0: ਕਿਆ ਯਾਰ ਗਾਣੇ ਹੈ, ਰਾਜ ਬਰਾੜ ਵੀ ਕਮਾਲ, ਤੈਨੂੰ ਪਤਾ ਹੈ। ਓਕੇ, ਇੱਕ ਗਾਣਾ ਰਾਜ ਬਰਾੜ ਜੀ ਨੇ ਲਿਖਿਆ ਜਿਹੜਾ ਬੜਾ ਪਾਪੂਲਰ ਹੋਇਆ ਤੇ ਇੱਕ ਬੜੇ ਲੈਜੈਂਡ ਦਾ ਲਿਖਿਆ ਗਾਇਆ ਹੋਇਆ, ਕੀ ਕਿਹੜਾ ਗਾਣਾ ਮੈਨੂੰ ਦੱਸੋ ਕਾਲ ਕਰਕੇ, ਤੇ ਜਿਹੜਾ ਬੰਦਾ ਗੈਸ ਕਰੂਗਾ ਤੁਹਾਨੂੰ ਮੈਂ ਇੱਕ ਮਿਸਟਰ ਸਿੰਘ ਪੀਜ਼ੇ ਵੱਲੋਂ ਫ੍ਰੀ ਪੀਜ਼ਾ ਦਊਂਗਾ। ਚਲੋ ਤੁਹਾਨੂੰ ਤੋਹਫਾ ਹੀ ਦੇ ਦਈਏ ਅੱਜ। ਇੱਕ ਗੀਤ ਹੈ ਰਾਜ ਬਰਾੜ ਜੀ ਦਾ ਗਾਇਆ ਹੋਇਆ, ਸੋਰੀ ਲਿਖਿਆ ਹੋਇਆ, ਤੇ ਇੱਕ ਬੜੇ ਵੱਡੇ ਲੈਜੈਂਡ ਨੇ ਉਹਨਾਂ ਨੇ ਗਾਇਆ। ਕਿਹੜਾ ਗੀਤ ਹੈ? ਨੰਬਰ ਹੈ ਆਪਣਾ 905-673-3337, 905-673-3337, 905-673-3337। ਤੁਸੀਂ ਕਾਲ ਕਰੋ ਤੇ ਮੈਂ ਜਦੋਂ ਕਹੂੰਗਾ ਕਿਹੜਾ ਗੀਤ, ਫਿਰ ਤੁਸੀਂ ਦੱਸਣਾ, ਠੀਕ ਹੈ? ਫਿਰ ਮੈਂ ਮਿਊਟ ਕਰ ਦੂੰ ਤਾਂ ਕਿ ਕਿਸੇ ਹੋਰ ਨੂੰ ਨਾ ਸੁਣੇ। ਨੰਬਰ ਹੈ ਆਪਣਾ 905-673-3337, ਤੇ ਤੁਹਾਨੂੰ ਇੱਕ ਮੈਂ ਮਿਸਟਰ ਸਿੰਘ ਪੀਜ਼ੇ ਵੱਲੋਂ ਫ੍ਰੀ ਪੀਜ਼ਾ ਗਿਫਟ ਕਰੂੰਗਾ। ਨੌਰਥ ਪਾਰਕ ਵਾਲੀ ਲੋਕੇਸ਼ਨ ਹੈ, ਨੌਰਥ ਪਾਰਕ ਪ੍ਰੋਗਰਾਮ, ਮਿਸਟਰ ਸਿੰਘ ਪੀਜ਼ਾ ਪ੍ਰੋਗਰਾਮ ਹੈ ਪੰਜਾਬੀ ਦਾ। ਨੰਬਰ ਹੈ ਆਪਣਾ 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, 905-673-3337। ਰਾਜ ਬਰਾੜ ਦਾ ਲਿਖਿਆ ਗੀਤ ਬੜਾ ਮਸ਼ਹੂਰ ਹੋਇਆ, ਕਿਹਦਾ ਗਾਇਆ, ਕਿਹੜਾ ਗੀਤ ਹੈ, ਤੁਸੀਂ ਦੱਸ ਦਿਓ ਕਾਲ ਕਰਕੇ ਅਤੇ ਤੁਹਾਡੀ ਸ਼ਾਮ ਬਣਾ ਦਿੰਦੇ ਹਾਂ। ਨੰਬਰ ਹੈ ਆਪਣਾ 905-673-3337, 905-673-3337। ਰੋਇਲ ਪਰਫਿਊਮਸ, ਵਾਹ, ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, 1 ਰੀਗਨ ਰੋਡ ਬੋਵੇਡ ਐਂਡ ਮੈਕਲੋਗਲੇ ਨੇ। ਸਿੱਖ ਸੰਗਤ ਯਾਨੀ ਕਿ ਰੀਗਨ ਰੋਡ ਗੁਰੂ ਘਰ ਤੋਂ ਸਿਰਫ 200 ਮੀਟਰ ਦੂਰ ਹੈ। ਜਿਹੜੇ ਬ੍ਰੈਂਡਡ ਮਾਰਕੀਟ ਦੇ ਵਿੱਚ ਪਰਫਿਊਮ ਤੁਹਾਨੂੰ $400-500 ਦੇ ਮਿਲਦੇ ਆ, ਉਹੀ ਖੁਸ਼ਬੂ, ਉਹੀ ਕੁਆਲਿਟੀ ਸਿਰਫ $50 ਚ ਯਾਰ। ਰੋਇਲ ਪਰਫਿਊਮ ਆਪਣੇ ਫਰੈਗਰੈਂਸ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿੱਥੋਂ ਵੱਡੀਆਂ ਵੱਡੀਆਂ ਕੰਪਨੀਆਂ ਵੀ ਇੰਪੋਰਟ ਕਰਦੀਆਂ ਨੇ। ਸਾਡਾ ਨਾਮ ਲੈ ਦਿਓ, 2 ਪਰਫਿਊਮ ਖਰੀਦੋ ਤੇ ਇੱਕ ਬਿਲਕੁਲ ਫ੍ਰੀ। ਦੁਬਈ ਦੇ ਊਦ ਤੇ ਇਤਰ ਵੀ ਇੱਥੋਂ ਮਿਲਦੇ ਨੇ, ਇਤਰ ਸਿਰਫ $25 ਤੋਂ। ਸੋ US ਕੈਨੇਡਾ ਵਾਈਡ ਡਿਲੀਵਰੀ, royalperfumes.co, royalperfumes.co ਜਾਂ ਬੋਵੇਡ ਮੈਕਲੋਕਲਿਨ ਰੋਇਲ ਪਰਫਿਊਮ ਤੇ ਵਿਜ਼ਿਟ ਕਰ ਲਓ। 437-315-0701, 437-315-0701, 437-315-0701, royalperfumes.co। ਸੋ ਸਟੂਡੀਓ ਦਾ ਨੰਬਰ ਹੈ 905-673-3337, 905-673-3337 ਜੀ। 1786, ਹਾਂਜੀ
1: ਹਾਂਜੀ, ਨਵੀਂ ਭਾਜੀ ਕੀ ਹਾਲ ਹੈ ਜੀ?
0: ਵਧੀਆ, ਕੀ ਬਣਦਾ, ਕਿਵੇਂ ਹੋ, ਠੀਕ ਹੋ?
1: ਬਸ ਵਧੀਆ ਵਧੀਆ ਭਾਜੀ, ਤੁਸੀਂ ਸੁਣਾਓ ਜੀ। ਅੱਜ ਕਾਫੀ ਟਾਈਮ ਬਾਅਦ ਤੁਹਾਡਾ ਪ੍ਰੋਗਰਾਮ ਲਾਇਆ ਤੇ ਤੁਸੀਂ ਗਾਣੇ ਦੀ ਕਿਸੇ ਦੀ ਚਰਚਾ ਕਰਦੇ ਪਏ ਆ।
0: ਹਾਂ, ਓਕੇ, ਤੁਹਾਨੂੰ ਪਤਾ ਕਿਹੜੇ ਗੀਤ ਦੀ ਮੈਂ ਗੱਲ ਕਰ ਰਿਹਾ?
1: ਸ਼ਾਇਦ ਮੈਨੂੰ ਲੱਗਦਾ ਤੁਸੀਂ,
0: ਓਕੇ, ਤੁਸੀਂ ਦੱਸਿਓ ਨਾ ਜੀ, ਗਾਣੇ ਦਾ ਨਾਂ ਨਾ ਦੱਸਿਓ, ਬਟ ਤੁਹਾਨੂੰ ਲੱਗਦਾ ਤੁਹਾਨੂੰ ਪਤਾ ਹੈ। ਓਕੇ, ਮੈਂ ਹੁਣ ਪੁੱਛੂਗਾ ਕਿਹੜਾ ਗਾਣਾ ਤੇ ਫਿਰ ਮੈਂ ਮਿਊਟ ਕਰ ਦਵਾਂ। ਅੱਛਾ, ਕਿਹੜਾ ਗਾਣਾ?
1: ਸ਼ਾਇਦ।
0: ਓਕੇ, ਸੋ ਦੇਖਦੇ ਹਾਂ, ਤੁਸੀਂ ਸੁਣੋ ਤੇ ਫਿਰ ਦੇਖਦੇ ਹਾਂ ਤੁਸੀਂ ਸਹੀ ਹੋ ਕਿ ਗਲਤ, ਉਹ ਵੀ ਲਾ ਦਾਂਗੇ ਤੁਹਾਡੇ ਲਈ। ਪਰ ਸਵਾਲ ਸਹੀ ਨੀ ਮੇਰਾ, ਮੈਂ ਵੀ ਸੁਣਿਆ ਪੂਰਾ। 9421, ਹਾਂਜੀ ਕਿਵੇਂ ਹੋ?
2: ਹਾਂਜੀ,
0: ਓ ਅੱਛਾ, ਤੁਸੀਂ ਪਹਿਲਾਂ ਹੀ ਦੱਸਤਾ 4 ਟਰੈਕਟਰ, ਚਲੋ ਦੇਖਦੇ ਹਾਂ। 3667, ਹੈਲੋ, ਸਤਿ ਸ਼੍ਰੀ ਅਕਾਲ ਜੀ,
3: ਕੀ ਸਵਾਲ ਪਾਇਆ ਜੀ? ਮੈਨੂੰ ਤਾਂ ਸਵਾਲ ਦੇ ਨੀ ਪਤਾ ਲੱਗਿਆ, ਮੈਂ ਤਾਂ ਕਾਲ ਕਰ ਲਈ।

0: ਤੁਸੀਂ ਕਾਲ ਫਿਰ ਵੈਸੇ ਹੀ ਹੈਲੋ ਕਰਨ ਨੂੰ ਕੀਤੀ ਹੈ ਕਾਲ?
1: ਨਹੀਂ ਤੁਸੀਂ ਇਹ ਨਹੀਂ ਆਖਿਆ ਸੀ ਵੀ ਅਸੀਂ ਤੁਹਾਨੂੰ ਮਤਲਬ ਮੈਂ ਟਿਊਨ ਸੁਣਾਉਣਾ ਤੇ ਤੁਸੀਂ ਗੈਸ ਕਰਿਓ? ਆਈ ਥਿੰਕ ਤੁਸੀਂ
0: ਨਹੀਂ, ਪਰ ਤੁਸੀਂ ਤਾਂ ਗਿਫਟ ਦੇ ਮਾਰੇ ਫੋਨ ਕਰ ਰਹੇ, ਤੁਸੀਂ ਤੁਹਾਨੂੰ ਪਤਾ ਹੈ ਨਹੀਂ ਵੀ ਕਾਹਦੇ ਲਈ ਮੈਂ ਪੁੱਛਿਆ?
1: ਤੁਸੀਂ ਮਾੜਾ ਬਜਾਓ ਫਿਰ ਆਪਾਂ ਉਹਦੀ ਦੱਸ ਦਾਂਗੇ, ਇਹ ਰਾਜਗੜ ਦੇ ਤਾਂ ਫੈਨ ਆਪਾਂ।
0: ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਇੱਕ ਰਾਜ ਬਰਾੜ ਜੀ ਨੇ ਗਾਣਾ ਲਿਖਿਆ, ਉਹ ਗਾਇਆ ਕਿਸੇ ਹੋਰ ਨੇ ਬਟ ਬੜਾ ਮਸ਼ਹੂਰ ਹੋਇਆ, ਉਹ ਕਿਹੜਾ ਗੀਤ ਹੈ? ਹਾਂਜੀ ਮੈਂ ਪੁੱਛਿਆ, ਹੁਣ ਦੱਸ ਦੋ ਜੀ ਫੈਨ ਹੋ ਏਡੇ। ਦੁਬਾਰੇ ਕਰਦੇ ਹੋ, ਗੂਗਲ ਨੂੰ ਪੁੱਛ ਕੇ ਕਰੋਗੇ, ਹੋਰ ਕੀ ਕਰਨਾ ਤੁਸੀਂ? ਸੋ ਕਹਿੰਦੇ ਮੈਂ ਉਹੀ ਫੋਨ ਲਾ ਲਿਆ ਵੀ ਕੋਈ ਪ੍ਰਾਈਜ਼ ਮਿਲਣਾ। ਦੇਖੋ ਯਾਰ, ਪ੍ਰਾਈਜ਼ ਮਿਲਣਾ ਤਾਂ ਠੀਕ ਹੈ ਬਟ ਸਵਾਲ ਤਾਂ ਸੁਣ ਲਓ ਪਹਿਲਾਂ ਕੀ ਹੈ। ਸੋ ਨੰਬਰ ਹੈ ਆਪਣਾ 9056733337। ਇਹ ਮੈਂ ਪੁੱਛਿਆ, ਇੱਕ ਗੀਤ ਹੈ ਰਾਜ ਬਰਾੜ ਨੇ ਲਿਖਿਆ, ਕਿਸੇ ਹੋਰ ਨੇ ਗਾਇਆ ਤੇ ਉਹ ਬਹੁਤ ਮਸ਼ਹੂਰ ਹੋਇਆ, ਉਹ ਕਿਹੜਾ ਗੀਤ ਹੈ? ਤੇ ਮਿਸਟਰ ਸਿੰਘ ਪੀਜ਼ੇ ਵੱਲੋਂ ਇੱਕ ਫ੍ਰੀ ਤੁਹਾਨੂੰ ਪੀਜ਼ਾ ਦੇਵਾਂਗੇ, ਇਹੀ ਮੈਂ ਕਿਹਾ। ਅਗਲੇ ਨੇ ਤਾਂ ਪੀਜ਼ਾ ਸੁਣ ਕੇ ਕਹਿਤਾ ਕਿ ਬਸ ਯਾਰ ਫੋਨ ਲਾ ਲੈਂਦੇ ਹਾਂ, ਸਵਾਲ ਪਤਾ ਚਾਹੇ ਨਾ ਬਟ ਫਿਰ ਵੀ ਫੋਨ ਲਾ ਲੈਂਦੇ ਹਾਂ। ਸੋ 905-673-3337 ਨੰਬਰ ਹੈ ਆਪਣਾ, 9056733337। ਯਾਦ ਰੱਖੋ, ਮਾਸਟਰ ਮਾਸਟਰ ਮਾਸਟਰ ਜੂਲਰਸ, ਏਅਰਪੋਰਟ ਰੋਡ ਅਤੇ ਮੇਫੀਲਡ ਤੇ ਨਵੀਂ ਲੋਕੇਸ਼ਨ ਖੁੱਲੀ ਹੈ, 6231 ਮੇਫੀਲਡ ਰੋਡ, ਮਾਸਟਰ ਜੂਲਰਸ। ਸੋਨੇ ਦੇ ਰਾਣੀ ਹਾਰ, ਕੰਗਣ, ਬੈਂਗਲਸ, ਕੋਈ ਵੀ ਸੋਨੇ ਦੀ ਖਰੀਦਦਾਰੀ ਦੇ ਲਈ ਮਾਸਟਰ ਜੂਲਰਸ ਇੱਕ ਵਾਰ ਗੇੜਾ ਮਾਰੋ, ਏਅਰਪੋਰਟ ਰੋਡ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਦੇ ਉੱਤੇ। ਸਾਡੇ ਨਾਲ ਸੁਖਭਾ ਜੀ ਜੁੜ ਚੁੱਕੇ ਇੱਕ ਵਾਰ ਫਿਰ, ਫਰੋਮ ਦ ਵਨ ਐਂਡ ਓਨਲੀ ਗ੍ਰੈਂਡ ਗ੍ਰੈਂਡ ਗ੍ਰੈਂਡ ਆਫ ਫਰਨੀਚਰ, ਜਿੱਥੇ ਕਿ ਐਨੀਵਰਸਰੀ ਸੇਲ ਚੱਲ ਰਹੀ ਹੈ ਜੀ। ਸੁਖਭਾ ਜੀ
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਸੇਲ ਲੱਗਣ ਜਾ ਰਹੀ ਹੈ ਫਰਨੀਚਰ ਦੇ ਉੱਪਰ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣ। ਤੇ ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਬਾਈ ਕਰਨਾ ਕਿਚਨ ਦੇ ਲਈ, ਜੀ ਹਾਂ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ 6 ਜਰਾਂ, ਟੇਬਲ ਤੇ 6 ਜਰਾਂ, ਜਿਹਦੀ ਰੈਗੂਲਰ ਕੀਮਤ 1100 ਡਾਲਰ ਸੀ, ਸਿਰਫ 199 ਦੇ ਸਪੀਕਰ ਦੇ ਉੱਪਰ ਐਨੀਵਰਸਰੀ ਸੇਲ ਦੇ ਉੱਪਰ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ ਨਾਲ 6 ਚੇਅਰਾਂ ਸਿਰਫ 199 ਡਾਲਰ ਦਾ ਡਾਇਨਿੰਗ ਟੇਬਲ ਬਾਏ ਕਰ ਲੈਣਾ। ਤੇ ਜਦੋਂ ਤੁਸੀਂ ਬਾਹਰ ਆਉਣਾ, ਇੱਕ ਬਾਕਸ ਦੇ ਵਿੱਚੋਂ ਤੋਹਫਾ ਲੈਣਾ ਨਾ ਭੁੱਲਿਓ, ਜਿਹ ਚ 1100 ਡਾਲਰ ਕੈਸ਼, 500 ਡਾਲਰ ਕੈਸ਼, ਐਪਲ ਦੀ ਸਮਾਰਟ ਵਾਚ, ਵੱਡੇ ਸਾਈਜ਼ ਦਾ ਟੀਵੀ, ਮਾਈਕਰੋਵੇਵ, ਬਹੁਤ ਸਾਰੇ ਗਿਫਟ ਹੋਣਗੇ ਡਾਇਨਿੰਗ ਟੇਬਲ ਬਾਏ ਕਰਕੇ। ਪਰਚੀ ਆਪਣੀ ਕੱਢਣੀ ਆ, ਜਿਹੜਾ ਵੀ ਤੁਹਾਡਾ ਗਿਫਟ ਮਿਲਿਆ ਤੁਹਾਨੂੰ ਰਾਈਟ ਵੇ ਗਿਫਟ ਆਪਣੀ ਗੱਡੀ 'ਚ ਰੱਖ ਕੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨੀਵਰਸਰੀ ਐਨੀਵਰਸਰੀ ਸੇਲ ਸੇਲ ਸੇਲ ਨਵੀ ਬਾਜੀ।
0: ਕੀ ਬਾਤ ਹੈ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮੱਚ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475415 1557। ਵੈਰੀ ਗੁੱਡ ਜੀ, 3248 ਹੈਲੋ, 3248 ਹੈਲੋ, ਓਕੇ ਜੀ, ਆਵਾਜ਼ ਨਹੀਂ ਆ ਰਹੀ, 4001 ਹੈਲੋ। ਹਾਂਜੀ,
3: ਟਰੈਕਟਰ
0: ਟਰੈਕਟਰ, ਓਕੇ, ਪਰ ਟਰੈਕਟਰ ਤਾਂ ਗਾਇਆ ਹੀ ਰਾਜ ਬਰਾੜ ਨੇ।
3: ਹਾਂਜੀ,
0: ਤੇ ਫਿਰ ਮੈਂ ਸਵਾਲ ਹੋਰ ਕੀਤਾ, ਮੈਂ ਸਵਾਲ ਕੀਤਾ ਤੁਹਾਨੂੰ ਇਹ ਕਿ ਰਾਜ ਬਰਾੜ ਨੇ ਇੱਕ ਗਾਣਾ ਲਿਖਿਆ, ਗਾਇਆ ਕਿਸੇ ਹੋਰ ਨੇ ਹੈ, ਉਹ ਗਾਣਾ ਬਹੁਤ ਮਸ਼ਹੂਰ ਹੋਇਆ, ਉਹ ਕਿਹੜਾ ਗੀਤ ਹੈ? ਸੋ ਥੋੜ੍ਹਾ ਥੋੜ੍ਹਾ ਸੁਣ ਲਿਆ ਕਰੋ ਕਿ ਮੈਂ ਸਵਾਲ ਕੀ ਕੀਤਾ, ਤੇ ਹੈ ਥੋੜ੍ਹੇ ਟ੍ਰਿਕੀ ਜਿਹਾ ਸਵਾਲ ਆ, ਮੈਨੂੰ ਲੱਗਦਾ ਨਹੀਂ ਬਹੁਤੇ ਲੋਕਾਂ ਨੂੰ ਪਤਾ। ਜਿਹੜੇ ਗੀਤ ਦੀ ਮੈਂ ਗੱਲ ਕਰ ਰਿਹਾ, ਜੇ ਤੁਸੀਂ ਲਾਈਵ ਉਹਨਾਂ ਨੂੰ ਸੁਣਿਆ, ਉਹ ਗੀਤ ਗਾਉਂਦੇ ਹੋਏ ਉਹ ਹਮੇਸ਼ਾ ਜ਼ਿਕਰ ਕਰਦੇ ਆ ਕਿ ਇਹ ਰਾਜ ਬਰਾੜ ਹੋਣਾ ਦਾ ਲਿਖਿਆ ਹੋਇਆ ਗੀਤ ਹੈ, ਬਟ ਬਹੁਤ ਕਮ ਲੋਕਾਂ ਨੂੰ ਪਤਾ। ਸੋ ਤਾਂ ਮੈਂ ਕੋਈ ਟ੍ਰਿਕੀ ਸਵਾਲ ਪੁੱਛਿਆ, ਦੇਖਿਆ ਕਿਸੇ ਨੂੰ ਕੁਛ ਨਹੀਂ ਪਤਾ ਲੱਗਿਆ ਹੈ। ਸੋ 905-673-3337 ਆਪਣਾ ਨੰਬਰ ਹੈ 905-673-3337 ਜੀ 4100 ਹੈਲੋ ਕਿਵੇਂ ਹੋ
4: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
4: ਹਾਂਜੀ ਬਾਗੋ ਬਾਗ ਜੀ
0: ਇਹ ਕਿਹਦਾ ਗੀਤ ਹੈ
4: ਗੁਰਵੀਰ ਮਲਕੇ ਦਾ ਗੁਰਵੀਰ ਮਲਕੇ ਦਾ
0: ਅੱਛਾ ਇਹ ਰਾਜ ਬਰਾੜ ਨੇ ਲਿਖਿਆ ਕਿਆ ਬਾਤ ਹੈ ਵੈਰੀ ਗੁੱਡ ਜੀ 3248 ਹਾਂਜੀ ਕਿਹੜਾ ਗਾਣਾ ਓਕੇ ਠੀਕ ਹੈ ਹੁਣ ਤੁਸੀਂ ਗਾਣੇ ਦਾ ਦੱਸਿਓ ਨਾ ਨਾਮ ਪਰ ਤੁਹਾਨੂੰ ਕਿਵੇਂ ਪਤਾ ਤੁਸੀਂ ਕਿਤੇ ਸੁਣਿਆ ਉਹਨਾਂ ਨੇ ਕਿਹਾ ਤੁਸੀਂ ਨਾ ਮੈਂ ਤੁਹਾਨੂੰ ਟੈਕਸਟ ਮੈਸੇਜ ਕਰੂੰਗਾ ਮਿਸਟਰ ਸਿੰਘ ਪੀਜ਼ੇ ਤੇ ਜਾਇਓ ਤੇ ਮੈਂ ਤੁਹਾਨੂੰ ਡਿਟੇਲ ਸਾਰੇ ਭੇਜ ਦੇਣਾ ਠੀਕ ਹੈ
4: ਠੀਕ
0: ਹੈ ਮੈਂ ਤੁਹਾਡਾ ਨੰਬਰ ਲਿਖ ਲਵਾਂ ਇੱਕ ਮਿੰਟ 6463232 ਤੇ ਤੁਹਾਡਾ ਨਾਮ ਵੀਰੇ
4: ਹਲੇ
0: ਸਫਾਰੀ ਸਮਝ ਸੋਣੀ ਨਾਟ ਗਿਆਰਾਂ ਨੂੰ ਫੋਰਡ ਨੂੰ ਅੱਛਾ ਡੈਡੀ ਨੂੰ ਵੀ ਪੁੱਛੂਗਾ ਬਟ ਮੈਨੂੰ ਨੀ ਲੱਗਦਾ ਕਿ ਰਾਜ ਬਰਾੜ ਦਾ ਲਿਖਿਆ ਹੋਇਆ 7873 ਹੈਲੋ
5: ਨਵੀਂ ਜੀ ਕੀ ਹਾਲ ਹੈ ਜੀ
0: ਵਧੀਆ ਜੀ ਕਿਵੇਂ ਹੋ
5: ਬਸ ਠੀਕ ਹੈ ਭਾਜੀ
0: ਇਹਨਾਂ ਨੂੰ ਕਹਿ ਦਿਓ ਕਿ ਨਵੀਂ ਨੇ ਦਿੱਤਾ ਨੰਬਰ ਪੈਨ ਪੇਪਰ ਰੱਖਿਆ ਕਰੋ ਕੋਲੇ ਫੋਨ ਫਾਨ ਨੀ ਸਾਥ ਦਿੰਦੇ ਠੀਕ ਹੈ ਕੋਈ ਨਾ
5: ਤੁਹਾਡਾ
0: ਨਹੀਂ ਨਹੀਂ ਮੈਂ ਹੁਣ ਬੋਲਣਾ ਨੀ ਮੈਂ ਤੁਹਾਨੂੰ ਸਿੱਧਾ ਭੇਜਾਂਗਾ ਫਿਰ ਉਹੀ ਕੰਮ ਹੋਣਾ ਫੋਰ ਓਕੇ ਤੁਸੀਂ ਇਹਨਾਂ ਨੂੰ ਮੇਰਾ ਬਸ ਨਾਂ ਲੈ ਦਿਓ ਠੀਕ ਹੈ ਵਿਨਰ ਸਾਡੇ ਹੋ ਗਏ ਬਟ ਇੱਕ ਹੋਰ ਕਾਲ ਲੈ ਲੈਣੇ 0153 ਜੀ
6: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
6: ਠੀਕ ਹੈ ਭਾਜੀ
0: ਤੈਨੂੰ
6: ਦੇਖ ਕੇ ਨੱਚਦੀ ਰਾਜ ਦੇ ਰੀਜਨੀ ਦਿਲ ਵਿਚ
0: ਬਣਦੀ
6: ਕੀ ਕਰੇ ਪਤੰਗਾ ਬਣ ਜਾਵਾਂ ਨੀ ਇੱਕ ਸਮਾਂ
0: ਹੁਸਨ ਦੀ ਬਣਦੀ ਏ
6: ਗਲ ਪਾ ਦੇ ਮਾਨ ਦੇ ਜੁਲਫਾਂ ਦਾ ਨੀ ਗਲ ਪਾ ਦੇ ਮਾਨ ਦੇ ਜੁਲਫਾਂ ਦਾ ਇਹ ਜਾਲ ਕੁੜੇ

0: ਅੱਛਾ ਆ ਗਏ ਵੀ ਤੁਹਾਡਾ ਨਾਂ ਕੀ ਹੈ ਬਾਈ ਜੀ?
1: ਮੇਰਾ ਨਾਂ ਸ਼ਰਨਜੀਤ ਸਿੰਘ ਹੈ ਬਾਈ।
0: ਸ਼ਰਨਜੀਤ ਤੁਹਾਨੂੰ ਵੀ ਅਸੀਂ ਇੱਕ ਪੀਜ਼ਾ ਦਵਾਂਗੇ ਯਾਰ, ਤੁਸੀਂ ਇੰਨਾ ਵਧੀਆ ਗਾਇਆ, ਠੀਕ ਹੈ?
1: ਥੈਂਕ ਯੂ ਬਾਈ।
0: ਕੋਈ ਨਾ, ਤੁਹਾਨੂੰ ਮੈਸੇਜ ਭੇਜਦੇ ਹਾਂ। ਸੋ ਗੀਤ ਸੀ ਜਿਸ ਦੀ ਮੈਂ ਗੱਲ ਕਰ ਰਿਹਾ ਸੀ, ਨੀ ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ, ਤੂੰ ਜਿੱਤ ਗਈ ਗਿੱਧਾ ਹਾਰ ਗਿਆ ਨੀ ਤੇਰਾ ਨਖਰਾ। ਸੋ ਕਿਆ ਯਾਰ ਲਿਖਿਆ ਤੇ ਹਰਭਜਨ ਮਾਨ ਜੀ ਨੇ, ਵਾਹ ਕਿਆ ਗਾਇਆ ਚਰਨਜੀਤ ਅਹੂਜਾ ਸਾਹਿਬ ਨੇ, ਕਿਆ ਮਿਊਜ਼ਿਕ ਕੀਤਾ। ਸੋ ਤੁਹਾਡੇ ਲਈ ਲਾਉਣੇ ਆ ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ, ਤੇ ਵਰਿੰਦਰ ਤੇ ਸ਼ਰਨਜੀਤ ਤੁਹਾਨੂੰ ਮੈਂ ਮੈਸੇਜ ਕਰਦਾ ਸ਼ੋਅ ਤੋਂ ਬਾਅਦ, ਤੇ ਪੀਜ਼ਾ ਤੁਹਾਨੂੰ ਤੋਹਫਾ ਯਾਰ ਸਾਡੇ ਵੱਲੋਂ ਅੱਜ। ਕੋਈ ਕਹਿ ਰਿਹਾ ਟਰੈਕਟਰ, ਫੋਰ ਟਰੈਕਟਰ, ਕੋਈ ਕਹਿ ਰਿਹਾ ਚੰਡੀਗੜ੍ਹ ਦੇ ਨਜ਼ਾਰੇ ਨੇ ਪੱਟਿਆ, ਸਵਾਲ ਨਹੀਂ ਚੰਗੀ ਤਰ੍ਹਾਂ ਸੁਣਿਆ ਤੁਸੀਂ, ਬਟ ਕੋਈ ਗੱਲ ਨਹੀਂ ਅਗਲੀ ਵਾਰੀ ਸੀ। ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ, ਤੁਸੀਂ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਅਰ ਤੇ ਜਾਣਾ, ਫੈਸ਼ਨ ਆਈ ਕਿਊ ਤੇ ਇੱਕ ਕੋਟ ਪੈਂਟ ਜਾਂ ਇੱਕ ਕੁੜਤਾ ਪਜਾਮਾ ਲੈ ਲਓ, ਦੂਜਾ ਬਿਲਕੁਲ ਤੁਹਾਨੂੰ 30% ਆਫ, ਇੰਨੇ ਸੋਹਣੇ ਕੋਟ ਪੈਂਟ, ਇੰਨੀ ਵਰਾਇਟੀ ਦੇ ਕੁੜਤੇ ਪਜਾਮੇ ਫੈਸ਼ਨ ਆਈ ਕਿਊ। ਲੇਡੀ ਸੂਟ, ਨੋਨ ਬਰਾਈਡਲ ਸੂਟ ਤੇ ਲਹਿੰਗੇ ਫੈਸ਼ਨ ਆਈ ਕਿਊ ਇੱਕ ਲਓ ਤੇ ਦੂਜਾ 30% ਆਫ, ਫੈਸ਼ਨ ਆਈ ਕਿਊ ਕੁਈਨ ਕੈਨੇਡੀ ਮਿਕਵੀਨ ਮੇਫੀਅਲਡ ਐਂਡ ਏਅਰਪੋਰਟ ਡੇਰੀ ਫੈਸ਼ਨ ਆਈ ਕਿਊ, ਠੀਕ ਹੈ? ਬਾਕੀ ਇੱਥੇ ਬੈਡਸ਼ੀਟ, ਕੰਬਲ, ਕੁਇਲਟ ਸੈੱਟ, ਕੰਫਰਟਰ ਸੈੱਟ ਫੈਸ਼ਨ ਆਈ ਕਿਊ ਤੇ ਤਾਂ ਤੁਹਾਨੂੰ ਮਿਲ ਰਹੇ ਆ, ਬੜੇ ਸ਼ਾਨਦਾਰ, ਜ਼ਰੂਰ ਵਿਜ਼ਿਟ ਕਰੋ। ਗੱਡੀ ਲੈਣੀ ਹੈ ਤਾਂ ਕੈਲੇਡਨ ਮਿਤਸੂਬਿਸ਼ੀ, ਜੀਵਨ ਸਿੱਧੂ ਬਾਈ ਜੀ ਉਹਨਾਂ ਨੂੰ ਕਾਲ ਕਰੋ, 10 ਸਾਲ ਦੀ ਗੱਡੀਆਂ ਤੇ ਵਾਰੰਟੀ ਹੈ, ਬਹਿ ਜਾ ਬੱਲੇ ਬੱਲੇ। ਫੈਸ਼ਨ ਆਈ ਕਿਊ, ਸੋਰੀ ਆਪਣਾ ਕੈਲਡਨ ਮਿਤਸੂਬਿਸ਼ੀ, 3511 ਹਾਈਵੇ 9 ਕੈਲਡਨ ਮਿਤਸੂਬਿਸ਼ੀ, 6476782754। ਬਾਕੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਅਨਲਿਮਿਟਿਡ ਗੋਲ ਗੱਪੇ ਜਿੰਨੇ ਮਰਜ਼ੀ ਖਾਓ, $9.99, ਆਈਸ ਗੋਲਾ $3.99, ਦਹੀਂ ਟਿੱਕੀ ਚਾਟ $5.99, ਲਾਈਵ ਫੂਡ ਸਟੇਸ਼ਨ ਲੱਗੇ ਆ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ, 85 ਮਾਉਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ। ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਸਿੰਪਲੀ ਇੰਡੀਅਨ ਤੇ ਪਹੁੰਚਣਾ ਪਹੁੰਚਣਾ ਪਹੁੰਚਣਾ ਤੁਹਾਨੂੰ ਜ਼ਰੂਰ ਪਵੇਗਾ। ਇਹ ਡੀਲਾਂ ਤੁਹਾਨੂੰ ਬਸ ਮਿਲਣੀਆਂ ਨੇ ਕੇਵਲ ਤੇ ਕੇਵਲ ਸਿੰਪਲੀ ਇੰਡੀਅਨ ਸਵੀਟਸ। ਇੱਕ ਯਾਰ ਜੇ ਕਿਸੇ ਨੂੰ ਹੈਂਡੀ ਕੰਮ ਆਉਂਦਾ, ਇੱਕ ਕੰਪਨੀ ਆ ਉਹਨਾਂ ਨੂੰ ਯਾਰ ਇੱਕ ਵਰਕਰ ਦੀ ਲੋੜ ਹੈ, ਜੇ ਤੁਹਾਨੂੰ ਹੈਂਡੀ ਕੰਮ ਆਉਂਦਾ, ਜੇ ਤੁਹਾਨੂੰ ਟੂਲ ਦਾ ਕੰਮ ਆਉਂਦਾ, ਤਾਂ ਜੈਗ ਭਾਜੀ ਨੂੰ ਫੋਨ ਕਰੋ, ਫੀਨਿਕਸ ਮਿਲ ਵਰਕ। ਜੈਗ ਭਾਜੀ ਦਾ ਨੰਬਰ ਤੁਸੀਂ ਲਿਖ ਲਓ, ਜੈਗ ਬਾਈ ਦਾ ਨੰਬਰ ਹੈ 416, ਸੋ 416 822 2239, ਸਟੀਲ ਟੋਮਕਿਨ, ਫੀਨਿਕਸ ਮਿਲਵਰਕ, 416-822-2239, 416-822-2239 ਤੇ ਕਾਲ ਤੁਸੀਂ ਜਲਦੀ ਕਰੋ। ਤੇ ਜੀ ਟੀ ਏ ਕ੍ਰੈਡਿਟ, ਜੇ ਸਿਰ ਕਰਜ਼ਾ ਜ਼ਿਆਦਾ ਚੜ ਗਿਆ, ਕਰਜ਼ਾ ਇੰਨਾ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ, ਟੈਨਸ਼ਨ ਨਾ ਲਓ, ਜੀ ਟੀ ਏ ਕ੍ਰੈਡਿਟ ਵਾਲੇ ਤੁਹਾਡਾ ਕਰਜ਼ਾ ਮਾਫ਼ ਕਰਾ ਰਹੇ ਆ। ਰੇਖਾ ਤੇ ਨਦੀਮ ਪਿਛਲੇ 15-20 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਨੇ, 416-650-1100, 416-650-1100, 416-650-1100। ਜੇ ਯਾਰ ਕੋਈ ਇਲੈਕਟ੍ਰੀਸ਼ੀਅਨ ਹੈਗੇ ਨੇ ਸਾਡੇ ਔਸ਼ਵਾ ਜਾਂ ਡਰਮ ਏਰੀਏ 'ਚ, ਔਸ਼ਵਾ ਦੇ ਨੇੜੇ ਤੇੜੇ, ਤੁਸੀਂ ਨਾ ਸਾਨੂੰ ਇੰਸਟਾਗ੍ਰਾਮ 'ਤੇ ਪਲੀਜ਼ ਮੈਸੇਜ ਕਰਿਓ, ਇੱਕ ਕੰਮ ਹੈ ਇਲੈਕਟ੍ਰੀਸ਼ੀਅਨ ਬਟ ਹੋਣ ਔਸ਼ਵਾ ਦੀ ਏਰੀਏ 'ਚ, ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾਂ, ਇੰਸਟਾਗ੍ਰਾਮ 'ਤੇ ਮੈਸੇਜ।

0: second, third mortgage di pal vich ho, tohanu equity line of credit refinancing expert sala cheti banu kam. Call Munish Teji at 416-317-3487 today. Your job is done. Munish Teji, 416-317-3487, brokerage license 10039.
1: Roki, tu apni insurance kis to karwanda yaar?
2: Oye kalla, main nahi, apni community da har banda insurance expert Mona Mengi ji kol karwande ne.
1: Wah, yaar number ta dahi Mona ji da.
2: Haan ji, tusi vi note karo, insurance koi vi hove.
3: Insurance for you di Mona Mengi ji.
2: Jede life insurance, critical illness insurance, super visa insurance ate har tarah di insurance de layi bharosemand naam hai. Hune call karo 416-509-1509 te.
3: Yaad rakho, Mona Mengi from Insurance for You.
2: 416-509-1509
3: aur visit insuranceforyou.ca.
4: Har tarah di first, second ya third mortgage layi ya kisi vi tarah da loan len layi Manish nu call karo 416-317-3487. Best rates, chatpat service layi Manish 416-317-3487.
5: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

ਸਤਿ ਸ੍ਰੀ ਅਕਾਲ, ਨਮਸਕਾਰ, ਕੀ ਹਾਲ ਚਾਲ ਹੈ? ਲੰਬੇ ਸਮੇਂ ਬਾਅਦ ਫਿਰ ਅੱਜ ਜੁੜਨ ਦਾ ਮੌਕਾ ਮਿਲਿਆ ਖੂਬਸੂਰਤ ਸ਼ਾਮ, ਔਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

ਕਿਆ ਬਾਤ ਆ। 905-673-3337 ਵੀ ਅੱਜ ਮਾਸਟਰ ਸਲੀਮ ਦਾ ਜਨਮ ਦਿਨ ਵੀ ਆ। ਸੋ ਬਹੁਤ ਬਹੁਤ ਮੁਬਾਰਕਾਂ ਸਾਨੂੰ ਅੱਜ ਮਿਲਣ ਦਾ ਮੌਕਾ ਮਿਲਿਆ ਅਤੇ ਅਸੀਂ ਬਹੁਤ ਦੁਆਵਾਂ ਦਿੰਦੇ ਹਾਂ, ਅਸੀਂ ਮੁਬਾਰਕਬਾਦ ਦਿੰਦੇ ਹਾਂ ਜਨਮ ਦਿਨ ਦੀਆਂ ਮਾਸਟਰ ਸਲੀਮ ਹੋਣਾ ਨੂੰ। ਅਤੇ 24 ਜੁਲਾਈ ਨੂੰ ਮਾਸਟਰ ਸਲੀਮ ਲਾਈਵ ਕੰਸਰਟ ਲੈ ਕੇ ਆ ਰਿਹਾ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਹਾਂ

0: ਅੱਛਾ ਮਾਸਟਰ ਸਲੀਮ ਦੀ ਜਿਹੜੀ ਗਾਇਕੀ ਹੈ ਨਾ, ਇਹ ਤਾਂ ਲਾਈਵ ਵੇਖ ਕੇ ਨਾ, ਜਿਹੜੇ ਬੰਦੇ ਨੇ ਲਾਈਵ ਮਾਸਟਰ ਸਲੀਮ ਨੂੰ ਦੇਖਿਆ ਉਹ ਤਾਂ ਬੰਦੇ ਸਮਝਦੇ ਆ ਕਿ ਬਈ ਹਿਊਮਰ ਵੀ ਬਹੁਤ ਆ, ਹਸਾਉਂਦੇ ਵੀ ਬਹੁਤ ਆ, ਅਤੇ ਗਾਇਕੀ ਤਾਂ ਹੈ ਹੀ ਕਮਾਲ ਦੀ। ਸੋ 24 ਜੁਲਾਈ ਨੂੰ ਅਸੀਂ ਸਾਰੇ ਆ ਰਹੇ ਹਾਂ, ਅਤੇ ਤੁਸੀਂ ਵੀ ਆ ਜਾਓ, ਟਿਕਟਾਂ ਲੈ ਲਓ। ਅਤੇ ਟਿਕਟਾਂ ਦੇ ਲਈ ਮੈਂ ਤੁਹਾਨੂੰ ਸਪੈਸ਼ਲ ਕੋਡ ਦਿਊਂਗਾ, UDAAN10 ਉਡਾਨ 10, ਅਤੇ ਮਿਲਣਾ tickets.com ਤੋਂ ਟਿਕਟਾਂ ਲੈ ਲੈਣੀਆਂ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ, ਡਿਸਕਾਊਂਟ ਰੇਟ 'ਤੇ ਵਧੀਆ ਟਿਕਟਾਂ ਦਵਾ ਦਾਂਗੇ। ਅਤੇ ਲਾਈਏ ਮਹਿਲਫਾਂ, ਫਿਰ ਭੰਗੜੇ ਪਾਵਾਂਗੇ, ਅਤੇ ਤੁਹਾਨੂੰ ਪਤਾ ਹੀ ਹੈ ਪਰ ਸਲੀਮ ਸਾਹਿਬ ਦੀ ਗਾਇਕੀ ਦਾ ਬੰਦਾ ਜੇ ਬਹਿ ਗਿਆ ਫਿਰ ਬਹਿ ਹੀ ਜਾਂਦਾ। ਸੋ ਚੰਗੀ ਗਾਇਕੀ ਨੂੰ, ਚੰਗੇ ਗੀਤ ਨੂੰ, ਚੰਗੇ ਮਿਊਜ਼ਿਕ ਨੂੰ ਸੁਣਨ ਦੇ ਲਈ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਤੁਸੀਂ ਜ਼ਰੂਰ ਪਹੁੰਚਣਾ ਆ। ਟਿਕਟਾਂ ਤੁਸੀਂ 437-800-0001 'ਤੇ ਲੈ ਸਕਦੇ ਹੋ, 437-870-0001, ਜਾਂ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ, RJ ਪ੍ਰਭ ਸੰਧੂ ਨਾਮ ਦਾ ਇੰਸਟਾਗ੍ਰਾਮ ਆ, ਤੁਸੀਂ ਉੱਥੇ ਮੈਨੂੰ DM ਕਰ ਲਿਓ, ਬਸ ਟਿਕਟਾਂ ਤੁਹਾਨੂੰ ਵਧੀਆ ਪ੍ਰਾਈਸ 'ਤੇ ਦੇ ਦਾਂਗੇ। ਸੋ 700 ਦੀ ਕਪੈਸਿਟੀ ਆ, ਅਤੇ ਮੈਨੂੰ ਲੱਗਦਾ ਕਿ 500 ਟਿਕਟ ਸੋਲਡ ਆਊਟ ਹੋ ਗਈ ਆ, ਬਸ 200 ਰਹਿ ਗਈ ਆ, ਜਿਹੜਾ ਰਹਿ ਗਿਆ ਰਹਿ ਗਿਆ, ਅਤੇ ਜਿਹੜਾ ਨਜ਼ਾਰੇ ਲੈ ਗਿਆ ਸੋ ਲੈ ਗਿਆ। ਚਲੋ ਅਸੀਂ ਵੀ ਸਲਾਮ ਕਹਿੰਦੇ ਹਾਂ ਜੀ, ਸਾਡੇ ਨਾਲ ਨਾਗਪਾਲ ਸਰ ਜੁੜ ਚੁੱਕੇ ਆ। ਨਾਗਪਾਲ ਸਰ ਤੁਹਾਨੂੰ ਅਸੀਂ ਸਲਾਮ ਕਹਿੰਦੇ ਹਾਂ, ਕੀ ਹਾਲ ਚਾਲ ਆ?
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ, ਐਂਡ ਦੈਨ ਆਈ ਹੋਪ ਸਭ ਇੰਜੋਏ ਕਰ ਰਹੇ ਹੋਣਗੇ, ਅੱਜ ਅੱਛਾ ਵੈਦਰ ਹੈ ਬਹੁਤ।
0: ਅੱਜ ਬਹੁਤ ਖੂਬਸੂਰਤ ਵੈਦਰ ਹੈ ਔਰ ਸਾਰੇ ਇੰਜੋਏ ਕਰ ਰਹੇ ਹੈ, ਔਰ ਖਾਸ ਕਰਕੇ ਜਿਨਕੋ ਆਪਨੇ ਲੱਖ ਲੱਖ ਡਾਲਰ ਦਿਲਾ ਦਿਏ ਵੋ ਤੋ ਬਹੁਤ ਇੰਜੋਏ ਕਰ ਰਹੇ ਹੋਗੇ।
1: ਪ੍ਰਭੂ ਕਿਰਪਾ ਹੈ, ਜ਼ਰੀਆ ਹੈ, ਅਭੀ ਯਹੀ ਟਾਈਮ ਹੈ, ਇਸਲੀ ਤੇ ਵਿਨਰ ਕਾ ਮੈਸੇਜ ਦੇ ਰਹੇ ਕਿਉਂਕਿ ਸਿਰਫ ਇੱਕ ਹਫਤਾ ਹੀ ਰਹਿ ਗਿਆ ਹੈ ਬਸ, ਦੈਟਸ ਵਾਈ ਇਸੇ ਤੇ ਜ਼ੋਰ ਲਗਾ ਰਹੇ ਹਾਂ।
0: ਹੁਣ ਫਿਰ ਕਿੰਨੇ ਬੈਚ 'ਚ ਕਿੰਨੇ ਬੱਚੇ ਜ਼ਿਆਦਾ ਗ੍ਰਾਂਟ ਆ ਜਾਂਦੀ ਹੈ ਜੀ, ਬੈਚ ਦੇ ਹਿਸਾਬ ਨਾਲ ਹੁੰਦੀ ਹੈ?
1: ਇਹ ਬੱਚੇ ਵਾਲੀ ਬਾਤ ਆਪਣੇ ਬਿਲਕੁਲ ਠੀਕ ਬੋਲੀ ਹੈ, ਜੋ ਵੀ ਅਸਿਸਟੈਂਟ ਨੂੰ ਵੀ ਐਸੇ ਕਹਤੀ ਹੈ ਕਿ ਨਿਹਾਨੇ ਨਿਹਾਨੇ, ਮੈਨੇ ਕਿਹਾ ਅੰਕਲ ਆਂਟੀ ਮਾਰੇ ਨਿਹਾਨੇ ਥੋੜ੍ਹੀ ਹੈ, ਜ਼ਿਆਦਾਤਰ ਕਲਾਇੰਟਸ ਹਮਾਰੇ ਲਾਈਕ ਮਿਡਲ ਏਜ ਕੇ ਹੈ, ਓਲਡ ਏਜ ਕੇ ਹੈ, ਸਿਰਫ ਇੱਕ ਬੈਚ ਰਹਿ ਗਿਆ ਹੈ, ਵਨ
0: ਇੱਕੋ ਬੈਚ ਰਹਿ ਗਿਆ। ਮੈਨੂੰ ਤੁਸੀਂ ਦਵਾਉਂਦੇ ਨਹੀਂ ਲੱਗਦਾ, ਫਿਰ
1: ਆਪ ਮਿਸ ਕਰ ਜਾਏਂਗੇ ਇਸ ਚੀਜ਼ ਕੋ, ਆਪਕੇ ਤੇ ਲਿਸਨਰਸ ਆਲਰੇਡੀ ਬੈਨੀਫਿਟ ਲੈ ਚੁੱਕੇ ਹੈ।
0: ਸਿਰਫ ਮੇਰੇ ਅੱਜ ਵੀ ਇੱਕ ਲਿਸਨ ਦੀ ਕਾਲ ਆਈ, ਕਹਿੰਦੇ ਵੀ ਨਾਗਪਾਲ ਸਰ ਕਿਵੇਂ ਆ, ਕੋਈ ਕੈਚ ਕੂਚ ਤਾਂ ਨਹੀਂ? ਕਹਿੰਦਾ ਵੀ ਐਂ ਕਿਵੇਂ? ਮੈਂ ਕਿਹਾ ਵੀ ਐਂ ਹੀ ਆ, ਤੁਸੀਂ ਜਾਓ, ਮੈਂ ਕਿਹਾ ਗੱਲ ਕਰੋ ਅਤੇ ਮਿਲੋ, ਬਿਲਕੁਲ ਜੇ ਤੁਸੀਂ ਜੈਨੂਨ ਪੜ੍ਹਨਾ ਚਾਹੁੰਦੇ ਨੇ, ਬਹੁਤ ਵਧੀਆ ਕੋਰਸ ਹੈ, ਅਤੇ ਕਹਿੰਦੇ ਹਾਂਜੀ ਮੈਂ ਪੜ੍ਹਨਾ, ਅਤੇ ਮੈਂ ਕਿਹਾ ਜੀ ਆਹ ਚੁੱਕੋ ਨੰਬਰ 'ਤੇ ਕਰੋ ਗੱਲਬਾਤ। ਮੈਨੂੰ ਲੱਗਦਾ ਮੇਰੇ ਲਿਸਨਰਸ ਨੇ ਸਾਰਿਆਂ ਨੇ ਸਾਈਨ ਅਪ ਕਰ ਲੈਣਾ, ਮੈਂ ਰਹਿ ਜਾਣਾ।
1: ਬਿਲਕੁਲ ਜੀ ਬਿਲਕੁਲ, ਫੰਡਿੰਗ ਹਾਸਿਲ ਕਰ ਚੁੱਕੇ ਹਾਂ, ਸਕਿੱਲ ਵੀ ਡਿਵੈਲਪ ਕਰ ਰਹੇ ਹਾਂ ਸਾਥ ਮੇਂ, ਦੋਨੋ ਚੀਜ਼ਾਂ, ਏਕ ਪੰਥ ਦੋ ਕਾਜ, ਸਕਿੱਲ ਵੀ ਆ ਗਈ, ਆਸਾਨ ਸੇ ਕੋਰਸਿਸ ਹੈ, ਫੁੱਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਹਮ ਆਪਕੋ ਇਸ ਉਮਰ ਮੇਂ ਸਕੂਲ ਤੋਂ ਭੇਜ ਨਹੀਂ ਰਹੇ, ਬੈਗ ਪੈਕ ਕਰਾ ਕੇ ਟਿਫਿਨ ਬਾਕਸ ਲੈ ਕੇ, ਆਸਾਨ ਸੇ ਕੋਰਸ ਆਪਣੇ ਫੋਨ ਪੇ 2-3 ਘੰਟੇ ਲਗਾਉਣੇ ਹੈ, ਪੂਰੇ ਦਿਨ ਹਮ ਰੀਲ ਦੇਖਤੇ ਹੈ, ਤੁਸੀਂ ਅੱਛਾ ਥੋੜਾ ਸਕਿੱਲ ਵੀ ਹਾਸਿਲ ਕਰੇ, ਫੰਡਿੰਗ 30-100,000 ਹਾਸਿਲ ਕਰੇ, ਜਿਸ ਕਾ ਹਾਫ ਪੋਰਸ਼ਨ ਤੋਂ ਆਜ ਕੀ ਡੇਟ ਮੇਂ ਇਸ ਵੀਕ ਤੱਕ ਗ੍ਰਾਂਟ ਹੈ, ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਉਸਕੇ ਬਾਅਦ ਅਗਰ ਆਪ ਬਾਅਦ ਮੇਂ ਆ ਕੇ ਕਹੇਂਗੇ ਐਸਾ ਕਹਾ ਥਾ ਐਸਾ ਕਹਾ ਥਾ, ਸਰ ਹਮਾਰੇ ਹਾਥ ਮੇਂ ਨਹੀਂ ਹੈ, ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਇਸ ਹਫਤੇ ਆਏਂਗੇ ਤਾਂ ਇਨਰੋਲਮੈਂਟ ਹੋਏਗੀ, ਨਹੀਂ ਤਾਂ ਨੈਕਸਟ ਬੈਚ ਮੇਂ ਲੋਨ ਹੀ ਆਏਗਾ, ਗ੍ਰਾਂਟ ਨਹੀਂ ਆਏਗੀ, ਤਾਂ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
0: ਕਿਆ ਬਾਤ ਆ! ਸੋ ਨਾਲ ਦੀ ਨਾਲ ਨਾਗਪਾਲ ਸਰ ਇਹ ਵੀ ਦੱਸੋ ਕਿ ਜਿਹੜੇ ਨਵੇਂ ਲਿਸਨਰ ਆ ਸਾਡੇ ਅੱਜ ਆਏ ਆ, ਉਹਨੂੰ ਥੋੜ੍ਹਾ ਜਿਹਾ ਕੁਇਕ ਮੈਸੇਜ ਦੇ ਦਈਏ ਕਿ ਕਿਉਂਕਿ ਟਾਈਮ ਥੋੜ੍ਹਾ ਰਹਿ ਗਿਆ, ਸਾਈਨ ਅਪ ਜੇ ਕਿਸੇ ਨੇ ਕਰਨਾ ਆ, ਅਤੇ ਇਹ ਲਾਸਟ ਹੋ ਕੇ ਹੀ ਆ ਆਪਣੇ ਲਾਸਟ ਵੀਕਾਂ ਵਾਲੇ, ਅਤੇ ਦੱਸੋ ਨਵੇਂ ਲਿਸਨਰ ਨੂੰ ਸਭ ਸਾਰੀਆਂ ਚੀਜ਼ਾਂ ਦੱਸ ਦਿਓ ਇੱਕੋ ਪੈਕੇਜ 'ਚ ਬਣਾ ਕੇ।
1: ਹਾਂਜੀ, ਪਹਿਲੇ ਤੋਂ ਜੀ ਇੱਕ ਨੰਬਰ ਨੋਟ ਕਰ ਲਿਆ ਹਮਾਰਾ, 437-264-31-75, ਅਭੀ ਵੀ ਕਾਲ ਕਰ ਸਕਦੇ ਆ ਆਪ, 437-264-31-75, ਓਕੇ। PR citizen, protected person hai, income aapki notice of assessment pe less than $70,000 hai, 2024 ka NOA, 2024 ka NOA bhi government dekh rahi hai, to aap hame call kare, aapko fayda hai, Uber driver, truck driver, delivery driver, self-employed, housewife, unemployed, aapko zyada benefit hai, jitna zyada family size, jitne zyada bacche ya married hai aap, acha benefit hai sir, aur baki agar aap single hai, call na kare, aapko sirf loan aayega, grant se sirf fees cover hogi, ਮੈਰਿਟ ਹੈ, ਅੱਛਾ ਬੈਨੀਫਿਟ ਹੈ, ਮੈਰਿਟ ਵਿਦ 5 ਕਿਡਸ ਹੈ ਤਾਂ 100,000 ਦੀ ਫੰਡਿੰਗ, ਮੈਰਿਟ ਵਿਦ 2 ਕਿਡਸ ਹੈ ਤਾਂ 80,000 ਦੀ ਫੰਡਿੰਗ, 40,000 ਗ੍ਰਾਂਟ, ਹਰ ਪੋਰਸ਼ਨ ਤੋਂ ਗ੍ਰਾਂਟ ਹੈ, ਨੋਨ ਰਿਫੰਡੇਬਲ ਟੈਕਸ ਫਰੀ, ਤਾਂ ਐਸੀ ਓਪਰਚੁਨਿਟੀ ਅਗਰ ਆਪ ਮਿਸ ਕਰ ਰਹੇ ਤਾਂ ਆਪਣਾ ਨੁਕਸਾਨ ਹੀ ਕਰਾ ਰਹੇ, ਕਿਉਂ ਆਸ ਪੜੋਸ ਵਾਲੇ ਸਭ ਲੈ ਚੁੱਕੇ ਹੈ, ਬਤਾਤੇ ਨਹੀਂ ਹੈ ਮੂੰਹ ਸੇ, ਅੱਛੀ ਚੀਜ਼ ਨਹੀਂ ਬਤਾਤੇ ਲੋਕ, ਗੰਭੀਰ ਚੀਜ਼ ਜ਼ਰੂਰ ਬਤਾਤੇ ਹੈ, ਕੋਈ ਐਗਰੀਮੈਂਟ ਨਹੀਂ ਹੈ, ਕੋਈ ਕ੍ਰੈਡਿਟ ਚੈੱਕ ਨਹੀਂ ਹੈ, ऑफिस आए, प्रॉपर ऑफिस है, 8 साल हो गए हैं, इतनों को हेल्प कर चुके हैं हम ऑलरेडी, काम शुरू नहीं कर रहे, बहुत टाइम हो गया। सबसे अच्छी बात ये हुई हमें 1.5 साल हो गया AM530 के नवी सर के चैनल के साथ, एंड वी आर वेरी लकी। अगर आज हमने अवेयरनेस स्टार्ट करी होती तो अभी हमें सिर्फ खर्चा भी नहीं चलता हमारा, तो हमें शुक्र है हमें 1.5 साल हमें हो गया, इतनों को असिस्ट कर चुके हैं। तो जो रह गए हैं कॉल करें, असेसमेंट अभी कराएं, 218 एक्सपर्ट बुलेवर्ड हरिंटारी डेयरी पे ऑफिस आए, इस हफ्ते ग्रांट्स हैं, ग्रांट्स हैं, ग्रांट्स हैं।
0: बिल्कुल नकपुर सर, एक बार नंबर आप फिर दे दी, क्योंकि नंबर आप घट दें, नंबर से आप ऑफिस का एड्रेस मैनशन जरूर कर दियो।
1: हाँ जी, नंबर जी है 437-264-3175, 437-264-3175। फंडिंग का वर्ड सुन के हमें लगता है कि कुछ हिडन होगा, मैं गारंटी लेता हूँ इतने लोगों के असेसमेंट कर चुके हैं जी, कोई इसमें हेराफेरी नहीं है, कोई कागज आपके एडिट नहीं हो रहे, जहाँ कागज एडिट नहीं हो रहे वहां पे कमीशन नहीं है, ऑनेस्टी से काम कर रहे हैं, पैसा अपना काम होने के बाद लेते हैं, जब फंडिंग आपके खाते में आ जाती है 30-90 डेज में, फीस भी कितनी जेन्युइन है, 199 या $499 वन टाइम फीस है, फुली ऑनलाइन आसान से कोर्सेज हैं मैनेजमेंट अकाउंटिंग के, स्किल डेवलप करें, फंडिंग हासिल करें, आपका फायदा हाथी जितना हमारा फायदा चीटी जितना। अगर हमने कमीशन लेनी होती, हेराफेरी करनी होती, महीने के 5 क्लाइंट करके सो जाते, बट इसलिए इतनी अवेयरनेस कर रहे हैं क्योंकि ऑनेस्टी से काम कर रहे हैं।
0: नंबर सर एक बार फिर,
1: 437-264-3175, 437-264-3175, 437-264-3175। हमें कॉल करते एस्टीमेट लो जी, 437-264-3175, 437-264-3175।
0: बहुत शुक्रिया सर, थैंक यू सो मच।
2: यार एक बात बताओ, तू इतने सारे बॉयफ्रेंड हैंडल कैसे कर लेती है?
3: लड़कों को हैंडल करना कौन सा मुश्किल काम है, लड़के तो होते ही हैं बेवकूफ।
2: देख, राज तेरे साथ इमोशनली अटैच है वो, और अगर उसे पता चला ना तो मुश्किलें पड़ सकती है।
3: तू इसकी चिंता छोड़, मुझे पता है किसकी क्या जगह है और किसे कहाँ रखना है।

905-673-3337 905-673-3337। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਸੋ ਇਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਜੜਾਂਗੇ ਅਤੇ ਇੱਕ ਘੰਟਾ ਬਹੁਤ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ। ਸੋ ਮਾਸਟਰ ਸਲੀਮ ਜੀ ਦੇ ਸ਼ੋਅ ਦੀਆਂ ਵੀ ਗੱਲਾਂ ਬਾਤਾਂ ਕਰਾਂਗੇ, ਤੁਹਾਨੂੰ ਟਿਕਟਸ ਵੀ ਆਪਾਂ ਗਿਵ ਵੀ ਕਰਾਂਗੇ ਕੁਛ, ਅਤੇ ਜੁੜੇ ਰਹੋ ਫਿਰ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਔਰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਹੁਣ ਖਬਰਾਂ ਦੇ ਵੱਲ ਚੱਲਦੇ ਹਾਂ, ਬਸ ਕੁਛ ਹੀ ਸਮੇਂ ਦੇ ਵਿੱਚ ਸਾਡੇ ਨਾਲ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਜੁੜ ਜਾਣਗੇ, ਫਿਰ ਖਬਰਾਂ ਦੇ ਨਾਲ ਜੁੜਾਂਗੇ।

0: ਕਿਆ ਬਾਤ ਆ। ਅੱਛਾ ਮੈਂ ਵੀ ਫਿਰ ਕੱਲ੍ਹ ਮਾਸਟਰ ਸਲੀਮ ਨੂੰ ਜਦੋਂ ਗੱਲਬਾਤ ਕੀਤੀ ਤਾਂ ਮੈਂ ਫਿਰ ਇਹੀ ਗਾਣਾ ਸੁਣਿਆ। ਮੇਰਾ ਇੰਸਟਾਗ੍ਰਾਮ 'ਤੇ ਚੈੱਕ ਕਰਿਓ, ਬਹੁਤ ਘੈਂਟ ਯਾਰ, ਇੱਦਾਂ ਲੱਗਦਾ ਕਿ ਨਾ 10 ਸਾਲ 15 ਸਾਲ ਪਿੱਛੇ ਚਲੇ ਗਏ ਹੋਈਏ। ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ ਆਰ ਜੇ ਪ੍ਰਭ ਸੰਧੂ ਦਾ ਪੇਜ ਕੱਢ ਕੇ ਦੇਖਿਓ, ਇੰਨਾ ਘੈਂਟ ਗਾਇਆ ਨਾ ਸਲੀਮ ਭਾਅ ਜੀ ਨੇ, ਯਾਰ ਕਿਆ ਬਾਤ ਆ। ਅਜੇ ਵੀ ਉਹੀ ਜਾਨ, ਦੇਖੋ ਜਿਹੜੀ ਚੰਗੀ ਗਾਇਕੀ ਆ, ਰੂਹਦਾਰੀ ਵਾਲੀ ਗਾਇਕੀ ਆ ਨਾ, ਜਿਹੜੀ ਅਸਲੀ ਗੀਤ ਆ, ਅਸਲੀ ਸੰਗੀਤ ਆ, ਉਹ ਨਹੀਂ ਕਿਧਰੇ ਜਾਂਦਾ। ਉਹ ਤਾਂ ਦਿਨੋਂ ਦਿਨ ਹੋਰ ਸੋਹਣਾ ਹੁੰਦਾ, ਹੋਰ ਸੁਹਾਪਣਾ ਆਉਂਦਾ ਉਹਦੇ 'ਤੇ। ਸੋ 905-673-3337 9053333 37, ਸੋ ਸਾਡੇ ਨਾਲ ਕਾਲ ਲੱਗ ਚੁੱਕੀ ਆ, ਅਤੇ ਫਿਰ ਖਬਰਾਂ ਦੇ ਨਾਲ ਪੰਜਾਬ ਦੀ ਧਰਤੀ ਤੋਂ ਸਾਂਝ ਪਾਉਣੇ ਆ, ਅਤੇ ਤਦ ਤੱਕ ਤੁਸੀਂ ਸਟੇ ਟਿਊਨਡ, ਅਤੇ 9 ਤੋਂ 10 ਸਟੇ ਟਿਊਨਡ ਰਿਹੋ, ਗੱਲਾਂ ਬਾਤਾਂ ਕਰਾਂਗੇ। ਬਹੁਤ ਖੂਬਸੂਰਤ ਥੋੜ੍ਹਾ ਸਾਡਾ ਸਾਥ ਰਹਿਣਾ ਅੱਜ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਉਣ ਦੇ ਵਿੱਚ। ਅਤੇ ਹੁਣ ਚੱਲਦੇ ਹਾਂ ਪੰਜਾਬ ਦੀ ਧਰਤੀ ਤੋਂ, ਪ੍ਰੋਫੈਸਰ ਸੁਦੀਪ ਸਿੰਘ ਢਿਲੋਂ।
1: ਆਖਿਰਕਾਰ ਪੰਜਾਬ ਸਰਕਾਰ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਸੋਧ ਐਕਟ ਵਿੱਚ ਸੋਧ ਕਰਨ ਦਾ ਫੈਸਲਾ ਕਰ ਲਿਆ। ਪੰਜਾਬ ਸਰਕਾਰ ਇਸ ਮਹੀਨੇ ਦੇ 3ਜੇ ਜਾਂ 4ਥੇ ਹਫ਼ਤੇ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਸਕਦੀ ਹੈ। ਹਾਲਾਂਕਿ ਸੈਸ਼ਨ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ, ਪਰ ਕਈ ਵਿਧਾਇਕਾਂ ਨੇ ਸੈਸ਼ਨ ਬੁਲਾਉਣ ਬਾਰੇ ਸਰਕਾਰ ਵੱਲੋਂ ਵਿਚਾਰ ਕਰਨ ਬਾਰੇ ਪੁਸ਼ਟੀ ਕੀਤੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸਰਕਾਰ ਇਸ ਮਾਮਲੇ ਵਿੱਚ ਹੁਣ ਕਿਸੇ ਤਰ੍ਹਾਂ ਦੀ ਟਿਕਟ ਨਹੀਂ ਵਰਤਣਾ ਚਾਹੁੰਦੀ ਹੈ ਅਤੇ ਐਕਟ ਵਿੱਚ ਸੋਧ ਕਰਨ ਬਾਰੇ ਤਿਆਰ ਕੀਤੇ ਜਾ ਰਹੇ ਮਸੌਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਸਹਿਮਤੀ ਮਿਲਣ ਤੋਂ ਬਾਅਦ ਹੀ ਸਰਕਾਰ ਐਕਟ ਵਿੱਚ ਸੋਧ ਕਰੇਗੀ। ਇੱਕ ਰਹੇ ਕਿ ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹ ਸਿੱਖ ਵਿਧਾਇਕਾਂ ਨੂੰ ਸੱਦਿਆ ਗਿਆ ਸੀ, ਇਸ ਉੱਤੇ ਚਰਚਾ ਹੋਈ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਚ ਨੇ 1 ਮਹੀਨੇ ਦੇ ਅੰਦਰ ਅੰਦਰ ਇਸ ਸੰਬੰਧੀ ਖੁਦ ਕਰਕੇ ਫੈਸਲਾ ਲੈਣ ਲਈ ਕਿਹਾ ਸੀ। ਭਾਰਤੀ ਸਮੇਂ ਮੁਤਾਬਕ ਅੱਜ 14 ਜੁਲਾਈ ਦਾ ਦਿਨ ਹੈ ਅਤੇ ਅੱਜ ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਇਕੱਠ ਬੁਲਾਇਆ ਗਿਆ ਅਤੇ ਪੰਜਾਬ ਵਿੱਚ ਸਨ 1980 ਅਤੇ 90 ਦੇ ਦਹਾਕੇ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਲੋਕਾਂ ਅਤੇ ਖਾਸ ਕਰ ਉਹਨਾਂ ਜਿਹਨਾਂ ਨੂੰ ਮਾਰ ਕੇ ਸਤਲੁਜ ਦਰਿਆ ਵਿੱਚ ਰੋੜ ਦਿੱਤਾ ਗਿਆ ਸੀ, ਉਹਨਾਂ ਦੀ ਯਾਦ ਵਿੱਚ ਅਰਦਾਸ ਸਮਾਗਮ ਕਰਵਾਇਆ ਜਾ ਰਿਹਾ ਹੈ। ਸਤਲੁਜ ਫਿਲਮ ਦੇ ਚਰਚਾ ਵਿੱਚ ਆਉਣ ਮਗਰੋਂ ਜਥੇਦਾਰ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ 14 ਜੁਲਾਈ ਨੂੰ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਦੇ ਵੀ ਹਰੀਕੇ ਪੱਤਣ ਵਿਖੇ ਪਹੁੰਚਣ ਦੀ ਸੰਭਾਵਨਾ ਹੈ, ਜਿੱਥੇ ਅਰਦਾਸ ਕੀਤੀ ਜਾਣੀ ਹੈ। ਉਧਰ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਇੱਕ ਵੱਡੀ ਮੰਗ ਕੀਤੀ ਹੈ। ਉਹਨਾਂ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਉਸ ਦੌਰ ਦੌਰਾਨ ਜ਼ਬਰਦਸਤੀ ਗਾਇਬ ਕੀਤੇ ਗਏ ਲੋਕਾਂ, ਲਵਾਰਸ ਲਾਸ਼ਾਂ ਤੇ ਕਥਿਤ ਝੂਠੇ ਪੁਲਿਸ ਮੁਕਾਬਲੇ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਇੱਕ ਨਿਰਪੱਖ ਪੀਪਲਸ ਕਮਿਸ਼ਨ ਦਾ ਗਠਨ ਕੀਤਾ ਜਾਵੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਸਾਂਝੀ ਕੀਤੀ ਪੋਸਟ ਵਿੱਚ ਬੀਬੀ ਖਾਲੜਾ ਨੇ ਜਥੇਦਾਰ ਗੜਗੱਜ ਨੂੰ ਅਪੀਲ ਕੀਤੀ ਹੈ ਕਿ 1980 ਅਤੇ 90 ਦੇ ਦਹਾਕੇ ਦੌਰਾਨ ਹੋਈਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦਾ ਸੱਚ ਸਾਹਮਣੇ ਲਿਆਉਣ ਲਈ ਇਸ ਨਿਰਪੱਖ ਮੁਹਿੰਮ ਦੀ ਅਗਵਾਈ ਕਰਨ। ਬੀਬੀ ਖਾਲੜਾ ਨੇ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਵਿਅਕਤੀ ਜਵਾਬਦੇਹੀ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਉਹਨਾਂ ਅਪੀਲ ਕੀਤੀ ਕਿ ਪੀੜਤਾਂ ਦੇ ਦਰਦ ਅਤੇ ਇਸ ਤੀਜੇ ਘੱਲੂਘਾਰੇ ਨੂੰ ਸਿਆਸੀ ਲਾਹੇ ਲਈ ਨਾ ਵਰਤਿਆ ਜਾਵੇ, ਸਗੋਂ ਪੂਰੇ ਸਿਸਟਮ ਨੂੰ ਜਨਤਾ ਦੇ ਪੈਰੇ ਵਿੱਚ ਖੜਾ ਕਰਕੇ ਇਨਸਾਫ਼ ਯਕੀਨੀ ਬਣਾਇਆ ਜਾਵੇ। ਇਸ ਦਰਮਿਆਨ ਸਤਲੁਜ ਫਿਲਮ ਸੰਬੰਧੀ ਤਾਜ਼ਾ ਗੱਲ ਇਹ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਵੱਲੋਂ ਇਸ ਫਿਲਮ ਦੀ ਸਮੀਖਿਆ ਕਰਨ ਸੰਬੰਧੀ ਜੋ ਕਮੇਟੀ ਬਣਾਈ ਗਈ ਸੀ, ਉਸ ਕਮੇਟੀ ਨੇ ਫਿਲਮ ਉੱਤੇ ਲੱਗੀ ਰੋਕ ਨੂੰ ਬਰਕਰਾਰ ਰੱਖਿਆ ਸੀ ਅਤੇ ਹੁਣ ਇਹ ਵੀ ਪਤਾ ਲੱਗਿਆ ਕਿ ਸਤਲੁਜ ਫਿਲਮ ਨੂੰ Z5 OTT ਪਲੇਟਫਾਰਮ ਦੇ ਭਾਰਤ ਤੋਂ ਬਾਹਰ ਚੱਲਦੇ Z5 ਗਲੋਬਲ ਤੋਂ ਵੀ ਹਟਾ ਲਿਆ ਗਿਆ ਤੇ ਕੌਮਾਂਤਰੀ ਪੱਧਰ ਉੱਤੇ ਵੀ ਇਹ ਫਿਲਮ ਇੱਕ ਤਰੀਕੇ ਨਾਲ ਰੋਕ ਦਿੱਤੀ ਗਈ ਹੈ। ਇਸ ਦੇ ਬਾਵਜੂਦ ਪੰਜਾਬ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਇਸ ਫਿਲਮ ਦੀ ਵੱਡੇ ਸਕਰੀਨ ਤੇ ਯਾਨੀ ਕਿ ਪ੍ਰੋਜੈਕਟਰਾਂ ਰਾਹੀਂ ਸਕਰੀਨਿੰਗ ਚੱਲ ਰਹੀ ਹੈ। ਇਸ ਮਾਮਲੇ ਸੰਬੰਧੀ ਸਿਆਸੀ ਆਗੂਆਂ ਦੇ ਬਿਆਨ ਵੀ ਲਗਾਤਾਰ ਆ ਰਹੇ ਨੇ, ਪਰ ਸਭ ਤੋਂ ਜ਼ਿਆਦਾ ਹਮਲਾਵਰ ਬਿਆਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦੇ ਆ ਰਹੇ ਨੇ, ਜੋ ਲਗਾਤਾਰ ਇਸ ਫਿਲਮ ਦੇ ਖਿਲਾਫ ਬੋਲ ਰਹੇ ਨੇ ਤੇ ਫਿਲਮ ਬਣਾਉਣ ਵਾਲਿਆਂ ਨੂੰ ਚੈਲੰਜ ਵੀ ਕਰ ਰਹੇ ਨੇ। ਰਵਨੀਤ ਬਿੱਟੂ ਨੇ ਸਤਲੁਜ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਅਤੇ ਦਿਲਜੀਤ ਦੁਸਾਂਝ ਨੂੰ ਵੀ ਚੁਣੌਤੀ ਦਿੰਦਿਆਂ ਫਿਲਮ ਵਿੱਚ ਵਿਖਾਈ 25,000 ਲਾਪਤਾ ਜਾਂ ਗੈਰ ਕਾਨੂੰਨੀ ਢੰਗ ਨਾਲ ਸੰਸਕਾਰ ਕੀਤੇ ਲੋਕਾਂ ਦੇ ਅੰਕੜਿਆਂ ਦਸਤਾਵੇਜ਼ੀ ਸਬੂਤ ਜਾਰੀ ਕਰਨ ਦੀ ਮੰਗ ਕੀਤੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਸਤਲੁਜ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ 25,000 ਦੇ ਅੰਕੜੇ ਦਾ ਦਸਤਾਵੇਜ਼ੀ ਸਬੂਤ ਜਨਤਕ ਕਰਨ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਯਾਨੀ ਕਿ ਬਿੱਟੂ ਸੰਵਿਧਾਨਿਕ ਅਤੇ ਕਾਨੂੰਨੀ ਵਿਕਲਪ ਬਾਰੇ ਵਿਚਾਰ ਕਰਨਗੇ। ਬਿੱਟੂ ਦੀ ਇਸ ਬਿਆਨਬਾਜ਼ੀ ਕਰਕੇ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਖਾਸ ਕਰ ਸਿੱਖ ਆਗੂ ਵੀ ਕਾਫੀ ਹੈਰਾਨ ਨਜ਼ਰ ਆ ਰਹੇ ਨੇ। ਪੰਜਾਬ ਵਿੱਚ ਕਿਸਾਨਾਂ ਦਾ ਰੋਸ ਇੱਕ ਵਾਰ ਫਿਰ ਵਿਖਾਈ ਦਿੱਤਾ। ਭਾਰਤੀ ਕਿਸਾਨ ਯੂਨੀਅਨ BKU ਰਾਜੇਵਾਲ ਦੇ ਸੱਦੇ ਉੱਤੇ ਪੰਜਾਬ ਭਰ ਦੇ ਸਾਰੇ 23 ਜ਼ਿਲ੍ਹਿਆਂ ਤੋਂ ਆਏ ਹਜ਼ਾਰਾਂ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਆਰਥਿਕ ਅਤੇ ਖੇਤੀ ਨੀਤੀਆਂ ਖਿਲਾਫ ਚੰਡੀਗੜ੍ਹ ਵਿੱਚ ਇੱਕ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਮੋਟਰਸਾਈਕਲ ਮਾਰਚ ਕੀਤਾ। ਇਸ ਮੰਗ ਪੱਤਰ ਵਿੱਚ ਕਿਸਾਨਾਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਸੂਬੇ ਦੇ ਪੂਰਨ ਅਧਿਕਾਰਾਂ ਦੀ ਰਾਖੀ ਕਰਨ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਅਤੇ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਜਲ ਸਰੋਤਾਂ ਵਿੱਚ ਕੀਤੇ ਜਾ ਰਹੇ ਕਥਿਤ ਦਖਲ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਛੋਟੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਪੱਖੀ ਬਣਾਉਣ ਅਤੇ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਟਿਊਬਵੈੱਲ ਕਨੈਕਸ਼ਨ ਵਿੱਚ ਤਰਜੀਹ ਦੇਣ ਦੀ ਮੰਗ ਵੀ ਚੁੱਕੀ ਗਈ। ਕਿਸਾਨਾਂ ਨੇ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਇਹ ਵੀ ਕਿਹਾ ਕਿ ਇਸੇ ਵਿਰੋਧ ਦੇ ਅਗਲੇ ਪੜਾਅ ਵਜੋਂ ਆਉਂਦੀ 17 ਜੁਲਾਈ ਨੂੰ ਪੂਰੇ ਪੰਜਾਬ ਦੇ ਟੋਲ ਪਲਾਜ਼ਿਆਂ ਨੂੰ ਦੁਪਹਿਰੇ 2 ਘੰਟਿਆਂ ਲਈ ਜਨਤਾ ਵਾਸਤੇ ਬਿਲਕੁਲ ਫ੍ਰੀ ਕੀਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਮੁੜ ਖੋਲੇ। ਆਪਣੇ ਪੱਤਰ ਵਿੱਚ ਧਾਮੀ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਦੁਨੀਆਂ ਭਰ ਦੇ ਸਿੱਖ ਸ਼ਰਧਾਲੂਆਂ ਦੇ ਇਸ ਸਥਾਨ ਨਾਲ ਡੂੰਘੇ ਭਾਵਨਾਤਮਕ ਸੰਬੰਧ ਨੇ ਤੇ ਉਹ ਇੱਥੇ ਨਤਮਸਤਕ ਹੋਣ ਲਈ ਤਾਂਘਦੇ ਨੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲਾਂਘਾ ਖੋਲਣ ਦੀ ਮੰਗ ਪਹਿਲਾਂ ਵੀ ਕੀਤੀ ਹੈ ਅਤੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਾਰ ਵਾਰ ਮਤੇ ਵੀ ਪਾਸ ਕੀਤੇ ਜਾ ਚੁੱਕੇ ਨੇ ਅਤੇ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਗ੍ਰਹਿ ਮੰਤਰੀ ਸਮੇਤ ਕੇਂਦਰ ਸਰਕਾਰ ਨੂੰ ਮੰਗ ਪੱਤਰ ਵੀ ਸੌਂਪੇ ਗਏ ਨੇ। ਧਾਮੀ ਨੇ ਕਿਹਾ ਕਿ ਲਾਂਘਾ ਮੁੜ ਖੋਲਣਾ ਸਿਰਫ ਧਾਰਮਿਕ ਯਾਤਰਾ ਨੂੰ ਬਹਾਲ ਕਰਨ ਬਾਰੇ ਨਹੀਂ ਹੈ, ਸਗੋਂ ਲੱਖਾਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ਬਾਰੇ ਵੀ ਹੈ। ਉਹਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ ਨੂੰ ਪਹਿਲ ਦਿੱਤੀ ਜਾਵੇ ਤੇ ਸੰਬੰਧਿਤ ਮੰਤਰਾਲਿਆਂ ਨੂੰ ਲਾਂਘਾ ਤੁਰੰਤ ਮੁੜ ਖੋਲਣ ਲਈ ਲੋੜੀਂਦੇ ਕੂਟਨੀਤਿਕ ਅਤੇ ਪ੍ਰਸ਼ਾਸਨਿਕ ਕਦਮ ਚੁੱਕਣ ਲਈ ਕਿਹਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਾਗਾਜ ਨੇ ਸੰਗਤ ਨੂੰ ਕੌਮੀ ਹਿੱਤਾਂ ਲਈ ਕਾਰਜ ਕਰਨ, ਪੰਥ ਅਤੇ ਪੰਜਾਬ ਨਾਲ ਜੁੜੇ ਰਹਿਣ, ਨਵੀਂ ਪੀੜ੍ਹੀ ਨੂੰ ਸਿੱਖੀ ਅਤੇ ਮਾਂ ਬੋਲੀ ਗੁਰਮੁਖੀ ਨਾਲ ਜੋੜਨ ਅਤੇ ਕੇਂਦਰੀ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਹੈ। ਜਥੇਦਾਰ ਪਿਛਲੇ ਦਿਨੀ ਹਾਂਗਕਾਂਗ ਦੇਸ਼ ਦੇ ਦੌਰੇ ਤੇ ਗਏ ਸਨ, ਜਿੱਥੇ ਗੁਰਦੁਆਰਾ ਖਾਲਸਾ ਦੀਵਾਨ ਹਾਂਗਕਾਂਗ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਮੌਕੇ ਜਥੇਦਾਰ ਗੜਗੱਜ ਨੇ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਇਕਜੁੱਟਤਾ ਲਈ ਅਰਦਾਸ ਕੀਤੀ ਅਤੇ ਵਿਦੇਸ਼ਾਂ ਵਿੱਚ ਪਾਵਨ ਸਰੂਪ ਲਿਆਉਣ ਸੰਬੰਧੀ ਆਉਂਦੀਆਂ ਮੁਸ਼ਕਿਲਾਂ ਬਾਰੇ ਵੀ ਸੁਣਿਆ। ਇਸ ਤੋਂ ਬਾਅਦ ਜਥੇਦਾਰ ਗੜਗੱਜ ਨੇ ਹਾਂਗਕਾਂਗ ਦੀ ਸੰਗਤ ਸਮੇਤ ਵਿਦੇਸ਼ਾਂ ਵਿੱਚ ਵਸਦੀ ਸਾਰੀ ਸਿੱਖ ਸੰਗਤ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਪੰਥ ਨਾਲ ਵਿਚਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਦੇਸ਼ਾਂ ਵਿੱਚ ਮਰਿਆਦਾ ਮੁਤਾਬਕ ਭੇਜਣ ਲਈ ਪ੍ਰਣਾਲੀ ਅਤੇ ਪ੍ਰਕਿਰਿਆ ਹੋਰ ਸੁਖਾਲੀ ਕੀਤੀ ਜਾਵੇਗੀ। ਪੰਜਾਬ ਅੰਦਰ ਪ੍ਰਾਈਵੇਟ ਸਕੂਲਾਂ ਵੱਲੋਂ ਜੋ ਲਗਾਤਾਰ ਫੀਸ ਵਧਾਈ ਜਾਂਦੀ ਰਹੀ ਹੈ ਤੇ ਮਨਮਾਨੀ ਕੀਤੀ ਜਾਂਦੀ ਰਹੀ ਹੈ, ਉਸ ਤੇ ਨੱਥ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਵਿਸ਼ੇਸ਼ ਆਰਡੀਨੈਂਸ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਰਾਜਪਾਲ ਦੀ ਮਨਜ਼ੂਰੀ ਮਿਲਣ ਨਾਲ ਹੁਣ ਇਹ ਫੀਸ ਕੰਟਰੋਲ ਪ੍ਰਣਾਲੀ ਪੂਰੇ ਸੂਬੇ ਵਿੱਚ ਲਾਗੂ ਹੋ ਗਈ ਹੈ। ਇਸ ਤਹਿਤ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ ਫੀਸ ਵਿੱਚ 5% ਤੋਂ ਜ਼ਿਆਦਾ ਵਾਧਾ ਨਹੀਂ ਕਰ ਸਕੇਗਾ। ਸਰਕਾਰ ਨੇ ਕਦਮ 3 ਜੂਨ ਨੂੰ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਅਤੇ ਅੰਮ੍ਰਿਤਸਰ ਵਿੱਚ ਫੀਸਾਂ ਦੇ ਬਿਕੂੜੇ ਦਬਾਅ ਕਾਰਨ 17 ਸਾਲਾ ਬੱਚੀ ਵੱਲੋਂ ਖੁਦਕੁਸ਼ੀ ਕਰਨ ਦੀ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਚੁੱਕਿਆ ਹੈ। ਹੁਣ ਜੇਕਰ ਕਿਸੇ ਸਕੂਲ ਨੇ 5% ਤੋਂ ਜ਼ਿਆਦਾ ਫੀਸ ਵਧਾਉਣੀ ਹੋਵੇਗੀ ਤਾਂ ਉਸਨੂੰ ਰੈਗੂਲੇਟਰੀ ਬਾਡੀ ਤੋਂ ਅਗਾਊਂ ਮਨਜ਼ੂਰੀ ਲੈਣੀ ਹੋਵੇਗੀ ਜੋ ਸਕੂਲ ਦਾ ਆਰਥਿਕ ਆਡਿਟ ਕਰੇਗੀ। ਜਿਹਨਾਂ ਸਕੂਲਾਂ ਨੇ ਪਿਛਲੇ 3 ਸਾਲਾਂ ਦੌਰਾਨ ਵਾਧੂ ਫੀਸਾਂ ਵਸੂਲੀਆਂ ਨੇ ਉਹਨਾਂ ਦਾ ਰਿਕਾਰਡ ਸੀਜ਼ ਕਰਕੇ ਮਾਤਾ ਪਿਤਾ ਨੂੰ ਪੈਸੇ ਰਿਫੰਡ ਕੀਤੇ ਜਾਣਗੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਅਮਰੀਕਾ ਤੇ ਈਰਾਨ ਵਿਚਾਲੇ ਫੌਜੀ ਟਕਰਾਅ ਇੱਕ ਵਾਰ ਫੇਰ ਚੱਲ ਪਿਆ ਹੈ। ਦੋਹਾਂ ਦੇਸ਼ਾਂ ਵੱਲੋਂ ਇੱਕ ਦੂਜੇ ਉੱਤੇ ਹਮਲੇ ਕੀਤੇ ਜਾ ਰਹੇ ਨੇ, ਬੰਬ ਫਰਾਏ ਜਾ ਰਹੇ ਨੇ। ਇਸ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰ ਵੱਡਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਅਮਰੀਕਾ ਹੋਰਮੋਜ਼ ਲਾਂਘੇ ਉੱਤੇ 20% ਟੈਕਸ ਲਾਵੇਗਾ ਤੇ ਹੋਰਮੋਜ਼ ਦਾ ਕੰਟਰੋਲ ਹਾਸਲ ਕਰਨ ਲਈ ਕਵਾਇਦ ਆਰੰਭੇਗਾ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ, ਹਲਕਾ ਇੰਚਾਰਜਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਅਹਿਮ ਮੀਟਿੰਗ 16 ਜੁਲਾਈ ਨੂੰ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਹੋਵੇਗੀ। ਇਸ ਵਿੱਚ ਮੌਜੂਦਾ ਸਿਆਸੀ ਸਥਿਤੀ ਉੱਪਰ ਚਰਚਾ ਕੀਤੀ ਜਾਣੀ ਹੈ। ਭਾਰਤ ਦੀ ਔਰਤਾਂ ਦੀ ਕ੍ਰਿਕਟ ਟੀਮ ਇੰਗਲੈਂਡ ਦੇ ਦੌਰੇ ਉੱਤੇ ਗਈ ਹੋਈ ਹੈ ਤੇ ਉੱਥੇ ਭਾਰਤੀ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਇੰਗਲੈਂਡ ਦੇ ਨਾਲ ਖੇਡੇ ਗਏ ਇਕਲੌਤੇ ਟੈਸਟ ਮੈਚ ਵਿੱਚ ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਨੇ ਇੰਗਲੈਂਡ ਦੀ ਟੀਮ ਨੂੰ 270 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਇੰਗਲੈਂਡ ਦੀ ਧਰਤੀ ਉੱਤੇ ਟੈਸਟ ਮੈਚ ਜਿੱਤਿਆ। ਇਸ ਦਰਮਿਆਨ ਭਾਰਤ ਦੀ ਪੁਰਸ਼ ਕ੍ਰਿਕਟ ਟੀਮ ਵੀ ਇੰਗਲੈਂਡ ਦਾ ਹੀ ਦੌਰਾ ਕਰ ਰਹੀ ਹੈ। T20 ਮੈਚਾਂ ਦੀ ਲੜੀ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਹੁਣ ਭਾਰਤ ਤੇ ਇੰਗਲੈਂਡ ਦਰਮਿਆਨ ਇੱਕ ਰੋਜ਼ਾ ਮੈਚਾਂ ਦੀ ਲੜੀ ਸ਼ੁਰੂ ਹੋ ਰਹੀ ਹੈ, ਜਿਸਦਾ ਪਹਿਲਾ ਵਨਡੇ ਮੈਚ ਅੱਜ ਬਰਮਿੰਗਮ ਵਿਖੇ ਖੇਡਿਆ ਜਾਣਾ ਹੈ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵਿਖੇ ਚੜਾਵਾ ਚੋਰੀ ਦੀ ਜਾਂਚ ਸੰਬੰਧੀ ਸਟੇਟਸ ਰਿਪੋਰਟ ਤਲਬ ਹੋ ਗਈ ਹੈ ਅਤੇ ਟਰੱਸਟ ਨੂੰ ਨੋਟਿਸ ਵੀ ਜਾਰੀ ਹੋ ਗਿਆ ਹੈ। ਵੀਅਤਨਾਮ ਦੇਸ਼ ਵਿਖੇ ਸਪੀਡ ਬੋਟ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ 15 ਭਾਰਤੀ ਸੈਲਾਨੀਆਂ ਦੀਆਂ ਮ੍ਰਿਤਕ ਦੇਹਾਂ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਵਾਪਸ ਮੁੰਬਈ ਲਿਆਂਦੀਆਂ ਗਈਆਂ ਨੇ। ਮੌਸਮ ਦੀ ਜਾਣਕਾਰੀ, ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਲੰਘੇ ਕੱਲ ਮੀਂਹ ਪਿਆ ਜਿਸ ਨਾਲ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਹੇਠ ਆਇਆ, ਜਦਕਿ ਪੰਜਾਬ ਦੇ ਬਾਕੀ ਹਿੱਸੇ ਹਾਲੇ ਵੀ ਮੀਂਹ ਨੂੰ ਟੇਕ ਰਹੇ ਨੇ। ਮੌਨਸੂਨ ਦੀ ਰਫਤਾਰ ਐਤਕੀ ਕਾਫੀ ਹੌਲੀ ਲੱਗ ਰਹੀ ਹੈ। ਬੱਦਲਵਾਈ ਹੋ ਰਹੀ ਹੈ ਪਰ ਮੀਂਹ ਉਸ ਹਿਸਾਬ ਨਾਲ ਨਹੀਂ ਪੈ ਰਹੇ ਜਿਸ ਹਿਸਾਬ ਨਾਲ ਸਾਲ ਦੇ ਇਸ ਸਮੇਂ ਪੈਂਦੇ ਹੋਣੇ ਚਾਹੀਦੇ ਸਨ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ
1: ਕਮਾਲ ਦਾ ਕੈਸੀ ਯਾਰ ਯਕੀਨ ਹੀ ਨਹੀਂ ਹੁੰਦਾ
2: ਤੈਨੂੰ ਇਧਰ ਤੇ ਯਕੀਨ ਨਹੀਂ ਹੁੰਦਾ ਤੂੰ ਇਹ ਸੁਣ ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ
2: ਤੈਨੂੰ ਇਹ ਸਭ ਕਿਵੇਂ ਪਤਾ
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ
2: ਅੱਛਾ ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ
1: saveonenergy.ca/eap
3: This is AM 530, CHLO AM, serving Brampton, Mississauga, Toronto, the GTA, and the world at am530.ca.
0: Fridges, dishwashers, best deal de lai, Dream Home Appliances nu yaad rakho. Visit Dream Home Appliances, best deal, best price. ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
4: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ
5: ਮੈਂ ਕਿਹਾ ਚੰਨ ਜੀ ਸਲਾਮ
4: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477839873 ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ

0: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
0: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ। ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਣ, ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ, ਰੇਡੀਓ ਉਡਾਣ ਪ੍ਰਭ ਸੰਧੁ ਦੇ ਨਾਲ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਅੱਜ ਦਾ ਦਿਨ ਤੁਹਾਡਾ ਬਹੁਤ ਬਹੁਤ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲਾ ਰਿਹਾ ਹੋਵੇਗਾ। ਕੀ ਹਾਲ ਚਾਲ ਤੁਹਾਡਾ? ਖੂਬਸੂਰਤ ਸ਼ਾਮ ਔਰ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀ ਪ੍ਰੋਗਰਾਮ ਪੰਜਾਬੀ ਪੰਜਾਬੀ ਪੰਜਾਬੀ ਓ ਹੋ ਹੋ ਪੰਜਾਬੀ ਦਾ ਖੂਬਸੂਰਤ ਪ੍ਰੋਗਰਾਮ ਰੇਡੀਓ ਡਾਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਠੀਕ ਠਾਕ ਹੋ ਸਾਰੇ ਚੜ੍ਹਦੀ ਕਲਾ ਦੇ ਵਿੱਚ? ਕਿਵੇਂ ਲੰਘ ਰਹੀ ਅੱਜ ਦੀ ਖੂਬਸੂਰਤ ਸ਼ਾਮ? ਅਤੇ ਕਰੀਏ ਫਿਰ ਗੱਲਾਂ ਬਾਤਾਂ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ 905 ਨੰਬਰ ਮੈਂ ਦੇ ਦਿਆਂ ਇੱਕ ਵਾਰ ਫਿਰ ਤੁਹਾਨੂੰ, ਕਿਉਂਕਿ ਅੱਜ ਕੁਛ ਗੱਲਾਂ ਬਾਤਾਂ ਤੁਹਾਨੂੰ ਨਾ ਬਿਨਾਂ ਜਹਾਜ਼ ਤੋਂ ਬਿਨਾਂ ਤੁਹਾਨੂੰ ਟਿਕਟ ਤੋਂ ਫਿਰ ਲੈ ਜਾਣਾ ਤੁਹਾਨੂੰ ਪੰਜਾਬ 'ਚ ਬਚਪਨ 'ਚ ਉਹਨਾਂ ਪਿੰਡਾਂ 'ਚ। ਮੈਂ ਇੱਕ ਬੜੀ ਖੂਬਸੂਰਤ ਹਰਭਜਨ ਗਿੱਲ ਹੋਣਾ ਦੀ ਬੁੱਕ ਮੇਰੇ ਅੱਗੇ ਆ ਗਈ, ਮੇਰੇ ਹੱਥ 'ਚ ਆ ਗਈ, ਬੜੀ ਖੂਬਸੂਰਤ ਲਿਖਿਆ ਅਤੇ ਲਿਖਿਆ ਮੈਨੂੰ ਇੱਦਾਂ ਲੱਗਦਾ ਕਿ ਜਿੱਦਾਂ ਨਸ਼ਾ ਖਾਣ ਪੀਣ ਵਾਲੇ ਨੂੰ ਨਸ਼ਾ ਨਹੀਂ ਲੱਭ ਜਾਂਦਾ, ਸੋ ਇੱਦਾਂ ਫਿਰ ਮੈਨੂੰ ਜਦੋਂ ਕੋਈ ਕਿਤਾਬ ਲੱਭ ਜੇ ਨਾ ਉਹ ਫਿਰ ਵੇਲਾ ਜਿਹੜਾ ਮਰਜ਼ੀ ਹੋਵੇ, ਫਿਰ ਮੈਂ ਕਿਹਾ ਯਾਰ ਇਹ ਤਾਂ ਬੜੇ ਕਸੂਤੇ ਸਮੇਂ ਹੱਥ 'ਚ ਕਿਤਾਬ ਆ ਗਈ ਆ, ਉੱਥੋਂ ਟਾਈਮ ਹੋ ਗਿਆ ਰੇਡੀਓ ਦਾ, ਅਤੇ ਫਿਰ ਹੁਣ ਮੈਂ ਸੋਚਿਆ ਕਿ ਚਲੋ ਪੜ੍ਹਦੇ ਪੜ੍ਹਦੇ ਗੱਲਾਂ ਕਰਦੇ ਅੱਗੇ ਵੱਧਦੇ ਜਾਂਦੇ ਹਾਂ। ਸੋ 905-673-3337 ਸਟੂਡੀਓ ਦੇ ਇੱਕ ਨੰਬਰ 'ਤੇ। ਅੱਛਾ, ਬੜੀਆਂ ਚੀਜ਼ ਖੂਬਸੂਰਤ ਜਿਹੜੀਆਂ ਮੈਂ ਗੱਲਬਾਤ ਕਰਨੀ ਸੀ ਉਹਦੇ ਰਿਲੇਟਡ ਹੀ ਗੱਲਾਂ ਬਾਤਾਂ ਲਿਖੀਆਂ। ਦੇਖੋ ਕਈ ਵਾਰ ਕਹਿੰਦੇ ਨਾ ਕਿ ਤੁਸੀਂ ਜੋ ਤੁਹਾਡੀ ਇੱਛਾ ਹੁੰਦੀ ਆ, ਮੈਨੀਫੈਸਟੇਸ਼ਨ ਕਹਿੰਦੇ ਅੱਜ ਕੱਲ੍ਹ, ਅਤੇ ਉਹ ਉੱਦਾਂ ਦਾ ਤੁਹਾਡੇ ਆਸੇ ਪਾਸੇ ਸਾਰਾ ਇਨਵਾਇਰਮੈਂਟ ਉਹੀ ਕੰਮ ਕਰਨ ਲੱਗ ਜਾਂਦੀ ਆ, ਉਹੀ ਚੀਜ਼ਾਂ ਨੂੰ ਤਿਆਰ ਕਰਨ ਲੱਗ ਜਾਂਦੀ ਹੈ। ਅਤੇ ਮੈਂ ਬੜੀ ਖੂਬਸੂਰਤ ਲਾਈਨਾਂ ਪੜ੍ਹ ਰਿਹਾ ਸੀ ਕਿ ਕਿੱਥੇ ਗਈਆਂ ਕੂੰਜਾਂ, ਇੱਥੋਂ ਉੱਡ ਗਏ ਨੇ ਮੋਰਨੀ, ਕਿੱਥੋਂ ਗਈਆਂ ਕੂੰਜਾਂ, ਇੱਥੋਂ ਉੱਡ ਗਏ ਨੇ ਮੋਰਨੀ, ਬਣਿਆ ਪੰਜਾਬ ਮੇਰਾ ਹੁਣ ਹੋਰ ਦਾ ਹੋਰ ਨਹੀਂ, ਬਣਿਆ ਪੰਜਾਬ ਮੇਰਾ ਹੋਰ ਦਾ ਹੋਰ ਨਹੀਂ। ਸਾਉਣ ਦੇ ਮਹੀਨੇ 'ਚ ਤਰੇੜੀ ਹੋਈ ਧਰਤੀ, ਪਿੰਡਾਂ ਨੇ ਉਦਾਸ ਦੇ ਚ ਫਿਰ ਚੁੱਪ ਵਰਤੀ, ਪਿੰਡ ਨੇ ਉਦਾਸ ਦੇ ਚ ਫਿਰ ਚੁੱਪ ਵਰਤੀ, ਵਿਹੜਿਆਂ ਦੇ ਵਿੱਚ ਸ਼ਾਂਤੀ ਹੋਈ ਪਈ ਹੁੰਦੀ ਆ, ਤੇ ਵਿਹਲਿਆਂ ਦੀ ਡਾਰ ਫਿਰੇ ਬੰਦ ਹੋਈ ਭਰਤੀ, ਜਿਹੜੇ ਵਿਹਲੇ ਨਹੀਂ ਹੁੰਦੇ ਸੀ ਪਿੰਡਾਂ 'ਚ, ਕੰਧਾਂ 'ਚ ਬਹਿ ਜਾਣਾ, ਸੱਥਾਂ 'ਚ ਬਹਿ ਜਾਣਾ, ਬੋੜਾਂ ਥੱਲੇ ਬਹਿ ਜਾਣਾ, ਲੱਭਦੇ ਕਿਤੇ ਹੋ? ਨਹੀਂ ਲੱਭਦੇ, ਹੁਣ ਤਾਂ ਆਵਾਜ਼ਾਂ ਮਾਰ ਮਾਰ ਵੀ ਇਕੱਠੇ ਨਹੀਂ ਹੁੰਦੇ, ਹੁਣ ਤਾਂ ਕੋਈ ਬਾਹਰੋਂ ਵੀ ਚੱਲ ਜੇ ਨਾ ਅਤੇ ਉਹਨਾਂ ਨੂੰ ਇਕੱਠਾ ਕਰਨਾ ਪਵੇ, ਇੱਕ ਬੰਦੇ ਨੂੰ ਪਏ ਬੰਦਾ ਭੇਜਣਾ ਪੈਂਦਾ, ਸ਼ਰਮ ਦੇ ਮਾਰੇ ਆਪ ਵੀ ਨਹੀਂ ਚਾਹੀਦਾ, ਉਹ ਕਹਿੰਦੇ ਵੀ ਨਹੀਂ ਭਾਈ ਬਿਜ਼ੀ ਹਾਂ, ਸਮਾਂ ਮਿਲਿਆ ਤਾਂ ਆਵਾਂਗੇ, ਹੁਣ ਨਾ ਕਿਸੇ ਕੋਲ ਟਾਇਆ। ਵਿਹਲਿਆਂ ਦੀ ਡਾਰ ਫਿਰੇ ਬੰਦ ਹੋਈ ਭਰਤੀ, ਬਣ ਗਏ ਸਿਆਸੀ ਹੁਣ ਸਾਧੂ ਅਤੇ ਚੋਰ ਨਹੀਂ, ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨਹੀਂ। ਫਸਲਾਂ ਨੇ ਸਿਰ ਸੁੱਟੇ, ਆਡਾ ਨੇ ਪਿਆਸੀਆਂ, ਤਪਦੀ ਸਵੇਰ ਸ਼ਾਮਾਂ ਰਾਤਾਂ ਵੀ ਉਦਾਸੀਆਂ, ਅਤੇ ਪੁੱਤਰਾਂ ਦੇ ਹੱਥ ਵਿੱਚ ਦਾਰੂ ਅਤੇ ਗਲਾਸੀਆਂ, ਕਿਹੜੇ ਪਾਸੇ ਲਈ ਜਾਂਦਾ ਮਨਾਂ ਵਾਲਾ ਸ਼ੋਰ ਨਹੀਂ, ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨਹੀਂ। ਅਤੇ ਟੁੱਟ ਗਿਆ ਸਾਥ ਹੁਣ ਚਾਟੀ ਅਤੇ ਮਧਾਣੀ ਦਾ, ਟੁੱਟ ਗਿਆ ਜੀ ਬਿਲਕੁਲ, ਚਾਟੀਆਂ ਮਧਾਣੀਆਂ ਕਿੱਥੇ ਰਹਿ ਗਈਆਂ, ਹੁਣ ਤਾਂ ਡੋਲੂ ਆ ਗਏ, ਸਟੀਲ ਆ ਗਿਆ, ਬਰਤਨ ਆ ਗਏ ਰੰਗ ਰੰਗੀਨੇ, ਦਾਦੀਆਂ ਨਾਲ, ਸਾਡੀਆਂ ਨਾਨੀਆਂ ਨਾਲ, ਸਾਡੇ ਬਜ਼ੁਰਗਾਂ ਨਾਲ ਸਾਡਾ ਸੱਭਿਆਚਾਰ ਵੀ ਖਿਸਕਦਾ ਜਾ ਰਿਹਾ, ਖੈਰ ਇੱਥੋਂ ਵਾਲਿਆਂ ਨੇ ਤਾਂ ਸਾਂਭ ਕੇ ਰੱਖਿਆ ਹੋਇਆ। ਟੁੱਟ ਗਿਆ ਸਾਥ ਹੁਣ ਚਾਟੀ ਅਤੇ ਮਧਾਣੀ ਦਾ, ਹਲਦੀ ਤੋਂ ਗੂੜਾ ਰੰਗ ਗਿੱਧਿਆਂ ਦੀ ਰਾਣੀ ਦਾ, ਲੱਭਦਾ ਨਾ ਸਿਰਾ ਕੋਈ ਉਲਝੀ ਕਹਾਣੀ ਦਾ, ਵਰਿਆਂ ਤੋਂ ਗੁੰਮ ਸੁੰਮ ਝਾਂਜਰਾਂ ਦੇ ਬੋਰ ਨੇ, ਵਰਿਆਂ ਤੋਂ ਗੁੰਮ ਸੁੰਮ ਝਾਂਜਰਾਂ ਦੇ ਬੋਰ ਨੇ, ਬਣਿਆ ਪੰਜਾਬ ਮੇਰਾ ਹੋਰ ਦਾ ਹੀ ਹੋਰ ਨਹੀਂ। ਦੱਸਦੇ ਮਨੁੱਖ ਤੇ ਰੁੱਖ ਸਣੇ ਟਾਹਣੀਆਂ, ਸਿੰਝਿਆ ਹਮੇਸ਼ਾ ਸਾਨੂੰ ਸਾਡੇ ਪੰਜਾਂ ਪਾਣੀਆਂ, ਬੜੀਆਂ ਗੱਲਾਂ ਨੇ ਕਰਨ ਵਾਲੀਆਂ ਬੜੀਆਂ। ਸੋ 905

ਕਿਸੇ ਨੂੰ ਖੁਸ਼ ਵੇਖ ਕੇ ਖੁਸ਼ ਹੋ ਲਿਆ ਕਰੋ, ਰੀਸ ਕਰ ਲਿਆ ਕਰੋ। ਜਿਸ ਵਜ੍ਹਾ ਦੇ ਨਾਲ, ਜਿਸ ਮਿਹਨਤ ਦੇ ਨਾਲ, ਜਿਸ ਮੁਸ਼ਕਤ ਦੇ ਨਾਲ ਉਹਨੂੰ ਖੁਸ਼ੀ ਮਿਲੀ ਹੈ, ਉਹ ਤਰੱਕੀ ਮਿਲੀ ਹੈ, ਉਹਦੀ ਰੀਸ ਕਰ ਲਓ। ਦੁਖੀ ਨਾ ਹੋ, ਕਿਉਂਕਿ ਇਹਦੇ ਨਾਲ ਤੁਹਾਡਾ ਹੀ ਨੁਕਸਾਨ ਹੋਣਾ, ਉਹਨੂੰ ਪਤਾ ਨਹੀਂ ਕੁਛ ਹੋਣਾ ਕਿ ਨਹੀਂ ਹੋਣਾ, ਆਪਣੇ ਆਪ ਨੂੰ ਰੋਗ ਲਾ ਬੈਠੋਗੇ। ਅੱਛਾ ਜੀ, ਖੇਡਾਂ ਖੇਡਦੇ ਹਾਂ ਆਪਾਂ ਇੱਕ ਦੂਜੇ ਨਾਲ, ਨਾ ਇਹੀ ਖੇਡਾਂ ਰਹਿ ਗਈਆਂ। ਅਤੇ ਬਚਪਨ 'ਚ ਕੀ ਖੇਡਾਂ ਖੇਡਦੇ ਸੀ, ਯਾਦ ਆ ਬਚਪਨ ਦੀਆਂ ਖੇਡਾਂ? ਹੁਣ ਤਾਂ ਉਹਨਾਂ ਦੇ ਵੀ ਵੈਰੀ ਬਣ ਗਏ ਆਪਾਂ, ਜਿਨ੍ਹਾਂ ਨਾਲ ਬਚਪਨ ਦੇ ਵਿੱਚ ਖੇਡਾਂ ਖੇਡਦੇ ਸੀ, ਉਹ ਵੀ ਯਾਰ ਬੇਲੀ ਸੱਜਣ ਚਾਚੇ ਤਾਇਆਂ ਦੇ ਮੁੰਡੇ ਸ਼ਰੀਕ ਹੋ ਗਏ ਆ। ਸਾਨੂੰ ਲੱਗਦਾ ਆ ਇਕੱਠੇ ਮੰਜਿਆਂ 'ਤੇ ਸੌਣਾ, ਇਕੱਠੀਆਂ ਰੋਟੀਆਂ ਖਾਣੀਆਂ, ਇਕੱਠੇ ਤੰਦੂਰ ਤਪਣੇ, ਇਕੱਠੀਆਂ ਸਬਜ਼ੀਆਂ ਬੰਨੀਆਂ, ਇਕੱਠੇ ਆਟੇ ਗੁੰਨੇ ਜਾਣੇ। ਹਾਏ ਹਾਏ, ਕਿਆ ਯਾਰ ਕਿਆ ਮਾਹੌਲ ਸੀ, ਹੈ ਨਾ। ਕਾਸ਼ ਕਿਤੇ ਉਹ ਵੇਲਾ ਮੁੜ ਕੇ ਆ ਜਾਵੇ, ਅਤੇ ਮੈਨੂੰ ਲੱਗਦਾ ਕਿ ਫਿਰ ਕਹਾਣੀ ਹੋਰ ਦੀ ਹੋਰ ਹੀ ਹੋ ਜਾਵੇ, ਹੈ ਨਾ। ਹੈ ਸੀ ਨਾ ਉਹ ਵੇਲਿਆਂ ਦੇ ਵਿੱਚ ਖੂਬਸੂਰਤੀ ਸੀ ਨਾ। ਵੱਡਿਆਂ ਨੇ ਫਿਰ ਖੇਤੋਂ ਆਉਣਾ ਕੰਮ ਧੰਮ ਤੋਂ, ਲਿਬੜੇ ਤਿਬੜੇ ਹੱਥ ਮੂੰਹ ਧੋ ਕੇ ਇੱਕੇ ਮੰਜਿਆਂ 'ਤੇ ਬਹਿ ਕੇ, ਇੱਕ ਜਣੇ ਨੇ ਪੈਂਦ ਵੱਲ ਬਹਿ ਜਾਣਾ, ਇੱਕ ਨੇ ਦੂਜੇ ਪਾਸੇ ਬਹਿ ਜਾਣਾ, ਫਿਰ ਵਿਚਾਲੇ ਥਾਲੀਆਂ ਦੇ ਵਿੱਚ ਰੋਟੀਆਂ ਰੱਖ ਕੇ ਖਾਣੀਆਂ, ਪੈਨ ਦੇ ਵਿੱਚ ਗਲਾਸ ਅੜਾ ਲੈਣਾ। ਅਤੇ ਯਾਰ ਕਿਆ ਬਾਤ ਆ, ਪੈਂਦ ਨਹੀਂ ਹੁੰਦੀ, ਪੈਂਦ ਪੈਂਦ ਕਿਸੇ ਨੂੰ ਪਤਾ, ਦੌਣ, ਦੌਣਾਂ ਦੇ ਵਿੱਚ ਇੱਕ ਜਿਹੜੀ ਸਪੇਸ ਜੀ ਹੁੰਦੀ, ਉਹਦੇ ਵਿੱਚ ਗਲਾਸ ਉਡਾ ਲੈਣਾ, ਪਾਣੀ ਵਾਲਾ, ਲੱਸੀ ਵਾਲਾ, ਦੁੱਧ ਵਾਲਾ। ਅਤੇ ਤਾਜ਼ੀਆਂ ਖੇਤਾਂ 'ਚ ਪੁੱਟ ਕੇ ਲਿਆਂਦੀਆਂ ਮੂਲੀਆਂ, ਸ਼ਲਗਮ, ਗੰਢੇ, ਉਹ ਫਿਰ ਖਾਣੇ। ਬਿਮਾਰੀਆਂ ਨਹੀਂ ਸੀ ਉਦੋਂ ਇੰਨੀਆਂ, ਚੰਗਾ ਖਾਂਦੇ ਸੀ, ਸਾਦਾ ਖਾਂਦੇ ਸੀ, ਉਦੋਂ ਇੰਨੀਆਂ ਬਿਮਾਰੀਆਂ ਨਹੀਂ ਸੀ। ਅੱਜ ਕੱਲ੍ਹ ਤਾਂ ਮੈਂ ਚੱਲ ਜਾਂ, ਮੈਨੂੰ 5-7 ਬਿਮਾਰੀਆਂ ਨਿਕਲ ਆਉਣੀਆਂ, ਚੰਗੇ ਭਲੇ ਵੇਖਦੇ ਹਾਂ। ਖਾਣ ਪਾਣ ਗਵਾ ਲਿਆ, ਸੱਭਿਆਚਾਰ ਗਵਾ ਲਿਆ, ਜਿਹਨੀ ਤੌਰ 'ਤੇ ਬਹੁਤ ਬਿਮਾਰੀਆਂ ਲਵਾ ਲਈਆਂ ਨਾ ਅਸੀਂ, ਸੋਚਾਂ ਸੋਚ ਕੇ। ਡੀਪ ਥਿੰਕਰ, ਓਵਰ ਥਿੰਕਰ, ਜ਼ਿਆਦਾ ਸੋਚਣਾ, ਸਟ੍ਰੈਸ, ਚਿੰਤਾ, ਐਂਗਜ਼ਾਇਟੀ, ਇਹਨਾਂ 'ਚੋਂ ਨਿਕਲ ਸਕਦੇ ਹਾਂ, ਕੋਈ ਔਖਾ ਨਹੀਂ ਆ, ਬੜਾ ਸੌਖਾ ਆ। ਬਸ ਤੁਸੀਂ ਸਮਝਣਾ ਆ ਕਿ ਤੁਸੀਂ ਜ਼ਿੰਦਗੀ ਜਿਉਣ ਆਏ ਆ, ਕੱਟਣ ਨਹੀਂ। ਜਦੋਂ ਤੁਸੀਂ ਜ਼ਿੰਦਗੀ ਜਿਉਣ ਲੱਗ ਗਏ, ਫਿਰ ਇਹ ਚੀਜ਼ਾਂ ਛੋਟੀਆਂ ਲੱਗਣ ਲੱਗ ਜਾਣੀਆਂ। ਅਤੇ ਜਿਉਣਾ ਤੁਸੀਂ ਕਦੇ ਵੀ ਸ਼ੁਰੂ ਕਰ ਸਕਦੇ ਆ। ਮੈਂ ਕਈ ਵਾਰ ਗੱਲ ਕਰਦਾ ਹੁੰਦਾ, ਅਤੇ ਮੇਰੀ ਅੱਜ ਹੀ ਸੱਜਣ ਨਾਲ ਇੱਕ ਗੱਲ ਹੋ ਰਹੀ ਸੀ, ਅਤੇ ਕਹਿੰਦਾ ਯਾਰ ਹੁਣ ਤਾਂ ਲੇਟ ਹੋ ਗਏ, ਇਹ ਜਿਹੜੀਆਂ ਤੂੰ ਗੱਲਾਂ ਕਰਦਾ, ਇਹ ਕਿਤੇ ਸਮੇਂ ਪਹਿਲਾਂ ਸਮਝੀਆਂ ਹੁੰਦੀਆਂ ਤਾਂ ਸੀ, ਹੁਣ ਤਾਂ ਕਹਿੰਦਾ ਉਮਰਾਂ ਲੰਘ ਗਈਆਂ, ਹੁਣ ਕੀ ਫਾਇਦਾ, ਹੁਣ ਇਹਨਾਂ 'ਤੇ ਵਿਚਾਰ ਕੀ ਕਰਨਾ। ਜ਼ਿੰਦਗੀ ਨੂੰ ਤੁਸੀਂ ਜਦੋਂ ਜਿਉਣਾ ਸ਼ੁਰੂ ਕਰੋਗੇ, ਜ਼ਿੰਦਗੀ ਉਦੋਂ ਤੋਂ ਹੀ ਖੂਬਸੂਰਤ ਹੋ ਜਾਣੀ ਆ। ਡਜ਼ਨ ਮੈਟਰ ਤੁਸੀਂ 20 ਦਿਓ, 30 ਦਿਓ, 40 ਦਿਓ, 50 ਦਿਓ, 60 ਦਿਓ, 70 ਦਿਓ, ਡਜ਼ਨ ਮੈਟਰ। ਕਹਿੰਦੇ ਕਿ ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ। ਤੁਹਾਡੇ ਅੰਦਰ ਪੋਜ਼ਿਟਿਵਿਟੀ ਹੈ ਨਾ, ਚੜ੍ਹਦੀ ਕਲਾ ਨਾ, ਸਾਰਾ ਕੁਛ ਉਹ ਬਹਾ ਕੇ ਲੈ ਜੂ ਨਾਲ ਆਪਣੀ ਚੜ੍ਹਦੀ ਕਲਾ 'ਤੇ। ਬਸ ਚੜ੍ਹਦੀ ਕਲਾ ਹੋਣੀ ਚਾਹੀਦੀ ਆ, ਆਉਣੀ ਚਾਹੀਦੀ ਆ। ਅਸੀਂ ਕਹਿੰਦੇ ਹਾਂ ਰੋਜ਼ ਕਿ ਜ਼ਿੰਦਾਬਾਦ ਰਹੋ, ਚੜ੍ਹਦੀ ਕਲਾ 'ਚ ਰਹੋ, ਆਬਾਦ ਰਹੋ, ਅਤੇ ਉਹ ਤਾਂ ਹੀ ਰਿਹਾ ਜਾਣਾ ਕਿ ਜੇ ਆਪਾਂ ਅੱਜ ਨੂੰ ਜਿਉਣਾ ਸ਼ੁਰੂ ਕਰੀਏ, ਅੱਜ ਨੂੰ ਜ਼ਿੰਦਗੀ ਬਣਾਈਏ। ਪਰ ਆਪਾਂ ਤਾਂ ਜਿਉਣਾ ਹੀ ਕੱਲ੍ਹ 'ਚ, ਕੋਈ ਅੱਜ 'ਚ ਜਿਉਂਦਾ? ਆਪਾਂ ਨੂੰ ਤਾਂ ਇਹ ਕਿ ਅਸੀਂ ਆਹ ਕਰਨਾ, ਫਿਰ ਆਹ ਕਰਨਾ, ਫਿਰ ਮੁੰਡਾ ਵੱਡਾ ਹੋ ਗਿਆ, ਫਿਰ ਉਹ ਕਰ ਲਈਏ, ਆਹ ਕਰ ਲਈਏ। ਸੋਚਿਆਂ ਸੋਚ ਨਾ ਹੋਈਏ, ਜੇ ਸੋਚੇ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੇ, ਜੇ ਬੰਨਾਂ ਪੁੜੀਆਂ ਪਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਹ ਸਸਿਆਰਾ ਹੋਈਏ ਕਿ ਕੂੜੇ ਤੁੱਠੇ ਪਾਲ। ਬਾਬੇ ਦੀ ਮੰਨਦੇ ਥੋੜ੍ਹੀ ਅਸੀਂ, ਅਸੀਂ ਪੜ੍ਹਦੇ ਹਾਂ, ਅਸੀਂ ਪੜ੍ਹਦੇ ਹਾਂ। ਜਿੱਦਣ ਮੰਨਣ ਲੱਗ ਗਏ, ਉੱਦਣ ਅਸੀਂ ਦੇਖਿਓ ਕਿੰਨੀ ਸ਼ਾਂਤੀ 'ਚ, ਸਕੂਨ 'ਚ ਹੋ ਜਾਣਾ। ਮੈਨੂੰ ਇੱਕ ਵੀਰ ਦੀ ਕਾਲ ਆਈ ਸੀ, ਕਹਿੰਦਾ ਬੜੀ ਬਿਪਤਾ 'ਚ ਆ, ਸਮਝ ਨਹੀਂ ਆ ਰਿਹਾ, ਬੜੇ ਔਖੇ ਸਮੇਂ 'ਚ ਲੰਘਣ ਡਿਆ। ਸ਼ਾਇਦ ਵੀਰ ਸੁਣਦਾ ਹੋਵੇ। ਮੈਂ ਕਿਹਾ ਅਰਦਾਸ ਕਰੋ, ਉਹੀ ਕੱਢ ਸਕਦਾ, ਅਤੇ ਰਹੋ ਪੋਜ਼ਿਟਿਵ। ਬਸ ਹੋਪ ਨਹੀਂ ਛੱਡਣੀ ਕਿ ਇੱਕ ਦਿਨ ਸਭ ਕੁਛ ਠੀਕ ਹੋ ਜਾਣਾ, ਇਹ ਜਿਹੜੇ ਦੁੱਖਾਂ ਦੇ

0: ਬੱਦਲ ਤੁਹਾਨੂੰ ਲੱਗਦਾ ਕਿ ਅੱਜ ਛਾਏ ਹੋਏ ਆਉਣ ਵਾਲੇ ਸੁੱਖ ਦੇ ਸਵੇਰੇ ਨਾਲ ਸਭ ਉੱਡ ਜਾਣੇ ਆ। ਹਰ ਰਾਤ ਤੋਂ ਬਾਅਦ ਸਵੇਰਾ ਹੁੰਦਾ, ਇਹ ਨਾ ਭੁੱਲੋ। ਜੇ ਅੱਜ ਉਦਾਸੀਆਂ ਤਾਂ ਕੱਲ੍ਹ ਹਾਸੇ ਵੀ ਆਉਣਗੇ, ਪਰ ਬੀਜਣੇ ਪੈਣੇ ਨਾ। ਨਫ਼ਰਤਾਂ ਵਾਲੇ ਰਹਿਣ ਸਦਾ ਉਦਾਸੀ ਹੋਏ ਸੱਜਣਾ, ਖੁਸ਼ੀਆਂ ਦੇ ਬੂਟੇ ਬੀਜ ਉੱਗਣਗੇ ਹਾਸੇ ਹੋਏ ਸੱਜਣਾ, ਹੈ ਨਾ। ਸੋ ਬੀਜਣਾ ਤਾਂ ਪੈਣਾ ਹੀ ਆ। ਸੋ ਕਈ ਵਾਰੀ ਬੀਜਣਾ ਵੱਢਣਾ ਵੀ ਪੈ ਜਾਂਦਾ। ਸੋ ਓਕੇ, ਆਪਾਂ ਤਾਂ ਕੀਰਤਨ ਦਰਬਾਰ ਹੀ ਲਾ ਲਿਆ। 905-600-7373-37 ਯਾਰ ਖੇਡਾਂ ਦੀ ਗੱਲ ਕਰ ਰਹੇ ਸੀਗੇ। ਚਲੋ ਐਨੀਵੇ, ਉਹ 9:17 ਹੋ ਗਏ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਸੋ ਆਪਾਂ ਖੇਡਾਂ ਦੀ ਗੱਲ ਕਰ ਰਹੇ ਸੀ ਕਿ ਕਿਹੜੀਆਂ ਖੇਡਾਂ ਖੇਡ ਕੇ ਸਾਨੂੰ ਸਕੂਨ ਮਿਲਦਾ ਹੁੰਦਾ ਸੀ, ਕਿਹੜੀਆਂ ਖੇਡਾਂ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਖੇਡਦੇ ਸੀ ਜ਼ਿਆਦਾਤਰ, ਆਪਣੀਆਂ ਸਹੇਲੀਆਂ ਨਾਲ, ਆਪਣੇ ਉਹਨਾਂ ਸਕੂਲੀ ਦਿਨਾਂ ਦੇ ਵਿੱਚ, ਬਚਪਨ ਦੇ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਸੀ? ਸਾਡੇ ਤਾਂ ਮਾਲਵੇ ਦੇ ਵਿੱਚ ਕੁਛ ਗਿਣਵੀਆਂ ਚੁਣਵੀਆਂ ਜਿਹੀਆਂ ਖੇਡਾਂ ਸੀਗੀਆਂ। ਮੈਂ 2 ਸਾਲ ਪਹਿਲਾਂ ਵੀ ਇਹ ਗੱਲਬਾਤ ਕੀਤੀ ਸੀਗੀ ਅਤੇ ਬਹੁਤ ਆਨੰਦ ਆਇਆ ਸੀਗਾ। ਅਤੇ ਅੱਜ ਹੁਣ ਲੇਟ ਹੋ ਗਏ ਹਾਂ, ਵੈਸੇ ਇਸ ਪ੍ਰੋਗਰਾਮ, ਇਸ ਗੱਲਬਾਤ ਲਈ ਨਾ ਬਹੁਤ ਲੰਬਾ ਸਮਾਂ ਚਾਹੀਦਾ। ਅਤੇ ਤੁਸੀਂ ਆਪਣੀਆਂ ਸਹੇਲੀਆਂ ਨਾਲ, ਆਪਣੇ ਦੋਸਤਾਂ ਨਾਲ ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਰਹੇ ਆ ਸਕੂਲ ਆਉਣ ਤੋਂ ਬਾਅਦ? ਅੱਛਾ, ਸਕੂਲ ਦੇ ਵਿੱਚ ਵੀ ਗੇਮਾਂ ਹੋਰ ਹੁੰਦੀਆਂ ਸੀਗੀਆਂ, ਜਿਹੜੀਆਂ ਸਕੂਲੇ ਗੇਮਾਂ ਖੇਡਣੀਆਂ ਉਹ ਹੋਰ ਸੀਗੀਆਂ, ਪਰ ਜਿਹੜੀਆਂ ਉਸ ਤੋਂ ਬਾਅਦ ਆ ਕੇ ਖੇਡਣੀਆਂ ਉਹ ਥੋੜ੍ਹੀ ਜਿਹੀ ਵਾਹਿਆਤ ਹੁੰਦੀਆਂ ਸੀਗੀਆਂ, ਉਹ ਥੋੜ੍ਹੀਆਂ ਜਿਹੀਆਂ ਅਨਪ੍ਰੋਫੈਸ਼ਨਲ ਜੀਆਂ, ਹੈ ਨਾ, ਉਹ ਮਤਲਬ ਮਾਰ ਕਟਾਈ ਵਾਲੀਆਂ, ਇੱਧਰ ਉੱਧਰ ਵਾਲੀਆਂ, ਜਿਹੜੀ ਸਕੂਲ 'ਚ ਬੜੇ ਸਿਆਣੇ ਜਿਹੇ ਬਣ ਕੇ ਖੇਡਣਾ, ਵੀ ਮਾਸਟਰ ਵੇਖਦੇ ਪਏ, ਹੈ ਨਾ, ਇਹ ਮਾਸਟਰਾਂ ਨੂੰ ਫਿਰ ਉਹਨਾਂ ਅੱਗੇ ਚੰਗਾ ਜਿਹਾ ਵੀ ਬਣ ਕੇ ਰਹਿਣਾ ਪੈਂਦਾ, ਹੈ ਨਾ। ਅਤੇ ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਸੀ ਭਲਾ, ਯਾਦ ਆ ਤੁਹਾਨੂੰ? ਤੁਸੀਂ ਆਪਣੀਆਂ ਸਹੇਲੀਆਂ ਨਾਲ ਔਰ ਮੁੰਡੇ ਆਪਣੇ ਦੋਸਤਾਂ ਦੇ ਨਾਲ ਕਿਹੜੀਆਂ ਕਿਹੜੀਆਂ ਤੁਸੀਂ ਸਕੂਲ ਤੋਂ ਬਾਅਦ ਅਤੇ ਸਕੂਲ ਦੇ ਵਿੱਚ ਖੇਡਾਂ ਖੇਡਦੇ ਸੀ? ਅੱਛਾ, ਇੱਕ ਖੇਡ ਆ, ਉਹਦਾ ਨਾਮ ਨਹੀਂ ਪਤਾ ਬਹੁਤਿਆਂ ਨੂੰ, ਉਹਦੇ ਵਿੱਚ 12-13 ਜਾਣੇ ਖੇਡਦੇ ਹੁੰਦੇ ਸੀਗੇ ਅਤੇ ਕੋਈ ਇਕਿਉਪਮੈਂਟ ਨਹੀਂ ਹੁੰਦਾ ਸੀ, ਬਸ ਆਪ ਹੀ ਖੇਡਦੇ ਸੀ, ਉਹ ਗੇਮ ਕੋਈ ਦੱਸ ਸਕਦਾ? ਸੋ ਉਹ 905-600-7373-37 ਖੇਡਾਂ ਪੁੱਛ ਰਹੇ ਬਚਪਨ ਦੀਆਂ। ਚਲੋ ਜਾਓ ਬਚਪਨ 'ਚ ਪਿੱਛੇ ਜਾਓ, ਬਸ 20-30-40 ਸਾਲ ਪਿੱਛੇ ਜਾਓ ਅਤੇ ਦੱਸੋ, ਅੱਖਾਂ ਮੀਟੋ ਅਤੇ ਕਿਹਦੇ ਨਾਲ ਖੇਡਾਂ ਖੇਡਦੇ ਰਹੇ ਹਾਂ, ਕਿਸੇ ਬਚਪਨ ਦੇ ਸੱਜਣ ਦਾ ਨਾਂ ਵੀ ਚੇਤੇ ਕਰ ਲਿਓ ਇੰਨੇ ਬਹਾਨੇ। ਸੋ 905-600-7373-37 905-673-3337 ਮੇਰੀ ਆਵਾਜ਼ ਠੀਕ ਪਹੁੰਚ ਰਹੀ ਆ ਬਾਹਰ? ਵਧੀਆ ਆ ਰਹੀ ਆ ਜੀ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਆਵਾਜ਼ ਆ ਰਹੀ ਆ ਜੀ।
0: ਤੁਸੀਂ ਤਾਂ ਸਭ ਤੋਂ ਪਹਿਲਾਂ ਹੀ ਬੁੱਝ ਲਿਆ ਹੋ, ਪਰ ਇਹਦਾ ਨਾਂ ਤੁਹਾਡੇ ਫਿਰ ਤੁਹਾਡੇ ਮਾਝੇ ਚ ਕੁਛ ਹੋਰ ਲੈਂਦੇ, ਸਾਡੇ ਕੁਛ ਹੋਰ ਕਹਿੰਦੇ ਇਹਨੂੰ। ਤੁਸੀਂ ਪਹਿਲਾਂ ਅੱਖਰ ਸਹੀ ਬੋਲਿਆ ਪਰ ਅੱਗੇ ਕੁਛ ਹੋਰ ਆ ਸਾਡੇ। ਅੱਛਾ, ਇਹ ਦੇਖੋ ਬੜੀ ਬੜੀ ਪ੍ਰੈਕਟੀਕਲ ਗੇਮ ਸੀ ਇਹ, ਸਾਰਿਆਂ ਨੇ ਖੇਡਣੀ ਤੇ। ਅੱਛਾ, ਇਹਦੇ ਵਿੱਚ ਮੁੱਕਾ ਧੱਫੀ ਵੀ ਹੋ ਜਾਂਦਾ ਸੀ ਕਈ ਵਾਰ? ਅੱਛਾ, ਇੱਦਾਂ ਕਰੋ, ਤੁਸੀਂ ਹੋਲਡ ਰੱਖੋ ਸਰਪੰਚ ਸਾਹਿਬ, ਕਾਲਾਂ ਬਹੁਤ ਸਾਰੀਆਂ ਆਪਾਂ ਲੈ ਲਈਏ, ਆਪਾਂ ਫਿਰ ਲੰਬੀ ਗੱਲ ਕਰਾਂਗੇ, ਤੁਹਾਨੂੰ ਸਮਾਂ ਘੱਟ ਮਿਲਦਾ ਅੱਜ, ਜ਼ਿਆਦਾ ਦੇਣਾ ਜੀ। 0705 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
2: ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਬਹੁਤ ਵਧੀਆ ਵਧੀਆ ਪ੍ਰੋਗਰਾਮ।
0: ਥੈਂਕ ਯੂ ਸੋ ਮਚ ਜੀ,
2: ਪਰ ਹੀ ਨਹੀਂ ਮਿਲਦੇਗੇ।
0: ਥੈਂਕ ਯੂ ਸੋ ਮਚ ਜੀ, ਉਹ ਫਿਰ ਇਦਾਂ ਕਿ ਲਾਈਨਾਂ ਸਾਰੀਆਂ ਬਿਜ਼ੀ ਹੋ ਜਾਂਦੀਆਂ।
2: ਖੇਲਦੇ ਹੁੰਦੇ ਸੀ ਜੀ?
0: ਹਾਂਜੀ,
2: ਕਿੱਕਲੀ ਖੇਲਣੀ ਤੇ ਉਹ ਘਰੇ ਗਰਾਊਂਡਾਂ ਦੇ ਵਿੱਚ ਕੁੜੀਆਂ ਮੁੰਡੇ ਸਾਰੇ ਰਾਤ ਨੂੰ ਗਰਮੀ ਹੋਣੀ, ਨਾਲੇ ਤਾਂ ਅੰਬ ਚੁੱਪਣੇ, ਨਾਲੇ ਕੀ ਕਰਨਾ, ਬਾਂਦਰ ਕਿੱਲਾ ਖੇਲਦੇ ਹੁੰਦੇ ਸੀ, ਕੁੱਟਦੇ ਹੁੰਦੇ ਸੀ, ਜੁੱਤੀ ਚੱਕ ਲਈ, ਇੱਕ ਇੱਕ ਜੁੱਤੀ ਸਾਰਿਆਂ ਦੀ ਰੱਖੀ ਜਾਂਦੀ ਸੀ ਤੇ ਉਹਦੇ ਚ ਬਾਂਦਰ ਕਿੱਲਾ
0: ਖੇਲਦੇ, ਬਾਂਦਰ ਕਿੱਲਾ। ਅੱਛਾ, ਤੁਹਾਨੂੰ ਕੋਈ ਸਹੇਲੀ, ਕੋਈ ਦੋਸਤ, ਕੋਈ ਉਸ ਬਚਪਨ ਦਾ ਸਾਥੀ ਯਾਦ ਆ ਜਿੱਦਾਂ ਖੇਡਦੇ ਸੀ?
2: ਨਹੀਂ ਜੀ, ਹੁਣ
0: ਭੁੱਲ ਗਏ ਨਾ। ਤੁਸੀਂ ਇੱਦਾਂ ਕਰੋ, ਤੁਸੀਂ ਯਾਦ ਕਰੋ ਇੱਕ ਇੱਕ ਦਾ ਚਿਹਰਾ ਯਾਦ ਕਰੋ ਕਿ ਕਿਹੜੀ ਸਹੇਲੀ ਸੀ ਅੱਜ, ਕਿੱਥੇ ਹੋਊਗੀ, ਕੋਈ ਹੈਗੇ ਆ ਕਿ ਚਲੇ ਗਏ ਰੱਬ ਕੋਲ? ਬਸ
2: ਜਲੰਧਰ ਵਿਆਹੀ ਸੀ ਮੈਂ, ਇੱਥੇ ਅਹਿਮਦਗੜ੍ਹ ਵਿਆਹੀ ਸੀ, ਉਹ ਜਲੰਧਰ ਵਿਆਹੀ ਸੀ, ਮੁੜ ਕੇ ਕੋਈ ਮਿਲਿਆ ਹੀ ਨਹੀਂ, ਉਂਝ ਜਾਨੀ ਯਾਦਾਂ ਤਾਂ ਬਹੁਤ ਆਉਂਦੀਆਂ ਰਹਿੰਦੀਆਂ ਨੇ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। 905-600-7373-37 ਜੀ, 4790 ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਵੀਰੇ?
3: ਸਤਿ ਸ਼੍ਰੀ ਅਕਾਲ ਭਰਾ ਵੀਰੇ, ਕੀ ਹਾਲ
0: ਆ? ਬਸ ਵਧੀਆ, ਸ਼ੁਕਰ ਮਾਲਕ ਦਾ, ਚੜ੍ਹਦੀ ਕਲਾ, ਤੁਸੀਂ ਸੁਣਾਓ?
3: ਵਧੀਆ ਵਧੀਆ, ਚੜ੍ਹਦੀ ਕਲਾ ਜੀ। ਤੇ ਮੈਂ ਉਹ ਕਹਿਣਾ ਸੀ, ਆਪਣੇ ਵੀਰੇ ਵਾਂਝੂ ਕਹਿੰਦੇ ਆਪਣੇ ਮਾਲਵੇ ਦਾ,
0: ਕੀ ਥੋੜਾ ਜਿਹਾ ਤੁਸੀਂ ਵੀ ਇੱਕ ਅੱਖਰ ਤੁਸੀਂ ਵੀ ਛੱਡਤਾ ਤੇ ਆਈ ਥਿੰਕ ਪਹਿਲੇ ਦੋ ਅੱਖਰ ਤਾਂ ਤੁਹਾਡੇ ਵੀ ਸਹੀ ਆ ਤੇ ਅੱਛਾ ਉਹ ਤੁਸੀਂ ਵੇਖਿਆ ਕਿ ਉਹ ਕਿੰਨੀ ਪੁਰਾਣੀ ਗੇਮ ਸੀ ਪਰ ਕਿੰਨੀ ਮੈਨੇਜਮੈਂਟ ਹੁੰਦੀ ਸੀ ਉਹ ਕਿੰਨੇ ਡੱਬੇ ਬਣਾਏ ਲੈਣਾ ਬਣਾਉਣੀਆਂ ਉਹ ਸਾਡੇ ਪਿੰਡ ਤਾਂ ਪੱਕੀ ਪੱਕੀ ਵਾਹੀ ਹੋਈ ਸੀ ਉਹ ਮਤਲਬ ਪਰਮਾਨੈਂਟ ਸੀ ਗੇਮ
3: ਸਾਡੇ ਵੀ ਗਰਾਊਂਡ ਚ ਵਾਹੀ ਹੋਈ ਸੀਗੀ
0: ਉਹ ਅੱਛਾ
3: ਤੇ ਉਹ ਤਾਂ ਮਤਲਬ ਮੈਂ ਅਸੀਂ ਸੁਣਿਆ ਮਤਲਬ ਡੈਡੀ ਵਰਗੇ ਵੀ ਖੇਡਦੇ ਰਹੇ ਆ
0: ਵਾਹ ਹਾਂ
3: ਅਸੀਂ ਇੱਕ ਆ ਬਾਂਦਰ ਕਿੱਲਾ ਤੇ ਇੱਕ ਆ ਪਿੱਠੂ ਗਰਮ ਉਹ ਜਿਹੜੀ ਬਾਲ ਕੱਪੜੇ ਦੀ ਬਾਲ ਬਣਾ ਕੇ ਕਰਡੀ ਜੀ ਉਹਦੇ ਨਾਲ ਖੇਡਦੇ ਸੀ ਇੱਕ ਦੂਜੇ ਦੇ ਮਾਰਨ ਜਦੋਂ ਡੀਟੀਆਂ ਚਿਣ ਕੇ
0: ਦੇਖੋ ਇਹ ਜਿਹੜੀ ਇਹ ਜਿਹੜੀਆਂ ਬਾਂਦਰ ਕਿੱਲਾ ਪਿੱਠੂ ਗਰਮ ਇਹ ਨਾ ਥੋੜੀਆਂ ਅਨਮੈਨੇਜਮੈਂਟ ਗੇਮਾਂ ਸੀ ਬਹੁਤ ਖੂਬਸੂਰਤ ਗੇਮਾਂ ਆ ਮਜ਼ਾ ਆਇਆ ਬਹੁਤ ਖੇਡਦੇ ਰਹੇ ਹਾਂ ਪਰ ਜਿਹੜੀ ਵੰਜਲੀ ਗੇਮ ਦੀ ਉਹ ਵੰਜਲੀ ਲਈ ਮੈਂ ਦੱਸਦਾ ਤੁਹਾਨੂੰ ਉਹ ਵੰਜਲੀ ਕਹਿੰਦੇ ਸੀ ਉਹਨੂੰ ਸੋ ਜਿਹੜੀ ਇਹ ਇਹ ਗੇਮ ਸੀ ਨਾ ਬੜੀ ਮੈਨੇਜਮੈਂਟ ਜਿਹੀ ਵਾਲੀ ਗੇਮ ਸੀ ਪੜ੍ਹਿਆ ਲਿਖਿਆ ਜੇ ਵਾਂਗੂ ਡੱਬੇ ਜੇ ਵਾਹ ਕੇ ਉਵੇਂ ਹਨਾ ਕਿਵੇਂ ਪੂਰੀਆਂ ਲਾਈਨਿੰਗ ਦੇ ਵਿੱਚ ਬੜੀ ਮੈਨੇਜਮੈਂਟ ਜਿਹੀ ਵਾਲੀ ਗੇਮ ਸੀਗੀ ਇਹ
3: ਹਾਂਜੀ ਹਾਂਜੀ ਨਹੀਂ ਬਹੁਤ ਬਹੁਤ ਮਤਲਬ ਮੈਨੂੰ ਤਾਂ ਆਪ ਮੇਰੇ ਵੈਸੇ ਦੋਸਤ ਮੇਰੇ ਉਹ ਹੈਗੀ ਆ ਮੇਰੇ ਨਾਲ ਹੁਣ ਵੀ ਕੰਟੈਕਟ ਮੇਰੇ ਤੇ ਮੈਂ ਮਤਲਬ ਕਰਦੇ ਰਹਿਣਾ ਗੱਲਬਾਤ ਉਹਨਾਂ ਨਾਲ ਵੀ ਵੀਰੇ ਮੈਂ ਤੁਹਾਡੇ ਵਾਂਗੂ ਨਾ ਜਿਵੇਂ ਤੁਸੀਂ ਪੁਰਾਣੀਆਂ ਗੱਲਾਂ ਲੈ ਕੇ ਆਉਂਦੇ ਆ ਪੁਰਾਣੀਆਂ ਖੇਡਾਂ ਯਾਦ ਕਰਾਉਂਦੇ ਬਚਪਨ ਉਹਨਾਂ ਨਾਲ ਵੀ ਆਹ ਗੱਲਾਂ ਹੀ ਚੱਲਦੀਆਂ ਰਹਿੰਦੀਆਂ ਸਕੂਲ ਟਾਈਮ ਦੀਆਂ ਤੇ ਸਕੂਲ ਤੋਂ ਬਾਅਦ ਜਦੋਂ ਖੇਡਣ ਖੁੱਡਣ ਜਾਂਦੇ ਸੀਗੇ ਸ਼ਾਮ ਨੂੰ ਉਹ ਗੱਲਾਂ ਚੱਲਦੀਆਂ ਰਹਿੰਦੀਆਂ ਉਹਨਾਂ ਨਾਲ ਤੇ ਵਧੀਆ ਲੱਗਦਾ ਪ੍ਰਵੀਰ ਤਾਂ ਕਿ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜਿਹੜਾ ਨਾ ਤੁਸੀਂ ਮਤਲਬ ਬਚਪਨ ਜਾ
0: ਪਾਈ ਜਾਵੇ ਦਿੱਲੀ ਨੂੰ ਹੁਣ ਹੋਰ ਕਹਾਣੀਆਂ ਜੱਗ ਨਾਲੋਂ ਵੱਖਰੇ ਕਾਨੂੰਨ ਦੱਸੇ ਹੋਰ ਨੀ ਬਣਿਆ ਪੰਜਾਬ ਮੇਰਾ ਹੋਰ ਤਾਂ ਹੀ ਹੋਰ ਨੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਸਾਡੇ ਨਾਲ ਬਹੁਤ ਸਾਰੇ ਕਾਲਰ ਜੁੜਿਆ ਕਾਲਾਂ ਲਾਈਨ ਸਾਰੀਆਂ ਬਿਜ਼ੀ ਆ ਸੋ ਬਚਪਨ ਦੀਆਂ ਖੇਡਾਂ ਦੀ ਗੱਲਬਾਤ ਕਰ ਰਹੇ ਹਾਂ ਤੁਸੀਂ ਬਚਪਨ 'ਚ ਕਿਹੜੀਆਂ ਖੇਡਾਂ ਖੇਡਦੇ ਜਿਹਨੂੰ ਸੁਣ ਕੇ ਅੱਜ ਵੀ ਤੁਹਾਨੂੰ ਲੱਗਦਾ ਕਿ ਹਾਏ ਹਾਏ ਹਾਏ ਕਿਤੇ ਉਹ ਦਿਨ ਮੁੜ ਆਉਣਾ ਇੱਥੇ ਮਤਲਬ ਤਾਂ ਪਿੱਠੂ ਗਰਮ ਦੀ ਬਾਬਾ ਬਾਪੂਆਂ ਦੀ ਗੇਮ ਕਰਾਈਏ ਕਿਸ ਦਿਨ ਨਾਲੇ ਗੋਡੇ ਗੱਡ 'ਚ ਚੈੱਕ ਹੋ ਜਾਣਗੇ ਸੋ ਹੁਣ ਸਰਪੰਚ ਸਾਹਿਬ ਸਾਡੇ ਨਾਲ ਜੁੜੇ ਹੋਏ ਆ ਸਰਪੰਚ ਸਾਹਿਬ ਨੂੰ ਕਹਿੰਦੇ ਜਦੋਂ ਮਾਝਾ ਪੱਟੀ ਦੀ ਗੇਮ ਹੋਈ ਨਾ ਪੱਟੀ ਦੀ ਸਾਡੀ ਮਾਫ਼ ਕਰਨਾ ਜਦੋਂ ਪੱਟੀ ਦੀ ਆਪਣੀ ਪਿਕਨਿਕ ਹੋਈ ਆਪਾਂ ਬਜ਼ੁਰਗਾਂ ਦੀਆਂ ਗੇਮਾਂ ਕਰਾਉਣੀਆਂ ਇਸ ਵਾਰ ਸਰਪੰਚ ਸਾਹਿਬ ਬਜ਼ੁਰਗਾਂ ਨੂੰ ਖੁਸ਼ ਕਰਕੇ ਭੇਜਣਾ
3: ਸਹੀ ਗੱਲ ਹੈ ਜੀ ਉਹ ਤੇ ਕਹਿੰਦਾ ਵੱਖਰੀ ਚਲੋ ਪੁਰਾਣੀਆਂ ਗੱਲਾਂ ਯਾਰ ਜਿਵੇਂ ਚੀਜ਼ਾਂ ਆਈਆਂ ਜੀ ਬੜੀ ਤਗੜੀ ਗੱਲ ਹੋ ਜਾਂਦੀ ਆ
0: ਜੀ ਆਪਾਂ ਨਾ ਇੱਕ ਕਾਲ ਲੈ ਲਈਏ ਫਿਰ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਦੇ ਹਾਂ ਲਾਈਨ ਸਾਰੀਆਂ ਬਿਜ਼ੀ ਨੇ ਨਾਗਪਾਲ ਸਰ ਸਤਿ ਸ੍ਰੀ ਅਕਾਲ ਕੀ ਹਾਲ ਚਾਲ
1: ਜੀ ਵਧੀਆ ਜੀ ਜਸਟ ਕੁਇਕ ਮੈਸੇਜ ਹੈ ਐਂਡ ਦੈਨ ਲਾਈਕ 1 ਵੀਕ ਰਹਿ ਗਿਆ ਅਗਰ ਆਪਨੇ ਅਭੀ ਵੀ 30-100,000 ਕੀ ਫੰਡਿੰਗ ਕੇ ਲਈ ਅਪਲਾਈ ਨਹੀਂ ਕਰਾ ਹੈ ਸਕਿੱਲ ਡਿਵੈਲਪਮੈਂਟ ਕਰੇ ਫੰਡਿੰਗ ਹਾਸਿਲ ਕਰੇ ਫੰਡਿੰਗ ਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ ਜੋ ਕਿ ਟੈਕਸ ਫ੍ਰੀ ਨਾਨ ਰਿਫੰਡੇਬਲ ਹੈ ਟਾਈਮ ਰਹਿ ਗਿਆ ਸਿਰਫ ਇਹ ਹਫਤਾ ਕਿਉਂਕਿ ਗਵਰਨਮੈਂਟ ਉਸਕੇ ਬਾਅਦ ਪਾਲਿਸੀ ਚੇਂਜ ਕਰ ਰਹੀ ਹੈ ਤੋ ਹਮਾਰੇ ਹਾਥ ਮੇ ਨਹੀਂ ਹੈ ਕਿਉਂਕਿ ਹਮ ਇੱਕ ਜ਼ਰੀਆ ਹੈ ਰਾਈਟ ਤੋ ਆਜ ਹੈ ਤੋ ਹੈ ਕੱਲ ਨਹੀਂ ਹੈ ਤੋ ਨਹੀਂ ਹੈ ਇਸ ਲਈ ਆਪ ਅਭੀ ਐਨਰੋਲ ਕਰੇ ਇਸੀ ਹਫਤੇ ਲਾਸਟ ਵੀਕ ਹੈ ਉਸਕੇ ਬਾਅਦ ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਹੈ ਨੋ ਏਜ ਲਿਮਿਟ ਪੈਨਸ਼ਨ ਪੇ ਐਲੀਜੀਬਲ ਹੈ ਨੋ ਕ੍ਰੈਡਿਟ ਚੈੱਕ ਗਵਰਨਮੈਂਟ ਫੰਡਿੰਗ ਦੇ ਰਹੀ ਹੈ ਬੈਂਕ ਨਹੀਂ ਦੇ ਰਹਾ PR citizen protected person aate hain aapki income kam hai jitni utna zyada fayda hai aap self employed uber driver hain truck driver unemployed aapko zyada benefit hai funding aapke khate mein aati hamare khate mein nahi aati uber driver housewife unemployed abhi call kare abhi assessment karaye 218 export boulevard ke office pe aaye fees hamari kitni hai 199 ya 499 200 ya 500 kaam hone ke baad funding aane ke baad aapne apni imandari se hame deni hoti shuru mein koi fees nahi hai koi cash nahi hai
0: kya baat hai
1: koi chalaki nahi hai kuch greediness nahi hai number 437-234-3175 437-234-3175 437-264-3175 437-234-3175
0: ਸੋ ਬਿਲਕੁਲ ਜੀ $30,000 ਤੋਂ ਲੈ ਕੇ $1,00,000 ਤੱਕ ਦੀ ਜਿਹੜੀ ਫੰਡਿੰਗ ਆ ਇਹ ਬਹੁਤ ਜਲਦੀ ਬੰਦ ਹੋਣ ਜਾ ਰਹੀ ਆ ਜੇ ਤੁਸੀਂ ਹੁਣੇ ਇਨਰੋਲ ਕਰ ਦੋਗੇ ਤਾਂ ਤੁਸੀਂ ਲਾਸਟ ਬੈਚ ਰਹਿ ਗਿਆ ਲਾਸਟ ਹੋਕਾ ਆ ਤੁਸੀਂ ਹੁਣੇ ਇਨਰੋਲ ਕਰ ਲਓ ਕਾਲ ਕਰ ਲਓ $30,000 ਤੋਂ ਲੈ ਕੇ $1,00,000 ਤੱਕ ਦੀ ਜਿਹੜੀ ਗ੍ਰਾਂਟਸ ਆ ਤੁਹਾਨੂੰ ਮਿਲ ਸਕਦੀਆਂ ਆ ਯੂਨੀ ਗਲੋਬਲ ਨਾਲ ਰਾਬਤਾ ਕਰ ਲਓ ਨਾਗਪਾਲ ਸਰ ਇੱਕ ਵਾਰੀ ਨੰਬਰ ਅਤੇ ਐਡਰੈਸ ਦੇ ਦਿਓ
1: ਐਡਰੈਸ ਹੈ 218 ਐਕਸਪੋਰਟ ਬੁਲੇਵਰਡ ਆਪ ਆ ਸਕਦੇ ਕੱਲ੍ਹ ਦੀ ਸੈਟਰਡੇ ਤੱਕ ਇਨਰੋਲਮੈਂਟਸ ਵੈਲਿਡ ਹੈ उसके बाद नंबर हमारा 437-234-3175 आठ साल से सेवा में है, बहुतों को असिस्ट कर चुके हैं, 1000 square feet का ऑफिस है, 7 से 8 बंदे काम करते हैं, बहुत टाइम हो गया है। 437-234-3175 437-234-3175
0: बहुत शुक्रिया सर, थैंक यू सो मच। 437-234-3175 4372643175 यूनी ग्लोबल एडवाइजरी। सो ਗੱਲਾਂ ਬਾਤਾਂ ਕਰ ਰਹੇ ਸੀ ਆਪਾਂ ਬਚਪਨ ਦੀਆਂ ਖੇਡਾਂ ਦੀਆਂ। ਸੋ ਬਹੁਤ ਸਾਰੀਆਂ ਕਾਲ ਦੇ ਸਪੰਸਰ, ਆਪਾਂ ਲਈਏ ਕਾਲ ਵਨ ਬਾਈ ਵਨ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ 4133।
4: ਹਾਂਜੀ ਬੇਟੇ
0: ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਬੇਟੇ, ਗੇਮਾਂ ਤਾਂ ਬਹੁਤ ਹੁੰਦੀਆਂ ਸੀ, ਮੈਂ ਦੱਸ ਦਵਾਂ ਫਿਰ ਤੁਹਾਡੀਆਂ।
0: ਜੀ ਆਉਂਦੇ ਜੀ, ਤੁਸੀਂ ਕਿਹੜੀਆਂ ਖੇਡਦੇ ਸੀ ਉਹ ਦੱਸਣਾ, ਗੇਮਾਂ ਨਹੀਂ ਦੱਸਣੀਆਂ, ਤੁਸੀਂ ਕਿਹੜੀਆਂ ਖੇਡਦੇ?
4: ਉਹੀ ਦੱਸਾਂਗੀ ਜਿਹੜਾ ਸੀ ਮੈਂ ਖੁਦ ਖੇਡਦੀ ਸੀ, ਹੈਨਾ, ਤੇ ਹੁਣ ਵੀ ਮੈਂ ਖਿਡਾਉਣੀ ਆ ਬੱਚਿਆਂ ਨੂੰ, ਪੋਤੇ ਪੋਤੀ ਨੂੰ ਵੀ, ਸਾਰਿਆਂ ਨੂੰ।
0: ਅੱਛਾ, ਤੁਸੀਂ ਉਹ ਗੇਮਾਂ ਖਿਡਾਉਣੇ ਹੋ ਆਪਣੇ ਵਾਲੀਆਂ?
4: ਹਾਂਜੀ, ਮੈਂ ਇਹਨਾਂ ਨੂੰ ਪਾਰਕ 'ਚ ਲੈ ਜਾਂਦੀ
0: ਹਾਂ, ਵੈਰੀ ਗੁੱਡ,
4: ਪਿੱਛੇ ਬੈਕਯਾਰਡ 'ਚ ਖਿਡਾਉਣੀ, ਇਹ ਸਾਰੀਆਂ ਹੀ ਖਿਡਾਉਣੀਆਂ ਜਿਹੜੀਆਂ ਮੈਂ ਦੱਸਣ ਲੱਗੀ ਹਾਂ।
0: ਜੀ,
4: ਇੱਕ ਤਾਂ ਅਸੀਂ ਕੋਟਲਾ ਛਪਾਕੀ ਖੇਡਦੇ ਹੁੰਦੇ
0: ਸੀ,
4: ਪਿੱਛੇ ਕੱਪੜਾ ਰੱਖ ਕੇ ਫਿਰ ਦੌੜਨਾ,
0: ਤੇ
4: ਫਿਰ ਜੇ ਉਹਦੇ ਕੋਲ ਨਹੀਂ ਸੀ ਪਤਾ ਲੱਗਦਾ ਵੀ ਪਿੱਛੇ ਮੁੜ ਕੇ ਨਹੀਂ ਸੀ ਦੇਖਣ ਦਿੰਦੇ, ਕੋਟਲਾ ਛਪਾਕੀ ਜੁੰਮੇ ਰਾਤ ਆਈ, ਜਿਹੜਾ ਅੱਗੜ ਪਿੱਛੜ ਚੱਕ ਕੇ ਉਹਦੀ ਸ਼ਾਮਤ ਆਈ ਆ, ਫਿਰ ਉਹਨੂੰ ਮਾਰੀਦਾ ਸੀਗਾ, ਫਿਰ ਅੱਡਾ ਖੱਡਾ ਜਿਹਨੂੰ ਆਪੂ ਸਟਾਪੂ ਕਹਿ ਦਿੰਦੇ, ਡਿਕਰੀ ਸੁੱਟ ਕੇ
0: ਪਿੱਛੇ ਨੂੰ,
4: ਇੱਕ ਖੋ ਖੋ ਖੋ ਖੋ ਖੇਡਦੇ ਹੁੰਦੇ ਸੀਗੇ, ਤੇ ਕੁੜੀ ਨੂੰ ਉਠਾ ਦੇਣਾ, ਹੈਨਾ, ਵੀ ਆਪ ਫਿਰ ਬਹਿ ਜਾਣਾ ਉਹਦੇ ਥਾਂ ਤੇ, ਗੇਂਦ ਗੀਟਾ ਖੇਡਦੇ ਸੀ, ਫਿਰ ਗੁੱਡੀਆਂ ਪਟੋਲੇ ਖੇਡਦੇ ਸੀ, ਚਿੜੀ ਉੱਡ ਕਾਂ ਉੱਡ, ਲੁਕਣ ਮਿੱਟੀ, ਮੈਰੀਕਲ ਚੇਅਰ ਖੇਡੀਦੀ ਸੀ, ਨਿੰਬੂ ਚਿਮਚੇ ਵਿੱਚ ਰੱਖ ਕੇ ਦੌੜੀਦਾ ਸੀਗਾ,
0: ਫਿਰ
4: ਬੰਟੇ ਖੇਡ ਲੈਂਦੀ ਸੀ, ਮੈਂ ਤਾਂ ਤਾਸ਼ ਵੀ ਖੇਡ ਲੈਂਦੀ ਸੀ ਬੱਚਿਆਂ ਨਾਲ, ਅੰਨਾ ਝੋਟਾ ਬੁਰੀ ਬਲਾ, ਅੱਖਾਂ ਬੰਨ ਕੇ ਤੇ ਕੁੜੀ ਨੇ ਫਿਰ ਉਹਨੂੰ ਜਿਹੜੇ ਫੜ ਲੈਣਾ ਤੇ ਫਿਰ ਉਹਦੀ ਵਾਰੀ ਆ
0: ਜਾਣੀ। ਜੀ ਬਹੁਤ ਸ਼ੁਕਰੀਆ, ਆਪਾਂ ਥੋੜੀ ਜਿਹੀ ਦੂਜੇ ਵਾਸਤੇ ਰੱਖ ਦਈਏ, ਤੁਹਾਨੂੰ ਤਾਂ ਸਾਰੀਆਂ ਗਿਣਾ ਦੀਆਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3333 ਜਿਹੜੇ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ, 5:30 ਤੋਂ ਪ੍ਰਭ ਸੰਧੂ ਦੇ ਨਾਲ ਜੀ 1695 ਤੁਸੀਂ ਆਉਣੇ ਰਹੋ। ਝਾਣਾ ਖੱਡੀ ਖੇਡਦੇ ਕਿਵੇਂ ਜੀ, ਉਹ ਦੱਸੋ ਮੈਂ ਵੀ, ਤੁਹਾਡੇ ਨਾਮ ਹੋਰ ਹੋਵੇ।
5: ਨਹੀਂ ਉਹ ਕਾਨੇ ਲੈ ਕੇ 4 ਤੇ ਉਹ ਚੌਕਾ ਤੇ 8 ਤੇ ਉਹ ਪੀੜਾ ਵਾਹ ਕੇ ਜਿਵੇਂ ਸ਼ਤਰੰਜ ਦਾ ਹੁੰਦਾ ਉਸ ਤਰ੍ਹਾਂ।
0: ਬਾਰਾਂ ਟਾਣੀ, ਹਾਂ ਓਕੇ, ਤੁਸੀਂ ਓਕੇ, ਤੁਸੀਂ 12 ਟਾਣੀ ਕਿਹਾ ਜੀ, ਮੈਂ ਸੋਚੀ ਪੈ ਗਿਆ।
5: ਘੋੜੀ ਬਣਾ ਕੇ ਰਾਤ ਨੂੰ ਮੁੰਡੇ ਖੇਡਦੇ ਸੀ ਉਹ ਜੰਪ ਲਾ ਕੇ,
0: ਹਾਂ,
5: ਤੇ ਪਲੱਸ ਇੱਕ ਫਨੀ ਗੱਲ ਵੀ ਸੁਣਾ ਦਾਂ ਕਿ ਵੀ ਸਾਡੇ ਮੁਹੱਲੇ 'ਚ ਇੱਕ ਬਜ਼ੁਰਗ ਸੀ, ਉਹਨੂੰ ਇੱਕ ਵਾਰੀ ਚਾਹ ਵਿੱਚ ਨਾ ਭੰਗ ਪਿਆ ਕੇ ਤੇ ਚੰਗਾ ਸਵਾਦਤਾ, ਤੇ ਕੋਈ 10-12 ਮੁੰਡਿਆਂ ਨੇ ਨਾ, 2-3 ਗਰਮੀਆਂ ਦਾ ਦਿਨ ਸੀ, ਗਲੀ 'ਚ ਹੀ ਸੌਂਦੇ ਸੀ, 2-3 ਮੀਲ ਦੂਰ ਉਹਨੂੰ ਚੁੱਕ ਕੇ ਛੱਡ ਆਏ ਤੇ ਸਵੇਰੇ ਗਾਲਾਂ ਕੱਢਦਾ ਹੋਇਆ, ਮੰਜੀ ਆਪਣੇ ਸਿਰ ਤੇ ਚੁੱਕਦਾ ਹੋਇਆ ਆਇਆ,
0: ਬਜ਼ੁਰਗਾਂ ਨੂੰ ਬਹੁਤ ਤੰਗ ਕਰਿਆ ਕਰਦੇ ਸੀ ਉਦੋਂ, ਮੋਹ ਮੁਹੱਬਤ ਜ਼ਿਆਦੀ ਸੀ, ਅੱਜ ਕੱਲ ਤਾਂ ਕਿਸੇ ਨੂੰ ਤੰਗ ਕਰੋ ਅਗਲਾ
5: ਵਾਰੀ ਵਾਰੀ ਚੁੱਕ ਕੇ ਨਾ ਸ਼ੈਤਾਨੀ ਨਾ, ਤੇ ਉਹ 2-3 ਮੀਲ ਦੂਰ ਛੱਡ ਆਇਆ ਤੇ ਉੱਥੇ ਸੁੱਤਾ, ਸਵੇਰੇ ਉੱਠਿਆ ਅਜ਼ਾਨਾਂ ਵਾਲੇ ਤੇ ਉਹ ਗੱਲ ਚੁੱਕ ਕੇ ਲਿਆਉਂਦਾ ਹੋਵੇ।
0: ਓ ਬੱਲੇ ਬੱਲੇ, ਕਿਆ ਜੀ, ਅੱਛਾ ਤੁਹਾਨੂੰ ਯਾਦਾਂ ਆ ਗਈਆਂ ਪੁਰਾਣੀਆਂ ਵਾਪਸ, ਹੈ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰ, ਬਹੁਤ ਮੁਹੱਬਤ ਬਹੁਤ ਪਿਆਰ। 905-673-3333 ਓਕੇ, ਤੁਹਾਨੂੰ ਮੈਸੇਜ ਦਵਾਂ ਮੈਂ ਇੱਕ, ਤੁਸੀਂ ਨੋਟ ਕਰ ਲਓ ਬਈ ਇਹ ਦਿਲ ਦੀਆਂ ਡਾਇਰੀਆਂ ਤੇ, ਤੇ ਆਪਾਂ ਸਾਰਿਆਂ ਨੇ ਭੰਗੜੇ ਪਾਉਣੇ ਆ, ਸਾਰਿਆਂ ਨੇ ਆਉਣਾ ਆ, ਤੇ ਮੈਂ ਵੀ ਤੁਹਾਨੂੰ ਮਿਲੂੰਗਾ, ਤੇ ਰੇਡੀਓ ਡਾਨ ਦਾ ਆਪਦਾ ਪ੍ਰੋਗਰਾਮ ਆ ਇਹ, ਤੇ ਸਾਰਿਆਂ ਨੇ ਆਉਣਾ, ਤੇ ਟਿਕਟਾਂ ਲੈਣੀਆਂ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ, ਸਸਤੀਆਂ ਬਿਲਕੁਲ ਵਧੀਆ, ਤੇ ਕਿਉਂਕਿ ਰੇਡੀਓ ਡਾਨ ਦੇ ਸਰੋਤਿਆਂ ਵਾਸਤੇ ਸਪੈਸ਼ਲ ਡਿਸਕਾਊਂਟ ਆ।
6: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
7: ਮੈਂ ਕਿਹਾ ਚੰਨ ਦੀ ਸਲਾਮ ਕਿਨੇ,
6: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਮਿਲਣਾ ਇਵੈਂਟਸ ਦੇ ਨਾਲ, ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ, 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। स्पॉन्सरशिप अते होर किसे भी जानकारी लई तुसी रोहन शर्मा नू कॉल कर सकदे हो 6477839873। बस रेडी हो जाओ नचण गाउण ते चूमण दे लई सुरां दे बादशाह मास्टर सलीम दे नाल।
0: ओके क्या बात है यार, तां बचपन चेते आ गया सी, तां तू बदली सौ बार असी एक बार नहीं बदले। अच्छा ऊ ही गाने सुनी जाने बिना काम तो दिल दिल टुटिया ना होना, क्या बात है। सो ओके 905-673-3337 आपां ना इदां करदे आ, तुसी रेडियो उड़ान इंस्टाग्राम ते मेरे कोले 10 टिकटां आ 10, ते तुसी रेडियो उड़ान इंस्टाग्राम ते उत्ते मैनू मैसेज करना, डीएम करना, फॉलो करके ते लिखना आ मास्टर सलीम हैप्पी बर्थडे। अज हैगा मास्टर सलीम दा हैप्पी बर्थडे। सो उना दे विचों आपां कढांगे विनर्स, देखदे आ कि किन्ने क दोस्त सानू फॉलो करके हैप्पी बर्थडे मास्टर सलीम लिखदे आ, ते फिर आपां उना दे विचों विनर कढांगे। रेडियो उड़ान इंस्टाग्राम या तुसी आर जे प्रभ संधु दे नां दा इंस्टाग्राम दा जिहड़ा पेज है ना ਉਹਦੇ 'ਤੇ ਜਾ ਕੇ ਫੋਲੋ ਕਰਕੇ ਤੁਸੀਂ ਲਿਖਣਾ ਕਿ ਹੈਪੀ ਬਰਥਡੇ ਮਾਸਟਰ ਸਲੀਮ, ਅਤੇ ਆਪਾਂ ਫਿਰ ਤੁਹਾਨੂੰ ਉਹਦੇ ਵਿੱਚੋਂ ਵਿਨਰਸ ਕੱਢਾਂਗੇ ਸ਼ੋਅ ਤੋਂ 2 ਦਿਨ ਪਹਿਲਾਂ। ਸੋ ਤੁਸੀਂ ਦੇਖਦੇ ਹਾਂ ਕਿ ਕਿੰਨੇ ਕੁ ਸਾਡੇ ਦੋਸਤ ਉਹਨਾਂ ਦੇ ਵਿੱਚੋਂ ਟਿਕਟਸ, ਵੈਸੇ ਕਿਸੇ ਨੇ ਲੈਣੀਆਂ ਆਪਣੇ ਪਰਿਵਾਰ ਵਾਸਤੇ ਟਿਕਟਾਂ ਲੈਣੀਆਂ ਆ ਤਾਂ ਤੁਸੀਂ ਮਿਲਣਾ tickets.com MILNA tickets.com, ਅਤੇ ਉਡਾਨ 10 ਦਾ ਕੋਡ ਪਾ ਲਿਓ ਡਿਸਕਾਊਂਟ ਕੋਡ, ਅਤੇ ਤੁਹਾਨੂੰ $10 ਡਿਸਕਾਊਂਟ ਹੋ ਜਾਣਾ ਆ। ਜੇ ਟਿਕਟ $40 ਦੀ ਆ ਤੁਹਾਡੀ 30 ਦੀ ਰਹਿ ਜਾਣੀ ਆ, ਜੇ 50 ਦੀ ਆ ਤਾਂ 40 ਦੀ ਰਹਿ ਜਾਣੀ ਆ, ਜੇ 70 ਦੀ ਆ ਤਾਂ 60 ਦੀ ਰਹਿ ਜਾਣੀ ਆ। ਅਤੇ ਤੁਸੀਂ ਫਿਰ ਉਡਾਨ 10 UDAAN 10 ਕੋਡ ਪਾ ਲਿਓ, ਆਪਣੇ ਪਰਿਵਾਰ ਨੂੰ, ਆਪਣੇ ਸੱਜਣਾ ਮਿੱਤਰਾਂ ਨੂੰ, ਆਪਣੇ ਬਜ਼ੁਰਗਾਂ ਨੂੰ ਲੈ ਕੇ ਜਾਓ। ਇੱਕ ਬਹੁਤ ਵਧੀਆ ਖੂਬਸੂਰਤ ਸ਼ੋਅ, ਪਰਿਵਾਰਿਕ ਸ਼ੋਅ ਮਾਸਟਰ ਸਲੀਮ, ਚੰਗੀ ਗਾਇਕੀ, ਵਧੀਆ ਗਾਇਕੀ, ਰੂਹਦਾਰੀ ਵਾਲੀ ਗਾਇਕੀ ਤੁਸੀਂ ਸੁਣਨੀ ਆ ਨਾ। ਅੱਛਾ ਨਾਲ ਦੀ ਨਾਲ ਟਿਕਟਾਂ ਤੁਹਾਡੀਆਂ ਭਾਵੇਂ $30 ਵਾਲੀਆਂ, ਭਾਵੇਂ 70 ਵਾਲੀਆਂ ਆ, ਭਾਵੇਂ 200 ਵਾਲੀ ਟਿਕਟ ਆ। ਜਿਹੜੀਆਂ ਸੋਫਟ ਡਰਿੰਕਸ ਆ ਉਹ ਅਨਲਿਮਿਟਡ ਆ, ਜਿੰਨੀਆਂ ਮਰਜ਼ੀ ਸੋਫਟ ਡਰਿੰਕਸ ਪੀਓ ਤੁਸੀਂ ਉੱਥੇ, ਕਿਉਂਕਿ ਗਰਮੀ ਆ ਅਤੇ ਉੱਥੇ ਫਿਰ ਤੁਹਾਨੂੰ ਸੋਫਟ ਡਰਿੰਕਸ ਅਨਲਿਮਿਟਡ ਆ, ਬਿਲਕੁਲ ਫਰੀ ਆ, ਟਿਕਟਸ ਤੁਹਾਡੀ ਜਿਹੜੀ ਮਰਜ਼ੀ ਆ। ਸੋ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਤੁਸੀਂ ਮੈਨੂੰ ਜਿਹੜਾ DM ਕਰੂਗਾ ਮਾਸਟਰ ਸਲੀਮ ਫੋਲੋ ਕਰਕੇ, ਅਤੇ ਉਹਨੂੰ ਫਿਰ ਆਪਾਂ ਵਿਨਰ ਕੱਢਾਂਗੇ, ਉਹਨਾਂ ਦੇ ਵਿੱਚੋਂ ਆਪਾਂ ਕੁਛ ਕੁ ਵਿਨਰ ਕੱਢਾਂਗੇ ਪਰਚੀਆਂ ਪਾ ਕੇ ਇਮਾਨਦਾਰੀ ਦੇ ਨਾਲ, ਅਤੇ ਉਹਨਾਂ ਨੂੰ ਫਿਰ ਟਿਕਟਸ ਦੇਵਾਂਗੇ ਆਪਾਂ। ਅਤੇ ਤੁਸੀਂ ਜੇ ਟਿਕਟਾਂ ਲੈਣੀਆਂ ਤਾਂ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ 437-870-001 437-870-001 'ਤੇ ਤੁਸੀਂ ਮੈਨੂੰ ਕਾਲ ਕਰ ਲਿਓ, ਅਤੇ ਫਿਰ ਦੇਖਿਓ ਬੱਲੇ ਬੱਲੇ ਹੋ ਜਾਣੀ ਆ। ਫਿਰ ਉਦੋਂ ਆਪਾਂ ਆ ਜਾਓ ਸਾਰੇ ਮਿਲਾਂਗੇ ਤੁਸੀਂ, ਆਪਾਂ ਜਿੰਨੇ ਵੀ ਆਪਣੇ ਲਿਸਨਰ ਆ, ਅੱਗੇ ਵੀ ਮੈਨੂੰ ਸ਼ੋਅ 'ਤੇ ਸਾਡੇ ਪਿਆਰੇ ਬਹੁਤ ਲਿਸਨ ਵਾਲੇ ਆਪਾਂ ਨੂੰ ਰੇਡੀਓ ਵਾਲੇ ਮਿਲਦੇ ਆ, ਅਤੇ ਬੜਾ ਪਿਆਰ ਦਿੰਦੇ ਆ, ਬੜੀ ਮੁਹੱਬਤ ਦਿੰਦੇ ਆ। ਅਤੇ ਜਿਹੜੇ ਜਿਹੜੇ ਸੱਜਣ ਉਸ ਦਿਨ ਅਵੇਲੇਬਲ ਆ 24 ਜੁਲਾਈ ਨੂੰ 24th of July ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇਹ ਸ਼ੋਅ ਹੋਣ ਜਾ ਰਿਹਾ, ਅਤੇ ਇੱਕ ਸ਼ੋਅ ਬਸ ਕਾਹਦਾ ਹੋਣਾ ਕਿ ਤੁਸੀਂ ਕਹਿਣਾ ਕਿ ਵਾਹ ਯਾਰ ਇੱਦਾਂ ਦਾ ਸ਼ੋਅ ਨਹੀਂ ਵੇਖਿਆ ਕਦੀ। ਅਤੇ ਬਹੁਤ ਬਾਕਮਾਲ ਪ੍ਰੈਜੈਂਟੇਸ਼ਨ ਹੋਣੀ ਆ। ਮਿਲਣਾ ਈਵੈਂਟ 'ਤੇ ਰੋਹਨ ਸ਼ਰਮਾ ਸਾਡਾ ਭਰਾ, ਹਮੇਸ਼ਾ ਕੁਛ ਕਮਾਲ ਲੈ ਕੇ ਆਉਂਦੇ ਆ, ਪਿਛਲੀ ਵਾਰ ਖਾਨ ਸਾਹਿਬ ਅਤੇ ਹੰਸ ਰਾਜ ਹੰਸ, ਅਤੇ ਇਸ ਵਾਰ ਮਾਸਟਰ ਸਲੀਮ, ਬਹੁਤ ਸੰਜੀਦਾ ਇਨਸਾਨ ਆ ਅਤੇ ਹਮੇਸ਼ਾ ਹੀ ਛੋਟੀ ਛੋਟੀ ਦੇ ਕਲਾਕਾਰਾਂ ਨੂੰ ਲੈ ਕੇ ਆਉਂਦੇ ਨੇ। ਸੋ ਤੁਸੀਂ ਜ਼ਰੂਰ ਟਿਕਟਾਂ ਲੈ ਲਓ ਆਪਣੀਆਂ ਮਿਲਣਾ tickets.com ਤੋਂ, ਅਤੇ ਨਾਲ ਉਡਾਨ 10 ਕੋਡ ਪਾ ਦਿਓ ਤਾਂ ਕਿ ਤੁਹਾਨੂੰ ਡਿਸਕਾਊਂਟ ਮਿਲ ਜੇ। ਅਤੇ ਨਾਲ ਦੀ ਨਾਲ ਤੁਸੀਂ ਮੈਨੂੰ ਕਾਲ ਕਰ ਲਿਓ ਜੇ ਤੁਸੀਂ ਪਰਿਵਾਰ ਵਾਸਤੇ ਵਧੀਆ ਟੇਬਲਸ ਬੁੱਕ ਕਰਾਉਣੇ ਆ, ਅਤੇ ਨਾਲ ਭਾਈ ਉੱਥੇ ਫਿਰ ਪੈਗ ਸ਼ੇਗ ਵਾਲਾ ਕੰਮ ਵੀ ਹੈਗਾ, ਬੋਤਲ ਸ਼ੋਤਲ ਵੀ ਤੁਸੀਂ ਐਡ ਕਰ ਸਕਦੇ ਹੋ ਜੇ 11 ਬੇਲੀਆਂ ਨਾਲ ਜਾਣਾ ਆ, ਅਤੇ ਟੇਬਲ ਬੁੱਕ ਕਰਾ ਸਕਦੇ ਹੋ, ਅਤੇ ਮੇਰੇ ਨਾਲ ਗੱਲਬਾਤ ਕਰ ਲਿਓ 437-870-001 437-870-001 ਅਤੇ ਫਿਰ ਮਾਸਟਰ ਸਲੀਮ ਤਾਂ ਫਿਰ ਬਾਈ ਮਾਸਟਰ ਸਲੀਮ ਹੀ ਆ। ਮਾਸਟਰ ਸਲੀਮ ਦੀ ਜਿਹੜੀ ਗਾਇਕੀ ਆ ਉਹ ਫਿਰ ਤੁਹਾਨੂੰ ਪਤਾ ਹੀ ਆ ਕਿ ਬਸ ਇੱਦਾਂ ਲੱਗਦਾ ਕਿ ਕਮਾਲ ਆ ਯਾਰ, ਕਿਉਂਕਿ ਬਚਪਨ ਤੋਂ ਇੱਕ ਐਸ ਮੈਂ ਮਤਲਬ ਬਹੁਤ ਘੱਟ ਸਿੰਗਰ ਆ ਜਿਹੜੇ ਤੁਸੀਂ ਸੁਣੇ ਹੋਣ ਕਿ ਬਚਪਨ ਤੋਂ ਹੀ ਉਹ ਗਾ ਰਹੇ ਆ, ਬਚਪਨ ਤੋਂ ਹੀ ਉਹਨਾਂ ਦੀ ਜਿਹੜੀ ਗਾਇਕੀ ਆ ਦੇਖੋ ਦਿਨੋਂ ਦਿਨ ਖੂਬਸੂਰਤੀ ਹੁੰਦੀ ਜਾ ਰਹੀ ਆ। ਅਤੇ ਫਿਰ ਚਰਖਾ ਜਿਹਨੇ ਇਹਨਾਂ ਦਾ ਸੁਣਿਆ ਨਹੀਂ ਉਹਨੇ ਕੁਛ ਵੀ ਨਹੀਂ ਸੁਣਿਆ। ਜੀ ਸਰ ਸਤਿ ਸ਼੍ਰੀ ਅਕਾਲ, 7640 ਤੁਸੀਂ ਆਉਣੇ ਰਹੋ।
8: ਹਾਂਜੀ ਮੈਂ ਮੀਰਾ ਬੋਲ ਰਹੀ ਹਾਂ, ਮੈਂ ਇੱਥੇ ਰੇਡੀਓ ਪ੍ਰੋਗਰਾਮ ਕਰਦੀ ਹੋਈ ਹਾਂ
0: ਜੀ। ਮੇਰੇ
8: ਜੀ ਮੈਂ ਤੁਹਾਡਾ ਪ੍ਰੋਗਰਾਮ ਸੁਣਦੀ ਹਾਂ
0: ਜੀ ਜੀ।
8: ਤੇ ਮਾਸਟਰ ਸਲੀਮ ਜਿੱਦਾਂ ਮੈਨੂੰ ਬਹੁਤ ਸਾਲਾਂ ਤੋਂ ਜਾਣਦਾ ਹੈ
0: ਜੀ,
8: ਇੱਥੇ ਬੜਾ ਮੇਲਾ ਹੋਇਆ ਸੀ ਤੇ ਸਾਰੇ ਸਿੰਗਰ ਆਏ ਸੀ ਉਹਦੇ 'ਚ
0: ਜੀ,
8: ਤੇ ਫਿਰ ਮੈਂ ਉਹਨਾਂ ਨੂੰ ਕਾਫੀ ਲੌਂਗ ਟਾਈਮ ਤੋਂ ਮੈਂ ਪ੍ਰੋਗਰਾਮ ਕਰਦੀ ਆ ਰਹੀ ਹਾਂ ਰੇਡੀਓ ਪ੍ਰੋਗਰਾਮ 25 ਸਾਲ ਤੋਂ ਉੱਪਰ
0: ਜੀ
8: ਤੇ ਉਹ ਮਾਸਟਰ ਸਲੀਮ ਮਤਲਬ ਕਿ ਮੈਂ ਉਹਨੂੰ ਇੱਕ ਵਾਰੀ ਮਿਲੀ ਫਿਰ ਦੁਬਾਰਾ ਉਹ ਬੈਂਕਟ ਹਾਲ 'ਚ ਗਏ ਉਹਨਾਂ ਨੇ ਦੂਰੋਂ ਹੀ ਮੈਨੂੰ ਪਛਾਣ ਲਿਆ ਹਾਂਜੀ
0: ਤੁਸੀਂ ਆਓ ਫਿਰ ਸ਼ੋਅ 'ਤੇ ਆਓ ਤੁਹਾਨੂੰ ਮਿਲਾਉਣੇ ਆ ਜੀ
8: ਪਹਿਲਾਂ ਤੁਸੀਂ ਮੈਨੂੰ ਮੇਰੇ ਪ੍ਰੋਗਰਾਮ 'ਚ ਐਡ ਦਿਓ ਨਾ
0: ਹਾਂਜੀ
8: ਐਡ ਮੇਰੇ ਪ੍ਰੋਗਰਾਮ 'ਚ
0: ਤੁਹਾਨੂੰ ਐਡ ਦਈਏ ਜੀ
8: ਸੁਣਦੇ
0: ਹਾਂਜੀ ਮੇਰੇ ਕੋਲ ਤੁਹਾਡਾ ਨੰਬਰ ਵੀ ਹੈਗਾ ਕਿਉਂਕਿ ਮੈਂ ਟਿਕਟ ਚਾਹੀਦਾ ਉਹਦਾ ਦੇਖਣ ਵਾਸਤੇ ਸ਼ੋਅ ਜੀ ਬਿਲਕੁਲ ਸੋ ਕਰਦੇ ਤੁਹਾਨੂੰ ਕਾਲ ਕਰਦਾ ਮੈਂ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਤੁਸੀਂ ਤਾਂ ਸਾਡੀ ਟੀਮ ਦਾ ਹਿੱਸਾ ਹੋ ਤਾਂ ਡੈਫੀ सरपंच साहब देखो कि कुछ ऐसे गायक होंगे आ जिन्हां ने बहुत घट तुसी किन्ने ऐसे गायक वेखे जिहड़े बचपन तो ही थानू सुनदे जिन्हां तुसी सुनदे आ रहे हो बचपन तो ही गाउण लग गए किन्ने कि तुसी ऐसे गायक वेखे आ बचपन तो मैं इन्हां दी एक वीडियो वेखी पांच क साल दी सी जदों इन्हां दी मैं एक स्टेज ती वीडियो वेखी बड़ी पुरानी
9: बड़े छोटे हुंदे ते गाउण लग पई
0: पूरन शाह कोटी जी देखो एडा गायकी दा समुंदर दरवेश इंसान एडे वड्डे अवार्ड मिले सरदूल सिकंदर साहब दे गुरु होए आ फिर हंस राज हंस उहनां दे गुरु होए आ सो कमाल आ जी उस घराणे दे विचों चंगी आवाज ही निकलूगी ਤੇ ਬਾਕੀ ਜੇ ਜਦੋਂ ਮਾਸਟਰ ਸਲੀਮ ਜੀ ਸ਼ੋਅ ਕਰਦੇ ਆ ਨਾਲ ਨਾਲ ਹਸਾਉਂਦੇ ਵੀ ਆ ਇਹਨਾਂ ਦਾ ਹਿਊਮਰ ਵੀ ਬੜਾ ਤਕੜਾ ਤਿੰਨ ਚਾਰ ਦਿਨ ਹੋ ਗਏ ਅਸੀਂ ਨਾਲ ਰਹਿੰਦੇ ਹਾਂ ਮਾਸਟਰ ਸਲੀਮ ਜੀ ਦੇ ਤੇ ਬਹੁਤ ਸੰਜੀਦਾ ਇਨਸਾਨ ਨੇ ਬੜੇ ਪਿਆਰੇ ਇਨਸਾਨ ਨੇ ਬੜੇ ਮਿੱਟੀ ਨਾਲ ਜੁੜੇ ਹੋਏ ਤੇ ਬੜੇ ਬੀਬੇ ਇਨਸਾਨ ਨੇ
9: ਦੇਖੋ ਜੀ ਜਿਹੜਾ ਆਪਣੇ ਜਦੋਂ ਮਿਹਨਤ ਕਰਕੇ ਚੱਲ ਬਣਦਾ ਨਾ ਜੀ
0: ਜੀ
9: ਜਿਸ ਤਰ੍ਹਾਂ ਆਪਾਂ ਪੂਰਨ ਸ਼ਾਹ ਕੁੱਟੀ ਇਹਨਾਂ ਦਾ ਨਾਂ ਲੈ ਰਹੇ ਹਾਂ ਜਾਂ ਇਹੋ ਜਿਹੇ ਜਿਹੜੇ ਸਿੰਗਰ ਆ ਜਿਹੜੀ ਆਪਦੀ ਮਿਹਨਤ ਨਾਲ ਬਣ ਕੇ ਬਣੇ ਆ ਉੱਪਰ ਉਹ ਧਰਤੀ ਨਾਲ ਜੁੜੇ ਹੁੰਦੇ ਜੀ
0: ਹਾਂ tickets.com ਤੇ ਜਾ ਕੇ ਤੇ ਉੱਤੇ ਤੁਸੀਂ ਕੋਡ ਪਾ ਦਿਓ ਡਿਸਕਾਊਂਟ ਦੇ ਲਈ ਆਪਣੇ ਰੇਡੀਓ ਦਾ ਕੋਡ ਆ UDAAN ਉਡਾਨ 10 ਤੁਸੀਂ ਕੋਡ ਪਾ ਦਿਓ ਤੇ ਫਿਰ ਬੱਲੇ ਬੱਲੇ ਹੋ ਜਾਣੀਆਂ ਦੇਖੋ ਜੀ ਤੇ ਤੁਸੀਂ ਨਾਲੇ ਡਿਸਕਾਊਂਟ ਮਿਲ ਜਾਣਾ ਫਿਰ ਜਿੰਨੀਆਂ ਮਰਜ਼ੀ ਟਿਕਟਾਂ ਬਾਏ ਕਰ ਲਿਓ ਜੇ ਤੁਸੀਂ ਸਪੈਸ਼ਲ ਕੋਈ ਗੱਲਬਾਤ ਕਰਨੀ ਹੈ ਸਪੈਸ਼ਲ ਟਿਕਟਾਂ ਲੈਣੀਆਂ ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ 437-800-01 437-800-1 ਤੇ ਗੱਲਾਂ ਬਾਤਾਂ ਹੋ ਸਕਦੀਆਂ ਤੇ ਫਿਰ ਨਾਲ ਦੀ ਨਾਲ ਬਚਪਨ ਦੀਆਂ ਗੱਲਾਂ ਬਾਤਾਂ ਕਰ ਰਹੇ ਸੀ ਬਚਪਨ ਵਾਲਾ ਆਈਏ ਮਾੜਾ ਜਿਹਾ
9: ਗੁੱਲੀ ਡੰਡਾ ਵੀ ਖੇਡਦੇ ਹੁੰਦੇ
0: ਹਾਂ ਗੁੱਲੀ ਡੰਡਾ ਸਭ ਤੋਂ ਪਿਆਰੀ ਗੇਮ ਸਭ ਤੋਂ ਪਿਆਰੀ ਗੇਮ

0: ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਦੇ ਦਈਏ। ਗ੍ਰੈਂਡ ਹੋਮ ਫਰਨੀਚਰ ਤੇ ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਤੇ ਸੁਨੇਹਾ ਸਾਡੇ ਨਾਲ ਸੁਖ ਬਾਈ ਜੀ ਜੁੜ ਚੁੱਕੇ ਆ ਤੇ ਉਹਨਾਂ ਦਾ ਮੈਸੇਜ ਲਈ। ਉਸ ਤੋਂ ਬਾਅਦ ਸਾਡੇ ਨਾਲ ਰਸ਼ਮੀਤ ਜੀ ਵੀ ਜੁੜ ਚੁੱਕੇ ਨੇ, ਸੋ ਕੁਲਦੀਪ ਗੋਸਲ ਜੀ ਵੀ ਲਾਈਨ ਤੇ ਨੇ, ਸਾਰੀਆਂ ਲਾਈਨਾਂ ਬਿਜ਼ੀ ਨੇ। 5722 ਤੁਸੀਂ ਵੀ ਬਾਈ ਜੀ ਆਉਣੇ ਰਹੋ, ਸੋ ਸਭ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਸੁਖ ਬਾਈ ਹੁਣ ਦਾ ਸੁਨੇਹਾ ਲੈ ਲਈਏ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ ਐਨਵਰਸਰੀ ਸੇਲ ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਸਪੀਕਰ ਦੇ ਉੱਪਰ। ਫਰਾਈਡੇ ਸੈਟਰਡੇ ਸੰਡੇ ਦਾ ਸੱਦਾ ਪੱਤਰ ਤੁਹਾਨੂੰ ਦੇ ਰਹੇ ਹਾਂ, ਸੋ ਜ਼ਰੂਰ ਇੱਕ ਚੱਕਰ ਲਾਓ। 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਕੜਾਕੇ ਅਕੈਡਮੀਆਂ ਪ੍ਰਾਈਜ਼ ਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਆ ਐਨਵਰਸਰੀ ਸੇਲ ਦੇ ਉੱਪਰ। ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ, 3 ਸੀਟਰ ਸੋਫਾ, 2 ਸੀਟਰ ਅਪਸੈਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ $2000 ਸੀ, ਪਰ ਇਸ ਵੀਕਡ ਦੇ ਉੱਪਰ ਐਨਵਰਸਰੀ ਸੇਲ ਦੇ ਉੱਪਰ ਸਪੈਸ਼ਲ $799 ਦਾ। ਜੀ ਹਾਂ, ਰਿਕਲਾਈਨਰ ਸੋਫਾ ਸੈੱਟ $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਤੋਹਫਾ ਜੋ ਤੁਸੀਂ ਰਿਕਲਾਈਨਰ ਬਾਏ ਕਰ ਲਿਆ ਤੇ ਇੱਕ ਸਾਹਮਣੇ ਅਸੀਂ ਬਾਕਸ ਬਣਾ ਕੇ ਰੱਖਿਆ ਹੋਇਆ ਐਨਵਰਸਰੀ ਸੇਲ ਸਪੈਸ਼ਲ ਬਾਕਸ ਦੇ ਵਿੱਚ ਤੁਸੀਂ ਆਪਣੀ ਪਰਚੀ ਕੱਢ ਕੇ ਤੇ ਤੋਹਫਾ ਤੁਸੀਂ ਆਪਣਾ ਨਾਲ ਲੈ ਕੇ ਜਾ ਸਕਦੇ ਹੋ। ਸੋ ਉਸ ਬਾਕਸ ਦੇ ਵਿੱਚ ਵੱਡੇ ਵੱਡੇ ਤੋਹਫੇ, ਆਈਫੋਨ ਤੁਹਾਨੂੰ ਫ੍ਰੀ ਮਿਲ ਸਕਦਾ, ਮਾਈਕ੍ਰੋਵੇਵ ਫ੍ਰੀ, ਟੈਲੀਵਿਜ਼ਨ ਫ੍ਰੀ, $1100 ਕੈਸ਼ ਵੀ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ।
0: ਓ ਬੱਲੇ ਬੱਲੇ,
1: ਬਹੁਤ ਸਾਰੇ ਜਿਹੜੇ ਤੋਹਫੇ ਤੁਸੀਂ ਉਸ ਆਪਣੇ ਬਾਕਸ ਦੇ ਵਿੱਚੋਂ ਲੈ ਸਕਦੇ ਹੋ। ਸੋ ਜਾਂਦੇ ਹੋਏ ਤੁਸੀਂ ਡੀਲ ਡਨ ਕਰਕੇ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਰਾਈਟ ਵੇ ਤੋਹਫਾ ਆਪਣਾ ਆਪਣੇ ਘਰ ਲੈ ਕੇ ਜਾ ਸਕਦੇ।

0: ਕਿਆ ਬਾਤ ਆ ਉਹ ਬੱਲੇ ਬੱਲੇ ਚੌਥੀ ਵਾਲੇ ਯਾਰ ਤਾਂ ਭੁੱਲ ਗਏ ਹੋਣੇ ਆ ਇੱਥੇ ਤਾਂ ਆਂਟੀ ਜੀ ਆਏ ਸੀ ਕਹਿੰਦੇ ਯਾਦ ਹੀ ਨਹੀਂ ਕੋਈ ਚਿਹਰਾ ਕਿਸੇ ਦਾ ਨਾਮ ਹੀ ਨਹੀਂ ਯਾਦ ਸਭ ਕੁਛ ਭੁੱਲ ਗਏ 905-673-3337 ਮੈਮਰੀਆਂ ਛੋਟੀਆਂ ਹੋ ਗਈਆਂ ਨਾ ਉਮਰਾਂ ਦੇ ਨਾਲ ਨਾਲ ਫਿਰ ਜਿਹੜੀ ਮੈਮਰੀ ਕਾਰਡ ਆ ਉਹ ਵੀ ਕਈ ਵਾਰੀ ਇਨਕਰਪਟ ਹੋ ਜਾਂਦੇ ਆ ਸੋ ਇੱਕ ਵਾਰ ਫਿਰ ਸੁਨੇਹਾ ਦੇ ਦਈਏ ਮਾਸਟਰ ਸਲੀਮ ਜੀ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਰੂਹਦਾਰੀ ਵਾਲਾ ਇੱਕ ਚੰਗਾ ਮਿਊਜ਼ਿਕ ਸੁਣਨਾ ਚਾਹੁੰਦੇ ਹੋ ਪਰਿਵਾਰਕ ਸ਼ੋਅ ਆ 24 ਜੁਲਾਈ ਨੂੰ ਅਤੇ ਨਾਲ ਦੀ ਨਾਲ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਆ ਉੱਥੇ ਫਿਰ ਵੱਡੀਆਂ ਵੱਡੀਆਂ ਸਕਰੀਨਾਂ ਦੇ ਵਿੱਚ ਤੁਹਾਡੇ ਲੋਗੋ ਚੱਲੇ ਅਤੇ ਫਿਰ ਵੇਖੋ ਦਿਲ ਕਿਵੇਂ ਉੱਡ ਜੂ ਕਰਦਾ ਅਤੇ ਸਭ ਦੇ ਦਿਲ ਦੇ ਵਿੱਚ ਬਹਿ ਜਾਣੇ ਕਿਉਂਕਿ ਮਿਲਣਾ ਈਵੈਂਟਸ ਜਦੋਂ ਕੋਈ ਵੀ ਈਵੈਂਟਸ ਕਰਾਉਂਦਾ ਜਿਨ੍ਹਾਂ ਨੇ ਖਾਨ ਸਾਹਿਬ ਦਾ ਸ਼ੋਅ ਦੇਖਿਆ ਜਿਨ੍ਹਾਂ ਨੇ ਆਪਣਾ ਹਰਹੰਸ ਰਾਜ ਹੰਸ ਭਾਜੀ ਉਹਨਾਂ ਦਾ ਸ਼ੋਅ ਦੇਖਿਆ ਸੀਗਾ ਉਹਨਾਂ ਨੂੰ ਪਤਾ ਹੋਣਾ ਕਿ ਉੱਥੇ ਜਿਵੇਂ ਲੋਗੋ ਚੱਲਦੇ ਆ ਫਿਰ ਇਕੱਠਿਆਂ 15-20 ਸਕਰੀਨਾਂ ਦੇ ਉੱਪਰ ਲੋਗੋ ਚੱਲਦੇ ਆ ਨਾ ਉਹ ਫਿਰ ਲੋਕਾਂ ਦੇ ਦਿਮਾਗ 'ਚ ਬਹਿ ਜਾਂਦਾ ਲੋਗੋ ਉਹ ਨਿਕਲਦਾ ਨਹੀਂ ਜੇ ਇਸ ਤਰ੍ਹਾਂ ਦੀ ਤੁਸੀਂ ਐਡਵਰਟਾਈਜਮੈਂਟ ਕਰਾਉਣੀ ਆ ਤੁਸੀਂ ਇਸ ਤਰ੍ਹਾਂ ਚਾਹੁੰਦੇ ਹੋ ਕਿ ਤੁਹਾਡਾ ਬਿਜ਼ਨਸ ਹਰ ਇੱਕ ਬੰਦੇ ਦੇ ਦਿਮਾਗ 'ਚ ਬਹਿ ਜੇ ਐਸੇ ਲੋਗੋ 'ਚ ਲਾਉਣੇ ਆ ਤੁਹਾਡਾ ਨਾਮ ਗੂੰਜੂਗਾ ਅਤੇ ਫਿਰ ਤੁਸੀਂ ਮੇਰੇ ਨਾਲ ਹੀ ਸੰਪਰਕ ਕਰ ਲਿਓ 437-870-001 ਤੁਹਾਨੂੰ ਵਧੀਆ ਜਿਹਾ ਪੈਕੇਜ ਬਣਾ ਕੇ ਦੇਵਾਂਗੇ ਮੈਨੂੰ ਪਤਾ ਰਿਸੈਸ਼ਨ ਚੱਲਦਾ ਆ ਅਤੇ ਬਜਟ ਦੇ ਵਿੱਚ ਹੀ ਤੁਹਾਡਾ ਉੱਥੇ ਪ੍ਰਮੋਸ਼ਨ ਪੈਕੇਜ ਚਲਾ ਦੇਣਾ ਆਪਾਂ ਸੋ ਮੇਰੇ ਨਾਲ ਕਾਲ ਕਰ ਲਿਓ 905-673-3337 ਉਹ ਟਿਕਟਾਂ ਲੈਣੀਆਂ ਨਾ ਭੁੱਲਿਓ ਮਾਸਟਰ ਸਲੀਮ ਜੀ ਆ ਰਹੇ ਨੇ 24 ਜੁਲਾਈ ਨੂੰ ਇੱਕ ਵਧੀਆ ਮਿਊਜ਼ਿਕ ਸਿੱਖਣ ਦੇ ਲਈ ਨਾ ਸਿੱਖਣਾ ਹੀ ਹੁੰਦਾ ਜਦੋਂ ਆਪਾਂ ਚੰਗੀ ਮਿਊਜ਼ਿਕ ਦੀ ਕਿਸੇ ਕਲਾਸ 'ਚ ਜਾਂਦੇ ਹਾਂ ਨਾ ਉਦੋਂ ਤੁਸੀਂ ਬੜਾ ਕੁਝ ਸਿੱਖ ਕੇ ਆਉਣਾ ਚੰਗਾ ਬੋਲਣਾ ਚੰਗਾ ਸਿੱਖਣਾ ਤਹਿਜ਼ੀਬ ਅਦਬ ਸੋ ਇਹ ਸਾਰਾ ਤੁਹਾਨੂੰ ਉਸ ਗਾਇਕੀ 'ਚੋਂ ਮਿਲਣਾ ਆ ਸੋ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਟਿਕਟਾਂ ਮਿਲਣਾ tix.com ਅਤੇ ਜਾਂ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ ਰੇਡੀਓ ਉਡਾਨ ਇੰਸਟਾਗ੍ਰਾਮ ਨੂੰ ਕੋਈ ਫੋਲੋ ਕਰਕੇ ਉੱਥੇ ਹੈਪੀ ਬਰਥਡੇ ਮਾਸਟਰ ਸਲੀਮ ਲਿਖ ਦੂਗਾ ਅੱਜ ਅਤੇ ਅੱਜ ਨਹੀਂ 2-3 ਦਿਨ ਸੋ ਸ਼ੋਅ ਤੋਂ 2 ਦਿਨ ਪਹਿਲਾਂ ਮੈਂ ਗਿਵ ਅਵੇ ਕਰੂੰਗਾ ਕੁਛ ਟਿਕਟਾਂ ਸੋ ਕਾਲ ਕਰ ਲਿਓ ਮੈਨੂੰ 437-870-001 ਅਤੇ ਰਸ਼ਮੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
1: ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਈਵਨਿੰਗ ਜੀ
0: ਸੋ ਵੈਰੀ ਗੁੱਡ ਈਵਨਿੰਗ ਜੀ ਰਸ਼ਮੀ ਜੀ ਜੁੜ ਚੁੱਕੇ ਨੇ ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ ਸੋ ਤੁਸੀਂ ਜੇ ਬਹੁਤ ਸਾਰੀਆਂ ਮੌਰਗੇ ਦੀਆਂ ਭੰਬਲ ਭੂਸਿਆਂ ਦੇ ਵਿੱਚ ਉਲਝੇ ਹੋਏ ਹੋ ਅੱਛਾ ਇਹ ਕਿੱਦਾਂ ਦੇ ਸ਼ਬਦ ਆ ਇਹ ਪੰਜਾਬੀ ਦਾ ਐਸਾ ਸ਼ਬਦ ਆ ਕਈਆਂ ਨੂੰ ਤਾਂ ਪਤਾ ਹੀ ਹੋਣਾ ਅੱਜ ਦੇ ਬੱਚਿਆਂ ਨੂੰ ਭੰਬਲ ਭੂਸਾ ਸਾਡੇ ਬਜ਼ੁਰਗ ਕਿਆ ਕਰਦੇ ਸੀਗੇ ਸੋ ਇਹ ਸ਼ਬਦ ਗਾਇਬ ਹੋ ਗਏ ਮੈਂ ਕਹਿੰਦਾ ਹੁੰਦਾ ਕਿ ਲਿਆ ਕਰੀਏ ਇੱਦਾਂ ਦੇ ਜਿਹੜੇ ਪੰਜਾਬੀ ਦੇ ਗੂੜੇ ਗੜੋ 'ਚ ਸ਼ਬਦ ਆ ਨਾ ਸੋ ਸਾਡੇ ਆਪਣੇ ਜਿੰਨੇ ਵੀ ਬਜ਼ੁਰਗ ਬੱਚੇ ਨਵੇਂ ਬੱਚੇ ਸੁਣਦੇ ਆ ਸਟੂਡੈਂਟ ਸਾਡੇ ਵੀਰ ਬੜਾ ਸੁਣਦੇ ਆ ਉਹ ਵੀ ਸੁਣਦੇ ਹੋਣੇ ਆ ਸੋ ਇਹ ਸ਼ਬਦ ਮੈਂ ਤੁਹਾਡੇ ਦਿਮਾਗ 'ਚ ਪਾਉਣੇ ਆ ਕਿ ਤਾਂ ਕਿ ਭੁੱਲੋ ਨਾ ਸੋ ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਮੌਰਗੇ ਦੀਆਂ ਸੇਵਾਵਾਂ ਦਿੰਦੇ ਨੇ ਔਰ ਤੁਹਾਨੂੰ ਮੌਰਗੇ ਦੀਆਂ ਮੁਸ਼ਕਲਾਂ 'ਚੋਂ ਵੀ ਕੱਢ ਸਕਦੇ ਨੇ ਪਰ ਤੁਹਾਨੂੰ ਪਹੁੰਚਣਾ ਪੈਣਾ ਕਾਲ ਲਾਉਣੀ ਪਾਉਣੀ ਆ ਮਿਲਣਾ ਪੈਣਾ ਗੂਗਲ ਕਰਨਾ ਪੈਣਾ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇ ਜੀ ਰਸ਼ਮੀ ਜੀ
1: ਜੀ ਪ੍ਰਭ ਜੀ ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ ਸੋ ਜੇ ਤੁਸੀਂ ਪਾਸਟ ਵਿੱਚ ਬੈਂਕਰਪਸੀ ਜਾਂ ਪ੍ਰਪੋਜ਼ਲ ਕੀਤਾ ਸੀਗਾ ਤੇ ਹੁਣ ਕ੍ਰੈਡਿਟ ਬਣਾਉਣਾ ਚਾਹੁੰਦੇ ਹੈਗੇ ਹੋ ਜਾਂ ਐਸਟੈਬਲਿਸ਼ ਕਰਨਾ ਚਾਹੁੰਦੇ ਹੈਗੇ ਹੋ ਕੀ ਕਰ ਸਕਦੇ ਹਾਂ ਅਸੀਂ ਜਦੋਂ ਵੀ ਤੁਸੀਂ ਡਿਸਚਾਰਜ ਹੁੰਦੇ ਹੈਗੇ ਹੋ ਸੋ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਪੁੱਲ ਕਰਕੇ ਦੇਖੋ ਕਿ ਐਕੁਆਫੈਕਸ ਤੇ ਸਾਰੀ ਇਨਫੋਰਮੇਸ਼ਨ ਪਹੁੰਚ ਗਈ ਹੈ ਕਿਉਂਕਿ ਕਾਫੀ ਵਾਰ ਵੇਖਿਆ ਜਾਂਦਾ ਹੈਗਾ ਕਿ ਕਲਾਇੰਟ ਨੂੰ ਲੱਗਦਾ ਕਿ ਹੁਣ ਮੈਂ ਡਿਸਚਾਰਜ ਹੋ ਗਿਆ ਤੇ ਮੇਰਾ ਕ੍ਰੈਡਿਟ ਬਣਨਾ ਸ਼ੁਰੂ ਹੋ ਜਾਏਗਾ ਬਟ ਐਟ ਦ ਸੇਮ ਟਾਈਮ ਐਕੁਆਫੈਕਸ ਤੇ ਕਈ ਵਾਰ ਕਮਿਊਨੀਕੇਸ਼ਨ ਨਹੀਂ ਮਿਲਦੀ ਹੈਗੀ ਹੈ ਸੋ ਇੱਕ ਉਹ ਕਰਨ ਤੋਂ ਬਾਅਦ ਕੋਸ਼ਿਸ਼ ਕਰੋ ਕਿ ਕੋਈ ਟ੍ਰੇਡ ਲਾਈਨ ਖੋਲ ਸਕੋ ਟ੍ਰੇਡ ਲਾਈਨ ਹੁੰਦਾ ਹੈਗਾ ਕਿਸੇ ਵੀ ਤਰ੍ਹਾਂ ਦਾ ਲੋਨ ਭਾਵੇਂ ਉਹ ਕ੍ਰੈਡਿਟ ਕਾਰਡ ਹੈ ਜਾਂ ਕੋਈ ਤੁਹਾਡੀ ਮੌਰਗੇਜ ਹੈਗੀ ਹੈ ਜਾਂ ਕੋਈ ਕਾਰ ਲੋਨ ਹੈਗਾ ਅਗਰ ਉਹ ਜੇ ਲੋਨ ਪਹਿਲਾਂ ਹੀ ਚੱਲ ਰਹੇ ਸੀਗੇ ਤੇ ਉਹਨੂੰ ਅਸੀਂ ਓਬਵੀਅਸਲੀ ਬੈਂਕਰਪਸੀ ਪ੍ਰਪੋਜ਼ਲ 'ਚ ਨਹੀਂ ਪਾਇਆ ਸੀਗਾ ਤੇ ਉਹ ਚੱਲਦੇ ਰਹਿਣ ਤੇ ਕੋਸ਼ਿਸ਼ ਕਰਨੀ ਅਸੀਂ ਦੋ ਟ੍ਰੇਡ ਲਾਈਨ ਜਿਹੜੀਆਂ ਬਣਾਉਣੀਆਂ ਨੇ ਕਿਉਂਕਿ ਜਦੋਂ ਨੋਰਮਲੀ ਅਸੀਂ ਬੈਂਕਾਂ ਕੋਲ ਜਾਂਦੇ ਹਾਂ ਪ੍ਰਪੋਜ਼ਲ ਜਾਂ ਬੈਂਕਰਪਸੀ ਤੋਂ ਬਾਅਦ ਬੈਂਕ ਕਹਿੰਦਾ ਸਾਡੀ 2 ਸਾਲ ਦੀ ਇਸਟੈਬਲਿਸ਼ਡ ਹਿਸਟਰੀ ਬਣਨੀ ਚਾਹੀਦੀ ਹੈਗੀ ਹੈ ਹੁਣ ਉਸ 2 ਸਾਲ ਦੀ ਹਿਸਟਰੀ ਵਿੱਚ 2 ਟ੍ਰੇਡ ਲਾਈਨ ਮਿਨੀਮਮ ਲਿਮਿਟ 2000 ਦੀ ਸੋ 2 ਟ੍ਰੇਡ ਲਾਈਨ 2000 ਦੀ ਲਿਮਿਟ 2 ਸਾਲ ਦਾ ਟਾਈਮ 2-2-2 ਦੇ ਰੂਲ ਦੇ ਨਾਲ ਜਿਹੜਾ ਬੈਂਕ ਚੱਲਦਾ ਹੈਗਾ ਬਟ ਇੱਥੇ ਇਹ ਵੀ ਐਡ ਕਰਾਂਗੀ ਕਿ ਇਹੋ ਜਿਹੇ ਲੈਂਡਰ ਵੀ ਹੈਗੇ ਨੇ ਸਾਡੇ ਕੋਲ ਜਿਹੜੇ ਕਿ ਅਗਰ ਤੁਹਾਡੇ 2 ਸਾਲ ਨਹੀਂ ਹੋਏ ਡਿਸਚਾਰਜ ਹੋਏ ਨੂੰ ਜਾਂ ਤੁਸੀਂ ਇਸ ਵੇਲੇ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਪੇਮੈਂਟਸ ਕਰ ਰਹੇ ਹੈਗੇ ਹੋ ਤਾਂ ਵੀ ਮੌਰਗੇਜ ਦੀਆਂ ਆਪਸ਼ਨਸ ਜਿਹੜੀਆਂ ਬਣ ਸਕਦੀਆਂ ਹੈਗੀਆਂ ਨੇ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ 6475394499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ ਧੰਨਵਾਦ ਜੀ
0: ਬਹੁਤ ਬਹੁਤ ਸ਼ੁਕਰੀਆ ਸ਼ਮੀਰ ਜੀ, ਥੈਂਕ ਯੂ ਸੋ ਮੱਚ। ਸੋ ਮੋਰਗੇ ਦੇ ਬਾਬਤ ਕੋਈ ਵੀ ਇਨਕੁਆਇਰੀ, ਕੋਈ ਵੀ ਗੱਲਬਾਤ, ਤੁਸੀਂ ਨਾਮ ਇੱਕੋ ਇੱਕ ਯਾਦ ਰੱਖਣਾ, ਰਸ਼ਮੀਤ ਕੌਰ ਫਰਮ ਅਕਾਲ ਮੋਰਗੇ, ਤੁਸੀਂ ਗੂਗਲ ਵੀ ਕਰ ਸਕਦੇ ਹੋ ਔਰ ਨਾਲ ਦੀ ਨਾਲ ਤੁਹਾਨੂੰ ਨੰਬਰ ਦੇ ਦਈਏ 647-539-44-99 ਰਸ਼ਮੀਤ ਕੌਰ ਫਰਮ ਅਕਾਲ ਮੋਰਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਰਸ਼ਮੀਤ ਜੀ, ਬਹੁਤ ਸ਼ੁਕਰੀਆ ਜੀ। ਸੋ ਸਾਰੀਆਂ ਲਾਈਨ ਬਿਜ਼ੀ ਨੇ, ਸਭ ਨਾਲ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਰਜਤ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
2: ਸਾਰੀਆਂ
0: ਗੇਮਾਂ ਯਾਦ ਆ ਗਈਆਂ? ਕਿਹੜੀਆਂ ਕਿਹੜੀਆਂ ਗੇਮਾਂ ਯਾਦ ਆਈਆਂ?
2: ਇੱਕ ਤਾਂ ਆਪਾਂ ਕੰਚੇ ਖੇਡਦੇ ਹੁੰਦੇ ਸੀਗੇ,
0: ਉਹ ਬੰਟੇ, ਉਹ ਯਾਰ ਇਹ ਤਾਂ ਮੈਨੂੰ ਲੱਗਦਾ ਕਾਮਨ ਗੇਮ ਆ, ਪੂਰੇ ਪੰਜਾਬ ਚ ਖੇਡੀ ਜਾਂਦੀ ਸੀ ਨਾ।
2: ਹਾਂ, ਇੱਕ ਆਪਾਂ ਮਤਲਬ ਪਰਚੀਆਂ ਖੇਡਣੀਆਂ, ਦੂਜਾ ਉਹ ਪੈਨ ਨੀ ਗੇਰਦੇ ਹੁੰਦੇ ਇਕੱਠੇ ਕਰਕੇ, ਉਹ ਕੱਲੇ ਕੱਲੇ ਚੁੱਕਣੇ ਵੀ ਖੇਲਣੇ ਚਾਹੀਦਾ।
0: ਅੱਛਾ, ਇਹ ਨੀ ਮੈਨੂੰ ਪਤਾ, ਇਹ ਵੀ ਗੇਮ ਸੀ ਕੋਈ
2: ਸਾਡੇ ਵੱਲ? ਹਾਂ,
0: ਇਹ ਹਰਿਆਣੇ ਦੀ ਗੇਮ ਹੋਣੀ ਫਿਰ ਪੱਕੀ ਹੋ ਗਈ।
2: ਹਾਂ, ਮਤਲਬ ਸਾਡੇ ਉੱਥੇ ਖੇਲਦੇ ਸੀਗੇ ਇਹਨੂੰ, ਤੇ ਇੱਕ ਉਹ ਸੀਗਾ ਵੀ ਮਤਲਬ ਬੁੱਕ ਚ ਕੋਈ ਦੋ ਪੇਜ ਲੈ ਕਾਮਨ ਵਰਡ ਲੱਭਣੇ।
0: ਓਕੇ, ਇੱਕੋ ਜੇ?
2: ਹਾਂ।
0: ਅੱਛਾ, ਇਹ ਵੀ ਬੜੀ ਪੜ੍ਹੀ ਲਿਖੀ ਜੀ ਗੇਮ ਆ। ਅਸੀਂ ਤਾਂ ਯਾਰ ਜਹਾਜ਼ ਦੀਆਂ ਗੇਮਾਂ ਖੇਡਦੇ ਸੀ, ਫਿਜ਼ੀਕਲ ਐਕਟੀਵਿਟੀ ਵਾਲੀਆਂ ਜ਼ਿਆਦੀਆਂ, ਇਹ ਤਾਂ ਜ਼ਿਆਦੀਆਂ ਪੜ੍ਹੀਆਂ ਲਿਖੀਆਂ ਜੀ ਵਾਲੀਆਂ ਗੇਮਾਂ। ਸੋ ਅਸੀਂ ਤਾਂ ਮਤਲਬ ਜਿਹੜੀ ਜੇ ਫਿਜ਼ੀਕਲੀ ਐਕਟੀਵਿਟੀ ਛਿੱਤਰ ਪੌਲਾ ਜਿਹਾ ਜ਼ਿਆਦਾ ਇਨਵੋਲਵ ਹੋਵੇ, ਸਰੀਰ ਨੂੰ ਟੋਰਚਰ ਜੇ ਥੋੜ੍ਹਾ ਜਿਹਾ ਹੋਣਾ ਹੋਵੇ, ਉਹ ਵਾਲੀਆਂ ਗੇਮਾਂ ਜਿਹੀਆਂ ਜ਼ਿਆਦੀਆਂ ਖੇਡਦੇ ਸੀਗੇ।
2: ਗਿੱਲੀ ਡੰਡਾ ਤਾਂ ਸੀਗਾ ਜੀ।
0: ਹਾਂ, ਗੁੱਲੀ ਡੰਡਾ, ਗੁੱਲੀ ਡੰਡਾ ਔਰ ਬੰਟੇ, ਇਹ ਕਾਮਨ ਗੇਮ ਆ। ਸਰਪੰਚ ਸਾਹਿਬ, ਤੁਹਾਡੇ ਮਾਝੇ ਦੇ ਵਿੱਚ ਕੋਈ ਐਸੀਆਂ ਗੇਮਾਂ ਹੈਗੀ ਜਿਹੜੀਆਂ ਉੱਥੋਂ ਲੱਗਿਆ ਕਿ ਹੋਰ ਕਿਤੇ ਘੱਟ ਖੇਡਦੇ ਆ?
2: ਲੁਕਣ
0: ਛਪਾਈ, ਹਾਂ, ਉਹ ਹਾਈਡ ਐਂਡ ਸੀਕ ਜਿਹਨੂੰ ਬਾਅਦ ਚ ਇੰਗਲਿਸ਼ ਕਹਿੰਦੇ ਸੀ। ਅੱਛਾ, ਉਹ ਵੀ ਵਧੀਆ ਗੇਮ ਸੀ, ਉਹ ਕਈ ਵਾਰੀ ਕੁੜੀ ਲੱਭਣਾ ਨਾ ਕਿਸੇ ਨੇ, ਲੋਕੇ ਹੀ ਰਹਿਣਾ, ਫਿਰ ਮੁੜਕੋ ਮੁੜਕੀ ਹੋ ਕੇ ਆਪੇ ਨਿਕਲ ਆਉਣਾ, ਬਾਹਰ ਵੀ ਕੋਈ ਤਾਂ ਆਇਆ ਹੀ ਨੀ।
2: ਹਾਂ,
0: ਕਿਆ ਬਾਤ ਆ, ਚਲੋ ਬਹੁਤ ਸ਼ੁਕਰੀਆ ਰਜਤ। ਰਜਤ, ਮਾਸਟਰ ਸਲੀਮ ਦਾ ਸ਼ੋਅ ਵੇਖਣ ਆਇਓ ਜ਼ਰੂਰ, ਬਹੁਤ ਮਜ਼ੇਦਾਰ ਸ਼ੋਅ ਹੋਣ ਵਾਲਾ। ਤੁਸੀਂ ਆਇਓ ਆਇਓ ਤੇ ਫਿਰ ਆਪਾਂ ਮਿਲਦੇ ਹਾਂ ਸ਼ੋਅ ਦੇ ਵਿੱਚ, ਇੰਜੋਏ ਕਰਾਂਗੇ। ਤੁਹਾਡੀ ਆਵਾਜ਼ ਨਹੀਂ ਆ ਰਹੀ ਰਜਤ, ਰਜਤ ਤੁਹਾਡੀ ਕਾਲ, ਮੈਨੂੰ ਲੱਗਦਾ ਕੋਈ ਤੁਹਾਡੀ ਨੈਟਵਰਕ ਦੇ ਵਿੱਚ ਇਸ਼ੂ ਆ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੇ ਤੁਸੀਂ ਕਰਿਓ ਕਾਲ ਮੈਨੂੰ, ਆਪਾਂ ਸ਼ੋਅ ਜ਼ਰੂਰ ਵੇਖਣਾ ਆ, ਤੇ ਵੱਧ ਤੋਂ ਵੱਧ ਆਪਾਂ ਇਸ ਸ਼ੋਅ ਦੇ ਵਿੱਚ ਪਹੁੰਚੀਏ ਤੇ ਨਜ਼ਾਰੇ ਲਈਏ, ਕਿਉਂਕਿ ਐਸੇ ਚੰਗੇ ਸ਼ੋਅ ਮਿਸ ਕਰਨ ਵਾਲੇ ਨਹੀਂ ਆ, ਤੇ ਸਾਰੇ ਜਣੇ ਪਹੁੰਚਿਓ 905-673-3337। ਔਰ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਕਿਉਂਕਿ ਉਹ ਜਿਹੜਾ ਸ਼ੋਅ ਹੋ ਰਿਹਾ ਮਾਸਟਰ ਸਲੀਮ ਦਾ, ਉੱਥੇ ਇਹ ਜਿਹੜੀਆਂ ਸਕਰੀਨਸ ਲੱਗਣੀਆਂ, ਘੱਟੋ ਘੱਟ ਮੈਨੂੰ ਲੱਗਦਾ ਕਿ 5-6 ਸਕਰੀਨ ਐਸੀਆਂ ਲੱਗਣੀਆਂ ਜਿਹੜੀਆਂ ਬਹੁਤ 10-10 ਫੁੱਟ ਦੀਆਂ ਸਕਰੀਨ ਆ। ਸੋ ਸਾਰੇ ਪਾਸੇ ਬਸ ਸਕਰੀਨ ਹੀ ਸਕਰੀਨ ਹੋਣੀਆਂ, ਤੁਹਾਡੇ ਜਦੋਂ ਬਿਜ਼ਨਸਾਂ ਦੇ ਲੋਗੋ ਚੱਲੇ ਤੁਹਾਡੇ ਮੂੰਹ 'ਚ, ਫਿਰ ਵਾਹ ਵਾਹ ਨਿਕਲੇ, ਤੁਹਾਨੂੰ ਲੱਗਣਾ ਕਿ ਵੈਰੀ ਸਪੈਸ਼ਲ ਫੀਲ ਹੋਣਾ। ਸੋ ਕਿਉਂਕਿ ਮਿਲਣਾ ਈਵਨ ਤੇ ਰੋਹਨ ਸ਼ਰਮਾ ਜਦੋਂ ਆਪਣੇ ਸ਼ੋਅ ਲੈ ਕੇ ਆਉਂਦੇ ਨਾ, ਮੈਂ ਪਹਿਲਾਂ ਵੀ ਦੱਸ ਕੇ ਹਟਿਆ, ਜਿਹਨੇ ਖਾਨ ਸਾਹਿਬ ਦਾ ਸ਼ੋਅ ਵੇਖਿਆ, ਹੰਸਰਾਜ ਹੰਸ ਉਹਨਾਂ ਦਾ ਸ਼ੋਅ ਵੇਖਿਆ, ਉਹ ਸਾਰੇ ਹੀ ਸਪੌਂਸਰ ਆਲਰੇਡੀ ਦੁਬਾਰਾ ਆ ਗਏ, ਉਹਨਾਂ ਨੂੰ ਪਤਾ ਕਿ ਕਿੰਨਾ ਉਹਦੇ ਵਿੱਚ ਤੁਹਾਨੂੰ ਅਪੀਅਰੈਂਸ ਮਿਲਦੀ ਆ, ਕਿਵੇਂ ਲੋਗੋ ਤੁਹਾਡੇ ਚਲਾਏ ਜਾਂਦੇ ਆ, ਹੈ ਨਾ। ਸੋ ਜੇ ਤੁਸੀਂ ਸਪੌਂਸਰ ਵੀ ਕਰਨਾ ਆ ਮਾਸਟਰ ਸਲੀਮ ਜੀ ਦਾ ਇਹ ਸ਼ੋਅ, ਤਾਂ ਬਹੁਤ ਵਾਜਬ ਕੀਮਤਾਂ ਦੇ ਵਿੱਚ ਤੁਹਾਡਾ ਅਸੀਂ ਬਿਜ਼ਨਸ ਨੂੰ ਵਧੀਆ ਅਸੀਂ ਆਪਣੇ ਸਰੋਤਿਆਂ ਤੱਕ ਲੈ ਕੇ ਆਵਾਂਗੇ। ਸੋ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਲਿਓ 437-870-001, ਜਾਂ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਸਾਡੇ ਨਾਲ ਗੁਰਜੀਤ ਸੂਰੀ ਜੀ ਜੁੜ ਚੁੱਕੇ ਨੇ, ਮਾਫ ਕਰਨਾ, ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਬਾਬਤ ਗੱਲਬਾਤ ਕਰਦੇ ਹਾਂ ਆਪਾਂ। ਤੁਹਾਨੂੰ ਮੈਸੇਜ ਰੋਜ਼ ਦਿੰਦੇ ਹਾਂ ਕਿ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਤੁਸੀਂ ਆਪਣੇ ਪਲਾਨਸ ਦੇਖ ਰਹੇ ਹੋ ਵਧੀਆ ਇਨਵੈਸਟਮੈਂਟ ਦੇ ਪਲਾਨਸ, ਤੁਸੀਂ ਇੱਕ ਵਾਰੀ ਕਾਲ ਕਰ ਲਿਓ, ਤੁਹਾਡੀ ਲਾਈਫ ਸੈੱਟ ਹੋ ਜਾਣੀ ਆ। ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਨਾ ਸੋਚ ਨਹੀਂ ਪਾਉਂਦੇ ਕਿ ਅਸੀਂ ਉਹਨਾਂ ਨੂੰ ਨਾ ਦਵਾਈ ਰੱਖਦੇ ਹਾਂ, ਅਸੀਂ ਕੋਈ ਨਾ ਅੱਜ ਕੱਲ੍ਹ ਕਰਦੇ ਕਰਦੇ ਲੇਟ ਹੁੰਦੇ ਜਾਂਦੇ ਹਾਂ। ਪਰ ਤੁਸੀਂ ਇੱਕ ਵਾਰੀ ਕਾਲ ਕਰਿਓ ਗੁਰਜੀਤ ਸੂਰੀ ਹੁਣਾਂ ਨੂੰ, 416-627-1111, ਦੇਖੋ ਤੁਸੀਂ ਕਹੋਗੇ ਕਿ ਵਰਥ ਸੀ, ਇੱਕ ਇਮਾਨਦਾਰ ਭਰੋਸੇ ਵਾਲਾ ਜਦੋਂ ਇਨਸਾਨ ਤੁਹਾਨੂੰ ਮਿਲ ਜਾਏ ਨਾ, ਸਹੀ ਗਾਈਡ ਕਰਨ ਵਾਲਾ, ਫਿਰ ਬੰਦੇ ਨੂੰ ਲੱਗਦਾ, ਕਿਉਂਕਿ ਜੇ ਤੁਸੀਂ ਇੱਥੇ ਫਾਈਨੈਂਸ਼ੀਅਲ ਚੀਜ਼ਾਂ ਨੂੰ ਸੈਟਲ ਨਹੀਂ ਨਾ ਕੀਤਾ ਇਹਨਾਂ ਕੰਟਰੀਆਂ 'ਚ, ਤਾਂ ਫਿਰ ਮੈਨੂੰ ਲੱਗਦਾ ਕਿ ਤੁਸੀਂ ਤੁਹਾਡੀ ਪਲਾਨਿੰਗ ਕਿਤੇ ਨਾ ਕਿਤੇ ਜਾ ਕੇ। ਇੱਕ ਮੈਨੂੰ ਸੱਜਣ ਦੀ ਕਾਲ ਆਈ ਸੀ, ਕਹਿੰਦਾ ਭਾਅ ਜੀ ਵੀ ਸੈੱਟ ਹੋ ਗਏ, ਸਿਟੀਜਨ ਵੀ ਆ, ਸਾਰਾ ਕੁਝ ਹੋ ਗਿਆ, ਪਰ ਹਾਲ ਜੇ ਸੈੱਟ ਨਹੀਂ ਆਇਆ। ਉਹ ਸੈੱਟ ਪਰ ਤਾਂ ਨਹੀਂ ਆਉਂਦਾ ਜੇ ਤੁਸੀਂ ਫਾਈਨੈਂਸ਼ੀਅਲ ਪਲਾਨਿੰਗਾਂ ਨਹੀਂ ਕਰਦੇ ਗੇ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਗੱਲਬਾਤ ਬਹੁਤ ਸੋਹਣੀ ਕੀਤੀ ਹੈ ਪ੍ਰਭ ਜੀ, ਕਿ ਬਹੁਤ ਜ਼ਰੂਰੀ ਹੈਗਾ ਕਿ ਜਿਹੜੀ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਹੈਗੀ ਆ ਉਹਦੇ ਤੇ ਫੋਕਸ ਕੀਤਾ ਜਾਵੇ। ਹੁਣ ਇਹ ਹੈਗਾ ਕਿ ਦੇਖੋ ਕਿ ਅਰਨ ਹਰ ਬੰਦਾ ਕਰਦਾ ਹੈਗਾ, ਬਟ ਜਿੰਨੀ ਤੁਸੀਂ ਕਮਾਈ ਕਰਦੇ ਹੋ ਉਹਦੇ ਚੋਂ ਸੇਵਿੰਗ ਕਿੱਦੀ ਕਰ ਰਹੇ ਹੈਗੇ ਆ, ਇਹ ਬਹੁਤ ਜ਼ਰੂਰੀ ਹੈਗਾ। ਹਰ ਪਰਸਨ ਜਿਹੜਾ ਹੈਗਾ ਕੁਝ ਨਾ ਕੁਝ ਸੇਵ ਕਰ ਸਕਦਾ ਜੇ ਉਹਦੀ ਪ੍ਰੋਪਰ ਜਿਹੜਾ ਹੈਗਾ ਪਲੈਨਿੰਗ ਕਰਦਾ ਹੈਗਾ। ਜੇ ਬਿਨਾਂ ਪਲੈਨਿੰਗ ਤੋਂ ਕਹੀਏ ਤੇ ਉਹ ਕੁਛ ਵੀ ਜਿਹੜਾ ਪੋਸੀਬਲ ਨਹੀਂ ਹੈਗਾ। ਇਸ ਲਈ ਕਹੂੰਗੀ ਕਿ ਜਿੰਨੇ ਵੀ ਲਿਸਨਰ ਪ੍ਰੋਗਰਾਮ ਨੂੰ ਸੁਣ ਰਹੇ ਆ, ਜਿਨ੍ਹਾਂ ਨੇ ਹਜੇ ਤੱਕ ਆਪਣਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਨਹੀਂ ਕੀਤਾ ਹੈਗਾ, ਚਾਹੇ ਉਹਨੂੰ ਸਟੂਡੈਂਟ ਹੈਗੇ ਆ, ਚਾਹੇ ਵਰਕ ਪਰਮਿਟ ਦੇ ਹੈਗੇ ਆ, ਜਿਹੜੇ ਵੀ ਕੈਨੇਡੀਅਨ ਰੈਜੀਡੈਂਟਸ ਹੈਗੇ ਆ 18 ਤੋਂ ਪਲੱਸ ਹੈਗੇ ਆ, ਉਹ ਆਪਣਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰ ਸਕਦੇ ਆ। ਹਰ ਸਾਲ ਇਹਦੇ ਵਿੱਚ ਗਵਰਨਮੈਂਟ ਜਿਹੜੀ ਹੈਗੀ ਆ ਇੱਕ ਲਿਮਿਟ ਫਿਕਸ ਕਰਦੀ ਆ ਕਿ ਇਸ ਸਾਲ ਦੀ ਗੱਲਬਾਤ ਕਰਦੇ ਆ ਤੇ ਇਸ ਸਾਲ ਜਿਹੜਾ ਹੈਗਾ $7,000 ਤੱਕ ਤੁਸੀਂ ਆਪਣੇ ਟੈਕਸ ਫ੍ਰੀ ਅਕਾਊਂਟ ਵਿੱਚ ਸੇਵ ਕਰ ਸਕਦੇ ਆ। ਫਲੈਕਸੀਬਲ ਅਕਾਊਂਟ ਹੈਗਾ, ਜਿੰਨੀ ਉੱਪਰ ਗਰੋਥ ਹੈਗੀ ਆ ਉਹ ਸਾਰੀ ਟੈਕਸ ਫ੍ਰੀ ਹੈਗੀ ਆ, ਜਦੋਂ ਤੁਸੀਂ ਚਾਹੋ ਉਹਨੂੰ ਮਨੀ ਨੂੰ ਵਿਦਡਰਾਅ ਕਰ ਸਕਦੇ ਆ। ਅਸੀਂ ਬਹੁਤ ਵਾਰੀ ਸੋਚਦੇ ਰਹਿੰਦੇ ਹਾਂ ਕਿ ਸਾਡੇ ਕੋਲ ਜ਼ਿਆਦਾ ਪੈਸੇ ਆਉਗੇ ਅਸੀਂ ਫੇਰ ਹੀ ਸੇਵ ਕਰਨਾ ਸਟਾਰਟ ਕਰਨਾ, ਇਹ ਨਹੀਂ ਹੈਗਾ। ਤੁਸੀਂ ਮੰਥਲੀ, ਵੀਕਲੀ, ਬਾਈ ਵੀਕਲੀ ਜਿੱਦਾਂ ਵੀ ਤੁਹਾਡੀ ਪੇ ਆਉਂਦੀ ਹੈ ਉਹਦੇ ਵਿੱਚੋਂ $50 ਜਾਂ $100 ਵੀ ਸੇਵ ਕਰ ਸਕਦੇ ਹੈਗੇ ਆ। ਸਿਆਣੇ ਕਹਿੰਦੇ ਆ ਨਾ ਕਿ ਵੀ ਤਿਨਕਾ ਤਿਨਕਾ ਜਿਹੜਾ ਕਰਕੇ ਵੀ ਤੁਪਕਾ ਤੁਪਕਾ ਕਰਕੇ ਜਿਹੜਾ ਘੜਾ ਭਰ ਜਾਂਦਾ ਹੈਗਾ, ਉਹਦੇ ਲਈ ਐਫਰਟ ਤੁਹਾਨੂੰ ਪਾਉਣੇ ਪੈਣੇ ਆ। ਅਕਾਊਂਟ ਓਪਨ ਕਰਾਉਣਾ ਹੈਗਾ, ਕੋਈ ਡਿਟੇਲ ਜਾਣਕਾਰੀ ਲੈਣੀ ਆ, ਤੇ ਜਿੰਨੇ ਵੀ ਸਾਡੇ ਲਿਸਨਰ ਕਹਿ ਲਓ ਕਿ ਜਿਹੜੇ 2009 ਤੋਂ ਇੱਥੇ ਰਹਿ ਰਹੇ ਹੈਗੇ ਆ, $1,09,000 ਤੱਕ ਤੁਸੀਂ ਆਪਣੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਵਿੱਚ ਸੇਵ ਕਰ ਸਕਦੇ ਆ। ਇਹ ਦੇਖੋ ਕਿ ਗਵਰਨਮੈਂਟ ਨੇ ਜਿਹੜੇ ਸਾਨੂੰ ਟੂਲ ਦਿੱਤੇ ਹੋਏ ਆ ਕਿ ਜਿਹਦੇ ਉੱਪਰ ਗਰੋਥ ਸਾਰੀ ਟੈਕਸ ਫ੍ਰੀ ਹੈ, ਉਹਨਾਂ ਨੂੰ ਜ਼ਰੂਰ ਤੁਸੀਂ ਯੂਜ਼ ਕਰਿਆ ਕਰੋ। ਕੋਈ ਵੀ ਕੁਐਸਚਨ ਇੰਸ਼ੋਰੈਂਸ ਦੇ ਰਿਗਾਰਡਿੰਗ, ਇਨਵੈਸਟਮੈਂਟ ਦੇ ਰਿਗਾਰਡਿੰਗ, ਜਾਂ ਸਾਡੇ ਉਹ ਲਿਸਨਰ ਜਿਨ੍ਹਾਂ ਨੇ ਹਜੇ ਤੱਕ ਆਉਣ ਵਾਲੇ ਦਿਨਾਂ ਵਿੱਚ ਘਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਹੈ, ਟੈਕਸ ਸੇਵ ਕਰਨਾ, ਘਰ ਦੇ ਲਈ ਡਾਊਨ ਪੇਮੈਂਟ ਇਕੱਠੀ ਕਰਨੀ ਹੈ, ਫਿਰ ਉੱਥੇ ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ। ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ, ਪੇਰੈਂਟਸ ਆ ਰਹੇ ਆ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਤੇ ਨੰਬਰ ਜੀ 416-627-3111 416-627-3111 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਜੀ। ਸੋ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਸਮਾਂ ਆਪਣਾ ਆਲਮੋਸਟ ਤਕਰੀਬਨ ਤਕਰੀਬਨ ਹੋ ਚੱਲਿਆ ਆ। ਮੈਂ ਦੋ ਕੁ ਮੈਸੇਜ ਰਹਿ ਗਿਆ, ਪਹਿਲਾਂ ਮੈਂ ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਇੱਕ ਕਾਲ ਆਪਣੀ ਰਹਿ ਗਈ ਹੈ ਕੁਲਦੀਪ ਜੀ, ਬੜੇ ਲੰਬੇ ਸਮੇਂ ਤੋਂ ਹੋਲਡ ਨੇ, ਮਾਫ਼ ਕਰਨਾ, ਬਹੁਤ ਸਾਰੀਆਂ ਕਾਲ ਦਾ ਨਾ ਪਤਾ ਨਹੀਂ ਲੱਗ ਰਿਹਾ ਹੈਗਾ। ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, $35 ਦੀ ਆਈ ਥਿੰਕ ਜੀ, ਜੇ ਵੈਸੇ $50 ਦੀ ਹੈ ਪਰ ਆਪਾਂ ਰੇਡੀਓ ਦੇ ਜ਼ਰੀਏ ਮੈਂ ਡਿਸਕਾਊਂਟ ਦੇ ਕੇ ਦੇ ਰਿਹਾ $35 ਦੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਤੁਸੀਂ ਨੰਬਰ ਮੇਰਾ ਨੋਟ ਕਰ ਲਿਓ ਜੇ ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਸਵਾਲ ਹੋਵੇ, 437-870-0001 ਹਾਂਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। ਜੀ ਸਰਪੰਚ ਸਾਹਿਬ, ਤੁਸੀਂ ਵੀ ਜ਼ਰੂਰ ਪਹੁੰਚਣਾ, ਜ਼ਰੂਰ ਦਰਸ਼ਨ ਦੇਣੇ, ਫਿਰ ਉੱਥੇ ਆਪਾਂ ਰੌਣਕ ਮੇਲੇ ਲਾਵਾਂਗੇ। ਜੀ ਜੀ, ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਨੌ ਜੀ, ਮਿਲਦੇ ਹਾਂ ਜੀ ਜਲਦੀ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਰਪੰਚ ਸਾਹਿਬ, ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ। 905-673-3337। ਸੋ ਹੁਣ ਕੁਛ ਮੈਸੇਜ ਦੇ ਦਈਏ ਅਤੇ ਨਾਲ ਦੀ ਨਾਲ ਇੱਕ ਵਾਰ ਫਿਰ ਤੁਹਾਨੂੰ ਮੈਸੇਜ ਦੇਵਾਂ ਮੈਂ ਕਿ ਬਈ ਮਾਸਟਰ ਸਲੀਮ ਜੀ ਦਾ ਜਿਹੜਾ ਸ਼ੋਅ ਆ ਨਾ, ਮਿਸ ਨਾ ਕਰਿਓ, ਨਹੀਂ ਤਾਂ ਫਿਰ ਯੂਟਿਊਬ 'ਤੇ ਵੇਖਣ ਜੋਗੇ ਰਹਿ ਜਾਓਗੇ, ਕਿਉਂਕਿ ਕਈਆਂ ਦਾ ਸੁਪਨਾ ਹੀ ਹੁੰਦਾ ਕਿ ਭਈ ਐਸੇ ਸ਼ੋਅ ਵੇਖੀ ਚੰਗੀ ਗਾਇਕੀ ਵਾਲੇ। ਨਾਲ ਦੀ ਨਾਲ ਤੁਹਾਨੂੰ ਫੈਸ਼ਨ ਆਈ ਕਿਊ ਦਾ ਸੁਨੇਹਾ ਦੇ ਦਈਏ। ਫੈਸ਼ਨ ਆਈ ਕਿਊ 905-453-2225, ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ। ਤੁਸੀਂ ਸੂਟ, ਬਲੇਜ਼ਰ, ਕੋਟ ਪੈਂਟ ਕੁੜਤੇ ਪਜਾਮੇ ਟੋਪ ਟੋਪ ਦੇ ਮੈਂ ਲੈ ਕੇ ਆਇਆ ਬਾਈ ਜੀ, ਕਮਾਲ ਕਮਾਲ ਕਮਾਲ, ਇੱਦੋਂ ਬੈਸਟਰ ਕਿਤੇ ਨਹੀਂ ਹੈ। ਅਤੇ ਨਾਲ ਦੀ ਨਾਲ ਜੇ ਤੁਸੀਂ ਲਹਿੰਗੇ ਗਰਾਰੇ ਸ਼ਰਾਰੇ ਲੈਣੀ ਆ, ਸ਼ੇਰਵਾਨੀਆਂ, ਵਿਆਹਾਂ ਦੀ ਸ਼ੋਪਿੰਗ ਕਰਨੀ ਹੈ, ਤਾਂ ਬੈਸਟ ਪਲੇਸ ਆ ਤੁਹਾਡੇ ਵਾਸਤੇ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ, 905-453-2225। ਚਾਹੇ ਤੁਸੀਂ ਲਗੇ ਸੈੱਟ ਲੈਣੇ ਆ, ਬੈਡਿੰਗ ਵਾਸਤੇ ਕੋਈ ਸਮਾਨ ਲੈਣਾ, ਤਾਂ ਇੱਕੋ ਹੀ ਵਨ ਸਟੋਪ ਸ਼ੋਪ ਆ, ਬਸ ਪਹੁੰਚ ਜਾਓ, ਰੇਡੀਓ ਡਾਂ ਦਾ ਰੈਫਰੈਂਸ ਦੇ ਦਿਓ, ਖੂਬਸੂਰਤ ਤੋਹਫੇ ਵੀ ਮਿਲਣਗੇ। 905-453-2225 ਫੈਸ਼ਨ ਆਈ ਕਿਊ ਔਰ ਡਰੀਮ ਹੋਮ ਅਪਲਾਇੰਸਿਸ। ਅਪਲਾਇੰਸ ਲੈਣ ਜਾ ਰਹੇ ਹੋ ਤਾਂ ਫਰੀ ਇੰਸਟਾਲੇਸ਼ਨ, ਫਰੀ ਡਿਲੀਵਰੀ, ਰੇਡੀਓ ਡਾਊਨ ਦਾ ਰੈਫਰੈਂਸ ਦੇਣਾ ਪੈਣਾ। ਅਤੇ ਨਾਲ ਦੀ ਨਾਲ ਇਹ ਵੀ ਕਹਿੰਦੇ ਆ, ਇਹ ਨਹੀਂ ਕਿ ਫਰੀ ਦੇ ਕੇ ਤੁਹਾਨੂੰ ਪ੍ਰਾਈਜ਼ ਜ਼ਿਆਦਾ ਲਾ ਦੇਣਗੇ, ਪੂਰੇ GT ਦੇ ਵਿੱਚੋਂ ਪ੍ਰਾਈਜ਼ ਬੀਟ ਕਰਕੇ ਦੇਣਗੇ, ਮੈਚ ਨਹੀਂ ਬੀਟ ਕਰਕੇ ਦੇਣਗੇ। ਅਪਲਾਇੰਸਿਸ ਲੈਣੇ ਆ ਤਾਂ ਰੁਕੋ, ਸੁਣੋ, ਠਹਿਰੋ, ਬਹੁਤ ਸਾਰੀ ਸੇਵਿੰਗ ਤੁਹਾਡੀ ਕਰਾ ਦੇਣੀ ਆ। ਡਰੀਮ ਹੋਮ ਅਪਲਾਇੰਸਿਸ 'ਤੇ ਪਹੁੰਚ ਜਾਓ, ਰੇਡੀਓ ਡਾਊਨ ਦਾ ਰੈਫਰੈਂਸ ਦੇ ਦਿਓ, ਦੇਖਿਓ ਕਿੰਨੀ ਬੱਚਤ ਹੁੰਦੀ ਹੈ। ਕੋਈ ਵੀ ਕੋਟੇਸ਼ਨ ਲੈ ਕੇ ਚੱਲ ਜਾਓ, ਤੁਹਾਡੇ $500-600 ਤਾਂ ਇੰਸਟਾਲੇਸ਼ਨ 'ਤੇ ਬਚਾ ਦੇਣੇ ਆ, ਅਤੇ ਡਿਲੀਵਰੀ ਬਿਲਕੁਲ ਫਰੀ ਤੁਹਾਡੇ ਘਰ, ਅਤੇ ਨਾਲ ਦੀ ਨਾਲ ਪ੍ਰਾਈਜ਼ ਬੀਟ ਕਰਕੇ ਦੇਣਗੇ, ਜਿੰਨੇ ਦਾ ਤੁਹਾਨੂੰ ਕਿਤੋਂ ਮਿਲ ਰਿਹਾ ਉਦੋਂ ਸਸਤੀ ਅਪਲਾਇੰਸਿਸ ਦੇਣਗੇ। ਡਰੀਮ ਹੋਮ ਅਪਲਾਇੰਸਿਸ 905-805-3000, 905-805-3000, 2915 ਅਰਜੈਂਟੀਆ ਰੋਡ, ਮਿਸੀਸਾਗਾ, ਡਰੀਮ ਹੋਮ ਅਪਲਾਇੰਸਿਸ 'ਤੇ ਤੁਸੀਂ ਪਹੁੰਚਣਾ ਹੈ। ਓਏ ਹੋਏ, ਕਿਆ ਬਾਤ ਹੈ, ਮੈਨੂੰ ਦਿਲੋਂ ਗਵਾਏ, ਕਿਆ ਬਾਤ ਆ।
3: ਜੇ ਮੈਂ ਇਸ ਸਟੇਜ ਤੇ ਬੈਠਾ ਤੁਹਾਨੂੰ ਗਾਣਾ ਸੁਣਾ ਰਿਹਾ ਤੁਹਾਡੇ ਕਦਮਾਂ 'ਚ, ਤੇ ਮੈਂ ਆਪਣੇ ਪੀਰਾਂ ਦੀ, ਆਪਣੇ ਬਜ਼ੁਰਗਾਂ ਦੀ ਇਬਾਦਤ ਕੀਤੀ।
0: ਓ ਕਿਆ ਬਾਤ ਆ। ਸੋ ਅੱਜ ਵੀ ਮਾਸਟਰ ਸਲੀਮ ਜੀ ਹੁਣਾਂ ਦੇ ਅਸੀਂ ਕੋਲੇ ਬੈਠਣ ਦਾ ਮੌਕਾ ਮਿਲਿਆ, ਤੇ ਅੱਜ ਵੀ ਇਹੀ ਗੱਲਾਂ ਆ ਉਹਨਾਂ ਦੀਆਂ। ਦੇਖੋ 20-25 ਸਾਲਾਂ ਬਾਅਦ ਵੀ ਜਿਹੜੇ ਬੋਲ ਆ ਨਾ ਉਹ ਚੇਂਜ ਨਹੀਂ ਹੋਏ। ਸੋ ਆਪਣੇ ਬਜ਼ੁਰਗਾਂ ਦਾ ਅਦਬ ਸਤਿਕਾਰ ਕਰਨਾ, ਉਹ ਗਾਇਕੀ ਦੇ ਵਿੱਚ ਬਿਲਕੁਲ ਝਲਕਦਾ ਆ। ਸੋ 24 ਜੁਲਾਈ ਨੂੰ ਮਾਸਟਰ ਸਲੀਮ, 437-870-0001 ਰੇਡੀਓ ਉਡਾਨ ਦਾ ਜਿਹੜਾ ਇੰਸਟਾਗ੍ਰਾਮ ਦਾ ਪੇਜ ਆ, ਉੱਥੇ ਆ ਜਾਓ ਮੇਰੇ ਨਾਲ, ਅਤੇ ਬਾਹਲੀ ਇਨਫੋਰਮੇਸ਼ਨ ਤੁਹਾਨੂੰ ਉੱਥੇ ਦੇ ਦਾਂਗੇ। ਸੋ ਨਾਲ ਦੀ ਨਾਲ ਇੱਕ ਜਾਂਦੇ ਜਾਂਦੇ ਇੱਕ ਵਾਰ ਵਾਓ ਈਟਸ ਮੋਮੋਜ਼ ਖਾਣੇ ਆ ਤੁਸੀਂ, ਵਾਓ ਈਟਸ ਨੂੰ ਯਾਦ ਰੱਖੋ, ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ, ਵਾਓ ਈਟਸ, ਅਤੇ $3.99 ਦੇ ਵਿੱਚ ਤੁਸੀਂ ਮੋਮੋ ਖਾ ਸਕਦੇ ਹੋ। ਅਤੇ ਕਿਆ ਬਾਤ ਆ ਜੀ, ਫਿਰ ਮੋਮੋ ਖਾਓ, ਡੇਰੀ ਐਂਡ ਏਅਰਪੋਰਟ ਸੈਕਟ 'ਤੇ, ਵਾਓ ਈਟ, WOW, ਵਾਓ ਈਟਸ। ਪਰ ਤਲਵਾਰ ਦਲਾਵਰ

0: ਮਾਰਕੀਟ
1: ਸੋ ਬਿਲਕੁਲ ਜੀ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਬਾਦ ਰੱਖਿਓ ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ ਇਸੇ ਸਮੇਂ ਉਸ ਤੋਂ ਪਹਿਲਾਂ ਸਵੇਰੇ ਮਿਲਾਂਗੇ 7 ਤੋਂ 8 ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਹੁਣ ਮੈਨੂੰ ਇੱਥੋਂ ਦੇ ਇਜਾਜ਼ਤ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਗੁੱਡ ਨਾਈਟ ਸਤਿ ਸ਼੍ਰੀ ਅਕਾਲ

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨਿੰਗ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਨਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਵੇਂ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ

ਦੋਸਤੋ, ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋਗੇ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ ਡਾਕਟਰ ਦਰਸ਼ਨਦੀਪ ਹਾਜ਼ਰਾਂ ਸੋਮਵਾਰ ਤੋਂ ਲੈ ਕੇ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ। ਸੋ ਦੋਸਤ ਮਿੱਤਰ ਭੈਣ ਭਰਾ ਜਿੰਨੇ ਵੀ ਸਾਡੇ ਰੇਡੀਓ ਪ੍ਰੋਗਰਾਮ ਨੂੰ ਟਿਊਨ ਕਰ ਚੁੱਕੇ ਨੇ ਜਾਂ ਸਾਡੇ ਨਾਲ ਜੁੜ ਚੁੱਕੇ ਨੇ, ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਰੇਡੀਓ ਪ੍ਰੋਗਰਾਮ ਨਾਲ ਜੁੜਨ ਤੇ। ਸੋ ਹੁਣੇ ਹੁਣੇ ਤੁਸੀਂ ਸੁਣ ਕੇ ਹਟੇ ਹੋ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਤੋਂ, ਤੇ ਹੁਣ ਸਾਡੀ ਵਾਰੀ ਆ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਤੁਹਾਨੂੰ ਥੋੜਾ ਜਿਹਾ ਹਟ ਕੇ ਆਪਣੇ ਪੰਜਾਬ ਦੇ ਨਾਲ, ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ, ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ ਔਰ ਆਪਣੇ ਪੰਜਾਬੀ ਵਿਰਸੇ ਦੇ ਨਾਲ ਜੋੜ ਕੇ ਰੱਖੀਏ, ਕਿਉਂਕਿ ਵਿਸ਼ਵ ਪੰਜਾਬੀ ਸਭਾ ਜਿਸ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਪੇਸ਼ ਕੀਤਾ ਜਾਂਦਾ ਹੈ, ਉਸ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ ਇਹਨਾਂ ਦੀ ਐਪ ਡਾਊਨਲੋਡ ਕਰਕੇ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਅਗਰ ਕਿਸੇ ਕਾਰਨ ਤੁਸੀਂ ਇਸ ਵੇਲੇ ਸਾਡੇ ਪ੍ਰੋਗਰਾਮ ਦੇ ਨਾਲ ਜੁੜਨ ਤੋਂ ਵਾਂਝੇ ਰਹਿ ਗਏ ਜਾਂ ਕਿਸੇ ਰੁਝੇਵੇਂ ਦੇ ਕਾਰਨ ਟਿਊਨਿੰਗ ਨਹੀਂ ਕਰ ਸਕੇ, ਤਾਂ ਅਗਲੇ ਦਿਨ ਸ਼ਾਮ ਨੂੰ 7:30 ਵਜੇ ਦੇ ਕਰੀਬ ਫਿਰ ਅਸੀਂ ਇਸ ਰੇਡੀਓ ਪ੍ਰੋਗਰਾਮ ਨੂੰ IPTV ਦੇ ਉੱਪਰ ਲੋਡ ਕਰ ਦਿੰਦੇ ਹਾਂ, ਤੁਸੀਂ ਸੁਣ ਸਕਦੇ ਹੋ। ਵਿਸ਼ਵ ਪੰਜਾਬੀ ਭਵਨ ਸਾਡੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦੁਆਰਾ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿਸ ਨੂੰ ਪੂਰੀ ਤਰੀਕੇ ਦੇ ਨਾਲ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਕੀਤਾ ਹੋਇਆ ਹੈ। ਤੁਸੀਂ ਵੀ ਕਿਸੇ ਨੇ ਕੋਈ ਪੰਜਾਬੀ ਪ੍ਰੋਗਰਾਮ, ਪੰਜਾਬੀ ਦੇ ਨਾਲ ਸੰਬੰਧਿਤ, ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਕੋਈ ਵੀ ਗਤੀਵਿਧੀ ਆਰਗੇਨਾਈਜ਼ ਕਰਨੀ ਹੋਵੇ, ਤਾਂ ਤੁਸੀਂ ਉਸ ਦੀਆਂ ਸੇਵਾਵਾਂ ਫ੍ਰੀ ਆਫ ਕੋਸਟ ਲੈ ਸਕਦੇ ਹੋ। ਕਥੂਰੀਆ ਸਾਹਿਬ ਨੂੰ ਇਸ ਲਈ ਸੰਪਰਕ ਤੁਹਾਨੂੰ ਕਰਨਾ ਪਏਗਾ। 18 ਤਰੀਕ ਨੂੰ ਯਾਦ ਰੱਖੋ, ਪਹਿਲੇ ਵੀ ਮੈਂ ਤੁਹਾਡੇ ਨਾਲ 2-3 ਵਾਰ ਅਸੀਂ ਸ਼ੇਅਰ ਕਰ ਚੁੱਕੇ ਹੈ ਜਾਣਕਾਰੀ, ਲੇਕਿਨ 18 ਤਰੀਕ ਨੂੰ ਸ਼ਾਮ ਨੂੰ 7 ਵਜੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਇੱਕ ਸੂਫੀ ਨਾਈਟ ਦਾ ਆਯੋਜਨ ਕੀਤਾ ਗਿਆ ਹੈ, ਜਿਹੜਾ 7 ਵਜੇ ਤੋਂ ਲੈ ਕੇ 10 ਵਜੇ ਤੱਕ ਹੋਏਗੀ। ਔਰ ਇਸ ਦੇ ਵਿੱਚ ਤੁਸੀਂ ਸੁਣੋਗੇ ਅਨੀਨਾ ਫਿਦਾ, ਕਰਾਚੀ ਤੋਂ ਇੱਕ ਬਹੁਤ ਅੱਛੀ ਸੂਫੀ ਸਿੰਗਰ ਆਈ ਹੋਈ ਹੈ ਇੰਨੀ ਦਿਨੀ। ਔਰ ਦੂਸਰੇ ਮੇਰੇ ਨਾਲ ਰੇਡੀਓ ਪ੍ਰੋਗਰਾਮ ਦੇ ਵਿੱਚ ਜੋ ਸ਼ਾਮਿਲ ਹੁੰਦੇ ਨੇ ਸਾਡੇ ਦੋਸਤ ਹੁਸਨੈਨ ਅਕਬਰ ਜੀ, ਅੱਜ ਮੇਰੇ ਨਾਲ ਨਹੀਂ ਹੈ, ਹੋ ਸਕਦਾ ਚੱਲਦੇ ਪ੍ਰੋਗਰਾਮ ਦੇ ਵਿੱਚ ਪਹੁੰਚ ਹੀ ਜਾਣ, ਕਿਸੇ ਉਹ ਕੰਮ ਦੇ ਕਾਰਨ ਥੋੜ੍ਹਾ ਜਿਹਾ ਬ੍ਰਮਟਨ ਦੇ ਵਿੱਚ ਗਏ ਨੇ ਕਿਸੇ ਦੋਸਤ ਮਿੱਤਰ ਨੂੰ ਮਿਲਣ ਦੇ ਲਈ। ਹੁਸਨੈਨ ਅਕਬਰ ਜੀ ਔਰ ਅਨੀਨਾ ਫਿਦਾ ਦੋਨੋਂ ਹੀ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਬਹੁਤ ਹੀ ਸੁਰੀਲੇ ਗਾਇਕ ਨੇ ਔਰ ਆਪਣੇ ਆਪਣੇ ਖੇਤਰ ਦੇ ਵਿੱਚ ਇਹਨਾਂ ਦੀ ਕੋਈ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ। ਸੋ ਇਹਨਾਂ ਨੂੰ ਲਾਈਵ ਤੁਸੀਂ ਸੁਣੋਗੇ 18 ਜੁਲਾਈ ਨੂੰ ਸ਼ਾਮ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ। ਔਰ ਇੱਕ ਹੋਰ ਜਾਣਕਾਰੀ ਹੈ ਤੁਹਾਡੇ ਲਈ ਕਿ ਇਸ ਫਰਾਈਡੇ ਨੂੰ, ਫਰਾਈਡੇ ਨੂੰ ਤਰੀਕ ਹੋ ਜਾਏਗੀ ਮੇਰਾ ਖਿਆਲ ਹੈ 17 ਤਰੀਕ ਨੂੰ ਸ਼ਾਮ ਨੂੰ, ਤੁਸੀਂ ਇਸ ਨੂੰ ਗੋਰ ਐਂਡ ਐਬਨੀਜ਼ਰ ਰੋਡ ਦੇ ਉੱਪਰ 4525 ਜੋ ਮਲਾਈ ਰੈਸਟੋਰੈਂਟ ਹੈ ਉਹਦੇ ਵਿੱਚ ਹੁਸਨੈਨ ਅਕਬਰ ਦੀ ਲਾਈਵ ਨਾਈਟ ਦਾ ਆਯੋਜਨ ਕੀਤਾ ਗਿਆ ਹੈ।

ਇੱਕ ਜਾਣਕਾਰੀ ਹੋਰ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਕਿ 7 ਅਗਸਤ ਨੂੰ ਰੋਜ਼ ਥੀਏਟਰ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਮਿਊਜ਼ੀਕਲ ਨਾਈਟ ਦਾ ਆਯੋਜਨ ਕੀਤਾ ਗਿਆ। ਬਹੁਤ ਖੂਬਸੂਰਤ, ਔਰ ਸਿੰਗਰ ਕੌਣ ਨੇ ਤੁਸੀਂ ਯੂਟਿਊਬ ਤੇ ਭਰੋ ਰੰਗਲੇ ਸਰਦਾਰ। ਰੰਗਲੇ ਸਰਦਾਰ ਦੇ ਵਿੱਚ ਤੁਸੀਂ ਸੰਗੀਤ ਸੁਣਦੇ ਹੋ 4 ਵੱਖਰੇ ਵੱਖਰੇ ਦੋਸਤਾਂ ਦਾ ਇੱਕੋ ਕੋਆਰਡੀਨੇਸ਼ਨ ਦੇ ਵਿੱਚ, ਜਿਨ੍ਹਾਂ ਦੇ ਨਾਮ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਹਾਂ ਕਿ ਸਾਰੰਗੀ ਦੇ ਉੱਪਰ ਜੋ ਪਲੇ ਕਰਦੇ ਨੇ ਆਜ਼ਮ ਖਾਨ, ਮਨਿੰਦਰ ਬਰਾੜ, ਜਸਕਰਨ ਗਿੱਲ ਔਰ ਸਾਬਰ ਸਿੰਘ ਖੋਖਰ, ਚਾਰੋ ਹੀ ਲਾਜਵਾਬ ਸਿੰਗਰ ਨੇ। ਤੁਸੀਂ ਯੂਟਿਊਬ ਤੇ ਇਹਨਾਂ ਦੇ ਗਾਣੇ ਭਰੋ, ਜੋੜੀਆਂ ਦਰਿਆ ਵਾਲੇ, ਤੂੰ ਤੇ ਮੈਂ, ਗੱਲਾਂ ਦੋ, ਮੁਟਿਆਰ, ਕਰਮ ਕਦਰ, ਸਾਥ, ਰੇਸ਼ਮੀ ਰਬਾਲ, ਬੇਅਥਾ ਗਾਣੇ ਇਹਨਾਂ ਦੇ ਨੇ ਤੇ ਬੇਅਥਾ ਇਹਨਾਂ ਦੇ ਫੋਲੋਅਰ ਨੇ। ਤੁਸੀਂ ਰੰਗਲੇ ਸਰਦਾਰ ਗਰੁੱਪ ਦਾ ਇੰਜੋਏ ਕਰ ਸਕਦੇ ਹੋ, ਇਹਨਾਂ ਦੇ ਮਿਊਜ਼ਿਕ ਨੂੰ ਮਾਣ ਸਕਦੇ ਹੋ 7 ਅਗਸਤ ਰੈੱਡ ਰੋਜ਼ ਥੀਏਟਰ ਦੇ ਵਿੱਚ। ਤੇ ਅਗਰ ਕੋਈ ਦੋਸਤ ਮਿੱਤਰ ਭੈਣ ਭਰਾ ਐਜ਼ ਏ ਸਪੋਂਸਰ ਇਸ ਪ੍ਰੋਗਰਾਮ ਨੂੰ ਜੁਆਇਨ ਕਰਨਾ ਚਾਹੁਣ ਜਾਂ ਇਸ ਦੀ ਟਿਕਟ ਦੇ ਬਾਰੇ ਕੋਈ ਜਾਣਕਾਰੀ ਤੁਸੀਂ ਲੈਣੀ ਚਾਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਨੰਬਰ 647-6 25-73-96 647-625-7396 ਗੁਰਜੋਤ ਨੂੰ, ਜਾਂ 2092082 9205-7326 ਜਸਪ੍ਰੀਤ ਹੈਰੀ, 2092085-7326। ਰੰਗਲੇ ਸਰਦਾਰ ਗੁੱਪ ਦੀ ਗਾਇਕੀ ਦਾ ਆਨੰਦ ਮਾਣੋਗੇ 7 ਅਗਸਤ ਰੈੱਡ ਰੋਜ਼ ਥੀਏਟਰ ਦੇ ਵਿੱਚ ਬ੍ਰਮਟਨ ਦੇ ਵਿੱਚ। ਚਲੋ ਅਜੇ ਟਾਈਮ ਹੈ, ਟਾਈਮ ਟੂ ਟਾਈਮ ਮੈਂ ਤੁਹਾਨੂੰ ਇਸ ਚੀਜ਼ ਦੇ ਬਾਰੇ ਜਾਣਕਾਰੀ ਦਿੰਦਾ ਰਹੂੰਗਾ। ਸੋ ਹੁਣ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਤੇ ਸਾਡੇ ਸਟੂਡੀਓ ਦਾ ਨੰਬਰ ਹਰ ਰੋਜ਼ ਦੀ ਤਰ੍ਹਾਂ 647-347-5353 647-367-5353। ਸੋ ਅੱਜ ਫਰੈਸ਼ ਹੋ ਕੇ ਆਏ ਹੋ 2 ਵੀਕਐਂਡ ਦੀਆਂ ਛੁੱਟੀਆਂ ਮਨਾ ਕੇ। 13 ਜੁਲਾਈ ਅੱਜ ਹੋ ਗਈ ਹੈ ਜੀ, 27 ਡਿਗਰੀ ਇਸ ਵੇਲੇ ਟੈਂਪਰੇਚਰ ਹੈ, ਲੇਕਿਨ ਸਾਰਾ ਦਿਨ ਵੇਲੇ ਗਰਮੀ ਰਹੀ ਹੈ, ਪੂਰੀ 33 ਡਿਗਰੀ ਤੱਕ ਟੈਂਪਰੇਚਰ ਰਿਹਾ, ਲੇਕਿਨ ਕੱਲ੍ਹ ਨੂੰ ਫਿਰ ਥੋੜ੍ਹਾ ਜਿਹਾ ਡਰਾਉਣ ਵਾਲਾ ਮੌਸਮ ਹੀ ਹੈ। 14 ਜੁਲਾਈ ਮੰਗਲਵਾਰ ਨੂੰ 36 ਡਿਗਰੀ ਟੈਂਪਰੇਚਰ ਰਹੇਗਾ। 5:50 ਤੇ ਸੂਰਜ ਦੇਵਤਾ ਦੇ ਸਵੇਰੇ ਤੁਸੀਂ ਦਰਸ਼ਨ ਕਰੋਗੇ, ਤੇ ਪੂਰੀ ਪੱਕਦੀ ਦੁਪਹਿਰ ਦੇ ਵਿੱਚ ਸੂਰਜ ਦੇਵਤਾ ਤੁਹਾਨੂੰ ਬਾਹਰ ਨਿਕਲਣ ਤੋਂ ਰੋਕੇਗਾ। 8:59 ਤੇ ਉਸਨੇ ਆਪਣੇ ਘਰ ਵਾਪਸ ਜਾਣਾ। 25-30 ਕਿਲੋਮੀਟਰ ਦੀ ਹਵਾ ਵੀ ਹੈ। ਸੋ ਮੇਰੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਇੱਕ ਛੋਟੀ ਜਿਹੀ ਹੰਬਲ ਸਬਮਿਸ਼ਨ ਹੈ ਕਿ ਆਉਣ ਵਾਲੇ ਫਰਾਈਡੇ ਤੱਕ ਜਿਹੜੀ ਵਾਰਨਿੰਗ ਦਿੱਤੀ ਹੋਈ ਹੈ ਹੀਟ ਦੀ, ਕੋਸ਼ਿਸ਼ ਕਰੋ ਬੱਚਿਆਂ ਨੂੰ ਜਾਂ ਆਪਣੇ ਪੇਰੈਂਟਸ ਨੂੰ ਜਾਂ ਘਰ ਦੇ ਬਜ਼ੁਰਗਾਂ ਨੂੰ, ਕੋਈ ਜ਼ਰੂਰੀ ਕੰਮ ਹੋਏ, ਕੋਈ ਅਰਜੈਂਸੀ ਹੋਏ, ਘਰੋਂ ਬਾਹਰ ਜਾਣਾ ਪਏ ਤਾਂ ਜਾਓ, ਅਦਰਵਾਈਜ਼ ਆਪਣੇ ਘਰ ਦੇ ਵਿੱਚ ਬੈਠ ਕੇ ਘਰ ਦੇ ਵਿੱਚ ਹੀ ਕੋਈ ਨਾ ਕੋਈ ਅੰਗੇਜਮੈਂਟ ਲੱਭੋ, ਘਰ ਦੇ ਵਿੱਚ ਹੀ ਕੋਈ ਨਾ ਕੋਈ ਮਿਲਵਰਤਨ ਕਰੋ, ਇੱਕ ਦੂਸਰੇ ਦੇ ਨਾਲ ਸਾਥ ਦਿਓ ਇੱਕ ਦੂਸਰੇ ਦਾ, ਕਿਉਂਕਿ ਮੌਸਮ ਬਹੁਤ ਹੀ ਗਰਮ ਹੈ ਤੇ ਇਹ ਨਾ ਹੋਏ ਕਿ ਕੋਈ ਨਾ ਕੋਈ ਨਵੀਂ ਮੁਸੀਬਤ ਸਹੇੜ ਕੇ ਬੈਠ ਜਾਓ। ਸੋ ਬਾਕੀ ਸਭ ਠੀਕ ਠਾਕ ਰਹੋ, ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਗੇ। 2 ਦਿਨ ਛੁੱਟੀਆਂ ਛੱਟੀਆਂ ਮਨਾ ਕੇ ਆਏ ਹੋਗੇ, ਅੱਜ ਸੋਮਵਾਰ ਹੈ, ਸੋਮਵਾਰ ਦਾ ਦਿਨ ਬੜਾ ਫਰੈਸ਼ ਫਰੈਸ਼ ਹੁੰਦਾ ਹੈ। ਗੱਲਾਂ ਬਾਤਾਂ ਕਰਾਂਗੇ ਆਪਾਂ ਖੂਬਸੂਰਤ, ਤੇ ਪਹਿਲੇ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਤੁਹਾਨੂੰ, ਮੇਰਾ ਬਹੁਤ ਮਨਪਸੰਦ ਗੀਤ ਹੈ, ਤੇ ਇਸ ਗੀਤ ਦੇ ਵਿੱਚੋਂ ਕੋਈ ਨਾ ਕੋਈ ਆਪਾਂ ਪਿਆਰਾ ਜਿਹਾ ਵਿਸ਼ਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? 8384 ਜੀ ਆਇਆਂ ਨੂੰ ਜੀ।
1: ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ।
1: ਰਿਕੁਐਸਟ ਕਰਨੀ ਸੀ ਤੁਹਾਨੂੰ
0: ਜੀ ਜੀ,
1: ਆਈ ਡੋਨਟ ਨੋ ਕਿ ਮੁਨਾਸਿਬ ਟਾਈਮ ਹੈ ਕਿ ਨਹੀਂ
0: ਜੀ ਜੀ,
1: ਤੁਸੀਂ ਉਹ ਨਾਮ ਚੁਣੇ ਬੜੇ ਅੱਛੇ ਸੀ, ਰਿਮਾਰਕ ਸੀ ਤੇ ਸਾਨੂੰ ਉਹਨਾਂ ਤੇ ਪਸੰਦ ਆਏ ਸਨ
0: ਜੀ ਜੀ ਜੀ। ਆਪਣੀ ਜ਼ੁਬਾਨੀ ਦੱਸੋ ਜੀ, ਸਰੋਤਿਆਂ ਦੇ ਨਾਲ ਸ਼ੇਅਰ ਕਰ ਦਿਓ ਆਪਣੀ ਜਾਣਕਾਰੀ, ਕੀ ਸਰਵਿਸ ਤੁਸੀਂ ਪ੍ਰੋਵਾਈਡ ਕਰਦੇ ਹੋ?
1: ਜੀ ਜੀ, ਫੂਡ ਸਰਵਿਸ ਹੈ ਔਰ ਔਰਗੈਨਿਕ ਤਰੀਕੇ ਦੇ ਨਾਲ ਸਾਰੀ ਤਿਆਰੀ ਹੁੰਦੀ ਹੈ
0: ਜੀ।
1: ਔਰ ਬਸ ਮੈਂ ਇਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹ ਰਹੀ ਸੀ ਕਿ ਪੰਜਾਬ ਦੇ ਜ਼ਾਇਕਿਆਂ ਚੋਂ
0: ਜੀ,
1: ਪੰਜਾਬ ਦੇ ਜ਼ਾਇਕਿਆਂ ਦੀ ਸ਼ਾਨ ਸਾਡੇ ਚਨੇ ਤੇ ਨਾਨ।
0: ਲੋ ਜੀ, ਬੈਰੀ ਕਿਚਨ ਇਹਨਾਂ ਦੀ ਕਿਚਨ ਦਾ ਨਾਮ ਹੈ ਤੇ ਤੁਸੀਂ ਬਿਲਕੁਲ ਘਰ ਵਰਗੇ ਖਾਣੇ ਦਾ ਆਨੰਦ ਮਾਨਣਾ ਹੋਏ, ਚਾਹੇ ਵੈਜ ਚਾਹੇ ਨਾਨ ਵੈਜ, ਤੁਸੀਂ ਬੈਰੀ ਕਿਚਨ ਵਾਲਿਆਂ ਨੂੰ ਸੰਪਰਕ ਕਰ ਸਕਦੇ ਹੋ ਤੇ ਮੈਂ ਇਹਨਾਂ ਦੇ ਖਾਣੇ ਦਾ ਆਨੰਦ ਮਾਣ ਚੁੱਕਿਆ, ਬਹੁਤ ਹੀ ਡਿਲੀਸ਼ੀਅਸ ਖਾਣਾ ਹੋਣਾ ਤੇ ਆਪਣਾ ਨੰਬਰ ਸ਼ੇਅਰ ਕਰ ਦਿਓ ਜੀ। ਆਪਣਾ ਨੰਬਰ ਸ਼ੇਅਰ ਕਰ ਦਿਓ ਸਰੋਤਿਆਂ ਦੇ ਨਾਲ।
1: 306-850-8227
0: ਇੱਕ ਵਾਰ ਫਿਰ ਬੋਲ ਦਿਓ। 11 ਵਜੇ ਤੱਕ ਤੇ ਮੈਂ ਨਾ ਇੱਕ ਦਿਨ ਪੜ੍ਹ ਰਿਹਾ ਸੀ, ਉਹ ਕਹਿੰਦੇ ਵੀ ਇੱਕ ਕਿਸ਼ਤੀ ਦੇ ਵਿੱਚ ਨਾ ਕੁਛ ਦੋਸਤ ਸੈਰ ਕਰਨ ਵਾਸਤੇ ਇੰਜੋਏ ਗਏ ਕਿਸੇ ਝੀਲ ਦੇ ਵਿੱਚ, 10 ਦੋਸਤ ਸੀ। ਜਦੋਂ ਘੁੰਮ ਫਿਰ ਕੇ ਆਏ ਨਾ, ਇੰਜੋਏ ਕਰਕੇ ਆਏ ਤੇ ਵਾਪਸ ਆ ਕੇ ਉਹ ਕਹਿੰਦੇ ਵੀ ਚਲੋ ਆਪਾਂ ਬੜੀ ਦੇਰ ਘੁੰਮ ਫਿਰ ਕੇ ਆਏ ਆ, ਘੰਟਾ 2 ਘੰਟੇ ਵਿੱਚ ਘੁੰਮਦੇ ਰਹੇ ਆ, ਵਿੱਚ ਇੰਜੋਏਮੈਂਟ ਵੀ ਕੀਤਾ, ਖਾਧਾ ਪੀਤਾ ਵੀ ਉਹਨਾਂ ਨੇ, ਮੌਜ ਮਸਤੀ ਵੀ ਕੀਤੀ। ਜਦੋਂ ਵਾਪਸ ਆਏ ਨਾ ਤੇ ਉਹ ਕਹਿੰਦੇ ਵੀ ਗਿਣਤੀ ਕਰ ਲਈ ਹੈ ਯਾਰ, ਕਿਤੇ ਕੋਈ ਘੱਟ ਨਾ ਹੋ ਗਿਆ ਹੋਵੇ ਆਦਮੀ, ਉੱਥੇ ਪੀਤੀ ਖਾਧੀ ਚ ਕੋਈ ਪਤਾ ਨਹੀਂ ਲੱਗਿਆ। ਉਹ ਇੱਕ ਬੰਦਾ ਗਿਣਨ ਲੱਗਾ, ਉਹ ਸ਼ੁਰੂ ਕਰਨ ਲੱਗਾ 1 2 3 4 5 6 7 8 9। ਉਹ ਕਹਿੰਦਾ ਵੀ ਇਹ ਤਾਂ 9 ਹੀ ਹੋਏ ਆ, ਆਪਣੇ ਆਪ ਨੂੰ ਉਹ ਗਿਣਿਆ ਨਾ ਕਰੇ। ਉਹ ਕਹਿੰਦਾ 9 ਹੋਏ ਯਾਰ, ਦਸਵਾਂ ਕਿੱਥੇ ਰਹਿ ਗਿਆ? ਉਹ ਕਿਤੇ ਬਾਈ ਚਾਂਸ ਕਿਤੇ ਮਿਸ ਹੋ ਗਿਆ। ਦੂਸਰਾ ਕਹਿੰਦਾ ਨਹੀਂ ਨਹੀਂ ਯਾਰ, ਤੈਨੂੰ ਗਿਣਨਾ ਨਹੀਂ ਆਇਆ, ਮੈਂ ਗਿਣਦਾ। ਉਹ ਵੀ ਦੂਸਰੇ ਤੋਂ ਸ਼ੁਰੂ ਕਰ ਲਿਆ, 1 2 3 4 5 6 7 8 9। ਉਹ ਕਹਿੰਦਾ ਹਾਂ ਯਾਰ, ਬਿਲਕੁਲ ਸਹੀ ਗੱਲ ਹੈ, ਇਹ ਤਾਂ 9 ਗਿਣੇ ਹੈ ਤੇ ਦਸਵਾਂ ਆਦਮੀ ਆਪਣਾ ਹੈ ਕਿੱਥੇ ਹੈ? ਤੀਸਰਾ ਕਹਿੰਦਾ ਮੈਂ ਗਿਣਦਾ। ਤੀਸਰੇ ਨੇ ਵੀ ਉਸੇ ਤਰ੍ਹਾਂ ਹੀ ਗਿਣਤੀ ਕੀਤੀ। ਉਹ ਕਹਿੰਦਾ ਯਾਰ, ਆਦਮੀ ਕੋਈ ਨਾ ਕੋਈ ਆਪਣਾ ਨਾ ਰਹਿ ਗਿਆ ਉੱਥੇ ਝੀਲ ਦੇ ਵਿੱਚ, ਤੇ ਤਾਂ 9 ਹੀ ਆ ਤੇ ਦਸਵਾਂ ਕਿੱਥੇ ਹੈ? ਉਹ ਬਾਈ ਚਾਂਸ ਨਾ ਉੱਥੋਂ ਇੱਕ ਕੋਈ ਸੂਝਵਾਨ ਸਿਆਣਾ ਆਦਮੀ ਨਿਕਲਦਾ ਸੀ, ਉਹ ਕਹਿੰਦਾ ਸੀ ਯਾਰ ਤੁਹਾਡੀ ਗਿਣਤੀ ਮੈਂ ਕਰਦਾ ਉਹਦੇ ਕੋਲ। ਕਹਿਣ ਲੱਗੇ ਵੀ ਅਸੀਂ 10 ਜਾਣੇ ਗਏ ਸੀ ਤੇ 9 ਜਾਣੇ ਰਹਿ ਗਏ, ਦਸਵਾਂ ਪਤਾ ਨਹੀਂ ਕਿੱਥੇ ਹੈ। ਉਹ ਕਹਿੰਦਾ ਮੈਂ ਗਿਣਤੀ ਕਰਦਾ, ਮੈਂ ਤੁਹਾਡੀ ਪਿੱਠ ਦੇ ਪਿੱਛੇ ਨਾ ਇੱਕ ਇੱਕ ਥੱਪੜ ਮਾਰਦਾ ਜਾਂਦਾ ਹੌਲੀ ਹੌਲੀ ਤੇ ਗਿਣਤੀ ਹੋ ਜੂਗੀ। ਉਹ ਗਿਣਤੀ ਕਰਦਾ ਗਿਆ ਦੂਸਰਾ ਆਦਮੀ, 1 2 3 4 5 6 7 8 9 10। ਉਹ ਕਹਿੰਦਾ ਵੀ 10 ਹੈ ਤੁਹਾਡੀ ਗਿਣਤੀ। ਸੋ ਕਿੱਡਾ ਮੈਸੇਜ ਇਹਦੇ ਵਿੱਚ ਹੈ ਕਿ ਉਹ ਦਸਵਾਂ ਆਦਮੀ ਕੌਣ ਹੈ? ਤੁਹਾਡਾ ਆਪਣਾ ਆਪ ਹੈ। ਅਸੀਂ ਇਸ ਸਮਾਜ ਦੇ ਵਿੱਚ, ਇਸ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਨਾ ਦੂਸਰਿਆਂ ਨੂੰ ਦੇਖਦੇ ਹਾਂ, ਦੂਸਰਿਆਂ ਦੀਆਂ ਗਲਤੀਆਂ ਕੱਢਦੇ ਰਹਿੰਦੇ ਹਾਂ, ਦੂਸਰਿਆਂ ਨੂੰ ਸਲਾਹਾਂ ਦਿੰਦੇ ਰਹਿੰਦੇ ਹਾਂ, ਦੂਸਰਿਆਂ ਨੂੰ ਨਸੀਹਤਾਂ ਦਿੰਦੇ ਰਹਿੰਦੇ ਹਾਂ, ਦੂਸਰਿਆਂ ਨੂੰ ਸੋਚਾਂ ਆਪਣੇ ਮੁਤਾਬਕ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਉਹਨਾਂ ਨੂੰ ਦੇਖਦੇ ਰਹਿੰਦੇ ਹਾਂ, ਉਹਨਾਂ ਨੂੰ ਵਾਚਦੇ ਰਹਿੰਦੇ ਹਾਂ। ਲੇਕਿਨ ਬਸ਼ਰਤੇ ਇਸ ਦੇ ਚਾਹੀਦਾ ਸਾਨੂੰ ਕੀ ਹੈ, ਆਪਣੇ ਆਪ ਨੂੰ ਦੇਖਣਾ ਚਾਹੀਦਾ ਹੈ। ਤੇ ਉਹ ਦਸਵਾਂ ਆਦਮੀ ਕੌਣ ਹੈ? ਤੁਸੀਂ ਖੁਦ ਆਪਣੇ ਆਪ ਨੂੰ ਦੇਖੋਗੇ, ਤੁਸੀਂ ਉਹ ਦਸਵਾਂ ਆਦਮੀ। ਸੋ ਤੁਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹੋ ਤੇ ਦੂਸਰਿਆਂ ਦੇ ਵੱਲ ਦੇਖ ਕੇ ਕਦੇ ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਕਦੇ ਉਹਨਾਂ ਨੂੰ ਜੈਲਸੀ ਕਰਦੇ ਹੋ, ਕਦੇ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਹੋ, ਕਦੇ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਹੋ, ਕਦੇ ਉਹਨਾਂ ਦਾ ਬੁਰਾ ਸੋਚਦੇ ਹੋ। ਆਪਣੇ ਜਿੰਨਾ ਤੁਸੀਂ ਧਿਆਨ ਦੂਸਰਿਆਂ ਦੇ ਵੱਲ ਲਗਾਉਂਦੇ ਹੋ ਨਾ, ਜਿੰਨਾ ਤੁਸੀਂ ਧਿਆਨ ਦੂਸਰਿਆਂ ਦੇ ਨੁਕਸ ਕੱਢਣ ਵੱਲ ਲਗਾਉਂਦੇ ਹੋ, ਜਿੰਨਾ ਤੁਸੀਂ ਦੂਸਰਿਆਂ ਨੂੰ ਕ੍ਰਿਟੀਸਾਈਜ਼ ਕਰਨ ਦੇ ਵੱਲ, ਜਿੰਨਾ ਤੁਸੀਂ ਦੂਸਰਿਆਂ ਦੇ ਉੱਪਰ ਫੋਕਸ ਕਰਕੇ ਟਾਈਮ ਆਪਣਾ ਵੇਸਟ ਕਰਦੇ ਹੋ ਨਾ, ਜੇਕਰ ਤੁਸੀਂ ਉਹਨਾਂ ਟਾਈਮ ਆਪਣੇ ਆਪ ਦੇ ਉੱਪਰ ਲਗਾ ਦਿਓ ਨਾ, ਤੇ ਤੁਹਾਡੀ ਜ਼ਿੰਦਗੀ ਬਹੁਤ ਖੂਬਸੂਰਤ ਬਣ ਸਕਦੀ ਹੈ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353 ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਤੁਸੀਂ ਕਿਸੇ ਕੋਈ ਗੱਲਬਾਤ ਕਰਨੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ, 6473675353। ਸੋ ਗਾਣਾ ਹੁਣ ਤੁਸੀਂ ਇੱਕ ਸੁਣ ਰਹੇ ਸੀ ਬੜਾ ਪਿਆਰਾ, ਛੱਡ ਦੇ ਫਿਕਰਾਂ ਦਿਲਾ ਮੇਰਿਆ ਤੂੰ ਛੱਡ ਦੇ ਸਿੱਟ ਦੇ ਡੋਰਾਂ ਉੱਤੇ। ਅਸੀਂ ਦੇਖੋ ਸੋਚਦੇ ਹਾਂ ਸਵੇਰੇ ਸਵੇਰੇ, ਬਹੁਤ ਸਾਰੇ ਦੋਸਤ ਮਿੱਤਰ ਭੈਣ ਭਰਾ, ਪੰਜ ਬਾਣੀਆਂ ਦਾ ਪਾਠ ਵੀ ਅਸੀਂ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਅਥਾਹ ਸ਼ਰਧਾ ਹੈ, ਆਸਥਾ ਹੈ। ਪਹਿਲੇ ਗੁਰੂ ਨਾਨਕ ਦੇਵ ਜੀ, ਪਹਿਲੀ ਹੀ ਉਹਨਾਂ ਦੀ ਬਾਣੀ ਜਿਹੜੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂਆਤ ਦੇ ਵਿੱਚ ਪਹਿਲੀ ਬਾਣੀ ਹੈ, ਜਿਸ ਨੂੰ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਔਰ ਉਸ ਜਪਜੀ ਸਾਹਿਬ ਦੇ ਮੂਲ ਮੰਤਰ ਦੇ ਵਿੱਚ ਪਹਿਲਾ ਹੀ ਸ਼ਬਦ ਇੱਕ ਓਮਕਾਰ। ਗੱਲਾਂ ਛੋਟੀਆਂ ਛੋਟੀਆਂ ਹੈ, ਲੇਕਿਨ ਇਹਨਾਂ ਦੇ ਮੀਨਿੰਗ ਬਹੁਤ ਵੱਡੇ ਹੈ। ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਓਮਕਾਰ ਦਾ ਮਤਲਬ ਕੀ ਹੈ? ਅਰਦਾਸ ਕਰਦੇ ਹਾਂ ਜਦੋਂ ਅਸੀਂ ਕਿਸੇ ਮੁਸ਼ਕਲ ਦੇ ਵਿੱਚ ਫਸ ਜਾਈਏ, ਇਹ ਸਾਡੀ ਇਹ ਪਰੰਪਰਾ ਹੈ, ਕੋਈ ਵੀ ਚੰਗਾ ਕੰਮ ਕਰੀਏ ਅਸੀਂ, ਕੋਈ ਵੀ ਸ਼ੁਭ ਕੰਮ ਕਰੀਏ, ਕੋਈ ਵੀ ਦੁਖੀ ਅਵਸਥਾ ਦੇ ਵਿੱਚ ਹੋਈਏ, ਜਿੱਦੇ ਆਮ ਤੌਰ 'ਤੇ ਕਹਿੰਦੇ ਨਾ ਕਿ ਦੁੱਖ ਵੇਲੇ ਅਰਦਾਸ, ਸੁੱਖ ਵੇਲੇ ਸ਼ੁਕਰਾਨਾ ਅਤੇ ਹਰ ਵੇਲੇ ਸਿਮਰਨ, ਇਹ ਸਾਡੀ ਪਰੰਪਰਾ ਹੈ ਕਿ ਜਦੋਂ ਵੀ ਅਸੀਂ ਕੋਈ ਚੰਗਾ ਕੰਮ ਕਰੀਏ, ਜਦੋਂ ਵੀ ਅਸੀਂ ਕਿਸੇ ਦੁੱਖ ਦੇ ਵਿੱਚ ਹੋਈਏ, ਜਦੋਂ ਵੀ ਕਿਸੇ ਸ਼ੁਭ ਕੰਮ ਦਾ ਆਰੰਭ ਕਰਨਾ ਹੋਏ ਤਾਂ ਅਸੀਂ ਅਰਦਾਸ ਕਰਦੇ ਹਾਂ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ। ਅਰਦਾਸ ਦਾ ਕਦੇ ਮਤਲਬ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਅਰਦਾਸ ਸ਼ਬਦ ਦਾ ਮਤਲਬ ਕੀ ਹੈ? ਚਲੋ ਅੱਜ ਦਾ ਸਵਾਲ ਹੀ ਆਪਣਾ ਇਹ ਹੈ ਕਿ ਇੱਕ ਓਮਕਾਰ ਦਾ ਮਤਲਬ ਕੀ ਹੈ ਤੁਹਾਡੇ ਮੁਤਾਬਕ, ਅਰਦਾਸ ਸ਼ਬਦ ਦਾ ਮਤਲਬ ਕੀ ਹੈ ਤੁਹਾਡੇ ਮੁਤਾਬਕ। ਮੈਂ ਤੁਹਾਡੇ ਫੋਨ ਦੀ ਇੰਤਜ਼ਾਰ ਕਰਦਾ, 647-367-5353, 6473675353 ਸਾਡੇ ਸਟੂਡੀਓ ਦਾ ਨੰਬਰ ਹੈ, ਅਤੇ ਕੋਸ਼ਿਸ਼ ਕਰੋ ਆਪਣੀ ਆਪਣੀ ਸਮਝ ਦੇ ਮੁਤਾਬਕ, ਨਹੀਂ ਤਾਂ ਆਪਾਂ ਮਿਲ ਮਿਲਾ ਕੇ ਕੁਝ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੇਅਰ ਕਰੂੰਗਾ, ਕੁਝ ਤੁਸੀਂ ਗੱਲਾਂ ਬਾਤਾਂ ਸ਼ੇਅਰ ਕਰੋਗੇ, ਅਤੇ ਗੱਲਾਂ ਬਾਤਾਂ ਜਦੋਂ ਦੋਨੋਂ ਮਿਲ ਮਿਲਾ ਕੇ ਸ਼ੇਅਰ ਕਰਾਂਗੇ ਤਾਂ ਵਧੀਆ ਇਹਦਾ ਆਨਸਰ ਆਪਾਂ ਕੋਈ ਨਾ ਕੋਈ ਲੱਭ ਲਵਾਂਗੇ, ਇੱਕ ਓਮਕਾਰ ਨੂੰ ਵੀ ਪੂਰੀ ਤਰੀਕੇ ਦੇ ਨਾਲ ਸਮਝ ਲਵਾਂਗੇ, ਔਰ ਅਰਦਾਸ ਦਾ ਵੀ ਪੂਰਾ ਮੀਨਿੰਗ ਸਮਝ ਲਵਾਂਗਾ ਕਿ ਚਾਰ ਸ਼ਬਦਾਂ ਦਾ ਜਿਹੜਾ ਇਹ ਸ਼ਬਦ ਹੈ, ਚਾਰ ਅੱਖਰਾਂ ਦਾ ਜਿਹੜਾ ਇਹ ਸ਼ਬਦ ਹੈ, ਇਹਦੇ ਵਿੱਚ ਕੀ ਕੁਝ ਸਮਾਇਆ ਹੋਇਆ ਹੈ, ਕੀ ਕੁਝ ਸਾਨੂੰ ਇਹਦੇ ਵਿੱਚੋਂ ਮੈਸੇਜ ਮਿਲ ਸਕਦਾ ਹੈ। ਅਤੇ ਜੇ ਕੋਸ਼ਿਸ਼ ਕਰਾਂਗੇ ਆਪਾਂ, ਜਿਹੜੀ ਪੂਰੀ ਦੀ ਪੂਰੀ ਅਰਦਾਸ ਹੈ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਹੈ ਸੁਖਮਣੀ ਸਾਹਿਬ ਦੇ ਵਿੱਚ ਜਿਹੜੀ ਅਸੀਂ ਅਕਸਰ ਕਰਦੇ ਹਾਂ, ਉਸ ਦਾ ਮੀਨਿੰਗ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। 647-367-5353, 6473675353।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਜੀ ਆਇਆਂ ਨੂੰ 4133।
1: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਚਿੱਟੀ ਰੋਡ ਜਲਾਏ ਡੁੱਗੀ
0: ਜੀ,
1: ਹੈਨਾ। ਚਿੱਟੀ ਰੋਡ ਦਾ ਮਤਲਬ ਸੀ ਜੋ ਚੰਦਰਮਾ ਦਾ ਚਾਨਣ ਪੈਂਦਾ ਸੀ ਨਾ,
0: ਹਾਂਜੀ,
1: ਉਹ ਜਾ ਰਹੇ ਸੀ ਨਾ
0: ਜੀ ਜੀ,
1: ਉਸ ਚਾਨਣ ਉਪਲੇ ਉਪਲੇਖੇ ਸੀ ਪਾਣੀ ਹੈ ਦਰਿਆ, ਅਮਲ ਕੀਤਾ ਖਾਧਾ ਹੋਇਆ ਸੀ ਨਸ਼ਾ
0: ਜੀ,
1: ਹੌਲੀ ਹੌਲੀ ਲੰਘ ਤਾਂ ਗਏ, ਲੰਘ ਕੇ ਫਿਰ ਇਸ ਤਰ੍ਹਾਂ ਗਿਣਨ ਲੱਗ ਪਏ ਸੀ ਨਾ, ਤੇ ਫਿਰ ਉਹਨਾਂ ਨੇ ਸਿਆਣੇ ਬੰਦੇ ਨੇ ਆ ਕੇ ਉਹਨਾਂ ਦਾ ਸਾਨੂੰ ਪੂਰੇ ਕੀਤਾ। ਤੇ ਗੁਰੂ ਸਾਹਿਬ ਵੀ ਕਹਿੰਦੇ ਨਾ, ਮਨ ਤੂੰ ਜੋਤ ਸਰੂਪ ਹੈ,
0: ਆਪਣਾ ਮੂਲ ਪਛਾਣ, ਬਸ ਕੋਸ਼ਿਸ਼ ਆਪਣੇ ਆਪ ਨੂੰ ਤੁਸੀਂ ਪਛਾਣ ਲਓ ਨਾ, ਸਮਝ ਲਓ ਤੁਸੀਂ ਸਭ ਕੁਝ ਜਾਣ ਗਏ।
1: ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ,
0: ਬਸ ਕੋਸ਼ਿਸ਼ ਅਸੀਂ ਆਪਣੇ ਆਪ ਤੇ ਨੀ ਨਾ ਫੋਕਸ ਕਰਦੇ, ਆਪਣੇ ਧਿਆਨ ਨੂੰ ਅਸੀਂ ਦੂਸਰਿਆਂ ਵੱਲ ਦੇਖ ਕੇ ਜਿਆਦਾ ਉਹਨਾਂ ਵੱਲ ਫੋਕਸ ਕਰਦੇ ਹਾਂ ਅਸੀਂ।
1: ਆਪ ਸਵਾਰੇ ਨਾ ਮਿਲੇ, ਮੈਂ ਮਿਲਿਆ ਸੁਖ ਹੋਏ
0: ਜੀ,
1: ਆਪ ਨੂੰ ਸਵਾਰੋ ਪਹਿਲਾਂ ਤਾਂ ਹੀ ਸੁਖ ਮਿਲਣੇ
0: ਆ। ਤੇ
1: ਅਰਦਾਸ ਤੇ ਪਾਰਸੀ, ਪਾਰਸੀ ਦਾ ਸ਼ਬਦ ਹੈ ਅਰਦਾਸ
0: ਜੀ,
1: ਤੇ ਹਾਂ ਤੇ ਇਹਦੇ ਵਿੱਚ ਅਰਜ਼ੀ ਹੈਗੀ ਆ ਵੀ ਦਾਸ ਵੱਲੋਂ ਰਿਕੁਐਸਟ ਬੇਨਤੀ ਕੀਤੀ ਹੋਈ ਹੈ
0: ਜੀ ਜੀ ਜੀ ਜੀ। ਨਹੀਂ ਇਹ ਭੈਣ ਜੀ, ਇਹ ਤੇ ਅਰਦਾਸ ਤਾਂ ਇਹਦੇ ਤਾਂ ਸ਼ਬਦ ਦੇ ਮੀਨਿੰਗ ਪਤਾ ਹੀ ਲੱਗਦਾ ਕਿ ਅਸੀਂ ਅਰਦਾਸ ਉਸ ਪ੍ਰਭੂ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਆ, ਬੇਨਤੀ ਕਰਦੇ ਆ ਅਰਦਾਸ।
1: ਇਹਨਾਂ ਦੇ ਨਾ ਜਿਹੜੇ ਅੱਖਰ ਨੇ ਨਾ,
0: ਹਾਂ ਹਾਂ,
1: ਅਲੱਗ ਅਲੱਗ ਨੇ ਇਹਨਾਂ ਦੇ ਵੀ।
0: ਬਸ ਮੈਂ ਇਹਨਾਂ ਦੇ ਪੁੱਛਿਆ ਵੀ ਜੇ ਕਿਸੇ ਦੋਸਤ ਮਿੱਤਰ ਭੈਣ ਭਰਾ ਨੂੰ ਚਾਰਾਂ ਅੱਖਰਾਂ ਦਾ ਮੀਨਿੰਗ ਜੇ ਕਿਸੇ ਨੂੰ ਪਤਾ ਹੋਵੇ ਨਾ, ਉਹ ਆਪਾਂ ਨੂੰ ਵਧੀਆ ਲੱਗੂਗਾ ਸ਼ੇਅਰ ਕਰਕੇ।
1: ਹਾਂ, ਇਹ ਮੈਂ ਦੱਸਾਂਗੀ ਦੁਬਾਰਾ ਤੁਹਾਨੂੰ ਬਾਅਦ ਚ, ਤੁਸੀਂ
0: ਠੀਕ ਹੈ ਜੀ, ਠੀਕ ਹੈ ਠੀਕ ਹੈ ਜੀ, ਠੀਕ ਹੈ
1: ਐੜਾ ਰਾਰਾ ਦੱਦਾ ਫੱਕੇ ਦਾ ਮਤਲਬ
0: ਹੈ। ਠੀਕ ਹੈ ਜੀ, ਠੀਕ, ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ, ਤੇ ਬੜਾ ਅੱਜ ਸਿੰਪਲ ਜਿਹਾ ਤੁਹਾਨੂੰ ਅਸੀਂ ਸਵਾਲ ਪੁੱਛਿਆ, ਸਵਾਲ ਵੀ ਐਸਾ ਕਿ ਜਿਸ ਦੇ ਨਾਲ ਤੁਸੀਂ ਬਚਪਨ ਤੋਂ ਲੈ ਕੇ ਅੱਜ ਤੱਕ ਅਸੀਂ ਜੁੜੇ ਹੋਏ ਹਾਂ। ਜ਼ਰੂਰੀ ਨਹੀਂ ਹੈ ਕਿ ਕਦੇ ਕਦੇ, ਤਕਰੀਬਨ ਮੇਰਾ ਖਿਆਲ ਹੈ ਕਿ ਰੋਜ਼ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ ਤਾਂ ਹਰ ਰੋਜ਼ ਅਸੀਂ ਇਸ ਨੂੰ ਸੁਣਦੇ ਵੀ ਹਾਂ, ਇਸ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਔਰ ਹੱਥ ਜੋੜ ਕੇ ਉਸ ਪਰਮਾਤਮਾ ਤੋਂ ਅਰਦਾਸ ਕਰਦੇ ਵੀ ਹਾਂ ਕਿ ਪਰਮਾਤਮਾ ਸ਼ੁਕਰ ਕਰੀ, ਸਾਡੇ ਪਰਿਵਾਰ ਦਾ ਭਲਾ ਕਰੀ, ਸਰਬੱਤ ਦਾ ਭਲਾ ਕਰੀ। ਸਾਡਾ ਤਾਂ ਇਹ ਸੰਸਕਾਰ ਇਹੀ ਮਿਲੇ ਸਾਨੂੰ ਕਿ ਸਰਬੱਤ ਦਾ ਭਲਾ ਅਸੀਂ ਮੰਗਦੇ ਹਾਂ ਅਰਦਾਸ ਦੇ ਵਿੱਚ, ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹੀ ਅਰਦਾਸ ਕਰਦੇ ਹਾਂ ਨਾ ਜੀ, ਅਰਦਾਸ ਦੇ ਵਿੱਚ ਇਹਦਾ ਜ਼ਿਕਰ ਵੀ ਆਉਂਦਾ। ਸੋ ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰ ਸਕਦੇ ਹੋ, ਅਰਦਾਸ ਸ਼ਬਦ ਦਾ ਪੂਰੇ ਆੜਾ ਰਾਰਾ ਦੱਦੇ ਨੂੰ ਕੰਨਾ ਸੱਸਾ ਇਹਦਾ ਫੁੱਲ ਮੀਨਿੰਗ ਕੀ ਬਣਦਾ, ਤੇ ਇੱਕ ਓਮਕਾਰ ਇਸ ਤਰ੍ਹਾਂ ਇਹਦਾ ਕੀ ਫੁੱਲ ਮੀਨਿੰਗ ਬਣਦਾ ਹੈ, ਤੁਹਾਡੀ ਜੋ ਸਮਝ ਦੇ ਵਿੱਚ ਹੋਵੇ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ, ਤੇ ਉਸ ਤੋਂ ਬਾਅਦ ਆਪਾਂ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਸਾਡੀ ਬੀਬੀ ਕੁਲਦੀਪ ਗੋਸਲ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਜੀ, ਬਹੁਤ ਬਹੁਤ।
0: ਤੁਸੀਂ ਤੁਸੀਂ ਮੈਨੂੰ ਇਹ ਦੱਸੋ, ਤੁਸੀਂ 11 ਤਰੀਕ ਨੂੰ ਉੱਥੇ ਆਏ ਨੀ ਉਸ ਦਿਨ?
1: 11 ਤਰੀਕ
0: ਨੂੰ ਸੰਡੇ ਨੂੰ ਮੈਂ ਕਿਤੇ ਹੋਰ ਬਿਜ਼ੀ ਸੀ, ਮੈਂ ਨਹੀਂ ਆਇਆ ਉੱਥੇ।
1: ਪ੍ਰੋਗਰਾਮ ਸੰਡੇ ਦਾ ਬਣਾਇਆ ਉਹਨਾਂ ਨੇ, ਪਰ ਉੱਥੇ ਬੰਦਾ ਦਾ ਕੋਈ ਹੈ ਹੀ ਨਹੀਂ। ਕੱਲ ਅੱਗੇ ਜਦੋਂ ਗਏ
0: ਹਾਂ ਉੱਥੇ, ਐਕਚੁਅਲੀ ਨਾ ਸ਼ਾਮ ਨੂੰ ਸੀ ਨਾ, ਤੁਸੀਂ ਕਿਤੇ ਸੰਡੇ ਨੂੰ ਸ਼ਾਮ ਦਾ ਪ੍ਰੋਗਰਾਮ ਸੀ, ਸ਼ਾਮ ਦਾ 2-3 ਘੰਟੇ ਦਾ ਸੀ ਜ਼ਿਆਦਾ।
1: ਨਹੀਂ ਨਹੀਂ ਨਹੀਂ, ਅਸੀਂ ਤਾਂ ਇੱਕ ਵਾਰੀ ਉੱਥੇ ਪਹੁੰਚ ਗਈਆਂ 2 ਵਜੇ, ਉਹਨੇ ਸਾਨੂੰ ਕਿਹਾ ਵੀ ਜਦੋਂ ਕਰ ਲਓ,
0: ਤੇ
1: ਕਿਤੇ ਵਾਲੀਆਂ ਵੀ ਗਈਆਂ ਸਾਲਾਂ ਵਿੱਚੋਂ, ਕੋਈ ਬੰਦਾ ਤਾਂ ਪਿੱਛੇ ਹੋਵੇ ਉੱਥੇ ਕੁਛ ਵੀ ਨੀ। ਫਿਰ 1-5 ਵਜੇ ਆਈਆਂ, ਉਹ ਵੀ ਬੰਦਾ ਤਾਂ ਕੋਈ ਹੋਵੇ, 3-4 ਸਾਲ ਗਏ ਪਹਿਲਾਂ ਬੜਾ ਭਰਿਆ ਪਿਆ।
0: ਚਲੋ ਤੁਸੀਂ ਹੁਣ ਕਰੋ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਰਡ ਕੀਤਾ ਹੈ, ਤੇ ਤੁਸੀਂ ਕੀ, ਤੁਹਾਡੀ ਕੀ ਮਤਲਬ ਆਬਜ਼ਰਵੇਸ਼ਨ ਹੈ ਅੱਜ ਦੇ ਜੋ ਆਪਾਂ ਗੱਲਬਾਤ ਕਰ ਰਹੇ ਹਾਂ?
1: ਤੁਸੀਂ ਕਿਹਾ ਨਾ
0: ਜੀ,
1: ਇਹ ਸਾਰੀ ਜਿਹੜੀ ਸ੍ਰਿਸ਼ਟੀ ਆ, ਅਸੀਂ ਸਾਰੇ ਇੱਕ ਨੂੰ ਮੰਨਣ ਵਾਲੇ, ਇੱਕੋ ਹੀ ਆ ਜਿੱਥੋਂ ਵੀ ਅਸੀਂ ਆਉਣੇ।
0: ਬਿਲਕੁਲ ਜੀ, ਇਹਦੇ ਚ ਕੋਈ ਸ਼ੱਕ ਨਹੀਂ ਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਉਹੀ ਹੈ, ਸਾਰੇ ਅਸੀਂ ਉਸ ਨੂੰ ਮੰਨਦੇ ਹਾਂ, ਉਸਦੀ ਸੁਪਰੀਮ ਪਾਵਰ ਨੂੰ ਮੰਨਦੇ ਹਾਂ।
1: ਅਰਦਾਸ ਦਾ ਮਤਲਬ ਇਹ ਦੱਸ ਵੀ ਗਏ, ਪਰ ਅਰਦਾਸ ਜਿਹੜੀ ਸੱਚੇ ਦਿਲੋਂ ਕਰੋ ਤਾਂ ਰੱਬ ਸੁਣੇ।
0: ਬਿਲਕੁਲ ਸੁਣਦਾ ਜੀ, ਸੱਚੇ ਦਿਲੋਂ ਕਰੀਏ ਤੇ ਅਰਦਾਸ ਸੁਣਦਾ ਹੈ, ਪਰ ਥੋੜਾ ਜਿਹਾ ਇਹ ਕੋਸ਼ਿਸ਼ ਕਰੀਏ ਆਪਾਂ ਦੋਸਤਾਂ ਮਿੱਤਰਾਂ ਤੋਂ ਜਾਣਨਗੀ ਕਿ ਅਰਦਾਸ ਦੇ ਵਿੱਚ 4 ਅੱਖਰ ਹੈ, ਉਹਨਾਂ 4 ਅੱਖਰਾਂ ਨੂੰ ਜੇ ਅਸੀਂ ਸਮਝਣਾ ਹੋਵੇ ਕਿ ਐੜੇ ਦਾ ਕੀ ਮਤਲਬ ਹੈ, ਰਾਰੇ ਦਾ ਕੀ ਮਤਲਬ ਹੈ, ਦੱਦੇ ਨੂੰ ਕੰਨਾ ਉਹਦਾ ਕੀ ਮਤਲਬ ਹੈ, ਸੱਸੇ ਦਾ ਕੀ ਮਤਲਬ ਹੈ, ਤਾਂ ਫਿਰ ਮੇਰਾ ਖਿਆਲ ਹੈ ਤੁਹਾਨੂੰ ਅਰਦਾਸ ਦੇ ਹੋਰ ਜ਼ਿਆਦਾ ਡੂੰਘਾਈ ਦੇ ਨਾਲ ਤੁਸੀਂ ਜਾਣ ਸਕੋਗੇ ਕਿ ਅਰਦਾਸ ਦਾ ਮੀਨਿੰਗ ਕੀ ਹੈ, ਮਤਲਬ ਕੀ ਹੈ। ਚਲੋ ਕੋਈ ਨੀ ਕੋਈ ਨੀ, ਆਪਾਂ ਦੋਸਤਾਂ ਮਿੱਤਰਾਂ ਤੋਂ ਸੁਣਦੇ ਹਾਂ, ਅਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਨੂੰ ਸਰਬੱਤ ਦਾ ਭਲਾ ਹੋਏ, ਸਾਰਿਆਂ ਨੂੰ ਸੁੱਖ ਸ਼ਾਂਤੀ ਦੇ ਵਿੱਚ ਰੱਖੇ।
1: ਉਹ ਜਿਹੜੇ ਕਹਿੰਦੇ ਆ ਨਾ ਤੁਸੀਂ, ਉਹ ਤਾਂ ਪੱਕੀ ਗੱਲ ਹੈ ਕਿ ਬੰਦਾ ਆਪਣੇ ਅੰਦਰ ਤਾਂ ਜਾਤੀ ਕਦੇ ਮਾਰੀ ਹੀ ਨੀ,
0: ਬਾਹਰ
1: ਆਪਣੇ ਮਨ ਨੂੰ ਪੜ੍ਹੇ, ਆਪਣੇ ਮਨ ਨੂੰ ਪੜ੍ਹਿਆ ਹੀ ਨੀ ਕਦੇ।
0: ਬਿਲਕੁਲ ਜੀ ਬਿਲਕੁਲ, ਜ਼ਰੂਰਤ ਆਪਣੇ ਮਨ ਨੂੰ ਪੜ੍ਹਨ ਦੀ ਹੈ ਬਸ। ਚਲੋ ਠੀਕ ਹੈ ਭੈਣ ਜੀ, ਸ਼ੁਕਰੀਆ ਬਹੁਤ ਬਹੁਤ, ਮਿਹਰਬਾਨੀ। ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਤੇ ਸਵਾਲ ਬੜਾ ਪਿਆਰਾ ਜਿਹਾ, ਬੜਾ ਭਾਵਨਾਵਾਂ ਦੇ ਨਾਲ ਸੰਬੰਧਿਤ, ਬੜਾ ਸਾਡੀ ਆਸਥਾ ਦੇ ਨਾਲ ਸੰਬੰਧਿਤ, ਬੜੇ ਸਾਡੀ ਅਕੀਦਤ ਦੇ ਨਾਲ ਸੰਬੰਧਿਤ ਤੁਹਾਡੇ ਸਾਹਮਣੇ ਮੈਂ ਛੋਟਾ ਜਿਹਾ ਰੱਖਿਆ, ਤੇ ਤੁਸੀਂ ਆਪਣਾ ਐਕਸਪੀਰੀਅੰਸ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ, ਤੇ ਮੈਂ ਇੱਕ ਥੋੜਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰ ਲਾਂ। ਸਾਡੇ ਰੇਡੀਓ ਦੇ ਪ੍ਰਾਊਡ ਸਪੌਂਸਰ ਜਿਹੜੇ ਬ੍ਰਹਮਟਨ ਕੈਸ਼ ਐਂਡ ਕੈਰੀ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਆਪਣੇ ਘਰ ਦੀ ਕੋਈ ਗਰੋਸਰੀ, ਲੈਣੀ ਹੋਏ ਘਰ ਦੇ ਲਈ ਕੋਈ ਬਰਤਨ, ਲੈਣਾ ਹੋਏ ਆਪਣੇ ਰੈਸਟੋਰੈਂਟ ਦੀ ਕੋਈ ਗਰੋਸਰੀ ਜਾਂ ਕੋਈ ਬਰਤਨ ਲੈਣਾ ਹੋਏ, ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ ਹੋਏ ਬਲਕ ਦੇ ਵਿੱਚ, ਵੱਖਰੇ ਵੱਖਰੇ ਰੰਗਾਂ ਦੇ ਵਿੱਚ, ਵੱਖਰੇ ਵੱਖਰੇ ਡਿਜ਼ਾਈਨਾਂ ਦੇ ਵਿੱਚ, ਕਿੰਨੀ ਵੀ ਮਾਤਰਾ ਦੇ ਵਿੱਚ, ਤਾਂ ਤੁਸੀਂ ਬ੍ਰਹਮਟਨ ਕੈਸ਼ ਐਂਡ ਕੈਰੀ ਆ ਸਕਦੇ ਹੋ। ਘਰ ਦੇ ਵਿੱਚ ਗਰਮੀਆਂ ਦੇ ਵਿੱਚ ਅਕਸਰ ਅਸੀਂ ਬੈਕਯਾਰਡ ਦੇ ਵਿੱਚ ਜਾਂ ਫਰੰਟ ਰੀਅਰ ਦੇ ਉੱਪਰ ਕੋਈ ਨਾ ਕੋਈ ਛੋਟੀ ਮੋਟੀ ਬਾਗਬਾਨੀ ਦਾ ਸ਼ੌਂਕ ਰੱਖਦੇ ਹਾਂ, ਤਾਂ ਕੋਈ ਵੀ ਵਰਤਿਆ ਜਾਣ ਵਾਲਾ ਔਜ਼ਾਰ ਇਸ ਕੰਮ ਦੇ ਲਈ ਤੁਸੀਂ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਪ੍ਰਾਪਤ ਕਰ ਸਕਦੇ ਹੋ। ਕੋਈ ਛੋਟੀ ਮੋਟੀ ਦਵਾਈ ਅਕਸਰ ਅਸੀਂ ਪੰਜਾਬ ਵਿੱਚ ਘਰਾਂ 'ਚ ਰੱਖਦੇ ਸੀ ਫਸਟ ਏਡ ਦੇ ਤੌਰ 'ਤੇ, ਤਾਂ ਉਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਛੋਟੀ ਮੋਟੀ, ਕੋਈ ਇਨੋ, ਕੋਈ ਇਸਬਗੋਲ, ਜਨਮ ਕੁੱਟੀ, ਸਾਫੀ, ਚੰਡੂ ਬਾਮ, ਬਦਾਮ ਰੋਗਨ, ਕੋਈ ਮੂਵ, ਆਇਓਡੈਕਸ, ਬਰਨੋਲ ਜਾਂ ਹੋਰ ਕੋਈ ਹਾਜਮੋਲਾ, ਵਿਕਸ, ਪੁਦੀਨ ਹਰਾ, ਐਲੋਵੀਰਾ, ਕਾਇਮ ਚੂਰਨ, ਅੰਮ੍ਰਿਤ ਧਾਰਾ, ਕਿਸੇ ਕਿਸਮ ਦੀ ਕੋਈ ਛੋਟੀ ਮੋਟੀ ਦਵਾਈ ਚਾਹੀਦੀ ਹੋਏ, ਤਾਂ ਤੁਸੀਂ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਪ੍ਰਾਪਤ ਕਰ ਸਕਦੇ ਹੋ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ, ਉਹਨਾਂ ਦੇ ਨਾਲ ਸੰਬੰਧਿਤ ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਦੋਸਤਾਂ ਮਿੱਤਰਾਂ ਨੂੰ ਗਰਮੀਆਂ ਵਿੱਚ ਕਈ ਵਾਰ ਫਰਿੱਜ ਦਾ ਕਾਣੀ ਸੂਟ ਨਹੀਂ ਕਰਦਾ, ਤਾਂ ਮਿੱਟੀ ਦੇ ਬਰਤਨ ਜਾਂ ਬੜੇ ਬੜੇ ਖੂਬਸੂਰਤ ਘੜੇ ਟੂਟੀਆਂ ਲੱਗੀਆਂ ਹੋਈਆਂ, ਤੁਸੀਂ ਮਿੱਟੀ ਦੇ ਬਰਤਨ ਲੈ ਸਕਦੇ ਹੋ। ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਪੰਜਾਬੀ ਥੀਮ ਉਸਾਰਨਾ ਹੈ ਤੁਸੀਂ, ਤਾਂ ਤੁਸੀਂ ਪੰਜਾਬੀ ਥੀਮ ਦੇ ਨਾਲ, ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਸਮਾਨ ਤੁਹਾਨੂੰ ਚਾਹੀਦਾ ਹੋਏ, ਕੋਈ ਚਰਖਾ ਚਾਹੀਦੇ ਹੋਏ, ਪੀੜੀ ਚਾਹੀਦੀ ਹੋਏ, ਕੋਈ ਚਾਟੀ ਚਾਹੀਦੀ ਹੋਏ, ਕੋਈ ਹਲਦੀ ਮਹਿੰਦੀ ਦੇ ਲਈ ਬਣੇ ਬਣਾਏ ਤੁਹਾਨੂੰ ਸਾਈਨ ਬੋਰਡ ਚਾਹੀਦੇ ਹੋਣ, ਗਿੱਧੇ ਭੰਗੜੇ ਦੇ ਮਾਡਲ ਡਰੈਸ ਪਾਈ ਪੁਆਈ ਤੁਹਾਨੂੰ ਚਾਹੀਦੀ ਹੋਏ, ਤਾਂ ਤੁਸੀਂ ਬ੍ਰਹਮਟਨ ਕੈਸ਼ ਐਂਡ ਕੈਰੀ ਦਾ ਇੱਕ ਜ਼ਗੇੜਾ ਜ਼ਰੂਰ ਲਗਾਓ। ਬ੍ਰਹਮਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ, ਪੂਰੇ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ। ਅੱਜ ਕੱਲ੍ਹ ਇੱਥੇ ਡੀਲਸ ਵੀ ਲੱਗੀਆਂ ਹੋਈਆਂ ਨੇ, ਕੁਝ ਇੱਕ ਗੁੜ ਦੇ ਰਸ ਲੈਣੇ ਹੁਣ ਤੁਹਾਨੂੰ $2.50 ਦਾ ਤੁਸੀਂ ਪੂਰਾ ਪੈਕਟ ਵੱਡਾ ਡਿੱਬਾ ਮਿਲ ਸਕਦਾ ਹੈ। ਰੂਹ ਅਫਜ਼ਾ 800 ml 3.99 ਦਾ ਤੁਹਾਨੂੰ ਮਿਲ ਸਕਦਾ ਹੈ। ਲਾਇਲਪੁਰ ਗੁਲਾਬ ਜਾਮਨ 1 ਕਿਲੋ 2.99 ਦੇ ਤੁਹਾਨੂੰ ਮਿਲ ਸਕਦੇ ਨੇ। ਮਰੂੰਡਾ ਜਿਹੜਾ ਆਪਾਂ ਅਕਸਰ ਪਿੰਡਾਂ ਦੇ ਵਿੱਚ ਖਾਂਦੇ ਹੁੰਦੇ ਸੀ, ਲਾਇਲਪੁਰ ਦਾ 300 ਗ੍ਰਾਮ 1.99 ਦਾ ਮਿਲ ਸਕਦਾ ਹੈ। ਗੁੜ ਲੈਣਾ ਹੋਏ, ਸ਼ੱਕਰ ਲੈਣੀ ਹੋਏ, $3 $10 ਦੀ ਔਰ $1 $4 ਦੀ ਤੁਹਾਨੂੰ ਮਿਲ ਸਕਦੀ ਹੈ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਛਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ, ਅੱਜ ਕੱਲ੍ਹ ਨਵਾਂ ਸੈਟਅਪ ਜਿਹੜਾ ਤੁਸੀਂ ਇਹਦਾ ਇੰਜੋਏ ਕਰ ਸਕਦੇ ਹੋ, ਸ਼ੁਰੂ ਸ਼ਾਇਦ ਹੋ ਗਿਆ ਹੋਣਾ। ਕਥੂਰੀਆ ਸਾਹਿਬ ਨੇ ਉਸ ਦਿਨ ਦੱਸਿਆ ਸੀ ਸੋਮਵਾਰ ਤੋਂ ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ, ਜਿੱਥੇ ਤੁਹਾਨੂੰ ਪੂਰਾ ਸਟਰੀਟ ਫੂਡ ਬਿਲਕੁਲ ਲਾਈਵ ਬੈਠ ਕੇ ਤੁਸੀਂ ਇੰਜੋਏ ਕਰ ਸਕਦੇ ਹੋ, ਬੈਠ ਕੇ ਖਾ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ। ਰਾਤ ਲੇਟ ਨਾਈਟ ਤੱਕ ਉਹ ਖੁੱਲ੍ਹਾ ਵੀ ਹੁੰਦਾ ਹੈ, ਤੁਸੀਂ ਆ ਸਕਦੇ ਹੋ। ਬੁਫੇ ਇਹਨਾਂ ਦਾ 40-50 ਆਈਟਮਾਂ ਦੇ ਨਾਲ ਸਜਿਆ ਹੋਇਆ, ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਅਗਰ ਆਨੰਦ ਮਾਨਣਾ ਹੈ ਤਾਂ ਇੱਕ ਵਾਰ ਵਿਲੇਜ ਆਫ ਇੰਡੀਆ ਦਾ ਜ਼ਰੂਰ ਚੱਕਰ ਮਾਰੋ। ਸਟਰੀਟ ਫੂਡ, ਗੋਲ ਗੱਪੇ, ਟਿੱਕੀਆਂ, ਪੱਲੇ, ਡੋਸੇ, ਗਰਮਾ ਗਰਮ ਜਲੇਬੀਆਂ, ਟਿਫਨ ਤੁਸੀਂ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਤਾਂ ਤੁਸੀਂ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਘਰ ਦੇ ਵਿੱਚ ਕੋਈ ਫੰਕਸ਼ਨ ਹੈ ਛੋਟਾ ਮੋਟਾ, ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰਕੇ ਮੈਨਿਊ ਡਿਸਾਈਡ ਕਰਕੇ ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਗੇਟ ਦੇ ਉੱਪਰ ਪੁੱਜਦਾ ਕਰਨਗੇ। ਛੋਟੇ ਮੋਟੇ ਫੰਕਸ਼ਨ ਦੇ ਲਈ 100-125 ਆਦਮੀਆਂ ਦੇ ਲਈ ਹਾਲ ਵੀ ਇਹਨਾਂ ਕੋਲ ਹੈ, ਤੁਸੀਂ ਬੁੱਕ ਕਰਵਾ ਸਕਦੇ ਹੋ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ। 100-125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਵੀ ਉੱਥੇ ਹੈ। ਫੋਨ ਕਰ ਸਕਦੇ ਹੋ 114 ਕੈਨੇਡੀ ਰੋਡ, ਫੋਨ ਨੰਬਰ 905-450-33-33, 905-450-3333, ਔਰ 6300 ਐਰਨਵਿਲ ਪਾਰਕਵੇ ਮਿਸੀ ਸਾਗਾ ਦਾ ਨੰਬਰ ਹੈ 905-542-1333, 905-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਗਰਮੀਆਂ ਆ ਗਈਆਂ ਨੇ, ਘਰ ਦੇ ਵਿੱਚ ਕੋਈ ਰੰਗ ਰੋਗਨ ਕਰਵਾਉਣ ਦਾ ਕੋਈ ਪ੍ਰੋਗਰਾਮ ਬਣਿਆ ਹੈ, ਘਰ ਨੂੰ ਨਵੀਂ ਦਿੱਖ ਦੇਣੀ ਚਾਹੁੰਦੇ ਹੋ ਤੁਸੀਂ ਘਰ ਦੇ ਘਰ ਨੂੰ ਪੂਰੇ ਨੂੰ, ਕੋਈ ਤੁਹਾਡਾ ਕਮਰਸ਼ੀਅਲ ਯੂਨਿਟ ਹੈ, ਡੈਕ ਨੂੰ, ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ ਤੁਸੀਂ ਨਵੀਂ ਲੁੱਕ ਦੇਣੀ ਚਾਹੁੰਦੇ ਹੋ, ਘਰ ਦੀ ਛੱਤ ਅਗਰ ਪੌਪ ਕਰਨ ਵਾਲੀ ਬਣੀ ਹੈ ਤੁਹਾਨੂੰ ਰਿਮੂਵ ਕਰਨ ਦੀ ਬੜੀ ਇਹਨਾਂ ਕੋਲ ਬਿਹਤਰ ਟੈਕਨੀਕ ਹੈ, ਬਿਨਾਂ ਕਿਸੇ ਘੱਟੇ ਮਿੱਟੀ ਦੇ, ਬਿਨਾਂ ਕਿਸੇ ਡੈਮੇਜ ਹੋਣ ਦੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਨਾਮ ਯਾਦ ਰੱਖੋ, ਗਿੱਲ ਪੇਂਟਿੰਗ। ਫੋਨ ਨੰਬਰ 416-473-4248, 416-473-4258। ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਮੈਂ ਕੀਤਾ ਸੀ ਕਿ ਰੋਜ਼ ਅਸੀਂ ਅਰਦਾਸ ਕਰਦੇ ਹਾਂ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਕਿ ਪਰਮਾਤਮਾ ਸਾਡਾ ਤੇ ਭਲਾ ਕਰੀ ਕਰੀ, ਨਾਲ ਸਰਬੱਤ ਦਾ ਭਲਾ ਵੀ ਕਰੀ। ਇਹ ਸਾਡੀ ਪਹਿਚਾਣ ਵੀ ਹੈ ਕਿ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ। ਔਰ ਇੱਕ ਸਭ ਤੋਂ ਪਹਿਲਾ ਸ਼ਬਦ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਿਤੇ ਕਰਦੇ ਹਾਂ, ਅਸੀਂ ਬੋਲਦੇ ਹਾਂ ਇੱਕ ਓਂਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਮੰਗ ਗੁਰਪ੍ਰਸਾਦ ਜਪ, ਉਸ ਤੋਂ ਅੱਗੇ ਜਪਜੀ ਸਾਹਿਬ ਦੀ ਸ਼ੁਰੂਆਤ ਹੁੰਦਾ ਹੈ। ਇਹ ਮੂਲ ਮੰਤਰ ਹੈ। ਸੋ ਇਹਦੇ ਵਿੱਚ ਪਹਿਲਾ ਸ਼ਬਦ ਹੈ ਇੱਕ ਓਂਕਾਰ। ਵੈਸੇ ਤਾਂ ਇੱਕ ਇੱਕ ਸ਼ਬਦ ਦੇ ਵਿੱਚ ਸਮੁੰਦਰ ਜਿੰਨੀ ਗਹਿਰਾਈ ਹੈ, ਪਰ ਅੱਜ ਅਸੀਂ ਕੋਸ਼ਿਸ਼ ਕਰਦੇ ਹਾਂ ਸਿਰਫ ਪਹਿਲੇ ਸ਼ਬਦ ਨੂੰ ਜਾਣਨ ਦੀ। ਜੇ ਤੁਹਾਡੀ ਜਾਣਕਾਰੀ ਦੇ ਵਿੱਚ ਥੋੜ੍ਹਾ ਬਹੁਤ ਹੋ ਤਾਂ ਮੇਰੇ ਨਾਲ ਵੀ ਸ਼ੇਅਰ ਕਰੋ, ਬਾਕੀ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਅਤੇ ਫੋਨ ਨੰਬਰ ਸਾਡਾ 647-377-5353, 647-367-5353। ਅਤੇ ਹੁਣ ਆਪਾਂ ਇੱਕ ਪਿਆਰਾ ਜਿਹਾ ਗੀਤ, ਸਾਡੀ ਬੜੀ ਪੁਰਾਣੀ ਫਨਕਾਰ ਜਿਹਨੂੰ ਪੰਜਾਬ ਦੀ ਕੋਇਲ ਵੀ ਕਿਹਾ ਜਾਂਦਾ ਸੀ, ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ, ਅਤੇ ਮੈਂ ਤੁਹਾਡੇ ਫੋਨ ਦੀ ਨਾਲ ਨਾਲ ਇੰਤਜ਼ਾਰ ਕਰਦਾ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 9874।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
1: ਅਰਦਾਸ ਦਾ ਮਤਲਬ ਹੈਗਾ, ਐੜੇ ਦਾ ਹੈਗਾ ਅੰਤਰਜਾਮੀ
0: ਜੀ,
1: ਰਾਰੇ ਦਾ ਹੈਗਾ ਰਾਖਾ
0: ਜੀ,
1: ਗੱਦੇ ਦਾ ਹੈਗਾ ਦਾਤਾ।
0: ਕਿਆ ਬਾਤ।
1: ਸੱਸੇ ਦਾ ਹੈਗਾ ਸਹਾਰਾ
0: ਜੀ। ਜੀ ਜੀ ਜੀ, ਦੱਦੇ ਦਾ ਦਾਤਾ, ਜਾਂ ਆਪਾਂ ਦਾਤਾ ਸ਼ਬਦ ਜੋੜੀਏ ਨਾ, ਤੇ ਮੇਰਾ ਖਿਆਲ ਉਹ ਜ਼ਿਆਦਾ ਸੂਟੇਬਲ ਹੋਏਗਾ। ਦਾਤਾ ਦੇਣ ਵਾਲਾ ਤੂੰ, ਦਾਤਾ ਦਾਤਾਰ ਤੇਰਾ ਦਿੱਤਾ ਹੀ ਖਾਮਨਾ। ਹਾਂ, ਚਲੋ ਬਹੁਤ ਵਧੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸ਼ੇਅਰ ਕੀਤਾ, ਤੇ ਆਪਾਂ ਇਹਨੂੰ ਡਿਟੇਲ ਦੇ ਵਿੱਚ ਵੀ ਥੋੜਾ ਜਿਹਾ ਡਿਸਕਸ ਕਰਾਂਗੇ, ਤੇ ਬਾਕੀ ਹੋਰ ਦੋਸਤਾਂ ਮਿੱਤਰਾਂ ਦੇ ਫੋਨ ਆਉਂਦੇ ਆ, ਤੇ ਫਿਰ ਆਪਾਂ ਇਸ ਨੂੰ ਸ਼ੇਅਰ ਕਰਦੇ ਹਾਂ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡੇ ਭੈਣ ਜੀ ਨੇ ਇੱਕ ਬਹੁਤ ਖੂਬਸੂਰਤ ਅਰਦਾਸ ਸ਼ਬਦ ਨੂੰ ਫੁੱਲ ਡਿਟੇਲ ਦੇ ਵਿੱਚ ਸਮਝਾ ਦਿੱਤਾ, ਲੇਕਿਨ ਉਹਦੀ ਆਪਾਂ ਪੂਰੀ ਅੰਤਰਯਾਮੀ, ਰਾਹ ਦਾ ਮਤਲਬ ਰਾਖਾ, ਦੱਦੇ ਨੂੰ ਕੰਨਾਂ ਦਾ ਮਤਲਬ ਦਾਤਾ, ਔਰ ਸੱਸੇ ਤੋਂ ਮਤਲਬ ਹੈ ਸਹਾਰਾ, ਇਹਦੀ ਪੂਰੀ ਜਾਣਕਾਰੀ ਕਿਸੇ ਨੂੰ ਥੋੜ੍ਹੀ ਬਹੁਤ ਵੀ ਡਿਟੇਲ ਕੋਈ ਦੱਸ ਸਕਦਾ ਹੋਵੇ ਕਿਸੇ ਇੱਕ ਦੀ, ਅੰਤਰਯਾਮੀ ਦੀ ਜਾਂ ਰਾਖਾ ਦੀ ਜਾਂ ਦਾਤਾ ਦੀ ਜਾਂ ਸਹਾਰਾ ਦੀ ਕੋਈ ਤੁਸੀਂ ਜਾਣਕਾਰੀ ਦੇ ਸਕਦੇ ਹੋ ਤਾਂ ਜ਼ਰੂਰ ਸ਼ੇਅਰ ਕਰੋ, ਬਹੁਤ ਅੱਛਾ ਲੱਗੇਗਾ। ਕਿਉਂ, ਜ਼ਰੂਰੀ ਨਹੀਂ ਹੈ ਕਿ ਇਹਨੇ ਨਾਲ ਨਹੀਂ ਇਹਦੀ ਪੂਰੀ। ਚਲੋ, ਇੱਕ ਸਾਡੇ ਹੋਰ ਆ ਗਏ ਜੀ, ਡਾਕਟਰ ਸਾਹਿਬ। ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਲ ਚਾਲ ਠੀਕ ਠਾਕ ਹੋ?
2: ਵਧੀਆ ਜੀ, ਵਧੀਆ। ਤੁਸੀਂ ਸੁਣਾਓ,
0: ਪ੍ਰੋਗਰਾਮ ਸੁਣ ਰਹੇ ਹੋ ਸਾਡਾ?
2: ਸੁਣ ਰਿਹਾ ਜੀ।
0: ਕੋਈ ਸਾਡੇ ਵਿਸ਼ੇ ਦੇ ਬਾਰੇ ਕੋਈ ਜਾਣਕਾਰੀ ਸ਼ੇਅਰ ਕਰਨਾ ਚਾਹੋਗੇ?
2: ਵਿਸ਼ੇ ਦੇ ਬਾਰੇ ਅਰਦਾਸ ਜਿਹੜੀ ਆ, ਇਹ ਹਰ ਸਿੱਖ ਨੂੰ ਆਉਣੀ ਚਾਹੀਦੀ ਆ, ਤੇ ਇਹ ਇੱਕ ਹੰਬਲ ਰਿਕੁਐਸਟ ਆ।
0: ਹੰਬਲ ਰਿਕੁਐਸਟ ਹੈ ਬਸ? ਨਹੀਂ, ਅਸੀਂ ਡਾਕਟਰ ਸਾਹਿਬ ਪੁੱਛਿਆ ਸੀ ਕਿ ਆੜਾ, ਰਾਰਾ, ਦੱਦੇ ਨੂੰ ਕੰਨਾ, ਸੱਸਾ, ਚਾਰਾਂ ਅੱਖਰਾਂ ਦਾ ਵੱਖਰਾ ਵੱਖਰਾ ਅਰਥ ਕੀ ਬਣਦਾ ਹੈ। ਉਹ ਸਾਡੇ ਇੱਕ ਭੈਣ ਜੀ ਨੇ ਦੱਸ ਦਿੱਤਾ ਕਿ ਆੜੇ ਤੋਂ ਭਾਵ ਅੰਤਰਜਾਮੀ ਹੈ, ਰਾਰੇ ਤੋਂ ਭਾਵ ਰਾਖਾ, ਦੱਦੇ ਨੂੰ ਕੰਨਾ ਦਾਤਾਂ, ਔਰ ਸੱਸੇ ਤੋਂ ਭਾਵ ਸਹਾਰਾ ਹੈ। ਇਹਨੂੰ ਆਪਾਂ ਫੇਰ ਕਰਦੇ ਹਾਂ ਡਿਸਕਸ। ਤੇ ਤੁਸੀਂ ਅੱਜ ਕੋਈ ਫੁੱਟਬਾਲ ਦਾ, ਕੋਈ ਫੀਫਾ ਦਾ ਕੋਈ ਮੈਚ ਹੋਇਆ ਹੋਵੇ, ਐਟ ਵੇਲੇ ਕੀ ਸਟੇਟਸ ਹੈ, ਕਿਹੜੀਆਂ ਕਿਹੜੀਆਂ ਟੀਮਾਂ ਸੈਮੀ ਫਾਈਨਲ ਚ ਪਹੁੰਚ ਗਈਆਂ, ਕਦੋਂ ਕਦੋਂ ਸੈਮੀ ਫਾਈਨਲ? ਇੱਕ ਮੇਰੇ ਖਿਆਲ ਹੋ ਗਿਆ ਸ਼ਾਇਦ।
2: ਨਹੀਂ ਨਹੀਂ, ਹਾਲੇ ਹੋਇਆ ਨੀ।
0: ਅੱਛਾ,
2: ਕੱਲ ਨੂੰ ਫਰਾਂਸ ਔਰ ਸਪੇਨ ਦਾ ਮੈਚ ਹੈਗਾ ਜੀ,
0: ਫਰਾਂਸ ਸਪੇਨ ਦਾ ਮੈਚ, ਇਹ ਸੈਮੀ ਫਾਈਨਲ ਹੈ?
2: ਸੈਮੀ ਫਾਈਨਲ
0: ਜੀ ਜੀ, ਇੱਕ ਕੱਲ ਹੋ ਗਿਆ ਤੇ ਦੂਸਰਾ ਸੈਮੀ ਫਾਈਨਲ, ਫਾਈਨਲ ਦੇ ਵਿੱਚ ਭਿੜਨਗੀਆਂ।
2: ਜੋ ਜਿੱਤ ਗਈਆਂ ਉਹ ਆਉਣਗੀਆਂ 19 ਤਰੀਕ ਨੂੰ ਮੈਚ ਹੋਊਗਾ
0: ਜੀ,
2: ਤੇ ਜਿਹੜਾ ਥਰਡ ਪਲੇਸ ਦੇ ਉੱਤੇ ਆਊਗੀ ਉਹ ਹੋਊਗਾ ਜੀ 18 ਤਰੀਕ ਨੂੰ ਸੈਚਰਡੇ।
0: ਅੱਛਾ ਅੱਛਾ, ਠੀਕ ਹੈ। ਇੱਕ ਫਸਟ ਸੈਕੰਡ ਹੋ ਜਾਣਗੇ, ਜਿਹੜੇ ਤੀਜੇ ਚੌਥੇ ਵਾਲੇ ਹੋਣਗੇ ਉਹਨਾਂ ਦਾ ਵੀ ਕੰਪੀਟੀਸ਼ਨ ਹੋਏਗਾ ਤੀਸਰੇ ਨੰਬਰ ਤੇ ਆਉਣ ਵਾਸਤੇ।
2: ਹਾਂ ਜੀ, ਤੀਸਰੇ ਨੰਬਰ ਤੇ ਵੀ ਆਉਣ ਵਾਲਾ ਹੋਊਗਾ।
0: ਤੇ ਤੁਹਾਡਾ ਡਾਕਟਰ ਸਾਹਿਬ, ਤੁਹਾਡਾ ਜਿਹੜਾ ਕੀ ਕਹਿੰਦਾ ਹੈ ਤੁਹਾਡਾ ਜਿਹੜਾ ਹਿਸਾਬ ਕਿਤਾਬ, ਕਿ ਤੁਸੀਂ ਲਗਾਤਾਰ ਸਾਰੇ ਟੂਰਨਾਮੈਂਟ ਨੂੰ ਦੇਖੇ, ਮੈਚ ਦੇਖੇ, ਤੁਸੀਂ ਕੀ, ਤੁਹਾਡੀ ਪ੍ਰੈਡਿਕਸ਼ਨ ਕੀ ਹੈ ਕਿ ਕਿਹੜੀ ਟੀਮ ਮਾਰਕਾ ਮਾਰ ਸਕਦੀ ਹੈ?
2: ਦੇਖੋ, ਇਹ ਜਿਹੜੀਆਂ ਟੀਮਾਂ ਨੇ ਨਾ, ਇਹ ਸਾਰੀਆਂ ਹੈ ਤਾਂ ਬਰਾਬਰ ਨੇ
0: ਜੀ।
2: ਕਿਸੇ ਵੇਲੇ ਦੇਖੋ ਮੌਕਾ ਹਰ ਮਤਲਬ ਟੀਮ ਨੂੰ ਮਿਲਦਾ ਵਾ, ਉਹਦਾ ਮੌਕੇ ਦਾ ਫਾਇਦਾ ਕੌਣ ਉਠਾਉਂਦਾ ਵਾ, ਇਹ ਦੇਖਣਾ ਪੈਂਦਾ।
0: ਬਸ ਬਸ ਬਸ, ਮੇਨ ਚੀਜ਼ ਇਹ ਵੀ ਤੁਹਾਨੂੰ ਅਪਰਚੁਨਿਟੀ ਮਿਲੇ ਤੇ ਤੁਸੀਂ ਉਸ ਅਪਰਚੁਨਿਟੀ ਨੂੰ ਕੈਸ਼ ਕਰੋ, ਇਹਦੇ ਤੇ ਡਿਪੈਂਡ ਕਰਦਾ ਹੈ।
2: ਇੰਗਲੈਂਡ ਦਾ ਤੇ ਨਾਰਵੇ ਦਾ ਮੈਚ ਹੋ ਰਿਹਾ ਸੀ
0: ਜੀ,
2: ਨਾਰਵੇ ਨੇ ਸਭ ਤੋਂ ਪਹਿਲਾਂ ਗੋਲ ਕਰ ਦਿੱਤਾ, ਨਾਰਵੇ ਦੀ ਗੇਮ ਬੜੀ ਤਕੜੀ ਸੀ
0: ਜੀ,
2: ਤੇ ਇੰਗਲੈਂਡ ਦਾ ਜਿਹੜਾ ਬਿਲਿੰਗਮ ਆ ਉਸਨੇ
0: ਬਿੱਛੂ ਵੇਚਣ ਗਿਆ ਬਾਜ਼ਾਰ ਦੇ ਵਿੱਚ, ਬਿੱਛੂ, ਉਹਨੇ ਬਿੱਛੂ ਲੈ ਗਿਆ, ਉਹਦੇ ਕੋਲੇ 10-12 ਬਿੱਛੂ ਸੀ ਤੇ ਵੇਚਣ ਗਿਆ ਬਾਜ਼ਾਰ ਦੇ ਵਿੱਚ, ਕੋਈ ਵੱਡਾ ਸੀ, ਕੋਈ ਛੋਟਾ ਸੀ, ਕੋਈ ਦਰਮਿਆਨਾ ਸੀ, ਤੇ ਕੋਈ ਇੱਕ ਕਸਟਮਰ ਗਾਹਕ ਆਇਆ ਨਾ, ਉਹਨੂੰ ਪੁੱਛਣ ਲੱਗਾ ਵੀ ਆ ਸਭ ਤੋਂ ਵੱਡਾ ਜਿਹੜਾ ਇਹਦਾ ਰੇਟ ਕੀ ਆ, ਉਹ ਕਹਿੰਦਾ ਜੀ ਇਹਦਾ ਰੇਟ ਹੈ 100 ਰੁਪਇਆ, ਉਹ ਕਹਿੰਦਾ ਵੀ ਉਸ ਤੋਂ ਛੋਟਾ ਇਹਦਾ ਰੇਟ ਕੀ ਆ, ਉਹ ਕਹਿੰਦਾ ਵੀ ਇਹਦਾ ਵੇਟ 100 ਰੁਪਇਆ, ਉਹ ਕਹਿੰਦਾ ਇੱਕ ਸਭ ਤੋਂ ਛੋਟਾ ਜਿਹਾ ਸੀ, ਇੱਕ ਬਚੂੰਗੜਾ ਜਿਹਾ, ਇਹਦਾ ਰੇਟ ਕਿੰਨਾ, ਉਹ ਕਹਿੰਦਾ ਵੀ ਇਹਦਾ ਰੇਟ 100 ਰੁਪਇਆ, ਉਹ ਕਹਿੰਦਾ ਯਾਰ ਇਹਦਾ ਕੀ ਮਤਲਬ, ਸਾਰਿਆਂ ਦਾ ਰੇਟ ਇੱਕੋ ਜਿਹਾ ਹੀ, ਉਹ ਕਹਿੰਦਾ ਜੀ ਬਿੱਛੂ ਭਾਵੇਂ ਸਾਈਜ਼ ਇਹਨਾਂ ਸਾਰਿਆਂ ਦੇ ਵੱਡੇ ਆ, ਪਰ ਤੁਸੀਂ ਹੱਥ ਲਾ ਕੇ ਵੇਖੋ ਇਹਨਾਂ ਦਾ ਡੰਗ ਸਾਰਿਆਂ ਦਾ ਇੱਕੋ ਜਿਹਾ ਹੀ ਹੈ। ਤੇ ਇਸੇ ਤਰ੍ਹਾਂ ਹੀ ਇਹ ਟੀਮਾਂ ਚਾਰ ਹੈ, ਚਾਰੋ ਆਪਣੇ ਆਪ ਦੇ ਵਿੱਚ ਪੂਰੀ ਤਰ੍ਹਾਂ ਮੇਰਾ ਖਿਆਲ ਸਮਰੱਥ ਹੈ, ਫਿੱਟ ਹੈ, ਤੇ ਹੁਣ ਬਸ ਦੇਖਣ ਵਾਲੀ ਗੱਲ ਇਹ ਹੈ ਕਿ ਸਮਾਂ ਕਿਹਦਾ ਹੁੰਦਾ ਹੈ, ਟਾਈਮ ਕਿਹਦਾ ਅੱਛਾ ਹੁੰਦਾ ਹੈ, ਤੇ ਕਿਹੜਾ ਆਪਣੇ ਆਪ ਨੂੰ ਮਿਲੇ ਜਿਹੜੀਆਂ ਅਪਰਚੁਨਿਟੀਜ਼ ਮੌਕੇ ਮਿਲਦੇ ਉਹਨਾਂ ਦਾ ਯੋਗ ਫਾਇਦਾ ਕਿਹੜਾ ਉਠਾ ਸਕਦਾ, ਉਹ ਮੇਰਾ
2: ਖਿਆਲ। ਤੁਸੀਂ ਇੱਕ ਦੇਖੋ, ਅਰਜਨਟੀਨਾ ਦੇ ਸਵਿਟਜ਼ਰਲੈਂਡ ਦਾ ਮੈਚ ਹੋ ਰਿਹਾ ਸੀ
0: ਜੀ,
2: ਤੇ ਸਵਿਟਜ਼ਰਲੈਂਡ ਨੇ ਇੱਕ ਗੋਲ ਕੀਤਾ ਤੇ ਅਰਜਨਟੀਨਾ ਨੇ ਵੀ ਇੱਕ ਗੋਲ ਕਰ ਦਿੱਤਾ
0: ਜੀ ਜੀ ਜੀ ਜੀ।
2: ਸਵਿਟਜ਼ਰਲੈਂਡ ਦੀ ਇਹਦੇ ਵਿੱਚ ਰੈਫਰੀ ਨੇ ਇੰਨੀ ਮਤਲਬ ਪਾਰਸ਼ੈਲਿਟੀ ਕੀਤੀ, ਸਵਿਟਜ਼ਰਲੈਂਡ ਦੇ ਇੱਕ ਬੰਦੇ ਨੂੰ ਰੈਡ ਕਾਰਡ ਦਿਖਾ ਤਾ ਬਿਨਾਂ ਮਤਲਬ ਤੋਂ
0: ਜੀ ਜੀ ਜੀ ਜੀ ਜੀ ਜੀ।
2: ਉਹ ਦੇਖੋ ਪਲੇਅਰ ਡਿੱਗ ਪਿਆ, ਉਹਨੇ ਕੋਈ ਕਲੇਮ ਨੀ ਕੀਤਾ।
0: ਚਲੋ ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡੀ ਮਿਹਰਬਾਨੀ, ਇੰਨੀ ਕੁ ਇਨਫੋਰਮੇਸ਼ਨ ਬਹੁਤ ਹੈ। ਸਾਡੇ ਕਾਲਰ ਹੋਰ ਆ ਰਹੇ ਨੇ ਤੇ ਆਪਾਂ ਗੱਲਬਾਤ ਕਰਾਂਗੇ ਹੁਣ, ਕੱਲ ਦਾ ਹੋ ਲੈਣ ਦਿਓ ਜਿਹੜਾ ਇੱਕ ਸੈਮੀਫਾਈਨਲ, ਉਸ ਤੋਂ ਬਾਅਦ ਫਿਰ ਗੱਲ ਕਰਦੇ। ਸ਼ੁਕਰੀਆ, ਥੈਂਕ ਯੂ,
2: ਥੈਂਕ ਯੂ ਜੀ, ਥੈਂਕ ਯੂ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਹਾਂਜੀ
0: ਜੀ,
3: ਮਤਲਬ
0: ਦੋਨਾਂ ਆ ਗਿਆ ਜੀ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਈ ਖਾਵਣ, ਦਾਤਾ ਦੇਣ ਵਾਲਾ ਤੇ ਦਾਤਾ ਉਹ ਦਿੰਦਾ। ਸਹਾਰਾ ਦੀ ਤਾਂ ਤੁਸੀਂ ਇੱਕ ਦਿਨ ਬੜੀ ਵਧੀਆ ਐਗਜ਼ਾਮਪਲ ਤੁਸੀਂ ਖੁਦ ਹੀ ਦਿੱਤੀ ਸੀ ਕਿ ਜਾਕੋ ਮੁਸ਼ਕਿਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭੱਜ ਖਲੋਏ, ਜਿਸ ਸਭ ਆਸਰਾ ਚੁੱਕੇ ਸਭ ਅਸਰਾਓ, ਚਿੱਤ ਲਓ ਸਾਰ ਬਣ ਲਗੇ ਨਾ ਤੱਤੀ ਵਾਓ। ਹਾਂ, ਜਦੋਂ ਸਾਰੇ ਸਹਾਰੇ ਖੱਬੇ ਸੱਜੇ ਜਿਹੜੇ ਖਤਮ ਹੋ ਜਾਣ ਨਾ, ਤੁਸੀਂ ਹੈਲਪਲੈਸ ਹੋ ਜਾਓ ਤੇ ਉਸ ਪ੍ਰਭੂ ਤੇ ਆਸਰਾ ਰੱਖੋ, ਉਹ ਤੁਹਾਨੂੰ ਸਹਾਰਾ ਦਿੰਦਾ ਹੀ ਦਿੰਦਾ ਹੈ। ਚਲੋ ਸ਼ੁਕਰੀਆ ਜੀ, ਸ਼ੁਕਰੀਆ ਭੈਣ ਜੀ, ਸ਼ੁਕਰੀਆ ਸ਼ੁਕਰੀਆ। ਸੋ ਬਹੁਤ ਅੱਛਾ ਦੋਸਤੋ, ਬੜਾ ਵਧੀਆ ਸਾਡੇ ਭੈਣ ਜੀ ਨੇ ਜਾਣ ਪਹਿਚਾਣ ਕਰਵਾ ਦਿੱਤੀ ਹੈ ਇਸ ਲਫ਼ਜ਼ ਦੇ ਨਾਲ, ਅਰਦਾਸ ਸ਼ਬਦ ਦੇ ਨਾਲ, ਪੂਰੇ ਤਰੀਕੇ ਦੇ ਨਾਲ। ਅੰਤਰਯਾਮੀ, ਅੰਤਰਯਾਮੀ ਦੇਖੋ, ਅੰਤਰਯਾਮੀ ਹੁੰਦਾ ਹੈ ਜਿਹੜਾ ਤੁਹਾਡੇ ਦਿਲਾਂ ਦੀਆਂ ਗੱਲਾਂ ਵੀ ਜਾਣਦਾ ਹੋਵੇ, ਜਿਹੜਾ ਤੁਹਾਨੂੰ ਅੰਦਰੋਂ ਵੀ ਪਹਿਚਾਣਦਾ ਹੋਵੇ। ਤੁਸੀਂ ਜਿੰਨਾ ਮਰਜ਼ੀ ਆਪਣੇ ਚਿਹਰੇ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਨਕਾਬ ਪਹਿਨੀ ਰੱਖੋ, ਸ਼ਰਾਫਤ ਦੇ, ਪਰਦੇ ਦੇ, ਦਿਆਨਤਦਾਰੀ ਦੇ, ਲੇਕਿਨ ਤੁਹਾਡੇ ਮਨ ਦੇ ਵਿੱਚ ਮੈਲ ਹੋਵੇ, ਤੁਹਾਡੇ ਮਨ ਦੇ ਵਿੱਚ ਖੋਟ ਹੋਵੇ, ਉਸ ਪ੍ਰਭੂ ਦੇ ਅੱਗੇ, ਉਸ ਪਰਮਾਤਮਾ ਦੇ ਅੱਗੇ ਇਹ ਖੋਟ ਜਾਂ ਇਹ ਤੇਜ਼ੀ ਜਾਂ ਇਹ ਚਾਲ ਇਹ ਨਹੀਂ ਚੱਲਦੀਆਂ, ਉਹ ਤੁਹਾਡੇ ਸਾਰੇ ਅੰਦਰੋਂ ਵੀ ਜਾਣਦਾ। ਮੈਂ ਅੱਗੇ ਕਈ ਵਾਰ ਸ਼ੇਅਰ ਕਰਦਾ ਹੁੰਦਾ ਨਾ ਕਿ ਰੱਬ ਦੂਰ ਅੰਦੇਸ਼ੀ ਨਾਲ ਦੇਖਦਾ ਹੈ ਹਰ ਬੰਦੇ ਦਾ, ਮਿੰਟ ਸਕਿੰਟ ਲੋਕੋ ਕੀ ਹੈ ਚੰਗਾ ਤੇ ਕੀ ਹੈ ਬਿਰਾ ਉਸਦਾ ਦਿੰਦਾ, ਨਾਲ ਦੀ ਨਾਲ ਹੈ ਹਿੰਟ ਲੋਕੋ, ਉਹ ਬਖਸ਼ਦਾ ਬਖਸ਼ਦਾ ਬਖਸ਼ ਦਿੰਦਾ, ਖਾਤੇ ਬਦੀਆਂ ਦੇ ਹੋਏ ਪ੍ਰਿੰਟ ਲੋਕੋ, ਫੱਟੀ ਲਿਖਣ ਤੇ ਉਹਨੂੰ ਟਾਈਮ ਲੱਗਦਾ, ਫੱਟੀ ਪੋਚਣ ਤੇ ਲੱਗਦਾ ਮਿੰਟ ਲੋਕੋ। ਅਸੀਂ ਇਸ ਗਲਤ ਫਹਿਮੀ ਜਿਹੜੀ ਪਾਲ ਰੱਖੀ ਹੈ ਨਾ ਕਿ ਕੋਈ ਨਹੀਂ ਯਾਰ ਰੱਬ ਕਿਹੜਾ ਵੇਂਦਾ ਹੈ, ਉਹ ਕਿਹੜਾ ਵੇਂਦਾ ਹੈ। ਇੱਕ ਪਾਸੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਉਹ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਜੇਕਰ ਅਸੀਂ ਇਸ ਵਿਸ਼ਵਾਸ ਨੂੰ ਮੰਨਦੇ ਹਾਂ ਕਿ ਉਹ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਤੇ ਇਹ ਗਲਤ ਫਹਿਮੀ ਅਸੀਂ ਕਿਉਂ ਪਾਲ ਲੈਂਦੇ ਜਦੋਂ ਕੋਈ ਬੁਰਾ ਕੰਮ ਕਰਦੇ ਹਾਂ, ਜਦੋਂ ਕਿਸੇ ਨਾਲ ਠੱਗੀ ਮਾਰਦੇ ਹਾਂ, ਜਦੋਂ ਕਿਤੇ ਚੋਰ ਬਜ਼ਾਰੀ ਕਰਦੇ ਹਾਂ, ਜਦੋਂ ਕੋਈ ਹੋਰ ਪੁੱਠਾ ਸਿੱਧਾ ਕੰਮ ਕਰਦੇ ਹਾਂ, ਉਦੋਂ ਅਸੀਂ ਇਸ ਚੀਜ਼ ਨੂੰ ਭੁੱਲ ਜਾਂਦੇ ਹਾਂ। ਰਾਖਾ, ਤੂੰ ਮੇਰਾ ਰਾਖਾ ਸਭਣੀ ਥਾਈ, ਹਰ ਜਗ੍ਹਾ ਤੇ, ਕਿਸੇ ਮੁਸ਼ਕਲ ਦੇ ਵਿੱਚ, ਕਿਸੇ ਦੁੱਖ ਦੇ ਵਿੱਚ, ਕਿਸੇ ਤਕਲੀਫ ਦੇ ਵਿੱਚ, ਜਦੋਂ ਤੁਹਾਨੂੰ ਕੋਈ ਸਹਾਰਾ ਨਾ ਮਿਲੇ, ਕੋਈ ਢੋਈ ਨਾ ਮਿਲੇ, ਤਾਂ ਤੁਸੀਂ ਉਸ ਪ੍ਰਭੂ ਦੇ ਉੱਪਰ ਆਸਰਾ ਹੀ ਕਰਦੇ ਹੋ। ਤੂੰ ਮੇਰਾ ਰਾਖਾ, ਉਹ ਰਖਵਾਲੀ ਕਰਦਾ ਹੈ, ਅਸੀਂ ਉਸ ਦੇ ਉੱਪਰ ਅੱਖਾਂ ਬੰਨ ਕੇ ਜਿਹੜਾ ਵਿਸ਼ਵਾਸ ਕਰਦੇ ਹਾਂ ਨਾ, ਜਿਹੜਾ ਉਹੀ ਉਸ ਦੀ ਸਰਵ ਪ੍ਰਵਾਨਤਾ ਨੂੰ ਜਿਹੜਾ ਨਾ ਕਬੂਲ ਕਰਦਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਕੰਮ ਕਰਨਾ ਨਹੀਂ ਹੈ, ਅਸੀਂ ਵਿਹਲੇ ਨਠੱਲੇ ਬੈਠੇ ਰਹੀਏ ਤੇ ਪ੍ਰਭੂ ਸਾਡੀ ਰਾਖੀ ਕਰੂਗਾ, ਇਹ ਨਹੀਂ ਹੈ। ਨੀਅਤ ਨੂੰ ਮਰਾਦਾਂ, ਨੀਅਤ ਸਾਫ਼ ਰੱਖੋ, ਕੰਮ ਕਰੋ ਮਿਹਨਤ ਦੇ ਨਾਲ, ਇਮਾਨਦਾਰੀ ਦੇ ਨਾਲ, ਤਾਂ ਉਹ ਪ੍ਰਭੂ ਦਾ ਸਾਥ ਜਿਹੜਾ ਹਮੇਸ਼ਾ ਤੁਹਾਡੇ ਸਾਥ ਰਹੇਗਾ। ਦਾਤਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਹੀ ਖਾਵਣਾ, ਉਹ ਦਾਤਾ ਦੇਣ ਵਾਲਾ ਹੈ ਤੇ ਅਸੀਂ ਉਸ ਦੀਆਂ ਦਾਤਾਂ ਨੂੰ ਖਾਣ ਵਾਲੇ ਨੇ। ਉਹ ਕਹਿੰਦੇ ਵੀ ਦਿੰਦਾ ਦੇ ਲੈਂਦੇ ਥੱਕ ਪਾਏ, ਉਹ ਦਿੰਦਾ ਦਿੰਦਾ ਥੱਕਦਾ ਨਹੀਂ ਹੈ, ਅਸੀਂ ਲੈਂਦੇ ਲੈਂਦੇ ਥੱਕ ਜਾਂਦੇ ਹਾਂ। ਸਾਡੇ ਇੱਕ ਢੀਂਡਸਾ ਸਾਹਿਬ ਆ ਗਏ ਨੇ, ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
4: ਹਾਂਜੀ, ਹਾਲ ਚਾਲ ਵਧੀਆ ਡਾਕਟਰ ਸਾਹਿਬ,
0: ਹੋਰ ਸੁਣਾਓ?
4: ਵੈਸੇ ਤਾਂ ਹਾਂਜੀ ਅੱਡੋ ਅੱਡ ਮਤ ਨੇ
0: ਜੀ,
4: ਇਹ ਕੋਈ ਗੁਰੂ ਸਾਹਿਬ ਨੇ ਮਤਲਬ ਨਾ ਅੱਖਾਂ ਨੂੰ ਦੇਖ ਕੇ ਨੀ ਸੀ ਰੱਖਿਆ ਓਹਦਾ ਇੱਕ ਛੋਟਾ ਜਿਹਾ ਜਰੂਰ ਹਿੰਟ ਮਤਲਬ ਹੁੰਦਾ ਆ ਕਿ ਬਗਾਨੇ ਹੱਥਾਂ ਵੱਲ ਕਿਉਂ ਤੱਕ ਰਿਹਾ ਹੈ ਕੀ ਤੇਰੇ ਆਪਣੇ ਕੋਲ ਦੋ ਹੱਥ ਨੀ
0: ਬਿਲਕੁਲ ਬਿਲਕੁਲ
4: ਮਤਲਬ ਓਹਦਾ ਜੁੜਦਾ
0: ਬਿਲਕੁਲ ਬਿਲਕੁਲ
4: ਬਾਕੀ ਮਤ ਅਲੱਗ ਅਲੱਗ ਤੁਹਾਨੂੰ ਦੱਸਿਆ ਵੀ ਅਲੱਗ ਅਲੱਗ ਮਤ ਨੇ ਅਲੱਗ ਅਲੱਗ ਮਤ ਕਹਿਣ ਦਾ ਮਤਲਬ ਵਿਊਜ ਆਈਡੀਆਜ਼ ਨੇ
0: ਦੇਖੋ ਮੇਰਾ ਢੀਂਡਸਾ ਸਾਹਿਬ ਮੈਂ ਸਿਰਫ ਤੇ ਸਿਰਫ ਮੈਂ ਇਹ ਨਹੀਂ ਕਹਿ ਸਕਦਾ ਕਿ 100% ਇਹ ਚਾਰ ਜਿਹੜੇ ਗੁਰੂ ਸਾਹਿਬਾਨ ਵੱਲੋਂ ਇਹ ਸੋਚ ਕੇ ਅਰਦਾਸ ਸ਼ਬਦ ਨੂੰ ਇਹ ਬਣਾਇਆ ਗਿਆ ਹੋਊਗਾ ਲੇਕਿਨ ਜਿਸ ਆਸਥਾ ਦੇ ਨਾਲ ਜਿੰਨੇ ਵਿਸ਼ਵਾਸ ਦੇ ਨਾਲ ਜਿਸ ਸ਼ਰਧਾ ਦੇ ਨਾਲ ਅਸੀਂ ਅਰਦਾਸ ਸ਼ਬਦ ਨੂੰ ਲੈਣੇ ਆ ਨਾ ਉਹਦੇ ਇਸ ਤਰ੍ਹਾਂ ਦੇ ਹੀ ਮੀਨਿੰਗ ਹੋ ਸਕਦੇ ਆ ਦਸਤਾਰ ਸ਼ਬਦ ਹੈ ਦਸਤਾਰ ਸਾਦੇ ਸਿੱਖ ਭਾਈ ਜਿਹੜੇ ਸਜਾਉਂਦੇ ਸਿਰ ਤੇ ਇਹਦੇ ਵਿੱਚ ਵੀ ਦੇਖੋ ਦੱਦਾ ਸੱਸਾ ਤੱਤੇ ਨੂੰ ਕੰਨਾ ਦਸਤਾਰ ਇਹਦੇ ਵੀ ਚਾਰਾਂ ਦੇ ਵੱਖਰੇ ਵੱਖਰੇ ਵੱਖਰੇ ਸ਼ਬਦ ਹੈਗੇ ਬੜੀ ਵਧੀਆ ਸੋਚ ਵਾਲੇ
4: ਸੰਸਾਰ ਤੇ ਕਿੰਨਾ ਵੱਡਾ ਹੋ ਗਿਆ ਇਹਦਾ ਵੀ ਹੈਲਮਟ ਦਾ ਬਦਲ ਹੈ ਜਿੱਥੇ ਹੈਲਮਟ ਹੈ ਉਹ ਕੁਛ ਨੀ ਕਹਿੰਦੇ ਉਹ ਕਹਿੰਦੇ ਦਸਤਾਰ ਹੈ ਤਾਂ ਕੁਛ ਨੀ ਕਹਿੰਦੇ ਉਹ
0: ਬਿਲਕੁਲ ਬਿਲਕੁਲ
4: ਇਹ ਬਹੁਤ ਵੱਡੀ ਸੋਚ ਸੀਗੀ ਇਸੇ ਤਰ੍ਹਾਂ ਅਰਦਾਸ ਸੀ ਇਸੇ ਤਰ੍ਹਾਂ ਪ੍ਰਸ਼ਾਦ ਸੀ
0: ਜੀ
4: ਇਸੇ ਤਰ੍ਹਾਂ ਹੀ ਪਹਿਰਾਵਾ ਸੀ ਸਾਰਾ ਕੁਛ ਇਸੇ ਤਰ੍ਹਾਂ ਸੀ
0: ਪ੍ਰਸਾਦ ਸ਼ਬਦ ਪ੍ਰਸਾਦ ਸ਼ਬਦ ਨੂੰ ਅਸੀਂ ਇਹ ਜਿਹੜੇ ਮੋਸਟਲੀ ਆਪਾਂ ਕਈ ਨਾ ਜਿਹੜੇ ਘੱਟ ਸਮਝ ਵਾਲੇ ਉਹ ਪ੍ਰਸਾਦ ਨੂੰ ਇਹੀ ਲੈ ਲੈਂਦੇ ਜਿਹੜਾ ਪ੍ਰਸਾਦ ਅਸੀਂ ਲੈਣੇ ਆ ਹੱਥ ਜੋੜ ਕੇ ਪ੍ਰਸ਼ਾਦ ਇਹ ਪ੍ਰਸਾਦ ਨੀ ਹੈਗਾ ਪ੍ਰਸਾਦ ਸ਼ਬਦ ਦਾ ਮੀਨਿੰਗ ਤਾਂ ਹੈਗਾ ਕਿਰਪਾ ਹੈਗੀ ਉਹਦੀ
4: ਇਹ ਤਾਂ ਬਹੁਤ ਵੱਡੀਆਂ ਮਤਲਬ ਨਾ ਆਪਾਂ ਤਾਂ ਬਹੁਤ ਥੱਲੇ ਆ ਜੀ ਆਪਾਂ ਸੋਚ ਹੀ ਨੀ ਸਕਦੇ ਜਿਹੜੀਆਂ ਇੰਨੇ ਤੁਸੀਂ ਦੇਖੋ ਨਾ ਪਿੱਛੇ ਜਾਓ ਕਿੰਨੀਆਂ ਸਦੀਆਂ ਬੀਤ ਗਈਆਂ ਤੇ ਆਪਾਂ ਉਹ ਸਮਝ ਪੂਰੀ ਤਰ੍ਹਾਂ ਸਮਝ ਵੀ ਨੀ ਸਕੇ ਅੱਜ ਵੀ ਡਿਸਕਸ ਕਰ ਰਹੇ ਹਾਂ ਦੇਖੋ ਰੇਡੀਓ
0: ਜੀ ਜੀ ਜੀ ਜੀ ਜੀ ਜੀ ਮੈਂ ਤਾਂ ਕਹਿ ਰਿਹਾ ਸੀ ਕਿ ਮੂਲ ਮੰਤਰ ਦੇ ਵਿੱਚ ਦੇਖੋ ਇੱਕ ਇੱਕ ਸ਼ਬਦ ਜਿਹੜਾ ਉਹਦੇ ਵਿੱਚ ਸਮੁੰਦਰ ਜਿੰਨੀ ਗਹਿਰਾਈ ਹੈਗੀ ਹੈ ਇੱਕ ਇੱਕ ਸ਼ਬਦ
4: ਨਹੀਂ ਉਹਦੇ ਚ ਬੜਾ ਕੁਝ ਮਿਲਦਾ ਹੈ ਉਹਦੇ ਚ ਤੁਸੀਂ ਨਾ ਡੇਲੀ ਕਰ ਲਓ ਕਿਸੇ ਨੂੰ ਦੱਸੋ ਨਾ 5 ਵਾਰ ਕਰ ਲਓ 7 ਵਾਰ ਕਰ ਲਓ ਦੱਸੋ ਨਾ ਪਰ ਮਤਲਬ ਨਾ
0: ਮੈਂ ਤੁਹਾਨੂੰ ਇੱਕ ਦਿਨ ਉਹਦੀ ਐਗਜ਼ਾਮਪਲ ਦਿੱਤੀ ਸੀ ਨਾ ਕਿ ਜਿਹੜਾ ਰਾਸ਼ਟਰਪਤੀ ਜਿਹੜਾ ਸੀ ਉੱਥੋਂ ਦਾ ਪਾਕਿਸਤਾਨ ਦਾ ਕਿ ਜਿਹਦੇ ਘਰ ਦੇ ਡਰਾਇੰਗ ਰੂਮ ਦੇ ਵਿੱਚ ਮੂਲ ਮੰਤਰ ਜਿਹੜਾ ਉਹ ਲਿਖਿਆ ਹੋਇਆ ਸੀ ਦੇਖੋ ਇਹ ਕੋਈ ਏਡੇ ਛੋਟੇ ਸ਼ਬਦ ਨਹੀਂ ਹੈਗੇ ਇਹਨਾਂ ਨੂੰ ਅਸੀਂ ਛੋਟੇ ਕਰਕੇ ਨਾ ਜਾਣਿਆ ਕਰੀਏ ਕਿ ਸਾਡੇ ਵਾਸਤੇ ਹੀ ਹੈ ਇਕੱਲੇ ਸਿੱਖ ਫੈਮਿਲੀਆਂ ਵਾਸਤੇ ਹੀ ਹੈ ਨਹੀਂ ਇਹਨਾਂ ਦਾ ਬਹੁਤ ਵਿਸ਼ਾਲ ਦਾਇਰਾ ਹੈ
4: ਪੂਰੀ ਦੁਨੀਆ
0: ਪੂਰੀ ਕਾਇਨਾਤ ਦੇ ਲਈ
4: ਇੱਕ ਛੋਟੀ ਜਿਹੀ ਗੱਲ ਮੈਂ ਕਿਸੇ ਦੀ ਕੋਈ ਉਹ ਨੀ ਕਰ ਰਿਹਾ
0: ਜੀ
4: ਇੱਕ ਮੁੰਡਾ ਨਾ ਆਪਣਾ ਪੰਜਾਬ ਦਾ ਘੁੰਮ ਰਿਹਾ ਪੂਰੀ ਦੁਨੀਆ ਸਾਈਕਲ ਤੇ
0: ਜੀ ਜੀ
4: ਤੇ ਇਸ ਟਾਈਮ ਉਹ ਫਿਰ ਰਿਹਾ ਆਪਣੇ ਕਜ਼ਾਕਿਸਤਾਨ ਕਿਰਗਿਸਤਾਨ ਉਧਰ ਨੂੰ ਘੁੰਮ ਰਿਹਾ
0: ਜੀ ਜੀ
4: ਔਰ ਉਹਨੂੰ ਜਦੋਂ ਦੀ ਪੱਗ ਦੇਖਦੇ ਆ ਨਾ ਤਾਂ ਲੋਕ ਉਹਨੂੰ ਪੁੱਛਦੇ ਆ ਤੇ ਕਿੱਥੋਂ ਆ ਤੂੰ ਪਾਕਿਸਤਾਨ ਤੋਂ ਆ ਕਿੱਥੋਂ ਆ ਤੇ ਜਦੋਂ ਕਹਿੰਦਾ ਇੰਡੀਆ ਫਿਰ ਨੀ ਸਮਝਦੇ ਫਿਰ ਉਹ ਕਹਿੰਦਾ ਹਿੰਦੁਸਤਾਨ ਉਹਦੀ ਸਮਝ ਆਉਂਦੇ ਆ ਤਾਂ ਬਹੁਤ ਮਤਲਬ ਹਾਂ ਇਹ ਚੀਜ਼ਾਂ ਨੂੰ ਆਪਾਂ ਨੇ ਪਹਿਚਾਣ ਬਣਾਇਆ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਾਂ ਅਨਗੋਲਿਆ ਕਰ ਦਿੰਦੇ ਆ ਪਰ ਨਹੀਂ ਰੇਡੀਓ ਦੇ ਜ਼ਰੀਏ ਆਹੀ ਫਾਇਦਾ ਆ ਆਪਾਂ ਜੇ 10-20 ਲੋਕ ਜਾਂ ਚਲੋ ਜਿੰਨੇ ਵੀ ਜੁੜਦੇ ਆ ਇਸ ਟਾਈਮ ਵਧੀਆ ਗੱਲ ਹੈ
0: ਚਲੋ ਸ਼ੁਕਰੀਆ ਜੀ ਢੀਂਡਸਾ ਸਾਹਿਬ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਸਾਡੇ ਅਗਲੇ ਪ੍ਰਾਊਡ ਸਪੌਂਸਰ ਅਮਾਇਰਾ ਅਕੈਡਮੀ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ ਹੇਅਰ ਸਟਾਈਲਿੰਗ ਡਿਪਲੋਮਾ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ ਬਿਊਟੀ ਦੇ ਨਾਲ ਸੰਬੰਧਿਤ ਕਰਨਾ ਹੋਵੇ ਤਾਂ ਤੁਸੀਂ ਫੁੱਲ ਜਾਣਕਾਰੀ ਲੈਣ ਦੇ ਲਈ ਫੋਨ ਨੰਬਰ ਨੋਟ ਕਰੋ 905-399-1810-905-399-6110 ਅਬਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ ਪ੍ਰੋਪਰਟੀ ਕੋਈ ਲੈਣ ਦਾ ਵਿਚਾਰ ਹੈ ਕੋਈ ਪ੍ਰੋਪਰਟੀ ਵੇਚਣ ਦਾ ਵਿਚਾਰ ਹੈ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਬੜਾ ਲੰਬਾ ਰੀਅਲ ਅਸਟੇਟ ਦੇ ਵਿੱਚ ਤਜਰਬਾ ਰੱਖਣ ਵਾਲੇ ਇਹਨਾਂ ਦਾ ਨਾਮ ਯਾਦ ਰੱਖੋ 416-525-7400 416-525-7400 ਕੋਈ ਘਰ ਦੇ ਵਿੱਚ ਰੰਗ ਰੋਗਨ ਕਰਵਾਉਣ ਦਾ ਕੋਈ ਵਿਚਾਰ ਹੈ? ਗਰਮੀ ਦੇ ਦਿਨ ਆ ਗਏ ਨੇ, ਕੋਸ਼ਿਸ਼ ਕਰਨੀ ਚਾਹੀਦੀ। 2-4-5 ਸਾਲਾਂ ਦਾ ਘਰ ਦੀ ਸਾਫ ਸਫਾਈ ਹੋ ਜਾਂਦੀ ਹੈ। ਘਰ ਦੇ ਡੈਕ ਨੂੰ, ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ ਤੁਸੀਂ ਨਵੀਂ ਲੁੱਕ ਦੇਣੀ ਚਾਹੁੰਦੇ ਹੋ ਤਾਂ ਨਾਮ ਯਾਦ ਰੱਖੋ ਗਿੱਲ ਪੇਂਟਿੰਗ। ਫੋਨ ਨੰਬਰ 416-473-4452, 416-473-4258। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ 5417। ਜਾਣਕਾਰੀ ਸਾਂਝੀ, ਆਪਣਾ ਅਨੁਭਵ ਸਾਂਝਾ ਕਰੋ ਜਰੂਰ। ਕੋਈ
5: ਮੇਰਾ ਤਾਂ ਜੀ ਵੱਖਰਾ ਹੀ ਆ।
0: ਅੱਛਾ ਜੀ,
5: ਜਿਹੜੀ
0: ਜੀ
5: ਇਹਨਾਂ ਦਾ ਆੜੇ ਦੇ ਅਰਥ ਨਾ ਰਾੜੇ ਦੇ ਅਰਥ ਆਸਥਾ ਤੋੜੀ ਜਾਂਦੀ
0: ਹੈ। ਜੀ ਜੀ ਜੀ,
5: ਆਸਥਾ। ਤੇ ਇੱਕ ਸਿੰਪਲ ਜੀ ਐਗਜ਼ਾਮਪਲ ਸੁਣਾ ਦੇਣਾ। ਪਿੰਡ ਚ ਮੀਂਹ ਨੀ ਸੀ ਪੈਂਦਾ ਪੁਰਾਣੇ ਜ਼ਮਾਨੇ ਚ, ਉਹ ਕਹਿੰਦੇ ਵੀ ਆਪਾਂ ਅਰਦਾਸ ਕਰਨੀ ਆ।
0: ਜੀ ਜੀ,
5: ਗੁਰਦੁਆਰਾ ਸਾਹਿਬ ਚੱਲੀਏ।
0: ਜੀ ਜੀ ਜੀ,
5: ਉਹ 13-14 ਸਾਲ ਦਾ ਮੁੰਡਾ ਸੀ, ਉਹਨੇ ਛਤਰੀ ਚੱਕ ਲਈ।
0: ਮੈਂ ਸਮਝ ਗਿਆ। ਠੀਕ ਹੈ ਜੀ।
5: ਇਸ ਕਰਕੇ ਆਸਥਾ ਤੋੜੀ ਜਾ ਰਹੀ ਹੈ। ਇਕੱਲੇ ਇਕੱਲੇ ਕੋਈ ਆੜੇ ਦਾ ਰਾੜੇ ਦਾ
0: ਨਹੀਂ, ਮੈਂ ਵੀ ਇਹੀ ਗੱਲ ਕਹਿ ਰਿਹਾ। ਮੈਂ ਕਹਿ ਰਿਹਾ ਸੀ ਕਿ ਇਹ ਜਿਹੜੇ ਇੱਕ ਇੱਕ ਸ਼ਬਦ ਦਾ ਜੇ ਆਪਾਂ ਮੀਨਿੰਗ ਬਣਾ ਵੀ ਲਈਏ ਤਾਂ ਇਸ ਤੋਂ ਵਧੀਆ ਖੂਬਸੂਰਤ ਨਹੀਂ ਬਣ ਸਕਦਾ। ਇਹਦੇ ਵਿੱਚ ਵੀ ਸਾਰੀਆਂ ਚੀਜ਼ਾਂ ਸਮੋਈਆਂ ਹੋਈਆਂ ਇਹਦੇ ਵਿੱਚ ਵੀ।
5: ਇੱਕ ਮਿੰਟ ਮੇਰੀ ਗੱਲ ਸੁਣ ਲਿਓ।
0: ਜੀ ਜੀ ਜੀ,
5: ਆਪਣੇ ਹਿੰਦੂ ਭਰਾ ਨੂੰ
0: ਜੀ
5: 20 ਲੱਖ ਬੰਦਾ ਬੈਠਾ ਹੋਵੇ, ਉਹ ਕਹਿ ਦੇਣ ਵੀ ਇੱਕ ਹਾਥੀ ਦਾ ਸਿਰ ਵੱਢ ਕੇ ਬੰਦੇ ਨੂੰ ਲਾਦਾ ਹੋਣਗੇ, ਜੈ ਸੀ ਆ ਰਾਮ।
0: ਬਿਲਕੁਲ ਬਿਲਕੁਲ,
5: ਸਾਡੇ ਦਾ ਡਾਂਗ ਚ ਕੀ ਲਿਖਿਆ, ਸਾਡੇ ਦਾ ਕੀ ਅਰਥ
0: ਹੈ? ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
5: ਸਾਨੂੰ ਤਾਂ ਸਾਰੇ ਪਰਿਵਾਰ ਨੂੰ ਕਿਸੇ ਹੋਰ ਪਾਸੇ ਤੋਰੇ ਹੋਏ ਇਹਨਾਂ
0: ਨੇ। ਜੀ ਜੀ ਜੀ ਜੀ ਜੀ ਜੀ,
5: ਵੀ ਤੁਸੀਂ ਸਿਹਾਰੀਆਂ ਮਹਾਰੀਆਂ ਜੋੜਦੇ ਰਹੋ।
0: ਹਾਂ ਚਲ, ਕਰੋ ਕਰੋ ਗੱਲ, ਤੁਸੀਂ ਕੰਪਲੀਟ ਕਰੋ, ਤੁਹਾਡੀ ਗੱਲ ਰੁਕ ਗਈ ਵਿੱਚ।
5: ਮੈਂ ਕਹਿੰਦਾ ਅਰਦਾਸ ਆ ਆੜੇ ਰਾੜਿਆਂ ਚ ਨੀ
0: ਜੀ,
5: ਇਹ ਤਾਂ ਤੁਹਾਡੇ ਵਿਸ਼ਵਾਸ ਆ ਗੁਰੂ ਤੇ,
0: ਆਸਥਾ ਹੈ। ਇਹ ਤਾਂ ਆਸਥਾ ਹੈਗੀ ਤੁਹਾਡੀ, ਵਿਸ਼ਵਾਸ ਹੈ ਤੁਹਾਡਾ ਉਸ ਦੇ ਪ੍ਰਤੀ, ਜਿਹੜਾ ਪ੍ਰਪੱਕ ਮਨ ਦੇ ਨਾਲ, ਸੱਚੇ ਪੋਜ਼ਿਟਿਵ ਸੋਚ ਦੇ ਨਾਲ ਜੋ ਤੁਸੀਂ ਉਹਦੇ ਅੱਗੇ ਹੱਥ ਜੋੜ ਲੈਂਦੇ ਹੋ ਨਾ, ਚਾਹੇ ਬੋਲੋ ਕੁਛ ਵੀ ਨਾ, ਨਿਮਰਤਾ ਜਦੋਂ ਆ ਗਈ ਨਾ ਤੁਹਾਡੇ ਵਿੱਚ, ਬੋਲਣ ਦੀ ਕੋਈ ਜ਼ਰੂਰਤ ਹੀ ਨਹੀਂ ਰਹਿ ਜਾਂਦੀ ਉੱਥੇ ਤੇ। ਫਿਰ
5: ਇਹ ਸਾਨੂੰ ਅੱਖਰਾਂ ਦੇ ਹੱਥਾਂ ਚ ਲਾਈ ਫਿਰੀ ਜਾਂਦੇ, ਪਤਾ ਨਹੀਂ ਕਿਉਂ।
0: ਚਲੋ ਅੱਖਰ ਦੇਖੋ, ਸ਼ਬਦ ਸ਼ਬਦ ਜਿਹੜੇ ਹੈ ਨਾ, ਸਾਰਾ ਕੁਝ ਸਮਾਇਆ ਤਾਂ ਸ਼ਬਦਾਂ ਚ ਹੀ ਹੋਇਆ ਨਾ। ਜੇ ਆਪਾਂ ਨੂੰ ਗੁਰਬਾਣੀ ਪੜ੍ਹਦੇ, ਸਭ ਕੁਝ ਸਿੱਖਦੇ ਤਾਂ ਸ਼ਬਦਾਂ ਦੇ ਵਿੱਚੋਂ ਹੀ ਹੈ ਨਾ।
5: ਮੈਂ ਤੁਹਾਡੇ ਨਾਲ ਸਹਿਮਤ,
0: ਸਭ ਕੁਝ ਸਮਾਇਆ ਤਾਂ ਉਹਦੇ ਵਿੱਚ ਹੀ ਹੈ ਨਾ। ਹੁਣ ਆਪਾਂ ਉਹਨੂੰ ਇਹ ਤਾਂ ਦੇਖੋ ਸਰਮੌਰ ਮੰਨਦੇ ਅਸੀਂ, ਜਿਹੜਾ ਸਾਨੂੰ
5: ਥੋੜਾ, ਮੈਂ ਪੰਜਾਬੀ ਝਟਕੀ ਗੱਲ ਕਰਦਾ।
0: ਜੀ ਜੀ ਜੀ,
5: ਇੱਕ ਥੋੜਾ ਬਾਪੂ ਆ
0: ਜੀ,
5: ਉਹਨੂੰ ਸਤਿ ਸ੍ਰੀ ਅਕਾਲ ਤੋਂ ਪਹਿਲਾਂ ਇਹ ਪੁੱਛਣਗੇ ਵੀ ਬੱਬੇ ਦੇ ਕੀ ਅਰਥ ਤੇ ਪੱਪੇ ਦੇ ਕੀ ਅਰਥ ਦੇ ਬਾਪੂ, ਮੈਂ ਤੈਨੂੰ ਬਾਅਦ ਸਤਿ ਸ੍ਰੀ ਅਕਾਲ ਬੋਲਾਂ।
0: ਨਹੀਂ, ਉਹ ਤਾਂ ਚਲੋ ਉਹ ਇੱਕ ਵੱਖਰੀ ਗੱਲ ਹੋ ਜਾਂਦੀ ਹੈ। ਚਲੋ ਕੋਈ ਗੱਲ ਨਹੀਂ, ਤੁਹਾਡੀ ਵੀ ਗੱਲ ਪਹੁੰਚ ਗਈ ਸਾਰੇ ਸਰੋਤਿਆਂ ਤੱਕ, ਤੇ ਤੁਸੀਂ ਬਿਲਕੁਲ ਸਹੀ ਹੋ, ਤੁਹਾਨੂੰ ਆਪਾਂ ਕੱਟ ਨਹੀਂ ਕਰ ਰਹੇ। ਮੈਂ ਸਿਰਫ ਇਹ ਕਹਿ ਰਿਹਾ ਕਿ ਜੇਕਰ ਬਣਿਆ ਤੇ ਆਪਾਂ ਇਹਦੇ ਵਿੱਚ ਇਸ ਤੋਂ ਵਧੀਆ, ਆਪਾਂ ਕੋਈ ਉਹਦੇ ਵਿੱਚ ਮਾੜੀ ਗੱਲ ਐਡ ਤਾਂ ਨਹੀਂ ਕੀਤੀ ਨਾ ਵਿੱਚ। ਜਿੰਨਾ ਕੋਈ ਬੰਦਾ ਸਮੁੰਦਰ ਚ ਉਤਰਦਾ ਜਾਊ ਨਾ, ਜਿੰਨਾ ਕੁ ਉਤਰ ਸਕਦਾ, ਉਹ ਜੇ ਬੰਦਾ ਕੋਈ 5-7 ਫੁੱਟ ਤੱਕ ਗਿਆ, ਉਹ ਕਹੂ ਸਮੁੰਦਰ ਦੀ ਡੂੰਘਾਈ ਇੰਨੀ ਹੈ। ਜੇ ਕੋਈ ਜ਼ਿਆਦਾ ਗਿਆ, ਉਹ ਕਹੂ ਇੰਨੀ। ਜਿੰਨਾ ਇਹਦੇ ਵਿੱਚ ਕੋਈ ਡੂੰਘਾ ਉਤਰ ਜੂਗਾ ਨਾ ਗੁਰੂ ਸਿੰਘ ਸਾਹਿਬ ਚ, ਉਹਨਾਂ ਹੀ ਉਹਨੂੰ ਮਾਨ ਸਮਝ ਲਊਗਾ।
5: ਮੈਂ ਤਾਂ ਇੱਕ ਸਿੰਪਲ ਬੰਦਾ, ਮੇਰੀ ਨੌਲੇਜ ਚ ਵਾਧਾ ਕਰ ਦਿਓ
0: ਜੀ।
5: ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ 5 ਗੁਰੂ ਕੀ, ਕਿਸੇ ਗੁਰੂ ਨੇ ਇਹ ਕਿਹਾ ਵੀ ਤੁਸੀਂ ਇਕੱਲੇ ਇਕੱਲੇ ਅੱਖਰ ਦੇ ਅਰਥ ਕਰੋ?
0: ਨਾ ਨਾ ਨਾ, ਨਹੀਂ ਚਲੋ ਅਰਥ ਨਾ ਕਰੋ। ਹੁਣ ਜੇ ਆਪਾਂ ਕਲਾਸਾਂ ਦੇ ਵਿੱਚ ਜਦੋਂ ਉਹਨੂੰ ਪੜ੍ਹਾਉਣੇ ਆ, ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਕਿ ਹੁਣ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ, ਐਮਏ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੱਗੀ ਹੈ, ਕਿਸੇ ਚ ਸੁਖਮਣੀ ਸਾਹਿਬ ਲੱਗਿਆ, ਕਿਸੇ ਚ ਜਪਜੀ ਸਾਹਿਬ ਲੱਗਿਆ, ਕਿਸੇ ਚ ਕੋਈ ਲੱਗਿਆ, ਤੇ ਉੱਥੇ ਫਿਰ ਜਦੋਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਤੇ ਨਾਲ ਮੀਨਿੰਗ ਵੀ ਸਮਝਾਉਣ ਦੀ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਨਾ। ਮੀਨਿੰਗ ਸਮਝਾਵਾਂਗੇ ਤਾਂ ਮੀਨਿੰਗ ਤਾਂ ਉਹਦੇ ਵਿੱਚ ਕੋਈ ਗਲਤ ਨਹੀਂ ਹੈ, ਮੀਨਿੰਗ ਵਧੀਆ, ਅੱਛੀ ਸਿੱਖਿਆ ਦੇਣਾ ਹੀ ਉਹਦੇ ਵਿੱਚ।
5: ਨਹੀਂ, ਜਦ ਗੁਰਦੁਆਰੇ ਕੱਚੇ ਸੀ, ਸਿੱਖ ਪੱਕੇ ਸੀ।
0: ਹਾਂ ਹਾਂ,
5: ਜਿਹਨਾਂ ਮਰਜ਼ੀ ਸਮਝਾ ਲਓ।
0: ਜੀ ਜੀ ਜੀ ਜੀ ਜੀ,
5: ਜਿਹਨਾਂ ਮਰਜ਼ੀ ਅਰਥ ਕਰ ਲਓ ਤੁਹਾਡੇ ਸਾਹਮਣੇ।
0: ਜੀ ਜੀ ਜੀ ਜੀ ਚਲੋ ਸ਼ੁਕਰੀਆ ਬਹੁਤ ਮਿਹਰਬਾਨੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਤੁਸੀਂ ਜੁੜਦੇ ਰਿਹਾ ਕਰੋ ਤੁਹਾਡੇ ਤੋਂ ਬਹੁਤ ਵਧੀਆ ਸਿੱਖਣ ਨੂੰ ਮਿਲਦਾ ਥੈਂਕ ਯੂ ਵੈਰੀ ਮੱਚ ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਅੱਜ ਦੇ ਪ੍ਰੋਗਰਾਮ ਲਈ ਹੁਣ ਸਮਾਪਤੀ ਵੱਲ ਹੈ ਤੇ ਹੁਣ ਆਪਾਂ ਮਿਲਾਂਗੇ ਕੱਲ ਕਿਸੇ ਨਵੇਂ ਵਿਸ਼ੇ ਦੇ ਨਾਲ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਂ ਗੱਲਬਾਤ ਕਰਾਂਗੇ ਤਦ ਤੱਕ ਦੇ ਲਈ ਖੁਸ਼ ਰਹੋ ਆਬਾਦ ਰਹੋ ਔਰ ਜ਼ਿੰਦਾਬਾਦ ਰਹੋ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਤੇ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: Wow, Mom, Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: ਐਸ ਐਨ ਐਸ ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ ਐਸ ਐਨ ਐਸ ਲੋਅਰਸ ਨੂੰ ਕਾਲ ਕਰੋ 416-655-2000
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
3: ਕਿਸੇ ਨੇ ਵੀ ਅਗਰ ਕਾਰ ਵੈਨ ਐਸਯੂਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸਯੂਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਈਵਨਿੰਗ।

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕਿਆ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਸੁਣਾਓ ਕਿਵੇਂ ਹੋ? ਤੁਸੀਂ ਤਾਂ ਕਹਿੰਦੇ ਹੋ ਕਿ ਨਵੀਂ ਯਾਰ ਅੱਜ ਪੁੱਛੋ ਨਾ, ਅੱਜ ਤਾਂ ਬਸ ਉਹੀ ਪਈ ਆ, ਗਰਮੀ ਨੇ ਫੱਟੇ ਚੱਕੇ ਪਏ ਨੇ ਤੇ ਬਾਹਰ ਬੰਦਾ ਨਿਕਲਦਾ ਤਾਂ ਐਂ ਲੱਗਦਾ ਕਿ ਬਸ ਹੁੰਦਾ ਨੀ ਵੀ ਜਿਵੇਂ ਬੰਦਾ ਸੋਨੇ ਚ ਵੜ ਗਿਆ ਹੁੰਦਾ, ਉਹੀ ਹਿਸਾਬ ਕਿਤਾਬ ਹੈ। ਸੋ ਸਟੇ ਹਾਈਡਰੇਟਡ, ਖਿਆਲ ਰੱਖੋ ਆਪਣਾ, ਤੇ ਕੋਈ ਨਾ ਅਸੀਂ ਤੁਹਾਡੇ ਨਾਲ ਹਾਂ ਤੇ ਥੋੜੀ ਜਿਹੀ ਠੰਡ ਪਾਉਣੇ ਅਸੀਂ ਨੇ। ਸੋ ਕਰੀਏ ਪ੍ਰੋਗਰਾਮ ਪੇਸ਼, ਤੁਹਾਨੂੰ ਅੱਜ ਵਧੀਆ ਕੁਝ ਇੱਕ ਮਿੱਠੇ ਮਿੱਠੇ ਗੀਤ ਸੰਗੀਤ ਵੀ ਸੁਣਾਵਾਂਗੇ, ਗੱਲਾਂ ਬਾਤਾਂ ਵੀ ਕਰਾਂਗੇ ਤੇ ਖੁੱਲ੍ਹ ਕੇ ਇੰਜੋਏ ਕਰਦੇ ਹਾਂ ਪ੍ਰੋਗਰਾਮ ਨੂੰ। ਗਰਮੀ ਹੈ ਚਾਹੇ ਸਰਦੀ ਹੈ, ਚਾਹੇ ਧੁੱਪ ਹੈ, ਚਾਹੇ ਕਣੀਆਂ ਨੇ, ਚਾਹੇ ਸਨੋਅ ਹੈ, ਚਾਹੇ ਹੋਰ ਕੀ ਮੌਸਮ ਹੁੰਦਾ, ਧੁੰਦ ਹੈ, ਜੋ ਮਰਜ਼ੀ ਹੋਵੇ ਯਾਰ, ਆਪਾਂ ਤਾਂ ਪ੍ਰੋਗਰਾਮ ਪੂਰਾ ਐਨ ਚੱਕ ਕੇ ਰੱਖੀਦਾ, ਤੁਹਾਡਾ ਪੂਰਾ ਇੱਕ ਮਨੋਰੰਜਨ ਇੰਟਰਟੇਨਮੈਂਟ 3 ਘੰਟੇ ਪੰਜਾਬੀ ਲਾਣਾ ਦੇ ਨਾਲ ਹੁੰਦਾ। ਤੇ ਆਲਵੇਜ਼ ਤੁਹਾਨੂੰ 2-3 ਚੀਜ਼ਾਂ ਚਾਹੀਦੀਆਂ ਨੇ, ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਨੇ ਕਿਸੇ ਵੀ ਬਿਜ਼ਨਸ ਲਈ, ਤੁਸੀਂ ਸੋਫਾ ਤਿਆਰ ਕਰਾਉਣਾ, ਤੁਸੀਂ ਇੰਸ਼ੋਰੈਂਸ ਕਰਾਉਣੀ ਹੈ, ਤੁਸੀਂ ਮੋਰਗੇਜ ਕਰਾਉਣੀ ਹੈ, ਤੁਸੀਂ ਵਧੀਆ ਮਕੈਨਿਕ ਦੀ ਭਾਲ 'ਚੋਂ, ਵਧੀਆ ਬੋਡੀ ਸ਼ੋਪ ਦੀ ਭਾਲ 'ਚੋਂ, ਤੁਸੀਂ ਕੁਛ ਵੀ, ਗੂਗਲ ਨੂੰ ਛੱਡੋ, ਗੂਗਲ ਦਾ ਕੋਈ ਕੰਮ ਨਹੀਂ ਸਾਡੇ ਸਾਹਮਣੇ, ਕੋਈ ਇੰਸਟਾਗ੍ਰਾਮ, ਕੋਈ ਕਹਿੰਦੇ ਹੁੰਦੇ ਆ ਸੋਸ਼ਲ ਮੀਡੀਆ ਚੈੱਕ ਕਰਨ ਦੀ ਲੋੜ ਨਹੀਂ, ਬਸ ਸਾਡਾ ਇੰਸਟਾਗ੍ਰਾਮ ਹੈ ਇੱਕ ਜਿਹੜਾ ਚੈੱਕ ਕਰੋ। ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILERAN, ਸਾਡੇ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ, ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਬਿਜ਼ਨਸ ਦੇ, ਤਾਂ ਪੇਜ ਹੈ ਸਾਡਾ ਪੰਜਾਬੀ ਲਹਿਰਾਂ, PUNJABILERAN, ਠੀਕ ਹੈ, ਜਾਂ ਸਾਨੂੰ ਐਨੀ ਟਾਈਮ ਟੈਕਸਟ ਮੈਸੇਜ ਕਰ ਦਿਓ ਤੇ ਨਾਲ ਹੀ ਅਸੀਂ ਤੁਹਾਨੂੰ ਜਿਹੜਾ ਵੀ ਨੰਬਰ ਤੁਸੀਂ ਚਾਹੁੰਦੇ ਹੋ ਭੇਜ ਦਿਆਂਗੇ। ਸਾਡਾ ਨੰਬਰ ਹੈ 6475044557 ਟੈਕਸਟ ਮੈਸੇਜ ਲਈ, 6475044555

0: ਫੁੱਫੜ ਜੀ ਕਹਿਣ ਲੱਗੇ ਨਾ ਲੇਡੀ ਦੇ ਬੁੱਲਾਂ ਤੋਂ ਲਿਪਸਟਿਕ ਲੈ ਜਾਂਦੀ ਆ ਤੁਹਾਡੇ ਫੁੱਫੜ ਜੀ, ਫੁੱਫੜ ਜੀ ਦਾ ਸਵਾਗਤ ਕਰਦੇ ਆ।
1: ਥੈਂਕ ਯੂ ਜੀ, ਥੈਂਕ ਯੂ ਜੀ।
0: ਹੋਰ ਸੁਣਾਓ ਜੀ, ਕਿਵੇਂ ਲੱਗ ਰਿਹਾ ਕੈਨੇਡਾ ਤੁਹਾਨੂੰ?
1: ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ ਜੀ।
0: ਅੱਛਾ, ਕੀ ਕੀ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਕੈਨੇਡਾ ਦਾ? ਸਾਫ ਸੁਥਰਾ ਦੇਸ਼ ਹੈ ਤੇ ਨਾਲੇ ਲਾਈਟਾਂ ਲਾਲ ਬੱਤੀਆਂ ਜਦੋਂ ਹੁੰਦੀਆਂ ਹਰੇਕ ਰੁਕਦਾ, ਹਾਂ ਨੀ ਵੀ ਬੰਦਾ ਭਜਾਈ ਜਾਂਦਾ ਗੱਡੀ ਨੂੰ, ਹੈ ਬਹੁਤ ਪਿਆਰ ਤੁਹਾਨੂੰ, ਬਹੁਤ ਤੁਹਾਡਾ ਸਵਾਗਤ ਹੈ। ਸੋ ਤੁਹਾਨੂੰ ਕਿਹੜਾ ਗੀਤ ਸੁਣਾਈਏ ਫਿਰ? ਕੋਈ ਗੱਲ ਨੀ, ਨੋ ਪ੍ਰੋਬਲਮ। ਤੇ ਕਿੱਥੇ ਤੁਸੀਂ, ਤੁਸੀਂ ਕਿੱਥੇ ਘੁਮਾ ਰਹੇ ਹੋ ਫਿਰ ਇਹਨਾਂ ਨੂੰ?
1: ਮੈਂ ਤਾਂ ਹੁਣ ਇਹਨਾਂ ਨੂੰ ਡੋਸਾ ਖਵਾਉਣ ਚੱਲਾ ਜੀ।
0: ਓ ਵਾਹ ਵੀ ਵਾਹ, ਚਲੋ ਵੈਰੀ ਗੁੱਡ। ਡੋਸਾ ਦੇਖੋ, ਉੱਥੇ ਵੀ ਡੋਸੇ ਖਾਂਦੇ, ਇੱਥੇ ਵੀ ਡੋਸੇ ਖਵਾਈ ਜਾਂਦੇ ਹੋ? ਨਹੀਂ ਵਧੀਆ, ਕੋਈ ਪਾਸਤਾ ਪੂਸਤਾ ਖਵਾਓ ਕੋਈ, ਤੁਸੀਂ ਪਤਾ ਤਾਂ ਲੱਗੇ ਵੀ ਕੈਨੇਡਾ ਆਏ ਨੇ।
1: ਉਹ ਵੀਕਐਂਡ ਤੇ ਲੈ ਕੇ ਜਾਵਾਂਗੇ ਜੀ ਫਿਰ ਇੰਗਲਿਸ਼ ਫੂਡ।
0: ਚਲੋ ਠੀਕ ਹੈ, ਕਰੋ ਇੰਜੋਏ ਜੀ, ਲਾ ਦਿੰਦੇ ਆ ਗਾਣਾ, ਨੋ ਪ੍ਰੋਬਲਮ। ਥੈਂਕ ਯੂ ਸਰ। ਦੇਖੋ ਫੁੱਫੜ ਜੀ ਜਾਣਗੇ ਇੰਡੀਆ, ਉਹਨਾਂ ਨੇ ਕਹਿਣਾ ਉਹ ਫੁੱਫੜ ਜੀ ਕੀ ਕੀਤਾ ਫਿਰ ਕੀ ਖਾਧਾ, ਜਦੋਂ ਉਹਨੇ ਉਹਨਾਂ ਨੇ ਕਹਿਣਾ ਡੋਸਾ, ਉਹਨਾਂ ਨੇ ਇੰਡੀਆ ਵਾਲੇ ਨੇ ਵੀ ਕਹਿਣਾ ਚਲੋ ਜੀ ਕਰਤਾ ਉਹੀ ਕੰਮ ਹੈ, ਇੱਥੇ ਬੰਦਾ ਆਉਂਦਾ ਵਧੀਆ ਯਾਰ ਕੋਈ। ਚਲੋ ਵੈਜੀਟੇਰੀਅਨ ਨੇ, ਵੈਜੀਟੇਰੀਅਨ ਵੀ ਬੜੀਆਂ ਆਪਸ਼ਨਸ ਨੇ, ਕਿਸੇ ਵੀ ਰੈਸਟੋਰੈਂਟ 'ਚ ਚਲ ਜਾਓ ਵਧੀਆ। ਕਿਸੇ ਯਾਰ ਤੁਸੀਂ ਲੇਕ ਦੇ ਕੋਲ ਕੋਈ ਪੈਟੀਓ ਹੋਵੇ, ਡਾਊਨ ਟਾਊਨ ਟੋਰਾਂਟੋ ਸੀਨ ਟਾਵਰ ਦਾ ਵਿਊ ਹੋਵੇ। ਫੁੱਫੜ ਜੀ ਵੀ ਕਹਿਣ ਕੇ ਬੱਲੇ ਬੱਲੇ ਬੱਲੇ ਬੱਲੇ, ਮੈਂ ਕਿੱਥੇ ਪਹੁੰਚ ਗਿਆ, ਇਹ ਤਾਂ ਹੈ ਹੀ ਸਵਰਗ ਹੈ। ਹੁਣ ਚਲੋ ਪਤਾ ਕੀ, ਆਪਣੇ ਬੰਦੇ ਵੈਸੇ ਨਾ ਜੋ ਮਰਜ਼ੀ ਹੋ ਜਾਵੇ, ਆਪਾਂ ਜਿੱਥੇ ਵੀ ਜਾਂਦੇ ਹਾਂ ਜਿਹੜਾ ਆਪਣਾ ਖਾਣਾ ਪੀਣਾ ਨਾ ਆਪਾਂ ਤਾਂ ਉਹਨੂੰ ਇੰਜੋਏ ਕਰਦੇ ਹਾਂ, ਸਿੱਧੀ ਜੀ ਗੱਲ ਹੈ। ਹੁਣ ਇਹਨਾਂ ਨੂੰ ਵੀ ਜੇ ਪਾਸਤਾ ਖਵਾ ਦਿੰਦੇ ਨੇ ਕਹਿਣਾ ਆਹ ਕੀ ਚੀਜ਼ ਹੈ, ਹੈ ਜਿਹੜੇ ਆਪਣੇ ਬੰਦੇ ਆ ਪੀਜ਼ਾ ਪਾਸਤਾ ਖਾਣ ਤੋਂ ਬਾਅਦ ਵੀ ਕਹਿਣਗੇ ਵੀ ਮੈਨੂੰ ਤਾਂ ਦੋ ਫੁਲਕੇ ਚਾਹੀਦੇ ਆ, ਸਿੰਪਲ ਦਾਲ ਰੋਟੀ ਹੋਵੇ। ਦੇਖੋ ਵਧੀਆ ਗੱਲ ਹੈ, ਆਪਾਂ ਸਿੰਪਲ ਇੱਕ ਸਾਦੀ ਜੀ ਜ਼ਿੰਦਗੀ ਜੀ ਰਿਹਾ ਸ਼ੁਰੂ ਤੋਂ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਲਹਿਰਾ, 905-673-3337 ਆਪਣਾ ਫੋਨ ਨੰਬਰ ਹੈ, ਤੇ ਇੱਕ ਨੰਬਰ ਤੁਹਾਨੂੰ ਦਿੰਦੇ ਆ ਯਾਰ ਜੋਬ ਦੀ ਭਾਲ ਚੋਂ। ਹੁਣ ਕੈਨੇਡਾ ਆਏ ਹੋ ਤੇ ਤੁਹਾਨੂੰ ਜੋਬ ਨਹੀਂ ਲੱਭ ਰਹੀ, ਆਏ ਕਿਵੇਂ ਹੋ ਸਕਦਾ? ਫੀਨਿਕਸ ਮਿਲਵਰਕ ਦੇ ਜੈਗ ਭਾਜੀ ਨੇ, ਇਹਨਾਂ ਨੂੰ ਇੱਕ ਬੰਦੇ ਦੀ ਲੋੜ ਹੈ ਜਿਨ੍ਹਾਂ ਨੂੰ ਕਾਰਪੈਂਟਰੀ ਦਾ ਕੰਮ ਆਉਂਦਾ, ਜਿਨ੍ਹਾਂ ਨੂੰ ਕੈਬਨਿਟਰੀ ਦਾ ਕੰਮ ਆਉਂਦਾ, ਜਿਨ੍ਹਾਂ ਨੂੰ ਟੇਬਲ ਸੋ, ਜਿਨ੍ਹਾਂ ਨੂੰ ਟੂਲ ਚਲਾਉਣੇ ਹੁੰਦੇ, ਕੋਈ ਹੈਂਡੀ ਬੰਦਾ ਹੋਵੇ ਨਾ, ਹੈਂਡੀ ਬੰਦੇ ਦੀ ਭਾਲ 'ਚ ਨੇ, ਤੇ ਵਧੀਆ ਟੌਪ ਦੀ ਪੇ ਹੈ। ਸਟੀਲ ਤੇ ਟੋਮਕਨ ਤੇ ਵੇਅਰਹਾਊਸ ਹੈ, ਤੇ ਨੰਬਰ ਹੈ 416-822-2239, 416-822-2239, 416-822-2239, ਤੇ ਜੈਗ ਭਾਜੀ ਨੂੰ ਕਾਲ ਕਰ ਲਓ। ਵਧੀਆ ਕਮਾਲ ਦੀ ਪੇ ਹੈ, ਵਧੀਆ ਕੰਪਨੀ ਹੈ, 416-822-2239 ਤੇ ਜੈਗ ਜੀ ਨੂੰ ਕਾਲ ਕਰੋ। 2865, ਹਾਂਜੀ ਵਧੀਆ ਜੀ, ਕੀ ਬਣਦਾ?
2: ਚੜ੍ਹਦੀ ਗੱਲ ਇੱਕ ਭਵਾਂ ਸਮਾਨ ਦੀ ਗੱਲ ਸੁਣਾਈ ਸੀ, ਸੇਵਾ ਫੁੱਫੜ ਦੀ ਰੇਲ ਗੱਡੀ ਵਾਲੀ, ਮੇਰੀ ਯਾਦ ਆ ਗਈ ਗੱਲ।
0: ਅੱਛਾ ਕਿਹੜੀ ਗੱਲ ਸੀਗੀ, ਕੀ ਕਿਹਾ ਸੀ? ਭਗਵੰਤ ਮਾਨ
2: ਦਾ ਸੇਵਾ ਫੁੱਫੜ ਜੀ ਨੇ ਦਾਰੂ ਪੀ ਲਈ ਵਿਆਹ ਦੇ ਵਿੱਚ,
0: ਕਮੇਡੀ ਦੇ ਸਿਰ ਤੇ ਬੰਦਾ ਸੀਐਮ ਬਣ ਗਿਆ ਹੈ।
2: ਹਾਂਜੀ, ਬਾਕੀ ਪਤਾ ਕਿ ਹੱਸਣਾ ਵੀ ਹਸਾਉਣਾ ਬਹੁਤ ਜ਼ਰੂਰੀ, ਹੱਸਣਾ ਵੀ ਹਸਾਉਣਾ ਹੈ, ਮਾੜੀ ਮੋਟੀ ਗੱਲ ਹੈ ਨਾ ਬਾਈ।
0: ਨਹੀਂ ਨਹੀਂ ਦੇਖੋ ਪਤਾ ਕੀ ਹੈ, ਜਿਹੜੇ ਲੋਕ ਤੁਹਾਨੂੰ ਹਸਾ ਦਿੰਦੇ ਆ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ 'ਚ ਇੱਕ ਥੋੜ੍ਹੀ ਬਹੁਤੀ ਰੌਣਕ ਲੈ ਆਉਂਦੇ ਆ, ਉਹਨਾਂ ਬੰਦਿਆਂ ਨਾਲ ਤੁਹਾਡਾ ਜੀ ਵੀ ਕਰਦਾ ਕਿ ਬੈਠੀ ਉੱਠੀ ਗੱਲ ਕਰੀਏ,
2: ਤੇ ਨਾਲੇ ਮੂਡ ਵੀ ਜ਼ਿੰਦਗੀ 'ਚ ਪੈਂਦਾ, ਜਦੋਂ ਬੰਦਾ ਨਾ ਕਿਸੇ ਵੀ ਮੂੰਹ ਖਰਾਬ ਹੁੰਦਾ ਬੰਦਾ ਉਹਨੂੰ ਵੈਸੇ ਖੁਸ਼ ਹੋ ਜਾਂਦਾ ਵਾ, ਤੁਹਾਡਾ ਪ੍ਰੋਗਰਾਮ ਸੁਣ ਕੇ ਮਨ ਖੁਸ਼ ਹੋ ਜਾਂਦਾ ਵਾ।
0: ਚਲੋ ਮੈਂ ਵੈਸੇ ਗੱਲ ਠੀਕ ਕੀਤੀ ਹੈ ਨਾ ਕਿ ਤੁਸੀਂ ਫੁੱਫੜ ਨੂੰ ਰੋਟੀਆਂ ਡੋਸੇ ਖਵਾ ਰਹੇ ਹੋ, ਕੋਈ ਵਧੀਆ ਜਿਹਾ ਪਾਸਤਾ ਪੂਸਤਾ ਕੋਈ ਖਵਾਓ, ਹੈ ਬਰਗਰ ਸੈਂਡਵਿਚ ਖਵਾਈਏ ਕੋਈ, ਪੰਜਾਬੀ ਲੈਣਾ ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਨੰਬਰ ਹੈ 905-673-3337

0: ਦੇ ਉੱਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ 905-673-3337 ਤੇ ਵਧੀਆ ਦੇਖਿਆ ਜਦੋਂ 6 ਵਜੇ ਦੇ ਰੌਣਕ ਲੱਗ ਜਾਂਦੀ ਹੈ ਨਾ ਸ਼ਹਿਰ ਦੇ ਵਿੱਚ ਇਹੀ ਸਾਡੀ ਕੋਸ਼ਿਸ਼ ਰਹਿੰਦੀ ਹੈ ਜਿਹੜੇ ਬੰਦੇ ਚੋਂ ਸਿੱਧੀ ਜੀ ਗੱਲ ਹੈ ਚੰਗੀ ਸਮੈਲ ਨਹੀਂ ਨਾ ਆਉਂਦੀ ਉਹ ਬੰਦੇ ਦੇ ਕੋਲੇ ਖੜਨ ਨੂੰ ਜੀ ਨਹੀਂ ਕਰਦਾ ਵਧੀਆ ਜਿਹਦੇ ਕੋਈ ਪਰਫਿਊਮ ਲਾਇਆ ਹੋਵੇ ਨਾ ਤਾਂ ਹਰ ਇੱਕ ਕਹਿੰਦਾ ਕਿ ਵਾਹ ਵੀ ਵਾਹ ਇਹ ਤੋਂ ਖੁਸ਼ਬੂ ਬੜੀ ਸੋਹਣੀ ਆ ਰਹੀ ਹੈ ਸੋ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ 1 ਰੀਗਨ ਰੋਡ ਗੁਰੂ ਘਰ ਦੇ ਸਿਲ ਬਿਲਕੁਲ ਨਾਲ ਬਵੇਡ ਮੈਗਲੋਕਲਿਨ ਜਿਹੜੇ ਮਾਰਕੀਟ ਦੇ ਵਿੱਚ $400-500 ਦੇ ਸ਼ਨੈਲ ਡੀਓਰ ਵਰਗੇ ਪਰਫਿਊਮ ਨੇ ਉਹੀ ਫਰੈਗਰੈਂਸ ਤੇ ਉਹੀ ਲੌਂਗ ਲਾਸਟਿੰਗ ਲੰਬੇ ਅਸਰ ਵਾਲੀ ਕੁਆਲਿਟੀ ਤੁਹਾਨੂੰ ਸਿਰਫ $50 ਦੀ ਮਿਲ ਰਹੀ ਆ ਉਹੀ ਪਰਫਿਊਮ ਦਾ ਇੱਕ ਜਿਹੜਾ ਕਹਿੰਦੇ ਹੁੰਦੇ ਨਾ ਕਿ ਖਾਸੀਅਤ ਹੈ ਉਹੀ ਤੁਹਾਨੂੰ 50 ਚ ਮਿਲਜੂ ਸੋ ਰੋਇਲ ਪਰਫਿਊਮ ਆਪਣੇ ਫਰੈਗਰੈਂਸ ਤੇ ਓਇਲ ਸਵਿਟਰਲੈਂਡ ਤੋਂ ਇੰਪੋਰਟ ਕਰਦੇ ਆ 6-8 ਘੰਟੇ ਮਿਨੀਮਮ ਅਸਰ ਚੱਲਦਾ ਪੰਜਾਬੀ ਲਹਿਰਾਂ ਦੇ ਲਿਸਨਰਸ ਲਈ ਖਾਸ ਆਫਰ 2 ਪਰਫਿਊਮ ਲਓ ਤੇ 1 ਬਿਲਕੁਲ ਫਰੀ ਦੁਬਈ ਦੇ ਊਦ ਤੇ ਇਤਰ ਵੀ ਇੱਥੇ ਨੇ ਤੇ ਸਿਰਫ $25 ਤੋਂ ਸ਼ੁਰੂ ਰੋਇਲ ਪਰਫਿਊਮਸ .co ਜਾਂ ਨੰਬਰ ਹੈ 437-315-0701 4373150701 ਰੋਇਲ ਪਰਫਿਊਮਸ 1 ਰੀਗਨ ਰੋਡ ਜਾਓ ਤੇ ਇੰਜੋਏ ਕਰੋ 1981 ਹਾਂਜੀ
1: ਹਾਂਜੀ ਵੀਰੇ ਕੀ ਹਾਲ ਚਾਲ ਆ
0: ਵਧੀਆ ਵੀਰੇ ਕੀ ਬਣਦਾ
1: ਭਾਜੀ ਫੁੱਫੜ ਵਾਲੀ ਗੱਲ ਸੁਣਾਵਾਂ ਵੀਰੇ ਤੁਹਾਨੂੰ ਮੈਂ
0: ਫੁੱਫੜਾਂ ਦੀ ਗੱਲਾਂ ਹੀ ਨਹੀਂ ਹੈ
1: ਫੁੱਫੜ ਦੇ ਨਾ ਉਹ ਭਗਵੰਤ ਮਾਨ ਨੇ ਸੱਦਿਆ ਸੁਣਾਇਆ ਸੀ ਕਹਿੰਦਾ ਨਾ ਇੱਕ ਵਾਰੀ ਵਿਆਹ ਵਿੱਚ ਫੁੱਫੜ ਆਇਆ ਤੇ ਮੇਰੀ ਡਿਊਟੀ ਲਾਤੀ ਹੋਣਾ ਫੁੱਫੜ ਤੇ ਵੀ ਤੂੰ ਸੇਵਾ ਕਰਨੀ ਆ ਤਾਂ ਖੋਰੂ ਬਹੁਤ ਪਾਉਂਦਾ ਇਹ ਤੇ ਉਹ ਕਹਿੰਦਾ ਯਾਰ ਕੋਈ ਗੱਲ ਨੀ ਮੈਂ ਸਾਂਭ ਲੈਂਦਾ ਕਹਿੰਦਾ ਜੋ ਲੱਗਿਆ ਦਾਰੂ ਪੀਣ ਫੁੱਫੜ ਕਹਿੰਦਾ 2 ਪੈਗ ਲਾਏ 3 ਪੈਗ ਲਾਏ ਕਹਿੰਦਾ ਯਾਰ ਗੰਦ ਪਾਉਣ ਲੱਗ ਗਿਆ ਕਹਿੰਦਾ ਹੁਣ ਸਾਰੇ ਕਹਿਣ ਲੱਗੇ ਗੰਦ ਪਾਊਗਾ ਇਹਨੂੰ ਨਾ 2-3 ਪੈਗ ਲਵਾ ਕੇ ਇਹਨੂੰ ਸਵਾ ਦੇ ਤੇ ਕਹਿੰਦਾ ਮੈਂ 2-3 ਪੈਗ ਲਵਾ ਕੇ ਹਨਾ ਮੈਂ ਇਹਨੂੰ ਸਵਾਤਾ ਬਈ ਤੂੰ ਸੋ ਜਾ ਫੁੱਫੜਾ ਤੂੰ ਇੰਜੋਏ ਤਾਂ ਕਰਨਾ ਨੀ ਤੰਗ ਨਾ ਕਰ ਤੂੰ ਬਾਕੀ ਇੰਜੋਏ ਕਰਨ ਦੇ ਕਹਿੰਦਾ ਮੁੜ ਕੇ ਗਾਣਾ ਲੱਗ ਗਿਆ ਜਾਗੋ ਤੇ ਬਈ ਪਰ ਹੋ ਜਾ ਸੋਣੀ ਇਹ ਸਾਡੀ ਰੇਲ ਗੱਡੀ ਆਈ ਤੇ ਸਾਰੇ ਕਹੀਏ ਫੁੱਫੜ ਤਾਂ ਹੈ ਨੀ ਯਾਰ ਫੁੱਫੜ ਤਾਂ ਹੈ ਨੀ ਉਹ ਕਹਿੰਦੇ ਆ ਫੁੱਫੜ ਨੂੰ ਛੱਡੋ ਇੰਜੋਏ ਕਰਦੇ ਆ ਤੇ ਜਦੋਂ ਸਾਰੇ ਸੌ ਸੂਗੇ 12:30 ਉਹ ਫੁੱਫੜ ਉੱਠਿਆ ਕਹਿੰਦਾ ਸਾਡੀ ਰੇਲ ਗੱਡੀ ਆਈ ਤੇ ਉਹ ਕਹਿੰਦਾ ਯਾਰ ਭਗਵੰਤ ਮਾਨ ਕਹਿੰਦਾ ਯਾਰ ਫੁੱਫੜਾ ਰੇਲ ਗੱਡੀ ਦਾ ਆਈ ਸੀ 10:00 ਕਹਿੰਦਾ ਭਤੀਜਾ 1-2 ਗੱਡੀਆਂ ਲੇਟ ਵੀ ਹੁੰਦੀਆਂ ਕਈ ਵਾਰੀ
0: ਠੀਕ ਹੈ ਉਹੀ ਉਹੀ ਗੱਲ ਜਿਹੜੀ ਬਾਈ ਜੀ ਹੁਣ ਦੱਸ ਕੇ ਤੁਸੀਂ ਪੂਰੀ ਕਰਤੀ ਹੈ ਫੁੱਫੜਾਂ ਦਾ ਇੰਨਾ ਕਿਉਂ ਇੰਨੀ ਰਿਸਪੈਕਟ ਕਿਉਂ ਕਰਨੀ ਪੈਂਦੀ ਹੈ ਇੰਨਾ ਉਹਨਾਂ ਨੂੰ ਇੱਕ ਡਿਫਰੈਂਟ ਲੈਵਲ ਤੇ ਕਿਉਂ ਰੱਖਣਾ ਪੈਂਦਾ
1: ਛੋਟਾ ਪਰਾਉਣਾ ਵੱਡਾ ਪਰਾਉਣਾ ਹੋਵੇ ਉਹ ਪਿੰਡ ਵਾਲੇ ਸਾਰੇ ਮੰਨਦੇ ਸੀ ਸਾਰੇ ਪਿੰਡ ਦਾ ਪਰਾਉਣਾ ਜੇ ਆਪਾਂ ਇੱਕ ਪਿੰਡ ਚ ਕੁੜੀ ਗਈ ਸੀ ਨਾ ਸਾਰੇ ਭੈਣ ਕਹਿੰਦੇ ਸੀ ਉਹਨੂੰ ਕਹਿੰਦੇ ਉਹਨਾਂ ਦਾ ਪ੍ਰਾਹੁਣਾ ਤੇ ਆਪਣਾ ਵੀ ਪ੍ਰਾਹੁਣਾ ਹੀ ਹੋਇਆ ਫਿਰ ਪਤਾ ਕਿ ਸਾਡੇ ਘਰੇ ਆ ਉਹ ਸਾਡੇ ਰੈਟ ਗਾਰਡ ਕਰਦੇ ਸੀ
0: ਉਹਨਾਂ ਨਹੀਂ ਬਿਲਕੁਲ ਕਰਦੇ ਸੀਗੇ ਯਾਰ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਨਹੀਂ ਆਪਾਂ ਨੂੰ ਨਾ ਇਹ ਚੀਜ਼ਾਂ ਵਿਰਸੇ 'ਚ ਮਿਲੀਆਂ ਨੇ ਕਿ ਕਿਵੇਂ ਰਿਗਾਰਡ ਸਤਿਕਾਰ ਕਰਨਾ ਕੋਈ ਵੀ ਬੰਦਾ ਆਪਣੇ ਫੈਮਿਲੀ ਦੇ ਨਾਲ ਜੁੜ ਰਿਹਾ ਇਹ ਬੜੀ ਪਿਆਰੀ ਗੱਲ ਹੈ ਸੋ ਲੈ ਕੇ ਚੱਲਦੇ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੇ ਸੋ ਫੁੱਫੜ ਆ ਰਿਹਾ ਤਾਂ ਫੁੱਫੜ ਨੂੰ ਵਧੀਆ ਸੋਫੇ ਤੇ ਬਿਠਾਓ ਯਾਰ ਅਗਲਾ ਕਹੇ ਕਿ ਹਾਂ ਯਾਰ ਇਹਨੂੰ ਕਹਿੰਦੇ ਮਹਾਰਾਜਾ ਸੋਫਾ ਸੋ ਗ੍ਰੈਂਡ ਹੋਮ ਫਰਨੀਚਰ ਤੇ ਐਨੀਵਰਸਰੀ ਸੇਲ ਮਨਾਈ ਜਾ ਰਹੀ ਹੈ ਸੁਖ ਭਾਈ ਸਾਡੇ ਨਾਲ ਜੀ ਸੁਖ ਭਾਈ ਜੀ ਵੈਲਕਮ
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ। ਬਿਲਕੁਲ ਅਨਵਰਸਰੀ ਅਨਵਰਸਰੀ ਅਨਵਰਸਰੀ ਸੇਲ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ। ਕੜਾਕੇ ਕੱਢਣੀਆਂ ਜਿਹੜੀਆਂ ਪ੍ਰਾਈਜ਼ ਮਿਲਣੀਆਂ ਤੇ ਨਾਲ ਤੋਹਫੇ ਲੈਣੇ ਤੁਸੀਂ ਭੁੱਲਣੇ ਨਹੀਂ, ਕਿਉਂਕਿ ਲਾਜ਼ਮੀ ਜਿਹੜਾ ਫਰੰਟ ਤੇ ਇੱਕ ਬਾਕਸ ਬਣਵਾ ਦਿੱਤਾ ਤੁਹਾਡੇ ਲਈ ਸਪੈਸ਼ਲ। ਪਰਚੀ ਕੱਢਣੀ ਹੈ ਤੇ ਨਾਮ ਤੁਸੀਂ ਆਪਣੇ ਘਰ ਲੈ ਕੇ ਜਾਣਾ, ਜਿਹ ਚ ਕੈਸ਼ ਪ੍ਰਾਈਜ਼ $1100, $500, $100, $85 ਇੰਚ ਦਾ ਟੈਲੀਵਿਜ਼ਨ, ਮਾਈਕ੍ਰੋਵੇਵ, ਤੁਸੀਂ ਐਪਲ ਦੀ ਸਮਾਰਟ ਵਾਚ ਤੇ ਬਹੁਤ ਸਾਰੇ ਤੋਹਫੇ। ਸੋ ਤੁਸੀਂ ਬਾਇੰਗ ਕਰ ਲੈਣੀ ਆ ਤੇ ਅਖੀਰ ਤੇ ਤੁਸੀਂ ਬਾਕਸ ਦੇ ਵਿੱਚੋਂ ਆਪਣੀ ਪਰਚੀ ਕੱਢਣੀ ਆ। ਫੋਰ ਐਗਜ਼ਾਮਪਲ ਤੁਸੀਂ ਕੁਈਨ ਸਾਈਜ਼ ਦਾ ਮੈਟਰਸ ਬਾਏ ਕਰਦੇ ਹੋ $100 ਦਾ, $1100 ਦੀ ਪਰਚੀ ਨਿਕਲੇ ਤੇ $1000 ਤੁਸੀਂ ਜਿਹੜਾ $1100 ਵੀ ਲੈ ਜਾਣਾ ਤੇ $100 ਦੇ ਵਿੱਚ ਮੈਟਰਸ ਵੀ ਆਪਣੇ ਘਰ ਲੈ ਕੇ ਜਾਣਾ। ਸੋ ਵੱਡੇ ਵੱਡੇ ਤੋਹਫੇ ਉਸ ਬਾਕਸ ਦੇ ਵਿੱਚੋਂ, ਪੋਟਲੀ ਦੇ ਵਿੱਚ ਤੁਸੀਂ ਜਿਹੜਾ ਆਪਣੇ ਤੋਹਫੇ ਕੱਢ ਕੇ ਲੈ ਕੇ ਜਾਣੇ ਆ। ਤੇ ਜਿਨ੍ਹਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਗ੍ਰੇ ਕਲਰ ਦਾ, ਸੋਫਾ ਕਮ ਬੈੱਡ ਗ੍ਰੇ ਕਲਰ ਦੇ ਵਿੱਚ ਜਿਹਦੀ ਰੈਗੂਲਰ ਕੀਮਤ $700-800 ਸੀ, ਪਰ ਐਨਵਰਸਰੀ ਸੇਲ ਦੇ ਉੱਪਰ ਸਿਰਫ $299 ਦਾ। ਜੀ ਹਾਂ, ਸੋਫਾ ਕਮ ਬੈੱਡ ਗ੍ਰੇ ਕਲਰ ਦਾ $299 ਤੇ ਜਾਂਦੇ ਹੋਏ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਆਪਣਾ ਤੋਹਫਾ ਵੀ ਨਾਲ ਲੈ ਕੇ ਜਾਣਾ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਦਿੱਲੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ। ਨਵੀ ਭਾਜੀ
0: ਕੀ ਬਾਤ ਹੈ, ਐਨਵਰਸਰੀ ਸੇਲ ਲੱਗਣ ਜਾ ਰਹੀ ਹੈ, ਗੇਟ ਰੈਡੀ ਐਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਜ਼ਰੂਰ ਪਹੁੰਚਣਾ। ਰਾਈਨੋ ਫੈਂਸ ਐਂਡ ਡੈਕ, ਦੇਖੋ ਜੇ ਨਾ ਘਰ ਦੀ ਲੁੱਕ ਵਧੀਆ ਹੈ, ਸਾਰਾ ਕੁਛ ਐਨ ਟੌਪ ਹੈ, ਬਟ ਫੈਂਸ ਨਹੀਂ ਪ੍ਰੋਪਰ, ਫੈਂਸ ਟੁੱਟੀ ਹੋਈ ਹੈ, ਜਾਂ ਕਈ ਵਾਰ ਆਪਣੀ ਬੈਕਹੇਡ ਬੜੀ ਸਪੇਸ਼ੀਅਸ ਹੁੰਦੀ ਹੈ ਬਟ ਉੱਥੇ ਬਹਿਣ ਨੂੰ ਜਗ੍ਹਾ ਨਹੀਂ, ਡੈਕ ਬਣਵਾਓ ਤੇ ਫੈਂਸ ਨਵੀਂ ਲਗਵਾਓ। ਡੈਕ ਬਣਨ ਦੇ ਨਾਲ ਦੇਖਿਓ ਸਹੀ ਤੁਹਾਡਾ ਆਊਟਡੋਰ ਜਿਹੜਾ ਇੱਕ ਇੰਟਰਟੇਨਮੈਂਟ ਸਪੇਸ ਹੈ ਉਹਦੀ ਕਿੰਨੀ ਟੌਰ ਬਣੇਗੀ। ਸੋ ਨਵੀਂ ਫੈਂਸ, ਨਵੀਂ ਡੈਕ, ਜਾਂ ਫੈਂਸ ਦੀ ਰਿਪੇਅਰ ਜਾਂ ਡੈਕ ਦੀ ਰਿਪੇਅਰ, ਤਾਂ ਕਾਲ ਕਰੋ ਇਕਬਾਲ ਬਾਈ ਜੀ ਨੂੰ 647-804-3220। ਬਹੁਤ ਸੋਹਣਾ ਕੰਮ ਕਰਦੇ ਆ, ਰਿਪੇਅਰ ਵੀ ਕਰਾਉਣੀ ਹੈ ਕਰਵਾਓ, ਮੈਂ ਖੁਦ ਇਹਨਾਂ ਤੋਂ ਕੰਮ ਕਰਵਾਇਆ। 647-804-3220, 6478-04-3220। ਅੱਜ ਕੱਲ੍ਹ ਦੇਖੋ ਗਰਮੀ ਕਿੰਨੀ ਹੈ, ਫੀਲਸ ਲਾਈਕ 41, ਹਜੇ ਗਰਮੀ ਵਧਣੀ ਹੈ ਤੇ ਕੰਸਿਸਟੈਂਟ ਰਹੂਗੀ ਗਰਮੀ। ਤੁਸੀਂ ਏਸੀ ਦੀ ਰਿਪੇਅਰ ਕਰਾਉਣੀ ਹੈ, ਏਅਰ ਕੰਡੀਸ਼ਨਿੰਗ ਦੀ ਰਿਪੇਅਰ, ਜਾਂ ਮੈਂ ਤਾਂ ਕਹਿੰਦਾ ਨਵਾਂ ਏਸੀ ਨਵੀਂ ਫਰਨੇਸ, ਦੋਨੋਂ ਚੀਜ਼ਾਂ ਨਵੀਆਂ ਲਵਾ ਲਓ। ਜੇ ਹੁਣ ਹੋ ਗਏ ਨਾ 15-20 ਸਾਲ, ਰਿਪੇਅਰ ਦਾ ਵੀ ਕੋਈ ਫਾਇਦਾ ਨਹੀਂ, ਨਵੀਂ ਲਵਾਓ ਤੇ $1800 ਰੀਬੇਟ, ਯਾਨੀ ਕਿ $1800 ਵਾਪਸ ਤੁਹਾਡੀ ਜੇਬ 'ਚ ਆ ਰਿਹਾ। ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਕਾਲ ਕਰੋ। ਮੈਂ ਇਹਨਾਂ ਨੂੰ ਬਹੁਤ ਯੂਜ਼ ਕੀਤਾ ਯਾਰ, ਮੇਰੀ ਫੈਮਿਲੀ ਨੇ ਵੀ, ਮੇਰੇ ਫਰੈਂਡਸ ਨੇ ਵੀ, ਸਾਰਿਆਂ ਨੇ ਇੱਕੋ ਗੱਲ ਕਹੀ ਕਿ ਨਵੀਂ ਯਾਰ ਧੰਨਵਾਦ ਤੇਰਾ ਕਿ ਤੁਸੀਂ ਇੰਨਾ ਵਧੀਆ ਨੰਬਰ ਦਿੱਤਾ। ਸੋ ਗਲੋਬਲ ਕੰਫਰਟ ਏਅਰ ਏਸੀ ਰਿਪੇਅਰ, ਫਰਨੇਸ ਰਿਪੇਅਰ ਜਾਂ ਬ੍ਰੈਂਡ ਨਿਊ ਏਸੀ ਫਰਨੇਸ, 905-790-9080 ਨੰਬਰ ਹੈ, 905-790-9080, 905-790-9080, 905-790-9080 ਤੇ ਫੋਨ ਕਮਾ ਲਓ, 0080। ਹਾਂਜੀ ਵੀਰੇ,
3: ਨਵੀਂ ਵੀਰ ਕੀ ਹਾਲ ਚਾਲ?
0: ਵਧੀਆ ਜੀ, ਕੀ ਬਣਦਾ?
3: ਬਸ ਵਧੀਆ ਬ੍ਰੋ। ਨਵੀਂ ਵੀਰ, ਜਿਹੜੀ ਫੁੱਫੜ ਦੀ ਟਾਈਟਲ ਹੈ ਨਾ, ਇਹ ਐਕਚੁਅਲੀ ਨਾ ਅਪਗ੍ਰੇਡ ਹੋ ਕੇ ਆਇਆ ਹੁੰਦਾ ਜਵਾਈ ਤੋਂ।
0: ਅੱਛਾ,
3: ਠੀਕ ਹੈ। ਜਿਹੜਾ ਘਰ ਦਾ ਜਵਾਈ ਹੁੰਦਾ ਨਾ, ਮੁੜ ਕੇ ਉਹੀ ਫੁੱਫੜ ਬਣਦਾ ਰਹਿੰਦਾ ਰਿਸ਼ਤੇ ਚ ਨਾ, ਹੌਲੀ ਹੌਲੀ ਜਾ ਕੇ। ਆਪਣੇ ਇੱਥੇ ਦਾ ਡਿਫਰੈਂਟ ਕਲਚਰ ਹੈ, ਸੋ ਇੰਡੀਆ ਚ ਨਾ ਏਦਾਂ ਦੀ ਕੰਮ ਬਹੁਤ ਹੁੰਦਾ, ਜਵਾਈ ਤੋਂ ਨਾ ਬੜੀ ਚੀਜ਼ਾਂ ਦਾ ਜਾਂ ਫੁੱਫੜ ਦਾ ਜਿਹੜਾ ਅਪਗ੍ਰੇਡ ਮਾਡਲ ਟਾਈਟਲ ਹੁੰਦਾ ਬੜਾ ਓਹਲਾ ਰੱਖਿਆ ਜਾਂਦਾ ਜਦ ਤੱਕ ਪ੍ਰੋਗਰਾਮ ਹੋ ਨਾ ਜਾਵੇ। ਸੋ ਫੁੱਫੜ ਨੂੰ ਜਾਂ ਜਵਾਈ ਨੂੰ ਜਾਂ ਉਹਦਾ ਅਪਗ੍ਰੇਡ ਮਾਡਲ ਹੈ, ਉਹਦੇ ਤੇ ਨਾ ਘਰ ਦੇ ਜਿਹੜੇ ਸਗੇ ਭੈਣ ਭਰਾ ਜਾਂ ਉਹਨਾਂ ਦੇ ਨਿਆਣੇ ਨਾ, ਉਹਨਾਂ ਨੂੰ ਕਿਹਾ ਜਾਂਦਾ ਵੀ ਕੀ ਆਈ ਓਨ ਦਿਸ ਪਰਸਨ, ਕਿ ਇਹ ਦੂਜੇ ਪਾਸੇ ਗੱਲ ਨਾ ਕੋਈ ਕਰਕੇ ਨਾ ਫਾਨੀ ਨਾ ਮਾਰ ਦੇਵੇ।
0: ਅੱਛਾ,
3: ਸੋ ਇਸ ਕਰਕੇ ਨਾ ਫੁੱਫੜ ਦਾ ਇੱਕ ਬੜਾ ਫੋਬੀਆ ਜਿਹਾ ਹੁੰਦਾ। ਬੇਸਿਕਲੀ ਉਹ ਹੁੰਦਾ ਘਰ ਦਾ ਜਵਾਈ ਹੁੰਦਾ, ਉਹਨੂੰ ਕੋਈ ਮੁੜ ਕੇ ਕੁਛ ਕਹਿ ਵੀ ਨੀ ਸਕਦਾ, ਸੋ ਉਹ ਮੈਸਅਪ ਚੀਜ਼ਾਂ ਕਰਨ ਚ ਨਾ, ਤਾਂ ਉਹਨੂੰ ਕਹਿੰਦੇ ਆ ਵੀ ਇਹਨੂੰ ਜਿੱਦਾਂ ਕਿ ਸੈੱਟ ਰਹਿੰਦਾ ਨਾ, ਇੱਥੇ ਇੱਕ ਦੋ ਬੰਦੇ ਲਾ ਕੇ ਇਹਨੂੰ ਥੋੜਾ ਜਿਹਾ।
0: ਨਹੀਂ ਕਿਉਂ, ਕੀ ਚੱਕਰ ਹੈ? ਸ਼ੁਰੂ ਤੋਂ ਹੀ ਜਿਹੜੇ ਫੁੱਫੜ ਨੇ ਉਹ ਦਾਰੂ ਪੀ ਪੂ ਕੇ ਪੰਗੇ ਪਾਉਂਦੇ ਰਹੇ ਆ।
3: ਆਈ ਡੋਂਟ ਨੋ ਭਾਜੀ, ਮੇਰੇ ਨਾ ਫਾਦਰ ਹੋਣੀ ਤਿੰਨ ਇਹਨਾਂ ਦੀ ਸੀਗੇ, ਬ੍ਰਦਰ ਭੈਣਾਂ ਸੀਗੀਆਂ, ਜਿਹੜੇ ਤਿੰਨ ਮੇਰੇ ਫੁੱਫੜ ਨੇ ਹਨਾ, ਤੇ ਉਹ ਫਿਰ ਮੇਰੇ ਫਾਦਰ ਨਾਲ ਮੈਂ ਕਿਹਾ ਡਿਸਕਸ਼ਨ ਹੋਈ ਸੀ, ਉਹ ਜਦੋਂ ਘਰੇ ਉਹਨਾਂ ਨੇ ਵੀ ਪਹਿਲਾਂ ਉਹਨੂੰ ਮੇਰੇ ਫੁੱਫੜ ਦਾ ਨਾ, ਇੱਕ ਦਾ ਨਾਂ ਸੀ ਗਿਆਨ, ਠੀਕ ਹੈ, ਕਹਿੰਦੇ ਗਿਆਨ ਨੂੰ ਬੋਤਲ ਦੇ ਕੇ ਨਾ ਪਹਿਲਾਂ ਹੀ ਉਹਨੂੰ ਦੂਜੇ ਕਮਰੇ ਚ ਸੈੱਟ ਕਰ ਦਿਓ। ਸੋ ਮੈਂ ਕਿਹਾ ਵੀ ਇਹ ਕੀ ਚੱਕਰ ਆ, ਕਹਿੰਦੇ ਇਹ ਫਿਰ ਮੁੜ ਕੇ ਇਹਨੇ ਗੱਲਾਂ ਸਾਰੀਆਂ ਕਰ ਦੇਣੀਆਂ, ਤੋ ਇਹ ਮੀਨਸ ਕੀ ਉਹ ਪਹਿਲਾਂ ਹੀ ਪਤਾ ਹੁੰਦਾ ਕਿ ਫੁੱਫੜ ਹੀ ਨੋਜ਼ ਐਵਰੀਥਿੰਗ, ਤੋ ਇਹਨੂੰ ਪਹਿਲਾਂ ਹੀ ਬੋਲਦਾ ਬੋਲਦਾ ਦੇ ਕੇ ਸਾਈਡ ਤੇ ਕਰ ਦਿਓ ਤੇ ਆਪਣਾ ਪ੍ਰੋਗਰਾਮ।
0: ਅੱਛਾ ਚਲੋ ਵੀ ਫੁੱਫੜ ਜਾਂ ਤਾਂ ਸਾਰੀਆਂ ਗੱਲਾਂ ਸੁਣ ਸੁਣ ਕੇ ਫਿਰ ਗਾਹਾਂ ਦੱਸੂਗਾ, ਤੇ ਜਾਂ ਤਾਂ ਫਿਰ ਦਾਰੂ ਪੀ ਕੇ ਕੋਈ ਨਾ ਕੋਈ ਪੰਗਾ ਪਾਊਗਾ। ਹੈ
3: ਕਿੰਨੀ
0: ਗੱਲ ਸੱਚ ਯਾਰ, ਹੁਣ ਤੁਸੀਂ ਦੱਸ ਦਿਓ ਨੰਬਰ ਆਪਣਾ 905-673-3337 9056733337 9056733337 ਆਪਣਾ ਨੰਬਰ ਹੈ 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਤੇ ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ, ਪੈਸ਼ਨ ਰੂਫਿੰਗ ਦਾ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਰੂਫ ਦੇਖੋ ਆਪਾਂ ਨਾ ਕਈ ਵਾਰ ਕਹਿੰਦੇ ਹਾਂ ਚਲੋ ਕਾਹਦੇ ਲਈ ਰੂਫ ਬਦਲਣੀ ਹੈ ਮਹਿੰਗੀ, ਕਿਉਂਕਿ ਆਪਣੇ ਮਨ ਚ ਵਹਿਮ ਹੁੰਦਾ, ਪਰ ਤੁਹਾਨੂੰ ਇਹ ਨਹੀਂ ਪਤਾ ਜੇ ਕਿਤੇ ਤੁਹਾਡੀ ਛੱਤ ਲੀਕ ਹੋਣ ਲੱਗ ਗਈ, ਹੋਰ ਵੀ ਸਟਰਕਚਰਲ ਡੈਮੇਜ ਹੋ ਗਈ, ਪੰਗਾ ਤਾਂ ਆਪਾਂ ਨੂੰ ਹੀ ਪਊਗਾ। ਸੋ ਨੰਬਰ ਤੁਸੀਂ ਲਿਖ ਲਓ ਰਾਈਟ ਅਵੇ, ਪੈਸ਼ਨ ਰੂਫਿੰਗ 647-9194-13 6479199413 6479199413 ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ 7220 ਹੈਲੋ
4: ਹਾਂਜੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ, ਕਿਵੇਂ ਹੋ?
4: ਬਸ ਠੀਕ ਹੈ ਜੀ, ਫੁੱਫੜ ਵਾਲੇ ਗੱਲ ਆਉਂਦੀ ਹੈ
0: ਜੀ। ਹਾਂਜੀ ਫੁੱਫੜ ਬਾਰੇ।
4: ਹਾਂ ਤੇ ਫੁੱਫੜ ਕਿਸੇ ਵੇਲੇ ਜੀਜਾ ਹੁੰਦਾ ਸੀ ਜੀ ਘਰ ਦਾ, ਤੇ ਬਾਅਦ ਦੇ ਵਿੱਚ ਜਦੋਂ ਫੁੱਫੜ ਬਣ ਜਾਂਦਾ ਆ ਤੇ ਫੇਰ ਉਹ ਆਪਣਾ ਉਹੀ ਸਟੇਟਸ ਚਾਹੁੰਦਾ ਕਿ ਜਦੋਂ ਮੈਂ ਜੀਜਾ ਹੁੰਦਾ ਸੀ ਤੇ ਮੇਰੇ ਸਾਰੇ ਅੱਗੇ ਪਿੱਛੇ ਭੱਜੇ ਕਰਦੇ।
0: ਅੱਛਾ
4: ਹਾਂਜੀ, ਤੇ ਇਸ ਕਰਕੇ ਉਹਦੀ ਉਹਨੂੰ ਮਤਲਬ ਉਹਨੂੰ ਕੰਪਲੈਕਸ ਹੋ ਜਾਂਦਾ ਕਿ ਹੁਣ ਦੂਜੇ ਜੀਜੇ ਆ ਗਏ, ਮੇਰੀ ਉਨੀ ਇੱਜ਼ਤ ਨਹੀਂ ਹੁੰਦੀ।
0: ਜਿਹੜੇ
4: ਪਹਿਲੇ ਕਾਲਰ ਕਹਿ ਕੇ ਗਏ, ਮੈਂ ਉਹਨਾਂ ਨਾਲ ਸਹਿਮਤ ਨਹੀਂ ਹੈਗਾ ਕਿ ਫੁੱਫੜ ਕਿਤੇ ਭਾਨੀ ਮਾਰ ਦਿੰਦਾ। ਉਹ ਵੀ ਕਿਸੇ ਟਾਈਮ ਜੀਜਾ ਹੁੰਦਾ ਘਰ ਦਾ, ਉਹ ਵੀ ਬੜੀ ਇੱਜ਼ਤਦਾਰ ਮੈਂਬਰ ਹੁੰਦਾ ਆ, ਤੇ ਉਹਨੂੰ ਬਾਅਦ ਦੇ ਵਿੱਚ ਜਾਂ ਉਹਨੂੰ ਲੱਗਦਾ ਜਾਂ ਦੂਜਾ ਜੀਜਾ ਆ ਜਾਂਦਾ ਫੁੱਫੜ ਬਣ ਜਾਂਦਾ ਆ, ਤੇ ਉਹਦੀ ਮਤਲਬ ਉਹ ਭਗਤ ਘੱਟ ਹੋ ਜਾਂਦੀ ਆਪਣੇ ਕਲਚਰ ਦੇ ਵਿੱਚ, ਤੇ ਉਹਨੂੰ ਲੱਗਦਾ ਆ ਜਾਂ ਨਹੀਂ ਹੁੰਦੀ, ਦੈਟ ਇਜ਼ ਦਾ ਡਿਫਰੈਂਸ।
0: ਠੀਕ ਹੈ, ਸੋ ਉਹਨਾਂ ਨੂੰ ਹਮੇਸ਼ਾ ਹੁੰਦਾ ਯਾਰ ਕਿ ਜੇ ਕੋਈ ਹੋਰ ਵੀ ਆ ਤਾਂ ਬਸ ਉਹਨਾਂ ਦੀ ਸਭ ਤੋਂ ਜ਼ਿਆਦਾ ਕਦਰ ਹੋਵੇ। ਹੈ
4: ਜੀਜੇ ਦੀ ਵੀ ਕਦਰ ਕਰਦੇ, ਉਦਾਂ ਦੀ ਉਹ ਫੁੱਫੜ ਕਿਸੇ ਟਾਈਮ ਜੀਜਾ ਹੁੰਦਾ ਸੀ ਉਸ ਘਰ ਦਾ, ਜੀਜਾ ਬਣਾ ਕੇ ਵੇਖੋ ਨਾ
0: ਜੀ ਜੀ,
4: ਉਹਨੂੰ ਫੁੱਫੜ ਦਾ ਨਾ ਬਣਾ ਕੇ ਵੇਖੋ, ਤੇ ਜੇਕਰ ਉਹ ਫੁੱਫੜ ਕਿਸੇ ਦਾ ਮਾੜਾ ਕਰਦਾ ਸੀਗਾ ਜਾਂ ਮਾੜਾ ਕਰ ਦੂਗਾ, ਮੈਂ ਇਸ ਗੱਲ ਦਾ ਐਗਰੀ ਨਹੀਂ ਕਰਦਾ ਕਿ ਫੁੱਫੜ ਆਪਣੇ ਸਹੁਰੇ ਜਾ ਕੇ ਜਾਂ ਆਪਣੇ ਕਿਤੇ ਕੋਈ ਭਾਨੀ ਮਾਰੂਗਾ, ਬਿਲਕੁਲ ਨਹੀਂ ਕਰੂਗਾ ਜੀ। ਤੇ ਜੇ ਇੱਦਾਂ ਕਰੂਗਾ ਤੇ ਜਿਹੜੇ ਅੱਜ ਦੇ ਜੀਜੇ ਆ ਉਹਨਾਂ ਨੂੰ ਵੀ ਹੁਣੇ ਧਿਆਨ ਨਾ ਰੱਖੋ ਵੀ ਕਿਸੇ ਟਾਈਮ ਤੇ ਫੁੱਫੜ ਬਣ ਲਗੇ।
0: ਠੀਕ ਹੈ, ਚਲੋ ਸਰ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਸੋ 905-673-3337 ਆਪਣਾ ਨੰਬਰ ਹੈ 9056733337 ਲੈ ਕੇ ਚੱਲਦੇ ਤੁਹਾਨੂੰ ਦੁਆਬਾ ਟਰੈਵਲ। ਹੁਣ ਦੇਖੋ ਸਾਰਿਆਂ ਦੀ ਪਲੈਨਿੰਗ ਹੈ ਕਿ ਇੰਡੀਆ ਦੀਆਂ ਟਿਕਟਾਂ ਲਈਏ, ਤੇ ਸਪਤੰਬਰ ਅਕਤੂਬਰ ਤੋਂ ਬਸ ਇੰਡੀਆ ਇੰਡੀਆ ਇੰਡੀਆ ਹੀ ਗੇੜਾ ਮਾਰੀਏ। ਸੋ ਸਾਡੇ ਨਾਲ ਜੁੜ ਚੁੱਕੇ ਨੇ ਦੁਆਬਾ ਦੁਆਬਾ ਦੁਆਬਾ ਟਰੈਵਲ ਤੋਂ ਦੀਪਾਂਸ਼, ਐਂਡ ਦੀਪਾਂਸ਼ ਕਿਵੇਂ ਹੋ, ਕੀ ਹਾਲ ਹੈ?
5: ਸਤਿ ਸ੍ਰੀ ਅਕਾਲ ਨਵੀਓ ਜੀ, ਸਾਰੇ ਸਰੋਤਿਆਂ ਨੂੰ ਦੁਆਬਾ ਟਰੈਵਲ ਐਂਡ ਟੂਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਵੈਲਕਮ ਸਰ, ਵੈਲਕਮ।
5: ਬਿਲਕੁਲ ਬਿਲਕੁਲ ਸਰ, ਸਾਰਿਆਂ ਦੀ ਪਲੈਨਿੰਗ ਹੁੰਦੀ ਆ ਸਪਤੰਬਰ ਅਕਤੂਬਰ ਨੂੰ ਜਾਣਾ, ਆਪਾਂ ਫੈਸਟੀਵਲ ਟਾਈਮ ਆ, ਸਾਰਾ ਇੰਡੀਆ ਆਪਾਂ ਸਪੈਂਡ ਕਰਕੇ ਜਾਈਏ। ਸੋ ਉਹਦੇ ਲਈ ਸੀਟ ਸੇਲ ਦੀ ਜਿਹਦੀ ਵੇਟ ਹੁੰਦੀ ਆ ਉਹ ਆ ਚੁੱਕੀ ਆ। ਸੋ ਜੇ ਤੁਸੀਂ ਪਲੈਨ ਕਰ ਰਹੇ ਸੀਗੇ ਆਪਣੀ ਟਿਕਟ ਬੁੱਕ ਕਰਵਾਉਣ ਦੇ ਲਈ, ਜਿੱਦਾਂ ਤੁਸੀਂ ਸਪਤੰਬਰ ਦੇ ਵਿੱਚ ਜਾਣਾ, ਸਪਤੰਬਰ ਐਨੀ ਡੇਟ ਤੁਸੀਂ ਲੈ ਸਕਦੇ ਆ, ਅਕਤੂਬਰ ਮਿਡਲ ਤੱਕ ਮਤਲਬ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਜਾਣਾ ਚਾਹੁੰਦੇ ਆ, ਚਾਹੇ ਤੁਸੀਂ 1 ਮਹੀਨੇ ਲਈ ਜਾਣਾ, ਚਾਹੇ ਤੁਸੀਂ 2 ਮਹੀਨੇ ਲਈ ਜਾਣਾ, ਚਾਹੇ ਤੁਸੀਂ 3 ਮਹੀਨੇ ਲਈ ਜਾਣਾ, ਮਤਲਬ ਚਾਹੇ ਤੁਸੀਂ ਸਪਤੰਬਰ ਜਾ ਕੇ ਅਕਤੂਬਰ ਵਾਪਸੀ ਕਰੋ, ਚਾਹੇ ਤੁਸੀਂ ਨਵੰਬਰ ਦੀ ਵਾਪਸੀ ਕਰੋ, ਚਾਹੇ ਤੁਸੀਂ ਦਸੰਬਰ ਦੀ ਵਾਪਸੀ ਕਰੋ। ਜਾਣ ਲੱਗੇ 1 ਸਟਾਪ ਓਵਰ ਹੋਣਾ, ਆਉਣ ਲੱਗੇ 1 ਸਟਾਪ ਓਵਰ ਹੋਣਾ, ਤੇ ਆਉਣ ਜਾਣ ਦੀ ਟਿਕਟ ਤੁਹਾਨੂੰ ਕੋਸਟ ਕਰੂਗੀ $1460 ਦੀ, $1460 ਦੀ। ਇਹਦੇ ਵਿੱਚ ਦੋ ਬੈਗ ਇਨਕਲੂਡ ਹੋਣੇ ਜਾਣ ਲੱਗੇ ਆਣ ਲੱਗੇ ਸੋ $1460 ਦੀ ਤੁਸੀਂ ਸਪਤੰਬਰ ਚਲ ਜਾਓ ਅਕਤੂਬਰ ਚਲ ਜਾਓ ਵਾਪਸੀ ਕਰ ਲਓ ਨਵੰਬਰ ਦਸੰਬਰ ਦੀ ਜਦੋਂ ਦੀ ਮਰਜ਼ੀ ਜਦੋਂ ਤੁਹਾਨੂੰ ਚਾਹੇ ਇੱਕ ਮਹੀਨੇ ਰਹਿਣਾ ਚਾਹੁੰਦੇ ਆ ਦੋ ਮਹੀਨੇ ਸਪੈਂਡ ਕਰਨਾ ਚਾਹੁੰਦੇ ਆ ਤੇ ਨਵੀਂ ਭਾਈ ਏਦਾਂ ਵਿੰਟਰ ਡੀਲ ਦੇ ਵਿੱਚ ਵੀ ਸਾਡੇ ਕੋਲ ਸੇਮ ਪ੍ਰਾਈਸ ਚੱਲਦੇ ਪਏ ਆ ਜਿੱਦਾਂ ਜੇ ਕੋਈ ਜਨਵਰੀ ਦੇ ਵਿੱਚ ਜਾਣਾ ਚਾਹੁੰਦਾ ਜਦੋਂ 10-11 ਜਨਵਰੀ ਨੂੰ ਜਾਣਾ ਤੇ ਰਿਟਰਨ ਫੈਬਰੀ ਦੀ ਕਰਨੀ ਆ ਜਾਂ ਫੈਬਰੀ ਐਂਡ ਦੀ ਕਰਨੀ ਆ ਤੁਸੀਂ ਆਹ ਡੇਟਾਂ ਦੇ ਉੱਤੇ ਵੀ ਜਾਣਾ ਚਾਹੁੰਦੇ ਤੁਹਾਨੂੰ ਆਹ ਡੇਟਾਂ ਦੇ ਉੱਤੇ ਵੀ ਸੇਮ ਪ੍ਰਾਈਸ ਮਿਲ ਜੂਗਾ $1460 ਦਾ ਸੋ ਜੇ ਤੁਹਾਡੀ ਕੋਈ ਪਲੈਨਿੰਗ ਸੀਗੀ ਵਿੰਟਰ ਦੇ ਵਿੱਚ ਜਾਣ ਦੀ ਜਾਂ ਫੈਸਟੀਵਲ ਟਾਈਮ ਦੇ ਵਿੱਚ ਜਾਣ ਦੀ ਦਿਸ ਇਜ਼ ਦਾ ਟਾਈਮ ਟੂ ਬੁੱਕ ਯੋਰ ਟਿਕਟ ਬਹੁਤ ਵਧੀਆ ਪ੍ਰਾਈਜ਼ ਆਏ ਹੋਏ ਆ ਐਦੀ ਸਾਡੇ ਕੋਲ ਸਾਰੀਆਂ ਡੇਟਾਂ ਤੇ ਆਲਮੋਸਟ ਪ੍ਰਾਈਜ਼ ਆ ਗਏ ਆ ਸੋ ਤੁਸੀਂ ਡੀਲਸ ਨੂੰ ਮਿਸ ਨਾ ਕਰੋ ਮੈਂ ਨੰਬਰ ਬੋਲੂੰਗਾ 905-796-7800 ਦੁਆਬਾ ਟਰੈਵਲ ਨੂੰ ਤੁਸੀਂ ਫੋਨ ਕਰੋ ਤੇ ਆਪਣੀ ਡੇਟਸ ਦੱਸੋ ਤੇ ਬੈਸਟ ਤੋਂ ਬੈਸਟ ਪ੍ਰਾਈਸ ਦੇ ਨਾਲ ਬੈਸਟ ਤੋਂ ਬੈਸਟ ਸਰਵਿਸ ਲਓ
0: ਵੈਰੀ ਗੁੱਡ ਸੋ ਨੰਬਰ ਜ਼ਰੂਰ ਦੇ ਦਿਓ 905-796-7800 ਦੁਆਬਾ ਦੁਆਬਾ ਦੁਆਬਾ ਟਰੈਵਲ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਦੀਪਾਂਸ਼ ਬਹੁਤ ਸ਼ੁਕਰੀਆ ਵੀਰੇ
5: ਥੈਂਕ ਯੂ
0: ਸਰ ਸੋ ਪ੍ਰੋਗਰਾਮ ਹੈ ਪੰਜਾਬੀ ਰਹਿਣਾ ਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-3533-9053-6733-3377 ਗਿੱਲ ਫਾਰਮ ਕਿਆ ਬਾਤ ਹੈ ਫਾਰਮ ਦੀਆਂ ਸਬਜ਼ੀਆਂ ਫਾਰਮ ਦੇ ਫਰੈਸ਼ ਆਂਡੇ ਸ਼ਹਿਦ ਉਹਦੀ ਰੀਸ ਹੀ ਕੋਈ ਨਹੀਂ ਯਾਰ ਜਿਹੜੀ ਚੀਜ਼ ਤੁਹਾਨੂੰ ਪਤਾ ਔਰਗੈਨਿਕਲੀ ਤਿਆਰ ਹੋਈ ਹੈ ਕੋਈ ਯੂਨੋ ਸਪਰੇਆਂ ਸਪਰੂਆਂ ਨਹੀਂ ਮਾਰੀਆਂ ਹੋਈਆਂ ਤੇ ਰੇਟ ਵੀ ਬੜਾ ਰੀਜ਼ਨੇਬਲ ਹੈ ਫਿਰ ਬੰਦੇ ਥੋੜ੍ਹਾ ਜਿਹਾ ਸਵਾਦ ਵੀ ਆਉਂਦਾ ਖਾਣ ਵੇਲੇ ਉਹਦੇ ਨਾਲ ਨਾਲ ਇਹਨਾਂ ਦਾ ਨਾ ਜਿਹੜਾ ਚੱਕੀ ਦਾ ਆਟਾ ਉਹ ਵੀ ਤੁਸੀਂ ਟਰਾਈ ਕਰੋਗੇ ਤੁਸੀਂ ਕਹੋਗੇ ਬੱਲੇ ਯਾਰ ਇਹਨੂੰ ਕਹਿੰਦੇ ਆ ਉਹ ਇੱਕ ਅਸਲ ਟੇਸਟ ਕੋਈ ਪ੍ਰਿਜ਼ਰਵੇਟਿਵ ਨਹੀਂ ਕੋਈ ਐਡਿਟਿਵ ਨਹੀਂ ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ ਸਾਰੇ ਨੈਚੁਰਲ ਨਿਊਟ੍ਰੀਐਂਟ ਫਾਈਬਰ ਆਦਿ ਪ੍ਰਿਜ਼ਰਵ ਕੀਤਾ ਜਾਂਦਾ ਸੋ ਗਿੱਲ ਫਾਰਮ ਡਿਕਸੀ ਕਿੰਗ 14085 ਡਿਕਸੀ ਰੋਡ ਗਿੱਲ ਫਾਰਮ ਤੇ ਪਹੁੰਚੋ ਤੇ ਸਵੇਰੇ 11 ਤੋਂ ਰਾਤ ਦੇ ਸ਼ਾਮ ਦੇ 7 ਵਜੇ ਤੱਕ ਖੁੱਲਦੇ ਆ ਗਿੱਲ ਫਾਰਮ 1401 ਹੈਲੋ ਸਤਿ ਸ਼੍ਰੀ ਅਕਾਲ
6: ਧੀਆਂ ਦੇ ਖਾਤਰ ਮਾਪੇ ਜੀ ਆਉਂਦੇ ਆ ਨਾ ਧੀਆਂ ਨੂੰ ਪਿਆਰ ਕਰਦੇ ਆ ਸੋ ਜਿਹੜੇ ਇਨਸਾਨ ਨੂੰ ਧੀ ਦਿੱਤੀ ਹੋਵੇ ਉਹਦੀ ਕਦਰ ਰਿਸਪੈਕਟ ਲਈ ਉਹ ਤਾਂ ਕਰਦੇ ਕਿਉਂਕਿ ਧੀ ਦੇ ਖਾਤਰ ਕਰਦੇ ਧੀ ਉਹਨਾਂ ਨੂੰ ਦਿੱਤੀ ਆ ਨਾ ਜਿਹਨੂੰ ਧੀ ਦਿੱਤੀ ਉਹਨੂੰ ਕਹਿੰਦੇ ਸਾਰਾ ਕੁਛ ਹੀ ਦਿੱਤਾ
0: ਪਰ ਫਿਰ ਵੀ ਫਿਰ ਉਹਨਾਂ ਨੂੰ ਹੋਣਾ ਚਾਹੀਦਾ ਜਿਹੜੇ ਜੀਜੇ ਆ ਜਿਹੜੇ ਫੁੱਫੜ ਬਣ ਜਾਂਦੇ ਆ ਵੀ ਯਾਰ ਮੈਂ ਅਗਲਿਆਂ ਨੂੰ ਕਹਾਂ ਕਿ ਨਹੀਂ ਯਾਰ ਮੇਰਾ ਇੰਨਾ ਨਾ ਕਰਿਆ ਕਰੋ ਮੈਂ ਵੀ ਤੁਹਾਡੇ ਵਾਂਗ ਹੀ ਆ ਤੇ ਪਰ ਉਹ ਤਾਂ ਚਾਹੁੰਦੇ ਆ ਕਿ ਜੇ ਬਾਕੀ ਦੇ ਪੀ ਰਹੇ ਆ ਬਲੈਕ ਲੇਬਲ ਤੇ ਸਾਨੂੰ ਪਲਾਈ ਜਾਵੇ ਬਲੂ ਲੇਬਲ ਸਾਰੇ ਕਹਿ ਤਾਂ ਰਹੇ ਆ ਕਿ ਇੱਕ ਅੱਧਾ ਬੰਦਾ ਨਾਲ ਹੁੰਦਾ ਸੀ ਕਿ ਜੇ ਫੁੱਫੜ ਕਿਤੇ ਕੋਈ ਖਾ ਪੀ ਕੇ ਪੰਗਾ ਪਾਵੇ ਨਾ ਤੇ ਉਹਨੂੰ ਸੰਭਾਲ ਲਓ ਜਿੱਥੇ ਕਿ ਉਹ ਤਾਂ ਕਹਿਣ ਕਿ ਨਹੀਂ ਯਾਰ ਵੀ ਮੈਂ ਤੁਹਾਨੂੰ ਸੰਭਾਲੂਗਾ ਤੁਸੀਂ ਪੀਓ ਜਿੰਨੀ ਮਰਜ਼ੀ ਮੈਂ ਥੋੜੇ ਜਿਹਾ ਮੈਚੋਰ ਬਣਦਾ ਹੈ ਫੁੱਫੜ ਵੀ ਬਣ ਜਾਂਦੇ ਆ ਹੁਣ ਨੀ ਯਾਰ ਕੋਈ ਕਰਦਾ ਹੁਣ ਤਾਂ ਦੇਖੋ ਬਟ ਹੈਰਾਨੀ ਦੀ ਗੱਲ ਹੈ ਕਿ ਕਿਵੇਂ ਰਿਸ਼ਤੇ ਡਿਵੈਲਪ ਹੋ ਗਏ ਇੰਡੀਆ ਚ ਹੋ ਸਕਦਾ ਮੇ ਬੀ ਕਿ ਹਜੇ ਵੀ ਥੋੜੀ ਬਹੁਤੀ ਇੱਕ ਰਿਸਪੈਕਟ ਫੈਕਟਰ ਦੇ ਉੱਤੇ ਫੋਕਸ ਕੀਤਾ ਜਾਂਦਾ ਬਟ ਇੱਥੇ ਯੂ ਨੋ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਬੜਾ ਸੇਮ ਹੀ ਹੋ ਗਿਆ ਇੱਕੋ ਇੱਕ ਜਿਹੜਾ ਸਿਸਟਮ ਹੈ ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨਾਲ ਦੀ ਨਾਲ ਯਾਦ ਰੱਖੋ ਰਾਜਵੰਤ ਕੌਰ ਗੱਡੀਆਂ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਕੋਈ ਇੰਸ਼ੋਰੈਂਸ ਦੋ ਤਿੰਨ ਚੀਜ਼ਾਂ ਨੇ ਪਹਿਲੀ ਗੱਲ ਤਾਂ ਰਾਜਵੰਤ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਠੀਕ ਹੈ ਸੋ ਸਾਰਾ ਉਹ ਤੁਹਾਡਾ ਕੰਮ ਰੀਸਰਚ ਵਾਲਾ ਉਹ ਕਰ ਰਿਹਾ ਦੂਜੀ ਗੱਲ 30% ਤੱਕ ਦਾ ਡਿਸਕਾਊਂਟ ਤੁਹਾਨੂੰ ਰਾਜਵੰਤ ਲੈ ਕੇ ਦਿੰਦੇ ਆ ਨੰਬਰ ਹੈ 4735 ਰਾਜਵੰਤ ਕੌਰ 647-674-4735 ਤੇ ਰਾਜਵੰਤ ਕੌਰ ਨੂੰ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਕਾਲ ਕਰੋ। ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 ਤੇ ਕਾਲ ਕਰੋ। ਪ੍ਰੋਗਰਾਮ ਪੰਜਾਬੀ ਰਸੁਣੀ ਫਿਰ ਦੋਗ ਬੋਲ।

0: ਨਾ ਗੁੱਦ ਦੁਨੀਆ ਨੂੰ ਭੱਜੀ ਜੇ ਕੀ ਸ਼ੈ ਹੁੰਦੇ ਆ
1: ਠੀਕ ਹੈ ਅੱਜ ਕੱਲ ਨਾ ਵਿਆਹਾਂ ਤੇ ਵੀ ਇਹ ਗਾਣਾ ਬੜਾ ਐਂਟਰੀ ਵੇਲੇ ਚੱਲਦਾ ਜਦੋਂ ਕੋਈ ਪੁਰਾਣੇ ਦੀ ਐਂਟਰੈਂਸ ਹੁੰਦੀ ਹੈ ਨਾ ਤਾਂ ਉਹ ਫਿਰ ਐਂਟਰ ਕਰਦੇ ਤੇ ਉਹ ਸਪੈਸ਼ਲ ਤੌਰ ਤੇ ਦੇਖੋ ਗਾਣਾ ਵੀ ਇਹੀ ਲਵਾਉਂਦੇ ਆ ਉਹਨਾਂ ਨੂੰ ਵੀ ਪਤਾ ਕਿ ਸਾਡੀ ਟੌਰ ਵੱਖਰੀ ਹੈ ਕਿਆ ਬਾਤ ਹੈ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 905-600-7373 ਆਪਣਾ ਨੰਬਰ ਹੈ 905-600-7333 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ ਵਾਹ ਵੀ ਵਾਹ ਨਹੀਂ ਰਹੀ ਸਾ ਸੋ 905-600-7373 ਆਪਣਾ ਨੰਬਰ ਹੈ ਐਂਡ ਗੱਲਬਾਤ ਤੁਹਾਡੇ ਨਾਲ ਬੜੀ ਵਧੀਆ ਬੜੀ ਮਿੱਠੀ ਬੜੀ ਪਿਆਰੀ ਹੋ ਰਹੀ ਹੈ ਹਰ ਰੋਜ਼ ਦੇ ਵਾਂਗ ਕਿਆ ਬਾਤ ਹੈ ਕਿਆ ਬਾਤ ਹੈ ਇੱਕ ਤੁਹਾਨੂੰ ਇਨਫੋਰਮੇਸ਼ਨ ਥੋੜੀ ਜਿਹੀ ਦੇ ਦੀ ਹੈ ਤੇ ਸਰਾਂਸ਼ ਜੇ ਸਾਡੇ ਨਾਲ ਜੁੜ ਰਹੇ ਆ ਤਾਂ ਸਰਾਂਸ਼ ਉਹਨਾਂ ਦਾ ਇੱਕ ਕੁਇਕ ਜਿਹਾ ਮੈਸੇਜ ਔਨ ਦੀ ਏਅਰ ਕਰਦੇ ਹਾਂ ਤੇ ਮੈਂ ਦਿੰਦਾ ਇੱਕ ਦੋ ਤਿੰਨ ਚਾਰ ਓਕੇ ਨੋ ਪ੍ਰੋਬਲਮ ਹਜੇ ਬਿਜ਼ੀ ਨਹੀਂ ਸਰ ਸੋ ਰੋਇਲ ਆਟੋ ਸੈਂਟਰ ਨੰਬਰ 1 ਮਕੈਨਿਕ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1

0: Options and treated. For more information, visit rajdhanisweets.ca.
1: क्या बात है जी 8177 हेलो
2: हां
1: जी सतश्रीकाल जी कैसे हो
3: फिर भी साडी जो मर्जी हो कदर होनी हुण पता अगलिया नूं कि कोई नहीं आए यार बर्दाश्त कर दा
2: बट मैं अपने साले ना कदी भी इदां ट्रीट नहीं कीता भी मैं तू मेरी इज्जत कर धक्के ना कर भी मैं तुहाडे घर दा जीजा वां आ
3: जीजा रूप दिखा अगले ने चंगी तरह समझा देना भरावा मेरे ना तू इदा एक्ट कर बट पहला क्यों नहीं सी पर पहला क्यों नहीं सी आपां आए बोल दे भी यार देखी सी जो मेरे नूं अगे तो आए बोलिया था
2: अजकल कुड़िया इंडिपेंडेंट खुद कमा
3: फिर चक्कर अजकल कुड़िया सियाणी ने कुड़िया इंडिपेंडेंट ने कुड़िया तो अपने घर आले नूं आप कह दिंदियां कि मेरे भी तू आए ना बोल मेरे घर दे नूं
2: ਇੱਥੇ ਕਈ ਮੁੰਡਿਆਂ ਨਾਲ ਜ਼ਿਆਦਾ ਪੈਸੇ ਬਣਾਉਂਦੀਆਂ ਕੁੜੀਆਂ ਆਪਣੇ ਵਰਕ ਨਾਲ ਲੱਗੀ ਪਈਆਂ ਉਹਨਾਂ ਕੁੜੀਆਂ ਨੂੰ ਮੈਨੂੰ ਲੱਗਦਾ ਜ਼ਿਆਦਾ ਖੁੱਲ ਮਿਲੀ ਨੀ ਸੀਗੀ ਜ਼ਿਆਦਾ ਬਾਹਰ ਵਿਚਰ ਨਹੀਂ ਸਕੇ ਹੁਣ ਨਵੀਂ ਜਨਰੇਸ਼ਨ ਦਾ ਹੌਲੀ ਹੌਲੀ ਬਹੁਤ ਫਰਕ ਪਈ ਜਾਂਦਾ ਹੁਣ ਨੀ ਕੋਈ ਰਹਿ ਰੁਕ ਗਿਆ
3: ਸਹੀ ਗੱਲ
2: ਤਾਂ ਜਮਾ ਹੀ ਨਹੀਂ ਹੈਗਾ
3: ਸਹੀ ਗੱਲ ਚਲੋ ਥੈਂਕ ਯੂ ਜੀ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਤੁਹਾਡਾ ਤੇ ਨਹੀਂ ਦੇਖੋ ਆਪਾਂ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਆ ਥੋੜੇ ਹੁਣ ਸਿਆਣੇ ਆ ਕਿ ਨਹੀਂ ਯਾਰ ਹਰੇਕ ਨੂੰ ਰਿਸਪੈਕਟ ਦੋ ਤਾਂ ਹੀ ਮਿਲੂ ਸਾਡੇ ਨਾਲ ਸਰਾਜ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਐਂਡ ਸਰਾਜ ਨੇ ਗਵਰਨਮੈਂਟ ਦੀਆਂ ਗ੍ਰਾਂਟਸ ਦੇ ਵਿੱਚ ਤੁਹਾਡੀ ਪੂਰੀ ਮਦਦ ਕਰ ਰਿਹਾ ਸੋ ਸਰਾਜ ਵੈਲਕਮ ਤੇ ਪਲੀਜ਼ ਦਿਓ ਆਪਣਾ ਮੈਸੇਜ
4: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਦੈਨ ਸਿਰਫ 1 week ਰਹਿ ਗਿਆ ਹੈ ਆਪਨੇ ਅਗਰ ਅਭੀ ਤੱਕ ਸਕਿੱਲ ਡਿਵੈਲਪਮੈਂਟ ਕੀ ਫੰਡਿੰਗ ਕੇ ਲੀਏ ਐਨਰੋਲ ਨਹੀਂ ਕਰਾ ਤੋ ਪੀਛੇ ਨਾ ਰਹੀਏ ਆਲਰੇਡੀ ਬਹੁਤ ਲੋਕੀ ਐਨਰੋਲ ਕਰ ਚੁੱਕੇ ਨੇ ਸਿਰਫ 1 week ਰਹਿ ਗਿਆ ਦੈਨ ਗ੍ਰਾਂਟਸ ਗਵਰਨਮੈਂਟ ਬੰਦ ਕਰ ਰਹੀ ਹੈ ਯੇ ਲਾਸਟ ਬੈਚ ਹੈ ਯੇ ਜੋ ਇਸ ਹਫਤੇ ਮੈਂ ਹੈ 30,000 to 100,000 की फंडिंग अपने अकाउंट में हासिल करें जिसका मेजर पोर्शन तो नॉन रिफंडेबल ग्रांट्स है नो एज लिमिट आप चाहे पेंशन पे आप एलिजिबल हैं नो क्रेडिट चेक आपके पास पीआर सिटीजन या प्रोटेक्टेड पर्सन का स्टेटस होना चाहिए आपकी एनओए पे इनकम 2024 में लेस देन $70,000 होनी चाहिए आपको सिर्फ तभी एडवांटेज है इसका तो आप कॉल करें ऑफिस आए 8 साल से बहुतों को असिस्ट कर चुके हैं ये लाइक फाइनल कॉल ही है ऑलमोस्ट फिर ग्रांट्स अपनी पॉलिसी चेंज कर रही है गवर्नमेंट ग्रांट्स बंद कर रही है तो अभी कॉल करें असेसमेंट कराएं ऑफिस भी आप आ सकते हैं कल हमारे 218 एक्सपोर्ट बुलेवर्ड पे 8 साल से बहुतों को असिस्ट कर चुके नो कैच और लाइक शुरू से आखिर तक कोई ग्रीडीनेस कोई चलाकी कोई स्कीम नहीं है सिर्फ सिंपल सा काम है असली काम असली तरीके से कर रहे हैं इतने सालों से नंबर 437-264-3175 437-264-3175 हुणे कॉल करो तो एस्टीमेट लो अपना 437-264-3175
3: 437-264-3175 थैंक यू सो मच
4: थैंक यू
3: बहुत शुक्रिया 5786 हेलो
5: ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਜਵਾਈ ਰੋਹ ਵੀ ਉਧਰ ਜਿਆਦਾ ਪਾਉਂਦੇ ਆ, ਉਹ ਕਹਿੰਦੇ ਅਸੀਂ ਜਿੱਥੇ ਜਵਾਈ ਆ ਸਾਡੀ ਵੀ ਝੰਡੀ ਹੋਣੀ ਚਾਹੀਦੀ, ਜਿਹੜਾ ਸਾਡਾ ਜਵਾਈ ਘਰ ਆਉਂਦਾ ਉਹਨੂੰ ਮੱਥਾ ਚੱਕ ਕੇ ਰੱਖਦੇ ਆ, ਫਰਕ ਹੈਗਾ ਆਪਣੇ ਦੁਆਬ।
3: ਅੱਛਾ ਤੁਸੀਂ ਕਹਿੰਦੇ ਦੁਆਬੇ ਵਾਲੇ ਜ਼ਿਆਦਾ ਕਰਦੇ ਆ?
2: ਨਹੀਂ ਦੁਆਬੇ ਵਾਲੇ ਘੱਟ ਕਰਦੇ, ਵਾਲਾ ਰੂਪ ਵਾਲਾ ਫੁੱਫੜ ਵਾਲਾ ਕੰਮ ਵੀ ਘੱਟ ਕਰਦੇ, ਵੀ ਮੈਂ ਬਹੁਤ ਫੁੱਫੜ ਜਾਂ ਕੁਛ ਮੈਂ ਜਵਾਈ ਆ ਘਰ ਦਾ, ਇਹ ਵੀ ਘੱਟ ਰੱਖਦੇ ਆ। ਤੇ ਵੈਸੇ ਵੀ ਜਿਹੜੇ ਇੱਥੇ ਬੰਦੇ ਵੀ ਜ਼ਿਆਦਾ ਹਾਈਪ ਨੀ ਕਰਦੇ ਬੰਦੇ, ਵੀ ਹਾਂ ਵੀ ਤੂੰ ਜਵਾਈਆਂ ਦਾ ਤੂੰ ਰਲਾ ਜੀ ਮਚਾਉਂਦੇ, ਉੱਧਰ ਜ਼ਿਆਦਾ ਕਰਦੇ ਜਿੱਦਾਂ ਹਨਾ, ਬਹੁਤ ਜ਼ਿਆਦਾ ਸਪੈਸ਼ਲ ਜਿਹਾ ਰੱਖਦੇ ਆ, ਹਰੇਕ ਨੂੰ ਜੋ ਮਿਲਾਉਣਗੇ ਵੀ ਤਾਂ ਬਹੁਤ ਜ਼ਿਆਦਾ ਸਪੈਸ਼ਲ ਟ੍ਰੀਟਮੈਂਟ ਜਿਹਾ ਕਰਕੇ ਵੀ ਹਾਂ ਸਾਡਾ ਜਵਾਈ ਆ, ਜੇ ਆ ਵੋ ਆ। ਆਪਣੇ ਥੋੜ੍ਹਾ ਚਿਰ ਦਾ ਆਪਣੇ ਹੁਣ ਐਂ ਹੋ ਗਿਆ ਭਾਜੀ, ਜਿੱਦਾਂ ਸਾਲੇ ਤੇ ਜੀਜੇ ਦਾ ਭਰਾਵਾਂ ਜਿਹਾ ਵਾਲਾ ਪਿਆਰ ਹੋਣ ਲੱਗ ਪਿਆ, ਆਪਣੇ ਤਾਂ ਥੋੜ੍ਹਾ ਬਰਾਬਰ ਜਿਹਾ ਰੱਖਦੇ ਆ।
3: ਪਰ ਤੁਸੀਂ ਕਹਿੰਦੇ ਜਿਹੜੇ ਆਪਣੇ ਹੈਗੇ ਨੇ ਦੂਜੇ ਮਾਝੇ ਵਾਲੇ ਨਹੀਂ, ਮਾਝੇ ਵਾਲੇ ਜ਼ਿਆਦਾ ਹੀ ਕਰਦੇ?
2: ਹਾਂਜੀ ਮਾਝੇ ਵਾਲੇ ਜ਼ਿਆਦਾ ਕਰਦੇ ਆ, ਉੱਧਰ ਹੈਗਾ ਵੀ ਉਹਨਾਂ ਦਾ ਕਰਜ਼ਾ ਉਹ, ਪਰ ਇੱਦਾਂ ਵੀ ਆ ਜਿੱਥੇ ਵੀ ਜਿਸ ਘਰ ਦੇ ਉਹ ਆਪ ਜਵਾਈ ਆ ਉੱਥੇ ਵੀ ਠੋਕ ਰੱਖਦੇ ਆ, ਪਰ ਜਿਹੜਾ ਉਹਨਾਂ ਦੇ ਘਰ ਉਹਨਾਂ ਦਾ ਜਵਾਈ ਆ ਉਹਦੀ ਪੂਰੀ ਰਿਸਪੈਕਟ ਕਰਦੇ, ਉਹਨਾਂ ਦਾ ਥੋੜਾ ਕਲਚਰ ਥੋੜਾ ਹਾਲੇ ਦਾ ਚੱਲ ਰਿਹਾ ਜਿੱਦਾਂ ਜ਼ਿਆਦਾ, ਆਪਣੇ ਥੋੜਾ ਘੱਟ ਆ ਇੱਧਰ ਏਰੀਏ
3: ਚ। ਮੈਂ ਦੇਖਿਆ ਬਾਕੀ ਵੈਸੇ ਵੀ ਕਹਿੰਦੇ ਆ ਕਿ ਜਿਹੜੇ ਮਾਝੇ ਵਾਲੇ ਉਹਨਾਂ ਦੀ ਬੋਲੀ ਵੀ ਥੋੜੀ ਜਿਹੀ ਹੋਰ ਮਿੱਠੀ ਹੁੰਦੀ ਆ, ਜਿਹੜੇ ਆਪਾਂ ਤੁਸੀਂ ਚਲੋ ਦੁਆਬੇ ਵਾਲੇ ਹੋ ਅਸੀਂ ਮਾਲਵੇ ਵਾਲੇ, ਆਪਾਂ ਥੋੜੇ ਜਿਹੇ ਫਿਰ ਵੀ ਕਹਿ ਲਓ ਕਿ ਸਾਨੂੰ ਹੁੰਦਾ ਕਿ ਯਾਰ ਸਾਡੀ ਟੌਹਰ ਜੀ ਥੋੜੀ ਜ਼ਿਆਦਾ ਹੋਣੀ ਚਾਹੀਦੀ ਆ।
2: ਆਹੋ ਜੋ ਵੀ ਹੈ ਜਿੱਦਾਂ ਵੀ ਲਾ ਲਓ, ਮੈਂ ਦੇਖਿਆ ਜੋ ਹਨਾ, ਬਾਕੀ ਹੋਰ ਬੰਦੇ ਤੱਕ ਆਪਣਾ ਹੋਊਗਾ ਦੇਖੇ, ਜੋ ਕੋਈ ਮੇਰਾ ਗਲਤ ਵੀ ਐਕਸਪੀਰੀਅੰਸ ਹੋ ਸਕਦਾ, ਪਰ ਜਿੰਨਾ ਕੁ ਮੈਂ ਦੇਖਿਆ ਮੈਨੂੰ ਲੱਗਾ ਫਰਕ ਹੈ ਕਾਫੀ ਲੱਗਾ।
3: ਸੋ ਤੁਸੀਂ ਦੁਆਬਾ ਵਾਲੇ ਹੋ, ਤੁਸੀਂ ਦੁਆਬੇ ਵਾਲੇ ਹੋ ਤੇ ਤੁਹਾਨੂੰ ਹੁੰਦਾ ਕਿ ਤੁਹਾਡੇ ਸਹੁਰੇ ਪਰਿਵਾਰ ਚ ਤੁਹਾਡਾ ਥੋੜੇ ਆ ਰੋਬ ਤੇ ਤੁਹਾਡੀ ਠੁੱਕ ਜੀ ਹੋਵੇ ਥੋੜੀ ਬਹੁਤ?
2: ਰੋਬ ਨਹੀਂ, ਨਹੀਂ ਰਿਸਪੈਕਟ ਹੋਣੀ ਚਾਹੀਦੀ ਆ, ਰੋਬ ਦੋ ਚੀਜ਼ਾਂ ਡਿਫਰੈਂਟ ਹੋ ਜਾਂਦੀਆਂ। ਇੱਕ ਤਾਂ ਹੁੰਦਾ ਵੀ ਜਾਣ ਕੇ ਬਿਨਾਂ ਗੱਲੋਂ ਹੀ ਜਾਣ ਕੇ ਹਰੇਕ ਚੀਜ਼ ਨੁਕਸ ਕੱਢੀ ਜਾਣਾ ਹਨਾ, ਜੇ ਕੋਈ ਸਹੀ ਵੀ ਹੈ ਵੀ ਮੈਂ ਜਵਾਈ ਹਾਂ ਮੈਂ ਕੱਢ ਸਕਦਾ, ਮੈਨੂੰ ਕਿਹੜਾ ਕਿਸੇ ਨੇ ਮੂਹਰੇ ਟੋਕਣਾ ਹਨਾ, ਉਹ ਡਿਫਰੈਂਟ ਸਟੋਰੀ ਹੋ ਜਾਂਦੀ। ਜੇ ਹਾਂ ਕੋਈ ਪਿਆਰ ਯਾਰ ਭਰਾ ਛੋਟਾ ਮੰਨ ਲਾ ਕੋਈ ਸਾਲ ਆਇਆ ਛੋਟੇ ਭਰਾ ਵਾਂਗੂ ਪਿਆਰ ਕਰਦਾ, ਇਸ ਓਕੇ, ਫੇਰ ਉੱਥੇ ਕੋਈ ਰੋਬ ਪਵਾਉਣ ਦਾ ਫਰਕ ਰਹਿ ਨੀ ਜਾਂਦਾ। ਜੇ ਹੁਣ ਬੰਦਾ ਹਾਂ ਗਨੋਰ ਮਾਰਦਾ ਹੋਵੇ ਉੱਥੇ ਉੱਥੇ ਤਾਂ ਫਿਰ ਜਵਾਈ ਨੂੰ ਜਵਾਈ ਵਾਂਗੂ ਕਰਨੀ ਚਾਹੀਦੀ ਆ, ਤੇ ਪਰ ਜੇ ਹੁਣ ਉਹ ਵੀ ਭਰਾ ਵਾਂਗੂ ਰਹਿ ਰਿਹਾ ਆ ਤੇ ਫਿਰ ਉਹ ਕਵੇ ਨਹੀਂ ਤੂੰ ਮੈਂ ਤੈਨੂੰ ਭਰਾ ਨੀ ਤੂੰ ਮੇਰਾ ਸਾਲਾ ਬਣ ਕੇ ਰਹਿ, ਉਹ ਵੀ ਗੱਲ ਚੰਗੀ ਲੱਗਦੀ।
3: ਆਪਣੀ ਘਰ ਵਾਲੇ ਨੂੰ ਵੀ ਨੀ ਦੱਸਦਾ ਕਿ ਮੈਂ ਸਾਲੇ ਨਾਲ ਕਿਤੇ ਗੋਲਫ ਖੇਡਣ ਚੱਲਿਆ, ਕਿਤੇ ਖੇਡਣ ਚੱਲਿਆ, ਕਦੇ ਕੋਈ ਅਸੀਂ ਫਿਲਮ ਦੇਖਣ ਚੱਲੇ ਆ ਜਾਂ ਕੋਈ ਗੇਮ ਤੇ ਚੱਲੇ ਆ, ਜੋ ਵੀ ਆ। ਹੁਣ ਥੋੜਾ ਰਿਸ਼ਤਾ ਓਪਨ ਜਿਹਾ ਹੋ ਗਿਆ, ਉਦੋਂ ਥੋੜਾ ਕਲੋਜ਼ਡ ਆਫ ਸੀਗਾ। ਪੁਰਾਣੇ ਸਮੇਂ ਚ ਕਿੱਥੇ ਯਾਰ ਕੋਈ ਪ੍ਰਾਹੁਣਾ ਆਇਆ ਆਪਣੇ ਜਿਹੜੇ ਇਨ ਲਾਅ ਪਰਿਵਾਰ ਨੇ ਉਹਨਾਂ ਨਾਲ ਕਿਤੇ ਕੋਈ ਪਰਸਨਲ ਜੀ ਰਿਲੇਸ਼ਨਸ਼ਿਪ ਨਹੀਂ ਸੀ ਹੁੰਦੀ ਜਿਹੜੀ ਅੱਜ ਕੱਲ੍ਹ ਹੋ ਰਹੀ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਸਬਜ਼ੀ ਮਾਰਕੀਟ, ਉਹ ਵਾਹ ਵੀ ਵਾਹ, ਸਬਜ਼ੀ ਮਾਰਕੀਟ ਵਾਲੇ ਤਾਂ ਛਾਏ ਪਏ ਆ ਪੂਰੇ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ, ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਸਾਗ, ਬਾਥੂ, ਤੇ ਤੁਸੀਂ ਇੱਕ ਵਾਰੀ ਗੇੜਾ ਮਾਰੋ ਆਪ ਕਹੋਗੇ ਬੱਲੇ ਬੱਲੇ ਬਹਿਜਾ ਹੋ ਗਈ। ਇੰਨੀ ਸਾਫ ਸਫਾਈ, ਇੰਨੀਆਂ ਫਰੈਸ਼ ਸਬਜ਼ੀਆਂ, ਰੋ ਮੀਟ ਵੀ ਇਹਨਾਂ ਕੋਲ ਅਵੇਲੇਬਲ ਹੈ, ਮਸਾਲੇ ਵਾਲਾ ਜਾਂ ਪਲੇਨ ਚਿਕਨ ਲਓ, ਕੁੱਕਡ ਫੂਡ ਵੀ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, ਬਾਏ ਵਨ ਗੇਟ ਵਨ ਫਰੀ, ਹਰ ਤਰ੍ਹਾਂ ਦੀ ਕੇਟਰਿੰਗ ਵੀ ਕਰਦੇ ਨੇ, ਵੈਜ ਨੋਨ ਵੈਜ ਕੇਟਰਿੰਗ। ਤੁਸੀਂ ਇੱਕ ਵਾਰ ਸਬਜ਼ੀ ਮਾਰਕੀਟ 10 ਲੋਡਮੈਲ ਗੇਟ ਸੈਂਡਲਵੁੱਡ ਮਕਲੋਗਲਿਨ ਤੇ ਜਾਓ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ ਤੇ ਜਾਓ। ਯਾਦ ਰੱਖੋ, ਵਨ ਐਂਡ ਓਨਲੀ ਇੱਕੋ ਇੱਕ ਟੀਮ, ਸਬਜ਼ੀ ਸਬਜ਼ੀ ਸਬਜ਼ੀ। ਮਾਰਕੀਟ ਵਾਲੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ, ਤੇ ਤੁਸੀਂ ਇਹਨਾਂ ਨੂੰ ਜ਼ਰੂਰ ਵਿਜ਼ਿਟ ਕਰੋ, 10 ਲੋਡਮੈਲ ਗੇਟ ਜਾਂ 10970 ਬ੍ਰੈਮਲੀ ਰੋਡ। ਸੋ ਅਸੀਂ ਤੁਹਾਨੂੰ ਕੁਝ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਕਿ ਇੱਕ ਬਹੁਤ ਹੀ ਕਮਾਲ ਦਾ ਸ਼ੋਅ ਹੋਣ ਜਾ ਰਿਹਾ, ਪੰਜਾਬੀ ਵਿਰਸਾ। ਦੁਨੀਆ ਭਰ ਦੇ ਵਿੱਚ, ਚਾਹੇ ਤੁਸੀਂ ਕੈਨੇਡਾ ਲੈ ਲਓ, ਅਮੈਰੀਕਾ ਲੈ ਲਓ, ਇੰਡੀਆ ਲੈ ਲਓ, ਇੰਗਲੈਂਡ ਲੈ ਲਓ, ਤੁਸੀਂ ਆਸਟ੍ਰੇਲੀਆ ਤੱਕ ਦੇਖੋ ਕਿ ਪੰਜਾਬੀ ਵਿਰਸੇ ਦੀ ਉਡੀਕ ਰਹਿੰਦੀ ਹੈ ਕਿ ਸਾਡੀ ਕੰਟਰੀ, ਸਾਡੇ ਸ਼ਹਿਰ ਦੇ ਵਿੱਚ ਕਦੋਂ ਮਨਮੋਹਣ ਵਾਰਸ ਕਮਲ ਹੀਰ ਜੀ, ਸੰਗਤਾਰ ਜੀ ਹੋਣ ਤੇ ਪੰਜਾਬੀ ਵਿਰਸਾ ਸ਼ੋਅ ਅਸੀਂ ਲਾਈਵ ਦੇਖੀਏ। ਸੋ 25 ਜੁਲਾਈ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਮੈਂ ਕਹਿੰਦਾ ਕਿ ਆਪਣੇ ਸ਼ਹਿਰ ਦਾ ਸਭ ਤੋਂ ਕਮਾਲ ਦਾ ਵੈਨਿਊ ਹੈ, ਇੱਥੇ ਸ਼ੋਅ ਅਟੈਂਡ ਕਰਨਾ ਤੇ ਸ਼ੋਅ ਦਾ ਹਿੱਸਾ ਬਣਨਾ ਉਹ ਆਪਣੇ ਆਪ 'ਚ ਇੱਕ ਬਹੁਤ ਯਾਰ ਇੰਜੋਇਮੈਂਟ ਹੈ। ਸੋ ਹਜੇ ਵੀ ਤੁਸੀਂ ਦੇਖੋ ਕਿ 2000s ਦੇ ਅਰਲੀ 2000s ਜਾਂ 2014 ਤੱਕ ਦੇ ਜਿਹੜੇ ਮੈਲਬੋਰਨ ਦੇ 2011 ਦੇ ਪੰਜਾਬੀ ਵਿਰਸੇ ਨੇ, ਹਜੇ ਵੀ ਆਪਾਂ ਦੇਖੋ ਹਰ ਵੀਕ ਮੈਂ ਤਾਂ ਲਾਉਣਾ ਹੀ ਲਾਉਣਾ ਤੇ ਆਪਾਂ ਸੁਣਦੇ ਸੁਣਦੇ। ਸੋ ਇਸ ਸ਼ੋਅ ਦੀ, ਇਸ ਕੌਂਸਰਟ ਦੀ ਜਾਣਕਾਰੀ ਟੀਮ ਫੋਰ ਇੰਟਰਟੇਨਮੈਂਟ ਜੀ ਮੀਡੀਆ ਗਰੁੱਪ ਤੋਂ ਹਰਜਿੰਦਰ ਗਿੱਲ ਜੀ ਸਾਡੇ ਨਾਲ ਨੇ। ਹਰਜਿੰਦਰ ਜੀ ਵੈਲਕਮ ਸਰ, ਸਵਾਗਤ ਹੈ।
5: ਨਵੀਂ ਵੀਰੇ ਬਹੁਤ ਮਿਹਰਬਾਨੀ ਛੋਟੇ ਭਾਈ, ਥੈਂਕ ਯੂ ਸੋ ਮਚ, ਤੁਹਾਡਾ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਤੇ ਹਮੇਸ਼ਾ ਮੈਨੂੰ ਬੜਾ ਮਾਣ ਹੁੰਦਾ ਨਾ ਵੀ ਜਦੋਂ ਤੁਹਾਨੂੰ ਬੋਲਦੇ ਆ ਸੁਣਦੇ ਆ ਨਾ, ਜਿਵੇਂ ਕਹਿੰਦੇ ਹੁੰਦੇ ਬੋਚ ਬੋਚ ਕੇ ਤੁਸੀਂ ਸ਼ਬਦ ਬੋਲਦੇ ਹੋ, ਬੜਾ ਪਿਆਰਾ ਲੱਗਦਾ ਮੇਰਾ ਵੀ।
3: ਥੈਂਕ ਯੂ ਸੋ ਮਚ ਭਾਜੀ, ਐਂਡ ਬਹੁਤ ਹੀ ਪਿਆਰੇ ਸ਼ੋਅ ਆਲਵੇਜ਼ ਤੁਸੀਂ ਲੈ ਕੇ ਆਉਂਦੇ ਹੋ, ਬੜੇ ਵੈਲ ਆਰਗੇਨਾਈਜ਼ਡ, ਐਂਡ ਪ੍ਰੋਡਕਸ਼ਨ, ਸਾਊਂਡ, ਵੈਨਿਊ, ਹਰ ਇੱਕ ਚੀਜ਼ ਬੜੀ ਵੈਲ ਮੈਨੇਜ ਹੁੰਦੀ ਹੈ। ਸੋ ਪੰਜਾਬੀ ਵਿਰਸਾ ਦੀ ਜ਼ਰੂਰ ਦਿਓ ਜਾਣਕਾਰੀ।
5: ਨਵੀਂ ਜਿਵੇਂ ਤੁਸੀਂ ਵੀ ਕਿਹਾ ਨਾ, ਜਿਹੜਾ ਕਾਨਸਰਟਸ ਨੇ, ਮਿਊਜ਼ੀਕਲ ਇਵੈਂਟਸ ਨੇ ਜਿਹੜੇ, ਉਹ ਉਹਨਾਂ ਨੂੰ ਹੋਰ ਚਾਰ ਚੰਨ ਲੱਗ ਜਾਂਦੇ ਜਦੋਂ ਉਹਨਾਂ ਨੂੰ ਜਿਹੜਾ ਕੰਪੈਟੀਬਲ ਵੈਨਿਊ ਮਿਲ ਜਾਵੇ, ਤੇ ਨਾਲ ਜਦੋਂ ਗਾਇਕੀ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਤਾਰ ਹੋਰਾਂ ਦੀ ਹੋਵੇ ਤਾਂ ਉਹਨੇ ਹੋਰ ਵੀ ਸੋਨੇ ਤੇ ਸੁਹਾਗੇ ਵਾਲਾ ਕੰਮ ਕਰਨਾ। ਸੋ ਵੈਨਿਊ ਬੈਸਟ ਆਫ ਦ ਬੈਸਟ ਵੈਨਿਊਜ਼ ਟੋਰਾਂਟੋ ਦੇ ਵਿੱਚ ਨੇ, ਉਹਨਾਂ ਦੇ ਵਿੱਚੋਂ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਹੈ। ਸਿੰਗਰਸ ਦੀ, ਪਰਫਾਰਮਰਸ ਦੀ ਗੱਲ ਕਰੀਏ, ਉਹ ਬੈਸਟ ਆਫ ਦ ਬੈਸਟ ਨੇ। ਸਾਡੀ ਆਪਣੀ ਟੀਮ ਦੀ ਗੱਲ ਕਰੀਏ ਤਾਂ ਆਪਾਂ ਸਾਰੇ ਹਮੇਸ਼ਾ ਬੈਸਟ ਆਫ ਦ ਬੈਸਟ ਐਫਰਟ ਕਰਦੇ ਹਾਂ। ਆਡੀਅੰਸ ਟੋਰਾਂਟੋ ਦੀ ਉਹਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਵਿੱਚ ਬੈਸਟ ਆਡੀਅੰਸ ਮੰਨੀ ਜਾਂਦੀ ਹੈ ਪਰਫਾਰਮਰਸ ਲਈ, ਫਿਲਮਾਂ ਲਈ, ਸ਼ੋਅਜ਼ ਦੇ ਲਈ। ਤੇ ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਇਸ ਸ਼ੋਅ ਨੂੰ ਵੀ ਕਾਮਯਾਬ ਕਰਨ ਦੇ ਲਈ ਬੈਸਟ ਅਪਰੋਚ ਦੇ ਨਾਲ ਤੁਰੇ ਹੋਏ ਹਾਂ। ਤੇ ਬਹੁਤ ਲਿਮਿਟਡ ਸੀਟਸ ਹੁਣ ਇਸ ਵੇਲੇ, ਜਿਵੇਂ ਪਰਸੈਂਟੇਜ ਦੇ ਵਿੱਚ ਦੱਸਣਾ ਹੋਵੇ ਤਾਂ ਵੀ ਲਗਭਗ 70% ਟਿਕਟਸ ਆਲਰੇਡੀ ਸੋਲਡ ਹੋ ਗਈਆਂ ਤੇ 2 ਹਫ਼ਤੇ ਬਾਕੀ ਹੈ। ਤੇ ਬਸ ਹੁਣ ਆਪਾਂ 25 ਤਰੀਕ ਨੂੰ ਤੁਹਾਨੂੰ ਸਾਰਿਆਂ ਨੂੰ ਮਿਲਣਾ, ਤੇ ticketmaster.ca ਤੇ ਜਾ ਕੇ ਤੁਸੀਂ ਟਿਕਟਸ ਲੈ ਸਕਦੇ ਹੋ, ਜਾਂ ਤੁਸੀਂ ਗਰੁੱਪ ਦੇ ਵਿੱਚ 10 ਜਾਂ 10 ਤੋਂ ਵੱਧ ਟਿਕਟਸ ਚਾਹੀਦੀਆਂ ਹੋਈਆਂ ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਹੋਇਆ ਤਾਂ ਸਪੋਂਸਰਸ਼ਿਪ ਦੀਆਂ ਆਪਸ਼ਨਸ ਦੇ ਨਾਲ VIP ਟਿਕਟਸ ਜਾਂ ਫਿਰ ਗਰੁੱਪ ਦੇ ਵਿੱਚ ਟਿਕਟਸ ਅਸੀਂ ਐਲੋਕੇਟ ਕਰ ਸਕਦੇ ਹਾਂ। ਸੋ ਸਾਨੂੰ ਕਾਲ ਕੀਤੀ ਜਾ ਸਕਦੀ ਹੈ ticketmaster.ca ਆਨਲਾਈਨ ਜਾ ਕੇ, ਗਰੁੱਪ ਦੇ ਵਿੱਚ ਟਿਕਟ ਲੈਣ ਲਈ 6474006862 ਜਾਂ 416-303-4444, ਤੇ ਕੁਛ ਇੱਕ ਸਾਡੇ ਕੋਲ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਫ੍ਰੈਂਡਸ ਵੀਡੀਓ, ਆਪਣਾ ਟੀਮ ਫੋਰ ਐਂਟਰਟੇਨਮੈਂਟ ਦਾ ਹੈੱਡ ਆਫਿਸ ਹੈ ਸਟੀਵਜ਼ ਐਂਡ ਮੈਲੀ ਦੇ ਨੇੜੇ। ਸੋ ਉੱਥੋਂ ਵੀ ਤੁਸੀਂ ਟਿਕਟਸ ਪਿੱਕ ਕਰ ਸਕਦੇ ਹੋ, ਪਰ ਕੋਸ਼ਿਸ਼ ਕਰੋ ਕਿ ਜਿਹੜੇ ਅੱਜ ਦੀ ਡੇਟ ਦੇ ਵਿੱਚ ਬਹੁਤਾ ਜਿਹੜੇ ਸਾਡੇ ਕੋਲ ਫੋਨ ਦੇ ਉੱਤੇ ਐਪ ਦੇ ਉੱਪਰ ਜ਼ਰੀਆ ਸਭ ਤੋਂ ਬੈਸਟ ਹੈ। ਸੋ ਜਿਹੜੇ ਐਪ ਨਹੀਂ ਯੂਜ਼ ਕਰਦੇ ਸਿਰਫ ਉਹੀ ਪ੍ਰਿੰਟਡ ਟਿਕਟਸ ਦੇ ਲਈ ਖੇਚਲ ਕਰਨ, ਅਦਰਵਾਈਜ਼ ਆਨਲਾਈਨ ਬੈਸਟ ਆਪਸ਼ਨ ਹੈ। ਤੇ ਗਰੁੱਪ ਟਿਕਟ ਜੇ ਤੁਸੀਂ ਲੈਣੇ ਹੋ ਉਹਦੇ ਲਈ ਸਾਨੂੰ ਕਾਲ ਕਰ ਲਿਓ, ਕਿਉਂਕਿ ਉਹਦੇ ਚ ਅਸੀਂ ਥੋੜੀ ਬਹੁਤੀ ਤੁਹਾਡੀ ਸੇਵਿੰਗ ਕਰਵਾ ਦੇਣੀ। ਉਹ ਕਿਵੇਂ ਹੋਣੀ ਉਹਦੇ ਲਈ ਤੁਸੀਂ ਸੰਪਰਕ ਕਰ ਲਿਓ 6474006862 ਪੰਜਾਬੀ ਵਿਰਸਾ 2026 25 ਜੁਲਾਈ ਦਿਨ ਸ਼ਨੀਵਾਰ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ, ਜਿੱਥੇ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਤਾਰ ਹੋਣਾ ਨੇ ਆਪਣੀ ਗਾਇਕੀ ਦਾ ਰੰਗ ਬਖੇਰਨਾ।
3: ਬਹੁਤ ਹੀ ਪਿਆਰਾ ਸ਼ੋਅ, ਐਂਡ ਜਿਵੇਂ ਕਿ ਹਰਿੰਦਰ ਜੀ ਨੇ ਕਿਹਾ ਕਿ ਵੈਨਿਊ ਗ੍ਰੇਟ ਕੈਨੇਡੀਅਨ, ਇੱਕ ਤਾਂ ਤੁਸੀਂ ਪਹਿਲਾਂ ਪਹੁੰਚੋ, ਥੋੜਾ ਬਹੁਤਾ ਤੁਸੀਂ ਕਸੀਨੋ ਤੇ ਇੰਜੋਏ ਕਰੋ ਤੇ ਬਾਅਦ ਦੇ ਵਿੱਚ ਸ਼ੋਅ ਦੇਖੋ। ਸੋ ਇਟਸ ਡੇ ਫੁੱਲ ਆਫ ਤੁਹਾਡੇ ਲਈ ਇੰਟਰਟੇਨਮੈਂਟ ਹੈ। ਸੋ ਜ਼ਰੂਰ ticketmaster.ca ਤੇ ਜਾਓ, ਤੇ ਬਹੁਤ ਲਿਮਿਟਡ ਹੀ ਹੁਣ ਟਿਕਟਸ ਅਵੇਲੇਬਲ ਨੇ। ਬਹੁਤ ਹੀ ਕਮਾਲ ਦਾ ਮਾਹੌਲ ਹੋਊਗਾ ਜਦੋਂ ਉੱਥੇ 5-7 ਹਜ਼ਾਰ ਬੰਦਾ ਇਕੱਠਾ ਹੋ ਕੇ ਫਿਰ ਗਾਊਗਾ ਨਾ ਕਿ ਕਿਤੇ ਕੱਲੀ ਬਹਿ ਕੇ ਸੋਚੀ ਨੀ, ਜਾਂ ਤੇਰਾ ਕੋਕਾ ਕਰਕੇ ਧੋਖਾ ਨਹੀਂ ਦੇ ਲੈ ਗਿਆ, ਜਾਂ ਰਾਤੀ ਉਹਦੀ ਫੋਟੋ ਵੇਖੀ ਫੇਸਬੁੱਕ ਤੇ ਮੈਂ, ਜਾਂ ਚਰਖਾ ਕੱਤਦੀ ਕੱਤਦੀ ਐਵੇਂ ਗਾਇਆ ਨਾ ਕਰਨੀ। ਸੋ ਇਟ ਵਿਲ ਬੀ ਅਮੇਜ਼ਿੰਗ, ਤੁਸੀਂ ਜ਼ਰੂਰ ਯਾਦ ਰੱਖੋਗੇ। ticketmaster.ca ticketmaster.ca ਜਾਂ ਕੋਈ ਵੀ ਹੋਰ ਜਾਣਕਾਰੀ ਲਈ 6474006862 6474062 ਹਰਿੰਦਰ ਜੀ ਬਹੁਤ ਸ਼ੁਕਰੀਆ ਤੇ ਬੈਸਟ ਵਿਸ਼ਸ।
5: ਨਵੀਂ ਜਾਂਦੇ ਜਾਂਦੇ ਇੱਕ ਚੀਜ਼ ਜੇ ਦੱਸਾਂ ਤਾਂ ਇਸ ਵਾਰੀ ਵੀ ਇਹ ਪੰਜਾਬੀ ਵਿਰਸਾ ਰਿਕਾਰਡ ਹੋਣਾ, ਸੋ ਇਹਦੀ ਰਿਕਾਰਡਿੰਗ ਦੀ ਵੀ ਤਿਆਰੀ ਹੋ ਰਹੀ ਹੈ, ਤੇ ਤੁਸੀਂ ਵੀ ਤਿਆਰ ਹੋ ਜਾਓ। ਤੇ ਜਿਵੇਂ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਕਿ 2004 ਤੋਂ ਲੈ ਕੇ ਵੱਖਰੇ ਵੱਖਰੇ ਸ਼ੋਅਜ਼ ਆਪਾਂ ਟੀਵੀ ਤੇ ਜਾਂ ਯੂਟਿਊਬ ਤੇ ਦੇਖਦੇ ਸੁਣਦੇ ਰਹੇ ਹਾਂ, ਤਾਂ ਆਪਾਂ ਹੁਣ ਵਿਟਨੈਸ ਕਰਾਂਗੇ, ਇਸ ਵੀਡੀਓ ਦਾ ਵੀ ਹਿੱਸਾ ਬਣ ਸਕਦੇ ਹਾਂ। ਸੋ ਰਿਕਾਰਡ ਕੀਤਾ ਜਾਣਾ ਸ਼ੋਅ, ਸੋ ਉਹਦੇ ਲਈ ਵੀ ਆਪਾਂ ਤਿਆਰੀ ਰੱਖੀ ਹੈ।
3: ਵੈਰੀ ਗੁੱਡ, ਬਹੁਤ ਪਿਆਰ ਜੀ, ਤੇ ਮੇਰੇ ਡੈਡ ਵੱਲੋਂ ਵੀ ਤੁਹਾਨੂੰ ਬੈਸਟ ਵਿਸ਼ਸ। ਕਨਫਿਊਜ਼ਨ ਹੋ ਜਾਂਦੀ ਹੈ ਜਦੋਂ ਨਾ ਤੁਹਾਡੇ ਮੂਹਰੇ ਹੁਣ ਕੋਕਾ ਵੀ ਹੈ, ਕਿਤੇ ਕੱਲੀ ਬਹਿ ਕੇ ਤੇ ਦਿਲ ਉੜਜੋ ਉੜਜੋ ਕਰਦਾ, ਮੁਟਿਆਰੇ ਨੀ ਹੈਲੋ ਹੈਲੋ ਟੋਪ ਦਾ ਸ਼ਕੀਨ ਕਮਲ ਹੀਰ ਓ ਵਾਹ ਬਈ ਵਾਹ ਸੋ ਲਾਉਂਦੇ ਹਾਂ ਮੈਂ ਲੱਭਾਂ ਤੇ ਉਸ ਤੋਂ ਪਹਿਲਾਂ ਦਵਿੰਦਰ ਪਵਾਰ ਜੀ ਸਾਡੇ ਨਾਲ ਨੇ ਤੁਹਾਡੀ ਮੋਰਗੇਜ ਕਰਾ ਦਈਏ ਤੁਹਾਡਾ ਟਰੱਕ ਦਾ ਲੋਨ ਕਰਾ ਦਈਏ ਤੁਹਾਡੀ ਲਾਈਨ ਆਫ ਕ੍ਰੈਡਿਟ ਕਰਵਾ ਦਈਏ ਪੈਸਿਆਂ ਦੀ ਬਹੁਤ ਲੋੜ ਹੈ ਅੱਜ ਕੱਲ੍ਹ ਸੋ ਪ੍ਰੋਫੈਸ਼ਨਲ ਸਰਵਿਸ ਵਧੀਆ ਰੇਟਸ ਦਵਿੰਦਰ ਪਵਾਰ ਅਕਾਲ ਮੋਰਗੇਜ ਤੋਂ ਪਵਾਰ ਸਾਹਿਬ ਵੈਲਕਮ
6: ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜੁੜੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਜੀ ਗੁੱਡ ਈਵਨਿੰਗ ਸਾਰਿਆਂ ਨੂੰ ਬਿਲਕੁਲ ਜੀ ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਤੇ ਐਨੀ ਟਾਈਮ ਤੁਸੀਂ ਗੱਲਬਾਤ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ ਕਾਲ ਕਰਨ ਲਈ ਨੰਬਰ ਹੈ 6479888731 ਅੱਜ ਬਹੁਤ ਸਾਰੇ ਭੈਣ ਭਰਾ ਨੇ ਜਿਹੜੀਆਂ ਕਾਲ ਕਈ ਦਫ਼ਾ ਆਉਂਦੀਆਂ ਜੀ ਸਾਡਾ ਕ੍ਰੈਡਿਟ ਬੈਡ ਆ ਕਾਰਨ ਕੀ ਹੈ ਕ੍ਰੈਡਿਟ ਬੈਡ ਹੋਣ ਦੇ ਕਿਉਂਕਿ ਕ੍ਰੈਡਿਟ ਬੈਡ ਹੋਣ ਦੇ ਕਾਰਨ ਕਈ ਹੋ ਸਕਦੇ ਆ ਇੱਕ ਤਾਂ ਸਾਡਾ ਜਿਹੜਾ ਓਵਰ ਯੂਟੀਲਾਈਜੇਸ਼ਨ ਹੁੰਦਾ ਕਿਉਂਕਿ ਜਿਹੜਾ ਕ੍ਰੈਡਿਟ ਸਾਡਾ ਜਿੰਨੀ ਲਿਮਿਟ ਹੈ ਉਹਦੇ ਤੋਂ ਆਪਾਂ ਉੱਪਰ ਯੂਜ਼ ਕਰੀਏ ਤਾਂ ਸਾਡਾ ਕ੍ਰੈਡਿਟ ਜਿਹੜਾ ਸਕੋਰ ਥੱਲੇ ਜਾਣਾ ਸ਼ੁਰੂ ਹੋ ਜਾਂਦਾ ਜਾਂ ਫਿਰ ਆਪਣਾ ਕੋਈ ਬੈਂਕਰਪਸੀ ਪ੍ਰਪੋਜ਼ਲ ਕੀਤੀ ਹੈ ਉਹਦੇ ਨਾਲ ਸਾਡਾ ਹੁੰਦਾ ਜਾਂ ਸਾਡੀ ਕੋਈ ਚਿੱਠੀ ਮਿਸ ਹੋ ਗਈ ਲੈਟਰ ਮਿਸ ਹੋ ਗਈ ਹੈ ਬਿੱਲ ਮਿਸ ਹੋ ਗਿਆ ਆਪਾਂ ਪੇਮੈਂਟ ਦੇਣਾ ਭੁੱਲ ਗਏ ਉਹ ਕ੍ਰੈਡਿਟ ਤੇ ਪੈ ਗਈ ਆ ਜਾਂ ਫਿਰ ਆਪਣੀਆਂ ਪੇਮੈਂਟ ਲੇਟ ਕਰ ਰਹੇ ਹਾਂ ਆਪਾਂ ਹੁਣ ਔਨ ਟਾਈਮ ਨਹੀਂ ਕਰ ਰਹੇ ਉਹ ਸਾਡੇ ਕਾਰਨ ਹੋ ਸਕਦੇ ਆ ਜਾਂ ਕੋਈ ਆਪਣਾ ਘਰੇਲੂ ਕਲੇਸ਼ ਵੀ ਹੋ ਸਕਦਾ ਜਿਹਦੇ ਕਰਕੇ ਸਾਨੂੰ ਕੋਈ ਸੈਪਰੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਦੇ ਨਾਲ ਸਾਨੂੰ ਜਿਹੜਾ ਕ੍ਰੈਡਿਟ ਖਰਾਬ ਹੋ ਗਿਆ ਆ ਤੇ ਇਹਦੇ ਤੋਂ ਬਚਿਆ ਵੀ ਜਾ ਸਕਦਾ ਆ ਇੱਕ ਤਾਂ ਇਹ ਹੈ ਕਿ ਇੱਕ ਤਾਂ ਆਪਣੀ ਜਿਹੜੀ ਪੇਮੈਂਟ ਆ ਔਨ ਟਾਈਮ ਕਰੋ ਜਿੰਨੇ ਕ੍ਰੈਡਿਟ ਦੀ ਲਿਮਿਟ ਆ ਉਹਨੂੰ ਦਿੱਤੇ ਹੋਏ ਕ੍ਰੈਡਿਟ ਦੀ ਲਿਮਿਟ ਦਾ 75% ਯੂਜ਼ ਕਰੋ ਤੇ ਜਿਹੜਾ ਟਾਈਮ ਲਿਮਿਟ ਹੁੰਦੀ ਹੈ 3 ਤੋਂ 4 ਦਿਨ ਦਾ ਉਹਦੇ ਵਿੱਚ ਵਿੱਚ ਆਪਣੀ ਪੇਮੈਂਟ ਕਰੋ ਲਾਸਟ ਡੇਟ ਤੇ ਅਗਰ ਪੇਮੈਂਟ ਕਰਦੇ ਹਾਂ ਤਾਂ ਸੇਮ ਬੈਂਕ 'ਚ ਕਰੋ ਨਾ ਕਿ ਦੂਸਰੀ ਬੈਂਕ ਦੇ ਵਿੱਚ ਦੂਸਰੀ ਬੈਂਕ ਤੋਂ ਪੇਮੈਂਟ ਟ੍ਰਾਂਸਫਰ ਹੋਣ ਨੂੰ ਟਾਈਮ ਲੱਗ ਜਾਂਦਾ ਉਹਦੇ ਨਾਲ ਵੀ ਸਾਡੇ ਕ੍ਰੈਡਿਟ ਨੂੰ ਪ੍ਰੋਬਲਮ ਆਉਂਦੀ ਹੈ ਤੇ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹਨਾਂ ਦੇ ਕਰਕੇ ਆਪਾਂ ਕ੍ਰੈਡਿਟ ਆਪਣਾ ਠੀਕ ਰੱਖ ਸਕਦੇ ਹਾਂ ਅਗਰ ਕਿਸੇ ਕਾਰਨ ਕਰਕੇ ਤੁਹਾਡਾ ਕ੍ਰੈਡਿਟ ਖਰਾਬ ਹੋ ਵੀ ਗਿਆ ਆ ਤੁਸੀਂ ਚਾਹੁੰਦੇ ਆ ਕਿ ਆਪਾਂ ਉਹਨੂੰ ਹੁਣ
7: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
1: 647-706-6640-647-706-6840।
2: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
3: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ JN ਗੈਰੀ ਨੂੰ
5: 905-459-5533,
3: 905-459-5533।
5: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: 7997877sofastudio.ca. Thank you, ji.
1: ਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
2: Hi guys, enjoy ਕਰੋ ਤੰਦੂਰੀ ਬੁਆਇਜ਼। ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
1: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
3: ਟੀਮ ਪੂਰ ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
4: ਓਏ ਸਾਵਣ ਚੜਿਆ ਤੀ
3: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ
4: ਦੁਨੀਆ ਮੇਲੇ ਜਾਂਦੀ ਹੈ
3: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਤਾਰ। Tickets are available at ticketmaster.ca. For details, contact Team for Entertainment 647-400-6862 416-303-4444. ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?
5: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6474552947 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਮੋਟੇ ਖਾ ਕੇ ਚੂਹੇ ਬਿੱਲੀ ਰੱਜੀ ਫਿਰਦੀ ਏ, ਮੋਟੇ ਖਾ ਕੇ ਚੂਹੇ ਬਿੱਲੀ ਰੱਜੀ ਫਿਰਦੀ ਏ, ਫਿਰ ਵੀ ਸ਼ਿਕਾਰ ਪਿੱਛੇ ਭੱਜੀ ਫਿਰਦੀ ਏ, ਦਾਤੀ ਥੋੜਾ ਬੱਲੀ ਨਹੀਂ ਲੱਭਦੀ ਝੰਡੇ ਚੋਂ, ਪਾਰਟੀ ਖੱਬੇ ਸੱਜੇ ਲੱਭਦੀ ਫਿਰਦੀ ਏ, ਸ਼ੇਰ ਦੇ ਮੁਕਾਬਲੇ 'ਚ ਚੋਣਾਂ ਲੜਨ ਨੂੰ ਕਾਟੋ ਵੀ ਮੈਦਾਨ ਵਿੱਚ ਗੱਜੀ ਫਿਰਦੀ ਹੈ। ਕਹਿੰਦਾ ਰਾਜਨੀਤੀ ਦਾ ਐਸਾ ਹੋਇਆ ਭੂਤ ਸਵਾਰ, ਲਾ ਕੇ ਚੁੰਨੀ ਸ਼ਰਮ ਤੱਜੀ ਫਿਰਦੀ ਹੈ, ਲੋਕਾਂ ਦੇ ਵਿੱਚ ਜਾ ਕੇ ਗੁਣਗੁਣਾਉਣ ਨੂੰ ਟੁੱਟੇ ਹੋਏ ਛੱਜ ਨਾਲ ਛੱਜੀ ਫਿਰਦੀ ਏ, ਲੱਗਦਾ ਪਰਲੋ ਆ ਗਈ ਹੈ ਧਰਤੀ 'ਤੇ ਤਾਂ ਹੀ ਸਾਰੀ ਦੁਨੀਆ ਭੱਜੀ ਫਿਰਦੀ ਹੈ, ਬਾਰ ਬਾਰ ਸੁੱਟ ਕੇ ਟੁੱਕ ਦੇਖਦੇ ਨੇ ਉਹ, ਨੀਤ ਤਾਂ ਮਦਹੋਸ਼ ਦੀ ਰੱਜੀ ਫਿਰਦੀ ਹੈ।

0: ਕਹਿੰਦਾ ਮੁਹੱਬਤ ਵਿੱਚ ਹਿਸਾਬ ਨਹੀਂ ਹੁੰਦਾ। ਕਹਿੰਦਾ ਨਹੀਂ ਕਹਿੰਦੀ ਮੁਹੱਬਤ ਵਿੱਚ ਹਿਸਾਬ ਨਹੀਂ ਹੁੰਦਾ। ਜੋ ਇਨਸਾਨ ਸੱਚਮੁੱਚ ਆਪਣਾ ਲੱਗਦਾ ਹੋਵੇ ਉਸ ਦੀਆਂ ਕਮੀਆਂ ਵਿੱਚ ਆਪਣੇਪਣ ਵਰਗੀਆਂ ਲੱਗਦੀਆਂ ਨੇ ਅਤੇ ਜੋ ਦਿਲੋਂ ਉੱਤਰ ਜਾਵੇ ਉਸ ਦੀਆਂ ਖੂਬੀਆਂ ਵੀ ਨਜ਼ਰ ਨਹੀਂ ਆਉਂਦੀਆਂ। ਗਰੇਵਾਲ ਮੈਡਮ ਆ ਧਿਆਨ ਨਾਲ ਸੁਣਿਓ, ਕਹਿੰਦਾ ਬੜਾ ਕੀਤਾ ਲੋਕਾਂ ਦਾ ਪਰ ਕਦਰ ਕਿਸੇ ਟਾਵੇ ਦੀ ਟਾਵੇ ਨੇ ਕਰੀਏ, ਹੁਣ ਕੀ ਸਬੂਤ ਪੇਸ਼ ਕਰੀਏ, ਕਿਹਦੇ ਲਈ ਕੀ ਮੁਸੀਬਤ ਜਰੀਏ, ਪਰ ਸਾਡੀ ਵਾਰੀ ਲੋੜ ਪੈਣ ਦੇ ਬਹੁਤਿਆਂ ਨੇ ਮੁੱਖ ਮੋੜ ਲਏ ਨੇ। ਹੁਣ ਪਹਿਲਾਂ ਵਾਲੀ ਗੱਲ ਰਹੀ ਨਾ ਉਹਨਾਂ ਰਿਸ਼ਤਿਆਂ ਵਿੱਚ ਜਿਨ੍ਹਾਂ ਦੇ ਇਹੀ ਮਤਲਬੀ ਜਿਹੇ ਜੋੜ ਪਏ ਨੇ, ਜਿਸ ਦਿਨ ਦੇ ਇਹੀ ਮਤਲਬੀ ਜਿਹੀ ਜੋੜ ਪਏ। ਇਹਨਾਂ ਸਤਰਾਂ ਨਾਲ ਤੁਸੀਂ ਸੁਣਾਉਣਾ ਪ੍ਰੋਗਰਾਮ ਸਾਂਝਾ ਪਰਸਾ। ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਡੰਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ 14 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਪਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਪਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅਤੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 24 ਟੈਂਪਰੇਚਰ ਆ। ਮਿਸਿਜ਼ ਆਗਾ ਜੀ ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੜੇ, ਉਹਦੀਆਂ ਜੜ੍ਹਾਂ ਦੇ ਵਿੱਚ ਐਂ ਕਹਿ ਲਓ ਪੰਜਾਬੀ 'ਚ ਸਿੱਧੇ ਹੀ, ਹੈ ਨਾ, ਪੈਰਾਂ ਦੇ ਵਿੱਚ 24 ਫੀਲ ਲਾਈਕ 23, 34 ਦੁਪਹਿਰ ਨੂੰ, ਸ਼ਾਮ ਨੂੰ 36 ਅਤੇ ਰਾਤ ਨੂੰ 30 ਟੈਂਪਰੇਚਰ। 5:50 'ਤੇ ਸੂਰਜ ਸਾਹਿਬ ਜੀ ਆਪਾਂ ਨੂੰ ਦੇਣਗੇ ਦਰਸ਼ਨ ਅਤੇ 8:58 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਦਿਨ ਘਟਣੇ ਕਾਫੀ ਫਰਕ ਪਿਆ ਹੋਇਆ ਦਿਨਾਂ ਦਾ ਹੁਣ, ਹੈ ਹਾਂ। ਚਲੋ 905-673-3337 ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਲਾਈਵ ਪ੍ਰੋਗਰਾਮ ਨੂੰ, ਕੋਈ ਤੁਸੀਂ ਟ੍ਰੈਫਿਕ ਦੀ ਗੱਲਬਾਤ ਕਰਨੀ ਆ, ਕੋਈ ਜਿਵੇਂ ਵੀਕਐਂਡ ਲੰਘ ਕੇ ਗਿਆ ਮੇਰਾ ਤਾਂ ਚਲੋ ਲੌਂਗ ਹੋਣ ਲੱਗ ਗਿਆ, ਅਤੇ ਫਿਰ ਕੱਲ੍ਹ ਦੀ ਗੱਲ ਕਰ ਲਓ ਚਾਹੇ ਕੋਈ ਪਰਸੋਂ ਦੀ ਕਰ ਲਓ। ਤੁਹਾਨੂੰ ਕੋਈ ਇਹੋ ਜਿਹੀ ਕੋਈ ਨਿਊਜ਼ ਪਤਾ ਜਿਹੜੀ ਆਪਾਂ ਨੂੰ ਨਾ ਪਤਾ ਹੋਵੇ, ਹੋ ਸਕਦਾ ਪਤਾ ਵੀ ਹੋਵੇ ਪਰ ਹਜੇ ਤੱਕ ਆਪਾਂ ਕੋਈ ਸਟਾਰਟ ਨਾ ਕੀਤੀ ਹੋਵੇ, ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਉਹ 'ਚ ਛੇੜਖਾਨੀ ਆਪਾਂ ਵੀ ਕਰ ਦਾਂਗੇ, ਅਤੇ ਜਾਂ ਫਿਰ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ, ਕੋਈ ਰੋਡ ਬਲੋਕ ਹੋਇਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਤਾਂ ਜ਼ਰੂਰ ਤੁਸੀਂ 905-673-3337, ਕਿਉਂਕਿ ਇਹ ਪ੍ਰੋਗਰਾਮ ਹੀ ਤੁਹਾਡਾ ਆਪਣਾ ਪ੍ਰੋਗਰਾਮ ਆ, ਇੱਥੇ ਕੋਈ ਰੋਕ ਟੋਕ ਨਹੀਂ, ਕੋਈ ਗੱਲਬਾਤ ਇਹੋ ਜਿਹੀ ਨਹੀਂ ਵੀ ਕਿਸੇ ਨੂੰ ਮਾੜਾ ਗਿਆ ਜਾਂ ਤਾਂ ਕਲਾਸਾਂ ਅਗਲੇ ਲਾ ਦਿੰਦੇ ਪਰ ਆਪਾਂ ਨੇ ਅਜੇ ਲਾਈ 9-9.5 ਸਾਲ ਹੋ ਗਏ, ਕਿਸੇ ਨੂੰ ਕਿਹਾ ਕੁਛ ਮਾੜਾ ਚੰਗਾ, ਆਪਣੇ ਆਪ ਕੋਈ ਸਮਝਦਾ ਜੀ ਸਦਕੇ ਸਮਝੀ ਜਾਵੇ ਉਹ ਅਗਲੇ ਦੀ ਮਰਜ਼ੀ ਆ, ਕਹਿੰਦੇ ਵੀ ਹੁੰਦੇ ਕਹਿਣ ਜਾਣਦਾ ਤਾਂ ਕਹਾਉਣਾ ਵੀ ਸਿੱਖਣਾ ਚਾਹੀਦਾ। 905-673-3337 ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ 416-477-2040 ਜਾਂ ਫਿਰ ਪੰਜਾਬੀ ਲਹਿਰਾਂ ਦੀ ਜਾਂ ਵੱਖ ਵੱਖ ਹੋਰ ਆਪਾਂ ਬਹੁਤ ਨੇ ਉਹ ਤੁਸੀਂ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੇ ਹੋ। 24 ਘੰਟੇ 7 ਦਿਨ ਜਿੰਨੇ ਵੀ 530 'ਤੇ ਪ੍ਰੋਗਰਾਮ ਚੱਲਦਾ। ਜੇ ਮੈਸੇਜ ਕਰਨਾ, ਵਟਸਐਪ ਕਰਨਾ, ਫਿਰ ਇੱਕੋ ਨੰਬਰ ਦਿਲ ਦੀਆਂ ਡਾਇਰੀਆਂ 'ਚ ਤੁਹਾਡੀਆਂ 'ਚ ਹਮੇਸ਼ਾ ਹੋਣਾ ਚਾਹੀਦਾ 647-835-5592, 647-835-5592। ਸੈਚਰਡੇ ਨੂੰ ਕੈਲਟਨ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੈਚਰਡੇ ਵਾਲੇ ਦਿਨ ਦੀਆਂ, ਕਿਉਂਕਿ ਉਹਨਾਂ ਦੇ ਉੱਥੇ ਸਕੂਲ ਦੇ ਵਿੱਚ ਜਿਹੜਾ ਮੇਲਾ ਹੋਇਆ, ਸਰਬਜੀਤ ਚੀਮਾ ਸਾਹਿਬ, ਹਰਿੰਦਰ ਸੰਧੂ ਅਤੇ ਬੌਬੀ ਭੰਧੇਰ ਆਪਣੇ ਬਾਈ ਜੀ, ਹੋਰ ਬਹੁਤ ਸਾਰੇ ਕਲਾਕਾਰਾਂ ਨੇ ਗੀਤ ਸੰਗੀਤ ਪੂਰਾ ਲਾਇਆ, ਰੌਣਕ ਮੇਲਾ ਪੂਰਾ ਲਾਇਆ। ਮੈਨੂੰ ਵੀ 2-3-4 ਘੰਟੇ ਜਾਣ ਦਾ ਮੌਕਾ ਮਿਲਿਆ ਅਤੇ ਵੱਖ ਵੱਖ ਗੈਸਟ ਉੱਥੇ ਪਹੁੰਚੇ ਹੋਏ ਸੀ, ਟੈਮੋਪਲ ਸਾਹਿਬ ਵੀ ਮਿਲੇ, ਆਪਣੇ ਰੂਬੀ ਸੋਤਾ ਮੈਡਮ ਮਿਲੇ, ਲੋਕਲ ਲੀਡਰ ਜਿਹੜੇ ਹਜੇ ਐੱਮ ਸੀ ਖੜਨਾ ਆ ਜਾਂ ਖੜ੍ਹੇ ਆ ਕੁਛ ਸਮਥਿੰਗ, ਹੈ ਨਾ, ਸਾਰੇ ਜਣੇ ਮਿਲੇ, ਬਹੁਤ ਵਧੀਆ ਲੱਗਿਆ। ਅਤੇ ਸਪੈਸ਼ਲ ਉੱਥੇ ਆਉਣ ਦਾ ਇੰਡੀਅਨ ਕੌਂਸਲੇਟ ਜਨਰਲ ਸ਼੍ਰੀ ਗਿਰੀਸ਼ ਜਨੇਜਾ ਜੀ, ਹੁਣ ਮੈਂ ਇੰਟਰਵਿਊ ਵੀ ਕੀਤੀ ਆ, ਮੈਂ ਬਣਾ ਰਿਹਾ ਉਹਨੂੰ ਇੰਟਰਵਿਊ ਨੂੰ ਪਾਰਟ ਬਣਾਏ ਆ ਉਹਦੇ, ਉਹ 15-16 ਮਿੰਟ ਦੀ ਆ ਪਰ 2-2-3-3 ਮਿੰਟ ਦੇ 5-6 ਪਾਰਟ ਬਣਾਏ ਆ, ਆਪਾਂ ਕੁਛ ਅੱਜ ਜਾਂ ਕੁਛ ਦੇਖਦੇ ਹਾਂ ਉਹਨੂੰ ਕਿੱਦਾਂ ਕਰ ਦਾਂਗੇ ਸੈਟਅਪ। ਬਹੁਤ ਸੋਹਣੀ ਆ, ਹਰ ਚੀਜ਼ ਆਪਣੇ ਰਿਲੇਟਡ ਕੁਐਸਚਨ ਨੇ, ਜਿਵੇਂ ਵੈਲਫੇਅਰ ਦਾ ਕੁਐਸਚਨ ਆ, ਧੀਆਂ ਭੈਣਾਂ ਕੁੜੀਆਂ ਆਪਣੀਆਂ ਬੱਚੀਆਂ ਜਿਹੜੇ ਉਹਦੇ PR ਨੇ ਜਾਂ ਸਟੂਡੈਂਟ ਕੁੜੀਆਂ ਨੇ, ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹਨਾਂ ਦੇ ਸੰਬੰਧ ਦੇ ਵਿੱਚ, ਵੀ ਇੰਡੀਆ ਨੂੰ ਬੈਕ ਵੀ ਭੇਜ ਸਕਦੀ ਆ ਗੌਰਮੈਂਟ, ਆਪਣੀ ਇੰਡੀਅਨ ਗੌਰਮੈਂਟ, ਜੇ ਤੁਹਾਨੂੰ ਮਦਦ ਦੀ ਲੋੜ ਆ, ਕਹਿਣ ਦਾ ਭਾਵੇ ਹੈਨਾ, ਕੋਈ ਡਿਵੋਰਸ ਹੀ ਆ ਕੁੜੀ, ਨਹੀਂ ਕੰਮ ਕਿਸੇ ਕੋਲ ਹੈਗਾ, ਹੈ ਨਾ, ਉਹਨੂੰ ਸ਼ੈਲਟਰ ਦੇ ਵਿੱਚ ਵੀ ਛੱਡਿਆ ਜਾ ਸਕਦਾ, ਹੋਰ ਬਹੁਤ ਬਹੁਤ ਕੁਛ ਆ। ਅਤੇ ਫਿਰ ਜਿਹੜੇ BLS ਦਫ਼ਤਰ ਲਾਈਨਾਂ ਲੱਗਦੀਆਂ ਉਹਦੇ ਸੰਬੰਧ ਦੇ ਵਿੱਚ ਮੈਂ ਗੱਲਬਾਤ ਕੀਤੀ, ਅਤੇ ਜਾਂ ਫਿਰ ਆਪਾਂ ਜਿਵੇਂ ਉਰੇ ਸੋਨਾ ਪਾ ਕੇ ਜਾਂਦੇ ਹਾਂ, ਇੰਡੀਆ ਕਸਟਮ ਡਿਊਟੀ ਲੱਗਦੀ ਆ 50,000 ਤੋਂ ਉੱਪਰ ਵੀ ਲੈ ਲੈਂਦੇ ਉੱਥੇ ਮੌਕੇ 'ਤੇ, ਹੈ ਨਾ, ਲਿਓ ਜੀ ਇੰਨੇ ਪੈਸੇ, ਉਹਦੇ ਸੰਬੰਧ 'ਚ ਗੱਲਬਾਤ ਕੀਤੀ। ਜਾਂ ਫਿਰ ਹੋਰ 3-4 ਕੁਐਸਚਨ ਨੇ, ਹੁਣ ਮੈਨੂੰ ਮੂੰਹ ਜ਼ਬਾਨੀ ਨਹੀਂ ਚਿੱਤੇ, ਲਿਖੇ ਹੋਏ ਸੀ ਮੇਰੇ ਕੋਲ ਸਾਰੇ, ਉਹ ਕੁਦਰਤੀ ਲਿਖੇ ਦਾ ਜਦੋਂ 6 ਮਹੀਨੇ ਪਹਿਲਾਂ ਸੀ, ਉਹੀ ਕਿਤੇ ਦਿਮਾਗ 'ਚ ਚੜ ਗਏ ਫਿਰ। ਅਤੇ ਫਿਰ ਹੋਰ ਸੀ ਬਹੁਤ ਸਾਰੇ ਕੁਐਸਚਨ ਵੱਖ ਵੱਖ ਤਰੀਕਿਆਂ ਨਾਲ। ਅਤੇ ਜਿਹੜੇ ਉਰੇ ਡੈਥ ਹੋ ਜਾਂਦੀ ਆ ਕਿਸੇ ਦੀ ਵੀ, ਬੱਚਿਆਂ ਦੀ ਜਿਵੇਂ, ਖਾਸ ਕਰਕੇ ਸਟੂਡੈਂਟਾਂ ਦੀ ਪਿੱਛੇ ਜੇ ਕਾਫੀ ਰਿਹਾ, ਉਹਨਾਂ ਨੂੰ ਇੰਡੀਅਨ ਗੌਰਮੈਂਟ, ਇੰਡੀਅਨ ਐਮਬੈਸੀ ਕਹਿ ਸਕਦੇ ਹਾਂ, ਕੌਂਸਲੇਟ ਵਾਲੇ ਕੀ ਮਦਦ ਕਰ ਸਕਦੇ ਆ, ਕਿੰਨੀ ਕੁ ਮਦਦ ਕਰਦੇ ਆ, ਇੱਥੇ ਸੰਸਕਾਰ ਕਰਨਾ ਜਾਂ ਇੰਡੀਆ ਬੋਡੀ ਲੈ ਕੇ ਜਾਣੀ, ਉਹ 'ਚ ਕੀ ਮਦਦ ਕਰਦੇ, ਕਿਉਂਕਿ ਗੋ ਫੰਡਮੀ 'ਤੇ ਆਪਣੇ ਲੋਕ ਬਹੁਤ ਜਾਂਦੇ ਆ। ਅਤੇ ਉਹ ਕਹਿੰਦੇ ਸੀ ਗੋ ਫੰਡਮੀ 'ਤੇ ਜਾਣ ਦੀ ਲੋੜ ਨਹੀਂ, ਜਿਹਨੇ ਬੋਡੀ ਭੇਜਣੀ ਆ, ਬੋਡੀ ਤਾਂ ਕਹਿੰਦੇ ਅਸੀਂ ਫ੍ਰੀ ਭੇਜਦੇ ਹਾਂ, ਅਸੀਂ ਪੈਸੇ ਦੇਣੇ ਆ ਬੋਡੀ 'ਤੇ, ਸਰਕਾਰ ਨੇ, ਇੰਡੀਅਨ ਗੌਰਮੈਂਟ ਨੇ, ਉਹਦੇ ਸੰਬੰਧ ਵਿੱਚ ਵੀ ਕਾਫੀ ਗੱਲਾਂ ਬਾਤਾਂ ਤੁਸੀਂ, ਮੈਂ ਦੱਸੂੰਗਾ ਤੁਹਾਨੂੰ, ਤੁਸੀਂ ਟੱਚ 'ਚ ਰਹੋ, ਗਰੁੱਪ 'ਚ ਵੀ ਪਾਵਾਂਗੇ, ਫੇਸਬੁੱਕ 'ਤੇ ਵੀ, ਇੰਸਟਾਗ੍ਰਾਮ 'ਤੇ ਵੀ, ਯੂਟਿਊਬ 'ਤੇ ਵੀ, ਸਾਰੇ ਸੋਸ਼ਲ ਮੀਡੀਆ 'ਤੇ ਤਕਰੀਬਨ ਉਹਨੂੰ ਕਰਾਂਗੇ ਅਪਲੋਡ। ਅਤੇ ਜੇ ਤੁਸੀਂ ਅਜੇ ਤੱਕ ਆਪਣੇ ਗਰੁੱਪਾਂ ਦੇ ਵਿੱਚ ਨਹੀਂ ਆਏ ਸਾਂਝਾ ਵਿਰਸਾ ਦੇ, ਜਿਹੜੇ ਪਿਛਲੇ 9 ਸਾਲ ਤੋਂ ਬਣਾਇਆ ਹੋਇਆ ਤਕਰੀਬਨ, ਦੋ ਨੇ, ਦੋਨਾਂ 'ਚ ਕੁਛ ਬੰਦੇ ਦੋਨਾਂ 'ਚ ਆ, ਕੁਛ ਇੱਕ ਇੱਕ 'ਚ ਆ, ਜੇ ਤੁਸੀਂ ਅਜੇ ਨਹੀਂ ਕਿਸੇ ਗਰੁੱਪ 'ਚ ਜੁੜੇ ਤਾਂ ਜ਼ਰੂਰ ਤੁਸੀਂ ਮੈਨੂੰ ਆਪਣਾ ਮੈਸੇਜ ਪਾ ਦਿਓ 647-835-5594-94 'ਤੇ, ਤੁਸੀਂ ਆਪਣਾ ਨਾਮ ਅਤੇ ਨੰਬਰ ਲਿਖ ਕੇ ਜ਼ਰੂਰ ਭੇਜਿਓ, ਅਤੇ ਫਿਰ ਮੈਂ ਤੁਹਾਨੂੰ ਗਰੁੱਪ 'ਚ ਐਡ ਕਰ ਲੈਂਦਾ। ਅਤੇ ਬਹੁਤ ਸੋਹਣਾ ਸੀ ਪ੍ਰੋਗਰਾਮ ਉੱਥੇ, ਚਲੋ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਉਹਨਾਂ ਨੂੰ, ਥੈਂਕ ਯੂ ਸੋ ਮੱਚ ਸਾਰਿਆਂ ਦਾ। ਅਤੇ ਸੰਡੇ ਨੂੰ ਫਿਰ ਕਬੱਡੀ ਟੂਰਨਾਮੈਂਟ ਦੇ ਮੁੰਡੀ ਭਾਅ ਜੀ ਹੁਣੀ ਮੈਪਲ ਲੀਫ ਵਾਲਿਆਂ ਨੇ ਕਰਾਏ, ਸਾਰੀ ਟੀਮ ਨੇ, ਗੁਰਾ ਧਨੋਆ ਭਾਅ ਜੀ, ਰਾਣਾ ਭਾਅ ਜੀ, ਆਰਬੀ ਬਿਲਡਿੰਗ ਸਪਲਾਈ ਵਾਲੇ, ਹੋਰ ਬਹੁਤ ਸਾਰੀ ਟੀਮ ਦੇ ਮੈਂਬਰ ਸਾਰੇ ਉਹਨਾਂ ਦੇ। ਅਤੇ ਫਿਰ ਚੜ੍ਹਦੀ ਕਲਾ ਕਲੱਬ ਕਹਿੰਦੇ ਲੈ ਗਿਆ ਸੀ, ਮੈਂ ਐਂਡ ਵਾਲਾ ਫਾਈਨਲ ਮੈਚ ਸਟਾਰਟ ਹੋਣ ਤੋਂ ਪਹਿਲਾਂ ਨਿਕਲਿਆ ਸੀ ਉੱਥੋਂ, ਕਿਉਂਕਿ ਥੋੜ੍ਹਾ ਜਿਹਾ ਕੰਮ ਸੀ ਮੈਨੂੰ ਸ਼ਾਮ ਨੂੰ। ਅਤੇ ਬਾਕੀ ਤਕਰੀਬਨ 2-3 ਵਜੇ ਪਹੁੰਚ ਕੇ ਤਾਂ ਮੈਚ ਤਾਂ ਬਾਕੀ ਦਾ ਸਾਰੇ ਦੇਖੇ। ਅਤੇ ਕਾਫੀ ਸਾਰੇ ਤੁਹਾਡੇ 'ਚੋਂ ਸਰੋਤੇ ਨੇ ਜਿਹੜੇ ਆਪਣੇ ਰੇਡੀਓ ਦੇ, ਮੈਂ ਪਿਛਲੇ ਵਾਰ ਵੀ ਗੱਲ ਕੀਤੀ ਸੀ ਨਾ, ਐਤਕੀ ਹੋਰ ਵੱਖਰੇ ਮਿਲੇ, ਅਤੇ ਵਧੀਆ ਲੱਗਿਆ ਜਦ ਤੁਸੀਂ ਇੱਕ ਪਿਆਰ ਕਰਦੇ ਹੋ, ਮਿਲਦੇ ਹੋ, ਹੈ ਨਾ, ਬੁਲਾਉਂਦੇ ਹੋ, ਕਿਉਂਕਿ ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿੰਨੇ, ਕੌਣ ਸੁਣਦਾ ਬਾਹਰ ਪ੍ਰੋਗਰਾਮ ਨੂੰ, ਤੁਹਾਨੂੰ ਪਤਾ ਵੀ ਮੈਂ ਹਰਜੀਤ ਪ੍ਰੋਗਰਾਮ ਕਰਦਾ, ਹੈ ਨਾ, ਅਤੇ ਮੇਰੀ ਹੋ ਸਕਦਾ ਚਿਹਰਾ ਤੁਹਾਡੇ ਕੋਲ ਕਿਤੇ ਨਾ ਕਿਤੇ ਹੋਵੇ, ਫੋਨ 'ਤੇ ਹੋ ਸਕਦਾ, ਅਤੇ ਜਦ ਤੁਸੀਂ ਮਿਲਦੇ ਹੋ ਬਹੁਤ ਵਧੀਆ ਲੱਗਦਾ। ਭਾਅ ਜੀ ਹੁਣੇ ਸੀ ਸੰਘਾ ਸਾਹਿਬ, ਸ਼ਾਇਦ ਮੈਂ ਰੋਂਗ ਨਾ ਹੋਵਾਂ, ਕਹਿੰਦੇ ਵੀ ਮੈਂ ਕਹਿੰਦੇ ਹੋਰ ਚੈਨਲ 'ਤੇ ਗਰਵਾਣੀ ਲਾ ਲੈਣਾ ਹਰਜੀਤ, ਮੈਨੂੰ ਪਤਾ ਨਹੀਂ ਸੀ ਵੀ ਤੂੰ ਇਸ ਟਾਈਮ ਪ੍ਰੋਗਰਾਮ, ਸ਼ਾਇਦ ਇਸ ਟਾਈਮ ਸੁਣਦੇ ਹੋਣਾ ਪ੍ਰੋਗਰਾਮ। ਅਤੇ ਚਲੋ ਬਾਕੀ ਭਾਅ ਜੀ ਉਹਨਾਂ ਨੂੰ ਪਤਾ ਹੋਣਾ, ਜੇ ਸੁਣਦੇ ਆ ਤਾਂ ਪਾਇਓ ਮੈਸੇਜ। ਅਤੇ ਬਾਕੀ ਦੂਜੇ ਇੰਦਰਜੀਤ, ਸ਼ਾਇਦ ਉਹਨਾਂ ਦਾ ਨਾਮ ਸੀ ਭਾਅ ਜੀ, ਉਹਨਾਂ ਦਾ ਦੂਜਿਆਂ ਦਾ, ਜਾਂ ਹੋਰ ਬਹੁਤ ਸਾਰੇ ਮਿਲੇ ਉੱਥੇ, ਬਾਈ ਜੀ ਵੀ ਆਪਣੇ, ਜਾਂ ਹੋਰ ਤਕਰੀਬਨ 10-12 ਗਾਣੇ। ਅਤੇ ਵਧੀਆ ਲੱਗਦਾ ਜਦ ਤੁਸੀਂ ਇੰਨਾ ਪਿਆਰ ਕਰਦੇ ਹੋ। ਅਤੇ ਬਲਵੀਰ ਭਾਅ ਜੀ ਆਪਣੇ, ਉਹ ਵੀ ਮਿਲੇ, ਵਿਨੀਪੈਗ ਵਾਲੇ ਵੱਜਦੇ ਉਰੇ, ਹੈ ਨਾ, ਅਤੇ ਵਧੀਆ ਲੱਗਦਾ ਜਦ ਇੱਦਾਂ ਕੋਈ ਵੀ ਆਪਾਂ ਕਿਸੇ ਮੇਲੇ 'ਚ ਜਾਂ ਕਿਤੇ ਬਾਹਰ ਮਿਲਦੇ ਹਾਂ, ਚੰਗਾ ਲੱਗਦਾ। ਅਤੇ ਬਹੁਤ ਬਹੁਤ ਸਾਰੀ ਟੀਮ ਨੂੰ, ਕਬੱਡੀ ਟੂਰਨਾਮੈਂਟ ਵਾਲਿਆਂ ਨੂੰ ਵੀ ਬਹੁਤ ਬਹੁਤ ਵਧਾਈਆਂ ਭਾਈ, ਕੰਗਰੈਚੁਲੇਸ਼ਨ। ਬਸ ਚੜ੍ਹਦੀ ਕਲਾ 'ਚ ਰਹੋ, ਅਤੇ ਚੜ੍ਹਦੀ ਕਲਾ ਹੀ ਹਮੇਸ਼ਾ ਹੋਣੀ ਚਾਹੀਦੀ ਆ। ਥੈਂਕ ਯੂ ਸੋ ਮੱਚ, ਲਵ ਯੂ ਸਾਰਿਆਂ ਨੂੰ। ਆ ਜਾਓ ਫਿਰ ਕਰੀਏ ਗੱਲਾਂ ਬਾਤਾਂ, ਹੋ ਗਏ ਵੀਕਐਂਡ ਖਤਮ, ਕੱਲ੍ਹ ਫਿਰ ਦਿਹਾੜੀ ਲਾਉਣ ਚੱਲ ਗਏ, ਘਰੋਂ ਗਾਲਾਂ ਪਈਆਂ, ਪਰਸੋਂ ਪਈਆਂ, ਕੱਲ੍ਹ ਨਹੀਂ ਪਈਆਂ, ਕਹਿੰਦੇ ਘਰ ਨਹੀਂ ਰਹਿੰਦੇ, ਬਾਹਰੇ ਫਿਰੀ ਜਾਂਦੇ ਹੋ। ਮੈਂ ਕਿਹਾ ਕਮਾਲ ਹੋ ਗਈ ਭਾਈ, 70-15। ਮਾਸੀ ਸਾਹਿਬ ਨੰਗਾ, ਸਤਿ ਸ਼੍ਰੀ ਅਕਾਲ ਜੀ ਨੂੰ।
1: ਪਿਆਰੇ ਹਰਜੀਤ ਜੀ, ਵੱਧ ਪਿਆਰੇ ਰਮਨ ਜੀ, ਅਤੇ ਬਹੁਤ ਪਿਆਰੇ ਭਲਾ ਕਿਆ ਆਪਣੇ ਜੀ ਭੁੱਲ ਗਿਆ ਮੈਂ।
0: ਚਲ ਕੋਈ ਨੀ, ਆ ਜਾਓ, ਛੱਡੋ,
1: ਜਲੰਧਰ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਗੁੱਡ
0: ਮਾਰਨਿੰਗ
1: ਨੂੰ ਗਵਾਹੀ ਪਾਉਣੀ ਸੀ, ਤਾਂ ਮੈਂ ਕਹਿੰਦਾ ਵੀ ਬਲਵਿੰਦਰ ਜੀ ਨੂੰ ਆ ਜਾਂਦੇ, ਉਹ ਗਵਾਹੀ ਇਹ ਪਾਉਣੀ ਹੈ ਵੀ ਜਿਹੜਾ ਤੁਸੀਂ ਬੋਲਿਆ ਉਹਦੇ ਬਾਰੇ ਮੈਂ ਤੁਹਾਨੂੰ ਕਹਿਣਾ ਵੀ ਭਾਈ ਇੰਨਾ ਸੱਚ ਨਾ ਬੋਲ, ਇਕੱਲਾ ਰਹਿ ਜਾਏਗਾ, ਚਾਰ ਬੰਦੇ ਰੱਖ ਲਏ ਆਪਣੇ ਵਾਸਤੇ, ਬਹੁਤਾ ਸੱਚ ਨਾ ਬੋਲ, ਕੋਈ ਨੀ ਭੱਜਿਆ ਫਿਰਦਾ, ਕਿਸੇ ਨੂੰ ਲੋੜ ਨਹੀਂ, ਸਾਰੇ ਆਪਣੇ ਬੋਤੇ ਖੁਸ਼ ਹੈ, ਤੂੰ ਹੀ ਬਹੁਤੀ ਤਕਲੀਫ ਕਰਦਾ, ਤੇਰਾ ਚੈਨਲ ਵੀ ਖਰਾਬ ਕਰਨ ਲੱਗ ਗਿਆ, ਹੁਣ ਸਾਨੂੰ ਬੁਲਾਉਂਦਾ ਹੀ ਨੀ ਹੈਗਾ, ਪਤਾ ਨੀ ਗੱਲ ਹੈ, ਤੂੰ ਤਾਂ ਇੰਨੀ ਸੇਵਾ ਜਿਹੜੀ ਕਰਦਾ ਹੈ, ਬਹੁਤੇ ਘਬਰਾਉਣ ਦੀ ਲੋੜ ਨੀ, ਐਨ ਐਸ਼ ਕਰ, ਚੜ੍ਹਦੀ ਕਲਾ ਰਹੇ ਤੇ 15 ਅਗਸਤ ਤੱਕ ਆਪਾਂ ਆਪਣੀ ਜਿਹੜੀ ਪਿਕਨਿਕ ਹੈ ਉਹ ਮਨਾਉਣੀ ਹੈ, ਤਿਆਰੀ ਕਰ ਲੈ। ਦੋ ਤਿੰਨ ਦੋਸਤ ਤੇਰੇ ਮੇਰੇ ਸਾਂਝੇ ਮਿਲੇ ਸੀਗੇ, ਉਹ ਕਹਿੰਦੇ ਜੀ ਜਿਹੜਾ ਆਪਣਾ ਪੰਨੂ ਰੈਸਟੋਰੈਂਟ ਆ ਨਵਾਂ ਬਣਿਆ ਇਹਦੇ ਚ ਬਣਾਓ, ਮੈਂ ਭਾਈ ਆਪਾਂ ਸਾਰੇ ਫਿਰ ਉਹਨੂੰ ਕਹਿ ਦੋ ਇਕੱਠੇ ਹੋ ਗਏ, ਨਾ ਉਹ ਮੰਨ ਜੂਗਾ ਕੋਈ ਗੱਲ ਨੀ, ਏਦਾਂ ਦੀ ਜਿਹੜੀ ਬਾਹਰ ਠੰਡੀ ਆ ਵਾ ਉਹ ਨਹੀਂ ਮਿਲਣੀ ਇਹਦੇ ਚ, ਬਾਕੀ ਹੁਣ ਤੇਰੀ ਮਰਜ਼ੀ ਹੈ ਭਾਈ, ਚੜ੍ਹਦੀ ਕਲਾ ਰੈਸਟੋਰੈਂਟ ਤੇਰੇ ਨਾਲ ਹੈ, ਜਿੱਧਰ ਨੂੰ ਭਜਾਏਗਾ ਭੱਜ ਲੈਣਾ, ਪਰ ਇਹ ਭੱਜਣ ਜੋਗੇ ਰਹੇ ਨੀ, ਉਹਨਾਂ ਦੀ ਇੰਨਾ ਖਿਆਲ ਰੱਖੀ, ਥੈਂਕ ਯੂ ਵੈਰੀ ਮੱਚ,
0: ਥੈਂਕ ਯੂ, ਲਵ ਯੂ, ਕਰਦੇ ਆ ਗੱਲਬਾਤ, ਥੈਂਕ ਯੂ। ਰਵਿੰਦਰ ਭਾਈ ਨੰਗੇ, ਸਤਿ ਸ਼੍ਰੀ ਅਕਾਲ ਜੀ। ਹਾਂ
1: ਜੀ, ਵੈਸੇ ਠੀਕ ਠਾਕ ਭਾਜੀ,
0: ਬਹੁਤ ਵਧੀਆ, ਤੁਸੀਂ ਸੁਣਾਓ?
1: ਮੀਡੀਆ ਕਿਦਾਂ ਚੱਲੂਗਾ, ਕਿਦਾਂ ਜ਼ਿੰਦਗੀ, ਲੋਕੀ ਕਿਦਾਂ ਜੀਣ ਦੇਣਗੇ ਇੱਥੇ ਕਿਸੇ ਨੂੰ?
0: ਸੱਚੀ ਗੱਲ ਆ,
1: ਠੀਕ ਹੈ। ਜੇ ਸਾਰੇ ਹੀ ਬਣ ਗਏ ਜਿੱਦਾਂ ਕਈ ਹੋਰ ਚੈਨਲ ਹੈਗੇ, ਕੀ ਕਹਿੰਦੇ ਸਾਰੇ ਹੀ ਉਹ, ਮੈਂ ਕਹਿਣਾ ਨੀ ਚਾਹੁੰਦਾ ਸਵੇਰਾ ਸਵੇਰਾ ਇੱਕੋ ਹੀ ਭਾਸ਼ਾ ਬੋਲਣ ਲੱਗ ਪਿਆ, ਫੇਰ ਉਹ ਚੈਨਲ ਵਿਖਿਆ ਹੋਇਆ ਹੋਰ ਭਾਜੀ ਕੀ ਆ, ਠੀਕ ਨੀ, ਉਹੀ ਭਾਸ਼ਾ ਬੋਲਦੇ ਸਾਰੇ ਉਹ। ਹਾਂਜੀ, ਪਰ ਉਹ ਚਲੋ
0: ਪਤੰਦਰ ਜੇ ਮਿਲ ਵੀ ਜਾਣ ਨਾ ਕਿਤੇ ਖੜੇ, ਉਹ ਵੀ ਉਹੀ ਗੱਲ ਕਰਨਗੇ ਵੀ ਬਸ ਮੇਅਰ ਮੇਅਰ ਮੇਅਰ ਮੇਅਰ ਬਸ।
1: ਯਾਰ ਮੈਂ ਤੇ ਇਹ ਸੋਚਦਾ ਵੀ ਕਈਆਂ ਬੰਦਿਆਂ ਦਾ ਹਾਲਤ ਆ ਵੀ ਪਹਿਲੋਂ ਕਹਿੰਦੇ ਅਸੀਂ ਮਗਰ ਆ, ਗੱਲ ਹੀ ਕੋਈ ਨੀ, ਮੁੜ ਕੇ ਜੋ ਲੋੜ ਪੈਂਦੀ ਖੜਦਾ ਕੋਈ ਨੀ ਫੇਰ। ਹਾਂਜੀ, ਜਾਣ ਕੇ ਬੰਦਾ ਮੁੜ ਕੇ ਸਾਥ ਦੇਵੇ ਨਾ, ਕਿਹੜੇ ਮੋਢੇ ਰੱਖ ਕੇ ਤੁਸੀਂ ਚਲਾਈ ਜਾਂਦੇ ਆ।
0: ਆਹੋ,
1: ਹਾਂਜੀ, ਤੇ ਜਦੋਂ ਫਿਰ ਲੋੜ ਪੈਂਦੀ ਫੇਰ ਤੇ ਪਛਾਣ ਨੂੰ ਭੇਜਦੇ ਆ,
0: ਫੇਰ ਪਛਾਣ ਨੂੰ ਭੇਜਦੇ।
1: ਤੇ ਅਜੀਬ ਭਾਜੀ ਗੱਲ ਹੈਗੀ, ਇੱਦਾਂ ਵੀ ਮੈਂ ਦੇਖਦਾ ਸੋਸ਼ਲ ਮੀਡੀਆ ਤੇ ਕੈਲਗਰੀ ਵੇਖ ਨਾ, ਜਿੱਦਾਂ ਟੋਰਾਂਟੋ ਸੀਗਾ ਪਿੱਛੇ ਜੇ ਪੰਗਾ, ਕੈਲਗਰੀ ਬੜਾ ਸਟੂਡੈਂਟਾਂ ਦਾ ਪੰਗਾ ਜਿਹਾ ਉੜਿਆ ਫੇਰ ਨਾ, ਗੁਰਦੁਆਰੇ ਇਕੱਠੇ ਹੋਏ ਆ ਜਾਂ ਕਿੱਦਾਂ ਹਨਾ, ਵੀ ਉਹ ਉੱਥੇ ਵੀ ਉਹ ਰਿਫਿਊਜ਼ ਕਰੀ ਜਾਂਦੇ ਆ, ਵਰਕ ਪਰਮਿਟ ਦਿੰਦੇ ਨੀ ਗਾ
0: ਹਨਾ,
1: ਤੇ ਸਾਰੇ ਪਾਸੇ ਆ, ਕੋਈ ਹੈ ਕੋਈ ਖ਼ਬਰ ਇਹਦੀ ਕੋਈ ਤੁਹਾਡੇ ਕੋਲ, ਜਾਂ ਕਿੱਦਾਂ ਦੀ ਟੋਰਾਂਟੋ ਕੀ ਹਿਸਾਬ ਤਾ ਵਾ ਹੁਣ, ਸੁੱਖ ਸ਼ਾਂਤੀ ਆ ਜਾਂ ਹੈਗਾ ਕੋਈ ਹਿਸਾਬ ਤਾ?
0: ਇੱਧਰ ਤਾਂ ਹੁਣ ਸੱਚੀ ਫਰਕ ਪਿਆ ਹੋਇਆ ਪਿਛਲੇ ਦਿਨਾਂ ਚ, ਪੰਜ ਛੇ ਕੁ ਦਿਨ ਪਹਿਲਾਂ ਸਤਪਾਲ ਜੋਹਲ ਸਾਹਿਬ, ਕਿਉਂਕਿ ਬਾਅਦ ਚ ਪੂਰੀ ਰੱਖਦੇ ਨਿਗਾਹ ਹੋ ਇਸ ਕੰਮਾਂ ਤੇ ਖ਼ਬਰਾਂ ਚ, ਉਹਨਾਂ ਦੀ ਪਾਈ ਹੁੰਦੀ ਹੈ ਗਰੁੱਪਾਂ 'ਚ ਆਪਣਿਆਂ 'ਚ ਕਈ ਵਾਰ, ਵੀ 50% ਐਤਕੀ ਚੋਰੀਆਂ ਘਟੀਆਂ ਨੇ ਆਪਣੇ ਇਸ ਸਾਲ ਦੇ ਵਿੱਚ ਪਿਛਲੇ ਸਾਲਾਂ ਨਾਲੋਂ, ਅਤੇ ਜੇ 50 ਘੱਟ ਗਈਆਂ ਤਾਂ 25 ਤਾਂ ਹੋਰ ਵੀ ਹਜੇ ਮਹੀਨੇ ਪਏ ਨੇ 5-6 ਕੁ, ਜੇ ਹੋਰ ਘੱਟ ਸਕਦੀਆਂ ਉਹ ਜਾਣੀ। ਜਿਵੇਂ ਤੁਸੀਂ ਹੁਣ ਕੈਲਗਰੀ ਦੀ ਗੱਲ ਕਰਦੇ ਹੋ, ਐਡਵੈਂਟਰ ਮੈਂ ਜਾ ਕੇ ਆਇਆ ਪਿਛਲੇ 4-5 ਦਿਨ ਰਿਹਾ, ਉੱਥੇ ਲੋਕ ਬਹੁਤ ਗਏ ਨੇ ਆਪਣੇ ਬੱਚੇ ਸਟੂਡੈਂਟ, ਮੂਵ ਬਹੁਤ ਹੋਏ ਐਡਵੈਂਟਰ ਕੈਲਗਰੀ ਵੱਲ ਨੂੰ।
1: ਗੱਡੀਆਂ ਦੀ ਜਿਹੜੀ ਗਿਣਤੀ ਘੱਟ ਗਈ ਆ, ਗੱਡੀਆਂ ਘੱਟ ਚੋਰੀ ਹੋਈਆਂ ਨਾ, ਨਹੀਂ ਨਹੀਂ ਚਿਰ ਤੱਕ ਉਹ ਗੱਲਾਂ ਕਰਦੇ, ਤੁਸੀਂ ਗੱਡੀ ਲਾ ਕੇ ਨੀ ਜਾ ਸਕਦੇ ਕਿਤੇ, ਸਪੀਡ ਤੇ ਲਚਕ ਕੇ ਭੱਜ ਜਾਂਦੇ ਸੀ ਨਾ। ਚਲੋ
0: ਹੈਗੇ ਸੀ ਇੱਕ ਪੱਗ ਜੀਵਨ ਨੀ ਫਿਰਦੇ ਉੱਥੇ ਸਟੀਮੇ ਨਾਲ ਧੱਕੇ ਨਾਲ ਜਿਹੜੇ ਨੱਚੇ ਸਟੇਜ ਤੇ ਜਾ ਕੇ, ਇੱਕ ਬਜ਼ੁਰਗ ਬੰਦਾ ਸੀਗਾ ਉੱਥੇ, ਬਥੇਰਾ ਉਹਨਾਂ ਨੇ ਰੋਕਾਂ ਰਾਕਾਂ ਲਾਈਆਂ, ਅਗਲਾ ਹਟਦਾ। ਬਹੁਤ ਵਧੀਆ,
2: ਮੈਨੂੰ ਦੋ, ਮੈਂ ਸਵੇਰੇ ਨਿਊਜ਼ ਪੜ੍ਹਦਾ ਪੇਪਰ ਪੜ੍ਹਦਾ, ਦੋ ਖ਼ਬਰਾਂ ਨੇ ਮੈਨੂੰ ਬੜਾ ਨਾ ਮਤਲਬ ਤੁੰਬਿਆ। ਇੱਕ ਤੇ ਆਪਣੇ PM ਮੋਦੀ ਸਾਹਿਬ ਜਾ ਰਹੇ ਜਲੰਧਰ, ਤੇ ਮੈਂ ਨਾ ਇਹੀ ਪੜ੍ਹੀ ਗਿਆ ਵੀ ਫਲਾਣੀ ਸੁਰੱਖਿਆ, ਫਲਾਣੀ ਸੁਰੱਖਿਆ, ਫਲਾਣੀ ਰਹਿਸਲ, ਬੰਦਾ ਪੁੱਛੇ ਵੀ ਪਏ ਜੇ ਇੰਨੀ ਕੋਈ ਸੁਰੱਖਿਆ ਤੇ ਖਰਚਾ ਕਰਨਾ, ਕਹੇ ਮੇਰੇ ਵਰਗੇ ਮਾਲੀ ਕੋਲੋਂ ਉਦਘਾਟਨ ਕਰਾ ਲਓ, ਕੀ ਲੋੜ ਆ ਇੰਨਾ ਡੰਬਰ ਚੌਂ ਦੀ ਇੰਨਾ ਖਰਚਾ ਕਰਨਾ। ਦੂਜੀ ਹੀ ਨੰਬਰ ਸਾਹਿਬ ਕਹਿੰਦੇ ਜੀ ਹਾਰਮੋਨ ਸਟੇਟ ਆ, ਉੱਤੇ ਇਹ ਕਬਜ਼ਾ ਕਰਨਾ ਤੇ ਬਾਕੀ ਦੇਸ਼ਾਂ ਕੋਲ ਪੈਸੇ ਲੈਣੇ ਸੁਰੱਖਿਆ ਕਰਨ ਲਈ, ਬੰਦਾ ਪੁੱਛੇ ਜਿਹੜਾ ਬੰਦਾ ਸੁਰੱਖਿਆ ਕਰ ਲਿਆ ਉਹਨੂੰ ਦੇ ਦਿਓ, ਉਹਨਾਂ ਤੇ ਝਗੜਾ ਪਾਇਆ, ਇਹ ਧੱਕਾ ਨੀ ਹੋ ਰਿਹਾ ਜੀ?
0: ਇਹੀ ਤਾਂ ਬਸ ਚੀਜ਼ ਆ,
2: ਇਹਨੂੰ ਕਹਿੰਦੇ ਧੱਕੇ ਨਾਲ ਮੰਗੇ ਜੋ ਦਾਣਵੇ ਲਾ ਲਓ।
0: ਸਹੀ ਗੱਲ, ਕੋਈ ਸ਼ੱਕ ਨੀ,
2: ਬੜਾ ਵਧੀਆ ਲੱਗਦਾ ਜੀ ਤੁਹਾਡੇ ਨਾਲ ਜਾਣ ਕਰਕੇ, ਸਾਡਾ ਵੀ ਟੌਰ ਜਿਹਾ ਬਣ ਜਾਂਦਾ ਉੱਥੇ
0: ਤੁਹਾਨੂੰ ਜਾਣਦੇ। ਅੱਛਾ, ਹਟਦੇ ਨੀ,
2: ਮੈਂ ਸੋਚਿਆ ਮੇਰੀ ਵਾਲੇ ਬੰਦੇ ਨੇ ਚਾਰ ਕਰੀ ਯਾਰੀ ਪਾਉਣੇ, ਬਾਬਾ ਗੱਲਬਾਤ ਬਣਦੀ ਰੋਕਦਾ ਕੋਈ ਨੀ ਰਹੇ।
0: ਵਾਹਿਗੁਰੂ ਸਤਿਨਾਮ, ਵਾਹਿਗੁਰੂ, ਵਾਹਿਗੁਰੂ, ਧੰਨਵਾਦ, ਥੈਂਕ ਯੂ। ਬੂਟਾ ਸਿੰਘ ਭਾਜੀ ਸਤਿ ਸ਼੍ਰੀ ਅਕਾਲ ਜੀ, ਆ ਨੰਗੇ ਖੜਜੋ ਖੜਜੋ। ਹਾਂਜੀ ਭਾਈ, ਨੰਗੇ ਸਤਿ ਸ਼੍ਰੀ ਅਕਾਲ ਜੀ, ਆ
2: ਸਾਡੇ
0: ਗੁਆਂਢ ਚ
2: ਕੋਈ
0: ਨੀ, ਤੁਸੀਂ ਹੁਣ ਏਅਰ ਤੇ ਕਰ ਲੋ, ਬਾਕੀਆਂ ਨੂੰ ਵੀ ਪਤਾ ਲੱਗ ਜੇ, ਜੇ ਮੈਂ ਨੀ ਸਮਝ ਬਾਕੀ ਤਾਂ ਸਮਝ ਕੇ ਹੋਣਗੇ।
2: ਉਹ ਮੇਰੀ ਗੱਲ ਕਰਦੇ ਸੀ।
0: ਅੱਛਾ, ਤੁਹਾਡੀ ਗੱਲ ਕਰਦੇ ਸੀ। ਅੱਛਾ, ਤੁਹਾਡੇ ਗੁਆਂਢ ਚ ਸੀ ਮੇਲਾ,
2: ਇਕੱਠੇ ਤੋਂ ਇੰਜੋਏ ਕੀਤਾ ਸਾਰਿਆਂ ਨੇ।
0: ਆ ਚੱਕ, ਲਵ ਜੂ ਬੂਟਾ ਸਿੰਘ ਭਾਜੀ ਵੀ ਹਟੇ ਨੀ ਉੱਥੇ ਬਸ

0: ਹਲਤਾ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
1: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦ ਮਾਰਕੀਟ ਵਿਦ ਫੁੱਲ ਕਵਰੇਜ।
0: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
2: ਨਾਲੇ ਚੋਪੜੀਆਂ, ਨਾਲੇ ਦੋ ਦੋ।
3: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ, ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
4: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
3: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ।
4: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
3: ਕਾਲ ਗਗਨ ਔਰ ਗੁਰਿੰਦਰ ਐਟ 905-286-9257।
5: ਬਿਲਕੁਲ ਜੀ, ਪਰਮਿੰਦਰ ਜੀ, ਨੰਗਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਨ ਸਵਾਗਤ ਆ
6: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
5: ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਰੂ ਇੱਥੋਂ ਹੀ ਕਰ ਲੈਂਦੇ ਆ ਵੀ ਸਾਡਾ ਸ਼ਹਿਰ ਅਮਲੋ, ਮੰਡੀ ਗੋਬਿੰਦਗੜ੍ਹ ਦੇ ਨਾਲੇ ਵਿਚਾਲੇ ਤੂਰਾਂ ਪਿੰਡ ਪੈਂਦਾ ਸਾਡੇ, ਜਿਵੇਂ ਖਬਰ ਦੇ ਵਿੱਚ ਤੁਸੀਂ ਭੇਜਿਆ। ਮ੍ਰਿਤਕ ਜਿਹੜਾ ਸੀਗਾ ਮੇਵਾ ਸਿੰਘ, ਉਹਨੇ ਅੱਜ ਤੋਂ 5-7 ਸਾਲ ਪਹਿਲਾਂ ਬੇਅਦਬੀ ਕੀਤੀ ਸੀ ਕਹਿੰਦੇ, ਅਤੇ ਉਹ ਜਵਾਨਤ 'ਤੇ ਆਇਆ ਹੋਇਆ ਸੀ ਅਤੇ ਕਹਿੰਦੇ ਕਿਸੇ ਨੇ ਘਰੋਂ ਬੁਲਾ ਕੇ ਗੜਬੜਤਾ ਉਹਦਾ। ਕੀ ਅਪਡੇਟ ਆ?
6: ਬਹੁਤ ਸਨਸਨੀ ਖੇਜ ਕਿਸਮ ਦੀ ਖਬਰ ਆ ਜੀ। ਅਮਲੋਹ ਦੇ ਨੇੜੇ ਮੰਡੀ ਗੋਬਿੰਦਗੜ੍ਹ ਤੇ ਅਮਲੋਹ ਦੇ ਵਿਚਾਲੇ ਕਹਿੰਦੇ ਪਿੰਡ ਪੈਂਦਾ ਜੀ ਤੂਰਾ, ਔਰ ਰਾਤ ਦੇ ਕਰੀਬ 1:30 ਵਜੇ ਉੱਥੇ ਏਦਾਂ ਦੀ ਵਾਰਦਾਤ ਹੋਈ ਆ ਜਿਹਨੇ ਸਾਰਿਆਂ ਨੂੰ ਹਿਲਾ ਕੇ ਰੱਖਤਾ। ਮੇਵਾ ਸਿੰਘ ਜਿਹੜਾ ਪਿੰਡ ਤੂਰਾ ਦਾ ਰਹਿਣ ਵਾਲਾ ਸੀ, ਉਹ 5-6 ਸਾਲ ਇਹ ਕੇਸ ਭੁਗਤ ਕੇ, ਬੇਅਦਬੀ ਵਾਲਾ ਮਾਮਲਾ ਭੁਗਤ ਕੇ ਜੇਲ੍ਹ ਚੋਂ ਜ਼ਮਾਨਤ ਤੇ ਬਾਹਰ ਆਇਆ ਸੀ ਕੁਝ ਦਿਨ ਪਹਿਲਾਂ। ਉਹਨੂੰ ਰਾਤ ਨੂੰ ਬੁਲਾਇਆ ਜਾਂਦਾ ਔਰ ਜਦੋਂ ਉਹ ਦਰਵਾਜ਼ਾ ਖੋਲਦਾ ਤਾਂ ਉਹਦਾ ਇੱਕ ਤੇਜ਼ ਧਾਰ ਹਥਿਆਰ ਦੇ ਨਾਲ ਸਿਰ ਵੱਢ ਕੇ ਧੜ ਨਾਲੋਂ ਅਲੱਗ ਕਰ ਦਿੱਤਾ ਜਾਂਦਾ। ਸੋ ਇਲਾਕੇ ਦੇ ਵਿੱਚ ਕਹਿੰਦੇ ਬਹੁਤ ਦਹਿਸ਼ਤ ਆ ਜੀ, ਔਰ ਪਛਾਣ ਕੀਤੀ ਜਾ ਰਹੀ ਆ ਕਿ ਇਹ ਰਾਤ ਦੇ 1:30 ਵਜੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੌਣ ਸੀ। ਆਪਾਂ ਪਹਿਲਾਂ ਵੀ ਹਜੀ ਜੀ ਦੇਖ ਚੁੱਕੇ ਹਾਂ ਕਿ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਇੱਦਾਂ ਦੀਆਂ ਹੋਈਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ। ਹਾਲਾਂਕਿ ਬੇਅਦਬੀ ਵਾਲੇ ਮਾਮਲੇ ਵੀ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ ਕਿ ਲਗਾਤਾਰ ਇੱਦਾਂ ਦੀਆਂ ਸਜ਼ਾਵਾਂ ਜਾਂ ਕਾਨੂੰਨੀ ਸਜ਼ਾਵਾਂ ਦੀਆਂ ਘਟਨਾਵਾਂ ਚੱਲਣ ਦੇ ਬਾਵਜੂਦ ਇਹ ਮਾਮਲੇ ਰੁਕ ਨਹੀਂ ਰਹੇ। ਔਰ ਭਗਵੰਤ ਮਾਨ ਸਰਕਾਰ ਨੇ ਹਾਲਾਂਕਿ ਕਾਨੂੰਨ ਵੀ ਲਿਆਂਦਾ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਨਜ਼ੂਰ ਹਾਲੇ ਤੱਕ ਨਹੀਂ ਹੈਗਾ। ਸੋ ਕੁੱਲ ਮਿਲਾ ਕੇ ਬੇਅਦਬੀ ਮਾਮਲਿਆਂ ਤਹਿਤ ਇੱਕ ਬਹੁਤ ਹੀ ਸੰਸਰੀ ਕਿਸਮ ਦੀ ਜਿਹੜੀ ਵਾਰਦਾਤ ਆ ਜਿਹਨੇ ਪੂਰੇ ਮਾਲਵੇ ਦੇ ਇਲਾਕੇ ਨੂੰ ਇੱਕ ਵਾਰ ਫਿਰ ਜਿਹੜਾ ਹਿਲਾ ਕੇ ਰੱਖ ਦਿੱਤਾ ਜੀ।
5: ਕਹਿੰਦੇ ਕੈਪਟਨ ਅਮਰਿੰਦਰ ਕੇਪੀਐਸ ਗਿੱਲ ਨੂੰ ਸਲਾਹ ਕੇ ਮਤਲਬ ਪ੍ਰਸ਼ੰਸਾ ਕਰਕੇ ਫਸ ਗਏ ਕਸੂਤੇ।
6: ਬਿਲਕੁਲ ਕਿਹਾ ਜਾ ਸਕਦਾ ਕਿ ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਨੇ ਪੰਜਾਬ ਦੇ ਵਿੱਚ ਇੱਕ ਕਿਸਮ ਦੀ ਪੋਲੀਟੀਕਲ ਸੁਨਾਮੀ ਲਿਆਤੀ ਆ, ਔਰ ਇਸ ਸੁਨਾਮੀ ਦੇ ਵਿੱਚ ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਗੋਤੇ ਖਾ ਰਹੀ ਆ, ਉੱਥੇ ਅਕਾਲੀ ਦਲ, ਕਾਂਗਰਸ, ਭਾਜਪਾ ਸਾਰੇ ਮਤਲਬ ਡੁੱਬਣ ਕਰਾਰੇ ਪਹੁੰਚੇ ਹੋਏ ਨੇ। ਰਵਨੀਤ ਬਿੱਟੂ ਕਈ ਦਿਨਾਂ ਦੇ ਇਸ ਮਾਮਲੇ ਨੂੰ ਲੈ ਕੇ ਥੋੜਾ ਜਿਹਾ ਹੋਰ ਅੱਗੇ ਵਧਾਉਣ ਦੇ ਰੌਂ 'ਚ ਸੀ, ਪਰ ਉਹਨਾਂ ਨੂੰ ਲਗਾਤਾਰ ਸੈੱਟਬੈਕ ਪਹੁੰਚ ਰਹੀ ਆ, ਉਹਨਾਂ ਤੇ ਹੱਲੇ ਹੋ ਰਹੇ ਨੇ। ਕੱਲ੍ਹ ਅਸੀਂ ਦੇਖਿਆ ਸੀ ਕਿ ਭਾਜਪਾ ਦੇ ਇੱਕ ਹੋਰ ਆਗੂ ਇਕਬਾਲ ਸਿੰਘ ਲਾਲਪੁਰਾ, ਉਹਨਾਂ ਨੇ ਕਾਫੀ ਉਹਨਾਂ ਦੀ ਝਾੜ ਝੰਬ ਕੀਤੀ ਸੀ ਔਰ ਕਿਹਾ ਸੀ ਕਿ ਸੰਵੇਦਨਸ਼ੀਲ ਜਿਹੜੇ ਮੁੱਦੇ ਹੁੰਦੇ ਨੇ, ਇਤਿਹਾਸ ਨਾਲ ਸੰਬੰਧਿਤ ਜਿਹੜੇ ਮੁੱਦੇ ਹੁੰਦੇ ਨੇ ਉਹਨਾਂ ਨੂੰ ਸੋਚ ਸਮਝ ਕੇ ਬਿਆਨਿਆ ਕਰੋ, ਸ਼ਬਦ ਤੁਹਾਡੇ ਠੀਕ ਹੋ ਜਾਣ। ਪਰ ਸ਼ਾਮ ਤੱਕ ਰਵਨੀਤ ਬਿੱਟੂ ਨੇ ਫਿਰ ਪ੍ਰੈਸ ਕਾਨਫਰੰਸ ਕਰਤੀ ਔਰ ਇੱਕ ਪਾਸੇ ਜਿਹੜੇ ਖਾੜਕੂ
5: ਹੈਲੋ ਆਵਾਜ਼ ਕੱਟ ਗਈ ਤੁਹਾਡੀ, ਠੀਕ ਹੈ ਹੁਣ ਠੀਕ ਹੈ।
6: ਮਤਲਬ ਉਸ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਚ ਕੁੱਦੇ, ਕੈਪਟਨ ਅਮਰਿੰਦਰ ਸਿੰਘ ਸਿੰਘ ਨੇ ਇੱਕ ਵਾਰ ਫਿਰ ਰਵਨੀਤ ਬਿੱਟੂ ਨੂੰ ਦੀ ਖਿਚਾਈ ਕੀਤੀ ਔਰ ਕਿਹਾ ਕਿ ਦੱਬੇ ਮੁਰਦੇ ਨਾ ਖੜੋ ਤੁਸੀਂ, ਇਹਨਾਂ ਸੰਵੇਦਨਸ਼ੀਲ ਮਾਮਲਿਆਂ ਨੂੰ ਰੰਗਤ ਦੇਣਾ ਠੀਕ ਨਹੀਂ ਹੈ। ਪਰ ਰਵਨੀਤ ਬਿੱਟੂ ਨੂੰ ਫਸਾਉਂਦੇ ਫਸਾਉਂਦੇ ਕੈਪਟਨ ਅਮਰਿੰਦਰ ਸਿੰਘ ਆਪ ਫਸ ਗਏ ਨੇ, ਕਿਉਂ? ਉਹ ਇਹਨਾਂ ਗੱਲਾਂ ਕਰਦੇ ਕਰਦੇ ਜਿਹੜੇ ਸੁਪਰ ਕੌਪ ਸੀ ਕੇਪੀਐਸ ਗਿੱਲ, ਉਹਨਾਂ ਦੀ ਸ਼ਲਾਘਾ ਕਰ ਗਏ ਨੇ। ਉਹ ਕਹਿੰਦੇ ਕੇਪੀਐਸ ਗਿੱਲ ਨੂੰ ਤਾਂ ਸਪੈਸ਼ਲ ਸੱਦਿਆ ਸੀ ਪੰਜਾਬ ਕਿ ਖੜਕੂਆਂ ਖਿਲਾਫ਼ ਆਪਰੇਸ਼ਨ ਕੀਤਾ ਜਾਵੇ। ਹਾਂ, ਇੰਨੀ ਗੱਲ ਉਹਨਾਂ ਨੇ ਜ਼ਰੂਰ ਕਹੀ ਹੈ ਕਿ ਕੇਪੀਐਸ ਗਿੱਲ ਦੇ ਜਿਹੜਾ ਹੇਠਲੇ ਅਫਸਰ ਸੀ ਉਹਨਾਂ ਦੀਆਂ ਕੁਤਾਹੀਆਂ ਹੋ ਸਕਦੀਆਂ ਨੇ। ਪਰ ਮੈਨੂੰ ਲੱਗਦਾ ਕਿ ਹੁਣ ਜਿਹੜੇ ਕਾਂਗਰਸ ਚੋਂ ਆਏ ਨੇ ਪੰਜਾਬ ਭਾਜਪਾ ਦੇ ਲੀਡਰ, ਚਾਹੇ ਰਵਨੀਤ ਬਿੱਟੂ ਹੋਵੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ, ਇਹ ਇੱਕ ਮੈਨੂੰ ਲੱਗਦਾ ਭਾਜਪਾ ਲਈ ਬੋਝ ਬਣ ਗਏ ਨੇ। ਸੋ ਆਪਣੇ ਆਪ ਦੇ ਵਿੱਚ ਬਹੁਤ ਹੀ ਇੱਕ ਅਜੀਬ ਕਿਸਮ ਦਾ ਵਰਤਾਰਾ ਜਿਹੜਾ ਪੰਜਾਬ ਦੇ ਵਿੱਚ ਆ ਰਿਹਾ, ਔਰ ਉਸ ਵਰਤਾਰੇ ਦੇ ਸਭ ਤੋਂ ਦੋ ਵੱਡੇ ਨਿਸ਼ਾਨੇ ਬਣ ਰਹੇ ਨੇ ਇਸ ਵੇਲੇ, ਰਵਨੀਤ ਬਿੱਟੂ ਔਰ ਕੈਪਟਨ ਅਮਰਿੰਦਰ ਸਿੰਘ।
5: ਜੀ ਗੱਲ ਹੋਰ ਇੱਕ ਦੋ ਖਬਰਾਂ ਹੋਰ ਲੇਟੈਸਟ ਕਰਨੀ ਆਪਾਂ। 8110 ਤੋਂ ਆਪਣੇ ਅੰਗਰੇਜ਼ ਸ਼ਰਮਾ ਸਾਹਿਬ, ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਲੰਘਿਆ ਹੋ ਸਵਾਗਤ ਆ।
7: ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਗੁੱਡ ਮਾਰਨਿੰਗ ਜੀ,
5: ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਵੀ। ਅਤੇ ਕੱਲ੍ਹ ਨੂੰ ਇੰਟਰਸਟ ਰੇਟਾਂ ਦੇ ਮਤਲਬ ਆਉਣੀ ਆ, ਕੋਈ ਘੱਟਦੇ ਆ ਵੱਧਦੇ ਆ ਜਾਂ ਹੋਲਡ ਕਰਦੇ ਆ, ਕੋਈ ਆਈਡੀਆ ਸਰੋਤਿਆਂ ਦੇ ਪਾ ਦਿਓ ਖਾਨੇ 'ਚ, ਗੱਲ ਦਿਲ ਜਿਹਾ ਸਾਡੇ ਨੂੰ ਦਿਲਾਸਾ ਜਿਹਾ ਹੋ ਜਾਏ।
7: ਜੋ ਹਾਲਾਤ ਜਾਂ ਇਨਫਲੇਸ਼ਨ ਦੀ ਰਿਪੋਰਟ ਪਿਛਲੀ ਵਾਰ ਵੀ ਆਈ ਸੀ, ਕੱਲ੍ਹ ਨੂੰ ਵੀ ਹੋਲਡ ਹੀ ਰੱਖਣਗੇ, ਕੋਈ ਇਹਦੇ 'ਚ ਨਾ ਘਟਾਉਣਾ ਨਾ ਵਧਾਉਣਾ ਇਹਨਾਂ ਨੇ, ਤੇ ਉਹੀ ਹਾਲਾਤ ਬਿਲਕੁਲ ਬਰਕਰਾਰ ਹੈ ਜੋ ਇਨਫਲੇਸ਼ਨ ਦੇ ਹੈਗੇ ਆ। ਤੇ ਉਹਦੇ ਕਾਰਨ ਜਿਹੜਾ ਇਹਨਾਂ ਨੇ ਇੰਟਰਸਟ ਰੇਟ ਬੈਂਕ ਆਫ ਕੈਨੇਡਾ ਕੱਲ੍ਹ ਅਨਾਊਂਸਮੈਂਟ ਹੋਣ ਜਾ ਰਹੀ ਹੈ ਉਹ ਹੋਲਡ ਹੀ ਰਹਿਣਗੇ, ਉਹ 'ਚ ਕੋਈ ਚੇਂਜ ਨਹੀਂ ਹੋਣ ਜਾ ਰਿਹਾ।
5: ਚਲੋ, ਤੇ ਕੋਈ ਸਪੈਸ਼ਲ ਡੀਲ ਦੇ ਦਿਓ ਆਪਣੇ ਕੋਲ, ਮਿੰਟ ਇੱਕ ਤੋਂ ਵੀ ਘੱਟ ਹੀ ਆਏ ਕਹਿ ਲਓ।
7: ਸਿਰਫ ਇੱਕ ਮਿੰਟ ਲਿਆਣਾ, ਬੈਂਕਾਂ ਨੇ ਆਲਰੇਡੀ ਡਿਸਕਾਊਂਟ ਘਟਾਤੇ ਆ, ਬੈਂਕਾਂ ਨੇ ਆਪਣਾ ਪ੍ਰੋਫਿਟ ਵਧਾ ਲਿਆ, ਇਸ ਲਈ ਜਿੰਨਾ ਸਾਨੂੰ ਤੇ ਪਤਾ ਅੱਜ ਦੀ ਡੇਟ 'ਚ ਚਾਹੇ ਬੈਂਕ TD ਹੈ ਚਾਹੇ ਸਕੋਸ਼ੀਆ, ਉਹਨਾਂ ਨੇ ਥੋੜੇ ਡਿਸਕਾਊਂਟ ਘਟਾ ਲਏ ਕਿਉਂਕਿ ਬੈਂਕਾਂ ਆਪਣਾ ਮਾਰਜਨ ਨਹੀਂ ਘਟਾ ਰਹੀਆਂ। ਇਸ ਲਈ ਕੋਈ ਵੀ ਹੋਮ ਬਾਇੰਗ ਦੇ ਪ੍ਰੋਸੈਸ 'ਚ ਹੈਗਾ, ਆਪਣਾ ਪ੍ਰੀ ਅਪਰੂਵਲ ਲੈ ਕੇ ਰੇਟ ਘੱਟੋ ਘੱਟ ਲੌਕ ਕਰ ਲਓ, ਉਹ ਜਿਹੜਾ ਰੇਟ ਲੌਕ ਹੈ ਘੱਟੋ ਘੱਟ 3 ਤੋਂ 6 ਮਹੀਨੇ ਤੱਕ ਰਹਿੰਦਾ। ਇਸ ਲਈ ਜਿਹੜਾ ਹੋਮ ਬਾਇੰਗ ਦੇ ਪ੍ਰੋਸੈਸ ਹੈ ਚਾਹੇ ਰੀਫਾਈਨਾਂਸ ਹੈ, ਆਪਣਾ ਰੇਟ ਲੌਕ ਕਰਾ ਕੇ ਰੱਖ ਲਓ, ਹੌਲੀ ਹੌਲੀ ਬੈਂਕਾਂ ਨੇ ਆਪਣਾ ਡਿਸਕਾਊਂਟ ਘਟਾ ਦੇਣਾ, ਔਰ ਕੱਲ੍ਹ ਉਮੀਦ ਕੋਈ ਨਹੀਂ ਹੈਗੀ ਨਾ ਵਧਣ ਦੀ ਨਾ ਘਟਣ ਦੀ। ਇਸ ਲਈ ਤੁਹਾਡੀ ਚਾਹੇ ਰੀਫਾਈਨਾਂਸ ਹੈ ਚਾਹੇ ਮੋਰਗੇਜ ਹੈ ਕਮਰਸ਼ੀਅਲ ਹੈ ਲੈਂਡ ਹੈ ਕੋਈ ਵੀ ਹੈ ਪ੍ਰਾਈਵੇਟ ਫੰਡ ਚਾਹੀਦੇ ਆ, ਇੱਕੋ ਇੱਕੋ ਨੰਬਰ ਹੈ ਸਾਡਾ 6476068110, ਔਰ ਮੇਰੀ ਵੈਬਸਾਈਟ ਹੈ sharmamortgages.com।
5: ਜਿਹਨਾਂ ਨੇ ਬਿਲਡਰਾਂ ਤੋਂ ਘਰ ਬੁੱਕ ਕਰਾਏ ਹੋਏ ਆ, ਕੱਲ ਮੈਂ ਸੁਣਦਾ ਸੀ ਕਿਸੇ ਬਾਈ ਜੀ ਨੂੰ, ਪਤਾ ਨਹੀਂ ਮੈਨੂੰ ਦਿਮਾਗ 'ਚ ਨਾ ਨਿਕਲ ਗਿਆ, ਕਹਿੰਦੇ ਵੀ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਵੀ ਬੈਂਕਾਂ ਉਹਨਾਂ ਨੂੰ ਕਰਨ ਲੱਗ ਗਈਆਂ ਜਿੰਨੇ ਦਾ, ਮੰਨ ਲਓ ਕਿਸੇ ਨੇ 7 ਲੱਖ ਦਾ ਘਰ ਲਿਆ, ਵੀ ਬੈਂਕਾਂ 7 ਲੱਖ ਦਾ ਜਾਂ 10% ਜਾਂ 15-20% ਕਿਸੇ ਨੇ ਡਿਪੋਜ਼ਿਟ ਦੇਣਾ ਉਦੋਂ ਕੱਟ ਕੇ ਬਾਕੀ ਸਾਰੀਆਂ ਮੋਰਗੇਜਾਂ ਕਰਨ ਲੱਗ ਗਈਆਂ ਬਿਲਡਰਾਂ ਨਾਲ ਮਿਲ ਮੁੜ ਕੇ, ਕੁਛ ਸਮਥਿੰਗ ਇੱਦਾਂ ਹੈਗੀ ਗੱਲਬਾਤ?
7: ਨਹੀਂ, ਸਿਰਫ ਜਿਹੜੀ ਬਿਲਡਰ ਹੈ ਉਹ ਨੈਗੋਸ਼ੀਏਟ ਕਰ ਰਿਹਾ, ਬੈਂਕਾਂ ਦਾ ਇਹ 'ਚ ਕੋਈ ਰੋਲ ਨਹੀਂ ਹੈਗਾ ਜੋ ਸਾਹਿਬ।
5: ਹਾਂ,
7: ਬਿਲਡਰਾਂ ਨੂੰ ਵੀ ਪਤਾ ਜੀ ਅੱਜ ਕਲਾਇੰਟ ਕੋਈ ਉਹਦਾ ਘਰ ਕਲੋਜ਼ ਨਹੀਂ ਕਰਾ ਰਿਹਾ, ਉਹ ਪ੍ਰੋਜੈਕਟ ਉਹਨਾਂ ਦੇ ਵਿਕ ਨਹੀਂ ਰਹੇ, ਇਸ ਲਈ ਬਿਲਡਰ ਜਿਹੜੇ HSC ਦੀ ਰਿਬੇਟ ਵੀ ਦੇ ਰਹੇ ਆ, ਥੋੜਾ ਡਿਸਕਾਊਂਟ ਵੀ ਦੇ ਰਹੀ ਹੈ, ਇਹਦੇ 'ਚ ਬੈਂਕਾਂ ਦਾ ਰੋਲ ਕੋਈ ਨਹੀਂ ਹੈਗਾ। ਬੈਂਕ ਉਹੀ ਪ੍ਰੋਜੈਕਟ ਕਲੋਜ਼ ਕਰ ਰਿਹਾ ਜਿਹੜੀ ਉਹਨਾਂ ਦੀ ਬਲੈਂਕਟ ਹੈਗੀ ਆ, ਕਿਸੇ ਦੀ TD ਨਾਲ ਕਿਸੇ ਦੀ RBC ਨਾਲ, ਇਸ ਲਈ ਜਿਹੜਾ ਡਿਸਕਾਊਂਟ ਆ ਰਿਹਾ ਉਹ ਬਿਲਡਰਾਂ ਵੱਲੋਂ ਆ ਰਿਹਾ, ਤਾਂ ਕਿ ਬਿਲਡਰ ਵੀ ਚਾਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੋਪਰਟੀ ਕਲੋਜ਼ ਕੀਤੀ ਜਾਵੇ।
5: 6437 8681 ਵਾਸਤੇ ਤੁਹਾਡਾ ਮੋਰਗੇਜ ਦਾ ਕੋਈ ਵੀ ਕੁਐਸਚਨ ਆ, ਕੋਈ ਵੀ ਗੱਲਬਾਤ ਆ, ਅੜੇ ਹੋ ਕਿਤੇ ਲੱਗਦਾ ਵੀ ਨਹੀਂ ਕੰਮ ਹੋਣਾ ਜਾਂ ਕੋਈ ਰਿਨਿਊਲ ਆ ਗਈ ਹੈ ਤੁਹਾਡੀ, ਤਾਂ ਇੱਕ ਵਾਰ ਕੋਡ ਜ਼ਰੂਰ ਲੈ ਲਓ, ਇੱਕ ਵਾਰ ਕਾਲ ਜ਼ਰੂਰ ਕਰ ਲਓ 6437 8681। ਗਰੀ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ?
7: ਬਾਕੀ ਦਿਲਜੀਤ ਸਾਹਿਬ ਇਹੀ ਹੈ, ਘਰ ਲੈਣ ਤੋਂ ਪਹਿਲਾਂ ਜ਼ਰੂਰ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਬਹਿ ਕੇ, ਮੋਰਗੇਜ ਸਪੈਸ਼ਲਿਸਟ ਬਹਿ ਕੇ ਆਪਣੇ ਸਾਰੇ ਜਿਹੜੇ ਡੈਟ ਹੈ ਜਿਹੜਾ ਕੈਸ਼ ਫਲੋ ਹੈ ਉਹਦੇ ਅਕੋਰਡਿੰਗ ਹੀ ਪਰਚੇਜ਼ ਕੀਤੀ ਜਾਵੇ, ਤਾਂ ਕਿ ਐਂਡ ਮੌਕੇ ਤੇ ਆ ਕੇ ਕਿਤੇ ਸਟੱਕ ਨਾ ਹੋਵੋ। ਤੁਸੀਂ ਬਾਰ ਬਾਰ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਜਿੱਥੇ ਵੀ ਤੁਸੀਂ ਟਰੱਸਟ ਕਰਦੇ ਹੋ ਉਹਨਾਂ ਨਾਲ ਬਹਿ ਕੇ ਮੀਟਿੰਗ ਕਰਕੇ, ਜੋ ਵੀ ਤੁਹਾਡੇ ਡੈਟ ਹੈਗੇ ਕੈਸ਼ ਫਲੋ ਹੈਗਾ ਘਰ ਦਾ, ਜੋ ਵੀ ਸਰਕਮਸਟਾਂਸ ਹੈਗੇ ਤੁਹਾਡੇ ਫਾਈਨਾਂਸ ਦੇ ਉਹਦੇ ਅਕੋਰਡਿੰਗ ਹੀ ਡਿਸੀਜ਼ਨ ਲਿੱਤਾ ਜਾਵੇ। ਕਿਉਂਕਿ ਮੈਂ ਬਾਰ ਬਾਰ ਕਹਿੰਦਾ ਤੁਸੀਂ ਆਪਣੇ ਘਰ ਦੇ ਫਾਈਨਾਂਸ ਮਿਨਿਸਟਰ ਤੁਸੀਂ ਆਪ ਹੋ, ਹੋਰ ਕਿਸੇ ਨੂੰ ਬਲੇਮ ਦੇਣ ਦੀ ਕੋਈ ਲੋੜ ਨਹੀਂ ਹੈਗੀ।
5: 6437 8681 ਥੈਂਕ ਯੂ ਸੋ ਮਚ।
7: ਥੈਂਕ ਯੂ।
5: ਟੋਰਾਂਟੋ ਦੇ ਸਾਲਸਾ ਮੇਲੇ ਦੇ ਵਿੱਚ ਹੋਈ ਗੋਲੀਬਾਰੀ ਆਪਸੀ ਰੰਜਿਸ਼ ਦਾ ਨਤੀਜਾ ਸੀ, ਕਹਿੰਦੇ ਪੁਲਿਸ ਵਾਲੇ। ਕਹਿੰਦੇ ਕੈਨੇਡਾ 'ਚ MP ਅਰੈਸਟਡ ਮੈਨੀਟੋਬਾ ਦੇ ਸਾਬਕਾ ਸੰਸਦ ਮੈਂਬਰ ਲੈਂਕੀ ਮਾਰਕ ਗ੍ਰਿਫਤਾਰ, ਘਰੋਂ ਮਿਲਿਆ ਹਥਿਆਰਾਂ ਦਾ ਵੱਡਾ ਜ਼ਖੀਰਾ, ਚੱਕ ਦੋ ਫੱਟੇ। ਕੈਨੇਡਾ ਦੇ 8 ਸ਼ਹਿਰਾਂ 'ਚ LMIA ਮਿਲਣੇ ਸ਼ੁਰੂ ਹੋ ਗਏ ਨੇ ਭਾਈ, ਇਹ ਮੈਂ ਖਬਰ ਬਾਅਦ 'ਚ ਪੜ੍ਹ ਲੈਂਦਾ, ਜੇ ਮੈਥੋਂ ਖਬਰ ਲੈਣੀ ਕਿਸੇ ਨੂੰ ਲੈ ਲਿਓ ਕਿਹੜੇ ਨੇ 8 ਸ਼ਹਿਰ ਆਪਾਂ ਦੇਖ ਲੈਂਦੇ ਅੱਗੇ ਚੱਲ ਕੇ। ਚੋਣਾਂ 'ਚ ਵਿਦੇਸ਼ੀ ਦਖਲ ਅੰਦਾਜ਼ੀ ਨੂੰ ਰੋਕਣ ਲਈ ਕੈਨੇਡਾ ਸਰਕਾਰ ਵੱਲੋਂ ਬਿੱਲ C-25 ਜਲਦੀ, ਅਤੇ ਨਾਲ ਦੀ ਨਾਲ ਇਨਵਾਇਰਮੈਂਟ, ਕੈਨੇਡਾ ਨੇ 4 ਸੂਬਿਆਂ 'ਚ ਹੀਟ ਵਾਰਨਿੰਗ ਜਾਰੀ ਕੀਤੀ। ਯੂਰਪ 'ਚ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਟੱਪ ਗਈ। ਤੇ ਕੈਨੇਡਾ 'ਚ ਬਿੱਲ C-14 ਲਾਗੂ ਬਦਲ ਗਏ, ਜ਼ਮਾਨਤ ਨਿਯਮ, ਸਟੋਰ ਚੋਰੀਆਂ ਅਤੇ ਟ੍ਰਾਂਜ਼ਿਟ ਵਰਕਰਾਂ ਦੀ ਹਮਲੇ ਕਰਨ ਵਾਲਿਆਂ ਖਿਲਾਫ਼ ਸਖ਼ਤੀ ਹੋ ਗਈ ਅਤੇ ਅਮਰੀਕਾ ਅੱਜ ਤੋਂ ਕਰੇਗਾ ਇਰਾਨੀ ਬੰਦਰਗਾਹ ਦੀ ਨਾਕੇਬੰਦੀ। ਪਰਮਿੰਦਰ ਜੀ, ਜੇ ਖ਼ਬਰ ਇੱਕ ਕਰ ਲਈਏ ਅਤੇ ਉਹ ਤੋਂ ਪਹਿਲਾਂ ਖਰਜੋ ਮੈਨੂੰ ਨੰਬਰ ਦੇਣ ਦਿਓ ਅਮਨਦੀਪ ਕੌਰ ਦਾ, ਜੇ ਤੁਸੀਂ ਕਾਰਾਂ ਦੀ ਇੰਸ਼ੋਰੈਂਸ ਹਜੇ ਤੱਕ ਨਹੀਂ ਕਰਾਈ, ਕਾਰਾਂ ਦੀ ਇੰਸ਼ੋਰੈਂਸ ਕਰਾਈ ਆ ਜਾਂ ਰਿਨਿਊ ਲੱਗ ਗਈ ਆ, ਜਾਂ ਤੁਸੀਂ ਨਵੀਂ ਕਾਰ ਐਡ ਕਰਨੀ ਆ, ਨਵਾਂ ਲਾਇਸੈਂਸ ਬੱਚੇ ਦਾ ਕਿਸੇ ਦਾ ਜਾਂ ਬਜ਼ੁਰਗ ਦਾ ਐਡ ਕਰਨਾ ਚਾਹੁੰਦੇ ਹੋ, ਇੱਕ ਵਾਰ ਅਮਨਦੀਪ ਕੌਰ ਨਾਲ ਸੰਪਰਕ ਕਰਿਓ 416-618-2761 416-618-2761 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਜੇ ਘੱਟੋ ਘੱਟ ਤੁਹਾਡੇ ਵੱਲੋਂ 10 ਗੱਲਾਂ ਜਾਣੀਆਂ ਚਾਹੀਦੀਆਂ, ਔਰ ਲਿਖਾ ਦਿਓ ਵੀ ਤੁਹਾਡੀ ਕਿਦਮੀ ਗੱਲ, ਉਹਨਾਂ ਨੂੰ ਪੁੱਛ ਲਿਓ ਵੀ ਕਿੰਨੀਆਂ ਆਈਆਂ ਕਿ 10 ਬੋਲੀਆਂ ਸੀ ਅਰਜੀਤ ਨੇ, ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ, ਸਮਝ ਗਏ, ਬਸ ਕਰ ਲਓ ਕੋਡ ਫਿਰ ਅੱਜ 416-618-2761 ਪੰਜਾਬੀ ਵਿਰਸਾ ਆ ਰਿਹਾ 25 ਜੁਲਾਈ ਨੂੰ, 24 ਨੂੰ ਆਪਾਂ ਮਾਸਟਰ ਸਲੀਮ ਦੇਖਣਾ, 25 ਜੁਲਾਈ ਨੂੰ ਫਿਰ ਪੰਜਾਬੀ ਵਿਰਸਾ ਵਾਲੇ ਮਨਮੋਹਨ ਭਰਾ ਹੋਣੀ ਸਾਰੇ ਦੇਖਣੇ ਆ, ਤਿੰਨੇ ਸੰਗਤਾਰ ਹੋਣੀ ਕਮਲ ਹੀਰ ਹੋਣੀ, ਅਤੇ 647-468-62 'ਤੇ ਹਰਜਿੰਦਰ ਭਾਅ ਜੀ ਨਾਲ ਸੰਪਰਕ ਕਰ ਲਿਓ, ਅਤੇ ਸੋਢੀ ਬਾਈ ਹੋਣੀ ਗਏ ਹੋਏ ਇੰਡੀਆ, ਉਹ ਪਤਾ ਨਹੀਂ ਮੇਲੇ ਤੋਂ ਬਾਅਦ ਆਉਣਾ ਉਹਨਾਂ ਨੇ, ਪਤਾ ਨਹੀਂ ਪਹਿਲਾਂ ਆਉਣਾ, ਕਰਾਂਗੇ ਗੱਲਬਾਤ ਉਹਨਾਂ ਨਾਲ ਆਇਆ ਨਾ। ਪਰਮਿੰਦਰ ਜੀ, ਲਾਸਟ ਕੁਐਸਚਨ ਆ, DSP ਜਸਪਾਲ ਦੀ ਰਿਹਾਈ ਲਈ 2023 ਦੇ ਵਿੱਚ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਕਿਹਨੂੰ ਚਿੱਠੀ ਲਿਖਤੀ?
6: ਬਿਲਕੁਲ ਨਵੇਂ ਖੁਲਾਸੇ ਹੋ ਰਹੇ ਨੇ, ਦਿਲਜੀਤ ਦੋਸਾਂਝ ਦੀ ਫਿਲਮ ਸਤਲੁਜ ਨੇ ਜਿਹੜੇ ਪਰਦੇ ਚੱਕਤੇ ਨੇ, ਮੈਨੂੰ ਲੱਗਦਾ ਸਾਰੇ ਇਹਦੇ ਵਿੱਚ ਇਸ ਹਮਾਮ 'ਚ ਨੰਗੇ ਨਜ਼ਰ ਆ ਰਹੇ ਨੇ। ਸਾਲ 2023 ਜਨਵਰੀ ਦੇ ਵਿੱਚ ਪੰਜਾਬ ਦੇ ਜੇਲ੍ਹ ਡਿਪਾਰਟਮੈਂਟ ਨੇ ਪੰਜਾਬ ਦੇ ਅਟਾਰਨੀ ਜਨਰਲ ਗੁਰਮਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਸੀ ਕਿ ਜਸਪਾਲ ਸਿੰਘ ਜਿਹੜਾ DSP ਜਸਪਾਲ ਸਿੰਘ ਸੀ, ਜਿਹੜਾ ਜਸਵੰਤ ਖਾਲੜਾ ਦੇ ਮਰਡਰ ਮਾਮਲੇ 'ਚ ਔਰ ਨਾਲ ਦੀ ਨਾਲ ਸਬ ਇੰਸਪੈਕਟਰ ਜਸਵੀਰ ਸਿੰਘ, ਸਤਨਾਮ ਸਿੰਘ, ਇਹਨਾਂ ਨੂੰ ਰਿਹਾ ਕੀਤਾ ਜਾਵੇ। ਹਾਲਾਂਕਿ ਭਗਵੰਤ ਮਾਨ ਸਰਕਾਰ ਸਾਰੇ ਮਾਮਲੇ ਤੋਂ ਪਿੱਠ ਕਰਕੇ ਖੜੀ ਆ। ਕੱਲ੍ਹ ਵੀ ਜਿਹੜੀ CM ਭਗਵੰਤ ਮਾਨ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ, ਇਹਨਾਂ ਸਵਾਲਾਂ ਨੂੰ ਲਿਆ ਨਹੀਂ ਗਿਆ। ਹੁਣ ਸਾਲ 2023 ਦੇ ਵਿੱਚ ਸਰਕਾਰ ਕਿਹਦੀ ਸੀ? ਸਰਕਾਰ ਭਗਵੰਤ ਮਾਨ ਦੀ ਸੀ। ਹੋਮ ਮਿਨਿਸਟਰੀ ਕਿਹਦੇ ਕੋਲ ਸੀ? ਗ੍ਰਹਿ ਮੰਤਰਾਲਾ CM ਭਗਵੰਤ ਮਾਨ ਕੋਲ। ਜੇਲ੍ਹ ਮੰਤਰਾਲਾ ਕਿਹਦੇ ਕੋਲ ਸੀ? CM ਭਗਵੰਤ ਮਾਨ। ਜੇਲ੍ਹ ਮੰਤਰਾਲਾ ਅਟਾਰਨੀ ਜਨਰਲ ਨੂੰ ਸਲਾਹ ਮੰਗਦਾ। ਸੋ ਕੀ ਹੁਣ ਇਹ ਸਲਾਹ ਵਰਤੀ ਗਈ ਆ? ਇਹਦਾ ਖੁਲਾਸਾ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਜੀ।
5: ਗੱਲ ਤਾਂ ਸਹੀ ਆ, ਚਲੋ ਕਰ ਲਓ ਫਿਰ ਹੈਡਲਾਈਨਸ
6: ਜੀ। ਹੈਡਲਾਈਨਸ, ਪੰਜਾਬ ਲਈ ਅੱਜ ਇਤਿਹਾਸਕ ਦਿਨ, ਸਤਲੁਜ ਦਰਿਆ ਕਿਨਾਰੇ ਹਰੀਕੇ ਪੱਤਣ ਦੇ ਕੰਢੇ ਹੋਵੇਗੀ, 25,000 ਵਿਦੋਸ਼ੀਆਂ ਲਈ ਅਰਦਾਸ। ਬੀਬੀ ਪਰਮਜੀਤ ਕੌਰ ਖਾਲੜਾ ਨੇ ਐਨ ਮੌਕੇ ਉੱਤੇ ਪੱਤਰ ਲਿਖੇ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਅਸਹਿਜ ਕੀਤੀ ਸਥਿਤੀ। ਪੰਜਾਬ ਕਾਂਗਰਸ ਦਾ ਦਿੱਲੀ 'ਚ ਡੈਮੇਜ ਕੰਟਰੋਲ, ਰਾਜਾ ਵੜਿੰਗ ਤੇ ਚੰਨੀ ਦੀ ਧੜੇਬੰਦੀ ਨੂੰ ਲੈ ਕੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੇ ਘਰ ਹੰਗਾਮੀ ਮੀਟਿੰਗ। ਮੀਟਿੰਗ 'ਚ ਪੁੱਜੇ ਰਾਹੁਲ ਗਾਂਧੀ, ਵੜਿੰਗ ਤੇ ਚੰਨੀ ਦੇ ਪਰਕ ਉਤਰ ਕੇ ਮਾਝੇ ਦਾ ਆਗੂ ਬਣਾਇਆ ਜਾ ਸਕਦਾ ਜਰਨੈਲ। ਬ੍ਰੇਕਿੰਗ, PM ਮੋਦੀ ਦੀ ਚੰਡੀਗੜ੍ਹ 'ਚ 17 ਜੁਲਾਈ ਦੀ ਰੈਲੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਹਾਈ ਅਲਰਟ, ਸੁਰੱਖਿਆ ਏਜੰਸੀਆਂ ਚੌਕਸ। PM ਮੋਦੀ ਹਰਿਆਣਾ ਦੀ ਜੀਂਦ ਰੈਲੀ ਨੂੰ ਵੀ ਕਰਨਗੇ ਸੰਬੋਧਨ। ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਹੋਰ ਮੰਗਿਆ ਕਿਸਾਨੀ ਸੰਘਰਸ਼, ਕਿਸਾਨਾਂ ਨੇ ਫ੍ਰੀ ਕੀਤੇ ਪੰਜਾਬ ਭਰ ਦੇ 43 ਟੋਲ ਪਲਾਜ਼ਾ। ਮੋਦੀ ਸਰਕਾਰ ਖਿਲਾਫ਼ ਆਗਾਸ ਗੁੰਜਾਊ ਨਾਅਰੇਬਾਜ਼ੀ। ਸਿਆਸਤ ਦੇ ਰੰਗ, ਪੰਜਾਬ ਸਮੇਤ ਦੇਸ਼ ਭਰ ਦੇ ਆਪ ਆਗੂ ਤੇ ਵਰਕਰ ਪੜਨਗੇ ਹਨੂੰਮਾਨ ਚਾਲੀਸਾ। ਅਯੁੱਧਿਆ ਵਿਚਲੇ ਰਾਮ ਮੰਦਰ 'ਚ ਚੰਦਾ ਘੁਟਾਲੇ ਖਿਲਾਫ਼ ਆਪ ਨੇ ਭਾਰਤ ਭਰ ਵਿੱਚ ਦਸਤਖਤੀ ਮੁਹਿੰਮ ਚਲਾਉਣ ਦੀ ਕੀਤੀ ਸ਼ੁਰੂਆਤ ਜੀ।
5: ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨਾਲ ਸੰਪਰਕ ਕਰ ਲਿਆ 647-338-9972 ਗੁਰਜੀਤ ਰੰਧਾਵਾ ਸਾਹਿਬ ਨਾਲ, ਅਤੇ ਦਾਣਾ ਮੰਡੀ ਸੁਪਰ ਮਾਰਕੀਟ 1729 ਕਿਊਨ ਸਟਰੀਟ ਈਸਟ ਬਰੈਂਪਟਨ, ਤੁਸੀਂ ਗਰੋਸਰੀ ਕੋਈ ਵੀ ਲੈਣੀ ਚਾਹੁੰਦੇ ਹੋ ਤਾਂ 905-286-9957 'ਤੇ ਸੰਪਰਕ ਕਰ ਲਿਓ। ਬ੍ਰੈਮਲੀ ਐਂਡ ਕੁਈਨ ਦਾ ਏਰੀਆ, ਅੰਪੀਰੀਅਲ ਕ੍ਰੀਏਸ਼ਨ ਐਂਡ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਸੀਂ 353 ਵੈਟਰਨਸ ਡਰਾਈਵ ਬਰੈਂਪਟਨ, ਕੋਈ ਡਰਾਈ ਕਲੀਨ ਦੇ ਕੰਮ ਆ ਤੁਹਾਡੇ ਕੱਪੜਿਆਂ ਕੁੱਪੜਿਆਂ ਨੂੰ ਟਾਇਟ ਕਰਾਉਣੇ ਆ, ਖੁੱਲ੍ਹੇ ਕਰਾਉਣੇ ਆ, ਤਾਂ 437-235-2700 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਹੋਰਨਬਿਲ ਇੰਸ਼ੋਰੈਂਸ ਬ੍ਰੋਕਰੇਜ ਰਮਨਦੀਪ ਅਤੇ ਸਾਡੇ ਆਪਣੇ ਹੀ ਐਂ ਕਹਿ ਲਓ, ਅਤੇ ਤੁਸੀਂ ਕੋਈ ਬ੍ਰੋਕਰੇਜ ਨੂੰ ਜੁਆਇਨ ਕਰਨਾ ਜਾਂ ਕੋਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਲੈਣੀ ਚਾਹੁੰਦੇ ਹੋ ਇੰਸ਼ੋਰੈਂਸ, ਜਿਹੜੇ ਟਰੱਕ ਭਰਾ ਚੜ੍ਹੇ ਹੋਏ ਆ, ਸੱਚੀ ਕਹਿੰਦਾ ਦਿਲੋਂ ਕਹਿੰਦਾ, ਤੁਸੀਂ ਆਪਣੀ ਨਾ ਕ੍ਰਿਟੀਕਲ ਇੰਸ਼ੋਰੈਂਸ ਜ਼ਰੂਰ ਲੈ ਕੇ ਚੜ੍ਹਿਓ, ਨਾਲੇ ਡਿਸਬਿਲਟੀ, ਉੱਦਾਂ ਨਾ ਟਰੱਕ ਦੀ ਜੋਬ ਕਰੋ। 647-237-3131 'ਤੇ ਹੀ 647-237-3131 'ਤੇ 200 ਬਿਲਕਨਸਨ ਰੋਡ ਯੂਨਿਟ ਨੰਬਰ 7 ਬਰੈਂਪਟਨ ਦੇ ਵਿੱਚ ਨੇ, ਉੱਥੇ ਕਰ ਲਿਓ ਸੰਪਰਕ। ਨਵੇਂ ਰਿਕਾਉਂਡ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ 647-706-4646। ਆਪਾਂ ਨੂੰ ਦੋ ਇੱਥੇ ਇਜਾਜ਼ਤ, ਵਾਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਫ਼, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰ ਨੇ ਬੁਲਾਈਏ ਫਤਿਹ ਕੱਲ੍ਹ ਨੂੰ ਮਿਲਦੀ ਉਮੀਦ ਨਾਲ ਲੈ ਕੇ ਸੱਜਰੀ ਸਵੇਰ ਆਪਣੇ ਤੋਂ ਬਾਅਦ ਪ੍ਰੋਗਰਾਮ ਸ਼ਾਮੀ ਹੋਣੀ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੀਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਕਾਰ ਕਿਸ਼ਤੀ ਬਣੀ ਕੋਈ ਗੱਲ?
1: ਹੋਏ ਸ਼ਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਇਸਟੇਟ ਬ੍ਰੋਕਰ ਸ਼ਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਂਡ ਗੈਰੀ ਨੂੰ
0: 905-459-5533
1: 905-459-5533
0: PNJ ਸਪ੍ਰਿੰਗ ਵੀਲ ਅਲਾਈਨਮੈਂਟ

0: Doppelsalt, Jupp, Asas, Guasas, Hebises, Nadet, Hosi, Bisas, Bole, Sonihal, Sasilkal.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ 'ਚ ਬਦਲ ਦੇਣਾ ਹੈ।
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
4: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
3: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਟਿਊਜ਼ਡੇ। ਤੁਹਾਡਾ ਆਪਣਾ ਪ੍ਰੋਗਰਾਮ ਸਰਜਰੀ ਸਵੇਰਬੇ ਦੇ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਇਸ ਟਾਈਮ ਟੋਰਾਂਟੋ ਪੀਅਰਸਨ ਏਅਰਪੋਰਟ ਦੇ ਤਾਪਮਾਨ 24°C ਤੇ ਫੀਲ ਲਾਈਕ 30°C ਜਿਹੜਾ ਦਰਜ ਕੀਤਾ ਗਿਆ। ਤੁਸੀਂ ਇਹ ਦੇਖ ਲਓ, ਇਹ ਤਾਪਮਾਨ ਕਦੇ ਹੈ ਜਿਹੜਾ ਗਰਮੀਆਂ ਦੇ ਵਿੱਚ ਦਿਨ ਵੇਲੇ ਹੈ ਜਿਹੜਾ ਔਖਾ ਦੇਖਣ ਨੂੰ ਮਿਲਦਾ ਸੀਗਾ। ਸੋ ਅੱਜ ਦਾ ਦਿਨ ਹੈ ਜਿਹੜਾ ਬਹੁਤ ਹੀ ਗਰਮ ਹੋਵੇਗਾ, ਹਿਊਮਿਡਿਟੀ ਜ਼ਿਆਦਾ ਹੋਵੇਗੀ। ਸੋ ਇਸ ਕਰਕੇ ਕੋਸ਼ਿਸ਼ ਕਰਿਓ ਠੰਡੀਆਂ ਥਾਵਾਂ 'ਤੇ ਰਹੀਓ, ਆਪਣੇ ਆਪ ਨੂੰ ਹਾਈਡਰੇਟਡ ਰੱਖਿਓ ਅਤੇ ਖਾਸ ਤੌਰ 'ਤੇ ਜਿਹੜੇ ਬੱਚੇ ਅਤੇ ਬਜ਼ੁਰਗ ਹੈ ਉਹਨਾਂ ਦਾ ਖਾਸ ਧਿਆਨ ਰੱਖਿਓ, ਕਿਉਂਕਿ ਅੱਜ ਬਾਅਦ ਦੁਪਹਿਰ ਤਾਪਮਾਨ 37° ਨੂੰ ਛੂਹੇਗਾ ਅਤੇ ਫੀਲ ਲਾਈਕ ਹੈ ਜਿਹੜਾ ਉਹ 47°C 'ਤੇ ਪਹੁੰਚ ਜਾਵੇਗਾ। ਸ਼ਾਇਦ ਕਲਾਈਮੇਟ ਚੇਂਜ ਹੈ ਜਿਹੜਾ ਇਹਨੂੰ ਹੀ ਕਿਹਾ ਜਾਂਦਾ, ਵੀ ਇੰਨੀ ਜ਼ਿਆਦਾ ਵੇਰੀਏਸ਼ਨਸ ਤਬਦੀਲੀ ਹੈ ਜਿਹੜੀ ਮੌਸਮ ਦੇ ਵਿੱਚ ਹੈ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ ਹੈ। ਸੋ ਇਹ ਤਾਂ ਰਿਹਾ ਜੀ ਮੌਸਮ ਦਾ ਅੱਜ ਦਾ ਹਾਲ ਚਾਲ। ਅੱਜ 14 ਜੁਲਾਈ ਹੈ, 14 ਜੁਲਾਈ ਨੂੰ ਕੁਝ ਇਤਿਹਾਸ ਦੇ ਵਿੱਚ ਅਹਿਮ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ। ਕਿਹਾ ਗਿਆ 14 ਜੁਲਾਈ 1636 ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੇ ਤੀਜੇ ਪੁੱਤਰ ਔਰੰਗਜ਼ੇਬ ਨੂੰ ਦੱਖਣ ਸੂਬੇਦਾਰ ਨਿਯੁਕਤ ਕੀਤਾ ਸੀ ਤੇ 14 ਜੁਲਾਈ 1789 ਨੂੰ ਫਰਾਂਸ ਦੀ ਜਨਤਾ ਨੇ ਬਾਸਟੀਲ ਜੇਲ੍ਹ ਤੇ ਕਬਜ਼ਾ ਕਰਕੇ ਫਰਾਂਸੀਸੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ ਤੇ 14 ਜੁਲਾਈ 1942 ਨੂੰ ਵਰਧਾ ਵਿਖੇ ਹੋਏ ਭਾਰਤੀ ਰਾਸ਼ਟਰੀ ਕਾਂਗਰਸ ਦੀ ਕਮੇਟੀ ਦੀ ਮੀਟਿੰਗ ਦੇ ਵਿੱਚ ਅੰਗਰੇਜ਼ਾਂ ਖਿਲਾਫ ਭਾਰਤ ਛੱਡੋ ਮੁਹਿੰਮ ਦਾ ਮਤਾ ਪਾਸ ਕੀਤਾ ਗਿਆ ਸੀ ਤੇ ਤੁਹਾਨੂੰ ਯਾਦ ਹੋਣਾ ਅੱਜ ਤੋਂ 3 ਸਾਲ ਪਹਿਲਾਂ 14 ਜੁਲਾਈ ਨੂੰ ਹੀ ਭਾਰਤੀ ਸਪੇਸ ਏਜੰਸੀ ਨੇ ਆਪਣੇ ਮਿਸ਼ਨ ਚੰਦਰਯਾਨ 3 ਨੂੰ ਸਫਲਤਾ ਪੂਰਵਕ ਜਿਹੜਾ ਲਾਂਚ ਕੀਤਾ ਸੀ। ਸੋ ਇਹ ਕੁਝ ਕੁ ਜਿਹੜੀਆਂ ਘਟਨਾਵਾਂ ਜਿਹੜੀਆਂ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਵਾਪਰੀਆਂ ਸੀਗੀਆਂ, ਸੋ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ। ਕੁਝ ਕੁ ਜਿਹੜੇ ਸੋਹਣੇ ਸੋਹਣੇ ਵਿਚਾਰ ਤੁਹਾਡੇ ਪਹੁੰਚੇ ਆ ਉਹਨਾਂ ਨੂੰ ਅੱਗੇ ਜਾ ਕੇ ਸ਼ਾਮਿਲ ਕਰਦੇ ਹਾਂ। ਬਾਕੀ ਦੋਸਤੋ, ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾਣੀ ਹੈ, ਟ੍ਰੈਫਿਕ ਬਾਬਤ ਕੋਈ ਵੀ ਜਾਣਕਾਰੀ ਤੁਸੀਂ ਦੇਣੀ ਹੈ ਜਾਂ ਫਿਰ ਕੋਈ ਹੋਰ ਨਿਊਜ਼ ਵਿਊਜ਼ ਤੁਹਾਡੇ ਤੱਕ ਹੈ, ਤੁਸੀਂ ਚਾਹੁੰਦੇ ਹੋ ਵੀ ਉਹਦੀ ਅਪਡੇਟ ਦਿੱਤੀ ਜਾਵੇ ਤਾਂ ਸਟੂਡੀਓ ਦੇ ਵਿੱਚ ਸੰਪਰਕ ਕਰ ਸਕਦੇ ਹੋ। ਸਟੂਡੀਓ ਨੰਬਰ 905-600-7373 9056-7333-37 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਕਹਿੰਦੇ ਬੰਦਿਆ, ਕੋਈ ਵੀ ਤੈਨੂੰ ਅੰਦਰੋਂ ਅੰਦਰ ਕਿੰਨਾ ਵੀ ਤੋੜ ਦੇਵੇ, ਤੂੰ ਆਪਣੇ ਆਪ ਨੂੰ ਟੁੱਟਿਆ ਨਾ ਸਮਝੀ। ਤੇਰੇ ਅੰਦਰ ਜਿਹੜੀ ਤਾਕਤ ਉਸ ਪਰਮਾਤਮਾ ਨਾਲ ਜੁੜੀ ਹੈ, ਦੁਨੀਆਂ ਦੀ ਕੋਈ ਵੀ ਤਾਕਤ ਉਸ ਨੂੰ ਤੋੜ ਨਹੀਂ ਸਕਦੀ। ਜਿਹੜੀ ਚੀਜ਼ ਮਨ ਦੀ ਸ਼ਾਂਤੀ ਨੂੰ ਖੋਹ ਲਵੇ ਉਸ ਨੂੰ ਛੱਡ ਦੇਣਾ ਹੀ ਸਮਝਦਾਰੀ ਹੈ, ਚਾਹੇ ਉਹ ਆਦਤ ਹੋਵੇ, ਸੋਚ ਹੋਵੇ ਜਾਂ ਫਿਰ ਕੋਈ ਰਿਸ਼ਤਾ ਕਿਉਂ ਨਾ ਹੋਵੇ। ਇਹ ਕਿਹੋ ਜਿਹੀ ਵਿਡੰਬਨਾ ਹੈ, ਇਨਸਾਨ ਆਪਣਾ ਹਰ ਦੁੱਖ ਬਰਦਾਸ਼ਤ ਕਰ ਸਕਦਾ ਹੈ ਪਰ ਕਿਸੇ ਦੂਜੇ ਦਾ ਸੁੱਖ ਨਹੀਂ ਬਰਦਾਸ਼ਤ ਕਰ ਸਕਦਾ। ਹਾਂਜੀ, ਸੋ ਉੱਥੇ ਹੀ ਹੈ ਜਿਹੜੇ ਤੁਸੀਂ ਮੈਸੇਜ ਭੇਜੇ ਨੇ ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਧੰਨਵਾਦ ਜੀ। ਗੁਰਕਿਰਤ ਜੀ, ਅੱਛਾ ਇਹਨਾਂ ਤਾਂ ਪਹਿਲੀ ਵਾਰ ਆਇਆ ਭਾਅ ਜੀ, ਵੈਰੀ ਗੁੱਡ ਮੋਰਨਿੰਗ, ਥੈਂਕ ਯੂ ਭਾਅ ਜੀ, ਥੈਂਕ ਯੂ। ਸੋ ਪਹਿਲੀ ਵਾਰ ਤੁਸੀਂ ਇਹ ਜਿਹੜਾ ਤੁਹਾਡਾ ਮੈਸੇਜ ਆਇਆ, ਥੈਂਕ ਯੂ। ਪ੍ਰੀਤ ਜੀ ਹੁਣਾਂ ਦਾ ਆਇਆ ਭਾਅ ਜੀ ਹੁਣਾਂ ਦਾ, ਸਤਿ ਸ਼੍ਰੀ ਅਕਾਲ ਭਾਅ ਜੀ। ਦਿਲਬਾਗ ਜੀ ਹੁਣਾਂ ਦਾ ਆਇਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਰਗੁਣ ਜੀ, ਵੈਰੀ ਗੁੱਡ ਮੋਰਨਿੰਗ ਜੀ, ਵੈਰੀ ਗੁੱਡ ਮੋਰਨਿੰਗ। ਹਰਮਨ ਭਾਅ ਜੀ ਹੁਣਾਂ ਨੇ ਕੁਛ ਕੁ ਜਿਹੜੇ ਮੈਸੇਜ, ਇਹਨਾਂ ਦੇ ਕੱਲ੍ਹ ਦੇ ਮੈਸੇਜਿਸ ਆ ਜਿਹੜੇ ਉਹ ਪੈਂਡਿੰਗ ਪਏ ਆ। ਹਮੇਸ਼ਾ ਵਧੀਆ ਵਿਚਾਰਾਂ ਦੀ ਕਹਿ ਲਓ ਵੀ ਇਹ ਸਾਂਝ ਪਾਉਂਦੇ ਆ। ਇਹਨਾਂ ਨੇ ਭੇਜਿਆ 17, ਕਹਿੰਦੇ ਜਦੋਂ ਇਨਸਾਨ ਹੱਥ ਦੀਆਂ ਲਕੀਰਾਂ ਵਿੱਚੋਂ ਭਵਿੱਖ ਲੱਭਣ ਲੱਗ ਜਾਵੇ ਤਾਂ ਸਮਝ ਲਵੋ ਕਿ ਉਸ ਦੀਆਂ ਬਾਹਾਂ ਦੇ ਵਿੱਚੋਂ ਤਾਕਤ ਤੇ ਮਨ ਦੇ ਵਿੱਚੋਂ ਵਿਸ਼ਵਾਸ ਹੈ ਜਿਹੜਾ ਉਹ ਖਤਮ ਹੋ ਗਿਆ। ਸਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮਿਹਰ ਕਰਨ, ਬਹੁਤ ਬਹੁਤ ਧੰਨਵਾਦ। ਵਕਤ ਦੀ ਸਮਝ ਨਾ, ਗੱਲ ਇਹ ਬਹੁਤ ਪੁਰਾਣੀ ਹੈ, ਕੋਈ ਕਿੱਸਾ ਤੇ ਕੋਈ ਕਹਾਣੀ ਹੈ, ਜਾਂ ਤਾਂ ਆਪਾਂ ਹੀ ਕਮਲੇ ਹਾਂ ਜਾਂ ਦੁਨੀਆ ਬਹੁਤ ਸਿਆਣੀ ਹੈ। ਲੋਕਾਂ ਦੇ ਚਿਹਰੇ ਪੜ੍ਹਦੇ ਪੜ੍ਹਦੇ ਹੁਣ ਅੱਖਾਂ ਵੀ ਥੱਕ ਜਾਣੀਆਂ ਨੇ, ਕੌਣ ਆਪਣਾ ਤੇ ਕੌਣ ਪਰਾਇਆ ਇਹ ਗੱਲ ਵੀ ਵਕਤ ਨੇ ਸਮਝਾਣੀ ਹੈ। ਜੋ ਲਿਖਿਆ ਵਿੱਚ ਮੁਕੱਦਰਾਂ ਦੇ ਉਹ ਮਿਲ ਹੀ ਜਾਂਦਾ ਹੈ, ਸਭ ਖਾਵਨ ਆਪਣੇ ਹਿੱਸੇ ਦੀ, ਨਾ ਕੋਈ ਕਿਸੇ ਦੀ ਖਾਂਦਾ ਹੈ। ਕਦੇ ਸੋਚਿਆ ਨਹੀਂ ਜੋ ਉਹ ਹੋ ਜਾਂਦਾ, ਉਹ ਹੁੰਦਾ ਨਹੀਂ ਜੋ ਸੋਚਦੇ ਹਾਂ। ਇਹ ਜ਼ਿੰਦਗੀ ਓਏ ਨਹੀਂ ਚੱਲਦੀ ਜਿੱਦਾਂ ਦੀ ਆਪਾਂ ਲੋਚਦੇ ਹਾਂ। ਕਿਆ ਬਾਤ ਹੈ, ਕਿਆ ਬਾਤ ਹੈ ਹਰਮਨ ਜੀ, ਬਹੁਤ ਬਹੁਤ ਧੰਨਵਾਦ ਭਾਅ ਜੀ। ਨਾਲ ਹੀ ਇਹਨਾਂ ਨੇ ਹੁਣੇ ਇੱਕ ਭੇਜਿਆ, ਬੜੇ ਅਜੀਬ ਕਿਸੇ ਨੇ ਜ਼ਿੰਦਗੀ ਦੇ, ਕਹਿੰਦੇ ਨੇ ਜ਼ਿੰਦਗੀ ਜਦੋਂ ਕੁਝ ਦਿੰਦੀ ਹੈ
ਤਾਂ ਉਦੋਂ ਅਹਿਸਾਨ ਨਹੀਂ ਕਰਦੀ ਤੇ ਜਦੋਂ ਜ਼ਿੰਦਗੀ ਖੋਣ ਤੇ ਆਉਂਦੀ ਹੈ ਤਾਂ ਉਦੋਂ ਬਿਲਕੁਲ ਵੀ ਲਿਹਾਜ਼ ਨਹੀਂ ਕਰਦੀ। ਕਿਆ ਬਾਤ ਹੈ, ਸੱਜਰੀ ਸਵੇਰ ਮੁਬਾਰਕ, ਬਹੁਤ ਬਹੁਤ ਧੰਨਵਾਦ ਹਰਮਨ ਜੀ, ਬਹੁਤ ਬਹੁਤ ਧੰਨਵਾਦ। ਇੱਧਰ ਆਪਣੇ ਮੁਲਤਾਨੀ ਸਾਹਿਬ ਅਮਰਜੀਤ ਮੁਲਤਾਨੀ ਭਾਅ ਜੀ ਹੁਣ ਆਇਆ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ। ਲਖਵਿੰਦਰ ਭਾਅ ਜੀ ਉਹਨਾਂ ਦਾ ਵੀ ਆਇਆ ਮੈਸੇਜ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਭਾਅ ਜੀ, ਬਹੁਤ ਬਹੁਤ ਧੰਨਵਾਦ। ਤੁਹਾਡੇ ਸਾਰੇ ਹੀ ਮੈਸੇਜ ਜਿਹੜੇ ਆਏ ਨੇ ਬਹੁਤ ਬਹੁਤ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ, ਤੁਸੀਂ ਸਮਾਂ ਕੱਢ ਕੇ ਜਿਹੜਾ ਮੈਸੇਜ ਹੈ ਜਿਹੜੇ ਮੇਰੇ ਤੱਕ ਘੱਲਦੇ ਹੋ। ਰੇਸ਼ਮ ਭਾਅ ਜੀ ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਸਰ, ਬਹੁਤ ਬਹੁਤ ਧੰਨਵਾਦ। ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਾਸ ਤਾਜ਼ਾ ਤਰੀਨ ਖਬਰਾਂ ਦੇ ਨਾਲ, ਅਤੇ ਇੱਕ ਵਿਸ਼ਾ ਦੋਸਤੋ, ਕਈ ਵਾਰ ਜਿਹੜੇ ਵਿਸ਼ੇ ਹੁੰਦੇ ਨੇ ਉਹ ਤੁਹਾਡੇ ਮੇਰੇ ਦੇ ਨਾਲ ਜਿਹੜਾ ਸਿੱਧਾ ਸੰਬੰਧ ਰੱਖਦੇ ਨੇ, ਅਤੇ ਉਹ ਸਾਨੂੰ ਕਈ ਵਾਰ ਸੋਚਣ ਲਈ ਵੀ ਮਜਬੂਰ ਕਰਦੇ ਨੇ, ਇੱਕ ਜਾਗਰੂਕਤਾ ਵੀ ਦਿੰਦੇ ਨੇ, ਸੁਚੇਤ ਵੀ ਕਰਦੇ ਨੇ, ਜਾਂ ਫਿਰ ਕੋਈ ਨਾ ਕੋਈ ਇਹੋ ਜਿਹੇ ਵਿਸ਼ੇ ਹੁੰਦੇ ਨੇ ਜੋ ਸਾਨੂੰ ਲੱਗਦਾ ਵੀ ਉਹਨਾਂ 'ਤੇ ਸਾਨੂੰ ਆਵਾਜ਼ ਚੱਕਣੀ ਚਾਹੀਦੀ ਹੈ। ਸੋ ਇੱਦਾਂ ਦੇ ਵਿਸ਼ੇ, ਇੱਦਾਂ ਦੇ ਇਸ਼ੂ ਮੈਂ ਤੁਹਾਡੇ ਨਾਲ ਲੈ ਕੇ ਆਉਂਦਾ ਰਹਿੰਦਾ, ਭਾਵੇਂ ਉਹ ਸਿਟੀ ਲੈਵਲ ਦੇ ਹੋਣ, ਪ੍ਰੋਵਿੰਸ਼ੀਅਲ ਜਾਂ ਫਿਰ ਫੈਡਰਲ ਲੈਵਲ ਦੇ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਵੱਧ ਚੜ੍ਹ ਕੇ ਉਹਨਾਂ ਵਿਸ਼ਿਆਂ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਹੋ। ਜੋ ਦੋਸਤੋ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ, ਸ਼ਮੂਲੀਅਤ ਕਰਨਾ, ਕਿਸੇ ਵਿਸ਼ੇ ਦੇ ਉੱਤੇ ਆਪਣੀ ਟੀਗਾ ਟਿੱਪਣੀ ਰੱਖਣੀ, ਤਬਸਰਾ ਕਰਨਾ, ਆਪਣਾ ਵਿਜ਼ਨ ਪੇਸ਼ ਕਰਨਾ, ਆਪਣੇ ਵਿਚਾਰ ਦੇਣਾ, ਕਿਉਂਕਿ ਇਹ ਜਿਹੜਾ ਮਾਧਿਅਮ ਹੈ ਇਹ ਇੱਕ ਜਨਤਾ ਦੀ ਆਵਾਜ਼ ਹੈ। ਸੋ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ, ਕਿਉਂਕਿ ਨਿੱਤ ਨਵੇਂ ਸਰੋਤੇ ਆ ਜਿਹੜੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਪੱਠਲ, ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਵੱਲੋਂ। ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਮਿੱਤਰੋ ਤੁਸੀਂ ਹੈ ਜਿਹੜਾ ਮਿਲਟਨ ਵਿਖੇ ਹੈ ਜਿਹੜਾ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੇ ਨਾਲ ਹੈ ਜਿਹੜਾ ਸੰਪਰਕ ਕਰ ਸਕਦੇ ਹੋ, ਇਸ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਜਿਹੜੀ ਸਰਵਿਸਿਸ ਹੈ ਉਹਦੀ ਤਾਂ ਕੋਈ ਗੱਲ ਕਰਨ ਦੀ ਲੋੜ ਹੀ ਨਹੀਂ, ਸੁਪੀਰੀਅਰ ਕੁਆਲਿਟੀ ਸਰਵਿਸ ਹੈ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ। ਉੱਤੇ ਸੋਨੇ 'ਤੇ ਸੁਹਾਗਾ ਇਹ ਹੈ ਵੀ ਤੁਸੀਂ ਹੈ ਜਿਹੜਾ ਸ਼ੋਪ ਅਰਾਊਂਡ ਕਰ ਲਿਓ, ਫਿਰ ਜਿਹੜਾ ਇਹਨਾਂ ਤੋਂ ਪੁੱਛਿਓ ਵੀ ਭਾਈ ਕਿੰਨਾ ਕੁ ਜਿਹੜਾ ਖਰਚਾ ਆਵੇਗਾ, ਅਤੇ ਤੁਸੀਂ ਹੈ ਜਿਹੜਾ ਹੈਰਾਨ ਹੋ ਜੂੰਗੇ, ਉਹ ਜਿਹੜਾ ਖਰਚਾ ਜਿਹੜਾ ਆ ਤੁਹਾਨੂੰ ਹੈ ਜਿਹੜਾ ਹੋਰ ਬਾਕੀ ਐਕਸਪੈਂਸ ਹੋਰ ਹੋਣਗੇ, ਇਹਨਾਂ ਦੀ ਜਿਹੜੀ ਹੈ ਰਿਪੇਅਰ ਆ ਜਿਹੜੀ ਬੜੀ ਬਜਟ ਫਰੈਂਡਲੀ ਹੈ। ਸੋ ਟਰੱਕਾਂ ਦਾ ਕੋਈ ਵੀ ਤੁਸੀਂ ਐਨੂਅਲ ਸੇਫਟੀ ਐਮਿਸ਼ਨ ਟੈਸਟ, ਇੰਜਨ ਰਿਪੇਅਰ, ਆਇਲ ਚੇਂਜ ਜਾਂ ਵੈਲਡਿੰਗ ਦਾ ਕੋਈ ਕੰਮ ਕਰਾਉਣਾ, ਜਾਂ ਫਿਰ ਤੁਸੀਂ DPF ਸਿਸਟਮ ਰਿਪੇਅਰ, ਟਰਾਂਸਮਿਸ਼ਨ ਜਾਂ ਡੈਫ ਰੀਫਲਟ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਨਾਲ। ਸੋ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰਨ ਵਾਸਤੇ ਦੋਸਤੋ ਨੰਬਰ ਹੈ 519-490-61, 519-400-9061 'ਤੇ ਸੰਪਰਕ ਕੀਤਾ ਜਾ ਸਕਦਾ, ਜਾਂ ਫਿਰ ਤੁਸੀਂ 1414 ਮੈਨਸਵੁੱਡ ਕੋਰਟ ਮਿਲਟਨ ਵਿਖੇ ਹੈ ਜਿਹੜਾ ਇਹਨਾਂ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ ਅਤੇ ਤੁਹਾਨੂੰ ਜਿਹੜੀ PM ਇੰਸਪੈਕਸ਼ਨ ਜਿਹੜੀ ਹੁੰਦੀ ਹੈ ਉਹ ਕੰਪਲੀਮੈਂਟਰੀ ਹੈ ਜਿਹੜੀ ਦਿੱਤੀ ਜਾਵੇਗੀ। ਆਓ ਫਿਰ ਹੁਣ ਰੁੱਖ ਕਰਦੇ ਹਾਂ ਕੁਛ ਤਾਜ਼ਾ ਤਰੀਨ ਖਬਰਾਂ ਦਾ, ਉਸ ਤੋਂ ਬਾਅਦ ਇੱਕ ਜਿਹੜੀ ਖਬਰ ਹੈ। ਸਭ ਤੋਂ ਪਹਿਲਾਂ ਉੱਦਾਂ ਤਾਂ ਮੇਰੇ ਕੋਲ ਅਜੇ ਦੋ ਸਟੋਰੀਜ਼, ਹਮੇਸ਼ਾ ਮੈਂ ਪ੍ਰੋਗਰਾਮ ਦੇ ਵਿੱਚ ਦੋ ਜਾਂ ਤਿੰਨ ਸਟੋਰੀਜ਼ ਹੈ ਜਿਹੜੀਆਂ ਉਹ ਰੱਖਦਾ ਹੁੰਦਾ, ਪਰ ਜਿਹੜੀ ਇੱਕ ਸਭ ਤੋਂ ਅਹਿਮ ਸਟੋਰੀ ਹੈ ਉਹਦੇ 'ਤੇ ਹੈ ਜਿਹੜਾ ਮੈਂ ਪਹਿਲਾਂ ਥੋੜ੍ਹਾ ਜਿਹਾ ਆਪਣਾ ਜਿਹੜਾ ਵਿਊ ਪੁਆਇੰਟ ਹੈ ਜਾਂ ਤੁਹਾਡੇ ਤੋਂ ਕੁਛ ਸਵਾਲ ਮੈਂ ਰੱਖਾਂਗਾ, ਫਿਰ ਉਹਦੇ 'ਤੇ ਜ਼ਰੂਰ ਤੁਸੀਂ ਆਪਣੇ ਵਿਚਾਰ ਜਿਹੜੇ ਦੇ ਸਕਦੇ ਹੋ। ਸੋ ਆਓ ਫਿਰ ਹੁਣ ਖਬਰਾਂ ਦੀ ਸਟਾਰਟ

0: ਜੀ ਹਾਂ ਦੋਸਤੋ, ਆਓ ਫਿਰ ਸਟਾਰਟਿੰਗ ਕਰਦੇ ਹਾਂ। ਜਿਹੜਾ ਅੱਜ ਇੱਕ ਸਟੋਰੀ ਹੈ ਜਿਹੜੀ ਮੈਂ ਕਵਰ ਕਰਨ ਜਾ ਰਿਹਾ, ਉਹਦੇ 'ਤੇ ਮੈਂ ਥੋੜ੍ਹਾ ਜਿਹਾ ਰੋਸ਼ਨੀ ਹੈ ਜਿਹੜੀ ਉਹ ਪਾ ਦਿੰਦਾ, ਤਾਂ ਕਿ ਬਾਅਦ ਦੇ ਵਿੱਚ ਫਿਰ ਇਹਦੇ 'ਤੇ ਆਪਾਂ ਤੁਹਾਡੇ ਜਿਹੜੇ ਵਿਚਾਰ ਲਵਾਂਗੇ। ਇਹ ਤੁਹਾਡੇ ਮੇਰੇ ਆਪਣੇ ਨਾਲ ਹੈ ਜਿਹੜਾ ਇਹ ਚੀਜ਼ਾਂ ਸਿੱਧਾ ਸੰਬੰਧ ਰੱਖਦੀਆਂ ਨੇ। ਸਮੇਂ ਦੇ ਨਾਲ ਬਹੁਤ ਕੁਝ ਹੈ ਜਿਹੜਾ ਆਪਾਂ ਚੇਂਜਸ ਦੇਖਿਆ। ਕਈ ਜਿਹੜੇ ਸਾਡੇ ਸੁਣਨ ਵਾਲੇ ਆ, ਸ਼ਾਇਦ ਉਹਨਾਂ ਨੂੰ ਆ ਜਿਹੜੇ 3 ਦਹਾਕੇ 4 ਦਹਾਕੇ, ਕਈਆਂ ਨੂੰ 5 ਦਹਾਕੇ ਵੀ ਹੋ ਗਏ ਹੋਣਗੇ, ਸ਼ਾਇਦ ਉਸ ਤੋਂ ਉੱਤੇ ਵੀ, ਅਤੇ ਉਹਨਾਂ ਨੇ ਆ ਜਿਹੜਾ ਇਹਨਾਂ ਸੜਕਾਂ ਦੇ ਉੱਤੇ ਜਾਂ GTA ਦੇ ਵਿੱਚ ਆ ਜਿਹੜਾ ਕਈ ਤਰ੍ਹਾਂ ਦਾ ਕਲਚਰ ਆ ਜਿਹੜਾ ਚੇਂਜ ਹੁੰਦੇ ਦੇਖਿਆ। ਸੋ ਮੈਂ ਅੱਜ ਜਿਹੜੀ ਗੱਲ ਕਰਨਾ ਚਾਹੁੰਦਾ ਹਾਂ, ਟੋਰੋਂਟੋ ਦੇ ਮਸ਼ਹੂਰ ਸਾਲਸਾ ਔਨ ਸੈਂਟ ਕਲੇਅਰ ਫੈਸਟੀਵਲ, ਕੱਲ੍ਹ ਵੀ ਮੈਂ ਇਹਦੇ 'ਤੇ ਤੁਹਾਡੇ ਨਾਲ ਇੱਕ ਖਬਰ ਦੇ ਰੂਪ ਦੇ ਵਿੱਚ ਸਾਂਝੀ ਕੀਤੀ ਸੀ, ਗੱਲਬਾਤ ਵਿੱਚ ਹੋਈ ਜਿਹੜੀ ਗੋਲੇਬਾਰੀ ਹੈ ਜਿਸ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਤੋਂ ਬਾਅਦ ਸ਼ਹਿਰ ਦੇ ਵਿੱਚ ਹੁਣ ਸਟਰੀਟ ਜਿਹੜੇ ਫੈਸਟੀਵਲ ਹੁੰਦੇ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ, ਸੇਫਟੀ ਨੂੰ ਲੈ ਕੇ ਗੰਭੀਰ ਚਰਚਾ ਜਿਹੜੀ ਸ਼ੁਰੂ ਹੋ ਚੁੱਕੀ ਹੈ। ਟੋਰੋਂਟੋ ਸਿਟੀ ਕੌਂਸਲਰ ਜਿਹੜੇ ਜੋਸ਼ ਨੇ, ਉਹਨਾਂ ਨੇ ਕਿਹਾ ਕਿ ਭਵਿੱਖ ਦੇ ਵਿੱਚ ਅਜਿਹੇ ਸਮਾਗਮਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਹਰ ਆਪਸ਼ਨਸ ਤੇ ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਇਹ ਹਾਦਸਾ ਹੋਇਆ ਦੋਸਤੋ, ਉਸ ਵੇਲੇ ਤਕਰੀਬਨ 13,000 ਲੋਕ ਹੈ ਜਿਹੜੇ ਮੌਜੂਦ ਸਨ, ਜਿਨ੍ਹਾਂ ਦੇ ਵਿੱਚ ਬੱਚੇ ਵੀ ਸੀ, ਪਰਿਵਾਰਾਂ ਦੇ ਨਾਲ ਲੋਕ ਪਹੁੰਚੇ ਹੋਏ ਸੀ, ਬਜ਼ੁਰਗ ਵੀ ਸ਼ਾਮਿਲ ਸਨ, ਤੇ ਫੈਸਟੀਵਲ ਦਾ ਉਹ ਆਨੰਦ ਮਾਣ ਰਹੇ ਸੀ। ਅਚਾਨਕ ਗੋਲੀਆਂ ਚੱਲਣ ਦੇ ਨਾਲ ਭਗਦੜ ਹੈ ਜਿਹੜੀ ਉਹ ਮੱਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਦੌੜ ਪਏ। ਪੁਲਿਸ ਦਾ ਮੰਨਣਾ ਹੈ ਕਿ ਇਹ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਘਟਨਾ ਨਹੀਂ ਸੀ, ਸਗੋਂ 2 ਜਿਹੜੇ ਹਥਿਆਰਬੰਦ ਜਿਹੇ ਹਥਿਆਰ ਲੈ ਕੇ ਪਹੁੰਚੇ ਹੋਏ ਸੀਗੇ, ਉਹਨਾਂ ਦੇ ਵਿੱਚ ਆਪਸੀ ਗੋਲੇਬਾਰੀ ਦੀ ਘਟਨਾ ਸੀ। ਜਾਂਚ ਫਿਲਹਾਲ ਹਜੇ ਵੀ ਜਾਰੀ ਹੈ। ਹੁਣ ਸ਼ਹਿਰ ਹੈ ਜਿਹੜਾ ਇਹ ਵਿਚਾਰ ਕਰ ਰਿਹਾ, ਇਕੱਲਾ ਇੱਕ ਸ਼ਹਿਰ ਨਹੀਂ, ਹੁਣ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੀ ਇਹਦੀ ਜਿਹੜੀ ਹੈ ਵਿਚਾਰ ਚਰਚਾ ਸ਼ੁਰੂ ਹੋ ਚੁੱਕੀ ਹੈ ਵੀ ਜਿਹੜੇ ਵੱਡੇ ਜਨਤਕ ਸਮਾਗਮ ਹੁੰਦੇ ਨੇ, ਪਬਲਿਕ ਈਵੈਂਟਸ ਜਿਹੜੇ ਹੁੰਦੇ ਨੇ, ਕਿਉਂਕਿ ਹੁਣ ਆਪਾਂ ਨੂੰ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਆਹ ਸਮਰ ਚੱਲ ਰਹੀਆਂ ਨੇ, ਕੋਈ ਵੀ ਕਮਿਊਨਿਟੀ ਹੈ ਉਹਨਾਂ ਵੱਲੋਂ ਆ ਜਿਹੜੇ ਵੱਖੋ ਵੱਖ ਸਮਾਗਮ ਕਰਵਾਏ ਜਾਂਦੇ ਨੇ, ਪਬਲਿਕ ਈਵੈਂਟਸ ਕਰਵਾਏ ਜਾਂਦੇ ਨੇ, ਜਿੱਥੇ ਬਹੁਤ ਵੱਡੀ ਤੌਰ ਵੱਡੇ ਪੱਧਰ 'ਤੇ ਜਿਹੜੇ ਕਹਿ ਲਓ ਵੀ ਗੈਦਰਿੰਗਸ ਹੁੰਦੀਆਂ ਨੇ। ਹੁਣ ਕੀ ਆਪਸ਼ਨਸ ਔਨ ਦਾ ਟੇਬਲ ਨੇ, ਕੀ ਪੁਲਿਸ ਦੀ ਜਿਹੜੀ ਮੌਜੂਦਗੀ ਹੈ ਉਹ ਹੋਰ ਵਧਾਈ ਜਾਵੇ, ਬੈਗ ਚੈੱਕ ਜਾਂ ਫਿਰ ਮੈਟਲ ਡਿਟੈਕਟਰ ਹੈ ਜਿਹੜੇ ਉਹ ਲਗਾਏ ਜਾਣ, ਜਾਂ ਫਿਰ CCTV ਅਤੇ ਜਿਹੜੇ ਸੁਰੱਖਿਆ ਨਿਗਰਾਨੀ ਨੂੰ ਹੈ ਜਿਹੜਾ ਹੋਰ ਮਜ਼ਬੂਤ ਕੀਤਾ ਜਾਵੇ, ਜਾਂ ਫਿਰ ਹੋਰ ਸੁਰੱਖਿਆ ਯੋਜਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ। ਸੋ ਇਹਨਾਂ 'ਤੇ ਆ ਜਿਹੜੀ ਗੱਲਬਾਤ ਚੱਲ ਰਹੀ ਹੈ। ਪਰ ਹੁਣ ਮੇਰਾ ਸਵਾਲ ਹੈ ਜਿਹੜਾ ਤੁਹਾਡੇ ਨਾਲ ਹੈ, ਮੇਰਾ ਸਵਾਲ ਇਹ ਹੈ ਜੀ, ਆਪਾਂ ਸਾਰੇ ਦੇਖੋ ਇੱਕ ਸਮਰ ਸਾਡੇ ਕੋਲ ਹੈ ਜਿਹੜਾ ਇਹ ਸੀਜ਼ਨ ਆਉਂਦਾ, ਆਪਾਂ ਸਾਰੇ ਆ ਜਿਹੜੇ ਬਣਾਉਂਦੇ ਆ ਅਤੇ ਆਪਣੇ ਪਰਿਵਾਰਾਂ ਦੇ ਨਾਲ ਭਾਵੇਂ ਬੀਚਸ ਦੇ ਉੱਤੇ ਜਾਣਾ ਹੋਵੇ ਜਾਂ ਫਿਰ ਕੋਈ ਹੋਰ ਜਿਹੜੇ ਈਵੈਂਟਸ ਹੈ ਉਹਨਾਂ ਨੂੰ ਅਟੈਂਡ ਕਰਨਾ ਹੋਵੇ, ਕੀ ਇਸ ਘਟਨਾ ਤੋਂ ਬਾਅਦ, ਅੱਛਾ ਮੈਂ ਇਹ ਵੀ ਦੱਸਦਾ ਬ੍ਰੈਂਪਟਨ ਦੇ ਵਿੱਚ ਵੀ ਤੁਹਾਨੂੰ ਯਾਦ ਕਰਾ ਦਈਏ, ਵਿਕਟੋਰੀਆ ਡੇ 'ਤੇ ਵੀ ਇਹੋ ਜਿਹਾ ਕੰਮ ਹੋਇਆ ਸੀਗਾ, ਹੈ ਨਾ ਜੀ। ਸੋ ਵਿਕਟੋਰੀਆ ਡੇ ਵਾਲੇ ਦਿਨ ਇੱਕ ਹੋਰ ਐਸ਼ ਬ੍ਰਿਜ, ਉੱਥੇ ਵੀ ਇਹੋ ਜਿਹੀ ਘਟਨਾ ਵਾਪਰੀ ਸੀ। ਹੁਣ ਸਵਾਲ ਮੇਰੇ ਇਹ ਹੈ ਕਿ ਇਸ ਘਟਨਾ ਤੋਂ ਬਾਅਦ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਜਿਹੜੇ ਸਟਰੀਟ ਫੈਸਟੀਵਲ ਜਾਂ ਫਿਰ ਜਿਹੜੇ ਕਮਿਊਨਿਟੀ ਸਮਾਗਮ ਹੁੰਦੇ ਨੇ ਉਹਦੇ ਵਿੱਚ ਜਾਣਾ ਸੁਰੱਖਿਅਤ ਸਮਝਦੇ ਹੋ? ਦੂਸਰਾ ਮੇਰਾ ਸਵਾਲ ਇਹ ਹੈ ਕਿ ਵੱਡੇ ਫੈਸਟੀਵਲਾਂ ਦੇ ਵਿੱਚ ਮੈਟਲ ਡਿਟੈਕਟਰ ਜਾਂ ਫਿਰ ਬੈਗ ਚੈੱਕ ਲਾਜ਼ਮੀ ਹੋਣੇ ਚਾਹੀਦੇ ਨੇ, ਕਿਉਂਕਿ ਜਦੋਂ ਇਸ ਵਾਰ ਕੈਨੇਡਾ ਡੇ ਸੀਗਾ ਚੰਗੂਜ਼ੀ ਪਾਰਕ ਦੇ ਵਿੱਚ ਹੈ ਜਿਹੜਾ ਪੁਲਿਸ ਵੱਲੋਂ ਹਰ ਇੱਕ ਜਿਹੜੇ ਐਂਟਰ ਕਰ ਰਹੇ ਸੀਗੇ ਉਹਨਾਂ ਦੇ ਬੈਗੇਜ ਜਾਂ ਫਿਰ ਬੈਗਸ ਹੈ ਜਿਹੜੇ ਉਹ ਚੈੱਕ ਕੀਤੇ ਜਾ ਰਹੇ ਸੀਗੇ, ਜਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਪੁਲਿਸ ਦੀ ਵੱਧ ਮੌਜੂਦਗੀ ਹੈ ਜਿਹੜੀ ਉਹ ਲੋਕਾਂ ਨੂੰ ਹੈ ਜਿਹੜਾ ਸੁਰੱਖਿਅਤ ਮਹਿਸੂਸ ਕਰਵਾਉਂਦੀ ਹੈ, ਜਾਂ ਫਿਰ ਤੁਹਾਨੂੰ ਲੱਗਦਾ ਇਸ ਦੇ ਨਾਲ ਸਮਾਗਮ ਦਾ ਮਾਹੌਲ ਹੈ ਜਿਹੜਾ ਬਦਲ ਸਕਦਾ ਹੈ? ਬੱਚਿਆਂ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ ਤੁਹਾਡੇ ਅਨੁਸਾਰ ਹੋਰ ਕਿਹੜੇ ਕਦਮ ਹੈ ਜਿਹੜੇ ਚੁੱਕੇ ਜਾਣੇ ਚਾਹੀਦੇ ਨੇ? ਕੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਵੀ ਸੱਭਿਆਚਾਰਕ ਅਤੇ ਕਮਿਊਨਿਟੀ ਦੇ ਜਿਹੜੇ ਫੈਸਟੀਵਲ ਹੈ ਉਹ ਜਾਰੀ ਰਹਿਣੇ ਚਾਹੀਦੇ ਹਨ, ਜਾਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਵਿੱਚ ਵੱਡੇ ਸੁਧਾਰ ਕਰਨੇ ਚਾਹੀਦੇ ਨੇ? ਸੋ ਇਹ ਕੁਝ ਕੁ ਸਵਾਲ ਹੈ, ਇਹ ਜਿਹੜੇ ਸਮਾਗਮ ਹੁੰਦੇ ਨੇ, ਪਬਲਿਕ ਈਵੈਂਟਸ ਹੁੰਦੇ ਨੇ, ਉਹਨਾਂ ਨੂੰ ਲੈ ਕੇ ਜੋ ਕੁਛ ਹੈ ਜਿਹੜਾ ਪਿੱਛੇ ਜੇ ਵਾਪਰਿਆ ਉਹਨਾਂ ਨੂੰ ਲੈ ਕੇ ਕੁਝ ਕੁ ਸਵਾਲ ਹੈ। ਇਹ ਮੇਰੇ ਸਵਾਲ ਨਹੀਂ ਹੋ ਸਕਦੇ, ਇਹ ਸਾਡੇ ਸਾਰਿਆਂ ਦੇ ਸਵਾਲ ਹੋ ਸਕਦੇ ਆ, ਪਰ ਇਹਦੇ 'ਤੇ ਤੁਹਾਡੇ ਕੀ ਵਿਚਾਰ ਨੇ? ਕੀ ਤੁਹਾਨੂੰ ਸਵਾਲ ਹੈ ਜਿਹੜੇ ਜਾਇਜ਼ ਲੱਗਦੇ ਆ, ਜਾਂ ਫਿਰ ਤੁਹਾਨੂੰ ਲੱਗਦੇ ਵੀ ਭਾਅ ਜੀ ਇੱਕਾ ਦੁੱਕਾ ਘਟਨਾ ਹੁੰਦੀਆਂ ਨੇ, ਬਾਕੀ ਸਾਰਾ ਕੁਛ ਹੈ ਜਿਹੜਾ ਉਹ ਠੀਕ ਹੈ? ਸੋ ਇਹਦੇ 'ਤੇ ਤੁਸੀਂ ਆਪਣੇ ਵਿਚਾਰ ਆ ਦੋਸਤੋ ਦੇ ਸਕਦੇ ਹੋ ਕਿ ਇਸ ਘਟਨਾ ਤੋਂ ਬਾਅਦ ਤੁਸੀਂ ਆਪਣੇ ਪਰਿਵਾਰ ਦੇ ਨਾਲ ਸਟਰੀਟ ਫੈਸਟੀਵਲ ਜਾਂ ਫਿਰ ਕਮਿਊਨਿਟੀ ਸਮਾਗਮਾਂ ਦੇ ਵਿੱਚ ਜਾਣਾ ਸੁਰੱਖਿਅਤ ਸਮਝਦੇ ਹੋ, ਜਾਂ ਫਿਰ ਵੱਡੇ ਫੈਸਟੀਵਲ ਜਿਹੜੇ ਹੁੰਦੇ ਨੇ, ਪਬਲਿਕ ਈਵੈਂਟਸ ਹੁੰਦੇ ਨੇ, ਉਹਨਾਂ ਦੇ ਵਿੱਚ ਮੈਟਲ ਡਿਟੈਕਟਰ ਜਾਂ ਫਿਰ ਬੈਗ ਚੈੱਕ ਹੈ ਜਿਹੜੇ ਉਹ ਲਾਜ਼ਮੀ ਹੋ ਜਾਣੇ ਚਾਹੀਦੇ ਨੇ। ਸੋ ਇਹ ਕੁਝ ਕੁ ਸਵਾਲ ਹੈ। ਸਟੂਡੀਓ ਦਾ ਨੰਬਰ 905-673-3337 'ਤੇ ਤੁਸੀਂ ਆਪਣੇ ਵਿਚਾਰਾਂ ਦੀ ਦੋਸਤੋ ਇਸ ਖਬਰ ਦੇ ਉੱਤੇ ਸਾਂਝ ਪਾ ਸਕਦੇ ਹੋ। ਕਮਲਜੀਤ ਭਾਜੀ ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ
1: ਜੀ ਸਤਿ ਸ਼੍ਰੀ ਅਕਾਲ ਸ਼ਮੀ ਜੀ। ਤੇ ਦੇਖੋ ਗੱਲ ਇਸ ਤਰ੍ਹਾਂ, ਗੋਲੀ ਇੱਕ ਜਗ੍ਹਾ ਥੋੜੀ ਚੱਲੀ ਆ ਪਿਛਲੇ ਦੀ, ਚੱਲੀਆਂ ਨੇ
0: ਜੀ ਜੀ।
1: ਜ਼ਰੂਰੀ ਨੀ ਹੈਗਾ ਪਾਰਕਾਂ ਦੇ ਵਿੱਚ ਜਾਂ ਗੋਲੀ ਚੱਲਦੀ ਆ ਜਾਂ ਜਿੱਥੇ ਕੋਈ ਇਵੈਂਟਸ ਹੁੰਦੇ ਆ ਉੱਥੇ ਕਮੇਟੀ ਦਾ ਜੇ ਗੈਦਰਿੰਗ ਹੁੰਦੀ ਉੱਥੇ ਹੁੰਦੀ ਆ। ਆਪਾਂ ਤੇ ਸਰ ਇੱਕ ਗੱਲ ਇਹ ਪੱਕੀ ਰੱਖੀ ਆ ਵੀ ਕਿਸੇ ਤੁਹਾਨੂੰ ਆਪਦੀ ਸੇਫਟੀ ਆਪ ਰੱਖਣੀ ਪੈਣੀ ਆ, ਤੇ ਕਮੇਟੀ ਕਮੇਟੀ ਦੀਆਂ ਗੱਲਾਂ ਗੁੱਲਾਂ ਹੈ ਨੀ ਆ। ਲੋਕਾਂ ਨੇ ਬੈਨਰ ਚਲਾਏ ਆ, ਕੋਈ ਆਪਦਾ ਬੈਨਰ ਚਲਾਉਂਦੇ ਆ। ਇੱਕ ਇੱਕ ਜਿਹੜੇ ਫੂਡ ਸਟਾਲ ਆ ਦਸ ਦਸ ਪੰਦਰਾਂ ਹਜ਼ਾਰ ਰੁਪਇਆ ਲੈਂਦੇ ਆ ਉਹਨਾਂ ਤੋਂ, ਤੇ ਨਾ ਰੱਖਦੀ ਦਾ ਕਮਿਊਨਿਟੀ ਸੈਂਟਰ। ਉਹ ਕੌਂਸਲਰ ਨੇ ਬਿਆਨ ਦੇ ਤਾ, ਆ ਗਈਆਂ ਵੋਟਾਂ ਪੱਕੀਆਂ ਕਰ ਲਈਆਂ ਇਹਨਾਂ ਨੇ, ਸਰਕਾਰਾਂ ਨੇ ਕੀ ਕਰਨਾ, ਸਾਡੇ ਨੇ ਕੁਛ ਨੀ ਕਰਨਾ। ਗੋਲੀਆਂ ਰੋਜ਼ ਚੱਲਦੀਆਂ, ਇੱਥੇ ਪੁੱਛਿਆ ਕੀ ਕਹੂਗਾ ਕੌਂਸਲਰ ਫਿਰ ਜਾ ਕੇ ਹੈ। ਹੋਰ ਮੇਕ ਸ਼ੋਰ ਜੀ ਉਹ ਕਹਿ ਰਿਹਾ ਵੀ ਇਹਨੂੰ ਹੋਰ ਸੇਫ ਬਣਾਇਆ ਜਾਊਗਾ। ਸੇਫ ਬਣਾਉਣ ਦਾ ਮਤਲਬ ਕੀ ਆ? ਮੋਰ ਪੁਲਿਸਿੰਗ ਲਾਊਗੀ ਤਾਂ ਮੋਰ ਜਿਹੜਾ ਉਹਦੀ ਬਣੇ ਉਹ ਸਾਡੇ ਲੋਕਾਂ ਤੇ ਪੈਣੀ ਆ ਖਰਚੇ ਜਿਹੜੇ ਆ।
0: ਨਹੀਂ ਭਾਜੀ, ਕਮਲਜੀਤ ਭਾਜੀ ਦੇਖੋ, ਇਹ ਸੇਫ ਸੇਫਟੀ ਦੀ ਆਪਾਂ ਇੱਦਾਂ ਤਾਂ ਗੱਲ ਨਹੀਂ ਆਪਾਂ ਛੱਡ ਸਕਦੇ ਵੀ ਆਪਾਂ ਜਦੋਂ ਤੱਕ ਆਵਾਜ਼ ਨਹੀਂ, ਕੋਈ ਵੀ ਅੱਜ ਤੱਕ ਤੁਸੀਂ ਦੇਖੋ ਕੋਈ ਵੀ ਜੇ ਕਾਨੂੰਨ ਦੇ ਵਿੱਚ ਲੈਗਿਸਲੇਸ਼ਨ ਦੇ ਵਿੱਚ ਚੇਂਜਸ ਆਈ ਹੈ ਤੇ ਲੋਕਾਂ ਨੇ ਆਵਾਜ਼ ਚੱਕੀ ਹੈ। ਲੋਕਾਂ ਨੇ ਜਿਹੜਾ ਹੁਣ ਆਪਣੇ ਜਿਹੜੇ ਸੰਬੰਧਿਤ ਲੋਕਲ MPP ਹੋ ਗਏ, MP ਹੋ ਗਏ, ਸਿਟੀ ਕੌਂਸਲਰ ਹੋ ਗਏ, ਰੀਜਨਲ ਕੌਂਸਲਰ ਹੋ ਗਏ, ਉਹਨਾਂ ਤੱਕ ਹੁਣ ਆਵਾਜ਼ ਪਹੁੰਚਾਉਣੀ ਜਿਹੜੀ ਸ਼ੁਰੂ ਕਰਤੀ ਹੈ। ਅੱਜ ਤੋਂ ਜਦੋਂ ਮੈਂ 7-8 ਸਾਲ ਪਹਿਲਾਂ ਜਦੋਂ ਮੈਂ ਲੋਕਲ ਇਸ਼ੂ 'ਤੇ ਗੱਲ ਕਰਦਾ ਹੁੰਦਾ ਸੀ ਨਾ ਭਾਜੀ, ਤਾਂ ਮੈਨੂੰ ਇੱਕ ਅੱਧੀ ਕਾਲ ਵੀ ਨਹੀਂ ਆਉਂਦੀ ਹੁੰਦੀ ਸੀ ਤੇ ਮੈਂ ਆਪਣਾ ਕੰਮ ਕਰੀ ਜਾਂਦਾ ਸੀਗਾ। ਤੇ ਲਗਾਤਾਰ ਹੁਣ ਮੈਨੂੰ ਬੜੀ ਖੁਸ਼ੀ ਹੈ ਵੀ ਸਾਡੇ ਲਿਸਨਰਸ ਦੇ ਵਿੱਚ ਜਿਹੜੀ ਇਹ ਜਾਗਰੂਕਤਾ ਆਈ ਹੈ ਵੀ ਭਾਈ ਅਸੀਂ ਇੱਥੇ ਵੀ ਸੰਭਾਲੀਏ, ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਿਆਣੇ ਹੈ ਉਹਨਾਂ ਲਈ ਅਸੀਂ ਫਿਊਚਰ ਹੈ ਜਿਹੜਾ ਉਹ ਵਧੀਆ ਕਰੀਏ। ਪਰ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਇਹ ਜਿਹੜਾ ਸੇਫ ਮਹਿਸੂਸ ਕਰਦੇ ਹੋ ਜੇ ਤੁਸੀਂ ਕਦੇ ਪਬਲਿਕ ਈਵੈਂਟਸ ਦੇ ਵਿੱਚ ਤੁਹਾਨੂੰ ਜਾਣਾ ਪਵੇ ਆਪਣੇ ਪਰਿਵਾਰ ਦੇ ਨਾਲ?
1: ਪਹਿਲੀ ਗੱਲ ਤਾਂ ਤੁਸੀਂ ਜਾਂਦੇ ਹੀ ਨਹੀਂ ਅਸੀਂ ਤਾਂ, ਜੇ ਕਿਤੇ ਵੀਕਐਂਡ ਦਾ ਪ੍ਰੋਗਰਾਮ ਕਈ ਵਾਰ ਹੁੰਦਾ ਉੱਥੇ ਜਾ ਕੇ ਐਡੀ ਹੂਤ ਹਾਤ ਹੋ ਗਈ ਆ, ਮਤਲਬ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਅਸੀਂ ਇੰਜੋਏ ਮਤਲਬ ਬੀਚ ਤੇ ਜਾਣਾ ਹੋਵੇ ਜਾਂ ਕਿਤੇ ਹੋਰ ਪਾਰਕ ਦੇ ਵਿੱਚ ਜਾਣਾ ਹੋਵੇ, ਫੈਮਿਲੀ ਦੀ ਕੋਈ ਗੈਦਰਿੰਗ ਹੁੰਦੀ ਸੀ ਕਿਤੇ, ਮਤਲਬ ਈਵਨ ਸਟੋਰਾਂ ਦੇ ਵਿੱਚ ਵੀ ਅਸੀਂ ਤਾਂ ਇਹ ਰੱਖਿਆ। ਹੁਣ ਵੀਕ ਡੇ ਦੇ ਵਿੱਚ ਮੋਸਟਲੀ ਫਰਾਈਡੇ ਨੂੰ ਆਪਦਾ ਜਿਹੜਾ ਜਾ ਕੇ ਆਪਣਾ ਜਿਹੜਾ ਖਾਣ ਪੀਣ ਦਾ ਹੁੰਦਾ ਸੀ ਕੰਮ ਦੇ ਵੇਲੇ ਦਾ, ਕਿਉਂਕਿ ਸਾਡਾ ਇੱਕ ਸ਼ਿਸ਼ਟਾਚਾਰ ਹੁੰਦਾ ਸੀ, ਇੱਕ ਤਹਿਜੀਬ ਹੁੰਦੀ ਸੀ, ਕਿਸੇ ਰੈਸਟੋਰੈਂਟ ਦੇ ਵਿੱਚ ਜਾਣਾ, ਜਾ ਕੇ ਉੱਥੇ ਬੈਠਣਾ, ਬਹਿ ਕੇ ਗੱਲਬਾਤ ਕਰਨੀ ਜਾਂ ਕੁਛ ਵੀ ਆ, ਉਹ ਸਾਰਾ ਕੁਝ ਮਲੀਆ ਮੇਟ ਹੋ ਗਿਆ।
0: ਕਾਰਨ ਕੀ ਆ ਭਾਜੀ ਉਹਦਾ? ਉਹਦਾ ਕਾਰਨ ਕੀ ਸੀ?
1: ਉਹਦਾ ਕੀ, ਅਨਐਜੂਕੇਟਡ ਬੰਦੇ ਆ ਗਏ, ਆ ਕੇ ਉਹ ਪਤਾ ਕੁਛ ਨੀ, ਅਸੀਂ ਉਹੀ ਪੰਜਾਬ ਵਾਲਾ ਹਿਸਾਬ ਦਾ ਸਾਰਾ ਕੁਝ ਚਲਾ ਲਿਆ ਇੱਥੇ, ਤੇ ਮੇਰੀ ਵੀ ਬਹੁਤ ਸਾਰੀ ਫੈਮਿਲੀ ਜਿੱਦਾਂ ਹੀ ਆ ਇਹ, ਠੀਕ ਆ। ਤੇ ਉਹ ਤੋਂ ਬਾਅਦ ਜੇ ਆਪਾਂ ਕਹਿ ਦਈਏ ਆਵਾਜ਼ ਦੀ, ਹੁਣ ਗੱਲ ਆ ਜੀ ਆਪਾਂ ਰੋਜ਼ ਗੱਲ ਕਰਦੇ ਹਾਂ, ਪਿਛਲੀ ਵਾਰ ਵੀ ਕੀਤੀ ਸੀ, ਐਕਸਕਿਊਜ਼ ਮੀ, ਤੇ ਆਹ ਹੁਣ ਨਗਰ ਕੌਂਸਲ ਦੀਆਂ ਵੋਟਾਂ ਆ ਗਈਆਂ, ਕੀ ਆਪਾਂ ਹੁਣ ਬ੍ਰਾਂਟਨ ਦੀ ਜਿਹੜੀ ਕੌਂਸਲ ਆ ਸਾਰੀ ਆਪਾਂ ਇਹਨਾਂ ਤੋਂ ਖੁਸ਼ ਆ ਵੀ ਮਿਸਟਰ ਪੈਟਰਿਕ ਬਰਾਊਨ ਐਂਡ ਕੰਪਨੀ ਤੋਂ, ਤੁਹਾਡੇ ਸਾਹਮਣੇ ਕਿੰਨਾ ਦੂਜਾ ਹੋਇਆ, ਸਾਡੇ ਬੰਦੇ ਦੇਖ ਲਓ ਖੜਨਗੇ ਇੱਕ ਦੂਜੇ ਦੇ ਖਿਲਾਫ਼ ਆ ਕੇ, ਸਾਡਾ ਇਹ ਕਮਿਊਨਿਟੀ ਆ ਸਾਡੀ ਇਹ, ਤੇ ਛੱਡੋ ਹੋਈ ਕਮਿਊਨਿਟੀ ਨੂੰ, ਜਿੱਥੋਂ ਕੀ ਲੈਣਾ ਪਿਆ ਜੀ ਕਮਿਊਨਿਟੀ ਆ ਜਿਹੜੀ ਤੁਹਾਡੇ ਨਾਲ ਕਦੀ ਖੜਦੀ ਨੀ ਕਿਤੇ ਵੀ, ਕਿੰਨਾ ਕੀ ਕੀਤਾ, ਟੈਕਸ ਸਾਡੇ ਵੱਧ ਗਏ ਇੱਥੇ, ਤੁਹਾਡੇ ਸਾਹਮਣੇ ਕ੍ਰਾਈਮ ਕਿੱਥੋਂ ਦੇ ਕਿੱਥੇ ਚਲਾ ਗਿਆ, ਹਾਂਜੀ ਪਹਿਲਾਂ ਬੰਦੇ ਮੰਗਾ ਲਏ ਰਹੇ ਮੁੜ ਕੇ ਮਗਰ ਦਰਵਾਜ਼ੇ ਬੰਦ ਕਰ ਦਿੱਤੇ, ਬਾਅਦ ਵਿੱਚ ਹੁਣ ਕਹਿੰਦੇ ਹਾਂ ਹੋਰ ਮੰਗਾਉਣੇ ਸ਼ੁਰੂ ਕਰਨੇ, ਬੁਰਾ ਹਾਲ ਆ ਮੁਰਗ ਦਾ, ਤੇ ਮਾਸਕ ਕਰਨ ਨਹੀਂ ਹੋਣੀ ਉੱਥੇ ਜਾ ਕੇ, ਤਾਂ ਆਪਣੇ ਪ੍ਰਾਈਡ ਫੇਰ ਦੇ ਉੱਤੇ ਹਾਰ ਪਾ ਕੇ ਨਾ ਤੇ ਡਾਂਸ ਕਰ ਰਿਹਾ ਬੰਦਾ, ਕਿਹੜੀ ਖੁਸ਼ੀ ਦੇ ਵਿੱਚ ਕਰਦਾ ਇਹਨਾਂ ਨੇ ਮੁਲਕਾਂ ਦੇ ਲਈ, ਨਾ ਸਾਰਿਆਂ ਲਈ ਕਮਿਊਨਿਟੀ ਦੇ ਲਓ, ਤੁਸੀਂ ਵਧਿਆ ਹੀ ਆ ਸਾਰੇ, ਕਿਵੇਂ ਘਟਿਆ ਨਹੀਂ ਹੈ।
0: ਜਿਹੜੀ ਤੁਸੀਂ ਹੁਣ ਗੱਲ ਕਰਦੇ ਇਹ ਦੇਖੋ, ਜੇ ਏਦਾਂ ਦੀ ਚੀਜ਼ ਹੈ ਤੇ ਉਹਦਾ ਕੋਈ ਸੋਲੂਸ਼ਨ ਵੀ ਹੁੰਦਾ ਹਨਾ ਜੀ, ਉਹਦਾ ਕੋਈ ਆਲਟਰਨੇਟਿਵ ਵੀ ਹੁੰਦਾ ਆ,
1: ਸਰਕਾਰਾਂ ਕਾਨੂੰਨ ਬਦਲੀ ਚੇਂਜ ਕਰਨ ਆਪਦਾ ਜੀ, ਤਾਂ ਕਿ ਲੋਕਾਂ ਨੂੰ ਪਤਾ ਲੱਗੇ।
0: ਬਿੱਲ C-12 ਹੈ ਜਿਹੜਾ ਆਇਆ ਭਾਜੀ, ਤੁਹਾਨੂੰ ਲੱਗਦਾ ਵੀ ਉਹਦੇ ਨਾਲ ਜਿਹੜੀਆਂ ਚੇਂਜਸ ਆਣਗੀਆਂ? ਜਿਹੜਾ ਬਿੱਲ ਇਹ ਲੈ ਕੇ ਆਏ ਸੀ C-12 ਜਿਹਦੇ ਵਿੱਚ ਬੇਲ ਰਿਫੋਰਮਸ ਜਾਂ ਹੋਰ ਕਈ ਜਿਹੜੇ ਕਾਨੂੰਨਾਂ ਦੇ ਵਿੱਚ ਸੋਧ ਕੀਤਾ ਗਿਆ, ਤੁਹਾਨੂੰ ਲੱਗਦਾ ਵੀ ਉਹਦੇ ਨਾਲ ਜਿਹੜਾ ਸੁਧਾਰ ਆਵੇਗਾ ਆਉਣ ਵਾਲੇ ਸਮੇਂ ਦੇ ਵਿੱਚ?
1: ਤੁਹਾਡੇ ਸਾਹਮਣੇ ਹੀ ਆ ਜਾਣਾ ਜੀ, ਸਾਨੂੰ ਤਾਂ ਪਤਾ ਨੀ ਸਾਲ ਡੇਢ ਸਾਲ ਹੋ ਗਿਆ ਅਸੀਂ ਸੁਣਦੇ ਹਾਂ ਜੀ ਬਿੱਲ ਆਇਆ ਬਿੱਲ ਆਇਆ ਬਿੱਲ ਆਇਆ ਜੀ, ਉਹ ਬੰਦੇ ਆ ਗਏ, ਆ ਇੱਕ ਬੰਦਾ 15 ਤਰੀਕ ਨੂੰ ਉਹਨੂੰ ਸਜ਼ਾ ਹੋਣੀ ਸੀ ਪਤਾ ਨੀ ਕਿੰਨੇ ਸਾਲ ਦੀ, ਉਹ ਬੰਦਾ ਦੌੜ ਵੀ ਗਿਆ, ਉਹ ਪਹਿਲਾਂ ਉਹਦਾ ਆਪਣੇ ਪਾਇਆ ਹੁੰਦਾ ਡਿਟੈਕਟਰ ਜਿਹਾ, ਉਹਦੇ ਆਪਣੇ ਗਜ ਦਾ ਕਿਤੇ ਪੈਰ ਚ ਪਾ ਦਿੰਦੇ ਆ,
0: ਉਹ ਕੱਟ ਕੇ ਦੌੜ ਗਿਆ,
1: ਉਹ ਕੱਟ ਕੇ ਦੌੜ ਵੀ ਗਿਆ ਬੰਦਾ, ਕੀ ਕਰੀਏ ਅਸੀਂ, ਜਦ ਇੱਕ ਬੰਦਾ ਉਹ ਦੂਜਾ ਨੀ ਹੋ ਸਕਦਾ, ਤੇ ਫਿਰ ਮਤਲਬ ਨਾ ਟੋਟਲੀ ਜੇ ਦੇਖਿਆ ਜਾਵੇ ਇਹ ਮੈਸਅਪ ਹੈਗਾ ਆ ਇਹ ਕੰਟਰੀ ਦੇ ਵਿੱਚ, ਮਤਲਬ ਸਾਨੂੰ ਵੀ ਨੀਡ ਟੂ ਵੇਕ ਅਪ, ਹੁਣ ਅਮੈਰੀਕਾ ਵਾਲਿਆਂ ਨੇ ਤੁਹਾਡੇ ਸਾਹਮਣੇ ਦੇਖੋ ਬੰਦੇ ਫੜੇ ਨਾ ਆਲ ਓਵਰ, ਇਹਨੂੰ ਕਹਿੰਦੇ ਆ ਕੰਟਰੀ, ਇਹਨੂੰ ਕਹਿੰਦੇ ਦੇਖ। ਦੂਜੀ ਗੱਲ ਇਹ ਸਰ, ਇੱਥੇ ਕੈਨੇਡਾ ਦੇ ਵਿੱਚ ਪੁਲਿਸ ਸਰਵਿਸ ਹੈ, ਇੱਥੇ ਫੋਰਸ ਫੋਰਸ ਨੀ ਹੈਗੀ, ਅਮੈਰੀਕਾ ਚ ਪੁਲਿਸ ਫੋਰਸ ਆ, ਅਲੱਗ ਆਪਾਂ ਕਹਿ ਦਈਏ ਉੱਥੇ ਕ੍ਰਾਈਮ ਏਦਾਂ ਨੀ ਹੁੰਦਾ, ਪਰ ਇਸ ਲਈ ਬੰਦਾ ਪਨਿਸ਼ ਤਾਂ ਹੁੰਦਾ ਨਾ, ਸਾਡੇ ਤੁਹਾਡੇ ਸਾਹਮਣੇ ਇੱਥੇ ਕਿੰਨੇ ਕੁ ਬੰਦੇ ਦੌੜ ਗਏ ਇੱਥੋਂ,
0: ਸਵਾਲ ਆ ਜਿਹੜਾ ਪੁੱਛ ਰਿਹਾ ਤੇ ਉਹਦੇ ਉੱਤੇ ਹੀ ਆ ਜਿਹੜੇ ਤੁਸੀਂ ਆਪਣੇ ਵਿਚਾਰ ਦੋਸਤੋ ਦੇ ਸਕਦੇ ਹੋ। ਕੀ ਤੁਹਾਨੂੰ ਲੱਗਦਾ ਜਿਹੜੀਆਂ ਪਿੱਛੇ ਕੁਛ ਕੁ ਗੋਲੇਬਾਰੀ ਦੀਆਂ ਘਟਨਾਵਾਂ ਜਾਂ ਫਿਰ ਫਾਇਰ ਵਰਕਸ ਵੀ ਆ ਜਿਹੜੇ ਹੋਏ, ਜਿੱਥੇ ਦੇਖੋ ਪਰਿਵਾਰ ਪਹੁੰਚਦੇ ਨੇ, ਨਾਲ ਬੱਚੇ ਵੀ ਹੁੰਦੇ ਨੇ, ਬਜ਼ੁਰਗ ਵੀ ਹੁੰਦੇ ਨੇ, ਕੋਈ ਵੀ ਆ ਜਿਹੜੀ ਵੱਡੀ ਘਟਨਾ ਜਿਹੜੀ ਆ ਉਹ ਵਾਪਰ ਸਕਦੀ ਹੈ। ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਜਿਹੜੇ ਇਹੋ ਜਿਹੇ ਈਵੈਂਟਸ ਹੈ ਉਹਨਾਂ 'ਤੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਹੋਰ ਸਖਤੀ ਕਰਨੀ ਚਾਹੀਦੀ ਹੈ, ਜਿੱਦਾਂ ਮੈਟਲ ਡਿਟੈਕਟਰ ਜਿੱਦਾਂ ਹੋ ਗਏ ਜਾਂ ਫਿਰ ਬੈਗ ਚੈਕਿੰਗ ਹੋ ਗਏ, ਕੀ ਇੱਦਾਂ ਦੇ ਹੋਰ ਉਹਨਾਂ ਨੂੰ ਇਨੀਸ਼ੀਏਟਿਵ ਲੈਣੇ ਚਾਹੀਦੇ ਨੇ ਤਾਂ ਕਿ ਇੱਦਾਂ ਦੇ ਈਵੈਂਟਸ ਦੀ ਸੇਫਟੀ ਹੈ ਜਿਹੜੀ ਉਹਨਾਂ ਦਾ ਜਿਹੜਾ ਆ ਹੋਰ ਧਿਆਨ ਰੱਖਿਆ ਜਾਵੇ। ਤੁਹਾਡੇ ਮੁਤਾਬਕ ਤੁਸੀਂ ਇਹ ਜਿਹੜਾ ਈਵੈਂਟ 'ਤੇ ਜਾਣਾ ਸੁਰੱਖਿਅਤ ਮਹਿਸੂਸ ਕਰਦੇ ਹੋ, ਜੇ ਪਬਲਿਕ ਈਵੈਂਟਸ ਹੋਵੇ ਤੁਹਾਨੂੰ ਲੱਗਦਾ ਵੀ ਪਰਿਵਾਰਾਂ ਦੇ ਨਾਲ ਜਾਣਾ ਚਾਹੀਦਾ, ਜਾਂ ਮਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਡਰ ਹੈ ਜਿਹੜਾ ਉਹ ਛੁਪਿਆ ਹੁੰਦਾ ਜੀ? 8418 ਜੀ ਸਵਾਗਤ ਹੈ ਜੀ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ,
2: 15 ਸਾਲ ਪਹਿਲਾਂ ਭਾਜੀ ਮੈਂ ਕਹਿ ਸਕਦਾ ਸੀ ਵੀ ਜਾਣ ਨੂੰ ਦਿਲ ਵੀ ਕਰਦਾ ਸੀ, ਅਸੀਂ ਇਹ ਵੀ ਸਕੇ ਮਹਿਸੂਸ ਕਰਦੇ, ਪਰ ਹੁਣ ਨੀ। ਤਾਂ ਦੂਜੀ ਗੱਲ ਹੈਗੀ, ਜਿਹੜੇ ਭਾਜੀ ਹੁਣੀ ਗੱਲ ਕਰਕੇ ਗਏ ਆ, ਬਹੁਤ ਵਧੀਆ ਗੱਲ ਕਰਕੇ ਗਏ ਆ, ਅਸੀਂ USA ਦੀ ਰੀਸ ਕਦੇ ਕਰੇ ਹੀ ਨੀ ਸਕਦੇ। ਇੱਥੇ ਆਉਣਾ ਗੋਲਡੀ ਬਰਾਡ ਨੂੰ 2 ਸਾਲ ਹੋ ਗਿਆ ਰੌਲਾ ਇਹਨਾਂ ਨੂੰ ਪਾਉਂਦਿਆਂ ਨੂੰ, ਇੱਥੇ ਹੀ ਫਿਰਦਾ ਇੱਥੇ ਹੀ ਫਿਰਦਾ, ਇਹਨਾਂ ਤੋਂ ਹੱਥ ਨੀ ਪਾ ਹੋਇਆ ਹਜੇ ਤੱਕ, ਜੇ ਉਹ ਆਈ ਤੇ ਆ ਗਿਆ ਉਹਨੇ ਲੱਭ ਵੀ ਲੈਣਾ।
0: ਹੁਣ FBI ਦੇ ਆ ਗਿਆ ਭਾਜੀ, ਇੰਟਰਪੋਲ ਉਹ ਦੇਖਦੇ ਪਏ ਆ, ਹੁਣ ਲੱਭਦੇ ਪਏ ਆ, ਦੇਖਦੇ ਕਿੰਨੀ ਛੇਤੀ ਲੱਭਦੇ ਆ ਉਹ ਵੀ।
2: ਹਾਂਜੀ, ਤੇ ਜਿਹੜਾ ਇੰਡੀਆ ਵਾਲਿਆਂ ਨੇ ਜਵਾਈ ਬਣਾ ਕੇ ਰੱਖਿਆ ਬਿਸ਼ਨੋਈ, ਜਿਹੜਾ ਉੱਥੋਂ ਬੈਠਾ ਕ੍ਰਾਈਮ ਕਰ ਰਿਹਾ ਆ, ਤੇ ਜੇ ਆਈ ਤੇ ਆ ਗਿਆ ਨੀ ਉਹ ਵੀ ਚੱਕ ਲਿਆਉਣਾ ਉੱਥੋਂ, ਇੰਡੀਆ ਦੀ ਜ਼ਰੂਰਤ ਨੀ ਪੈਣੀ, ਵੀ ਕਹਿਣਗੇ ਅਸੀਂ ਨੀ ਦੇਣਾ, ਉਹ ਆਪ ਛੱਡ ਕੇ ਜਾਣਗੇ ਇੰਡੀਆ ਵਾਲੇ ਇੱਥੇ ਮਿਹਨਤਾਂ ਕਰਕੇ।
0: ਜੀ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ ਭਾਜੀ ਹੋਣੀ। ਚਲੋ, ਇਹਨਾਂ ਦਾ ਵੀ ਇਹੀ ਹੈ, ਜੋ ਹਜੇ ਤੱਕ ਮੈਨੂੰ ਕਾਲਸ ਆਈਆਂ ਉਹ ਕਹਿੰਦੇ ਵੀ ਨਹੀਂ, ਅਸੀਂ ਆ ਜਿਹੜਾ ਸੇਫਟੀ ਆ ਜਿਹੜੀ ਉਹ ਇੰਨੀ ਮਹਿਸੂਸ ਨਹੀਂ ਕਰਦੇ ਵੀ ਪਬਲਿਕ ਜਾਂ ਕਮਿਊਨਿਟੀ ਈਵੈਂਟ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਜਾ ਸਕੀਏ। ਬਾਕੀ ਆ ਜਿਹੜਾ ਇਹ ਚੀਜ਼ਾਂ ਜਿਹੜੀਆਂ ਦੋਸਤੋ ਤੁਸੀਂ ਵੀ ਮਹਿਸੂਸ ਕਰਦੇ ਹੋ, ਸੋ 905-673-3337 'ਤੇ ਕਾਲ ਕਰਕੇ ਦੱਸ ਸਕਦੇ ਹੋ। ਅਤੇ ਇਹਦੇ ਨਾਲ ਮੈਂ ਰਿਲੇਟਡ ਦੱਸ ਦਿੰਦਾ ਵੀ ਮੈਨੀਟੋਬਾ ਦੇ ਡੋਫਿਨ ਸ਼ਹਿਰ ਦੇ ਵਿੱਚ ਇੱਕ ਵੱਡੀ ਪੁਲਿਸ ਕਾਰਵਾਈ ਦੌਰਾਨ MP ਦੇ ਕੋਲੋਂ, ਸਾਬਕਾ ਜੇ ਫਾਰਮਰ MP ਹੈ ਉੱਥੇ ਦੇ, ਇੰਕੀ ਮਾਰਕ, ਉਹਨਾਂ ਦੇ ਘਰ ਦੇ ਵਿੱਚੋਂ 439 ਹਥਿਆਰ ਜਿਹੜੇ ਉਹ ਬਰਾਮਦ ਕੀਤੇ ਗਏ। ਇੱਕ ਜਿਹੜੀ ਪੁਰਾਣੀ ਤੋਪ ਜਿਹਨੂੰ ਐਂਟੀਕ ਕੈਨਨ ਕਿਹਾ ਜਾਂਦਾ, ਅਤੇ ਲਗਭਗ $3,00,000 ਨਕਦ ਆ ਜਿਹੜਾ ਬਰਾਮਦ ਕੀਤਾ ਗਿਆ। ਇਸ ਮਾਮਲੇ ਤੋਂ ਬਾਅਦ ਉਹਨਾਂ 'ਤੇ ਹਥਿਆਰਾਂ ਨਾਲ ਸੰਬੰਧਿਤ ਕਈ ਗੰਭੀਰ ਹੈ ਜਿਹੜੇ ਦੋਸ਼ ਲਗਾਏ ਗਏ ਨੇ। RCMP ਮੁਤਾਬਕ ਇਹ ਜਾਂਚ ਕਈ ਮਹੀਨਿਆਂ ਤੋਂ ਚੱਲ ਰਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਹਥਿਆਰਾਂ ਦੇ ਵਿੱਚੋਂ ਘੱਟੋ ਘੱਟ ਜਿਹੜੇ 3 ਹਥਿਆਰ ਨੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਤਸਕਰੀ ਕਰਕੇ ਲਿਆਂਦੇ ਗਏ, ਜਦਕਿ ਜਿਹੜਾ ਇੱਕ ਹਥਿਆਰ ਹੈ ਉਹਦਾ ਜਿਹੜਾ ਸੀਰੀਅਲ ਨੰਬਰ ਹੈ ਜਿਹੜਾ ਉਹ ਵੀ ਮਿਟਾਇਆ ਗਿਆ ਸੀਗਾ। ਇੰਕੀ ਮਾਰਕ ਬਾਰੇ ਦੱਸਦੀ ਹੈ ਜੀ, 1997 ਤੋਂ ਲੈ ਕੇ 2010 ਤੱਕ ਉਹ ਡਾਫਿਨ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਹੈ ਜਿਹੜੇ ਰਹਿ ਚੁੱਕੇ ਨੇ, ਅਦਾਲਤ ਵਿੱਚ ਪੇਸ਼ ਹੋ ਚੁੱਕੇ ਨੇ ਅਤੇ ਕੁਝ ਸ਼ਰਤਾਂ ਦੇ ਨਾਲ ਉਹਨਾਂ ਨੂੰ ਫਿਲਹਾਲ ਬੇਲ ਹੈ ਜਿਹੜੀ ਉਹ ਮਿਲ ਗਈ ਹੈ। ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਹੋਰ ਦੋਸ਼ ਵੀ ਜਿਹੜੇ ਸ਼ਾਮਿਲ ਹੋ ਸਕਦੇ। ਮੈਂ ਤਾਂ ਪਹਿਲਾਂ ਇਹ ਸੋਚਦਾ ਸੀਗਾ ਜਦੋਂ ਇਹ ਖਬਰ ਪੜ੍ਹੀ ਵੀ 439 ਹਥਿਆਰ ਇੱਦਾਂ ਜਿਹੜੇ ਆ ਕਿੱਦਾਂ ਆ ਗਏ ਆ, ਜਦੋਂ ਤੁਸੀਂ ਆ ਜਿਹੜਾ ਕਿਸੇ ਵੀ ਹਥਿਆਰ ਵਾਸਤੇ ਇੱਥੇ ਲਾਇਸੈਂਸ ਤੁਹਾਨੂੰ ਆ ਜਿਹੜਾ ਅਪਲਾਈ ਕਰਨਾ ਪੈਂਦਾ, ਜਿਹਨਾਂ ਕੋਲ ਲਾਇਸੈਂਸ ਹੈਗੇ ਨੇ ਹਥਿਆਰਾਂ ਦੇ, ਕਿਉਂਕਿ ਮੇਰੇ ਕੋਲ ਹੈ ਨਹੀਂ ਗਾ, ਮੈਂ ਤੁਹਾਡੇ ਤੋਂ ਥੋੜ੍ਹੀ ਜਾਣਕਾਰੀ ਲੈਣਾ ਚਾਹੁੰਦਾ ਹਾਂ ਕਿ ਇਹਦੇ 'ਤੇ ਕੋਈ ਕੈਪ ਲੱਗਿਆ ਹੋਇਆ ਵੀ ਤੁਸੀਂ ਇੰਨੇ ਕੁ ਹਥਿਆਰ ਆ ਜਿਹੜਾ ਲੈ ਸਕਦੇ ਹੋ, ਜਾਂ ਫਿਰ ਤੁਸੀਂ ਜੇ ਤੁਹਾਡੀ ਵਧੀਆ ਰੈਕਡ ਹੈਗਾ ਤਾਂ ਤੁਸੀਂ ਜਿੰਨੇ ਮਰਜ਼ੀ ਅਣਚਾਹੇ ਹਥਿਆਰ ਰੱਖ ਸਕਦੇ ਹੋ। ਇਹਦੇ 'ਤੇ ਵੀ ਜਾਣਕਾਰੀ ਪਾਈਓ ਜੇ ਕਿਸੇ ਨੇ ਆ ਜਿਹੜਾ ਇੱਥੇ ਲਾਇਸੈਂਸ 'ਚ ਹਥਿਆਰ ਰੱਖਿਆ ਹੋਇਆ, ਕਿਉਂਕਿ ਇਹਦੇ ਬਾਰੇ ਮੈਨੂੰ ਥੋੜ੍ਹੀ ਨੌਲੇਜ ਘੱਟ ਹੈ। ਮੈਂ ਕਦੇ ਅਪਲਾਈ ਨਹੀਂ ਕੀਤਾ, ਹਾਲਾਂਕਿ ਮੇਰੇ ਆਲੇ ਦੁਆਲੇ ਜਿਹੜੇ ਦੋਸਤ ਮਿੱਤਰ ਹੈ ਉਹਨਾਂ ਨੇ ਕੀਤਾ ਹੋਇਆ, ਮੈਂ ਉਹਨਾਂ ਤੋਂ ਵੀ ਉੱਦਾਂ ਪੁੱਛਾਂਗਾ, ਕਿਉਂਕਿ ਆਹ ਖਬਰ ਦੇ ਦੌਰਾਨ ਹੀ ਆ ਜਿਹੜਾ ਮੈਂ ਹੁਣ ਪੜ੍ਹੀ ਆ ਉਸੇ ਦੌਰਾਨ ਹੀ ਮੇਰੇ ਮਨ ਦੇ ਵਿੱਚ ਇਹ ਸਵਾਲ ਆਇਆ। ਸੋ ਸਟੂਡੀਓ ਨੰਬਰ 905-673-3337 'ਤੇ ਮੁਲਤਾਨੀ ਸਾਹਿਬ ਆਏ ਨੇ। ਮੁਲਤਾਨੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
3: ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ।
3: ਭਾਅ ਜੀ ਮੈਂ ਪੁੱਛਣਾ ਚਾਹੁੰਦਾ, ਦੇਖੋ ਕਿਸੇ ਵੱਲੋਂ ਇਹਨਾਂ ਨੇ ਸਾਨੂੰ ਆਪਾਂ ਨੂੰ ਛੱਡਿਆ, ਲੋਕਾਂ ਨੂੰ ਮਤਲਬ ਟਾਈਮ ਹੀ ਨਹੀਂ ਦਿੱਤਾ ਜਿਹੜੇ ਕਿ ਕੰਮਾਂ ਕਾਜ ਵਾਲੇ ਆਪਾਂ ਬੰਦੇ ਆ, ਕਿ ਮਤਲਬ ਇਹਨਾਂ ਨੂੰ ਬੈਠ ਕੇ ਜਾਂ ਕੋਈ ਮਤਲਬ ਡਿਸਕਸ਼ਨ ਕਰ ਲੈਣ ਗੌਰਮੈਂਟ ਦੇ ਵੱਲੋਂ। ਗੌਰਮੈਂਟ ਨੇ ਇਹੋ ਜਿਹਾ ਚੱਕਰ 'ਚ ਪਾਇਆ ਨਾ ਆਪਾਂ ਸਾਰਿਆਂ ਨੂੰ ਕਿ ਮਤਲਬ ਕਿ ਟੈਕਸ ਵੇਖ ਲਓ ਹਰ ਚੀਜ਼ ਪੱਖੋਂ ਵੇਖ ਲਓ ਇਹਨਾਂ ਨੇ ਵਧਾਇਆ ਪਿਆ, ਤੇ ਬੰਦੇ ਨੇ ਸੋਚਣ ਤੇ ਬਾਕੀ ਕਿ ਜਿਹੜਾ ਕਾਨੂੰਨ ਆ, ਕਾਨੂੰਨ ਦੇ ਇਹਨਾਂ ਦੇ ਹੈ ਹੀ ਨਹੀਂ ਭਾਜੀ ਹੱਥ 'ਚ, ਤੇ ਕਾਨੂੰਨ ਦੇ ਮੈਂ ਤੇ ਕਹਿੰਦਾ ਇਹਨਾਂ ਦੇ ਮੰਤਰੀਆਂ ਦੇ ਘਰਾਂ 'ਚ ਗੋਲੀਆਂ ਚੱਲਣੀ ਜਿਹਦੇ ਸਿਰਾਂ ਦੇ ਵਿੱਚ ਪੈਣ ਗੋਲੀਆਂ, ਫਿਰ ਪਤਾ ਲੱਗੇ ਵੀ ਬਣਿਆ ਕੀ ਆ, ਜਿਹੜਾ ਮੈਸ ਪਾਇਆ ਟੂਡੋ ਪਾ ਕੇ ਗਿਆ, ਤੇ ਟੂਡੋ ਦਾ ਜਿਹੜਾ ਅਗਲਾ ਜਿਹੜਾ ਉਹ ਵੀ ਉਸਤਾਦ ਹੀ ਆ, ਟੂਡੋ ਦਾ ਜਿਹਦਾ ਬੰਦਾ ਹੀ ਆ। ਤਾਂ ਇਹਨਾਂ ਨੇ ਆਉਣ ਵਾਲਾ ਟਾਈਮ ਦੇਖਿਓ ਭਾਜੀ ਹੋਰ ਵੀ ਇਸ ਤੋਂ ਗਾਂਹ ਦੁੱਗਣਾ ਵਧੂ ਆ, ਦੁੱਗਣੇ ਤੋਂ ਦੁੱਗਣਾ। ਬਾਕੀ ਦੇਖੋ ਤੁਸੀਂ ਇਹ ਜਾਂ ਸਿਟੀ ਵਾਲੇ ਵੇਖ ਲਓ, ਡੱਕ ਫੋਲ ਵੇਖ ਲਓ ਤੁਸੀਂ ਕੀ ਕਰਦਾ, ਪ੍ਰੋਪਰਟੀ ਟੈਕਸ ਹਰ ਚੀਜ਼ ਆਪਣੀ ਵਧਾ ਤੀ ਇਹਨਾਂ ਨੇ, ਤੇ ਘਰ ਦੀ ਦੇਖ ਲਓ ਇੰਨਾ ਬੁਰਾ ਹਾਲ ਹੈ, ਸਫਾਈ ਦਾ ਬੁਰਾ ਹਾਲ ਆ, ਬਹੁਤ ਮਤਲਬ ਇੰਨਾ ਮੈਸ ਪਿਆ ਨਾ ਹਰ ਪੱਖੋਂ ਵੀ, ਤੇ ਜਿਹੜੇ ਘਰ 'ਚ ਬੈਠੇ ਨੇ ਬੰਦੇ ਉਹ ਨੀ ਸੁਰੱਖਿਅਤ ਆਪਣੇ, ਇਹੋ ਜਿਹੇ ਹਾਲਾਤ ਨੇ ਜੀ। ਠੀਕ ਹੈ, ਬੱਚੇ ਵੇਖੋ ਸਕੂਲਾਂ ਦੇ ਵਿੱਚ ਵੇਖ ਲਓ ਨਸ਼ਾ ਬੰਨਣ ਦੇ ਨੇ ਸ਼ਰੇਆਮ, ਆਉਣ ਵਾਲਾ ਭਵਿਸ਼ਿਆ ਜਾਣ ਵਾਲਾ ਫਿਊਚਰ ਕੀ ਕਰੇਗਾ ਜੀ ਇਹਨਾਂ ਦਾ, ਆ ਦੇਖਿਓ ਹੋਰ ਕੰਮ ਬਹੁਤ ਜ਼ਿਆਦਾ ਵਧਣਾ ਭਾਈ। ਧੰਨਵਾਦ ਵੀਰੇ,
0: ਧੰਨਵਾਦ। ਥੈਂਕ ਯੂ ਮੁਲਤਾਨੀ ਸਾਹਿਬ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਸੋਰੀ ਇੱਕ ਕਾਲ ਹੈ ਜਿਹੜੀ ਉਹ ਡਰੋਪ ਹੋ ਗਈ, ਡਰੋਪ ਮੇਰੇ ਵੱਲੋਂ ਨਹੀਂ ਕੀਤੀ ਜਾਂਦੀ ਜੀ, ਆਪਣੇ ਆਪ ਹੈ ਜਿਹੜੀ ਉਹ ਡਰੋਪ ਹੋ ਜਾਂਦੀ ਹੈ। ਦੁਬਾਰਾ ਕਾਲ ਕਰ ਲਿਓ। ਰੇਸ਼ਮ ਭਾਜੀ ਸਤਿ ਸ਼੍ਰੀ ਅਕਾਲ।
4: ਸਭ
0: ਤੋਂ ਪਹਿਲੀ ਕੁਲਦੀਪ ਭਾਜੀ ਦੀ ਆਈ ਸੀ ਮੇਰੇ ਖਿਆਲ, ਸਭ ਤੋਂ ਪਹਿਲੀ
4: ਹਾਂਜੀ ਪਹਿਲੀ ਕਾਲ ਮੁੜ ਕੇ ਗੁਰਦੀਪ ਦੀ ਆਈ ਸੀ, ਮੁੜ ਕੇ ਮੁਲਤਾਨੀ ਆਈ, ਚੌਥੀ ਮੇਰੀ
0: ਹੈ।
4: ਦੇਖੋ ਮੈਂ ਭਾਜੀ ਦਾ ਤਿੰਨਾਂ ਨਾਲ ਸਹਿਮਤ ਆ ਬਾਈ ਜੀ, ਸੁੱਡੂ ਨੂੰ ਏਡਾ ਬੁਰਾ ਕਰਕੇ ਰੱਖਦਾ, ਘੰਟੇ ਦਾ ਪੇੜਾ ਕਰ ਕਰਦਾ ਬਾਈ, ਆਪ ਤੁਰਿਆ ਫਿਰਦਾ ਅਮੈਰੀਕਾ। ਦੇਖੋ ਕੰਟਰੀ ਬਾਈ ਉਹ ਜਿੰਨਾ ਮਰਜ਼ੀ ਕਹਿ ਦੋ ਨਹੀਂ ਹੱਲ ਹੋਣਾ, ਇਹਨਾਂ ਦਾ ਮੁਸ਼ਕਿਲ ਆ ਜੀ, ਸਭ ਇਹ ਆਪਦੀਆਂ ਵੋਟਾਂ ਖਾਤਰ ਬਾਈ ਦੇ ਕਹਿਣ ਹਾਂਜੀ। ਦੇਖੋ ਕਿੰਨਾ ਆਪਾਂ ਟੈਕਸ ਦਿੰਦੇ ਹਾਂ, ਤੇ ਇਹ ਚੋਰੀਆਂ ਕਿੰਨੀਆਂ ਵੱਧ ਗਈਆਂ ਕਿੰਨਾ ਉਹਨਾਂ
0: ਜੀ,
4: ਗਲਤ ਬੰਦੇ ਆ ਕੇ ਇਹਨਾਂ ਨੇ ਕੰਟਰੀ ਦਾ ਕਰਕੇ ਰੱਖ।

0: ਈ ਸਕੂਟਰ ਹੈ ਜਿਹੜਾ ਨਹੀਂ ਚਲਾਉਣਾ ਚਾਹੀਦਾ। ਇਹ ਸਕੂਟਰ ਖਿਡੌਣੇ ਨਹੀਂ ਹੈ, ਸਗੋਂ ਤੇਜ਼ ਰਫ਼ਤਾਰ ਵਾਲੇ ਦੋਸਤੋ ਇਹ ਵਾਹਨ ਨੇ ਜਿਨ੍ਹਾਂ ਨੂੰ ਸੰਭਾਲਣ ਵਾਸਤੇ ਇੱਕ ਤਜਰਬਾ ਅਤੇ ਸੰਤੁਲਨ ਦੀ ਲੋੜ ਹੁੰਦੀ ਹੈ। ਡਾਕਟਰਾਂ ਨੇ ਦੱਸਿਆ ਕਿ ਜ਼ਿਆਦਾਤਰ ਜਿਹੜੇ ਜ਼ਖਮੀ ਬੱਚੇ ਉਹਨਾਂ ਨੇ ਹੈਲਮਟ ਨਹੀਂ ਪਾਏ ਸੀਗੇ। ਕਈ ਹਾਦਸਿਆਂ ਦੇ ਵਿੱਚ ਬੱਚੇ ਆਪਣੇ ਮਾਪਿਆਂ ਦੇ ਨਾਲ ਇੱਕੋ ਈ ਸਕੂਟਰ 'ਤੇ ਸਵਾਰ ਸੀਗੇ, ਜਿਸ ਦੇ ਨਾਲ ਹਾਦਸੇ ਦਾ ਖਤਰਾ ਹੋਰ ਵੱਧ ਗਿਆ। ਸੋ ਈ ਸਕੂਟਰ ਵੀ ਆ ਜਿਹੜੇ ਲਗਾਤਾਰ ਆਪਾਂ ਦੇਖਦੇ ਪਏ ਹਾਂ, ਇਹਨਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ, ਪਰ ਇਸ ਦੇ ਨਾਲ ਜੁੜੇ ਹੋਏ ਕਈ ਜਿਹੜੀਆਂ ਚੀਜ਼ਾਂ ਨੇ ਬੱਚਿਆਂ ਦੇ ਲਈ ਜੋ ਹਾਦਸੇ ਦਾ ਕਾਰਨ ਬਣ ਰਹੀਆਂ ਨੇ। ਸੋ ਉਹਦੀ ਜ਼ਿੰਮੇਵਾਰੀ ਤਾਂ ਦੋਸਤੋ ਮਾਪਿਆਂ ਦੀ ਬਣਦੀ ਹੈ। ਸੋ ਇਹ ਤੁਹਾਨੂੰ ਹੈ ਜਿਹੜੀ ਜ਼ਿੰਮੇਵਾਰੀ ਚੁੱਕਣੀ ਪੈਣੀ ਹੈ ਵੀ ਜੇ ਤੁਸੀਂ ਬੱਚਿਆਂ ਨੂੰ ਈ ਸਕੂਟਰ ਪਹਿਲਾਂ ਤਾਂ ਲੈ ਕੇ ਹੀ ਨਾ ਦਿਓ, ਸਾਈਕਲ ਲੈ ਕੇ ਦਿਓ, ਨਾਲੇ ਉਹਨਾਂ ਦੀ ਵਰਜਿਸ਼ ਹੋਵੇਗੀ। ਨਵੀਂ ਭਾਜੀ ਸਤਿ ਸ਼੍ਰੀ ਅਕਾਲ ਜੀ, ਐਨੂੰ ਜੀ
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ?
0: ਬਸ ਵਧੀਆ ਭਾਜੀ, ਤੁਸੀਂ ਸੁਣਾਓ ਜੀ।
1: ਬਸ ਭਾਜੀ ਵਧੀਆ
0: ਜੀ।
1: ਭਾਜੀ ਜਿੱਦਾਂ ਸਾਰੇ ਭਾਜੀ ਭਰਾ ਗੱਲ ਕਰ ਰਹੇ ਸੀ ਵੀ ਇੱਥੇ ਹੁਣ ਏਦਾਂ ਮਾੜਾ ਹਾਲ ਹੋ ਗਿਆ ਜੀ, ਟੁੱਟੋ ਨੇ ਏਦਾਂ ਕੀਤਾ ਟੁੱਟੋ, ਭਾਜੀ ਦੇਖੋ ਨੋ ਡਾਊਟ ਸਭ ਕੁਛ ਹੋਇਆ ਤਾਂ ਹੈਗਾ ਭਾਜੀ, ਬਟ ਭਾਜੀ ਮੈਂ ਤਾਂ ਇਹ ਕਹਿੰਦਾ ਜਿੱਦਾਂ ਹੁਣ ਆਪਣੇ ਕਈ ਮੁੱਦਿਆਂ ਤੇ ਇੰਡੀਆ ਨੇ ਗੱਲਾਂ ਲੈ ਕੇ ਬਹਿ ਜਾਂਦੇ, ਮੈਂ ਤਾਂ ਕਹਿੰਦਾ ਭਾਜੀ ਵਾਕਈ ਗੱਲ ਸਹੀ ਆ ਵੀ ਤੁਸੀਂ ਆਪਣਾ ਪਲ ਜਿੱਥੇ ਆਪਾਂ ਰਹਿੰਦੇ ਉਹਨੂੰ ਸੰਭਾਲਿਆ ਜਾਵੇ, ਹਨਾ
0: ਜੀ,
1: ਵੀ ਜੋ ਹੁਣ ਕੈਨੇਡਾ ਚ ਜੋ ਚੀਜ਼ਾਂ ਹੋ ਰਹੀਆਂ ਭਾਜੀ, ਜਿੰਨੀਆਂ ਵੀ ਵਾਰਦਾਤਾਂ ਹੋ ਰਹੀਆਂ ਭਾਜੀ, ਬਹੁਤ ਜ਼ਿਆਦਾ ਆਪਣੇ ਪੰਜਾਬੀ ਮੁੰਡਿਆਂ ਦੇ ਭਾਈ ਜਿਹੜੇ ਇੰਟਰਨੈਸ਼ਨਲ ਮੁੰਡੇ ਆ ਰਹੇ ਭਾਜੀ, ਹਨਾ ਵੀ ਬੜੀ ਭਾਜੀ ਨਿੰਦਣੀਓ ਗੱਲ ਆ ਵੀ ਮੈਂ ਕਹਿੰਦਾ ਵੀ ਬਹੁਤ ਮਾੜਾ ਹਾਲ ਸੁਣਨ ਨੂੰ ਮਿਲਦਾ, ਸੁਣਦੇ ਹੋ ਵੀਰ ਪੰਜਾਬੀ ਭਰਾ ਆਪਣਾ ਇਸ ਵਾਰਦਾਤ ਚ ਪੜਿਆ ਗਿਆ, ਹਨਾ ਕਿਤੇ ਨਾ ਕਿਤੇ ਕਮਿਊਨਿਟੀ ਚ ਭਾਜੀ ਉਹ ਚੀਜ਼ ਲੱਗਦਾ ਵੀ ਯਾਰ ਪਤਾ ਨੀ ਸਾਰੇ ਇਹਨਾਂ ਦੀ ਏਦਾਂ ਦੀ ਹੋਣੀ ਆ ਵੀ ਕੰਟਰੀ ਏਦਾਂ ਦੀ ਆ, ਹਨਾ ਸੋ ਨਾ ਭਾਜੀ ਕਿਤੇ ਨਾ ਕਿਤੇ ਨਾ ਹਰ ਕੋਈ ਬੰਦਾ ਕਿਸੇ ਨੂੰ ਨਾ ਉਸ ਨਿਗਾਹ ਦੇਖਣ ਲੱਗ ਜਾਂਦਾ, ਭਾਵੇਂ ਦੇਖੋ ਸਰਦਾਰ ਭਾਈਚਾਰਾ ਕੁਛ ਵੀ ਹੈਗਾ ਭਾਈ, ਹਨਾ ਸੋ ਮੈਂ ਤਾਂ ਇਹ ਕਹਿਣਾ ਭਾਈ ਜਿਹੜੀ ਕੰਟਰੀ ਚ ਆਪਾਂ ਨੂੰ ਬੜਾ ਕੁਛ ਮਿਲਿਆ ਇੱਥੋਂ ਇੱਥੋਂ ਤੁਹਾਨੂੰ ਹਰ ਚੀਜ਼ ਮਿਲਦੀ ਪਈ ਆ, ਬਸ ਇੱਕ ਥੋੜਾ ਜਿਹਾ ਆਪਣਾ ਨਾ ਰਹਿਣ ਦਾ ਢੰਗ ਆ ਤਾਂ ਭਾਈ ਜਿਵੇਂ ਕਹਿ ਲਓ ਵੀ ਆਪਾਂ ਉਸ ਮਾਹੌਲ ਦੇ ਹਿਸਾਬ ਨਾਲ ਚੱਲਿਆ ਜਾਵੇ ਜਿਹੜਾ ਕਿ ਇਸ ਕੰਟਰੀ ਦੇ ਹਿਸਾਬ ਨਾਲ ਹੈਗਾ ਭਾਈ, ਹੋਰ ਵੀ ਭਾਈ ਸਾਰੇ ਹੈਗੇ ਆ ਜੀ ਇੱਥੇ, ਥੋੜਾ ਵੀ ਆਪਣੇ ਬੰਦੇ ਹੀ ਹੁੱਲਾ ਹੱਲਾ ਹੱਲਾ ਸਭ ਕੁਛ ਚੱਲਦਾ ਭਾਜੀ, ਹਨਾ ਸੋ ਮੈਂ ਤਾਂ ਇਹ ਕਹਿੰਦਾ ਭਾਜੀ ਬਹੁਤ ਸੋਹਣਾ ਮੁਲਕ ਆ, ਇਹਨੂੰ ਸੋਹਣਾ ਹੋਰ ਬਣਾਈਏ ਸਾਰੇ ਰਲ ਕੇ, ਐਂਡ ਭਾਜੀ ਜਿੰਨਾ ਹੋ ਸਕੇ
0: ਅੱਛਾ। ਨਦੀਪ ਭਾਜੀ ਜੋ ਆਪਾਂ ਚਲੋ ਤੁਸੀਂ ਇਹ ਲਾਅ ਐਂਡ ਆਰਡਰ ਨੂੰ ਲੈ ਕੇ ਗੱਲ ਕੀਤੀ, ਪਰ ਮੇਰਾ ਇੱਕ ਸਵਾਲ ਹੈ ਜਿੱਦਾਂ ਮੈਂ ਆਪਾਂ ਦੇਖਿਆ ਪਿਛਲੇ ਕੁਝ ਕੁ ਪਬਲਿਕ ਈਵੈਂਟਸ ਦਾ ਗੈਦਰਿੰਗ ਦੇ ਵਿੱਚ ਜਿਹੋ ਜਿਹੀਆਂ ਘਟਨਾਵਾਂ ਹੋਈਆਂ, ਹਾਂਜੀ, ਕੀ ਏਦਾਂ ਦੀਆਂ ਘਟਨਾਵਾਂ ਤੋਂ ਬਾਅਦ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਿਹੜਾ ਇਹਨਾਂ ਸਮਾਗਮਾਂ ਦੇ ਵਿੱਚ ਜਾਣਾ ਸੁਰੱਖਿਅਤ ਸਮਝਦੇ ਹੋ ਕਿ ਡਰ ਲੱਗਦਾ ਹੁਣ?
1: ਭਾਜੀ ਮੈਂ ਜਾਂਦਾ ਨੀ ਭਾਵੇਂ ਮੈਂ ਕਿਤੇ ਵੀ ਹੋਵੇ, ਭਾਵੇਂ ਮੈਂ ਜਾਂਦਾ ਨੀ ਲੈ ਕੇ ਫੈਮਲੀ, ਭਾਜੀ ਨਹੀਂ ਸੇਫ ਹੈਗਾ ਹੁਣ ਕਿਉਂਕਿ ਡਰ ਲੱਗਦਾ ਪਤਾ ਨੀ ਕਿਸੇ ਕੀ ਹੋ ਜਾਣਾ ਕਿੱਦਾਂ ਕੀ ਆ ਭਾਜੀ, ਆਪਾਂ ਬੈਟਰ ਆ ਭਾਜੀ ਸਟੇ ਹੋਮ, ਤੁਸੀਂ ਆਪਦਾ ਫੈਮਲੀ ਕਿਤੇ ਬਾਹਰ ਗੈਟ ਟੂਗੈਦਰ ਕਰ ਲਓ, ਪਰ ਭਾਜੀ ਮੈਂ ਅਵੋਇਡ ਹੀ ਕਰਦਾ ਭਾਈ
0: ਵੱਡੀ ਗੈਦਰਿੰਗ ਨੂੰ, ਕਰਾਊਡਿੰਗ ਨੂੰ ਤੁਸੀਂ ਅਵੋਇਡ ਕਰਦੇ ਹੋ?
1: ਅਵੋਇਡ ਹੀ ਕਰਦੇ ਭਾਜੀ, ਠੀਕ ਆ ਜੀ, ਕਿਉਂਕਿ ਅੱਜ ਕੱਲ੍ਹ ਭਾਈ ਮਾਹੌਲ ਇੰਨੇ ਵਧੀਆ ਨੀ ਰਹੇ ਭਾਈ, ਪਤਾ ਨੀ ਜ਼ਿਆਦਾ ਕਿੱਥੇ ਕੋਈ ਲੜਾਈ ਸ਼ੁਰੂ ਹੋਣੀ ਕਿੱਥੇ ਕੀ ਹੋ ਜਾਣਾ ਭਾਜੀ, ਹਨਾ ਅੱਜ ਕੱਲ੍ਹ ਲੋਕਾਂ ਨੇ ਵੇਖੋ ਸ਼ਮੀ ਭਾਜੀ ਕੋਈ ਪੇਸ਼ੈਂਸ ਨਹੀਂ ਦੇ
0: ਜੀ,
1: ਤੁਸੀਂ ਕਿਸੇ ਨੂੰ ਕੁਛ ਕਹਿ ਕੇ ਦੇਖੋ ਅਗਰ ਤੁਹਾਨੂੰ ਲੜਨ ਨੂੰ ਬੈਠਾ ਹੁੰਦਾ ਭਾਜੀ, ਮੈਨੂੰ ਕਹਿ ਦੇ ਮੈਂ ਅਰੋੜੇ ਚ ਸੁਣੀ ਆ ਕਿੰਨਾ ਹੁੰਦਾ ਭਾਜੀ, ਹਨਾ ਚੀਜ਼ਾਂ ਲੈ ਕੇ ਲੋਕਾਂ ਚ ਭਾਈ ਪੇਸ਼ੈਂਸ ਮੁੱਕ ਚੁੱਕਿਆ, ਮੈਂ ਤੇ ਕਹਿੰਦਾ ਦੇਖੋ ਭਾਜੀ ਪਰਿਵਾਰ ਤੁਹਾਡਾ, ਤੁਸੀਂ ਪਰਿਵਾਰ ਨਾਲ ਟਾਈਮ ਸਪੈਂਡ ਕਰੋ, ਬੱਚੇ ਆਪਦੇ ਕਿਤੇ ਹੋਰ ਲੈ ਜਾਓ, ਇਹ ਨੀ ਵੀ ਬਿਗ ਗੈਦਰਿੰਗ ਚ ਜਾਓ ਭਾਜੀ, ਮੈਂ ਤੁਹਾਨੂੰ ਭਾਈ ਸੇਫ ਨਹੀਂ ਸਮਝਦਾ
0: ਜੀ। ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਨਵੀਂ ਭਾਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਤੇ ਈ ਸਕੂਟਰ ਨੂੰ ਲੈ ਕੇ ਮੈਂ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਸੋ ਬਹੁਤ ਹਾਦਸੇ ਆ ਦੋਸਤੋ ਵਾਪਰ ਰਹੇ ਨੇ, ਕਈ ਵਾਰ ਬੱਚੇ ਜਿੱਦ ਕਰਨ ਲੱਗ ਪੈਂਦੇ ਨੇ, ਦੇਖੋ ਦੇਖੀ ਵੀ ਮੇਰੇ ਫਰੈਂਡ ਦੇ ਕੋਲ ਹੈਗਾ ਈ ਸਕੂਟਰ ਮੈਨੂੰ ਲੈ ਦਿਓ, ਤੇ ਕਈ ਵਾਰ ਪੇਰੈਂਟਸ ਨੂੰ ਵੀ ਫਿਰ ਮਜਬੂਰ ਬਸ ਹੈ ਜਿਹੜੇ ਉਹ ਲੈ ਦੇਣੀ ਚਾਹੀਦੀ, ਉਹ ਲੈ ਦਿੰਦੇ ਨੇ, ਪਰ ਇਹ ਦੇਖੋ ਵੀ ਕੀ ਤੁਹਾਡੇ ਖਿਆਲ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਈ ਸਕੂਟਰ ਚਲਾਉਣ 'ਤੇ ਪਾਬੰਦੀ ਹੋ ਜਾਣੀ ਚਾਹੀਦੀ ਹੈ? ਕਿਉਂਕਿ ਜ਼ਿਆਦਾਤਰ ਜਿਹੜੇ ਡਾਕਟਰਾਂ ਦੇ ਕੋਲ ਕੇਸ ਪਹੁੰਚੇ ਨੇ, ਉਹ ਜਿਹੜੇ ਬੱਚੇ ਹੈ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਈ ਸਕੂਟਰ ਕਰਕੇ, ਉਹ ਜ਼ਿਆਦਾਤਰ 16 ਸਾਲ ਤੋਂ ਉਹਨਾਂ ਦੀ ਘੱਟ ਉਮਰ ਰਹੀ ਹੈ, ਜਾਂ ਫਿਰ ਜਦੋਂ ਤੁਸੀਂ ਇਹ ਜੇ ਲੈ ਕੇ ਦਿੰਦੇ ਹੋ ਤਾਂ ਮਾਹਿਰ ਇਹ ਸਲਾਹ ਦਿੰਦੇ ਨੇ ਵੀ ਹਮੇਸ਼ਾ ਹੈਲਮਟ ਹੈ ਉਹਨਾਂ ਨੂੰ ਪ੍ਰੋਪਰ ਜਿਹੜੇ ਗੇਅਰਿੰਗਸ ਹੈ ਜਿਹੜੇ ਉਹ ਪਵਾਏ ਜਾਣ। ਇੱਕ ਈ ਸਕੂਟਰ 'ਤੇ ਸਿਰਫ ਇੱਕ ਹੀ ਜਿਹੜਾ ਬੰਦਾ ਹੈ ਜਿਹੜਾ ਉਹ ਸਵਾਰ ਹੋਵੇ, ਕਈ ਵਾਰ ਜਿਹੜਾ ਬੱਚਿਆਂ ਨੂੰ ਈ ਸਕੂਟਰ ਤੋਂ ਦੂਰ ਰੱਖਿਆ ਜਾਵੇ ਅਤੇ ਇਹਦੇ ਬਾਰੇ ਜਾਣਕਾਰੀ ਹੈ ਜਿਹੜਾ ਜਾਗਰੂਕ ਕੀਤਾ ਜਾਵੇ, ਇਹ ਤਾਂ ਹੋਰ ਵੀ ਸੋਨੇ ਅਤੇ ਸੁਹਾਗੇ ਵਾਲੀ ਦੋਸਤੋ ਗੱਲ ਹੁੰਦੀ ਹੈ। ਸੋ ਇਹ ਈ ਸਕੂਟਰ ਨੂੰ ਲੈ ਕੇ ਵੀ ਕੁਝ ਕੁ ਜਿਹੜੀਆਂ ਅਹਿਮ ਜਾਣਕਾਰੀਆਂ ਨੇ ਇਹ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸੋ ਦੋਸਤੋ ਪ੍ਰੋਗਰਾਮ ਦੇ ਹਿੱਸੇ ਨੂੰ ਹੈ ਜਿਹੜਾ ਸਪੋਂਸਰ ਕੀਤਾ ਜਾ ਰਿਹਾ, ਵੱਖ ਵੱਖ ਜਿੰਨੇ ਵੀ ਸਾਡੇ ਸਪੋਂਸਰ ਹੈ, ਬੜਾ ਧੰਨਵਾਦ ਤੁਸੀਂ ਸਾਰਿਆਂ ਨੂੰ ਹੈ ਜਿਹੜਾ ਪਿਆਰ ਦੇ ਰਹੇ ਹੋ। ਘਰ ਦੇ ਵਿੱਚ ਹੈ ਜਿਹੜਾ ਤੁਸੀਂ ਆਈ ਪੀ ਟੀ ਵੀ ਬਾਕਸ ਲਵਾਉਣਾ ਚਾਹੁੰਦੇ ਹੋ, ਹਾਂਜੀ, ਰੁਦਰਾ ਆਈ ਪੀ ਟੀ ਵੀ ਬਾਕਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਪ੍ਰਾਈਸ ਹੈ ਜਿਹੜਾ ਤੁਹਾਨੂੰ ਹੈ ਜਿਹੜਾ ਪੂਰੀ GTA ਦੇ ਵਿੱਚ ਇੱਦਾਂ ਦਾ ਪ੍ਰਾਈਸ ਨਹੀਂ ਮਿਲਣਾ।

0: ਤੁਸੀਂ ਇਹ ਜਿਹੜਾ ਨਵਾਂ ਬਾਕਸ ਵੀ ਹੈ ਜਿਹੜਾ ਉਸ ਪ੍ਰਾਈਸ ਦੇ ਵਿੱਚ ਇਨਕਲੂਡਡ ਹੈ, ਸਿਰਫ $200 ਹੈ ਜਿਹੜੇ ਉਹ ਸਾਲ ਦਾ। ਉਸ ਤੋਂ ਬਾਅਦ ਤੁਸੀਂ ਇਹ ਜਿਹੜਾ $250 ਦੋ ਸਾਲਾਂ ਦਾ ਪੇ ਕਰਨੀ ਹੈ। ਸੋ ਨਵਾਂ ਬਾਕਸ ਹੈ ਜਿਹੜਾ ਇਨਕਲੂਡ ਹੈ, ਜੇ ਆਲਰੇਡੀ ਤੁਹਾਡੇ ਕੋਲ ਬਾਕਸ ਹੈਗਾ, ਪਰ ਕਈ ਵਾਰ ਉਸ ਬਾਕਸ ਰਾਹੀਂ ਜਿਹੜੀ ਸਰਵਿਸਿਸ ਆਉਂਦੀ ਹੈ ਨਾ, ਆਪਾਂ ਕਈ ਵਾਰ ਖੁਸ਼ ਨਹੀਂ ਹੁੰਦੇ, ਉਹ ਕਹਿੰਦੇ ਗੱਲ ਹੀ ਕੋਈ ਨਹੀਂ। ਫਿਰ ਸਿਰਫ ਇਹਨਾਂ ਨੇ $75 ਸਾਲ ਦੇ ਆ ਜਿਹੜੇ ਤੁਹਾਨੂੰ ਚਾਰਜ ਕਰਨੇ ਨੇ, ਅਤੇ ਆਪਣੇ ਮਨਪਸੰਦ ਦਾ ਚੈਨਲ ਸ਼ੋ ਜਾਂ ਫਿਰ ਕੋਈ ਜਿਹੜੇ ਸਪੋਰਟਸ ਈਵੈਂਟਸ ਹੈ ਜਿਹੜੇ ਤੁਸੀਂ ਉਹ ਦੇਖੋ। ਸੋ ਰੁਦਰਾ IPTV ਬਾਕਸ ਦੇ ਨਾਲ ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਬਹੁਤ ਸਾਰੀ ਬਚਤ ਕਰ ਸਕਦੇ ਹੋ। ਖਾਸੀਅਤ ਇਹ ਹੈ ਐਵਰੀਡੇ ਇਹਨਾਂ ਦੀ ਆ ਜਿਹੜੇ ਚੈਨਲ ਦੀ ਲਿਸਟ ਹੈ ਜਿਹੜੀ ਉਹ ਅਪਡੇਟ ਹੁੰਦੀ ਹੈ, ਅਤੇ ਕੁਆਲਿਟੀ ਹੈ ਜਿਹੜੀ ਬੜੀ ਹੀ ਕ੍ਰਿਸਟਲ ਕਲੀਅਰ ਹੈ ਜਿਹੜੀ ਕੁਆਲਿਟੀ ਹੈ। ਸਾਡੇ ਕੁਝ ਕੁ ਸਰੋਤੇ ਉਹਨਾਂ ਨੇ ਲਿੱਤਾ, ਫੀਡਬੈਕ ਮੇਰੇ ਤੱਕ ਪਹੁੰਚੇ, ਕਹਿੰਦੇ ਵੀ ਬਹੁਤ ਵਧੀਆ ਸਰਵਿਸ ਦਿੱਤੀ, ਅਤੇ ਹਫ਼ਤੇ ਬਾਅਦ ਜੋ ਉਹਨਾਂ ਨੇ ਦੇਖਿਆ ਕਹਿੰਦੇ ਵੀ ਬਾਕੀ ਹੈ ਜਿਹੜਾ ਡਿਫਰੈਂਸ ਹੈ ਜਿਹੜੀਆਂ ਮੂਵੀਜ਼ ਹੈ ਜਿਹੜੀਆਂ ਨੈੱਟਫਲਿਕਸ ਹੋ ਗਿਆ, ਡਿਜ਼ਨੀ ਪਲੱਸ ਹੋ ਗਿਆ, ਇਹਨਾਂ 'ਤੇ ਕਹਿੰਦੇ ਅਪਡੇਟ ਹੁੰਦੀਆਂ ਨੇ, ਉਹ ਕਹਿੰਦੇ ਵੀ ਇਸ ਰੁਦਰਾ IPTV ਬਾਕਸ 'ਤੇ ਝੱਟ ਆ ਜਾਂਦੀਆਂ ਨੇ। ਸੋ ਤੁਸੀਂ ਰੁਦਰਾ IPTV ਬਾਕਸ ਵਾਲਿਆਂ ਦੇ ਨਾਲ ਦੋਸਤੋ ਸੰਪਰਕ ਕਰ ਲਿਓ, ਨੰਬਰ 4372364700, 437-236-4700 'ਤੇ ਤੁਸੀਂ ਆ ਜਿਹੜਾ ਰੁਦਰਾ IPTV ਬਾਕਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, ਅਤੇ ਤੁਸੀਂ ਆ ਜਿਹੜੇ ਇਹ IPTV ਬਾਕਸ ਘਰ ਦੇ ਵਿੱਚ ਲਿਆ ਸਕਦੇ ਹੋ। ਅਤੇ ਬੱਚਿਆਂ ਦੀ ਜਿੱਦਾਂ ਅੱਜ ਗੱਲ ਹੋ ਰਹੀ ਹੈ, ਬੱਚਿਆਂ ਨੂੰ ਮੈਂ ਹਮੇਸ਼ਾ ਕਹਿੰਦਾ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ, ਅੱਜ ਕੱਲ੍ਹ ਜਿਹੜੇ ਆਹੀ ਸਮਰ ਹੁੰਦੀ ਆ ਉਹਦੇ ਵਿੱਚ ਵੱਖ ਵੱਖ ਸਪੋਰਟਸ ਐਕਟੀਵਿਟੀਜ਼ ਹੋ ਰਹੀਆਂ ਨੇ, ਉਹਨਾਂ ਦੇ ਵਿੱਚ ਜ਼ਰੂਰ ਬੱਚਿਆਂ ਨੂੰ ਇਨਰੋਲ ਕਰੋ, ਭਾਵੇਂ ਉਹ ਸਪੋਰਟਸ ਦੀ ਕੋਈ ਵੀ ਐਕਟੀਵਿਟੀ ਹੋਵੇ। ਜੇ ਤੁਸੀਂ ਇਹ ਜਿਹੜਾ ਜਿੱਦਾਂ ਭੰਗੜਾ ਗਿੱਧੇ ਦੇ ਵਿੱਚ ਪਾ ਦਿਓ, ਅਤੇ ਸੋਨੇ ਅਤੇ ਸੁਹਾਗੇ ਵਾਲੀ ਦੋਸਤੋ ਇਹ ਗੱਲ ਹੋ ਜਾਂਦੀ ਹੈ, ਕਿਉਂਕਿ ਇਸ ਦੇ ਨਾਲ ਇੱਕ ਤਾਂ ਬੱਚੇ ਦੇ ਡਿਵੈਲਪਮੈਂਟ ਗਰੋਥ ਹੈ ਜਿਹੜੀ ਬੜੀ ਵਧੀਆ ਤਰੀਕੇ ਦੇ ਨਾਲ ਹੁੰਦੀ ਹੈ, ਪਲੱਸ ਬੱਚਾ ਜਿਹੜਾ ਆਪਣੇ ਵਿਰਸੇ ਸੱਭਿਆਚਾਰ ਦੇ ਨਾਲ ਜੁੜਿਆ ਰਹਿੰਦਾ, ਉਹਦਾ ਮਨ ਹੈ ਜਿਹੜਾ ਉਹ ਟਿਕਿਆ ਰਹਿੰਦਾ, ਉਹ ਗਾਣਿਆਂ ਦੇ ਵਿੱਚ ਮਿਊਜ਼ਿਕ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕਰਨ ਲੱਗ ਪੈਂਦਾ ਹੈ। ਸੋ ਦਾ ਭੰਗੜਾ ਅਕੈਡਮੀ ਏਅਰਪੋਰਟ ਅਤੇ ਵਿਲੀਅਮਸ ਦੇ ਕੋਲ ਜਿਹੜੀ ਇਹ ਖੁੱਲ੍ਹ ਗਈ ਹੈ, ਬਾਕੀ ਜਿਹੜੇ ਇੰਸਟਰਕਟਰਸ ਨੇ ਕਈ ਵਾਰ ਜਿਹੜਾ ਸਾਡੇ ਇੱਥੇ ਸਟੂਡੀਓ ਦੇ ਵਿਹੜੇ ਵਿੱਚ ਆ ਕੇ ਉਹਨਾਂ ਦੇ ਨਾਲ ਅਸੀਂ ਤੁਹਾਡੀ ਹੈ ਜਿਹੜੀ ਗੱਲਬਾਤ ਵੀ ਕਰਾਈ ਹੈ, ਰੂਬਰੂ ਵੀ ਕਰਾਇਆ ਆਵਾਜ਼ ਦੇ ਜ਼ਰੀਏ, ਦੇਖੋ ਸਾਰੇ ਹੀ ਇੰਸਟਰਕਟਰ ਟੌਪ ਦੀਆਂ ਜੋਬਸ ਨੇ, ਕਿਸੇ ਨੇ PhD ਕੀਤੀ ਹੋਈ ਹੈ, ਕੋਈ ਲਾਅ ਦੇ ਵਿੱਚ ਲੱਗਾ ਹੋਇਆ, ਕੋਈ ਇਸ ਵਕਤ ਹੈ ਜਿਹੜਾ ਪੁਲਿਸਿੰਗ ਦੇ ਵਿੱਚ ਵੱਖ ਵੱਖ ਅਹੁਦਿਆਂ 'ਤੇ ਕੰਮ ਕਰ ਰਹੇ ਨੇ। ਅਤੇ ਉਹਨਾਂ ਨੇ ਦੱਸਿਆ ਵੀ ਕਈ ਵਾਰ ਪੇਰੈਂਟਸ ਸਾਡੇ ਤੋਂ ਪੁੱਛਦੇ ਨੇ ਵੀ ਸਾਡੇ ਬੱਚੇ ਇਸ ਫੀਲਡ 'ਚ ਆਉਣਾ ਚਾਹੁੰਦੇ ਆ, ਕੀ ਜਿਹੜਾ ਰੋਡ ਮੈਪ ਹੋਣਾ ਚਾਹੀਦਾ, ਅਤੇ ਕਹਿੰਦੇ ਵੀ ਅਸੀਂ ਉਹ ਵੀ ਜਿਹੜੀ ਗਾਈਡੈਂਸ ਹੈ ਜਿਹੜੀ ਪ੍ਰੋਵਾਈਡ ਕਰਦੇ ਹਾਂ ਜਿੱਦਾਂ ਦਾ ਬੱਚਿਆਂ ਦਾ ਇੰਟਰਸਟ ਹੁੰਦਾ। ਸੋ ਦੋਸਤੋ ਇਹੋ ਜਿਹੀਆਂ ਚੀਜ਼ਾਂ ਬਹੁਤ ਘੱਟ ਹੈ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਮਿਲਦੀਆਂ ਨੇ। ਸੋ ਤੁਸੀਂ ਦਾ ਭੰਗੜਾ ਅਕੈਡਮੀ ਨੂੰ ਜੁਆਇਨ ਕਰਨਾ, ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਲਿਓ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਨੂੰ ਇਹ ਜਿਹੜਾ ਡਿਸਕਾਊਂਟਡ ਪ੍ਰਾਈਸ ਦਿੱਤੀ ਜਾਵੇਗੀ। ਹਰਜੋਤ ਹੋਣਾ ਦਾ ਨੰਬਰ 647-507-7672 6475077672 'ਤੇ ਹੈ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ। ਕਮਲ ਜੀ ਭਾਈ ਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਥੈਂਕ ਯੂ ਸਰ, ਮੈਂ ਨਾ ਦੁਬਾਰਾ ਆਇਆ। ਹੁਣ ਦੇਖੋ ਤੁਸੀਂ ਗੱਲ ਕਰਦੇ ਸੀਗੇ ਈ ਰਿਕਸ਼ੇ ਦੀ,
0: ਹਾਂਜੀ
1: ਜਿਹੜੇ ਆ ਸਕੂਟਰ ਆ ਜਿਹੜੇ,
0: ਹਾਂਜੀ
1: ਹੁਣ ਜਿਹੜੇ ਸਕੂਟਰ ਆ ਇਹਦੇ ਇੱਥੇ ਵੀ ਗੌਰਮੈਂਟ ਇਨਵੋਲਵ ਆ। ਹਰ ਸਾਲ ਕਿੰਨੇ ਬੰਦੇ ਮੋਟਰਸਾਈਕਲਾਂ ਤੇ ਮਰਦੇ ਆ, ਇੱਥੇ ਵੀ ਗੌਰਮੈਂਟ ਇਨਵੋਲਵ ਆ। ਹੁਣ ਸਰ ਜੀ ਜਿਹੜੇ ਇੱਥੇ ਕਮਰਸ਼ੀਅਲ ਟਰੱਕ ਆ ਉਹਨਾਂ ਦੀ ਸਪੀਡ ਬੰਨੀ ਹੈ ਇਹਨਾਂ ਨੇ, 105 ਤੋਂ ਉੱਤੇ ਨੀ ਜਾ ਸਕਦੇ। ਤੁਹਾਡੇ ਸਾਹਮਣੇ ਹੀ ਹੈ ਨਾ, ਕਈ ਕਲਾਕਾਰ ਹੈਗੇ ਜਿਹਨਾਂ ਨੇ ਵਧਾਈਆਂ, ਰੋਡ ਤੇ ਜਾਂਦੇ ਨੇ ਪਤਾ ਲੱਗ ਜਾਂਦਾ
0: ਹਨਾ,
1: ਇਹ ਮਤਲਬ ਖੁੱਲੇ ਹੀ ਆ ਇਹ। ਹੁਣ ਇੱਥੇ ਗੌਰਮੈਂਟ ਜਿਹੜੀ ਆ, ਜਦੋਂ ਕੋਈ ਕਿਸੇ ਵੀ ਕੰਪਨੀ ਦਾ ਕੋਈ ਵੀ ਵਹੀਕਲ ਹੈ ਜਿਹੜਾ ਉਹ ਜਦੋਂ ਉਹਨੂੰ ਉਹ ਕਰਦੇ, ਹਾਂ ਵੀ ਠੀਕ ਹੈ ਸੇਫਟੀ ਪਾਸ ਹੈ, ਤਾਂ ਸਪੀਡ ਜਾਵੇ ਨਾ ਉਹਦੀ 100 ਤੋਂ 110 ਤੋਂ ਸਪੀਡ ਵਧਣੀ ਨੀ ਚਾਹੀਦੀ। ਇਸੇ ਤਰ੍ਹਾਂ ਹੀ ਜਿਹੜਾ ਈ ਰਿਕਸ਼ਾ ਉਹਦੇ ਵਿੱਚ, ਹੁਣ ਸਰ ਦੇਖੋ ਆਮ ਇਹ ਗੱਲ ਕਰਦੇ ਜੀ ਬੱਚਿਆਂ ਦੇ ਨਾਲ ਜੀ ਤੁਸੀਂ ਫੈਮਲੀਆਂ ਦੇ ਨਾਲ ਟਾਈਮ ਸਪੈਂਡ ਜ਼ਿਆਦਾ ਕਰੋ ਯਾਰ, ਫੈਮਲੀ ਦੇ ਨਾਲ ਪੇਰੈਂਟ ਜਿਹੜਾ 12 ਘੰਟੇ ਕੰਮ ਕਰਕੇ ਤਾਂ ਉਹਦਾ ਸਰਦਾ ਹੀ ਨਹੀਂ ਹੈ, ਖਰਚੇ ਦਾ 12 ਘੰਟੇ ਕਰਕੇ ਵੀ ਨੀ ਚਲਾ ਹੁੰਦੇ, ਪੂਰੇ ਹੁੰਦੇ ਘਰਾਂ ਦੇ ਪਾਈਸਾਂ ਦੇ ਲਓ। ਉਹ ਤੋਂ ਬਾਅਦ ਗਰੋਸਰੀ ਦੀ ਪ੍ਰਾਈਸ ਤੁਸੀਂ ਦੇਖ ਲਓ ਕਿੱਥੇ ਗਈ ਆ। COVID-19 ਤੋਂ ਬਾਅਦ ਸਰ ਜੀ ਰੌਲਾ ਪਾਉਣਾ ਸ਼ੁਰੂ ਕੀਤਾ ਸੀ ਵੀ ਜਿਹੜੀਆਂ ਫੂਡ ਚੇਨ ਇਹਨਾਂ ਨੇ, ਜਿਹੜੇ ਵੱਡੇ ਵੱਡੇ ਸਟੋਰ ਆ ਇਹਨਾਂ ਨੇ ਪ੍ਰਾਈਸਾਂ ਬਹੁਤ ਵਧਾ ਤੀਆਂ, ਇਹਨਾਂ ਦੀਆਂ ਪ੍ਰਾਈਸਾਂ ਤੇ ਕੰਟਰੋਲ ਹੋਵੇ। ਟੂਡੋ ਸਾਹਿਬ ਦੇ ਟਾਈਮ ਦੀ ਗੱਲਾਂ ਬਾਤਾਂ ਨੇ, ਅੱਜ ਤੱਕ ਵਧਾਈਆਂ ਇਹਨਾਂ ਨੇ, 250-300 ਰੁਪਇਆ ਦੇਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਹਾਵੀ ਇੰਡੀਆ ਵਾਂਗੂ ਆਟਾ ਦਾ ਸਕੀਮ ਚਲਾ ਦੇਣੀ ਇਹਨਾਂ ਨੇ, ਓਦਾਂ ਇਹ ਕਹਿੰਦੇ ਅਸੀਂ G8 ਕੰਟਰੀ ਆ, ਅਸੀਂ ਦੁਨੀਆਂ ਦੇ ਲੰਬੜਦਾਰ ਹੈ, ਹਾਂਜੀ ਸਭ ਤੋਂ ਜ਼ਿਆਦਾ ਹਿਊਮਨ ਰਾਈਟ ਦੀ ਸਾਨੂੰ, ਦੂਜੀ ਆ $1 billion ਹੁਣ ਇਹ ਤੁਹਾਡੇ ਸਾਹਮਣੇ ਗਾਜ਼ਾ ਨੂੰ ਵੀ ਦੇ ਰਿਹਾ, ਠੀਕ ਆ ਉੱਥੇ ਨੁਕਸਾਨ ਬਹੁਤ ਹੋਇਆ, ਦੇਣਾ ਵੀ ਚਾਹੀਦਾ ਆ, ਪਰ ਬਸ ਤੁਹਾਡੇ ਆਪਣੇ ਬੰਦੇ ਸਫ਼ਰ ਹੋ ਰਹੇ ਨੇ, ਅਸੀਂ ਤੁਸੀਂ ਪ੍ਰਾਈਸਾਂ ਘਟਾ ਦੇ ਕਮ ਸੇ ਕਮ, ਨਹੀਂ ਹਾਂਜੀ ਜਿੱਦਾਂ ਮਰਜ਼ੀ ਰਿਸੈਸ਼ਨ ਹੈ, ਅੱਜ ਜਿਹੜਾ ਕਾਰਪੋਰੇਟ ਘਰਾਣਾ ਆ ਉਹ ਅਮੀਰ ਹੋ ਰਿਹਾ, ਜੇ ਕੋਈ ਬੰਦਾ ਇੱਥੇ ਮੇਰੇ ਇੱਕ ਘਰ ਫ੍ਰੀ ਆ ਜਾਂ ਮੈਂ ਇੱਦਾਂ

ਕੋਵਿਡ ਨੇ। ਅਤੇ ਇੱਕ ਵਾਰ ਜੇ ਤੁਸੀਂ ਡਾਇਗਨੋਸ ਹੋ ਜਾਂਦੇ ਹੋ, ਹਾਂਜੀ, ਕਈ ਵਾਰ ਜਿਹੜਾ ਰਿਕਵਰੀ ਪੀਰੀਅਡ ਹੀ ਜਿਹੜਾ ਤੁਹਾਡਾ 3-4 ਮਹੀਨੇ ਦਾ ਹੁੰਦਾ ਆ। ਜੇ ਤੁਸੀਂ ਇਹ ਜਿਹੜਾ ਬਾਈ ਚਾਂਸ ਆ ਜਿਹੜਾ ਡਾਇਗਨੋਸ ਹੋ ਜਾਂਦਾ, ਕੰਪਨੀ ਲੰਬਸਮ ਟੈਕਸ ਫਰੀ ਆ ਜਿਹੜਾ, ਉਹਨਾਂ ਨੇ ਸਾਰਾ ਪੈਸਾ ਜਿਹੜਾ ਤੁਹਾਨੂੰ ਦੇ ਦੇਣਾ, ਅਤੇ ਤੁਸੀਂ ਉਸ ਪੈਸੇ ਨੂੰ ਜਿੱਦਾਂ ਤੁਸੀਂ ਚਾਹੋ ਉਸ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ। ਕ੍ਰਿਟੀਕਲ ਏਲਨੈਸ ਦੇ ਸਟੈਂਡ ਅਲੋਨ ਜਿਹੜੇ ਪਲੈਨ ਇਹੋ ਜਿਹੇ ਨੇ, ਤੁਸੀਂ ਆ ਜਿਹੜਾ ਉਹਦੇ ਵਿੱਚ ਰਾਈਡਰ ਐਡ ਕਰ ਸਕਦੇ ਹੋ ਵੀ ਭਾਈ ਇੰਨੇ ਸਾਲਾਂ ਤੱਕ ਅਸੀਂ ਪ੍ਰੀਮੀਅਮ ਜਾਂ ਆਪਣੀ ਕਵਰੇਜ ਲੈਣੀ ਹੈ। ਜੇ ਲੱਗਾ ਵੀ ਅਸੀਂ ਉਨੇ ਪੀਰੀਅਡ ਦੇ ਵਿੱਚ ਕਲੇਮ ਨਹੀਂ ਲਿਆ ਕੋਈ, ਤਾਂ ਤੁਸੀਂ ਆ ਜਿਹੜਾ ਆਪਣਾ ਜਿੰਨਾ ਦਿੱਤਾ ਪ੍ਰੀਮੀਅਮ ਹੈ ਜਿਹੜਾ ਉਹ ਵਾਪਸ ਲੈ ਸਕਦੇ ਹੋ। ਸੋ ਇੱਦਾਂ ਦੀਆਂ ਦੋਸਤੋ ਇਹ ਜਿਹੜੀਆਂ ਕਹਿ ਲਓ ਵੀ ਪੋਲਿਸੀਸ ਹੁੰਦੀਆਂ ਨੇ। ਸੋ ਤੁਸੀਂ ਇਹ ਜਿਹੜੀਆਂ ਜਾਣਕਾਰੀਆਂ ਲਓ, ਅਤੇ ਇੱਕ ਇਹੋ ਜਿਹੀ ਪੋਲਿਸੀ ਹਰ ਇੱਕ ਮੈਂਬਰ ਦੇ ਕੋਲ ਹੋਣੀ ਚਾਹੀਦੀ ਹੈ। ਸੋ ਲਾਈਫ ਇੰਸ਼ੋਰੈਂਸ ਹੈ ਜਿਹੜਾ ਉਸਨੂੰ ਟਰਮ ਦੇ ਤੌਰ 'ਤੇ ਸਟਾਰਟ ਕਰ ਸਕਦੇ ਹੋ, ਫਿਰ ਉਹ ਕਨਵਰਟੀਬਲ ਪਲੈਨ ਹੁੰਦੇ ਨੇ। ਬਾਅਦ ਦੇ ਵਿੱਚ ਡਾਊਨ ਦਾ ਰੋਡ ਤੁਹਾਨੂੰ ਲੱਗਦਾ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਸਾਡੀ ਮਜ਼ਬੂਤ ਹੋ ਗਈ ਹੈ, ਉਸ ਨੂੰ ਤੁਸੀਂ ਪਰਮਾਨੈਂਟ ਦੇ ਵਿੱਚ ਕਨਵਰਟ ਕਰ ਲਓ। ਸੋ ਇਹਨਾਂ ਚੀਜ਼ਾਂ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-916-4169177763 ਤੇ ਸੰਪਰਕ ਕੀਤਾ ਜਾ ਸਕਦਾ। ਬੱਚਿਆਂ ਦੀ RESP ਕਰਵਾਉਣੀ ਹੈ, FHSA ਅਕਾਊਂਟ ਜਿਹੜੇ ਫਸਟ ਟਾਈਮ ਹੋਮ ਬਾਇਰ ਹੈ ਉਹ ਖੁਲਵਾਉਣਾ ਚਾਹੁੰਦੇ ਹੋ, ਹਾਂਜੀ, TFSA ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਇਹਨਾਂ ਰਜਿਸਟਰਡ ਜਾਂ ਫਿਰ ਨੋਨ ਰਜਿਸਟਰਡ ਪਲੈਨਸ ਦੇ ਬਾਬਤ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੇ ਕੋਈ ਪੇਰੈਂਟਸ, ਗ੍ਰੈਂਡ ਪੇਰੈਂਟਸ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ 'ਤੇ ਆ ਰਹੇ ਹੋ, ਸਾਰੀਆਂ ਕੰਪਨੀਆਂ ਦੇ ਨਾਲ ਮੈਂ ਡੀਲ ਕਰਦਾ। ਸੋ ਵਧੀਆ ਬਜਟ ਫਰੈਂਡਲੀ ਹੈ ਜਿਹੜੀ ਤੁਹਾਡੇ ਲਈ ਪਲੈਨ ਹੈ ਜਿਹੜਾ ਮੈਂ ਲੱਭ ਕੇ ਲਿਆਉਣਾ। ਸੋ ਨੰਬਰ ਮੇਰਾ 416-916-4169177763 ਤੇ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੇ PNJ ਸਪਰਿੰਗ ਵੀਲ ਅਲਾਈਨਮੈਂਟ ਟਰੱਕਾਂ ਟਰੇਲਾਂ ਦੇ ਖਮਾਣੀਆਂ ਦਾ ਕੋਈ ਕੰਮ ਜਾਂ ਫਿਰ ਕਿੰਗ ਪਿੰਨ ਦਾ ਕੋਈ ਕੰਮ ਕਰਾਉਣਾ, ਬੁਸ਼ਿੰਗਸ ਦਾ ਕੋਈ ਕੰਮ ਕਰਾਉਣਾ, ਆਇਲ ਚੇਂਜ ਵੈਲਡਿੰਗ ਦਾ ਕੋਈ ਕੰਮ ਕਰਾਉਣਾ, ਫਰੰਟ ਐਂਡ ਸਸਪੈਂਸ਼ਨ ਐਕਸਪਰਟਸ ਨੇ ਆਪਣੇ ਭਾਈਚਾਰੇ ਦੇ ਵਿੱਚ ਸਪਰਿੰਗਾਂ ਦੀ ਪਹਿਲੀ ਜਿਹੜੀ ਗਰਾਜ ਹੈ ਉਹ ਜੈ ਅਤੇ ਗੈਰੀ ਭਾਜੀ ਹੋਣਾ ਨੇ ਖੋਲ੍ਹੀ। ਸੋ ਤੁਸੀਂ ਇਹ ਜਿਹੜਾ ਕਾਲ ਕਰ ਸਕਦੇ ਹੋ 5330 ਜਾਂ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਤੱਕ ਡਿਸਕਾਊਂਟ ਹੈ ਜਿਹੜਾ ਤੁਹਾਨੂੰ ਮਿਲ ਜਾਵੇਗਾ। ਬਾਕੀ ਰੀਅਲ ਸਟੇਟ ਬਾਬਤ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਇਨਵੈਸਟਰ ਹੋ, ਕੁਛ ਕੁ ਪਾਵਰ ਆਫ ਸੇਲ ਵਾਲੀਆਂ ਪ੍ਰੋਪਰਟੀਆਂ ਦੇ, ਨੰਬਰ ਮੇਰਾ ਉਹੀ ਹੈ 416-916-4169177763। ਇੱਥੇ ਦਿਓ ਜਾਂ ਕੱਲ੍ਹ ਨੂੰ ਫਿਰ ਇੱਕ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਲਾਵਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: Another Dawn Clean with the Dawn Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਬਲਜਿੰਦਰ ਸਿੰਘ ਤੰਬਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਐਨੂ ਸੀ ਐਚ ਐਲ ਓ 530 ਏ ਐਮ ਡਾਇਲ ਤੇ ਵਿਰਾਸਤ ਰੇਡੀਓ ਦੀ ਵਾਰੀ ਆ ਗਈ ਹੈ। ਜੰਜੂਆ ਸਾਹਿਬ ਸ਼ੁਰੂ ਹੋ ਜਾਂਦੇ ਆ ਸਵੇਰੇ ਸਵੇਰੇ, ਉਸ ਤੋਂ ਬਾਅਦ ਸ਼ੰਮੀ ਭੱਠਲ ਸਾਹਿਬ ਤੇ ਹੁਣ ਸਾਡੀ ਵਾਰੀ ਆ ਗਈ ਆ। ਇੱਕ ਮੀਡੀਆ ਹੱਬ ਹੈਗਾ 530 ਏ ਐਮ ਡਾਇਲ ਦਾ, 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਸੁਣਿਆ ਕਰੋ, ਸਪੋਰਟ ਕਰਿਆ ਕਰੋ, ਤੁਹਾਨੂੰ ਕਾਫੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ, ਤੁਹਾਡੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਦੁਨੀਆ ਭਰ ਵਿੱਚ ਇਹਨੂੰ ਲੋਕ ਸੁਣਦੇ ਹਨ ਤੇ ਸਾਡੀ ਟੀਵੀ ਨੂੰ ਦੇਖਦੇ ਵੀ ਹਨ। ਵਿਰਾਸਤ ਰੇਡੀਓ ਜੀ ਆਇਆਂ ਨੂੰ ਗੱਲਬਾਤ ਕਰਦੇ ਗੁਰਪ੍ਰੀਤ ਖਹਿਰਾ ਸਾਹਿਬ ਨਾਲ। ਸੀਜ਼ਲ ਸੀ ਇਮੀਗ੍ਰੇਸ਼ਨ ਦਫ਼ਤਰ ਵਿੱਚ ਪਹੁੰਚਾਇਆ, ਜਾਣਕਾਰੀ ਲੈ ਕੇ ਪਹੁੰਚਾਈ ਤੁਹਾਡੇ ਵਾਸਤੇ। ਤੁਹਾਡਾ ਕੋਈ ਸਵਾਲ ਹੋਵੇ ਐਨੀ ਟਾਈਮ ਤੁਸੀਂ ਕਰ ਸਕਦੇ ਹੋ, ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ। ਖਹਿਰਾ ਸਾਹਿਬ ਸਤਿ ਸ੍ਰੀ ਅਕਾਲ ਜੀ।
5: ਸਤਿ ਸ੍ਰੀ ਅਕਾਲ ਬਲਜਿੰਦਰ ਤੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ।
4: ਪੀਐਨਪੀ ਪ੍ਰੋਗਰਾਮ ਚੇਂਜਸ ਦੀ ਰਹਿੰਦੀ ਆ, ਹੈ ਕੀ ਆ ਤੇ ਕਿਹੜੀ ਚੇਂਜ ਆਈ ਆ?
5: ਆ ਬਿਲਕੁਲ, ਜਿਹੜਾ ਓਨਟੇਰੀਓ ਦਾ ਖਾਸ ਕਰਕੇ ਜਿਹੜਾ ਨੋਮੀਨੀ ਪ੍ਰੋਗਰਾਮ ਹੈ ਉਹਦੇ ਵਿੱਚ ਉਹ ਚੇਂਜ ਆਏ ਹੈਗੇ ਆ, ਪਰ ਇਹ ਚੇਂਜ ਜਾਣ ਲਈ ਥੋੜਾ ਜਿਹਾ ਬੈਕਗ੍ਰਾਉਂਡ ਡਿਸਕਸ ਕਰਨਾ ਜ਼ਰੂਰੀ ਹੋਊਗਾ
4: ਜੀ।
5: ਸੋ ਜਿਹੜਾ ਓਨਟੇਰੀਓ ਦਾ ਨੋਮੀਨੀ ਪ੍ਰੋਗਰਾਮ ਹੈ ਇਹਨੂੰ ਮਿਨਿਸਟਰੀ ਆਫ ਲੇਬਰ ਜਿਹੜਾ

0: ਹੈਗਾ ਉਹ ਚਲਾਉਂਦਾ ਹੈਗਾ ਅਤੇ ਜਿਹੜਾ ਮਿਨਿਸਟਰ ਆਫ ਲੇਬਰ ਐਂਡ ਸਕਿੱਲ ਡਿਵੈਲਪਮੈਂਟ ਅਤੇ ਉਹਦੇ ਥੱਲੇ ਹੀ ਇਮੀਗ੍ਰੇਸ਼ਨ ਮਹਿਕਮਾ ਓਨਟੇਰੀਓ ਦੇ ਵਿੱਚ ਆਉਂਦਾ ਹੈਗਾ। ਸੋ ਆਪਾਂ ਪਿਛਲੇ ਸਮੇਂ 'ਚ ਸੁਣਿਆ ਸੀ ਕਿ ਜਿੱਥੇ 2500 ਸਟੂਡੈਂਟ ਸੀ ਜਾਂ ਵਰਕਰ ਸੀ ਉਹ ਉਹਨਾਂ ਦੀਆਂ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਸੀ ਅਤੇ ਉਹ ਅਰਜ਼ੀਆਂ ਉਹਨਾਂ ਨੇ ਧਰਨਾ ਬਜ਼ਾਰਾ ਵੀ ਕਾਫੀ ਟਾਈਮ ਹੈ ਜਿਹੜਾ ਉਹ ਡਾਊਨ ਟਾਊਨ ਦੇ ਵਿੱਚ ਕੁਈਨਸ ਪਾਰਕ 'ਤੇ ਕਰਦੇ ਰਹੇ ਹੋ
1: ਜੀ।
0: ਸੋ ਉਸੇ ਦਾ ਹੀ ਇਹ ਰਿਫਲੈਕਸ਼ਨ ਹੈ ਜੋ ਹੁਣ ਆਪਾਂ ਨੂੰ ਦੇਖਣ ਨੂੰ ਮਿਲਿਆ। ਸੋ ਸਭ ਤੋਂ ਪਹਿਲਾਂ ਸਮਝਣਾ ਪਊ 2500 ਅਰਜ਼ੀਆਂ ਵਾਪਸ ਕਿਉਂ ਕੀਤੀਆਂ ਗਈਆਂ ਸੀਗੀਆਂ। ਸਾਲ 2024 ਦਸੰਬਰ ਦੇ ਵਿੱਚ ਆਡੀਟਰ ਜਨਰਲ ਜਿਹੜਾ ਓਨਟੇਰੀਓ ਦਾ ਹੈਗਾ ਉਹਨੇ ਇੱਕ ਰਿਪੋਰਟ ਪੇਸ਼ ਕੀਤੀ। ਉਹ ਰਿਪੋਰਟ ਦੇ ਵਿੱਚ ਇਹ ਦੱਸਿਆ ਕਿ ਜਿਹੜਾ ਓਨਟੇਰੀਓ ਨੋਮੀਨੀ ਪ੍ਰੋਗਰਾਮ ਹੈਗਾ ਇਹਦੇ ਵਿੱਚ ਬਹੁਤ ਸਾਰੇ ਫਲੋਜ਼ ਹੈਗੇ ਨੇ, ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ, ਘਾਟਾਂ ਨੇ ਇਹਦੇ ਵਿੱਚ। ਸੋ ਉਹਨੂੰ ਸੁਧਾਰ ਕਰਿਆ ਜਾਵੇ। ਸੋ ਸਭ ਤੋਂ ਪਹਿਲੀ ਘਾਟ ਸੀ ਕਿ ਜਿਹੜਾ ਲੇਬਰ ਇੰਸਪੈਕਟਰ ਹੈ ਉਹ ਇਨਫੋਰਸ ਹੀ ਨਹੀਂ ਕਰ ਸਕਦਾ ਇੰਪਲੋਇਰ ਦੇ ਉੱਤੇ ਕਿ ਉਹਨੂੰ ਕਾਗਜ਼ ਦੇਵੇ
1: ਜੀ।
0: ਸੋ ਉਹਦੀ ਪਾਵਰ ਹੀ ਨਹੀਂ ਹੈਗੀ। ਦੂਜੀ ਪ੍ਰੋਬਲਮ ਸੀ ਜਿਹੜਾ ਐਪਲੀਕੈਂਟ ਇੱਕ ਸਾਲ ਕੰਮ ਕਰਕੇ ਇੰਪਲੋਇਰ ਨਾਲ ਕਿਤੇ ਵੀ ਜਾ ਕੇ ਹੋਰ ਕੰਮ ਕਰ ਸਕਦਾ ਸੀ ਅਤੇ ਉਹ ਤੋਂ ਮੁੜ ਕੇ ਉਹ ਤਾਂ ਵੀ ਅਰਜ਼ੀ ਦੇ ਕੁਆਲੀਫਾਈ ਕਰ ਜਾਂਦਾ ਸੀ। ਹੁਣ ਜੇ ਉਹ ਇੰਪਲੋਇਰ ਨਾਲ ਕੰਮ ਹੀ ਨਹੀਂ ਕਰ ਰਿਹਾ, ਇੰਪਲੋਇਰ ਕਾਗਜ਼ ਕਿੱਥੋਂ ਦੇਵੇ
1: ਜੀ?
0: ਲੇਬਰ ਇੰਸਪੈਕਟਰ ਪੁੱਛਣ ਆਇਆ ਤਾਂ ਕਾਗਜ਼ ਕਿੱਥੋਂ ਦੇਣਾ, ਉਹ ਕਹਿੰਦਾ ਮੇਰੇ ਨਾਲ ਕੰਮ ਨਹੀਂ ਕਰਦਾ
1: ਜੀ,
0: ਤਾਂ ਲੇਬਰ ਇੰਸਪੈਕਟਰ ਕਿਵੇਂ ਇਨਫੋਰਸ ਕਰੇ ਉਹਨੂੰ? ਅਤੇ ਇਹਦੇ ਨਾਲ ਨਾਲ ਸਭ ਤੋਂ ਵੱਡਾ ਜਿਹੜਾ ਇਸ਼ੂ ਸੀ ਉਹ ਸੀ ਕਿ ਜਦੋਂ ਪਰਮਿਟ ਐਕਸਪਾਇਰ ਹੋ ਜਾਂਦਾ ਸੀ ਉਹ ਅਰਜ਼ੀਆਂ ਤਾਂ ਵੀ ਚੱਲਦੀਆਂ ਰਹਿੰਦੀਆਂ ਸੀ, ਜਦੋਂ ਬੰਦਾ ਕੰਮ ਹੀ ਨਹੀਂ ਕਰ ਰਿਹਾ ਤਾਂ ਅਰਜ਼ੀ ਕਿਵੇਂ ਚੱਲਦੀ ਰਹੀ
1: ਜੀ।
0: ਸੋ ਸਰਕਾਰ ਨੇ ਦੇਖਿਆ ਕਿ ਹਾਂ ਇਹ ਪ੍ਰੋਬਲਮਸ ਨੇ, ਪਹਿਲਾਂ ਇਹ ਪ੍ਰੋਬਲਮਸ ਨਹੀਂ ਹੁੰਦੀਆਂ ਸੀ ਕਿਉਂਕਿ ਘੱਟ ਲੋਕ ਅਪਲਾਈ ਕਰਦੇ ਸੀ, ਉਹ ਉਨੇ ਚਿਰ 'ਚ ਫੈਸਲਾ ਹੋ ਜਾਂਦਾ ਸੀ ਅਤੇ ਉਹ ਬੱਚੇ ਕੰਮ ਸਾਲ ਚ ਅਰਜ਼ੀ ਲਾਈ ਅਤੇ ਉਦੋਂ ਤਾਂ ਕੰਮ ਚੱਲ ਜਾਂਦਾ ਸੀ। ਪਰ ਜਦੋਂ ਬਹੁਤ ਲੋਕਾਂ ਨੇ ਅਪਲਾਈ ਕਰਨਾ ਸ਼ੁਰੂ ਕਰਤਾ ਉਹ ਟਾਈਮ ਪੀਰੀਅਡਸ ਬਹੁਤ ਜ਼ਿਆਦਾ ਵੱਧ ਗਏ ਉਹ ਤੋਂ ਬਾਅਦ
1: ਜੀ,
0: ਅਤੇ ਸਰਕਾਰ ਨੇ ਇਹ ਰਿਕਮੈਂਡੇਸ਼ਨਸ ਜਿਹੜੀਆਂ ਨੇ ਉਹ ਮੰਨ ਲਈਆਂ। ਸੋ ਰਿਕਮੈਂਡੇਸ਼ਨਸ ਮੰਨੀਆਂ ਉਹਨਾਂ ਨੇ ਕਿ ਇਹਦੇ ਜਿਹੜੀਆਂ ਆਡੀਟਰ ਜਨਰਲ ਨੇ ਰਿਪੋਰਟ ਪੇਸ਼ ਕੀਤੀ ਸੀ ਉਹਨੂੰ ਹੂ ਬਹੂ ਲਾਗੂ ਕਰਨ ਨੂੰ। ਹੁਣ ਜਦੋਂ ਬਲਜਿੰਦਰ ਉਹ ਹੂ ਬਹੂ ਲਾਗੂ ਕਰਨੀ ਹੈ ਤਾਂ ਜਿਹੜੀਆਂ ਅਰਜ਼ੀਆਂ ਚੱਲਦੀਆਂ ਨੇ ਉਹ ਤਾਂ ਕੈਂਸਲ ਕਰਨੀਆਂ ਪੈਣਗੀਆਂ। ਸੋ ਉਹਨਾਂ ਨੇ ਉਹ ਅਰਜ਼ੀਆਂ ਚੱਕ ਕੇ ਕੈਂਸਲ ਕਰਤੀਆਂ। ਉੱਥੇ ਜਿਹੜਾ ਕਲੋਜ਼ ਹੈ ਉਹ ਹੈਗਾ ਕਿ ਜੇ ਕੰਪਲਾਇੰਸ ਤੇ ਇਨਫੋਰਸਮੈਂਟ 'ਚ ਕੋਈ ਇਸ਼ੂ ਆ ਰਿਹਾ ਤਾਂ ਜਿਹੜਾ ਡਾਇਰੈਕਟਰ ਹੈਗਾ ਓਐਨਪੀ ਦਾ ਉਹ ਅਰਜ਼ੀਆਂ ਵਾਪਸ ਕਰ ਸਕਦਾ ਅਤੇ ਉਹਨੇ ਚੱਕ ਕੇ ਉਹ ਅਰਜ਼ੀਆਂ ਵਾਪਸ ਕਰਤੀਆਂ। ਹੁਣ ਕਈ ਲੋਕਾਂ ਨੇ ਉਹਦੇ 'ਤੇ ਕੇਸ ਵੀ ਕਰਿਆ ਹੈਗਾ ਪਰ ਹਾਲੇ ਤੱਕ ਉਹਦਾ ਕੋਈ ਰਿਜ਼ਲਟ ਨਹੀਂ ਆਇਆ ਕਿਉਂਕਿ ਸਰਕਾਰ ਕੋਲ ਉਹ ਪਾਵਰ ਸੀਗੀ
1: ਜੀ,
0: ਕਿਉਂਕਿ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਅਸੀਂ ਰਿਕਮੈਂਡੇਸ਼ਨ ਮੰਨਾਂਗੇ, ਜੇ ਰਿਕਮੈਂਡੇਸ਼ਨ ਮੰਨਦੇ ਨੇ ਤਾਂ ਫਿਰ ਅਰਜ਼ੀਆਂ ਕਿਵੇਂ ਚਾਲੂ ਰੱਖ ਸਕਦੇ ਨੇ
1: ਜੀ,
0: ਤਾਂ ਫਿਰ ਉਹਦਾ ਉਲਟ ਹੁੰਦਾ। ਸੋ ਉਹ ਅਰਜ਼ੀਆਂ ਉਹਨਾਂ ਨੇ ਵਾਪਸ ਕਰਤੀਆਂ, ਹੁਣ ਉਹਨੂੰ ਨਵੀਂ ਰੂਪ ਰੇਖਾ 'ਚ ਜਿਹੜਾ ਲੈ ਕੇ ਆਏ ਨੇ। ਸੋ ਇਹ ਕਾਰਨ ਹੈ ਐਡਾ ਵੱਡਾ ਚੇਂਜ ਕਰਨਾ। ਹੁਣ ਸਾਰੇ ਦਾ ਸਾਰਾ ਜਿਹੜਾ ਜੁੰਮਾ ਉਹ ਇੰਪਲੋਇਰ ਦੇ ਗੱਲ ਪਾਤਾ
1: ਜੀ,
0: ਹੁਣ ਇੰਪਲੋਇਰ ਨੂੰ ਹੀ ਜਾ ਕੇ ਪੋਰਟਲ ਤੇ ਅਰਜ਼ੀ ਕਰਨੀ ਪੈਣੀ ਹੈ ਕਿ ਮੈਂ ਆਹ ਬੰਦੇ ਨੂੰ ਨੋਮੀਨੇਟ ਕਰਨਾ ਚਾਹੁੰਦਾ, ਕਿਉਂਕਿ ਉਹ ਮੁੜ ਕੇ ਭੱਜ ਨਹੀਂ ਸਕਦਾ ਕਹਿ ਕੇ ਕਿ ਮੇਰੇ ਕੋਲ ਤਾਂ ਬੰਦਾ ਕੰਮ ਨਹੀਂ ਕਰਦਾ, ਮੈਂ ਤਾਂ ਕਾਗਜ਼ ਦਿੰਦਾ ਨਹੀਂ, ਕਿਉਂਕਿ ਅਰਜ਼ੀ ਹੀ ਉਹਨੇ ਦਾਖਲ ਕੀਤੀ। ਦੂਜੀ ਇੰਪਲੋਈ ਦੀ ਐਕਸਪਲੋਇਟੇਸ਼ਨ ਰੁਕੂਗੀ, ਉਹ ਕਿਵੇਂ ਰੁਕੂਗੀ? ਕਿਉਂਕਿ ਲੇਬਰ ਇੰਸਪੈਕਟਰ ਕੋਲ ਸਿੱਧੀ ਪਹੁੰਚ ਹੈ, ਤੁਸੀਂ ਤਾਂ ਅਰਜ਼ੀ ਕੀਤੀ ਹੈ, ਤੁਸੀਂ ਤਾਂ ਐਪਲੀਕੈਂਟ ਹੈਗਾ ਜਿਹੜਾ ਇੰਪਲੋਇਰ ਹੈ, ਜਦੋਂ ਇੰਪਲੋਇਰ ਐਪਲੀਕੈਂਟ ਹੈ ਤੇ ਫਿਰ ਲੇਬਰ ਇੰਸਪੈਕਟਰ ਦੀ ਇਨਫੋਰਸਮੈਂਟ ਦੇ ਥੱਲੇ ਉਹ ਆ ਗਿਆ ਤੇ ਉਹ ਕਦੇ ਵੀ ਉਹਤੋਂ ਕੋਈ ਵੀ ਕਾਗਜ਼ ਹੈ ਜਿਹੜਾ ਮੰਗ ਸਕਦਾ ਹੈਗਾ। ਸੋ ਹੁਣ ਇਹ ਨਹੀਂ ਹੈਗਾ ਕਿ ਇੰਪਲੋਇਰ ਕਹਿ ਸਕਦਾ ਬੰਦਾ ਮੇਰੇ ਕੋਲ ਕੰਮ ਨਹੀਂ ਕਰਦਾ, ਜੇ ਕੰਮ ਨਹੀਂ ਕਰਦਾ ਅਰਜ਼ੀ ਵਾਪਸ, ਕਿਉਂਕਿ ਇੰਪਲੋਇਰ ਨੇ ਤਾਂ ਅਰਜ਼ੀ ਕੀਤੀ ਹੈ। ਲੇਬਰ ਇੰਸਪੈਕਟਰ ਨੇ ਆ ਕੇ ਕਿਹਾ ਕਾਗਜ਼ ਦੇ, ਉਹ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਤਾਂ ਬੰਦਾ ਕੰਮ ਨਹੀਂ ਕਰਦਾ, ਜੇ ਬੰਦਾ ਕੰਮ ਨਹੀਂ ਕਰਦਾ ਅਰਜ਼ੀ ਵਾਪਸ।
1: ਸੋ ਜਿੰਨੇ ਕੁ ਵਰਕਰ ਚਾਹੀਦੇ ਉਨੇ ਕੁ ਅਫੀਸ਼ਲੀ ਹੁਣ ਮਿਲ ਜਾਣੇ
0: ਹੈਗੇ
1: ਤੇ ਨਾਲੇ ਇੱਧਰ ਉੱਧਰ ਕੋਈ ਬੰਦਾ ਕੰਮ ਇੱਥੇ ਕਰਦਾ ਕਰ ਕਿਤੇ ਹੋ ਰਿਹਾ ਹੈਗਾ, ਇਹ ਜਿਹੜਾ ਭੰਬਲ ਭੂਸਾ ਖਤਮ ਹੋ ਜਾਵੇਗਾ,
0: ਖਤਮ ਹੋ ਚੁੱਕਾ। ਤੇ ਦੂਜਾ ਇੱਕ ਸਭ ਤੋਂ ਜਿਹੜਾ ਵੱਡਾ ਇਸ਼ੂ ਸੀ ਉਹਦੇ 'ਚ ਇਹ ਸੀ ਕਿ ਇੰਡੀਵਿਜੁਅਲ ਆਪਣੀ ਐਪਲੀਕੇਸ਼ਨ ਕਰ ਸਕਦਾ ਹੁੰਦਾ ਸੀ ਤੇ ਇੰਪਲੋਇਰ ਦੀ ਰਿਕੁਆਇਰਮੈਂਟ ਦਾ ਮਤਲਬ ਹੀ ਨਹੀਂ ਸੀ। ਹੁਣ ਇੰਪਲੋਇਰ ਨੂੰ ਵੀ ਰਿਕੁਆਇਰਮੈਂਟ ਮੀਟ ਕਰਨੀ ਹੈ
1: ਜੀ,
0: $1 million ਦਾ ਟਰਨਓਵਰ ਹੋਣਾ ਚਾਹੀਦਾ ਜੀ ਟੀ ਏਰੀਏ ਦੇ ਵਿੱਚੋਂ, 5 ਕੈਨੇਡੀਅਨ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਨੇ, ਉਹ ਤੋਂ ਬਿਨਾਂ ਤਾਂ ਉਹ ਨੋਮੀਨੇਟ ਹੀ ਨਹੀਂ ਕਰ ਸਕਦਾ। ਸੋ ਉਹਦਾ ਵੀ ਦਾਇਰਾ ਉਹਨਾਂ ਨੇ ਘਟਾਤਾ ਹੈਗਾ। ਸੋ ਹੁਣ ਇਹਦੇ ਨਾਲ ਇਹ ਹੋਣਾ ਕਿ ਜਿਹੜੇ ਲੋਕ ਲੈਜੀਟੀਮੇਟ ਇੰਪਲੋਇਰਸ ਕੋਲ ਕੰਮ ਕਰਦੇ ਨੇ, ਕਿਉਂਕਿ ਇਹੀ ਉਹ ਇੰਪਲੋਇਰ ਨੇ ਬਲਜਿੰਦਰ ਜਿਹੜੇ ਕਹਿੰਦੇ ਨੇ ਕਿ ਸਾਨੂੰ ਬੰਦਾ ਨਹੀਂ ਲੱਭਦਾ, ਜਾਂ ਅਸੀਂ ਬੰਦੇ ਨੂੰ ਟ੍ਰੇਨ ਕਰਿਆ, ਅਸੀਂ 3 ਸਾਲ 4 ਸਾਲ ਲਾਤੇ ਆ,
1: ਅਸੀਂ ਖੁਦ ਇੰਟਰਵਿਊ ਕੀਤੇ, ਗੱਲਾਂ ਕੀਤੀਆਂ, ਬਹੁਤ ਸਾਰੇ ਐਸੇ ਕਈਆਂ ਕੰਪਨੀ ਮਕੈਨਿਕ ਸੀਗੇ ਜਿਹੜੇ 4-4 ਸਾਲ
0: ਟ੍ਰੇਨਿੰਗ
1: ਲਈ, ਉਹ ਕਹਿੰਦੇ ਸਾਨੂੰ ਲੋੜ ਸੀ ਇਹਨਾਂ ਦੀ, ਇਹਨਾਂ ਨੂੰ ਸਾਡੀ ਲੋੜ ਸੀ, ਅਸੀਂ ਪੈਸੇ ਉਸ ਹਿਸਾਬ ਨਾਲ ਦਿੱਤੇ, ਇਹਨਾਂ ਨੇ ਟ੍ਰੇਨਿੰਗ ਲਈ, ਹੁਣ ਪ੍ਰੋਫੈਸ਼ਨਲ ਬਣ ਗਏ ਆ, ਕਹਿੰਦੇ ਹੁਣ ਆਪਾਂ ਰੱਖ ਨਹੀਂ ਸਕਦੇ, ਪਰ ਉਹ ਬੰਦੇ ਜਿਹੜੇ ਵੱਡੀਆਂ ਕੰਪਨੀਆਂ ਜਿਹਨਾਂ ਨੇ ਟ੍ਰੇਨਿੰਗ ਦਿੱਤੀ ਆ, ਵਧੀਆ ਕੰਮ ਕਰਦੇ, ਉਹ ਹੁਣ ਪੱਕੇ ਹੋ ਸਕਦੇ ਆ।
0: ਬਿਲਕੁਲ ਜੀ, ਉਹ ਪ੍ਰੋਵਾਈਡਡ ਕਿ ਉਹ ਕੰਪਨੀ ਕੁਆਲੀਫਾਈ ਕਰਦੀ ਹੋਵੇ, ਤੇ ਦੂਜਾ ਨਾਲ ਦੀ ਨਾਲ ਉਹ ਕੰਪਨੀ ਨੇ ਮੇਕ ਸ਼ੋਰ ਕਰਨਾ ਪਊਗਾ ਕਿ ਉਹਦੀ ਇੰਪਲੋਇਮੈਂਟ ਨੂੰ ਵੀ ਜਾਰੀ ਰੱਖੇ। ਮਤਲਬ ਜੇ ਉਹਦਾ ਪਰਮਿਟ ਖਤਮ ਹੋ ਰਿਹਾ ਉਹ LMIA ਲੈ ਕੇ ਫਿਰ ਉਹਦਾ ਵਰਕ ਪਰਮਿਟ ਅੱਗੇ ਵਧਾਵੇ। ਸੋ ਇਹ ਜਿਹੜਾ ਚੇਂਜ
1: ਵਿਨ-ਵਿਨ ਸਿਚੁਏਸ਼ਨ,
0: ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਕਿਉਂਕਿ ਹੁਣ ਜਿਹੜਾ ਇੰਪਲੋਈ ਹੈ ਉਹਦੀ ਵੀ ਇਹ ਜ਼ਿੰਮੇਵਾਰੀ ਰਹੂ ਕਿ ਮੈਂ ਇਹਦੇ ਨਾਲ ਕੰਮ ਕਰਾਂ
1: ਜੀ,
0: ਇੰਪਲੋਇਰ ਦੀ ਵੀ ਇਹ ਜ਼ਿੰਮੇਵਾਰੀ ਰਹੂਗੀ ਕਿ ਮੈਂ ਇਹਨੂੰ ਕੰਮ ਤੇ ਰੱਖਾਂ
1: ਜੀ,
0: ਤਾਂ ਹੀ ਮੈਂ ਅੱਗੇ ਜਾ ਕਰ ਸਕਦਾ,
1: ਕੋਈ ਪੈਸੇ ਦਾ
0: ਘਪਲਾ ਨਹੀਂ। ਜੇ ਕੋਈ ਹੇਠੋਤਾ ਹੁੰਦਾ ਤਾਂ ਨਾਲ ਦੀ ਨਾਲ ਲੇਬਰ ਇੰਸਪੈਕਟਰ ਕੋਲੇ ਪਾਵਰ ਹੈ, ਉਹ ਆ ਕੇ ਇੰਟਰਵੀਨ ਹੈ ਜਿਹੜਾ ਉਹ ਕਰ ਸਕਦਾ। ਸੋ ਹੁਣ ਇਹ ਬਹੁਤ ਵੱਡਾ ਜਿਹੜਾ ਚੇਂਜ ਹੋਇਆ ਓਨਟਾਰੀਓ PNP ਦੇ ਵਿੱਚੋਂ, ਇਸੇ ਕਰਕੇ ਤੁਸੀਂ ਹੁਣ ਦੇਖਣਾ ਸ਼ੁਰੂ ਕਰਿਆ ਜਦੋਂ ਤੋਂ ਚੇਂਜ ਹੋਇਆ ਲੋਕਾਂ ਨੇ ਇਹਦੇ ਬਾਰੇ ਬਾਹਲੀ ਕੋਈ ਗੱਲ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਕਿਉਂਕਿ ਬਹੁਤ ਥੋੜੇ ਇੰਪਲੋਇਰ ਹੀ ਇਹ ਵਿੱਚੋਂ
1: ਕੁਆਲੀਫਾਈ
0: ਲਾ ਸਕਣਗੇ, ਬਿਲਕੁਲ ਉਹ ਥੋੜੇ ਲੋਕ ਹੀ ਕੁਆਲੀਫਾਈ ਕਰਨਗੇ ਜੀ ਇਹਦੇ ਵਿੱਚ।
1: ਜੇ ਤੁਸੀਂ ਇੰਪਲੋਇਰ ਹੋ, ਤੁਹਾਡੇ ਕੋਲ ਬੱਚੇ ਕੰਮ ਕਰਦੇ ਹਨ, ਸਾਰੇ ਹੀ ਆਪਣੇ ਹਨ, ਤੁਸੀਂ ਇਹਨਾਂ ਨੂੰ ਪੱਕਾ ਕਰ ਸਕਦੇ, ਤੁਸੀਂ ਵੀ ਖੁਦ CWC ਦੇ ਸੰਪਰਕ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਇਹਨਾਂ ਦੀ ਲੋੜ ਹੈ, ਇਹਨਾਂ ਨੂੰ ਤੁਹਾਡੀ ਲੋੜ ਹੈ, ਜਾਂ ਤੁਸੀਂ ਉਹਨਾਂ ਨੂੰ ਦੱਸ ਦਿਓ ਵੀ ਜਿਹੜਾ ਪ੍ਰੋਗਰਾਮ ਆਇਆ ਇਹਦੇ ਵਿੱਚ ਸਾਰਿਆਂ ਦਾ ਫਾਇਦਾ ਹੋਣਾ, ਫਾਇਦਾ ਮਤਲਬ ਕੈਨ ਦਾ ਵੀ ਫਾਇਦਾ ਹੋਣਾ, ਇੰਪਲੋਇਰ ਦਾ ਵੀ ਹੋਣਾ, ਇੰਪਲੋਈ ਦਾ ਵੀ ਹੋਣਾ, ਅਤੇ ਇੱਥੇ ਸਾਡੀ ਇਕੋਨਮੀ ਦਾ ਵੀ ਹੋਣਾ।
0: ਬਿਲਕੁਲ ਬਲਜਿੰਦਰ, ਅਤੇ ਇਹਦੇ ਨਾਲ ਨਾਲ ਸਭ ਤੋਂ ਇੰਪੋਰਟੈਂਟ ਜਿਹੜਾ ਐਸਪੈਕਟ ਇਹ ਹੈਗਾ ਕਿ ਕੱਲ੍ਹ ਨੂੰ ਇੰਪਲੋਇਰ ਨਹੀਂ ਕਹਿ ਸਕਦਾ ਹੈਗਾ ਆ ਕੇ ਕਿ ਅਸੀਂ ਤਾਂ ਜੀ ਇਹ 'ਤੇ ਟਾਈਮ ਇਨਵੈਸਟ ਕਰਿਆ, ਅਸੀਂ ਇਹ 'ਤੇ ਮਨੀ ਇਨਵੈਸਟ ਕਰੀਏ, ਹੁਣ ਤੁਸੀਂ ਇਹਨੂੰ ਪਰਮਾਨੈਂਟ ਨਹੀਂ ਕਰ ਰਹੇ, ਕਿਉਂਕਿ ਸਾਰੀ ਦੀ ਸਾਰੀ ਜ਼ਿੰਮੇਵਾਰੀ ਉਹ ਇੰਪਲੋਇਰ ਦੀ ਬਣਾ ਦਿੱਤੀ ਹੈ।
1: ਪਰ ਪਰਮਾਨੈਂਟ ਹੋ ਜਾਂਦੇ ਹਨ?
0: ਬਿਲਕੁਲ ਹੋ ਜਾਂਦੇ, ਜੇ ਆਪਾਂ ਸਹੀ ਤਰੀਕੇ ਨਾਲ ਚੱਲਾਂਗੇ ਬਿਲਕੁਲ ਹੋ ਜਾਵੇ,
1: ਹੋ ਜਾਏ, ਕੰਮ ਸੌਖਾ ਹੋ ਗਿਆ।
0: ਬਿਲਕੁਲ ਬਿਲਕੁਲ,
1: ਕੋਈ ਵੀ ਜਾਣਕਾਰੀ ਲੈ ਖੈਰਾ ਸਾਹਿਬ ਆਪਣਾ ਥਾਂ ਪਤਾ ਛੱਡ ਦਿਓ।
0: ਬਿਲਕੁਲ ਜੀ, ਸਾਡੇ ਦੋ ਆਫਿਸ ਹੈਗੇ ਆ ਕੈਨੇਡਾ ਦੇ ਵਿੱਚੋਂ, ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ 128 ਸਟਰੀਟ ਤੇ 80 ਐਵੇਨਿਊ ਤੇ ਹੈ ਜੀ, ਲਿਟਲ ਇੰਡੀਆ ਪਲਾਜ਼ਾ ਦੇ ਵਿੱਚੋਂ, ਇਹਦੇ ਨਾਲ ਨਾਲ ਬ੍ਰੈਂਪਟਨ ਚ ਵਿੱਚੋਂ ਸਟੀਲਸ ਐਂਡ ਟਾਰਬਨ ਦੇ ਇੰਟਰਸੈਕਸ਼ਨ ਦੇ ਉੱਤੇ ਹੈਗੇ।
1: ਬਹੁਤ ਬਹੁਤ ਧੰਨਵਾਦ, ਕੋਈ ਵੀ ਜਾਣਕਾਰੀ ਲੈਣੀ ਗੁਰਪ੍ਰੀਤ ਖੈਰਾ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਮਿਲਦੇ ਆ ਬ੍ਰੇਕ ਤੋਂ ਬਾਅਦ।
2: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
3: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ।
1: ਸਤਾਰਿਆਂ ਦੀ ਪਸੰਦ, ਤੁਹਾਡੀ ਸਾਰਿਆਂ ਦੀ ਪਸੰਦ, CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ, CWC Immigration, 905-670-4444।
4: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292, 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
2: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ, ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
4: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525, ਜਾਂ ਵਿਜ਼ਿਟ ਕਰੋ 105 East Drive, Brampton।

0: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ।
1: ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
2: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
3: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
4: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
5: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 McQueen Drive, Mayfield, ਦੇ ਨੁੱਕਰ ਤੇ।
6: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swisscorp, we make tracking easy.
7: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
8: Majestic Kitchens to banvao apne pasandi kitchen, state of the art machinery, custom kitchen cabinets, office furniture, custom bars, hazara color jo tusi choose kar sakde ho, affordable price te excellent service, custom millwork, perfections de naal professionals dwara banaye jande ne, tuhade pasand da design, style, shape, finish, color, aaj hi call karo Majestic Kitchen nu 647-643-3040।

0: Indian Punjabi Bazaar, 115 Father Tobin Road, Brampton ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਵਾਲੇ ਹਿੱਸਾ ਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
1: ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਸੀ ਤੁਸੀਂ ਇਮੀਗ੍ਰੇਸ਼ਨ ਦਫ਼ਤਰ ਵਿੱਚ ਪਹੁੰਚ ਗਏ, ਕੋਈ ਖਾਸ ਜਾਣਕਾਰੀ ਆਪਾਂ ਲੈਂਦੇ ਹਾਂ? ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਬਲਜਿੰਦਰ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ।
1: ਨੋ ਡਾਊਟ ਕਾਰਨੀ ਸਾਹਿਬ ਦਾ ਕੰਮ ਦਿਸਣ ਲੱਗ ਪਿਆ, ਕੌਂਟਰੈਕਟ ਸਾਈਨ ਹੋਣ ਲੱਗ ਪਿਆ, ਪ੍ਰੋਕਿਓਰਮੈਂਟ ਹੋਣ ਲੱਗ ਪਈਆਂ ਹਨ। ਈਵਨ ਜਿਹੜੀਆਂ ਸਬਰੀਨ ਇਹਨਾਂ ਨੇ ਖਰੀਦਣੀਆਂ ਹਨ, ਉਹਦੇ ਵਾਸਤੇ ਵੀ ਲੱਖਾਂ ਦੇ ਹਿਸਾਬ ਨਾਲ ਇੰਪਲੋਈ ਚਾਹੀਦੇ ਹਨ।
2: ਬਿਲਕੁਲ।
1: ਅਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ, ਤੁਸੀਂ ਵੀ ਖੁਦ ਸੋਚ ਲਿਆ ਕਰੋ ਕਿਹੜੇ ਕਿਹੜੀ ਚੀਜ਼ ਦੀ ਸਟੱਡੀ ਕਰਨੀ ਆ, ਕਿਹੜੇ ਥਾਂ 'ਤੇ ਆਪਾਂ ਪੱਕਾ ਹੋ ਸਕਦੇ ਹਾਂ। ਸੋ ਹੁਣ ਪ੍ਰੋਕਿਓਰਮੈਂਟ ਹੋ ਰਹੀ ਹੈਗੀ ਆ, ਇੱਥੇ ਲੋਕ ਹੋਰ ਸੱਦਣਗੇ, ਸਟੂਡੈਂਟ ਆ ਸਕਦੇ ਹਨ, ਵਰਕਰ ਆ ਸਕਦੇ ਹਨ, ਕੈਨੇਡਾ ਵਿੱਚ ਲੱਗਦਾ ਹੈਗਾ ਇਹ ਮੁੜ ਕੇ ਦੁਬਾਰਾ ਇਹਨਾਂ ਨੂੰ ਲੋੜ ਪੈ ਜਾਣੀ ਆ।
2: ਸਟੂਡੈਂਟ ਦੇ ਮਾਮਲੇ 'ਚ ਖਾਸ ਕਰਕੇ ਬਲਜਿੰਦਰ ਜਿਹੜਾ ਇਸ਼ੂ ਹੈਗਾ ਉਹ ਹੈਗਾ ਕਿ ਸਰਕਾਰ ਨੇ ਬਹੁਤ ਵੱਡੀਆਂ ਛੋਟਾਂ ਦੇ ਰੱਖੀਆਂ ਸੀਗਾ
1: ਜੀ
2: ਕੈਨੇਡਾ 'ਤੇ ਜੁੜਨ ਨੂੰ। ਜੇ ਆਪਾਂ ਸਿੱਧੇ ਤੌਰ 'ਤੇ ਕਾਨੂੰਨ ਦੀ ਗੱਲ ਕਰੀਏ ਤਾਂ ਜਿਹੜਾ 17-220 ਹੈਗੀ ਹੈ ਉਹ ਫਾਈਨੈਂਸ਼ੀਅਲ ਰਿਸੋਰਸਿਸ ਦੀ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਜਿਹੜਾ ਆਫੀਸਰ ਹੈ ਉਹ ਸਟੱਡੀ ਪਰਮਿਟ ਨਾ ਇਸ਼ੂ ਕਰੇ ਇੰਡੀਵਿਜੁਅਲ ਨੂੰ ਜੇ ਉਹ ਇੰਡੀਵਿਜੁਅਲ ਕੋਲ ਅਵੇਲੇਬਲ ਫਾਈਨੈਂਸ਼ੀਅਲ ਰਿਸੋਰਸਿਸ ਹੈਗੇ ਬਿਨਾਂ ਕੰਮ ਕਰੇ, ਮਤਲਬ ਕਿ ਉਹਦੇ ਕੋਲ ਪੈਸੇ ਹੈਗੇ ਨੇ ਬਿਨਾਂ ਕੰਮ ਕਰੇ ਕੈਨੇਡਾ ਦੇ ਵਿੱਚੋਂ। ਕਿਸ ਲਈ? ਸਾਰੀ ਟਿਊਸ਼ਨ ਪੇ ਕਰਨ ਲਈ ਤੇ ਆਪਦਾ ਜੋ ਵੀ ਉਹਦਾ ਰਹਿਣ ਦਾ ਖਰਚਾ ਉਹਨੂੰ ਪੇ ਕਰਨ ਲਈ ਬਿਨਾਂ ਕੰਮ ਕਰੇ ਕੈਨੇਡਾ ਦੇ।
1: ਜਾਣੀ ਕਿ ਇੱਥੇ ਆ ਕੇ ਝੰਡੇ ਦੇ ਡੰਡੇ ਨਹੀਂ ਚੱਕ ਸਕਦੇ, ਕਹਿ ਸਕਦੇ ਵੀ ਆਪਾਂ ਤੇ ਸਟੱਡੀ ਕਰਨ ਵਾਸਤੇ ਆਏ ਹਾਂ, ਜੇ ਸਾਡੇ ਕੋਲ ਨਹੀਂ ਪੈਸੇ ਹੈਗੇ ਅਸੀਂ ਖੁਦ ਆਪ ਵਾਪਸ ਜਾਵਾਂਗੇ।
2: ਬਿਲਕੁਲ।
1: ਪਰ ਕੋਈ ਆਪਾਂ ਧਰਨੇ ਨਾ ਲਾਵਾਂਗੇ।
2: ਬਿਲਕੁਲ।
1: ਪਰ ਆ ਰਹੇ ਹਨ ਜੇ ਪੈਸੇ ਹਨ
2: ਜੀ। ਹੁਣ ਪੈਸਿਆਂ ਦਾ ਕੀ ਹਿਸਾਬ ਹੈ ਕਿ ਜੇ ਤੁਸੀਂ ਬੈਚਲਰਸ ਪ੍ਰੋਗਰਾਮ ਲੈ ਕੇ ਆ ਰਹੇ ਹੋ, ਮਾਸਟਰਸ ਪ੍ਰੋਗਰਾਮ ਲੈ ਕੇ ਆ ਰਹੇ ਹੋ, ਤਾਂ ਉਹਦੇ 'ਚ ਤੁਹਾਨੂੰ ਮੰਨ ਲਓ ਕਿ 4 ਸਾਲ ਦਾ ਪ੍ਰੋਗਰਾਮ ਹੈ, ਤੁਹਾਡੀ $80,000 ਫੀਸ ਹੈਗੀ ਹੈ, ਬਾਕੀ ਤੁਹਾਡਾ ਰਹਿਣ ਦਾ ਖਰਚਾ ਹੋ ਗਿਆ। ਸੋ ਤੁਹਾਨੂੰ ਕਰੀਬਨ $150,000 ਅਵੇਲੇਬਲ ਰਿਸੋਰਸਿਸ ਹੋਣੇ ਚਾਹੀਦੇ ਨੇ ਤੁਹਾਡੇ ਕੋਲ।
1: ਪਰ ਜੇ ਕੋਈ ਇੱਥੇ ਕਹਿ ਦੇਵੇ ਆਪਾਂ ਜੀ ਟੇਕ ਕੇਅਰ ਕਰਾਂਗੇ, ਵੀ ਵਿਲ ਪੇ ਫੋਰ ਹਿਸ ਰੂਮ ਐਂਡ ਰੈਂਟ, ਅਗਰ ਰਿਸ਼ਤੇਦਾਰ ਹੈਗਾ
2: ਉਹ ਤਾਂ ਫਿਰ ਥੋੜਾ ਸਿਰਫ ਲਿਵਿੰਗ ਐਕਸਪੈਂਸਿਸ ਕਵਰ ਹੋਇਆ, ਟਿਊਸ਼ਨ ਕਿਵੇਂ ਕਵਰ ਹੋਇਆ
1: ਜੀ।
2: ਇਹ ਪਹਿਲਾਂ ਵੀ ਇਦਾਂ ਹੀ ਕਾਨੂੰਨ ਹੁੰਦਾ ਸੀ ਬਲਜਿੰਦਰ। ਉਹ ਤੋਂ ਬਾਅਦ ਇਹਨਾਂ ਨੇ ਪ੍ਰੋਗਰਾਮ 'ਚ ਦਿੱਤੀ ਛੋਟ। ਉਹ ਛੋਟ ਕੀ ਦਿੱਤੀ? ਇਹਨਾਂ ਨੇ ਕਿਹਾ ਕਿ ਆਸਟ੍ਰੇਲੀਆ, ਇੰਗਲੈਂਡ, ਯੂਨਾਈਟਿਡ ਸਟੇਟਸ ਨਾਲ ਅਸੀਂ ਕੰਪੀਟ ਕਰਨਾ। ਸੋ ਕੰਪੀਟ ਕਿਵੇਂ ਕਰਨਾ? ਕਿ ਅਸੀਂ ਸਟੂਡੈਂਟਸ ਨੂੰ ਅਟਰੈਕਟ ਕਰਨਾ। ਉਹ ਅਟਰੈਕਟ ਕਰਨ ਲਈ ਕੀ ਕਰਿਆ ਕਿ ਇੱਕ ਸਮੈਸਟਰ ਦੀ ਫੀਸ ਦਿਖਾ ਦਿਓ, $10,000 ਤੁਸੀਂ ਦਿਖਾ ਦਿਓ ਕਿ ਤੁਹਾਡੇ ਕੋਲ ਰਹਿਣ ਦਾ ਗੁਜ਼ਰ ਬਸਰ ਹੈ, ਸੋ ਤੁਸੀਂ ਆ ਸਕਦੇ ਹੋ। ਉਹ 'ਚ ਤਾਂ ਹਰ ਕੋਈ ਉਹ ਕੁਆਲੀਫਾਈ ਕਰਨ ਲੱਗ ਗਿਆ
1: ਜੀ।
2: ਸੋ ਇਹ ਤਾਂ ਥੋੜੇ ਜਿਹੇ ਪੈਸੇ, ਬਹੁਤੇ ਕੋਈ ਪੈਸੇ ਹੈ ਨਹੀਂ, ਉਹ ਇਧਰੋਂ ਉਧਰੋਂ ਫੜਕੇ ਵੀ ਪੂਰੇ ਹੋ ਜਾਂਦੇ ਨੇ। ਸੋ ਜਦੋਂ ਆ ਕ੍ਰਾਈਟੀਰੀਆ ਫਿੱਟ ਕਰਤਾ, ਉਹਦੇ ਨਾਲ ਹਰ ਕੋਈ ਕੁਆਲੀਫਾਈ ਕਰਨਾ ਸ਼ੁਰੂ ਹੋ ਗਿਆ। ਜੇ ਆਪਾਂ ਸਮੇਂ 'ਚ ਪਹਿਲਾਂ ਜਾ ਕੇ ਦੇਖੀਏ, ਉਦੋਂ ਵੀ ਤਾਂ ਸਟੂਡੈਂਟ ਆਉਂਦੇ ਸੀ ਨਾ
1: ਜੀ,
2: ਪਰ ਉਹ ਅਵੇਲੇਬਲ ਫਾਈਨੈਂਸ਼ੀਅਲ ਰਿਸੋਰਸ ਵਾਲੇ ਆਉਂਦੇ ਸੀ। 2.5 ਲੱਖ ਸਟੂਡੈਂਟ ਹੁਣ ਹੁੰਦਾ, 2.5 ਲੱਖ ਹੀ ਪਹਿਲਾਂ ਆਉਂਦਾ ਸੀ
1: ਜੀ।
2: ਉਹ 2.5 ਲੱਖ ਜਿਹੜਾ ਹੁੰਦਾ ਸੀ ਉਹਦੇ 'ਚੋਂ ਮੈਜੋਰਿਟੀ ਤੇ ਹੁੰਦੇ ਸੀ ਜਿਹਨਾਂ ਦਾ ਕੋਈ ਪੱਕਾ ਹੋਣ ਦਾ ਇਰਾਦਾ ਨਹੀਂ, ਚਾਈਨਾ ਤੋਂ ਬਹੁਤ ਲੋਕ ਆਉਂਦੇ ਸੀ
1: ਜੀ,
2: ਤੇ ਉਹ ਆ ਕੇ ਯੂਨੀਵਰਸਿਟੀ 'ਚ ਪੜ੍ਹਦੇ ਸੀ, ਉਹ ਆਪਦੀ ਜੋ ਐਜੂਕੇਸ਼ਨ ਹੈ ਉਹ ਅਕਵਾਇਰ ਕਰਦੇ ਸੀ, ਸਕਿੱਲਸ ਅਕਵਾਇਰ ਕਰਦੇ ਸੀ, ਵਾਪਸ ਚਲੇ ਜਾਂਦੇ ਸੀ, ਤੇ ਬਹੁਤਿਆਂ ਦਾ ਕੋਈ ਇੰਟਰਸਟ ਨਹੀਂ ਹੁੰਦਾ ਸੀ ਕੈਨੇਡਾ ਰਹਿਣ ਦਾ। ਜਿੰਨੇ ਕੁ ਤਾਂ ਹੁੰਦਾ ਸੀ ਉਨੇ ਕੁ ਕੁਆਲੀਫਾਈ ਕਰ ਜਾਂਦੇ ਸੀਗੇ
1: ਜੀ।
2: ਪਰ ਜੇ ਤੁਸੀਂ ਜਿਵੇਂ ਸਾਲ 2023-24 'ਚ 9 ਲੱਖ ਸਟੂਡੈਂਟ ਬੁਲਾ ਲਿਆ ਤੁਸੀਂ, ਤੇ 9 ਲੱਖ ਨੂੰ ਫਿੱਟ ਕਿੱਥੇ ਕਰਨਾ ਸੀ ਤੁਸੀਂ?
1: ਬ੍ਰੈਂਪਟਨ ਵਿੱਚ।
2: ਹਾਂਜੀ,
1: ਸੋ ਇਸ ਬੇਸਮੈਂਟ ਦੇ ਵਿੱਚ ਇੱਥੇ ਹੀ ਕੀਤਾ ਗਿਆ।
2: ਬਿਲਕੁਲ। ਸੋ ਉਹ ਜਿਹੜੀ ਪ੍ਰੋਬਲਮ ਸੀ ਉਹ ਹੁਣ ਹੌਲੀ ਹੌਲੀ ਖਤਮ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ 27 ਤੱਕ ਇਹ ਜਿਵੇਂ ਆਪਾਂ 2015 ਤੋਂ ਪਹਿਲਾਂ ਹੁੰਦੇ ਸੀ, ਉਹ 27 ਤੋਂ ਬਾਅਦ ਆਪਾਂ ਉਹੀ ਜਿਹੀ ਸਿਚੁਏਸ਼ਨ ਦੇ ਵਿੱਚ ਫਿਰ ਤੋਂ ਪਹੁੰਚ ਜਾਂਦੇ,
1: ਯਾਨੀ ਕਾਫੀ ਦਾ ਕੱਪ ਲੈ ਕੇ ਬਾਹਰ ਬੈਠ ਸਕਦੇ ਆ ਫਰੌਤੀਆਂ ਤੋਂ ਛੁੱਟ।
2: ਬਿਲਕੁਲ ਜੀ
1: ਜੀ।
2: ਸੋ ਫਰੌਤੀਆਂ ਮਾਮਲੇ 'ਚ ਵੀ ਜਿਹੜੇ ਕਾਫੀ ਜਿਹੜੇ ਚੇਂਜਸ ਆ ਰਹੀਆਂ ਨੇ, ਸੋ ਉਹਦੇ ਵਿੱਚੋਂ ਹੁਣ ਸਟੂਡੈਂਟ ਆ ਰਹੇ ਨੇ, ਪਰ ਆ ਉਹ ਰਹੇ ਨੇ ਜਿਹੜੇ ਫਾਈਨੈਂਸ਼ੀਅਲੀ ਏਬਲ ਹੈਗੇ ਨੇ, ਉਹ ਨਹੀਂ ਆ ਰਹੇ ਕਿ ਜਿਹੜੇ ਇੱਥੇ ਆ ਕੇ ਇਹ ਇੱਕ ਸਮੈਸਟਰ ਦੀ ਫੀਸ ਲੈ ਕੇ ਆਉਂਦੇ ਸੀ, ਫਿਰ ਉਹ ਕਹਿੰਦੇ ਸੀ ਅਸੀਂ ਕੰਮ ਕਰਕੇ ਫੀਸ ਇਕੱਠੀ ਕਰਕੇ ਤੇ ਭਰ ਲਾਂਗੇ, ਉਹ ਨਹੀਂ ਆ ਰਹੇ।
1: ਪਰ ਐਸਲ ਸ਼ੋ ਕਰਨੇ ਪੈਂਦੇ ਕਿ ਬੈਂਕ ਬੈਲੈਂਸ ਸ਼ੋ ਕਰਨਾ।
2: ਸੋ ਵਰਡ ਇਜ਼ ਅਵੇਲੇਬਲ ਫਾਈਨੈਂਸ਼ੀਅਲ ਰਿਸੋਰਸਿਸ, ਮਤਲਬ ਕਿ ਸਾਹਮਣੇ ਦਿਖਾਉਣ ਨੂੰ ਪੈਸੇ ਤੁਹਾਡੇ ਕੋਲ ਹੋਣੇ,
1: ਇਹ ਨਹੀਂ ਦੱਸ ਸਾਡੇ ਕੋਲ ਇੰਨੀ ਜ਼ਮੀਨ ਹੈਗੀ ਆ ਵਿੱਚ ਵੇਚ ਕੇ ਬੰਦੇ ਲੈ
2: ਆਵਾਂਗੇ।
1: ਸੋ ਬਹੁਤ ਸਾਰੇ ਸਵਾਲ ਹੁੰਦੇ, ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ। ਕੈਨੇਡਾ ਬਹੁਤ ਸੁੰਦਰ ਦੇਸ਼ ਹੈਗਾ, ਇਹ ਚਾਹੁੰਦੇ ਆ ਤੁਹਾਨੂੰ ਵੈਲਕਮ ਵੈਲਕਮ ਕਰਦੇ ਵੀ ਹੈਗੇ ਆ, ਪਰ ਤੁਸੀਂ ਆਪਣੇ ਪੇਪਰ ਰੂਲਸ ਰੈਗੂਲੇਸ਼ਨ ਹਿਸਾਬ ਨਾਲ ਚੱਲੋਗੇ, ਤੁਹਾਡੀ ਸਾਰੀ ਮਦਦ ਹੋ ਸਕਦੀ ਹੈ। ਜੇ ਪੈਸਾ ਹੈਗਾ ਇੱਥੇ ਆ ਕੇ ਇਨਵੈਸਟ ਕਰਕੇ, ਪੜ੍ਹ ਕੇ ਤੁਸੀਂ ਫੈਮਿਲੀ ਆਪਣੀ ਇੱਥੇ ਵਸਾਉਣਾ ਚਾਹੁੰਦੇ ਹੋ, ਵਸਾ ਸਕਦੇ ਹੋ, ਜੋਬਾਂ ਵੀ ਮਿਲਦੀਆਂ, ਫਿਊਚਰ ਵਿੱਚ ਜੋਬ ਬਹੁਤ ਸਾਰੀ ਖੁੱਲ੍ਹ ਜਾਣੀਆਂ ਹੈਗੀਆਂ।
2: ਤੁਹਾਨੂੰ
1: ਮੌਕਾ ਹੈਗਾ, ਜੇ ਫੰਡਸ ਅਵੇਲੇਬਲ ਹਨ, ਅਵੇਲੇਬਲ ਕਰ ਸਕਦੇ ਹੋ ਤਾਂ ਕਾਲ ਕਰਕੇ ਪਤਾ ਕਰ ਲਿਓ ਕਿ ਕਿਹੜੀ ਐਜੂਕੇਸ਼ਨ ਲੈਣੀ ਹੈ ਅਤੇ ਕਿੱਥੇ ਤੁਸੀਂ ਦਾਖਲ ਹੋ ਸਕਦੇ ਹੋ, ਕਿੰਨਾ ਕੁ ਪੈਸਾ ਚਾਹੀਦਾ, ਐਂਡ ਯੂ ਹੈਵ ਨੋ ਪ੍ਰੋਬਲਮ।
2: ਬਿਲਕੁਲ,
1: ਕੋਈ ਵੀ ਜਾਣਕਾਰੀ ਲੈਣੀ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
3: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
4: CWC Immigration is one of the largest immigration companies and the char office Canada ch ne te 12 India ch. Main Mr. Khera nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
5: Sitariyan di pasand thodi sariyan di pasand. CWC Immigration, express entry, work permit, family sponsorship, immigration appeals, immigration de har masle da hal. CWC Immigration 905-670-4444.
6: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. GTA the best transportation companies nal mauka mil reha hai vadhiya dollar kamaan da te gaddi chalaun da.
3: Alpha Trans nu chahide ne AZ drivers, team driver ate owner operator, vadhiya pay package ate 12 mahine kam te maan satkar vi pura karde ne.
6: Aaj hi sampark karo Lakhi Saini nu 905-799-1525, 905-799-1525 ya visit karo 105 East Drive, Brampton.

0: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
3: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
4: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 McQueen Drive, Mayfield ਦੇ ਨੁੱਕਰ ਤੇ।
5: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swisscorp, we make tracking easy.
6: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
7: Majestic Kitchens to banvao apne pasand ki kitchen, state of the art machinery, custom kitchen cabinets, office furniture, custom bars, hazara color jo tusi choose kar sakde ho, affordable price te excellent service, custom millwork, perfections de naal professionals dwara banaye jande ne, tade pasand da design, style, shape, finish, color, aaj hi call karo Majestic Kitchen nu 647-643-3040।

0: ਇੰਡੀਅਨ ਪੰਜਾਬੀ ਬਸਾਂ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਸਾਂ ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ ਦਾਲਾਂ ਮਸਾਲੇ ਤੇ ਆਟਾ ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ ਇੰਨਾ ਹੀ ਨਹੀਂ ਮਿਠਾਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ ਭਾਰਤੀ ਗਰੋਸਰੀ ਮੀਟ ਅਤੇ ਮਿਠਾਈਆਂ ਵਾਲੀ ਸਭ ਦਾ ਇੱਕ ਨਾਂ ਯਾਦ ਰੱਖੋ ਇੰਡੀਅਨ ਪੰਜਾਬੀ ਬਾਜ਼ਾਰ
1: ਪ੍ਰੋਗਰਾਮ ਦੇ ਵਿੱਚ ਜੀ ਆਨ ਵਟ ਅ ਬਿਊਟੀਫੁਲ ਕੰਟਰੀ ਸਾਰੇ ਇੱਥੇ ਮੂਵ ਹੋਣਾ ਚਾਹੁੰਦੇ ਹਨ ਖੇਰਾ ਸਾਹਿਬ ਮੈਂ ਕਹਿੰਦਾ ਆਪ ਖੁਦ ਚਾਹੁੰਦਾ ਵੀ ਇੱਥੇ ਆ ਜਾਓ ਦੁਨੀਆ ਹੋਵੇਗੀ ਤਾਂ ਹੀ ਇਕੋਨਮੀ ਚੱਲੇਗੀ ਅੱਜ ਕੱਲ੍ਹ ਤਾਂ ਸਾਨੂੰ ਬ੍ਰੈਂਪਟਨ ਵੀ ਖਾਲੀ ਖਾਲੀ ਲੱਗ ਰਿਹਾ ਹੈਗਾ ਆ ਬਹੁਤ ਸਾਰੇ ਰੀਜ਼ਨ ਕਰਕੇ ਕੈਨੇਡਾ ਨੇ ਸਖਤੀ ਕੀਤੀ ਸੀਗੀ ਇੱਕ ਰੀਜ਼ਨ ਸੀਗਾ ਐਕਸਟੋਰਸ਼ਨ
2: ਬਿਲਕੁਲ
1: ਪਹੁੰਚੇ ਹਾਂ ਖੇਰਾ ਸਾਹਿਬ ਦੇ ਆਫਿਸ ਵਿੱਚ ਸੀਨੀਅਰ ਸੀ ਇਮੀਗ੍ਰੇਸ਼ਨ ਦੀ ਖੇਰਾ ਸਾਹਿਬ ਕੋ ਜਾਣਕਾਰੀ ਲੈਂਦੇ ਖੇਰਾ ਸਾਹਿਬ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ
1: ਐਕਸਟੋਰਸ਼ਨ ਦੀ ਜਾਣਕਾਰੀ ਦਿਓ
2: ਬਿਲਕੁਲ ਜੀ ਬਹੁਤ ਇਨਵੈਸਟੀਗੇਸ਼ਨਸ ਨੇ ਜਿਹੜੀਆਂ ਐਕਸਟੋਰਸ਼ਨ ਦੇ ਉੱਤੇ ਚੱਲ ਰਹੀਆਂ ਨੇ ਕਰੀਬਨ ਕਰੀਬਨ ਪੂਰੇ ਕੈਨੇਡਾ ਚੋਂ 300 ਕੇਸਿਸ ਨੂੰ ਇਨਵੈਸਟੀਗੇਟ ਹੈ ਜਿਹੜਾ ਉਹ ਕੀਤਾ ਜਾ ਰਿਹਾ ਤੇ ਇਹ ਤੋਂ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਰਿਮੂਵ ਵੀ ਕੈਨੇਡਾ ਦੇ ਵਿੱਚੋਂ ਪਿਛਲੇ ਸਮੇਂ 'ਚ ਕੀਤਾ ਗਿਆ ਹੈਗਾ ਪਰ ਜਿਹੜਾ ਹੁਣ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਮੋਰ ਆਰਗਨਾਈਜ਼ਡ ਕ੍ਰਾਈਮ ਨੂੰ ਲੈ ਕੇ ਹੋ ਰਹੀ ਹੈ
1: ਜੀ
2: ਸੋ ਇੰਡੀਵਿਜੁਅਲ ਨੇ ਜਿਹੜੇ ਉਹਨਾਂ ਤੇ ਘੱਟ ਆਰਗਨਾਈਜ਼ਡ ਕ੍ਰਾਈਮ ਨੂੰ ਲੈ ਕੇ ਜ਼ਿਆਦਾ ਇਨਵੈਸਟੀਗੇਸ਼ਨ ਹੋ ਰਹੀ ਹੈ
1: ਆਰਗਨਾਈਜ਼ਡ ਕ੍ਰਾਈਮ ਦੀ ਗੱਲ ਕੀਤੀ ਬਹੁਤ ਸਾਰੇ ਲੋਕ ਰਿਸ਼ਤੇਦਾਰਾਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਵੀ ਇਹਦੇ ਵਿੱਚ ਫਸ ਸਕਦੇ ਜੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਹੋਵੇ ਨਾ ਦੱਸਣ
2: ਬਿਲਕੁਲ ਸਹੀ ਪੁਆਇੰਟ ਰੇਸ ਕੀਤਾ
1: ਜੀ
2: ਸੋ ਤੁਸੀਂ ਇਹੀ ਜੀ ਸਿਚੁਏਸ਼ਨ ਚੋਂ ਜਿੱਥੇ ਤੁਹਾਨੂੰ ਇਹ ਜਾਣਕਾਰੀ ਹੈ ਕਿ ਗਲਤ ਹੋ ਰਿਹਾ
1: ਜੀ
2: ਤੇ ਤੁਸੀਂ ਜਾਣਕਾਰੀ ਤੋਂ ਬਾਹਰ ਉਹ ਜਾਣਕਾਰੀ ਹੁੰਦੇ ਹੋਏ ਵੀ ਕੋਈ ਐਫਰਟ ਨਹੀਂ ਕਰ ਰਹੇ ਉਹ ਤੋਂ ਬਾਹਰ ਆਉਣ ਦੀ ਜਾਂ ਅਥਾਰਟੀਜ਼ ਨੂੰ ਨਹੀਂ ਦੱਸ ਰਹੇ ਤਾਂ ਤੁਹਾਨੂੰ ਵੀ ਚਾਰਜ ਕੀਤਾ ਜਾ ਸਕਦਾ
1: ਇਹ ਸਵਾਲ ਮੈਂ ਤਾਂ ਪੁੱਛਿਆ ਕਾਫੀ ਸਾਰੇ ਪੁਲਿਸ ਅਫਸਰਾਂ ਗੱਲਬਾਤ ਹੁੰਦੀ ਰਹਿੰਦੀ ਹੈ ਕਹਿੰਦੇ ਤੁਸੀਂ ਕਮਿਊਨਿਟੀ ਨੂੰ ਤੁਸੀਂ ਵੀ ਸੰਭਾਲਣਾ ਹੈਗਾ ਯੂ ਗਾਟ ਟੂ ਡੂ ਯੋਰ ਡਿਊਟੀਜ਼ ਅਸੀਂ ਆਪਣੀਆਂ ਡਿਊਟੀਜ਼ ਕਰੀ ਜਾਂਦੇ ਹਨ ਜੇ ਤੁਹਾਨੂੰ ਲੱਗਦਾ ਤੁਹਾਡੀ ਬੇਸਨ ਵਿੱਚ ਤੁਹਾਡੇ ਘਰ ਵਿੱਚ ਕੋਈ ਰਿਸ਼ਤੇਦਾਰ ਆਇਆ ਹੋਇਆ ਹੈਗਾ ਸਾਰੇ ਹੀ ਚੰਗੇ ਹਨ ਕੋਈ ਮਾੜਾ ਨਹੀਂ ਬਣਨਾ ਚਾਹੁੰਦਾ ਕਈ ਵਾਰੀ ਆਦਤਾਂ ਅਤੇ ਹਾਲਾਤ ਉੱਧਰ ਨੂੰ ਲੈ ਤੁਰਦੇ ਹਨ ਪਰ ਫਿਰ ਵੀ ਜੇ ਪਤਾ ਹੈਗਾ ਵੀ ਕੁਝ ਗਲਤ ਹੋ ਰਿਹਾ ਪਰ ਤੁਹਾਡਾ ਵੀ ਫਰਜ਼ ਬਣਦਾ ਦੱਸਣ ਵਾਸਤੇ ਤੇ ਸਾਰੀ ਇਨਫੋਰਮੇਸ਼ਨ ਗੁਪਤ ਰੱਖੀ ਜਾਂਦੀ ਹੈ
2: ਬਿਲਕੁਲ ਜੀ ਮੈਂ ਕਹਿੰਦਾ ਲਾਈਫ ਕੇਸ ਦਾ ਐਗਜ਼ਾਮਪਲ ਦੇਣਾ ਚਾਹੁੰਦਾ ਮੈਂ ਇਹੋ ਜਿਹੇ ਬਹੁਤ ਸਾਰੇ ਮਾਮਲਿਆਂ ਨੂੰ ਰਿਪ੍ਰੈਜੈਂਟ ਕਰ ਰਿਹਾ ਕਿ ਜਿੱਥੇ ਇੰਡੀਵਿਜੁਅਲਸ ਨੂੰ ਇਮੀਗ੍ਰੇਸ਼ਨ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਡਿਟੈਂਸ਼ਨ ਦੇ ਵਿੱਚੋਂ ਹਵਾਲਾਤ ਦੇ ਵਿੱਚੋਂ ਰੱਖਿਆ ਹੋਇਆ ਜਦ ਤੱਕ ਉਹ ਇਨਵੈਸਟੀਗੇਸ਼ਨ ਨਹੀਂ ਪੂਰੇ ਕਰਨੇ ਉਦੋਂ ਤੱਕ ਉਹਨਾਂ ਦੀ ਜ਼ਮਾਨਤ ਦੀਆਂ ਪੇਸ਼ੀਆਂ ਨੇ ਜਿਨ੍ਹਾਂ ਨੂੰ ਮੈਂ ਰਿਪ੍ਰੈਜੈਂਟ ਕਰਦਾ ਸੋ ਮੈਂ ਇੱਕ ਕੇਸ ਦਾ ਐਗਜ਼ਾਮਪਲ ਦੇਣਾ ਚਾਹੁੰਦਾ ਜਿੱਥੇ ਕਿ ਇੰਡੀਵਿਜੁਅਲ ਕਾਰ ਦੇ ਵਿੱਚ ਜਾ ਰਹੇ ਨੇ ਤੇ ਉਹ ਕਾਰ ਦੇ ਵਿੱਚ ਗਨ ਵੀ ਹੈਗੀ ਹੈ ਤੇ ਗਨ ਜਿਹੜੀ ਆ ਫਲੌਂਟ ਵੀ ਕੀਤੀ ਜਾਂਦੀ ਹੈਗੀ ਹੈ ਜੋ ਡੈਸ਼ ਕੈਮ ਤੇ ਵੀ ਆ ਜਾਂਦੀ ਹੈ ਇੱਕ ਇੰਡੀਵਿਜੁਅਲ ਉਹਨਾਂ ਚੋਂ ਇਹੋ ਜਿਹਾ ਹੈਗਾ ਜਿਹੜਾ ਕਾਰ ਦੇ ਵਿੱਚ ਹੈਗਾ ਪਰ ਉਹਦਾ ਕੋਈ ਰੋਲ ਨਹੀਂ ਹੈਗਾ
1: ਜੀ
2: ਪਰ ਉਹ ਕਾਰ ਦੇ ਵਿੱਚ ਹੀ ਬੈਠਾ ਰਿਹਾ ਜਦੋਂ ਇਹ ਗਨ ਫਲੌਂਟ ਹੋ ਰਹੀ ਹੈ ਕਾਰ ਡਰਾਈਵ ਹੋ ਰਹੀ ਹੈ ਤੇ ਪੁਲਿਸ ਨੇ ਜਦੋਂ ਰੋਕ ਕੇ ਉਹਨਾਂ ਨੂੰ ਤਲਾਸ਼ੀ ਲਈ ਤਾਂ ਉਹਦੇ ਵਿੱਚੋਂ ਆ ਗਿਆ ਤਾਂ ਇੰਡੀਵਿਜੁਅਲ ਨੂੰ ਵੀ ਚਾਰਜ ਕੀਤਾ ਗਿਆ ਹੁਣ ਜਿਵੇਂ ਤੁਸੀਂ ਲਾਈਵ ਐਗਜ਼ਾਮਪਲ ਦਿੱਤਾ ਉਹ ਆਰਗਨਾਈਜ਼ ਕ੍ਰਾਈਮ ਦਾ ਹਿੱਸਾ ਬਣ ਗਿਆ ਕਿਉਂਕਿ ਉਹਨੇ ਕੋਈ ਐਫਰਟ ਨਹੀਂ ਕੀਤਾ ਉਹ ਕਾਰ ਚੋਂ ਬਾਹਰ ਨਿਕਲਣ ਦਾ
1: ਬਜ਼ੁਰਗ ਤਾਂ ਹੀ ਕਹਿੰਦੇ ਸੀ ਤੁਹਾਡਾ ਸਾਥੀ ਕਿਹੜਾ ਹੋਣਾ ਚਾਹੀਦਾ ਤੁਹਾਡਾ ਸਾਥ ਵਿੱਚ ਕਿੰਨਾ ਉੱਠਣਾ ਬੈਠਣਾ ਉਹ ਬੜਾ ਜ਼ਰੂਰੀ ਹੈਗਾ ਆ ਸੋ ਖਿਆਲ ਰੱਖਿਆ ਕਰੋ ਇਹੀ ਕਹਿੰਦਾ ਕਈ ਵਾਰੀ ਚੰਗੇ ਵੀ ਫਸ ਜਾਂਦੇ ਹਨ
2: ਬਿਲਕੁਲ ਜੀ ਸੋ ਇਹ ਇਹਦੇ ਵਿੱਚੋਂ ਜਿਹੜਾ ਤਾਂ ਬੁਰਾ ਹੈ ਉਹਨੇ ਫਸਣਾ
1: ਜੀ
2: ਕਈ ਵਾਰੀ ਕਿ ਉਹ ਬੁਰੇ ਦੇ ਨਾਲ ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ ਬੁਰਾ ਤੁਸੀਂ ਉਹਦੇ ਨਾਲ ਹੁੰਦੇ ਹੋ ਤੁਸੀਂ ਵੀ ਫਸ ਜਾਂਦੇ ਹੈਗੇ ਹੋ ਸੋ ਇਹੋ ਜਿਹੇ ਜਿਹੜੇ ਕੇਸਿਸ ਨੇ ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ ਕਿ ਜਿੱਥੇ ਤੁਹਾਨੂੰ ਪਤਾ ਕੁਛ ਗਲਤ ਹੋ ਰਿਹਾ ਤੁਸੀਂ ਇਹ ਜਾਣਕਾਰੀ ਦਿਓ ਤਾਂ ਕਿ ਜੇ ਕੱਲ੍ਹ ਨੂੰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਸੀਗੀ ਤਾਂ ਵੀ ਤੁਸੀਂ ਉਹ ਕ੍ਰਾਈਮ ਦਾ ਹਿੱਸਾ ਬਣ ਸਕਦੇ
1: ਤੁਸੀਂ ਦੱਸ ਸਕਦੇ ਮੈਨੂੰ ਲੱਗਦਾ ਹੈਗਾ ਵੀ ਸਾਡਾ ਬੰਦਾ ਗਲਤ ਲੱਗਦਾ ਆ ਜੇ ਉਹ ਪੁਲਿਸ ਨੇ ਇਨਵੈਸਟੀਗੇਟ ਕਰ ਰਹੀ ਤਾਂ ਕਰ ਲੈਣ ਪਰ ਤੁਸੀਂ ਬਚ ਜਾਂਦੇ ਆ
2: ਕਿਉਂਕਿ
1: ਤੁਹਾਡੀ ਆਲਰੇਡੀ ਡਾਕੂਮੈਂਟ ਇਨਫੋਰਮੇਸ਼ਨ ਹੁੰਦੀ ਆ
2: ਬਿਲਕੁਲ
1: ਸੋ ਲੋਕੀ ਫਸਦੇ ਆ
2: ਬਿਲਕੁਲ ਫਸ ਰਹੇ ਨੇ ਜੀ ਮੈਂ ਹੁਣ ਐਗਜ਼ਾਮਪਲ ਤੁਹਾਨੂੰ ਦਿੱਤਾ ਸੋ ਇਸ ਬੰਦੇ ਦੀ ਜ਼ਮਾਨਤ ਹੈ ਜਿਹੜੀ ਉਹ ਬਹੁਤ ਮੁਸ਼ਕਲ ਨਾਲ ਹੋ ਰਹੀ ਹੈ ਰੀਜ਼ਨ ਬੀਇੰਗ ਕਿਉਂਕਿ ਉਹਨੇ ਤੇ ਇਲਜ਼ਾਮ ਹੈ ਕਿ ਇਹਨੇ ਸਭ ਕੁਝ ਦੇਖਦੇ ਹੁੰਦੇ ਵੀ ਕੋਈ ਐਫਰਟ ਨਹੀਂ ਕੀਤਾ ਨਾ ਅਥਾਰਟੀਜ਼ ਨੂੰ ਇਨਫੋਰਮ ਕਰਨ ਦਾ ਨਾ ਉਹ ਕਾਰ ਤੋਂ ਬਾਹਰ ਆਉਣ ਦਾ
1: ਸੋ ਇਸ ਵੇਲੇ ਸਰਕਾਰ ਜ਼ੋਰਾਂ ਸ਼ੋਰਾਂ ਕੰਮ ਕਰ ਰਹੀ ਹੈਗੀ ਆ
2: ਬਿਲਕੁਲ ਜੀ ਸੋ ਇਹਨਾਂ ਕੇਸਿਸ ਦੇ ਉੱਤੇ ਬਹੁਤ ਜਿਹੜਾ ਧਿਆਨ ਦਿੱਤਾ ਜਾ ਰਿਹਾ ਤੇ ਇਹਦੇ ਨਾਲ ਨਾਲ ਜਿਹੜੀਆਂ ਕੋਰਟਸ ਵੀ ਮੈਂ ਦੇਖਿਆ ਡਿਟੈਂਸ਼ਨ ਰਿਵਿਊ ਦੇ ਵਿੱਚ ਵੀ ਦੇਖਿਆ ਜਦੋਂ ਬੇਲ ਹੇਅਰਿੰਗ ਹੁੰਦੀ ਹੈ ਤਾਂ ਜੱਜਸ ਵੀ ਬਹੁਤ ਸੀਰੀਅਸ ਹੈਗੇ ਮਾਮਲੇ ਦੇ ਵਿੱਚੋਂ ਇੰਨੀ ਸੌਖੀ ਜਿਵੇਂ ਪਹਿਲਾਂ ਇਮੀਗ੍ਰੇਸ਼ਨ ਹੋਲਡ 'ਚੋਂ ਜ਼ਮਾਨਤ ਹੋ ਜਾਂਦੀ ਸੀ ਉਹ ਨਹੀਂ ਹੁੰਦੀ ਹੈਗੀ ਆ ਖਾਸ ਕਰਕੇ ਜੇ ਤੁਸੀਂ ਇਹੋ ਜਿਹੇ ਮਾਮਲਿਆਂ 'ਚ ਫਸੇ ਹੈਗੇ
1: ਜੇ ਕੋਈ ਫਸ ਜਾਂਦਾ ਹੈਗਾ ਤੁਸੀਂ ਰਿਪ੍ਰੈਜੈਂਟ ਕਰਦੇ ਹੋ
2: ਬਿਲਕੁਲ ਜੀ ਸੋ ਤੁਹਾਡਾ ਤੁਹਾਨੂੰ ਕਦੇ ਵੀ ਇਮੀਗ੍ਰੇਸ਼ਨ ਨੇ ਜਾਂ ਤੁਹਾਨੂੰ CBSA ਨੇ ਡਿਟੇਨ ਕਰ ਲਿਆ ਹੈਗਾ ਚਾਹੇ ਉਹ ਏਅਰਪੋਰਟ 'ਤੇ ਹੈ ਚਾਹੇ ਤੁਹਾਨੂੰ ਘਰੋਂ ਗ੍ਰਿਫਤਾਰ ਕਰਿਆ ਜਾਂ ਸੜਕ ਤੋਂ ਗ੍ਰਿਫਤਾਰ ਕਰਿਆ ਤਾਂ ਤੁਹਾਡੀ ਜਿਹੜਾ ਡਿਟੈਂਸ਼ਨ ਰਿਵਿਊ 'ਚ ਮੈਂ ਤੁਹਾਨੂੰ ਰਿਪ੍ਰੈਜੈਂਟ ਕਰ ਸਕਦਾ ਐਂਡ ਇਹ ਦੱਸਣਾ ਚਾਹੁੰਦਾ ਕਿ ਮੈਨੂੰ ਇੰਨਾ ਲੰਬਾ ਐਕਸਪੀਰੀਅੰਸ ਹੈਗਾ ਜੀ ਇਹਨਾਂ ਮਾਮਲਿਆਂ ਨੂੰ ਹੈਂਡਲ ਕਰਨ ਦਾ, ਤਾਂ ਕਿ ਜੋ ਇਸ਼ੂਜ਼ ਨੇ ਜੋ ਜੱਜ ਸੁਣਨਾ ਚਾਹੁੰਦਾ ਕਿ ਇਹ ਬੰਦਾ ਸੁਧਾਰ ਹੋ ਗਿਆ, ਜੇ ਉਹ ਤੁਸੀਂ ਦੱਸੋਗੇ ਤਾਂ ਹੀ ਤੁਹਾਡੀ ਜ਼ਮਾਨਤ ਹੋਣੀ ਹੈ, ਜੇ ਤੁਸੀਂ ਨਹੀਂ ਦੱਸੋਗੇ ਤੁਹਾਡੀ ਜ਼ਮਾਨਤ ਨਹੀਂ ਹੋਣੀ. ਸੋ ਉਹਦੇ ਲਈ ਕਿ ਤੁਹਾਨੂੰ ਕੰਪੀਟੈਂਟ ਕਾਉਂਸਲ ਦੀ ਲੋੜ ਹੈ ਜਿਹਦਾ ਕਿ ਵਾਸਟ ਐਕਸਪੀਰੀਅੰਸ ਹੋਵੇ ਸਪੈਸੀਫਿਕ ਇਸ ਮਾਮਲੇ ਦੇ ਵਿੱਚ,
1: ਤੇ ਉਹ ਆਥੋਰਾਈਜ਼ ਵੀ ਹੋਵੇ.
2: ਬਿਲਕੁਲ, ਆਫ ਕੋਰਸ, ਅਦਰਵਾਈਜ਼ ਤਾਂ ਰਿਪ੍ਰੈਜ਼ੈਂਟ ਹੀ ਨਹੀਂ ਕਰ ਸਕਦੇ.
1: ਸੋ ਕਈ ਵਾਰੀ ਤੁਹਾਡੇ ਬੱਚੇ ਦੂਰੋਂ ਨੇੜੇ ਆਉਂਦੇ ਹਨ, ਪਹੁੰਚਦੇ ਹਨ ਕੰਟਰੀ ਵਿੱਚ, ਪਤਾ ਨਹੀਂ ਹੁੰਦਾ, ਕਈ ਵਾਰੀ ਏਅਰਪੋਰਟ 'ਤੇ ਰੋਕ ਲੈਂਦੇ ਹਨ, ਕਈ ਤਾਂ ਅਕਾਲੀ ਵੀ ਰੋਕ ਲੈ ਸਕੇ, ਪਰ ਕਿਸੇ ਨੇ ਉਸ ਸਿਚੁਏਸ਼ਨ ਵਿੱਚ ਨਿਕਲਣਾ ਹੋਵੇ ਤਾਂ ਨਿਕਲ ਸਕਦੇ ਨੇ. ਨੰਬਰ ਕੋਲ ਰੱਖ ਲਿਆ ਕਰੋ, ਵਰਤਣਾ ਨਹੀਂ ਵਰਤਣਾ ਤੁਹਾਡੀ ਮਰਜ਼ੀ ਹੈਗੀ ਆ, ਪਰ ਕਈ ਵਾਰੀ ਬੰਦਾ ਮੁਸ਼ਕਿਲ ਫਸ ਜਾਂਦਾ, ਕਿਸੇ ਹੋਰ ਸਿਚੁਏਸ਼ਨ ਕਰਕੇ ਫਸ ਜਾਂਦਾ, ਫਿਰ ਤੁਸੀਂ ਕਾਲ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਲੈ ਸਕਦੇ.
2: ਬਿਲਕੁਲ ਲੈ ਸਕਦੇ.
1: ਸੋ 24 ਘੰਟੇ ਇਹ ਫਿਰ ਇਨਫੋਰਮੇਸ਼ਨ ਕਿੱਦਾਂ ਮਿਲੇ? ਫਲਾਈਟਾਂ ਤਾਂ ਰਾਤ ਦਿਨ ਲੈਣ ਹੁੰਦੀਆਂ.
2: ਹਾਂਜੀ, ਸੋ ਆਫਿਸ ਦੇ ਵਿੱਚ ਜਿਹੜੀ ਅਵੇਲੇਬਿਲਿਟੀ ਹੈਗੀ ਹੈ
1: ਜੀ,
2: ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਤੁਸੀਂ ਪਹਿਲਾਂ ਵੀ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਫਲਾਈਟ 9 ਵਜੇ ਆਉਣੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਇਸ਼ੂਜ਼ ਆ ਸਕਦੀਆਂ ਨੇ, ਤਾਂ ਤੁਸੀਂ ਪਹਿਲੀ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ ਕਿ ਮੇਰੀ ਫਲਾਈਟ 9 ਵਜੇ ਆਉਣੀ ਹੈ, ਤੇ ਕੋਈ ਨਾ ਕੋਈ ਉਸ ਵੇਲੇ ਫਿਰ ਅਵੇਲੇਬਲ ਰਹੂਗਾ ਜੇ ਤੁਹਾਨੂੰ ਕੋਈ ਇਸ਼ੂ ਆਉਂਦਾ ਉਹਨੂੰ ਰਿਪ੍ਰੈਜੈਂਟ ਕਰ ਲਏ ਜੀ.
1: ਸੋ ਖੈਰਾ ਸਾਹਿਬ ਦੀ ਕਾਫੀ ਵੱਡੀ ਟੀਮ ਹੈਗੀ ਦੁਨੀਆ ਭਰ ਦੇ ਵਿੱਚ, ਤੁਸੀਂ ਸੰਪਰਕ ਕਰਨਾ ਹੋਵੇ ਤੁਹਾਨੂੰ ਪਤਾ ਦੱਸ ਦੇਵੋ.
2: ਬਿਲਕੁਲ ਜੀ, ਸਾਡੇ 2 ਆਫਿਸ ਹੈਗੇ ਕੈਨੇਡਾ ਦੇ ਵਿੱਚੋਂ, ਸਰੀ ਦੇ ਵਿੱਚੋਂ 128 ਸਟਰੀਟ ਤੇ 80 ਐਵਨਿਊ ਚ, ਲਿਟਲ ਇੰਡੀਆ ਪਲਾਜ਼ਾ ਦੇ ਵਿੱਚੋਂ, ਬ੍ਰੈਂਪਟਨ ਸਟੀਲਸ ਐਂਡ ਸਟੀਲਸ ਐਂਡ ਟੋਰਬਨ ਦੇ ਇੰਟਰਸੈਕਸ਼ਨ ਦੇ ਉੱਤੇ.
1: ਕੋਈ ਵੀ ਜਾਣਕਾਰੀ ਲੈਣੀ ਹੋਵੇ ਸਲਾਹ ਬਿਲਕੁਲ ਫਰੀ ਵਿੱਚ ਹੁੰਦੀ ਹੈ, ਜਦ ਤੱਕ ਕੇਸ ਇਹ ਹੈਂਡਲ ਹੀ ਕਰਦੇ. ਸਲਾਹ ਲੈਣ ਵਾਸਤੇ ਕਾਲ ਕਰ ਲਿਓ, ਈਮੇਲ ਕਰ ਲਿਓ, ਟੈਕਸਟ ਮੈਸੇਜ ਕਰ ਲਿਓ, ਜਾਂ ਤੁਸੀਂ ਖੁਦ ਵੀਡੀਓ ਕਾਲ ਕਰਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ. ਦੇਖਦੇ ਰਹੋ ਵਿਰਾਸਤ ਟੀਵੀ.
3: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ. ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158.
4: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ. ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ. ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ.
1: ਸਤਾਰਿਆਂ ਦੀ ਪਸੰਦ, ਤੁਹਾਡੀ ਸਾਰਿਆਂ ਦੀ ਪਸੰਦ, CWC Immigration. ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ, CWC Immigration. 905-670-4444.
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292. 905-564-9292. Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision. GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ.
3: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ. ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ.
5: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525, ਜਾਂ ਵਿਜ਼ਿਟ ਕਰੋ 105 East Drive, Brampton.

0: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
1: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
0: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
2: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
3: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
4: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ, ਮੇਫੀਲਡ ਦੇ ਨੁੱਕਰ ਤੇ।
5: IIM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swiss Corp, we make tracking easy.
6: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
7: Majestic Kitchens to banvao apne pasandi kitchen, state of the art machinery, custom kitchen cabinets, office furniture, custom bars, hazara color jo tusi choose kar sakde ho, affordable price te excellent service, custom millwork, perfections de naal professionals dwara banaye jande ne, tuhade pasand da design, style, shape, finish, color, aaj hi call karo Majestic Kitchen nu 647-643-3040।

ਐਂਡ ਪੰਜਾਬੀ ਬਸਾਂ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਸਾਂ ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ ਦਾਲਾਂ ਮਸਾਲੇ ਤੇ ਆਟਾ ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ ਇੰਨਾ ਹੀ ਨਹੀਂ ਮਿਠਾਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ ਭਾਰਤੀ ਗਰੋਸਰੀ ਮੀਟ ਅਤੇ ਮਿਠਾਈਆਂ ਵਾਲੀ ਸਦਾ ਇੱਕ ਨਾ ਯਾਦ ਰੱਖੋ ਇੰਡੀਅਨ ਪੰਜਾਬੀ ਬਾਜ਼ਾਰ

0: ਹੁਣ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੇ ਚਰਨਾਂ ਦਿੰਦੇ ਘੁਮਾਨ ਦੇ ਗੁਰੂ ਦੇ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਲਘੂ ਕਥਾ ਹੈ ਕਿ ਜਦ ਸੂਰਜ ਪਹਿਲੀ ਵਾਰ ਅਸਤਨ ਲੱਗਾ ਸੀ ਤਾਂ ਜਿਉਂ ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ ਚਾਨਣ ਘਟ ਰਿਹਾ ਸੀ, ਚਾਨਣ ਘਟ ਰਿਹਾ ਸੀ, ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ ਤੇ ਕਹਿੰਦੇ ਆ ਲੋਕਾਂ ਚ ਹਾਹਾਕਾਰ ਮਚ ਰਹੀ ਸੀ ਕਿ ਸੂਰਜ ਛਿਪ ਜਾਊਗਾ, ਹਨੇਰਾ ਪਸਰ ਜਾਊਗਾ, ਕਿਸੇ ਨੂੰ ਕੁਛ ਦਿਸੋ ਨਾ ਤੇ ਸਾਡਾ ਕੀ ਬਣੂਗਾ। ਦੁਨੀਆ ਫਿਕਰਮੰਦ ਸੀ ਪਰ ਸੂਰਜ ਅਸਤਿਆ, ਹਨੇਰੇ ਨੇ ਆਪਣਾ ਜੌਹਰ ਵਿਖਾਉਣ ਲਈ ਧਰਤੀ ਤੇ ਪੈਰ ਪਾਇਆ, ਪਰ ਕਹਿੰਦੇ ਆ ਦੂਰ ਕਿਸੇ ਝੌਂਪੜੀ ਚੋਂ ਇੱਕ ਦੀਪਕ ਨੇ ਸਿਰ ਚੁੱਕਿਆ। ਉਸਨੇ ਕਿਹਾ ਕਿ ਮੈਂ ਹਨੇਰੇ ਨੂੰ ਚੈਲੰਜ ਕਰਦਾ, ਹੋਰ ਕੁਛ ਨਹੀਂ ਤੇ ਆਪਣੇ ਆਲੇ ਦੁਆਲੇ ਤਾਂ ਮੈਂ ਇਸ ਨੂੰ ਨਹੀਂ ਲਾਗੇ ਲੱਗਣ ਦਿਆਂਗਾ, ਆਪਣੇ ਆਲੇ ਦੁਆਲੇ ਤਾਂ ਚਾਨਣ ਕਾਇਮ ਕਰਾਂਗਾ। ਤਾਂ ਉਸ ਦੀਪਕ ਨੂੰ ਦੇਖ ਕੇ ਕਹਿੰਦੇ ਹਰ ਝੁੱਗੀ ਝੌਂਪੜੀ ਚ ਇੱਕ ਦੀਪਕ ਉੱਠਿਆ ਤੇ ਦੁਨੀਆ ਹੈਰਾਨ ਰਹਿ ਗਈ ਕਿ ਇਹਨਾਂ ਦੀਪਕਾਂ ਨੇ ਹਨੇਰੇ ਨੂੰ ਪਸਰ ਨੂੰ ਰੋਕਿਆ ਤੇ ਲੋਕ ਦੇਖ ਸਕੇ। ਤੇ ਮੈਂ ਸਮਝਦਾ ਕਿ ਅੱਜ ਜਦੋਂ ਇੱਕ ਹਨੇਰਾ ਪੂਰੇ ਜ਼ੋਰ ਦੇ ਨਾਲ ਸੱਚ ਦੇ ਉੱਤੇ ਫਤਿਹ ਪਾਉਣ ਲਈ ਲਲਕਾਰ ਰਿਹਾ ਹੈ ਤਾਂ ਹੋਰ ਕੁਛ ਨਹੀਂ ਤਾਂ ਮੈਂ ਕਹੂੰਗਾ ਅਣਖੀਲਾ ਪੰਜਾਬ ਇੱਕ ਦੀਪਕ ਦੀ ਨਿਆਈ ਇਸ ਨੂੰ ਚੈਲੰਜ ਕਰ ਰਿਹਾ ਹੈ ਤੇ ਅਰਦਾਸ ਕਰਦਾ ਕਿ ਸਤਿਗੁਰੂ ਇਸ ਜੋਤ ਨੂੰ ਜਗਦੀ ਰੱਖੇ। ਮੈਂ ਕਿਉਂਕਿ ਇੱਕ ਖਾਸ ਮਿਸ਼ਨ ਤੇ ਇਸ ਦੇਸ਼ ਚ ਆਇਆ, ਉਹ ਇੱਕ ਛੋਟਾ ਜਿਹਾ ਮਿਸ਼ਨ ਹੈ ਕਿਉਂਕਿ ਤੁਸੀਂ ਤਾਂ ਬਹੁਤ ਵੱਡੇ ਮਿਸ਼ਨ ਨੂੰ ਇੱਥੇ ਅੱਜ ਦਾ ਵਿਸ਼ਾ ਬਣਾਇਆ, ਉਹਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਹੈ ਮਨੁੱਖੀ ਅਧਿਕਾਰਾਂ ਦਾ, ਤੇ ਮਨੁੱਖੀ ਅਧਿਕਾਰਾਂ ਚੋਂ ਵੀ ਇੱਕ ਛੋਟਾ ਜਿਹਾ ਹਿੱਸਾ ਮੈਨੂੰ ਦੇ ਦਿਓ ਤਾਂ ਮੈਂ ਗੱਲ ਕਰਦਾ ਕਿ ਅੱਜ ਅਸੀਂ ਕੈਨੇਡਾ ਚ ਇੱਕ ਰਿਪੋਰਟ ਦੀ ਗੱਲ ਕਰਨ ਆਏ ਸਾਂ। ਉਹ ਰਿਪੋਰਟ ਜੋ ਪਿਛਲੇ 10 ਸਾਲਾਂ ਦੀ ਜਬਰ ਦੀ ਇੱਕ ਕਹਾਣੀ ਨੂੰ ਬਿਆਨ ਕਰਦੀ ਹੈ, ਤੇ ਉਸ ਰਿਪੋਰਟ ਨੂੰ ਜਦ ਅਸੀਂ ਸ਼ੁਰੂ ਕਰਨ ਲੱਗੇ ਸਾਂ ਉਸ ਤੋਂ ਪਹਿਲਾਂ ਸਾਡੇ ਕੋਲ ਸੈਂਕੜੇ ਰਿਪੋਰਟਾਂ ਸੀਗੀਆਂ, ਪਰ ਇੱਕ ਸਵਾਲ ਸੀ ਜਿਹੜਾ ਉਹਨਾਂ ਰਿਪੋਰਟਾਂ ਚੋਂ ਸਾਨੂੰ ਕੋਈ ਜਵਾਬ ਨਹੀਂ ਸੀ ਦੇ ਰਿਹਾ। ਉਹ ਸਵਾਲ ਇਹ ਸੀ ਕਿ ਹਜ਼ਾਰਾਂ ਮਾਵਾਂ ਆਪਣੇ ਪੁੱਤਾਂ ਨੂੰ ਅੜੀਕ ਰਹੀਆਂ ਨੇ, ਚਾਹੇ ਕਈਆਂ ਨੂੰ ਪਤਾ ਹੈ ਕਿ ਪੁੱਤ ਹੁਣ ਇਸ ਦੁਨੀਆ ਤੇ ਜਰਵਾਣਿਆ ਨਹੀਂ ਛੱਡਿਆ, ਪਰ ਮਾਂ ਦਾ ਦਿਲ ਐਸਾ ਹੁੰਦਾ ਹੈ ਕਿ ਉਹ ਪੁੱਤ ਦੀ ਲਾਸ਼ ਦੇਖ ਕੇ ਵੀ ਯਕੀਨ ਨਹੀਂ ਕਰਦੀ ਕਿ ਉਹਦਾ ਪੁੱਤ ਉਹਨੂੰ ਛੱਡ ਗਿਆ। ਤੇ ਜਿੰਨਾ ਮਾਵਾਂ ਨੇ ਆਪਣੇ ਜਾਇਆਂ ਦੀਆਂ ਲਾਸ਼ਾਂ ਵੀ ਨਹੀਂ ਸੀ ਦੇਖੀਆਂ ਉਹ ਸਾਡੇ ਤੇ ਸਵਾਲ ਕਰ ਰਹੀਆਂ ਸੀ ਕਿ ਇੰਨਾ ਤਾਂ ਪਤਾ ਕਰ ਦਿਓ ਕਿ ਸਾਡਾ ਪੁੱਤ ਹੈ ਵੀ ਕਿ ਨਹੀਂ। ਉਹਨਾਂ ਭੈਣਾਂ ਦੇ ਵੀਰ ਉਹਨਾਂ ਭੈਣਾਂ ਦੇ ਹੱਥਾਂ 'ਚ ਫੜੀਆਂ ਰੱਖੜੀਆਂ ਵੀਰਾਂ ਨੂੰ ਡੇਕ ਰਹੀਆਂ ਸੀ। ਕਈ ਬੀਬੀਆਂ ਭੈਣਾਂ ਸਾਡੀਆਂ ਅਸੀਂ ਘਰੋਂ ਤੋਰਨ ਲਈ ਰੋਕੀ ਖੜੇ ਸਾਂ, ਕਿਉਂਕਿ ਜਿਨ੍ਹਾਂ ਨਾਲ ਮੰਗੀਆਂ ਸੀ, ਜਿਨ੍ਹਾਂ ਨਾਲ ਵਿਆਹਣੀਆਂ ਸੀ, ਪੁਲਿਸ ਨੇ ਚੁੱਕੇ ਆ, ਸਾਨੂੰ ਪਤਾ ਨਹੀਂ। ਸਾਡੀ ਰਵਾਇਤ ਹੈ ਕਿ ਸਾਡੀ ਧੀ ਉਹਦੀ ਹੈ, ਲੇਕਿਨ ਪਤਾ ਨਹੀਂ ਉਹ ਆਊਗਾ ਕਿ ਨਹੀਂ। ਇਸ ਕਹਾਣੀ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਅਸੀਂ ਇਸ ਗੱਲ ਤੇ ਅੰਕੜੇ ਇਕੱਠੇ ਕੀਤੇ ਕਿ ਕਿੰਨੇ ਪੁੱਤ, ਕਿੰਨੇ ਭਰਾ, ਕਿੰਨੇ ਪਤੀ ਤੇ ਕਿੰਨੇ ਬੱਚੇ ਲਾਪਤਾ ਨੇ। ਪਰ ਜਦੋਂ ਅਸੀਂ ਇਸ ਵਿਸ਼ੇ ਤੇ ਗੱਲ ਸ਼ੁਰੂ ਕੀਤੀ ਤਾਂ ਅਨੇਕਾਂ ਮਾਵਾਂ, ਅਨੇਕਾਂ ਭੈਣਾਂ ਇਹ ਗੱਲ ਕਹਿਣ ਲਈ ਤਿਆਰ ਨਹੀਂ ਸੀ। ਉਹ ਕਹਿੰਦੀਆਂ ਸੀ, ਪੁੱਤ ਜੇ ਗੱਲ ਤੁਸਾਂ ਗਾਂਹ ਕਰ ਦਿੱਤੀ, ਸਾਡਾ ਪੁੱਤ ਜਿੰਦਾ ਹੈ, ਜੇ ਉਹ ਮਾਰ ਦੇਣਗੇ, ਤੁਸੀਂ ਗੱਲ ਨਾ ਕਰਿਓ, ਅਸੀਂ ਤੁਹਾਨੂੰ ਵੀ ਨਹੀਂ ਦੱਸਣਾ। ਤਾਂ ਅਸੀਂ ਇੱਕ ਰਫ ਜਿਹਾ ਐਸਟੀਮੇਟ ਦੁਨੀਆਂ ਦੇ ਸਾਹਮਣੇ ਰੱਖਿਆ ਕਿ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ 'ਚ 2000 ਬੱਚੇ ਲਾਪਤਾ ਹੈ। ਸਰਕਾਰ ਸਾਨੂੰ ਦੱਸੇ ਕਿ ਉਹ ਕਿੱਥੇ ਨੇ। ਸਰਕਾਰ ਚੁੱਪ ਸੀ। ਅਸੀਂ ਫਿਰ ਕੁਛ ਪਰਿਵਾਰਾਂ ਵੱਲੋਂ ਹਾਈ ਕੋਰਟ 'ਚ ਪਟੀਸ਼ਨਾਂ ਕਰਾਈਆਂ ਕਿ ਦੱਸੋ ਇਹ ਬੱਚੇ ਕਿੱਥੇ ਨੇ। ਤਾਂ ਸਰਕਾਰ ਨੇ ਹਲਫੀਆ ਬਿਆਨ ਦਿੱਤੇ ਕਿ ਅਸੀਂ ਇਹਨਾਂ ਬੱਚਿਆਂ ਨੂੰ ਜਾਣਦੇ ਹੀ ਨਹੀਂ। ਜਦੋਂ ਗੱਲ ਹੋਰ ਅੱਗੇ ਵਧੀ ਤਾਂ ਜ਼ੁਲਮ ਦੇ ਇੰਚਾਰਜ ਨੇ KPS ਗਿੱਲ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਮਨੁੱਖੀ ਅਧਿਕਾਰ ਵਿੰਗ ਵਾਲੇ ਮਨੁੱਖੀ ਅਧਿਕਾਰਾਂ ਬਾਰੇ ਕੁਛ ਨਹੀਂ ਕਰ ਰਹੇ। ਇਹਨਾਂ ਦਾ ਇੱਕ ਮੋਟਿਵ ਹੈ ਕਿ ਇਹ ਬੌਕਰ ਖੜੀ ਕਰੀ ਰੱਖਣਾ ਚਾਹੁੰਦੇ ਆ ਕਿ ਪੰਜਾਬ 'ਚ ਕਿਤੇ ਅਮਨ ਨਾ ਹੋ ਜਾਵੇ। ਤੇ ਇਹ ISI ਦੇ ਏਜੰਟ ਨੇ ਤੇ ਸਾਡੀ ਪੁਲਿਸ ਮਸ਼ੀਨਰੀ ਨੂੰ ਡਿਸਕਰਜ ਕਰਕੇ ਦੁਬਾਰਾ ਮਿਲੀਟੈਂਸੀ ਉਭਾਰਨ ਲਈ ਸਾਜ਼ਿਸ਼ਾਂ ਕਰ ਰਹੇ ਨੇ। KPS ਗਿੱਲ ਨੇ ਇੱਥੋਂ ਤੱਕ ਕਿਹਾ ਕਿ ਮੈਂ ਦੱਸਦਾ ਉਹ ਬੱਚੇ ਕਿੱਥੇ ਹੈ। ਉਸ ਨੇ ਕਿਹਾ ਕਿ ਇਹ ਬੱਚੇ ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਦਿਹਾੜੀਆਂ ਕਰ ਰਹੇ ਨੇ ਤੇ ਇਹ ਮਨੁੱਖੀ ਅਧਿਕਾਰ ਸੰਗਠਨ ਸਾਨੂੰ ਕਹਿ ਰਹੇ ਨੇ ਕਿ ਹਜ਼ਾਰਾਂ ਬੱਚੇ ਲਾਪਤਾ ਨੇ। ਇੱਕ ਚੈਲੰਜ ਸੀਗਾ ਸਾਨੂੰ, ਇੱਕ ਚੈਲੰਜ ਸੀ ਉਸ ਹਕੀਕਤ ਨੂੰ ਜਿਹੜੀ ਅਸੀਂ ਸਾਹਮਣੇ ਲਿਆਉਣਾ ਚਾਹੁੰਦੇ ਸਾਂ। ਤੇ ਫਿਰ ਭਰਾਓ ਅਸੀਂ ਇਸ ਹਕੀਕਤ ਨੂੰ ਸਬੂਤਾਂ ਸਹਿਤ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਲਈ ਆਪਣੇ ਆਪ ਨੂੰ ਉਸ ਮੁਹਿੰਮ 'ਚ ਪਾਇਆ ਜਿੱਥੇ ਸਾਨੂੰ ਕਈਆਂ ਖਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ। ਲੇਕਿਨ ਅਸੀਂ ਗਏ ਉੱਥੇ ਜਿੱਥੇ ਸਾਡੇ ਭਰਾ ਗਏ ਸੀ। ਅਸੀਂ ਮਣੀਆਂ 'ਚ ਗਏ। ਅਸੀਂ ਜਾ ਕੇ ਉੱਥੇ ਡਿਊਟੀਆਂ ਦਿੰਦੇ ਮੁਲਾਜ਼ਮਾਂ ਨੂੰ ਪੁੱਛਿਆ ਕਿ ਸਾਨੂੰ ਇੰਨਾ ਕੀ ਦੱਸ ਦਿਓ ਕਿ ਇਸ ਸਮੇਂ 'ਚ ਪੁਲਿਸ ਨੇ ਤੁਹਾਨੂੰ ਕਿੰਨੀਆਂ ਕਲਾਸ਼ਾਂ ਦਿੱਤੀਆਂ ਸੀ। ਤਾਂ ਕੋਈ ਕਹੇ ਅਸੀਂ 8-10 ਰੋਜ਼ ਦੀਆਂ ਸਾੜਦੇ ਸਾਂ, ਕੋਈ ਕਹੇ ਕਿ ਕੋਈ ਹਿਸਾਬ ਹੀ ਨਹੀਂ, ਕਦੀ ਟਰੱਕ ਪੂਰਾ ਆ ਜਾਂਦਾ ਸੀ, ਕਦੀ 2-4 ਆਉਂਦੀਆਂ ਸੀ। ਜਦੋਂ ਅਸੀਂ ਕਿਹਾ ਕਿ ਸਾਨੂੰ ਤਾਂ ਹਿਸਾਬ ਚਾਹੀਦਾ ਹੈ ਤਾਂ ਉਹਨਾਂ ਸਾਨੂੰ ਕਿਹਾ ਕਿ ਇੱਕ ਥਾਂ ਤੋਂ ਹਿਸਾਬ ਮਿਲ ਸਕਦਾ ਹੈ। ਲਾਸ਼ਾਂ ਸਾਨੂੰ ਪੁਲਿਸ ਦਿੰਦੀ ਸੀ ਤੇ ਬਾਲਣ ਸਾਨੂੰ ਮਿਊਂਸਪਲ ਕਮੇਟੀ ਦਿੰਦੀ ਸੀ, ਕਿਉਂਕਿ ਮਿਊਂਸਪਲ ਕਮੇਟੀ ਦੇ ਨਿਯਮ ਨੇ ਇੱਥੇ ਵੀ ਹੋਣਗੇ ਕਿ ਸ਼ਹਿਰ ਦੇ ਵਿੱਚ ਲਾਵਾਰਸ ਲਾਸ਼ ਕੋਈ ਵੀ ਮਿਲੇ ਤਾਂ ਉਹਨੂੰ ਸ਼ਹਿਰ ਦੀ ਮਿਊਂਸਪੈਲਿਟੀ ਆਪਣੇ ਖਰਚੇ ਤੇ ਸੰਸਕਾਰ ਕਰਦੀ ਹੈ। ਤਾਂ ਫਿਰ ਗੁਰੂ ਦੇ ਪਿਆਰਿਓ, ਕੋਈ ਕੁਦਰਤੀ ਇਹ ਰਾਹ ਸਾਨੂੰ ਮਿਲ ਗਿਆ ਜਿੱਥੇ ਜਾ ਕੇ ਅਸੀਂ ਵੇਖਿਆ ਕਿ ਸਾਡੇ ਲਾਪਤਾ ਭਰਾਵਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ। ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਰੋਜ਼ਾਨਾ ਕਿੰਨਾ ਬਾਲਣ ਇਸ਼ੂ ਹੁੰਦਾ ਸੀ ਲਿਖਿਆ ਪਿਆ ਸੀ। ਉੱਥੇ ਇਹ ਲਿਖਿਆ ਪਿਆ ਸੀ ਕਿ ਕਿੰਨੀਆਂ ਲਾਸ਼ਾਂ ਕਿਹੜਾ ਪੁਲਿਸ ਅਫਸਰ ਦੇ ਕੇ ਗਿਆ। ਤੇ ਜਦੋਂ ਅਸੀਂ ਉਸ ਤੋਂ ਵੀ ਅੱਗੇ ਗਏ ਤਾਂ ਉੱਥੇ ਇਹ ਵੀ ਲਿਖਿਆ ਪਿਆ ਸੀ ਕਿ ਕਿਹੜਾ ਥਾਣੇਦਾਰ ਕਿੰਨੀਆਂ ਲਾਸ਼ਾਂ ਲੈ ਕੇ ਆਇਆ। ਤੇ ਇਸ ਤੋਂ ਵੀ ਅੱਗੇ ਕਹਿੰਦੇ ਆ ਜਦੋਂ ਕੋਈ ਜ਼ਿਆਦਾ ਹੀ ਹੰਕਾਰ ਚ ਆ ਜਾਵੇ ਜਾਂ ਆਪਾਂ ਕਹਿ ਲੈਂਦੇ ਹਾਂ ਕਿ ਉਹਨੂੰ ਰੱਬ ਭੁੱਲ ਜਾਂਦਾ ਹੈ ਤੇ ਉਹ ਇਹੋ ਜਿਹੀਆਂ ਕਾਰਵਾਈਆਂ ਕਰਦਾ ਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕਾਰਵਾਈਆਂ ਉਹਦੀ ਹਕੀਕਤ ਨੂੰ ਨੰਗਿਆਂ ਕਰ ਦੇਣਗੀਆਂ ਜਾਂ ਜਿਵੇਂ ਦੇਸੀ ਢੰਗ ਨਾਲ ਆਪਾਂ ਕਹਿੰਦੇ ਹਾਂ ਕਿ ਚੋਰ ਨਿਸ਼ਾਨ ਛੱਡ ਜਾਂਦਾ ਤਾਂ ਇਹਨਾਂ ਚੋਰਾਂ ਨੇ ਇੰਨੇ ਨਿਸ਼ਾਨ ਛੱਡ ਦਿੱਤੇ ਸੀ ਕਿ ਅਸੀਂ ਹੈਰਾਨ ਰਹਿ ਗਏ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨਾਂ ਸ਼ਹਿਰਾਂ ਦੀਆਂ ਮਿਊਂਸਪਲ ਕਮੇਟੀਆਂ ਦੇ ਸ਼ਮਸ਼ਾਨ ਘਾਟਾਂ 'ਚ 6,017 ਲਾਸ਼ਾਂ ਅਜਿਹੀਆਂ ਸਨ ਜਿਹੜੀਆਂ ਸਾਫ ਲਿਖੀਆਂ ਸਨ ਕਿ ਇਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੇ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਦਰਮਿਆਨ ਹੈ ਤੇ ਉਹਨਾਂ 'ਚ ਸਿਰਫ ਉਹ ਭਰਾਵਾਂ ਦੀਆਂ ਹੀ ਨਹੀਂ ਉਹਦੇ 'ਚ ਲਿਖੀਆਂ ਸੀ ਕਿ ਬੀਬੀਆਂ ਦੀਆਂ ਲਾਸ਼ਾਂ ਵੀ ਨੇ ਤੇ ਅਸੀਂ ਹੈਰਾਨ ਹੋਏ ਕਿ ਉਹਦੇ ਵਿੱਚ ਲਿਖਿਆ ਸੀ ਕਿ ਇੱਥੇ ਬਜ਼ੁਰਗਾਂ ਦੀਆਂ ਲਾਸ਼ਾਂ ਵੀ ਨੇ ਚਾਹੇ ਉਹ ਕੁਛ ਪਰਸੈਂਟ ਸੀ ਤੇ ਇਹ ਵੀ ਉੱਥੇ ਲਿਖਿਆ ਹੈ ਕਿ ਉੱਥੇ ਸਾਡੀਆਂ ਮਾਤਾਵਾਂ ਦੀਆਂ ਲਾਸ਼ਾਂ ਵੀ ਨੇ ਉੱਥੇ ਮਾਤਾ ਗਰਮੇਜ ਕੌਰ ਜਿਹਨੇ ਬਾਬਾ ਮਾਣੋ ਚਾਲ ਜੰਮਿਆ ਸੀ ਉਹਦੀ ਲਾਸ਼ ਵੀ ਸਾਨੂੰ ਲੱਭੀ ਉੱਥੇ ਬੀਬੀ ਮਹਿੰਦਰ ਕੌਰ ਜਿਹਨੇ ਪਰਮਜੀਤ ਸਿੰਘ ਪੰਜਵੜ ਜੰਮਿਆ ਉਹਦੀ ਲਾਸ਼ ਵੀ ਸਾਨੂੰ ਲੱਭੀ ਤੇ ਉੱਥੇ ਹਰਮਿੰਦਰ ਸਿੰਘ ਸੁਲਤਾਨਵਿੰਡ ਦੇ ਚਾਚੇ ਬਾਬਾ ਪਿਆਰਾ ਸਿੰਘ ਦੀ ਲਾਸ਼ ਵੀ ਸਾਨੂੰ ਲੱਭੀ ਤੇ ਭਰਾ ਜਦੋਂ ਸਾਨੂੰ ਇਹ ਸਾਰੀ ਹਕੀਕਤ ਮਿਲੀ ਤਾਂ ਅਸੀਂ ਉਸ ਦੇਸ਼ ਦੀ ਉੱਚ ਅਦਾਲਤ 'ਚ ਗਏ ਅਸੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਜੁਰਮਾਨਿਓ ਘੱਟੋ ਘੱਟ ਸਾਨੂੰ ਇਹ ਡਿਟੇਲ ਤਾਂ ਦੇ ਦਿਓ ਕਿ ਕਿਹੜੀ ਲਾਸ਼ ਕਿਹਦੀ ਹੈ ਤਾਂ ਕਿ ਅਸੀਂ ਹਰੇਕ ਮਾਂ ਭੈਣ ਨੂੰ ਦੱਸ ਸਕੀਏ ਹਰੇਕ ਬਾਪ ਨੂੰ ਦੱਸ ਸਕੀਏ ਕਿ ਉਹ ਆਪਣੇ ਦਿਲ ਦੇ ਵਿੱਚ ਜੋ ਧਾਰੀ ਅਰਦਾਸ ਹੈ ਉਹ ਸਤਿਗੁਰਾਂ ਪਾਸ ਕਰ ਸਕੇ ਕਿ ਸਤਿਗੁਰੂ ਮੇਰੇ ਪੁੱਤ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਇਹ ਆਪਣੀ ਰਵਾਇਤ ਹੈ ਅਸੀਂ ਪੁੱਤ ਮੰਗਦੇ ਹਾਂ ਸਤਿਗੁਰੂ ਪਾਸ ਅਰਦਾਸ ਕਰਕੇ ਅਸੀਂ ਆਪਣੇ ਘਰ ਦੇ ਜੀਆਂ ਨੂੰ ਤੋਰਦੇ ਹਾਂ ਸਤਿਗੁਰ ਪਾਸ ਅਰਦਾਸ ਕਰਦੇ ਹਾਂ ਕਿ ਚਰਨਾਂ ਨਾਲ ਲਾ ਲੈ ਤਾਂ ਅਸੀਂ ਜਦ ਇਹ ਮੰਗ ਕੀਤੀ ਕਿ ਕੁਛ ਨਹੀਂ ਚਾਹੀਦਾ ਸਾਨੂੰ ਸਾਨੂੰ ਘੱਟੋ ਘੱਟ ਇਹ ਦੱਸ ਦਿਓ ਕਿ ਕਿਹੜੇ ਘਰ ਦਾ ਹੀਰਾ ਕਿਹੜੀ ਸ਼ਮਸ਼ਾਨ ਘਾਟ 'ਚ ਤੁਸੀਂ ਕਦੋਂ ਸਾੜਿਆ ਸੀ ਕਿਉਂਕਿ ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ ਕਾਨੂੰਨ ਕਹਿੰਦਾ ਲਾਵਾਰਸ ਲਾਸ਼ ਦੇ ਕੱਪੜੇ ਉਦੋਂ ਤੱਕ ਸਾਂਭ ਕੇ ਰੱਖੇ ਜਾਂਦੇ ਆ ਜਦ ਤੱਕ ਉਹਨਾਂ ਦਾ ਵਾਰਸ ਕਲੇਮ ਨਾ ਕਰੇ ਪਰ ਉਹ ਦੇਸ਼ ਜੋ ਸਭ ਤੋਂ ਵੱਡੀ ਜਮਹੂਰੀਅਤ ਤੇ ਨਿਆਂ ਪਸੰਦ ਕਹਾਉਂਦਾ ਹੈ ਉਸਦੇ ਹਾਈ ਕੋਰਟ ਨੇ ਸਾਨੂੰ ਕਿਹਾ ਕਿ ਇੰਜ ਕਰੋ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਤਾਂ ਬਣਦੀ ਨਹੀਂ ਇਹਦੇ ਨਾਲ ਬਹੁਤ ਵੱਡਾ ਮਸਲਾ ਖੜਾ ਹੁੰਦਾ ਹੈ ਤੁਸੀਂ ਹਰੇਕ ਪਰਿਵਾਰ ਨੂੰ ਜਿਨ੍ਹਾਂ ਦੀ ਲਾਸ਼ ਹੈ ਭੇਜ ਦਿਓ ਅਸੀਂ ਉਹਨਾਂ ਨੂੰ ਜਾਣਕਾਰੀ ਦੇਵਾਂਗੇ ਕਾਨੂੰਨ ਨਾਲ ਮਖੌਲ ਕੀਤਾ ਗਿਆ ਹੈ ਇੱਕ ਕੌਮ ਨਾਲ ਮਖੌਲ ਕੀਤਾ ਗਿਆ ਹੈ ਤੇ ਉਹਨਾਂ ਲੋਕਾਂ ਨਾਲ ਮਖੌਲ ਕੀਤਾ ਗਿਆ ਹੈ ਜਿਹੜੇ ਹੋਰ ਕੁਛ ਨਹੀਂ ਮੰਗਦੇ ਸਿਰਫ ਡੈਥ ਸਰਟੀਫਿਕੇਟ ਹੀ ਮੰਗਦੇ ਸੀ ਕਿਉਂਕਿ ਅਸੀਂ ਹਾਈ ਕੋਰਟ ਤੋਂ ਮੰਗਿਆ ਕਿ ਸਾਨੂੰ ਸਾਡੇ ਨਾਲ ਸੰਬੰਧਿਤ ਵੀਰ ਭਰਾ ਦੀ ਲਾਸ਼ ਦੀ ਜਾਣਕਾਰੀ ਚਾਹੀਦੀ ਹੈ ਉਹ ਸਾਨੂੰ ਕਹਿ ਰਿਹਾ ਕਿ ਜਿਹਦੀ ਜਾਣਕਾਰੀ ਤੁਹਾਨੂੰ ਹੈਗੀ ਆ ਉਹਦੇ ਬਾਰੇ ਆ ਜਾਓ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਨੂੰ ਜਵਾਬ ਦਿੱਤਾ ਹੈ ਚਾਹੇ ਅਸੀਂ ਹੁਣ ਸੁਪਰੀਮ ਕੋਰਟ 'ਚ ਜਾਵਾਂਗੇ ਚਾਹੇ ਅਸੀਂ ਹਰ ਕਾਨੂੰਨੀ ਕਾਰਵਾਈ ਕਰਾਂਗੇ ਪਰ ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਕਚਹਿਰੀ ਹੁੰਦੀ ਹੈ ਤੇ ਅਸੀਂ ਲੋਕਾਂ ਦੀ ਕਚਹਿਰੀ 'ਚ ਦੁਨੀਆ ਪੱਧਰ ਤੇ ਜਾਣਾ ਚਾਹੁੰਦੇ ਕਿ ਐ ਦੁਨੀਆ ਵਾਲਿਓ ਤੁਸੀਂ ਸਾਨੂੰ ਅੱਤਵਾਦੀ ਆਖਿਆ ਤੁਸੀਂ ਸਾਨੂੰ ਫਿਰਕਾ ਪ੍ਰਸਤ ਆਖਿਆ ਪਰ ਜਿਨ੍ਹਾਂ ਨੂੰ ਤੁਸੀਂ ਅਮਨ ਦੇ ਮਸੀਹੇ ਆਖਿਆ ਸੀ ਜਿਨ੍ਹਾਂ ਨੂੰ ਤੁਸੀਂ ਜਮਹੂਰੀਅਤ ਦੇ ਪੈਗੰਬਰ ਕਿਹਾ ਸੀ ਉਹਨਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ।

0: ਕਰਿਓ ਮੇਰੇ ਭਰਾਓ, ਗੁਰੂ ਪਾਸ ਅਰਦਾਸ ਕਰੋ ਕਿ ਸੱਚੀਆਂ ਅਸੀਂ ਅਣਖੀਲੇ ਬਣੇ ਰਹੀਏ। ਜਿਸ ਕੰਮ ਲਈ ਸਾਨੂੰ ਸਾਜਿਆ ਗਿਆ ਸੀ ਉਹਦੇ ਤੇ ਪਹਿਰਾ ਦੇ ਸਕੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਗੁਰੂ ਤੋਂ ਸਭ ਕੁਝ ਮੰਗਦੇ ਆ, ਗੁਰੂ ਤੋਂ ਇੱਕ ਦਾਤ ਅਸੀਂ ਮੰਗਦੇ ਨਹੀਂ ਡਰਦੇ। ਗੁਰੂ ਕੋਲ ਬੜੀਆਂ ਦਾਤਾਂ ਨੇ, ਪਰ ਸਭ ਤੋਂ ਵੱਡੀ ਦਾਤ ਸਤਿਗੁਰਾਂ ਕੋਲ ਕਿਹੜੀ ਹੈ? ਸਭ ਤੋਂ ਵੱਡੀ ਦਾਤ ਦੁੱਧ ਦੀ ਨਹੀਂ ਗੀ, ਪੁੱਤ ਦੀ ਨਹੀਂ ਗੀ। ਤੇ ਗੁਰੂ ਹੁਣ ਗੱਦੀ ਵੀ ਕਿਸੇ ਨੂੰ ਨਹੀਂ ਦਿੰਦੇ, ਕਿਸੇ ਸਾਧ ਨੂੰ ਹੁਣ ਉਹ ਗੁਰੂ ਨਹੀਂ ਬਣਾ ਸਕਦੇ। ਗੁਰੂ ਨੇ ਜਦ ਗੁਰ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਸੀ ਤਾਂ ਉਹਦੇ ਕੋਲ ਇੱਕ ਵਿਸ਼ੇਸ਼ ਦਾਤ ਸੀ ਜਿਹੜੀ ਜਿਹੜਾ ਮਰਜ਼ੀ ਸਿੱਖ ਲੈ ਸਕਦਾ। ਤੇ ਉਸ ਵਿਸ਼ੇਸ਼ ਦਾਤ ਨੂੰ ਗੁਰਾਂ ਦੇ ਤੋਂ ਬਾਅਦ ਸਿੱਖਾਂ ਨੇ ਇੰਨਾ ਸਤਿਕਾਰ ਕੀਤਾ ਤੇ ਉਹ ਵਿਸ਼ੇਸ਼ ਦਾਤ ਹੈ ਗੁਰੂ ਦੇ ਕੋਲ, ਹੈ ਉਹ ਹੈ ਸ਼ਹਾਦਤ ਦੀ ਦਾਤ। ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ ਉਹ ਗੁਰੂ ਤਾਂ ਨਹੀਂ ਬਣਦੇ, ਲੇਕਿਨ ਗੁਰੂ ਤੋਂ ਬਾਅਦ ਸਾਡੀ ਕੌਮ ਦੇ ਸਭ ਤੋਂ ਵੱਧ ਸਤਿਕਾਰਤ ਲੋਕ ਬਣਦੇ। ਤੇ ਮੈਂ ਇਹ ਆਸ ਕਰਦਾ ਹਾਂ, ਮੈਂ ਕੋਈ ਸਿਆਸੀ ਲੀਡਰ ਤਾਂ ਹੈ ਨਹੀਂ ਕਿ ਕੋਈ ਸਿਆਸੀ ਲਾਈਨ ਜਾਂ ਸਿਆਸੀ ਪੈਂਤੜਾ ਕਰ ਸਕਾਂ। ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਮੈਂ ਤੁਹਾਨੂੰ ਜ਼ਰੂਰ ਕਹੂੰਗਾ, ਖਾਲਸਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਲਈ, ਦੁਨੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਲਈ ਸਾਜਿਆ ਗਿਆ ਸੀ। ਤੇ ਜੇ ਆਪਣੇ ਮਨੁੱਖੀ ਅਧਿਕਾਰ ਹੀ ਨਾ ਬਚਾ ਸਕਿਓ ਤਾਂ ਦੁਨੀਆਂ 'ਚ ਤੁਸੀਂ ਖਾਲਸੇ ਦੀ ਡੈਫੀਨੇਸ਼ਨ ਕੁਛ ਵੀ ਨਹੀਂ ਦੇ ਸਕੋਗੇ। ਉੱਥੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਸਤਿਗੁਰ ਤੋਂ ਲੈਣਾ ਹੀ ਨਾ ਸਿੱਖੋ, ਸਤਿਗੁਰ ਤੋਂ ਕੁਛ ਜੋ ਤੁਹਾਨੂੰ ਹਦਾਇਤ ਹੋਈ ਆ ਉਹ ਵੀ ਪੂਰੀ ਕਰਨੀ ਸਿੱਖੋ, ਸਾਰਾ ਕੁਛ ਇਹਦੇ ਵਿੱਚ ਆ ਜਾਊਗਾ, ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਇੰਨਾ ਹੀ ਕਹਿੰਦਾ ਹੋਇਆ ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।
1: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
2: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ? ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
2: ਤੈਨੂੰ ਇਹ ਸਭ ਕਿਵੇਂ ਪਤਾ?
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
2: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
1: saveonenergy.ca/eap.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
3: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
2: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
3: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
3: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
4: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ insuranceforyou.ca
5: ਹਰ ਤਰ੍ਹਾਂ ਦੀ ਫਸਟ ਸੈਕੰਡ ਜਾਂ ਥਰਡ ਮਾਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487 ਬੈਸਟ ਰੇਟਸ ਝਟਪਟ ਸਰਵਿਸ ਲਈ ਮਨੀਸ਼ 416-317-3487
6: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ

0: ਨਾਨਕ ਰੈਨੋਵੇਸ਼ਨ ਦੇ ਨਾਲ ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ। ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ। ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ।
1: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
2: ਮੈਂ ਕਿ ਅਚਨ ਜੀ ਸਲਾਮ ਕਹਿਆ।
1: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਤਾਰੀਖ ਨੋਟ ਕਰ ਲੋ, 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477839873। ਬਸ ਰੈਡੀ ਹੋ ਜਾਓ ਨੱਚਣ, ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।

0: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ, ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤੇ ਸਰਦਾ ਬੁਰੀ ਹੈ, ਸਤਿਗੁਰ ਹੋਏ ਦਿਆਲ ਨਾ ਕਭੂ ਝੁਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ।

ਪ੍ਰੋਗਰਾਮਾਂ ਜੁੜੇ ਹੋਏ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਅਤੇ ਠੀਕ ਠਾਕ ਹੋ ਸਾਰੀ ਚੜ੍ਹਦੀ ਕਲਾ 'ਚੋਂ? ਅੱਜ ਦੀ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਨੂੰ ਇੰਜੋਏ ਕਰ ਰਹੇ ਹੋ ਨਾ? ਸਟੂਡੀਓ ਦੀ ਘੜੀ ਦੇ ਮੁਤਾਬਿਕ 7:07 ਹੋ ਚੁੱਕੇ ਆ ਅਤੇ ਅੱਜ ਬਈ ਖੂਬਸੂਰਤ ਦਿਨ ਆ ਅਤੇ ਹਮੇਸ਼ਾ ਦੀ ਤਰ੍ਹਾਂ ਸਾਰੇ ਦਿਨ ਵਧੀਆ ਹੁੰਦੇ ਆ। ਐਵੇਂ ਆਪਾਂ ਕਹੀਏ ਕਿ ਮੰਡੇ ਟਿਊਜ਼ਡੇ ਠੀਕ ਆ, ਜਿਹੜੇ ਸ਼ੁਰੂਆਤੀ ਦਿਨ ਹੁੰਦੇ ਹਫ਼ਤੇ ਦੇ ਥੋੜ੍ਹੇ ਜਿਹੇ ਸੁਸਤੀ ਵਾਲੇ ਹੁੰਦੇ ਆ, ਪਰ ਇੱਦਾਂ ਹੀ ਆ, ਚੱਕਦੇ ਨੇ ਫੱਟੇ। ਆਪਾਂ ਚੜ੍ਹਦੀ ਕਲਾ ਰੱਖਣੀ ਹੈ ਅਤੇ ਫਿਰ ਸਾਰਾ ਕੁਛ ਫਤਿਹ ਹੋ ਜਾਂਦਾ। ਸੋ ਨਾਲ ਦੀ ਨਾਲ ਅੱਜ ਦੇ ਸਪੋਂਸਰ ਸਾਹਿਬਾਨਾਂ ਦਾ ਸੁਨੇਹਾ ਦੇ ਦੀ, ਕਿਉਂਕਿ ਮੈਨੂੰ ਲੱਗਦਾ ਰਮੇਸ਼ ਜੀ ਅੱਜ ਕੁਛ ਕੁ ਟੈਕਨੀਕਲ ਇਸ਼ੂ ਆ ਰਿਹਾ, ਅਤੇ ਜਿੱਦਾਂ ਹੀ ਰਮੇਸ਼ ਜੀ ਜੁੜਦੇ ਅਤੇ ਆਪਾਂ ਦੇਸ਼ ਅਤੇ ਦੁਨੀਆ ਭਰ ਦੀਆਂ ਖਬਰਾਂ ਦੀਆਂ ਗੱਲਾਂ ਬਾਤਾਂ ਕਰਾਂਗੇ। ਤਦ ਤੱਕ ਆਪਾਂ ਇੱਕ ਪਿਆਰਾ ਜਿਹਾ ਗੀਤ, ਮੇਰੀ ਪਸੰਦ ਆ, ਅਤੇ ਗੱਲਾਂ ਤੁਹਾਡੀ ਪਸੰਦ ਦੀਆਂ, ਅਤੇ ਨਾਲ ਦੀ ਨਾਲ ਫਿਰ ਗੱਲਾਂ ਬਾਤਾਂ ਕਰਦੇ ਹਾਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਮੈਸੇਜ ਆਉਣੇ ਸ਼ੁਰੂ ਹੋ ਗਿਆ, ਸੋ ਆਪਾਂ ਓਕੇ, ਲੈ ਮੀ ਚੈੱਕ। ਓਕੇ, ਮੈਨੂੰ ਲੱਗਦਾ ਕੁਛ ਟੈਕਨੀਕਲ ਇਸ਼ੂ ਮੇਰੇ ਵੀ ਆ ਗਿਆ। ਇਹ ਕੰਪਿਊਟਰ ਨੇ, ਚਲੋ ਭਾਈ, ਚਲੋ ਚਲੋ ਚਲੋ ਯੇ ਅੱਛਾ, ਟੈਕਨੀਕਲ ਇਸ਼ੂ ਜਿਹੜੇ ਆ ਨਾ, ਇਹ ਜ਼ਿੰਦਗੀ ਦਾ ਹਿੱਸਾ ਹੀ ਆ, ਇਹ ਪਾਰਟ ਆਫ ਲਾਈਫ ਆ। ਇਹ ਬੜੇ ਆਉਂਦੇ ਆ ਕਈ ਵਾਰ, ਤੁਹਾਨੂੰ ਸਰੀਰਕ ਤੌਰ 'ਤੇ ਵੀ ਇਸ਼ੂ ਆ ਜਾਂਦੇ ਆ, ਜਿਹੜੀ ਟੈਕਨੀਕਲ ਚੀਜ਼ਾਂ ਉਹਨਾਂ ਵਿੱਚ ਤਾਂ ਆਉਣੇ ਹੀ ਆਉਣੇ ਆ। ਸੋ 905-673-33-37 905-673-33-37 'ਤੇ ਗੱਲਾਂ ਬਾਤਾਂ ਹੋ ਰਹੀਆਂ, ਔਰ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਅਤੇ ਆਈ ਥਿੰਕ ਰਮੇਸ਼ ਜੀ ਸਾਡੇ ਨਾਲ ਪੰਜਾਬ ਦੀ ਧਰਤੀ ਦਾ ਜੁੜ ਚੁੱਕੇ ਨੇ, ਅਤੇ ਜਲਦੀ ਆਪਾਂ ਤੁਹਾਡਾ ਰਾਬਤਾ ਕਰਦੇ ਹਾਂ।

0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਹਰਮਨ ਬੱਤਾ ਜੀ ਦਾ ਸੁਨੇਹਾ ਦੇ ਦਈਏ। ਹਰਮਨ ਬੱਤਾ ਜੀ ਮੌਰਗੇਜ ਬ੍ਰੋਕਰ ਨੇ, ਮੌਰਗੇਜ ਦੀਆਂ ਸੇਵਾਵਾਂ ਦੇ ਲਈ ਤੁਸੀਂ ਯਾਦ ਰੱਖਣਾ ਜੀ, ਹਰਮਨ ਬੱਤਾ ਨੂੰ ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਲਈ ਮੌਰਗੇਜ ਚਾਹੀਦੀ ਹੈ, ਤਾਂ ਫਿਰ ਹਰਮਨ ਬੱਤਾ ਨੂੰ ਤੁਸੀਂ ਯਾਦ ਰੱਖਣਾ ਆ। 647-685-9000 ਹਰਮਨ ਬੱਤਾ ਜੀ। ਔਰ ਸਾਡੇ ਨਾਲ ਰਾਬਤਾ ਲੈਟ ਮੀ ਚੈੱਕ ਜੁੜ ਚੁੱਕਿਆ ਆ ਜੀ ਸਾਡੇ ਨਾਲ ਪੰਜਾਬ ਦੀ ਧਰਤੀ ਤੋਂ ਲੌਡਾ ਵੇਲਾ ਤਰਕਾਲਾਂ ਦੀ, ਸਤਿ ਸ਼੍ਰੀ ਅਕਾਲ। ਔਰ ਸਾਡੇ ਵੱਲੋਂ ਕਨੇਡਾ ਵੱਲੋਂ ਚੜ੍ਹਦੀ ਕਲਾ ਸਵੇਰ ਦੀ ਖੂਬਸੂਰਤ ਸੱਜਰੀ ਸਵੇਰ ਦੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰਵਾਨ ਕਰਨਾ ਰਮੇਸ਼ ਜੀ, ਕੀ ਹਾਲ ਚਾਲ?
1: ਪ੍ਰਭ ਸੰਧੂ ਜੀ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਔਰ ਸਾਰੇ ਸਰੋਤਿਆਂ ਦਾ ਵੀ ਸਤਿਕਾਰ ਆ, ਪਿਆਰ ਆ, ਬਹੁਤ ਸਾਰੀਆਂ ਕਾਲਜ਼ ਆ ਰਹੀਆਂ। ਸੋ ਆਪਾਂ ਤੁਸੀਂ ਹੋਲਡ ਰੱਖੋ, ਬਸ ਨਵੇਂ ਸਰੋਤੇ ਜਿਹੜੇ ਜੁੜਦੇ ਉਹਨਾਂ ਨੂੰ ਦੱਸ ਦਈਏ ਕਿ ਤੁਹਾਡੀਆਂ ਕਾਲਜ਼ ਅਸੀਂ 7:30 ਤੋਂ ਬਾਅਦ ਅਸੀਂ ਰਮੇਸ਼ ਜੀ ਨਾਲ ਤੁਹਾਡੇ ਸਵਾਲ ਜਵਾਬ ਜਿਹੜੇ ਉਹ ਸਿਲਸਿਲਾ 7:30 ਆਪਾਂ ਸ਼ੁਰੂ ਕਰਾਂਗੇ। ਸੋ ਤੁਸੀਂ ਸਟੇ ਟਿਊਨਡ। ਸੋ 905-673-3337 905-673-3337 ਪਹਿਲੀ ਖਬਰ ਵੱਲ ਚੱਲਦੇ ਹਾਂ, ਬਹੁਤਾ ਸਮਾਂ ਅਸੀਂ ਨਾ ਖਰਾਬ ਕਰਦੇ ਹਾਂ। ਰਮੇਸ਼ ਜੀ, ਪੰਜਾਬ ਵਿੱਚ SIR ਦਾ ਬੜਾ ਰੌਲਾ ਪਿਆ ਅਤੇ ਬੜੇ ਕਨਫਿਊਜ਼ਨ ਵੀ ਚੱਲ ਰਿਹਾ, ਬੜੀਆਂ ਦਿਮਾਗ ਦੇ ਵਿੱਚ ਚੱਲਦੀਆਂ ਕਿ ਕੀ ਹੋਣਾ, ਕੀ ਬਣਨਾ, ਕਿਹਦੀ ਵੋਟ ਬਣਨੀ, ਕਿਹਦੀ ਕੱਟੀ ਜਾਣੀ ਆ। ਸੋ ਹੁਣ ਕਹਿੰਦੇ ਪੰਜਾਬ ਵਿੱਚ ਚੱਲਦੀ ਜਿਹੜੀ SIR ਭਾਜਪਾ ਅਤੇ ਦੂਜੀਆਂ ਜਿਹੜੀਆਂ ਪਾਰਟੀਆਂ ਉਹ ਆਹਮੋ ਸਾਹਮਣੇ ਹੋ ਗਈਆਂ, ਇਹ ਕਿਹੜੇ ਵਿਸ਼ੇ 'ਤੇ ਹੁਣ ਤਕਰਾਰ ਇਹਨਾਂ ਦਾ ਹੋ ਗਿਆ?
1: ਪ੍ਰਭ ਸੰਧੂ ਜੀ, SIR ਦੇ ਉੱਪਰ ਭਾਰਤੀ ਜਨਤਾ ਪਾਰਟੀ ਅਤੇ ਭਾਰਤ ਦੀਆਂ ਕੁਝ ਇੱਕ ਸਿਆਸੀ ਪਾਰਟੀਆਂ ਪਹਿਲੇ ਦਿਨ ਤੋਂ ਹੀ ਆਹਮੋ ਸਾਹਮਣੇ ਹੈ। ਕਾਂਗਰਸ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਬਹੁਤ ਸਾਰੀਆਂ ਹੋਰ ਪਾਰਟੀਆਂ ਜਿਹੜੀਆਂ ਕਾਂਗਰਸੀ ਖੇਮੇ ਦੀਆਂ ਪਾਰਟੀਆਂ, ਉਹ ਪਹਿਲੇ ਦਿਨ ਤੋਂ ਠੋਕ ਵਜਾ ਕੇ ਕਹਿ ਰਹੀਆਂ ਨੇ ਕਿ SIR ਇੱਕ ਉਹ ਸਾਧਨ ਤਿਆਰ ਕੀਤਾ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਰਾਹੀਂ, ਜਿਹਦੇ ਰਾਹੀਂ ਵੋਟਾਂ ਦੀ ਚੋਰੀ ਕੀਤੀ ਜਾਂਦੀ ਹੈ, ਮਨਚਾਹੀਆਂ ਵੋਟਾਂ ਕੱਟ ਦਿੱਤੀਆਂ ਜਾਂਦੀਆਂ, ਮਨਚਾਹੀਆਂ ਬਣਾ ਲਈਆਂ ਜਾਂਦੀਆਂ, ਵੋਟਾਂ ਦੀ ਵੱਡੇ ਪੱਧਰ ਤੇ ਲੁੱਟ ਕਸੁੱਟ ਚੋਰੀ ਦਾ ਦੋਸ਼ ਰਾਹੁਲ ਗਾਂਧੀ ਵੀ ਲਾ ਚੁੱਕੇ ਹੈ। ਔਰ ਦੋਸ਼ ਵੀ ਬੜੇ ਕੋਈ ਸਧਾਰਨ ਅਵਸਥਾ 'ਚ ਨਹੀਂ, ਵੱਡੀਆਂ ਵੱਡੀਆਂ ਪ੍ਰੈਸ ਵਾਰਤਾ ਕਰਕੇ ਕੁਝ ਇੱਕ ਅੰਕੜੇ ਪੇਸ਼ ਕੀਤੇ, ਭਾਰਤ ਦੇ ਚੋਣ ਕਮਿਸ਼ਨ ਦੇ ਉੱਪਰ ਦੋਸ਼ ਲਾਏ ਰਾਹੁਲ ਗਾਂਧੀ ਨੇ ਕਿ ਇਹਨਾਂ SIR ਦੇ ਵਿੱਚ ਚੋਣ ਕਮਿਸ਼ਨ ਭਾਰਤੀ ਜਨਤਾ ਪਾਰਟੀ ਦਾ ਹੱਥ ਠੋਕਾ ਬਣਿਆ ਹੋਇਆ। ਹੁਣ ਉਹ ਮਸਲੇ ਦੇ ਉੱਪਰ ਭਾਜਪਾ ਲਗਾਤਾਰ ਕਹਿ ਰਹੀ ਹੈ ਜੀ ਇਹ ਸਿਆਸਤ ਕਰਦੇ, ਏਦਾਂ ਦੀ ਗੱਲ ਹੀ ਕੋਈ ਨਹੀਂ, ਚੋਣ ਕਮਿਸ਼ਨ ਆਪਣਾ ਜਿਹੜਾ ਪੱਖ ਰੱਖ ਚੁੱਕਾ ਹੈ ਕਿ ਭਾਈ ਬਿਲਕੁਲ ਵਿਧੀਵਤ ਕਾਨੂੰਨ ਦੇ ਮੁਤਾਬਕ, ਨਿਯਮਾਂ ਦੇ ਮੁਤਾਬਕ, ਪੂਰੀ ਪਾਰਦਰਸ਼ਤਾ ਦੇ ਨਾਲ ਕੰਮ ਹੋ ਰਿਹਾ ਹੈ। ਹੁਣ SIR ਚੱਲਦੀ ਚੱਲਦੀ ਭਾਰਤ ਦੀਆਂ ਹੋਰ ਨਿਕਰਾਂ ਚੋਂ ਇਸ ਵੇਲੇ ਪੰਜਾਬ ਪਹੁੰਚੀ ਹੋਈ ਹੈ। ਪ੍ਰਭ ਸੰਧੂ ਜੀ, SIR ਦਾ ਜਿਹੜਾ ਪਹਿਲਾ ਮਹੀਨਾ ਹੁੰਦਾ ਹੈ ਜਦੋਂ ਵੋਟਾਂ ਦੀ ਮੈਪਿੰਗ ਹੋਣੀ ਹੈ ਜਾਂ ਕਿਸੇ ਦੀ ਸ਼ਨਾਖਤ ਹੋਣੀ ਹੈ, ਕਿਸੇ ਨੇ ਫਾਰਮ ਭਰਨਾ, ਕਿਸੇ ਨੇ ਨਹੀਂ ਭਰਨਾ, ਜਿਹੜਾ ਪਹਿਲਾ ਮਹੀਨਾ ਹੁੰਦਾ ਉਹੀ ਅਹਿਮ ਹੁੰਦਾ ਹੈ। ਉਹ ਪਹਿਲਾ ਪੜਾਅ ਯਾਨੀ ਪਹਿਲਾ ਮਹੀਨਾ ਚੱਲ ਰਿਹਾ ਪੰਜਾਬ ਦੇ ਵਿੱਚ, ਉਹ ਚੋਂ ਵੀ ਲਗਭਗ ਅੱਧੇ ਨਾਲੋਂ ਜ਼ਿਆਦਾ ਕਹਿ ਲਈਏ ਮੁਕੰਮਲ ਹੋ ਗਿਆ, 10 ਦਿਨ ਹੋਰ ਰਹਿ ਗਏ ਆ, 20 ਦਿਨ ਹੋ ਗਏ ਆ। ਹੁਣ ਉਹਦੇ ਵਿੱਚ ਰੌਲੇ ਰੱਪੇ ਤੇ ਪੰਜਾਬ 'ਚ ਵੀ ਹੈਗੇ ਆ। ਹੁਣ ਰੌਲੇ ਰੱਪਿਆਂ ਤੋਂ ਗੱਲ ਚੱਲਦੀ ਚੱਲਦੀ ਅੱਜ ਅਚਾਨਕ ਕੀ ਵਾਪਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸੂਬੇ ਦੀ ਸਕੱਤਰ ਹੈ ਰੇਨੂ ਕਸ਼ਪ। ਹੁਣ ਰੇਨੂ ਕਸ਼ਪ ਵੀ ਇੱਕ ਬਿੰਗਾ ਟੇਢਾ ਬਿਆਨ ਦੇ ਕੇ, ਅੱਜ ਕੱਲ੍ਹ ਕੈਮਰੇ ਲੋਕਾਂ ਨੇ ਹੱਥਾਂ 'ਚ ਫੜੇ ਆ, ਉਹ ਬਿਆਨ ਨਸ਼ਰ ਹੋ ਗਿਆ। ਉਹਦੇ ਵਿੱਚ ਉਹ ਕਹਿੰਦੀ ਕਿ SIR ਕਰਵਾਓ, 20,000 ਤੋਂ 25,000 ਵੋਟਾਂ ਕਟਵਾਓ ਤੇ ਫਿਰ ਆਪਣਾ ਭਾਜਪਾ ਦਾ MLA ਬਣਾਓ। ਦੇਖੋ, ਇਹੀ ਤੇ ਦੋਸ਼ ਲੱਗਦੇ ਆ। ਪੱਛਮੀ ਬੰਗਾਲ ਦੇ ਵਿੱਚ ਬੀਬੀ ਮਮਤਾ ਬੈਨਰਜੀ ਨੇ ਚੀਕ ਚੀਕ ਕੇ ਕਿਹਾ ਕਿ ਆਹ ਅੰਕੜੇ ਆ ਜੀ, ਅਸੀਂ ਇੰਨੀਆਂ ਵੋਟਾਂ ਤੇ ਚੋਣ ਹਾਰੇ, ਇੰਨੀਆਂ ਵੋਟਾਂ ਉੱਥੋਂ ਕੱਟੀਆਂ ਗਈਆਂ। ਹੋਰ ਵੀ ਸੂਬਿਆਂ 'ਚ ਇਹੀ ਰੌਲਾ ਪਿਆ। ਤੇ ਇੱਥੇ ਜਦੋਂ ਰੇਨੂ ਕਸ਼ਪ ਇਹ ਕਹਿ ਗਏ ਕਿ ਭਾਈ SIR ਕਰਵਾਓ, 20,000 ਤੋਂ 25,000 ਵੋਟਾਂ ਕਟਵਾਓ ਤੇ ਫਿਰ ਆਪਣਾ ਭਾਜਪਾ ਦਾ MLA ਬਣਾਓ, ਉਹਨੂੰ ਲੈ ਕੇ ਹੁਣ ਹਾਹਾਕਾਰ ਮੱਚ ਗਈ। ਉਹਨੂੰ ਲੈ ਕੇ ਕਾਂਗਰਸ ਕਹਿੰਦੀ ਆ ਵੇਖੋ ਜੀ ਸੱਚ ਸਾਹਮਣੇ ਆ ਗਿਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਆ। ਹੁਣ ਗੱਲ ਇਹ ਕਿ ਰੇਨੂ ਕਸ਼ਪ ਤੇ ਬਿਆਨ ਤੋਂ ਯੂ ਟਰਨ ਲੈ ਗਈ, ਉਹ ਕਹਿੰਦੀ ਜੀ ਮੇਰੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਹੁਣ ਇੱਕ ਅੱਧੀ ਚੀਜ਼ ਅੱਜ ਕੱਲ੍ਹ ਹੋਰ ਮਿਲੀ ਹੈ ਇਹਨਾਂ ਸਿਆਸੀ ਲੋਕਾਂ ਨੂੰ, AI। ਜਦੋਂ ਪ੍ਰਭ ਸੰਧੂ ਜੀ ਚਾਰੇ ਪਾਸੇ ਨਾ ਗੱਲ ਬਣੇ ਤੇ ਫਿਰ ਕਹਿੰਦੇ ਜੀ AI ਦੇ ਨਾਲ ਜਨਰੇਟ ਕੀਤੀ ਫੋਟੋ ਹੈ, AI ਦੇ ਨਾਲ ਜਨਰੇਟ ਕੀਤੀ ਮੇਰੀ ਆਵਾਜ਼, ਮੈਂ ਤੇ ਕਿਹਾ ਹੀ ਨਹੀਂ। ਇੱਕ ਨਵਾਂ ਢੰਗ ਇਹਨਾਂ ਨੂੰ ਲੱਭਿਆ, ਮੈਂ ਤਾਂ ਹੀ ਉਹ ਕਹਿੰਦਾ ਕਿ AI ਦਾ ਲੋਕਾਂ ਨੂੰ ਤੇ ਸਵਾਹ ਫਾਇਦਾ ਹੋਣਾ, ਫਾਇਦਾ ਤੇ ਇਹਨਾਂ ਨੂੰ ਹੋਇਆ। ਮੁਕਰਨ ਦੇ ਲਈ ਕਿੰਨਾ ਸੋਹਣਾ ਢੰਗ ਮਿਲ ਗਿਆ ਇਹਨਾਂ ਨੂੰ, ਨਾ ਜੀ ਨਾ ਕਹਿੰਦੇ, ਤੇ ਏ ਆਈ ਦੇ ਨਾਲ ਤਿਆਰ ਕੀਤੀ ਹੈ। ਹੁਣ ਪੰਜਾਬ ਦੇ ਵਿੱਚ ਐਸ ਆਈ ਆਰ ਨੂੰ ਲੈ ਕੇ ਫਿਰ ਇੱਕ ਵਾਰ ਜਿਹੜੀ ਹੈ ਸਿਆਸਤ ਛਿੜ ਗਈ ਹੈ। ਉਵੇਂ ਪ੍ਰਭ ਸੰਧੂ ਜੀ, ਜੇ ਤੇ ਕਾਨੂੰਨ ਤੇ ਨਿਯਮਾਂ ਦੇ ਮੁਤਾਬਕ ਗੱਲ ਕਰੀਏ, ਜੋ ਚੋਣ ਕਮਿਸ਼ਨ ਕਹਿੰਦਾ ਹੈ, ਜੋ ਚੋਣ ਕਮਿਸ਼ਨ ਦੇ ਅਧਿਕਾਰੀ ਅਫਸਰ ਮੁਲਾਜ਼ਮ ਕਹਿੰਦੇ ਆ, ਉਹਦੇ ਮੁਤਾਬਕ ਤੇ ਰੱਤੀ ਭਰ ਵੀ ਮਾੜੀ ਚੀਜ਼ ਨਹੀਂ ਜਾਪਦੀ। ਪਰੰਤੂ ਜਦੋਂ ਏਦਾਂ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ, ਜਦੋਂ ਰਾਹੁਲ ਗਾਂਧੀ ਦੀ ਪ੍ਰੈਸ ਵਾਰਤਾ ਵੇਖਦੇ ਹਾਂ, ਜਦੋਂ ਉਸ ਪ੍ਰੈਸ ਵਾਰਤਾ ਤੇ ਭਾਰਤੀ ਚੋਣ ਕਮਿਸ਼ਨ ਦੀ ਚੁੱਪੀ ਵੇਖਦੇ ਹਾਂ, ਫਿਰ ਆਪਣੇ ਆਪ 'ਚ ਸਵਾਲ ਖੜੇ ਹੁੰਦੇ ਆ, ਫਿਰ ਮਨ ਵਿੱਚ ਸ਼ੰਕੇ ਛੁਪੇ ਹੁੰਦੇ ਆ। ਜਦੋਂ ਅਸੀਂ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ 'ਚ ਮਮਤਾ ਬੈਨਰਜੀ ਦੇ ਕਹੇ ਸ਼ਬਦਾਂ ਨਾਲ ਸਮੇਲ ਕਰਦੇ ਹਾਂ ਕਿ ਜਿੰਨੀਆਂ ਕੁ ਸੀਟਾਂ ਹਰੀ ਆ, ਉਹਦੇ ਵਿੱਚੋਂ ਕੁੱਝ ਸੀਟਾਂ ਉਨੀਆਂ ਵੋਟਾਂ ਤੇ ਹਰੀ ਹੈ ਜਿੰਨੀਆਂ ਵੋਟਾਂ ਉਸ ਅਸੈਂਬਲੀ ਚੋਂ ਐਸ ਆਈ ਆਰ ਦੇ ਵਿੱਚ ਇਕੱਠੀਆਂ ਗਈਆਂ, ਫਿਰ ਉਹ ਸ਼ੰਕੇ ਸ਼ੁਬਾ ਖੜੇ ਹੁੰਦੇ ਆ। ਉੱਪਰੋਂ ਆ ਬੀਬੀ ਰੇਨੂ ਕਸ਼ਪ ਵਰਗੇ ਲੋਕ ਜਿਹੜੇ, ਜੇ ਮਾੜਾ ਮੋਟਾ ਲੋਕਾਂ ਦਾ ਮਨ ਹੋਧਰੇ ਪੈਂਦਾ, ਇਹ ਕਿਤੇ ਨਾ ਕਿਤੇ ਲਾਂਬੂ ਲਾ ਛੱਡਦੇ ਆ। ਸੋ ਪੰਜਾਬ ਦੇ ਵਿੱਚ ਐਸ ਆਈ ਆਰ ਚੱਲ ਰਹੀ ਹੈ, ਉਵੇਂ ਸੁੱਖ ਸ਼ਾਂਤੀ ਨਾਲ ਚੱਲ ਰਹੀ ਹੈ। ਮੁੱਖ ਮੰਤਰੀ ਪੰਜਾਬ ਵੀ ਕਹਿ ਚੁੱਕੇ ਕਿ ਭਾਈ ਸਾਰੇ ਫਾਰਮ ਭਰੋ, ਜਿਹਦਾ ਫਾਰਮ ਨਾ ਭਰਿਆ ਉਹਦੀ ਵੋਟ ਕੱਟੀ ਜਾਣੀ ਹੈ। ਪੰਜਾਬ ਸਰਕਾਰ ਦੀਆਂ ਬਹੁਤ ਜਿਹੜੀਆਂ ਪ੍ਰਮੁੱਖ ਸਕੀਮਾਂ ਨੇ, ਜਿਹਨੂੰ ਆਪਾਂ ਲੁਭਾਉਣੀਆਂ ਸਕੀਮਾਂ ਆਖਦੇ ਹਾਂ, ਉਹ ਤੇ ਜੁੜੀਆਂ ਹੀ ਵੋਟ ਕਾਰਡ ਦੇ ਨਾਲ ਹੈ। ਤੇ ਜੇ ਇਹ ਵੋਟਰ ਕਾਰਡ ਕੱਟਿਆ ਗਿਆ, ਵੋਟ ਕੱਟੀ ਗਈ, ਤੇ ਫਿਰ ਉਹ ਸਕੀਮਾਂ ਵੀ ਉਹਦੀਆਂ ਬੰਦ ਹੈ। ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਐਸ ਆਈ ਆਰ ਦਾ ਪੜਾਅ ਬੜਾ ਵਿਸ਼ੇਸ਼ ਤੇ ਅਹਿਮ ਪੜਾਅ ਇਸ ਵੇਲੇ ਚੱਲ ਰਿਹਾ, ਤੇ ਸਿਆਸਤ ਹੁਣ ਸ਼ੁਰੂ ਹੋ ਗਈ ਹੈ, ਕਿੱਥੇ ਕੁ ਰੁਕਦੀ ਹੈ, ਕਦੋਂ ਰੁਕਦੀ ਹੈ ਤੇ ਸਮਾਂ ਹੀ ਦੱਸੂ।
0: ਸੋ ਬਿਲਕੁਲ ਜੀ, ਇੱਕ ਮੈਸੇਜ ਤੁਹਾਨੂੰ ਲਿਵਾਨਾ ਵੈਲਨੈਸ ਸਪਾ ਦਾ ਦੇ ਦਈਏ। ਜੇ ਤੁਸੀਂ ਵਰਕ ਫਰੋਮ ਹੋਮ ਕਰ ਕਰਕੇ, ਤੁਸੀਂ ਬਹੁਤ ਜ਼ਿਆਦਾ ਲੰਬੀ ਡਰਾਈਵਿੰਗ ਕਰਕੇ, ਟਰੱਕ ਡਰਾਈਵਿੰਗ ਕਰਕੇ ਤੁਹਾਡੀ ਬੈਕ ਦੇ ਵਿੱਚ ਪੇਨ ਰਹਿੰਦਾ, ਤੁਹਾਨੂੰ ਉਹਦਾ ਕੋਜ਼ ਨਹੀਂ ਪਤਾ ਲੱਗ ਰਿਹਾ, ਤਾਂ ਲਵਾਨਾ ਵੈਲਨੈਸ ਸਪਾ, ਇਹਨਾਂ ਕੋਲ ਰਜਿਸਟਰਡ ਥੈਰਾਪਿਸਟ ਨੇ। ਜੇ ਤੁਸੀਂ ਇੱਕ ਵਧੀਆ ਬੋਡੀ ਮਸਾਜ, ਅਤੇ ਉਹ ਇਹਨਾਂ ਕੋਲ ਥੈਰਾਪਿਸਟ ਨੇ ਜਿਹੜੇ, ਉਹ ਅਸਲੀ ਕੋਜ਼ ਲੱਭਣਗੇ, ਸਿਆਟਕਾ ਪੇਨ, ਪੁਰਾਣੀ ਨਵੀਂ ਜਿਹੜੀ ਬੈਕ ਪੇਨ ਆ, ਲੋਅਰ ਬੈਕ ਪੇਨ, ਅਪਰ ਬੈਕ ਪੇਨ ਦਾ ਸਾਰਾ ਇਹ ਹੱਲ ਕਰਕੇ ਦੇਣਗੇ। ਸੋ ਲਵਾਨਾ ਵੈਲਨੈਸ ਸਪਾ ਦਾ, ਔਰ ਨਾਲ ਦੀ ਨਾਲ ਇਹ ਬਿਊਟੀ ਸਰਵਿਸ ਵੀ ਦਿੰਦੇ ਨੇ। ਸੋ ਬਹੁਤ ਵਧੀਆ ਇੱਕ ਲਵਾਨਾ ਵੈਲਨੈਸ ਸਪਾ ਸਾਡੇ ਬ੍ਰੈਂਪਟਨ ਦੇ ਬਿਲਕੁਲ ਹਾਰਟ ਦੇ ਵਿੱਚ ਖੁੱਲ ਚੁੱਕਿਆ ਆ। ਸੋ ਨਾਲ ਦੀ ਨਾਲ ਇਹਦਾ ਮੈਸੇਜ ਵੀ ਆਪਾਂ ਸੁਣ ਲੈਂਦੇ ਹਾਂ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬੋਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, 905-673-3337 ਨਾਲ ਦੀ ਨਾਲ ਆਲ ਵੇ ਰੂਫਰਜ਼ ਵਾਲਿਆਂ ਦਾ ਸੁਨੇਹਾ ਤੁਹਾਨੂੰ ਦੇ ਦਈਏ। ਆਲ ਵੇ ਰੂਫਰਜ਼, ਤੁਸੀਂ ਘਰ ਦੀਆਂ ਕਮਰਸ਼ੀਅਲ ਯੂਨਿਟ ਦੀਆਂ ਛੱਤਾਂ ਚੇਂਜ ਕਰਾਉਣੀਆਂ, ਤੁਸੀਂ ਰੂਫ ਚੇਂਜ ਕਰਾਉਣੀਆਂ, ਨਵੀਂ ਲਵਾਉਣੀਆਂ, ਰਿਪੇਅਰ ਕਰਾਉਣੀਆਂ, ਤਾਂ ਆਲ ਵੇ ਰੂਫਰਜ਼ ਨੂੰ ਤੁਸੀਂ ਯਾਦ ਰੱਖੋ। 647-505-0943, 647-505-0943, ਆਲ ਵੇ ਰੂਫਰਜ਼। 15 ਸਾਲਾਂ ਦਾ ਐਕਸਪੀਰੀਅੰਸ ਆ ਜੀ ਟੀ ਏ ਅਤੇ ਜੀ ਟੀ ਦੇ ਆਸ ਪਾਸ ਸ਼ਹਿਰਾਂ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਾਲ ਕਰ ਲਿਓ ਜੀ 647-505-0943, ਆਲ ਵੇ ਰੂਫਰਜ਼। ਅਤੇ ਅਗਲੀ ਖਬਰ ਵੱਲ ਚੱਲਦੇ ਹਾਂ। ਰਮੇਸ਼ ਜੀ, ਅਕਾਲ ਤਖ਼ਤ ਸਾਹਿਬ ਵੱਲੋਂ ਹੁਣੇ ਹੁਕਮ ਹੋਏ ਆ, ਜਾਂ ਇਹ ਕਹੀਏ ਕਿ ਸਾਡੇ ਜਥੇਦਾਰ ਸਾਹਿਬ ਨੇ ਹਰੀ ਕੇ ਪੱਤਣ, ਜਿੱਥੇ ਖਰੜਾ ਸਾਹਿਬ ਦੀ ਮੂਵੀ ਨੂੰ ਲੈ ਕੇ ਹੋਰ ਜਿੱਥੇ ਬੜੀਆਂ ਚੀਜ਼ਾਂ ਸਾਹਮਣੇ ਆਈਆਂ, ਉੱਥੇ ਇਹ ਵੀ ਇੱਕ ਆ ਕਿ ਹੁਣ ਸਭ ਨੂੰ, ਜਿਵੇਂ ਤੁਸੀਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ ਕਿ ਹੁਣ ਇਹਨਾਂ ਨੂੰ ਵੀ ਚੇਤਾ ਆ ਗਿਆ ਕਿ ਅਸੀਂ ਵੀ ਉੱਥੇ ਜਾ ਕੇ ਅਰਦਾਸ ਕਰੀਏ, ਚੰਗੀ ਗੱਲ ਆ, ਅਰਦਾਸ ਸਮਾਗਮ ਕਰਨੇ, ਪਰ ਇਹ ਹੋਣੀ ਕਿਉਂ ਫਿਲਮ ਤੋਂ? ਕੀ ਸਾਨੂੰ ਸਾਡੇ ਇਤਿਹਾਸ ਨਾਲ ਫਿਲਮਾਂ ਜੋੜਨਗੀਆਂ? ਸਾਨੂੰ ਫਿਲਮਾਂ ਆਉਣਗੀਆਂ ਅਤੇ ਸਾਨੂੰ ਪਤਾ ਲੱਗੂ ਉਹ ਇਹ ਵੀ ਸਾਡਾ ਇਤਿਹਾਸ ਆ? ਅਤੇ ਹੈ ਤਾਂ ਵੈਸੇ ਥੋੜ੍ਹਾ ਜਿਹਾ ਸੋਚਣ ਦਾ ਵਿਸ਼ਾ, ਪਰ ਚੰਗੀ ਗੱਲ ਆ, ਉਹਨਾਂ ਵਿਛੜੀਆਂ ਰੂਹਾਂ ਨੂੰ ਅਰਦਾਸ ਸਮਾਗਮ ਕਰਾਉਣੇ, ਇਹਦੇ ਵਿੱਚ ਕੋਈ ਬੁਰਾਈ ਨਹੀਂ। ਇਹ ਕਿਵੇਂ ਤੁਸੀਂ ਇਸ ਖਬਰ ਨੂੰ ਸਾਰਿਆਂ ਨੂੰ ਦੇਖਦੇ ਹੋ?
1: ਦੇਖੋ ਪ੍ਰਭ ਸੰਧੂ ਜੀ, ਮੈਂ ਬੜੀ ਵਾਰੀ ਆਖਿਆ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁੰਦੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੀ ਜਥੇਦਾਰ ਹੁੰਦੇ, ਤੇ ਫਿਰ ਇਹ ਤੁਹਾਡਾ ਸਵਾਲ ਅੱਜ ਖੜਾ ਨਹੀਂ ਹੋਣਾ ਸੀ। ਫਿਰ ਪਹਿਲਾਂ ਹੀ ਸਾਰੇ ਕਾਸੇ ਦੀ ਯਾਦ ਰਹਿਣੀ ਸੀ, ਫਿਰ ਪਹਿਲਾਂ ਹੀ ਉਹ ਯਾਦਾਂ ਆਉਣੀਆਂ ਸੀ, ਤੇ ਇਹਦੇ ਵਿੱਚੋਂ ਜਾਇਦਾਦਾਂ ਚੋਂ ਸਾਰਾ ਕੁਛ ਹੀ ਪਹਿਲਾਂ ਹੋ ਜਾਣਾ ਸੀਗਾ, ਬਹੁਤੇ ਮਸਲੇ ਹੱਲ ਹੋ ਜਾਣੇ ਸੀ। ਜੇ ਹੱਲ ਨਹੀਂ ਹੁੰਦੇ ਘੱਟੋ ਘੱਟ ਉਸ ਚੀਜ਼ ਤੇ ਪਹਿਰਾ ਤੇ ਲਗਾਤਾਰ ਦਿੱਤਾ ਜਾਣਾ ਸੀ। ਹੁਣ ਦੁੱਖ ਇਸ ਗੱਲ ਦਾ ਹੈ ਕਿ ਜਿਸ ਐਸ ਜੀ ਪੀ ਸੀ ਦਾ ਤੁਸੀਂ ਜ਼ਿਕਰ ਕੀਤਾ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ, ਮੈਂ ਥੋੜੋ ਕਹਿੰਦਾ ਹੈ, ਅੱਧਾ ਜਹਾਨ ਕਹਿੰਦਾ ਕਿ ਐਸ ਜੀ ਪੀ ਸੀ ਤੇ ਬਾਦਲਾਂ ਦਾ ਸਿਆਸਤ ਦਾ ਇੱਕ ਦਫ਼ਤਰ ਹੈ। ਕਿਵੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈ ਜੋ ਬੀਤੇ ਸਮੇਂ ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵੱਲੋਂ ਜੋ ਕੁਛ ਉੱਥੇ ਕੀਤਾ ਕਰਵਾਇਆ ਗਿਆ ਬਾਦਲਾਂ ਦੇ ਕਹਿਣ ਤੇ ਕੀਤਾ ਜਾਂ ਜਿਹਦੇ ਮਗਰ ਕਹਿਣ ਤੇ ਵੀ ਕੀਤਾ, ਉਹ ਚੀਜ਼ ਨੇ ਬਹੁਤ ਵੱਡੇ ਪੱਧਰ ਤੇ ਪੰਥ ਨੂੰ ਢਾ ਲਈ ਹੈ, ਸਿੱਖ ਜੱਟ ਨੂੰ ਢਾ ਲਈ ਹੈ। ਜਿਹੜਾ ਦੇਖੋ ਜਿਹੜੀ ਸਤਲੁਜ ਮੂਵੀ ਮੈਂ ਬਹੁਤ ਵਾਰ ਜ਼ਿਕਰ ਕੀਤਾ, ਇੱਕ ਫਿਲਮ ਹੈ, ਉਸ ਫਿਲਮ ਦਾ ਇੱਕ ਵਰਤਾਂਤ ਹੈ। ਉਸ ਵਰਤਾਂਤ ਦੇ ਵਿੱਚ ਜਸਵੰਤ ਸਿੰਘ ਖਾਲੜਾ ਹੈ, ਜਸਵੰਤ ਸਿੰਘ ਖਾਲੜੇ ਦੇ ਨਾਲ ਨਾਲ ਕੁਛ ਹੋਰ ਚੀਜ਼ਾਂ ਨੇ। ਫਿਲਮ ਇੱਕ ਫਿਲਮ ਹੁੰਦੀ ਹੈ, ਫਿਲਮ ਤੋਂ ਕੇਵਲ ਤੇ ਕੇਵਲ ਇੱਕ ਹੱਦ ਤੱਕ ਸਿੱਖਿਆ ਲਈ ਜਾ ਸਕਦੀ, ਇੱਕ ਹੱਦ ਤੱਕ। ਪੂਰਨ ਤੌਰ ਤੇ ਫਿਲਮ ਆਪਣੇ ਆਪ ਚ ਕਦੇ ਵੀ ਸੱਚ ਨਹੀਂ ਹੁੰਦੀ, ਕਿਉਂਕਿ ਫਿਲਮ ਹੈ ਉਹ। ਹੁਣ ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਫਿਲਮ ਨੇ ਇੰਨਾ ਕੁ ਜ਼ਰੂਰ ਹੈ ਕਿ ਝੰਝੋੜਿਆ ਸਾਨੂੰ ਸਾਰਿਆਂ ਨੂੰ। ਜਸਵੰਤ ਸਿੰਘ ਖਾਲੜਾ ਜਿਹਨੂੰ ਅਸੀਂ ਵਿਸਾਰ ਚੁੱਕੇ ਸੀ, ਯਾਦ ਕਰਾਈ ਹੈ, ਸਾਨੂੰ ਛੱਡੋ ਅਕਾਲ ਤਖ਼ਤ ਸਾਹਿਬ ਨੂੰ ਵੀ ਯਾਦ ਆ ਗਈ। ਹੁਣ ਕਰੀਬ ਕਰੀਬ ਭਾਰਤੀ ਸਮੇਂ ਦੇ 4:45 ਹੋਏ ਹੈ, 6 ਵਜੇ ਦਾ ਸਮਾਗਮ ਹੈ ਅੱਜ ਹਰੀ ਕੇ ਪੱਤਣ, ਯਾਨੀ ਹੁਣ ਤੋਂ 1.25 ਘੰਟੇ ਬਾਅਦ। ਤਾਜ਼ਾ ਮੇਰੇ ਕੋਲ ਖ਼ਬਰਾਂ ਨੇ ਕਿ ਲੋਕ ਉੱਥੇ ਇਕੱਠੇ ਹੋਣਾ ਸ਼ੁਰੂ ਹੋ ਚੁੱਕੇ, ਕਾਫ਼ੀ ਵੱਡੇ ਪੱਧਰ ਤੇ ਪ੍ਰਬੰਧ ਹੈ, ਸ਼ਮਿਆਨੇ ਲਾਏ ਗਏ ਆ। ਜਥੇਦਾਰ ਸਾਹਿਬ ਆਪ ਉੱਥੇ ਪਹੁੰਚ ਰਹੇ ਅਕਾਲ ਤਖ਼ਤ ਸਾਹਿਬ ਦੇ, ਔਰ ਸਮੂਹ ਉਹਨਾਂ ਲੋਕਾਂ ਲਈ ਜਿਹੜੇ ਹਰੀ ਕੇ ਪੱਤਣ ਚ ਜਿਹਨਾਂ ਨੂੰ ਸੁੱਟ ਦਿੱਤਾ ਗਿਆ ਦਰਿਆਵਾਂ ਦੇ ਵਿੱਚ ਸ਼ਹੀਦ ਕਰਕੇ, ਕਤਲ ਕਰਕੇ, ਉਹਨਾਂ ਦੇ ਲਈ ਅਰਦਾਸ ਕਰਨੀ ਹੈ। ਹੁਣ ਪੰਜਾਬ ਦੇ ਵਿੱਚ ਵਾਪਰ ਜੋ ਇਸ ਵੇਲੇ ਰਿਹਾ ਉਹ ਬੜਾ ਹੀ ਅਜੀਬੋ ਗਰੀਬ ਦ੍ਰਿਸ਼ ਹੈ। ਇਸ ਫਿਲਮ ਤੇ ਹਿੰਦੂ ਸਿੱਖ ਦੀ ਸਿਆਸਤ ਵੀ ਸ਼ੁਰੂ ਹੋ ਗਈ, ਨਹੀਂ ਜੀ ਸਿੱਖਾਂ ਦੇ ਵੱਧ ਕਤਲ ਹੋਏ ਸੀ, ਨਹੀਂ ਜੀ ਹਿੰਦੂਆਂ ਦੇ ਵੱਧ ਕਤਲ ਹੋਏ ਸੀ, ਜਦਕਿ ਪੰਜਾਬੀਆਂ ਦੇ ਕਤਲ ਹੋਏ ਸੀ, ਜਿਹੜਾ ਮਰਜ਼ੀ ਹੋਵੇ। ਮੈਂ ਤੇ ਕਈ ਵਾਰ ਇਹ ਗੱਲ ਕਹੀ ਹੈ, ਹੁਣ ਇਨੋਸੈਂਟ ਲੋਕਾਂ ਦੇ ਕਤਲ ਨੂੰ ਜੇ ਯਾਦ ਕਰਕੇ ਮਨਾਉਣਾ ਇੱਕ ਵੱਖਰੀ ਗੱਲ ਹੈ, ਜੇ ਕੇਵਲ ਇੱਕ ਧਰਮ ਦੀ ਗੱਲ ਕਰਨੀ ਤੇ ਮੈਂ ਸਮਝਦਾ ਉਹ ਇੱਕ ਹੱਦ ਤੱਕ ਸਿਆਸਤ ਹੈ। ਹੁਣ ਤਾਜ਼ਾ ਤਰੀਨ ਤੇ ਚਲੋ 6 ਵਜੇ ਦੀ ਅਰਦਾਸ ਹੈ, ਮੈਂ ਫਿਰ ਵੀ ਸਮਝਦਾ ਕਿ ਚੰਗਾ ਕਾਰਜ ਹੀ ਹੈ ਜੋ ਅਕਾਲ ਤਖ਼ਤ ਸਾਹਿਬ ਜਾਂ ਐਸ ਜੀ ਪੀ ਸੀ ਕਰ ਰਹੇ ਹੈ। ਜੇ ਉਹਨਾਂ ਲੋਕਾਂ ਨੂੰ ਯਾਦ ਕੀਤਾ ਜਾ ਰਿਹਾ ਜਿਹੜੇ ਲੋਕ ਘਰਾਂ ਤੋਂ ਕੰਮ ਧੰਦੇ ਨੂੰ ਗਏ ਜਾਂ ਕਿਸੇ ਹੋਰ ਕਾਰਨ ਆਪਣੇ ਰਿਸ਼ਤੇਦਾਰੀ ਦੇ ਗਏ, ਅੱਜ ਤੱਕ ਆ ਨਹੀਂ ਸਕੇ ਵਾਪਸ, ਚੰਗੀ ਗੱਲ ਹੈ ਜੇ ਯਾਦ ਕੀਤਾ ਜਾ ਰਿਹਾ। ਔਰ ਦੂਜੇ ਪਾਸੇ ਮੈਂ ਦੱਸਦਾ, ਪੰਜਾਬ ਦੇ ਬੜੇ ਸਾਰੇ ਸਿਆਸੀ ਲੀਡਰ ਹੈ ਜਿਹੜੇ ਸਤਲੁਜ ਤੇ ਲਗਾਤਾਰ ਵਿੰਗੇ ਟੇਢੇ ਬਿਆਨ ਦੇ ਰਹੇ ਹੈ। ਭਾਪਕੀ ਜਿਹਦਾ ਜਿੰਨਾ ਕੁ ਉੱਲੂ ਸਿੱਧਾ ਹੁੰਦਾ ਉਹਨਾਂ ਕੁ ਉੱਲੂ ਸਿੱਧਾ ਕਰੀ ਜਾਂਦਾ ਹੈ। ਆਹ ਹੁਣ ਕੈਪਟਨ ਅਮਰਿੰਦਰ ਸਿੰਘ, ਉਹ ਵੀ 2-4 ਘੰਟੇ ਪਹਿਲਾਂ ਉਹਨਾਂ ਨੂੰ ਵੀ ਜਾਗ ਆਈ, ਉਹ ਕਹਿੰਦੇ ਜੀ KPS ਗਿੱਲ ਤਾਂ ਅਫਸਰ ਹੀ ਬੜਾ ਚੰਗਾ ਸੀ, KPS ਗਿੱਲ ਨੂੰ ਤੇ ਪੰਜਾਬ ਦੇ ਵਿੱਚ ਸਪੈਸ਼ਲ ਡਿਪੋਰਟ ਕੀਤਾ ਗਿਆ ਸੀ, ਸਪੈਸ਼ਲ ਇੱਥੇ ਉਹਨੂੰ ਲਗਾਇਆ ਗਿਆ ਸੀ ਅੱਤਵਾਦ ਨੂੰ ਖਤਮ ਕਰ ਲਈ। KPS ਗਿੱਲ ਦੇ ਕਹਿੰਦੇ ਜਿਹੜੇ ਹੇਠਲੇ ਅਫਸਰ ਸੀ ਜਿਹਨਾਂ ਨੂੰ ਹੁਣ ਜ਼ਿੰਮੇਵਾਰੀਆਂ ਦਿੱਤੀਆਂ ਸੀ, ਉਹਨਾਂ ਨੇ ਜ਼ਿੰਮੇਵਾਰੀਆਂ ਵਿੱਚ ਅਵਗਿਆ ਕੀਤੀ ਹੋਊਗੀ, KPS ਗਿੱਲ ਦੀ ਉਹ ਸਿਫਤ ਕਰਦੇ ਨਜ਼ਰ ਆਏ ਹੈ। ਰਵਨੀਤ ਬਿੱਟੂ ਨੇ ਹੋਰ ਹੀ ਆਪਣਾ ਪਾਸੇ ਨੂੰ ਜਿਹੜਾ ਜੱਕਾ ਧੜਾਇਆ ਹੋਇਆ, ਉਹਦਾ ਪਤਾ ਹੀ ਨਹੀਂ ਕਹਿੰਦਾ ਕੀ ਹੈ। ਬੀਬੀ ਖਾਲੜਾ ਨੇ ਇੱਕ ਜ਼ਰੂਰ ਗੱਲ ਵਿਸ਼ੇਸ਼ ਗੱਲ ਕਹੀ ਹੈ, ਜਿੱਤੇ ਉੱਪਰ ਅਜੇ ਤੱਕ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਜਵਾਬ ਨਹੀਂ ਆਇਆ। ਉਮੀਦ ਹੈ ਕਿ ਹੁਣ ਤੋਂ 1.5 ਘੰਟਾ ਬਾਅਦ ਜਦੋਂ ਜਥੇਦਾਰ ਸਾਹਿਬ ਜੇ ਸੰਬੋਧਨ ਹੁੰਦੇ ਆ ਜਾਂ ਪ੍ਰੈਸ ਵਾਰਤਾ ਕਰਦੇ ਆ ਤੇ ਕੁਛ ਨਾ ਕੁਛ ਕਹਿਣਗੇ। ਬੀਬੀ ਖਾਲੜਾ ਨੇ ਕਿਹਾ ਸੀ ਕਿ ਇੱਥੇ ਤੁਸੀਂ ਇੱਕ ਪਬਲਿਕ ਲੋਕ ਕਮਿਸ਼ਨ ਬਣਾਓ, ਜੇ ਤਾਂ ਪਤਾ ਤਾਂ ਲੱਗੇ ਕਿੰਨੇ ਲੋਕ ਘਰਾਂ ਤੋਂ ਗਏ, ਕਿੰਨੇ ਵਾਪਸ ਨਹੀਂ ਆਏ, ਕਿਉਂਕਿ ਇੱਥੇ ਕਈ ਅੰਕੜਿਆਂ ਦੀ ਮੰਗ ਕਰੀ ਜਾਂਦੇ ਜੀ, ਅੰਕੜੇ ਪੇਸ਼ ਕਰੋ। ਸੋ ਇਸ ਕਰਕੇ ਬੜਾ ਹੀ ਕੁਛ ਇਸ ਵੇਲੇ ਅਜੀਬੋ ਗਰੀਬ ਜਿਹਾ ਵਰਤਾਰਾ ਚੱਲ ਰਿਹਾ, ਆਪਣੇ ਆਪਣੇ ਢੰਗ ਦੀ ਡੁੱਗ ਡੁੱਗੀ ਹੈ। ਜਿਹਦੇ ਹੱਥ ਵਿੱਚ ਆ ਕੇ ਉਹ ਆਪਣੇ ਢੰਗ ਦੇ ਨਾਲ ਸੁਰਾਂ ਕੱਢ ਰਿਹਾ ਆ, ਜਿਹੜੀ ਫਿਲਮ ਸੀ ਉਹ ਫਿਲਮ ਤੇ ਚਲੋ ਅਸੀਂ ਕਹਿ ਸਕਦੇ ਹਾਂ ਕਿ ਹਲੂਣਾ ਆ, ਇੱਕ ਲੋਕਾਂ ਨੂੰ ਜਿਹੜਾ ਝੰਝੋੜਿਆ ਹੈ ਤੇ ਉਹ ਫਿਲਮ ਨੂੰ ਲੈ ਕੇ ਕਾਫੀ ਇਸ ਵੇਲੇ ਰੌਲੇ ਰੱਪੇ ਪੰਜਾਬ ਚ ਹੈਗੇ ਆ। ਪਰੰਤੂ ਇਸ ਗੱਲ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਹੁਣ ਵੀ ਕਰਦਾ ਕਿ ਭਾਵਾਂ ਭਾਰਤ ਵਿੱਚ ਉਹ ਫਿਲਮ ਬੈਨ ਹੈ, ਸਰਕਾਰਾਂ ਨੇ ਕੀਤੀ ਹੈ, ਪਰੰਤੂ ਫਿਰ ਵੀ ਉਹ ਫਿਲਮ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਵੱਡਾ ਤਕਵਾ ਜਿਹੜਾ ਚਾਹੇ ਨੌਜਵਾਨ ਹੈ, ਚਾਹੇ ਬੱਚੇ ਆ, ਚਾਹੇ ਬਜ਼ੁਰਗ ਹੈ, ਕਿਸੇ ਨਾ ਕਿਸੇ ਢੰਗ ਦੇ ਨਾਲ ਦੇਖ ਰਹੇ ਹੈ।
0: ਜੀ ਬਿਲਕੁਲ ਜੀ। ਸੋ ਇਸ ਦੇ ਨਾਲ ਹੀ ਸਾਡੇ ਨਾਲ ਕਾਲ 'ਤੇ ਜੁੜ ਚੁੱਕੇ ਨੇ ਸੁਖਬਾਈ ਜੀ, ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਐਨਵਰਸਰੀ ਸੇਲ ਚੱਲ ਰਹੀ ਆ। ਜੀ ਸੁਖਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਅ ਜੀ। ਬਿਲਕੁਲ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਸਪੀਕਰ ਦੇ ਉੱਪਰ। ਫਰਾਈਡੇ, ਸੈਟਰਡੇ, ਸੰਡੇ ਦਾ ਤਾਂ ਸੱਦਾ ਪੱਤਰ ਤੁਹਾਨੂੰ ਦੇ ਰਹੇ ਹਾਂ, ਸੋ ਜ਼ਰੂਰ ਇੱਕ ਚੱਕਰ ਲਾਓ। 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ, ਕੜਾਕੇ ਗਰਮੀਆਂ ਪ੍ਰਾਈਸਸ ਹੈ ਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਆ ਐਨਵਰਸਰੀ ਸੇਲ ਦੇ ਉੱਪਰ। ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ, 3-seater ਸੋਫਾ, 2-seater ਲੱਭ ਸੈੱਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2,000 ਸੀ, ਪਰ ਇਸ ਵੀਕਡ ਦੇ ਉੱਪਰ ਐਨਵਰਸਰੀ ਸੇਲ ਦੇ ਉੱਪਰ ਸਪੈਸ਼ਲ $799 ਦਾ। ਜੀ ਹਾਂ, ਤੁਹਾਨੂੰ ਫ੍ਰੀ ਮਿਲ ਸਕਦਾ, ਮਾਈਕ੍ਰੋਵੇਵ ਫ੍ਰੀ, ਟੈਲੀਵਿਜ਼ਨ ਫ੍ਰੀ, $1100 ਕੈਸ਼ ਵੀ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ। ਸੋ ਮਾਈਕ੍ਰੋਵੇਵ ਬਹੁਤ ਸਾਰੇ ਜਿਹੜੇ ਤੋਹਫੇ ਤੁਸੀਂ ਉਸ ਆਪਣੇ ਬਾਕਸ ਦੇ ਵਿੱਚੋਂ ਲੈ ਸਕਦੇ ਹੋ। ਸੋ ਜਾਂਦੇ ਹੋਏ ਤੁਸੀਂ ਡੀਲ ਡਨ ਕਰਕੇ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਰਾਈਟ ਵੇ ਤੋਹਫਾ ਆਪਣਾ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੇ ਤੋਹਫੇ ਮਿਲਣੇ ਆ, ਰਿਕਲਾਈਨਰ ਸੋਫਾ ਸੈੱਟ 799 ਦਾ, ਤੇ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਤੋਹਫਾ ਆਪਣਾ ਨਾਲ ਲੈ ਕੇ ਜਾਣਾ। ਸੋ ਜ਼ਰੂਰ ਇੱਕ ਚੱਕਰ ਲਾਓ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ, ਡੇਰੀ ਟੋਮਟਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ।
0: ਕਿਆ ਬਾਤ ਹੈ ਜੀ। ਸੋ ਬਿਲਕੁਲ ਜੀ, 6085 ਟੋਮਕੋ ਰੋਡ ਤੁਸੀਂ ਜ਼ਰੂਰ ਪਹੁੰਚਣਾ ਆ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਹੁਣ ਪੰਜਾਬ ਸਰਕਾਰ ਦੀ ਜਦੋਂ ਗੱਲ ਕਰੀਏ, ਕਿ ਸਾਡੇ ਜਿਹੜੇ ਦੋ ਵੱਡੇ ਮੁੱਦੇ ਬਹੁਤ ਨੇ, ਮੁੱਦੇ ਤਾਂ ਜੇ ਆਪਾਂ ਪੰਜਾਬ ਦੇ ਵਿੱਚ ਗੱਲਬਾਤ ਕਰੀਏ ਕਿ ਪੰਜਾਬ ਦੇ ਵਿੱਚ ਮੁੱਦਿਆਂ ਦਾ ਕੋਈ ਘਾਟਾ ਨਹੀਂ। ਸੋ ਸਭ ਤੋਂ ਵੱਡਾ ਜਿਹੜਾ ਜਿਹਨਾਂ ਮੁੱਦਿਆਂ 'ਤੇ ਸਰਕਾਰ ਵੀ ਆਪਾਂ ਲੈ ਕੇ ਆਉਂਦੀ ਸੀ, ਨਸ਼ੇ ਅਤੇ ਜਿਹੜਾ ਕ੍ਰਾਈਮ ਜੁਰਮ ਆ। ਸੋ ਹੁਣ ਨਸ਼ਿਆਂ 'ਤੇ ਗੱਲ ਇਹਨਾਂ ਨੇ, ਪੰਜਾਬ ਸਰਕਾਰ ਨੇ ਕਿਹਾ ਕਿ ਇਹ ਕੇਂਦਰ ਜ਼ਿੰਮੇਵਾਰ ਆ, ਇਹਨਾਂ ਨੇ ਪੱਲਾ ਹੀ ਝਾੜਤਾ ਆ।
1: ਸੰਧੂ ਜੀ, ਬੜੀ ਹੈਰਾਨੀਜਨਕ ਗੱਲ ਹੈ। ਪਿਛਲੇ ਨਾ 3-4 ਮਹੀਨਿਆਂ ਤੋਂ ਪੰਜਾਬ ਦੀ ਸਰਕਾਰ ਨੇ ਇਹ ਇੱਕ ਨਵਾਂ ਢੰਗ ਲੱਭਿਆ ਨਸ਼ੇ, ਕਿਉਂਕਿ ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਅੰਸ਼ਕ ਤੇ ਚਲੋ ਅਸੀਂ ਕਹਿ ਸਕਦੇ ਕਿਤੇ ਫਰਕ ਪਿਆ ਅੰਸ਼ਕ, ਪਰੰਤੂ ਜੇ ਅਸੀਂ ਕਹੀਏ ਕਿ ਪੰਜਾਬ 'ਚ ਹੁਣ ਨਸ਼ਾ ਆਉਂਦਾ ਨਹੀਂ ਜੀ, ਵੇਖਦਾ ਨਹੀਂ, ਨਸ਼ਿਆਂ ਨੂੰ ਵੇਚਣ ਵਾਲੇ ਮਗਰਮੱਛ ਸਾਰੇ ਮਰ ਗਏ ਜਾਂ ਜੇਲ੍ਹਾਂ 'ਚ ਬੰਦ ਹੋ ਗਏ, ਤੇ ਕੋਰਾ ਝੂਠ ਹੈ। ਨਸ਼ਾ ਕਰਨ ਵਾਲੇ ਵੀ ਬਥੇਰੇ ਆ, ਵੇਚਣ ਵਾਲੇ ਵੀ ਬਥੇਰੇ ਆ, ਨਸ਼ੇ ਦਾ ਸੇਵਨ ਹੋ ਰਿਹਾ, ਨਿੱਤ ਫੜੋ ਫੜਾਈ ਵੀ ਨਸ਼ੇ ਦੇ ਨਾਲ, ਆ ਪੁਲਿਸ ਵਾਲੇ ਅਫਸਰ ਨਸ਼ੇ ਦੇ ਨਾਲ ਫੜੇ ਜਾ ਰਹੇ ਆ, ਬਹੁਤ ਵੱਡੇ ਪੱਧਰ ਤੇ ਨਸ਼ਾ ਅਜੇ ਵੀ ਪੰਜਾਬ 'ਚ। ਔਰ ਨਸ਼ੇ ਨੇ ਪੰਜਾਬ ਦਾ ਨੁਕਸਾਨ ਬਹੁਤ ਕੀਤਾ ਹੈ ਸੰਧੂ ਸਾਹਿਬ। ਨਸ਼ੇ ਨੇ ਪੰਜਾਬ ਦੀ ਜਵਾਨੀ ਦੇ ਉੱਪਰ ਜਿੱਡਾ ਕੁ ਵੱਡਾ ਹਮਲਾ ਕੀਤਾ ਸੀ, ਸਤਲੁਜ ਦੀਆਂ ਗੱਲਾਂ ਕਰਦੇ ਹਾਂ, 25,000 ਲਾਸ਼ਾਂ ਦੀਆਂ ਗੱਲਾਂ ਕਰਦੇ, ਇੱਥੇ 25,000 ਤੋਂ ਕਿਤੇ ਵੱਧ ਨਸ਼ੇ ਨੇ ਲਾਸ਼ਾਂ ਬਣਾ ਦਿੱਤੀਆਂ। ਸੱਚੀ ਗੱਲ ਇਹ ਹੈ, ਉਹਦੇ ਵੀ ਅੰਕੜੇ ਗੋਲ ਮੋਲ ਢੰਗ ਦੇ ਨਾਲ, ਉਹ ਵੀ ਤੇ ਦੱਬੇ ਘੁੱਟ ਹੀ ਹੈ, ਉਹ ਵੀ ਤੇ ਅਜੇ ਤੱਕ ਕੋਈ ਜਸਵਾਨਸੂ ਖਰੜਾ ਅੰਕੜੇ ਨਹੀਂ ਪੇਸ਼ ਕਰ ਸਕਿਆ ਕਿ ਭਾਈ ਨਸ਼ੇ ਨੇ ਕਿੰਨੀਆਂ ਮਾਵਾਂ ਦੇ ਪੁੱਤ ਮਾਰ ਦਿੱਤੇ। ਹੁਣ ਅੱਜ ਦਾ ਤੁਸੀਂ ਪੰਜਾਬ ਸਰਕਾਰ ਦਾ ਜ਼ਿਕਰ ਕੀਤਾ ਨਵਾਂ ਸੱਪ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਨਸ਼ਿਆਂ ਦੇ ਲਈ ਨਾ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਇੱਕ ਤੇ ਉਹ ਗੋਲੀ ਰੇਡ ਰਹੇ ਅੱਜ ਕੱਲ ਉਹ ਸਾਬਰਮਤੀ ਵਾਲੇ ਪਾਸੇ, ਸਾਬਰਮਤੀ ਜੇਲ੍ਹ ਜਿੱਥੇ ਲਾਇਰੰਸ ਪਿਛਨੋਈ ਬੰਦ ਹੈ, ਕਹਿੰਦੇ ਕਿ ਉਹ ਭਾਜਪਾ ਦੀ ਸ਼ਹਿਰ ਤੇ ਬਹੁਤ ਸਾਰੀਆਂ ਵਾਰਦਾਤਾਂ ਕਰਾ ਰਿਹਾ, ਚਾਹੇ ਉਹ ਗੈਂਗਸਟਰਾਂ ਦੀ ਗੱਲ ਹੈ, ਚਾਹੇ ਕਿਤੇ ਬੰਬ ਪਟਾਕੇ ਗੋਲੀਆਂ ਦੀ ਗੱਲ ਹੈ, ਚਾਹੇ ਨਸ਼ੇ ਦੇ ਵਪਾਰ ਦੀ ਗੱਲ ਹੈ, ਕਹਿੰਦੇ ਉਹ ਕਰਾ ਰਹੇ ਹੈ, ਸਾਬਰਮਤੀ 'ਚ ਰੱਖਿਆ ਹੋਇਆ ਹੈ ਉਹ ਸਾਰਾ। ਦੂਜਾ ਕਹਿੰਦੇ ਕਿ 50 ਕਿਲੋਮੀਟਰ ਦਾ ਸਰਹੱਦੀ ਦਾਇਰਾ ਤੇ ਭਾਈ ਕੇਂਦਰ ਦੇ ਕੰਟਰੋਲ 'ਚ ਹੈ, ਤੇ ਫਿਰ ਕੇਂਦਰ ਹੀ ਜ਼ਿੰਮੇਵਾਰ ਹੋਇਆ। ਨਸ਼ੇ ਆਉਂਦੇ ਕਹਿੰਦੇ ਗੁਜਰਾਤ ਵਾਲੀ ਉਧਰ ਦੀ ਬੰਦਰਗਾਹ ਵਿੱਚ ਦੀ, ਨਸ਼ੇ ਵਿੱਚੋਂ ਦੀ ਗੁਜਰਾਤ ਤੋਂ ਤੁਰਦੇ, ਰਾਜਸਥਾਨ ਵਿੱਚੋਂ ਦੀ, ਹਰਿਆਣੇ ਕਿਤੇ ਹੋ ਕੇ, ਕਹਿੰਦੇ ਇੱਥੇ ਪਹੁੰਚਦੇ, ਪੰਜਾਬ ਕਿਵੇਂ ਜ਼ਿੰਮੇਵਾਰ ਹੈ। ਹੁਣ ਸਵਾਲ ਇਹ ਆ ਪ੍ਰਭ ਸੰਧੂ ਜੀ ਕਿ ਪਹਿਲਾਂ ਆਪਾਂ ਇੱਕ ਮਿਸ਼ਨ ਚਲਾਇਆ, ਫਿਰ ਦੂਜਾ ਮਿਸ਼ਨ ਨਸ਼ਿਆਂ ਦਾ, ਦੂਜਾ ਨਸ਼ਿਆਂ ਦੇ ਖਿਲਾਫ ਦੂਜਾ ਪੜਾਅ ਚਲਾਇਆ, ਕਦੇ ਅਸੀਂ ਅਰਦਾਸ ਸਮਾਗਮ ਰੱਖ ਦਿੱਤਾ, ਕਦੇ ਅਸੀਂ ਵੱਡੀ ਰੈਲੀ ਰੱਖ ਦਿੱਤੀ, ਕਦੇ ਆਪਾਂ ਵੱਡਾ ਸਾਰਾ ਇਕੱਠ ਕਰਕੇ ਸਰਕਾਰੀ ਅਫਸਰ ਵੀ ਸਟੇਜਾਂ ਤੇ ਚਾੜ ਲਏ ਸਰਕਾਰੀ ਪੈਸਾ ਖਰਚਣ ਲਈ। ਅੱਜ ਜਦੋਂ ਸਵਾਲ ਦੇ ਜਵਾਬ ਦੇਣ ਦਾ ਵੇਲਾ ਆਇਆ, ਜਦੋਂ ਲੋਕਾਂ 'ਚ ਜਾਣਾ ਸੀ ਤੇ ਲੋਕਾਂ ਨੇ ਹੁਣ ਵੋਟਾਂ 'ਚ ਪੁੱਛਣਾ ਸੀ ਕਿ ਭਾਈ ਦੱਸੋ ਸਹੀ, ਉਸ ਵੇਲੇ ਆਪਾਂ ਇੱਕ ਨਵਾਂ ਢੰਗ ਲੱਭ ਲਿਆ ਕਿ ਇੱਥੇ ਭਾਈ ਕੇਂਦਰ ਸਰਕਾਰ ਕਹਿੰਦੀ ਹੈ। ਹਾਲਾਂਕਿ ਇਹ ਸੱਚ ਹੈ ਕਿ ਨਸ਼ਾ ਹੋਵੇ, ਚਾਹੇ ਚੋਰ ਬਜ਼ਾਰੀ ਹੈ, ਚਾਹੇ ਗੈਂਗਸਟਰ ਕਲਚਰ ਹੈ, ਚਾਹੇ ਹਥਿਆਰ ਹੈ, ਚਾਹੇ ਟੁੱਟੀਆਂ ਸੜਕਾਂ ਨੇ, ਚਾਹੇ ਕੁਝ ਵੀ ਹੈ, ਜ਼ਿੰਮੇਵਾਰ ਦੋਵੇਂ ਨੇ, ਚਾਹੇ ਉਹ ਸੂਬਾ ਹੈ, ਚਾਹੇ ਉਹ ਕੇਂਦਰ ਹੈ, ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੈ, ਜ਼ਿੰਮੇਵਾਰ ਦੋਵੇਂ ਨੇ, ਇਹ ਸੱਚ ਹੈ। ਪਰੰਤੂ ਇਹ ਸਿਆਸੀਆਂ ਪਾਰਟੀਆਂ ਨੇ ਨਵੇਂ ਢੰਗ ਲੱਭ ਲਿਆ, ਕੇਂਦਰ ਵਾਲੇ ਕਹਿੰਦੇ ਸੂਬਾ ਜ਼ਿੰਮੇਵਾਰ ਹੈ। ਆਹ ਦੇਖੋ ਭਾਜਪਾ ਵਾਲੇ ਜਿਹੜੇ ਵੀ ਪੰਜਾਬ ਆਉਂਦੇ ਹੈ, ਇੱਕ ਤੇ ਪੱਕਾ ਹੀ ਰੱਖਿਆ ਪੰਜਾਬ, ਉਹ ਹਰਿਆਣੇ 'ਚ ਘੱਟ ਰਹਿੰਦੇ ਨੇ, ਨੈਬਸੂ ਸੈਣੀ ਪੰਜਾਬ ਜ਼ਿਆਦਾ ਰਹਿੰਦੇ ਆ, ਹੋਰ ਲੀਡਰ ਆਉਂਦੇ ਜੀ, ਸਾਨੂੰ ਵੋਟਾਂ ਪਾਓ, ਅਸੀਂ ਪੰਜਾਬ ਦੀ ਜਵਾਨੀ ਬਚਾਵਾਂਗੇ, ਨਸ਼ਾ ਮੁਕਤ ਕਰਾਂਗੇ, ਜਿਵੇਂ ਹਰਿਆਣਾ ਸਾਰਾ ਹੋ ਗਿਆ ਹੋਵੇ। ਹੁਣ ਉਹ ਕਹਿੰਦੇ ਜੀ ਅਸੀਂ ਨਸ਼ਾ ਮੁਕਤ ਕਰਨਾ ਆ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਮੁਕਤ ਕਰਨਾ, ਉਹ ਸਰਕਾਰ ਬਣਾ ਗਏ ਨਸ਼ੇ ਤੇ, ਉਹ ਤੋਂ ਪਹਿਲਾਂ ਕਾਂਗਰਸ ਵਾਲੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਬਣਾ ਗਏ। ਸੋ ਕਹਿਣ ਤੋਂ ਭਾਵ ਹੈ ਕਿ ਨਸ਼ੇ ਦੇ ਵਪਾਰੀ ਮੈਨੂੰ ਨਹੀਂ ਲੱਗਦਾ ਕਿ ਨਸ਼ਾ ਖਤਮ ਕਰ ਸਕਣਗੇ। ਬਹੁਤ ਵੱਡਾ ਇੱਕ ਸੱਚ ਹੈ ਕਿ ਜਿੰਨਾ ਵੀ ਕੁਛ ਨਸ਼ਾ ਜਾਂ ਹੋਰ ਵੱਡੀਆਂ ਵਾਰਦਾਤਾਂ ਨੇ, ਉਹ ਸਰਕਾਰੀ ਤੇ ਸਿਆਸੀ ਸਰਪ੍ਰਸਤੀ 'ਚ ਹੋ ਰਹੀ ਹੈ। ਜਦੋਂ ਸਰਕਾਰੀ ਤੇ ਸਿਆਸੀ ਸਰਪ੍ਰਸਤੀ ਇੱਕ ਆ, ਤੇ ਫਿਰ ਜਿਹੜੀ ਮਰਜ਼ੀ ਪਾਰਟੀ ਹੋਵੇ, ਜਿਹੜੀ ਮਰਜ਼ੀ ਸਰਕਾਰ ਆ ਜਾਏ, ਨਸ਼ਾ ਕਿੱਥੋਂ ਹਟ ਜਾਏਗਾ? ਸੋ ਇਹ ਗੋਲੀ ਇਹਨਾਂ ਨੇ ਜ਼ਰੂਰ ਕੇਂਦਰ ਵਾਲੇ ਪਾਸੇ ਰੇੜੀ ਹੈ। ਬਾਕੀ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਬਹੁਤ ਖੁਸ਼ੀ ਨਾਲ ਜਾਂ ਕਹਿ ਲਈਏ ਕਿਸੇ ਜੇ ਕਿਤੇ ਕਬੂਲ ਕਰ ਲੈਣਗੇ।
0: ਜੀ ਬਿਲਕੁਲ ਜੀ। ਸੋ 905-673-3337 905-673-3337 'ਤੇ ਤੁਹਾਡੀਆਂ ਸਾਡੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ। ਸੋ ਨਾਲ ਦੀ ਨਾਲ ਰਸ਼ਮੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ, ਅਤੇ ਤੁਸੀਂ ਮੋਰਗੇ ਦੀਆਂ ਸੇਵਾਵਾਂ ਦੇ ਲਈ ਯਾਦ ਰੱਖਣਾ ਜੀ, ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ। ਜੀ ਰਸ਼ਮੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ।
4: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ, ਤੁਸੀਂ ਕੋਈ ਰਿਨਿਊਅਲ ਆ ਗਿਆ ਹੈਗਾ, ਡੈਟ ਕੰਸੋਲੀਡੇਸ਼ਨ ਕਰਨਾ ਹੈ, ਘਰ ਚੋਂ ਪੈਸੇ ਕੱਢਣੇ ਨੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈਗਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਪ੍ਰਭ ਜੀ, ਅੱਜ ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਕ੍ਰੈਡਿਟ, ਅਗਰ ਸਾਡਾ ਕੰਜ਼ਿਊਮਰ ਪ੍ਰਪੋਜ਼ਲ ਹੋਇਆ ਸੀ ਪਾਸ ਵਿੱਚ, ਕਿਆ ਬੈਂਕਰਪਸੀ ਹੋਈ ਸੀਗੀ, ਉਸ ਤੋਂ ਬਾਅਦ ਅਸੀਂ ਆਪਣਾ ਕ੍ਰੈਡਿਟ ਦੁਬਾਰਾ ਕਿੱਦਾਂ ਐਸਟੈਬਲਿਸ਼ ਕਰ ਸਕਦੇ ਹੈਗੇ ਆ? ਪਹਿਲੀ ਗੱਲ ਤੇ ਜਦੋਂ ਵੀ ਅਸੀਂ ਡਿਸਚਾਰਜ ਹੁੰਦੇ ਹਾਂ, ਮੇਕ ਸ਼ੋਰ ਕਰੋ ਤੁਸੀਂ ਆਪਣਾ ਕ੍ਰੈਡਿਟ ਬਿਊਰੋ ਖੁਦ ਰਿਪੋਰਟ ਜਿਹੜੀ ਹੈਗੀ ਹੈ ਕੱਢੋ ਐਕੋਫੈਕਸ ਦੀ ਵੈਬਸਾਈਟ ਤੋਂ, ਤਾਂ ਕਿ ਇਹ ਦੇਖ ਸਕੀਏ ਕਿ ਉੱਥੇ ਜਿਹੜਾ ਹੈਗਾ ਅਪਡੇਟ ਹੋ ਗਿਆ ਹੈਗਾ ਕਿ ਤੁਸੀਂ ਡਿਸਚਾਰਜ ਹੋ ਗਏ ਹੋ। ਇਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਸੀਂ ਦੋ ਟ੍ਰੇਡ ਲਾਈਨਸ ਖੋਲ ਸਕੋ। ਟ੍ਰੇਡ ਲਾਈਨਸ ਮਤਲਬ ਦੋ ਕ੍ਰੈਡਿਟ ਕਾਰਡ ਵੀ ਹੋ ਸਕਦੇ ਨੇ, ਜਾਂ ਕਾਰ ਲੋਨ ਹੈਗਾ, ਕਿਸੇ ਵੀ ਤਰ੍ਹਾਂ ਦੀ ਲੋਨ ਲਈਏ, ਤਾਂ ਕਿ ਅਸੀਂ ਬੈਂਕ ਨੂੰ ਇਹ ਦਿਖਾਉਣਾ ਹੈਗਾ। ਨੋਰਮਲੀ ਜਦੋਂ ਅਸੀਂ ਬੈਂਕਾਂ ਕੋਲ ਵਾਪਸ ਜਾਂਦੇ ਹਾਂ, ਉਹ ਦੇਖਦੇ ਨੇ ਕਿ ਸਾਡੇ ਕੋਲ ਇਨਫ ਹਿਸਟਰੀ ਹੈ। ਸੋ 2 ਸਾਲ ਦੀ ਹਿਸਟਰੀ ਦੇਖਦਾ ਬੈਂਕ, ਦੋ ਟ੍ਰੇਡ ਲਾਈਨ, 2000 ਦੀ ਲਿਮਿਟ, ਦੋ ਦੋ ਦੋ, 2-2-2 ਦੇ ਰੂਲ ਦੇ ਨਾਲ ਬੈਂਕ ਚੱਲਦਾ ਹੈਗਾ। ਮੈਂ ਐਟ ਦਾ ਸੇਮ ਟਾਈਮ ਇੱਥੇ ਵੀ ਦੱਸਣਾ ਚਾਹਾਂਗੀ ਕਿ ਸਾਡੇ ਕੋਲ ਅਕਾਲ ਮੋਰਗੇਜਸ ਤੇ ਇਹੋ ਜਿਹੇ ਲੈਂਡਰਸ ਹੈ ਜਿਸ ਵਿੱਚ ਤੁਹਾਡੇ ਅਗਰ 2 ਸਾਲ ਨਹੀਂ ਹੋਏ ਡਿਸਚਾਰਜ ਹੋਏ ਨੂੰ, ਤਾਂ ਵੀ ਤੁਸੀਂ ਮੋਰਗੇਜ ਲੈ ਸਕਦੇ ਹੋ ਜਾਂ ਰੀਫਾਈਨੈਂਸ ਕਰਾ ਸਕਦੇ ਹੈਗੇ ਹੋ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, 647-549-4499। ਧੰਨਵਾਦ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 905-673-3337 ਤੁਹਾਨੂੰ ਇੱਕ ਮੈਸੇਜ ਦੇ ਦੀ, ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ। ਮਾਸਟਰ ਸਲੀਮ ਜੀ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚ ਰਹੇ ਨੇ, ਮੈਸੇਜ ਸੁਣ ਲਈਏ ਅਤੇ ਉਸ ਤੋਂ ਬਾਅਦ ਫਿਰ ਆਪਾਂ ਕਾਲਸ ਦੇ ਵੱਲ ਚੱਲਾਂਗੇ। ਸੋ 905-673-3337 905-673-3337
5: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
6: ਮੈਂ ਕਿ ਅਚਨ ਜੀ ਸਲਾਮ ਕੀਨੇ
5: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮ ਨੂੰ ਕਾਲ ਕਰ ਸਕਦੇ ਹੋ 6477-783-9873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।

0: ਸੋ ਬਿਲਕੁਲ ਜੀ, ਤੁਸੀਂ ਟਿਕਟਸ ਲੈ ਲਓ। ਟਿਕਟਾਂ ਆਈ ਥਿੰਕ 500 ਟਿਕਟਸ ਆਲਮੋਸਟ ਹੋਲਡ ਹੋ ਚੁੱਕੀਆਂ, 200 ਟਿਕਟ ਲੈਫਟ ਰਹਿ ਗਈਆਂ ਆ। ਤੁਸੀਂ ਇਸ ਖੂਬਸੂਰਤ ਸ਼ੋਅ ਦਾ ਆਨੰਦ ਮਾਣਨਾ ਆ, ਚੰਗੀ ਗਾਇਕੀ, ਰੂਹਦਾਰੀ ਵਾਲੀ ਗਾਇਕੀ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ, ਇੱਕ ਪਰਿਵਾਰਕ ਸ਼ੋਅ, ਤਾਂ ਤੁਸੀਂ ਜ਼ਰੂਰ ਪਹੁੰਚਿਓ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਟਿਕਟਸ ਦੇ ਲਈ ਤੁਸੀਂ ਡਿਸਕਾਊਂਟ ਕੋਡ ਮੈਂ ਤੁਹਾਨੂੰ ਦੇ ਦੇਣਾ, UDAAN ਉਡਾਨ 1010, ਤੁਸੀਂ ਲਾ ਕੇ ਅਤੇ ਟਿਕਟਸ ਦੇ ਉੱਪਰ ਡਿਸਕਾਊਂਟ ਲੈ ਸਕਦੇ ਹੋ। $10 ਔਫ ਤੁਹਾਨੂੰ ਹਰ ਟਿਕਟ ਦੇ ਵਿੱਚ ਮਿਲ ਜਾਣਾ ਆ। ਸੋ ਡਰਿੰਕਸ ਜਿਹੜੀਆਂ ਸੋਫਟ ਡਰਿੰਕਸ ਅਨਲਿਮਿਟਡ ਆ ਤੁਹਾਨੂੰ ਤੁਹਾਡੀ ਟਿਕਟ ਦੇ ਨਾਲ। ਸੋ ਜ਼ਰੂਰ ਪਹੁੰਚਿਓ 407-870-0001, 437-870-0001 'ਤੇ ਤੁਸੀਂ ਰਾਬਤਾ ਕਰ ਸਕਦੇ ਹੋ। 24 ਜੁਲਾਈ ਨੂੰ ਅਪਕਮਿੰਗ ਮਾਸਟਰ ਸਲੀਮ ਸ਼ੋਅ ਦੇ ਵਿੱਚ ਤੁਸੀਂ ਇੱਕ ਖਬਰ ਲੈ ਲਈਏ, ਉਸ ਤੋਂ ਬਾਅਦ ਫਿਰ ਜਲਦੀ ਸਾਰੀਆਂ ਕਾਲਸ ਵੱਲ ਚੱਲਾਂਗੇ ਕਿਉਂਕਿ ਖਬਰ ਸਾਡੇ ਕੋਲ ਕਾਫੀ ਨੇ। ਨਾਲ ਦੀ ਨਾਲ ਰਜਮੇਸ਼ ਜੀ, ਰਾਹੁਲ ਗਾਂਧੀ ਨੇ ਪੰਜਾਬ ਦੇ ਹੁਣ ਜਿਹੜੇ ਮਸਲੇ ਆ ਉਹਦੀ ਕਮਾਂਡ ਕਹਿੰਦੇ ਹੁਣ ਮੈਂ ਲਊਂਗਾ, ਹੁਣ ਮੈਂ ਸੰਭਾਲ ਲੂੰਗਾ ਕੀ ਪੰਜਾਬ ਦੇ ਵਿੱਚ ਹੋ ਰਿਹਾ।
1: ਦੇਖੋ ਗੱਲ ਇਹ ਹੈ, ਭੁਪੇਸ਼ ਬਘੇਲ ਹੋਣੀ ਨਾ 5-4 ਦਿਨ ਲਾ ਕੇ ਗਏ ਆ ਪੰਜਾਬ ਦੇ ਵਿੱਚ, ਤੇ ਬਘੇਲ ਸਾਹਿਬ ਨੇ ਜੋ ਪਤਾ ਲੱਗਿਆ ਕਿ ਦਿੱਲੀ ਦੇ ਵਿੱਚ ਜਾ ਕੇ ਹਾਈਕਮਾਂਡ ਨੂੰ ਰਿਪੋਰਟ ਦਿੱਤੀ, ਉਹ ਰਿਪੋਰਟ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਭਾਈ ਧੜੇਬੰਦੀ ਬਹੁਤ ਹੈ ਪੰਜਾਬ 'ਚ, ਉਹਨਾਂ ਨੇ ਸੱਚ ਦੱਸ ਦਿੱਤਾ। ਮੈਂ ਨਹੀਂ ਕਹਿੰਦਾ ਜੋ ਅੰਦਰਲੀਆਂ ਸਾਡੇ ਕੋਲ ਰਿਪੋਰਟਾਂ ਨੇ ਕਿ ਭੁਪੇਸ਼ ਬਘੇਲ ਹੋਣਾ ਨੇ ਬਕਾਇਦਾ ਜਾ ਕੇ ਹਾਈਕਮਾਂਡ ਨੂੰ ਰਿਪੋਰਟ ਦੇ ਦਿੱਤੀ, ਔਰ ਮੈਂ ਸਮਝਦਾ ਚੰਗੀ ਗੱਲ ਹੈ, ਸੱਚੀ ਰਿਪੋਰਟ ਹੀ ਦੇਣੀ ਚਾਹੀਦੀ ਹੈ। ਹੁਣ ਉਹ ਜਿਹੜੀ ਸੱਚੀ ਰਿਪੋਰਟ ਦਿੱਤੀ ਹੈ ਉਹ ਕਾਂਗਰਸ ਲਈ ਚਿੰਤਾ ਦਾ ਸਬੱਬ ਹੈ, ਵੋਟਾਂ ਸਿਰ ਤੇ ਆ, ਧੜੇਬੰਦੀ ਵੱਡੇ ਪੱਧਰ ਤੇ ਜੱਗ ਜਾਹਰ ਹੋ ਗਈ, ਔਰ ਕਿੰਨੇ ਦਿਨ ਹੋ ਗਏ ਆ, ਅਜੇ ਤੱਕ 2 ਧੜੇ ਆ ਆਮੋ ਸਾਹਮਣੇ ਦੀ ਸਥਿਤੀ ਆ। ਭੁਪੇਸ਼ ਬਘੇਲ ਹੋਣਾ ਦੇ ਯਤਨ ਵੀ ਫੇਲ ਹੋ ਰਹੇ, ਭੁਪੇਸ਼ ਬਘੇਲ ਉਹਨਾਂ ਨੇ ਦਬਕਾ ਮਾਰ ਕੇ ਵੀ ਵੇਖ ਲਿਆ ਕਿ ਭਾਈ ਇਹ ਗੁੱਡੇ ਗੁੱਡੀਆਂ ਦਾ ਖੇਡ ਨਹੀਂ, ਪ੍ਰਧਾਨਗੀ ਬਦਲਣੀ, ਪਰੰਤੂ ਅਗਲੇ ਡਟੇ ਆ। ਹੁਣ ਉਹ ਸਾਰੀਆਂ ਚੀਜ਼ਾਂ ਦੇ ਚੱਲਦੇ ਪਤਾ ਇਹ ਲੱਗਾ ਕਿ ਰਾਹੁਲ ਗਾਂਧੀ ਨੇ ਕਮਾਂਡ ਆਪਣੇ ਹੱਥ ਵਿੱਚ ਲੈ ਲਈ ਪੰਜਾਬ ਨੂੰ ਲੈ ਕੇ, ਕਿ ਮੈਂ ਕਰਾਂਗਾ ਗੱਲ ਚਰਨਜੀਤ ਸਿੰਘ ਚੰਨੀ ਦੇ ਨਾਲ, ਸੁਖਜਿੰਦਰ ਰੰਧਾਵੇ ਦੇ ਨਾਲ, ਪ੍ਰਗਟ ਸਿੰਘ ਦੇ ਨਾਲ, ਮੈਂ ਉਹਨਾਂ ਦੇ ਨਾਲ ਗੱਲ ਕਰਾਂਗਾ, ਮਸਲੇ ਨੂੰ ਮੁਕਾਵਾਂਗਾ। ਹੁਣ ਰਾਹੁਲ ਗਾਂਧੀ ਬਾਰੇ ਮੈਂ ਬਹੁਤ ਵਾਰ ਟਿੱਪਣੀ ਕਰ ਚੁੱਕਾ ਕਿ ਪੰਜਾਬ ਜਾਂ ਭਾਰਤ ਦੀ ਕਾਂਗਰਸ ਦਾ ਬਹੁਤਾ ਦਾਰੋ ਮਦਾਰ ਰਾਹੁਲ ਗਾਂਧੀ ਤੇ ਹੀ ਹੈ। ਠੀਕ ਹੈ ਪ੍ਰਧਾਨ ਕਾਗਜ਼ਾਂ 'ਚ ਨਹੀਂ ਆ, ਸਾਰੇ ਅਸੀਂ ਜਾਣਦੇ ਹਾਂ, ਪਰੰਤੂ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਕਹਿੰਦੇ, ਤੇ ਹਾਈ ਕਮਾਂਡ ਵਿੱਚ ਵੀ ਜਿਹੜੀ ਹਾਈ ਕਮਾਂਡ ਆ ਉਹ ਰਾਹੁਲ ਗਾਂਧੀ ਹੈ। ਹੁਣ ਰਾਹੁਲ ਗਾਂਧੀ ਤੇ ਹੀ ਨਿਬੇੜਨਾ, ਹੋਰ ਕੋਈ ਨਿਬੇੜ ਵੀ ਨਹੀਂ ਸਕਦਾ, ਫੈਸਲਾ ਰਾਹੁਲ ਗਾਂਧੀ ਨੇ ਲੈਣਾ ਤੇ ਕਮਾਂਡ ਆਪਣੇ ਹੱਥ ਕਹਿੰਦੇ ਲੈ ਲਈ ਹੈ। ਉਮੀਦ ਹੈ ਕਿ ਆਉਣ ਵਾਲੇ 2-4 ਦਿਨਾਂ ਦੇ ਵਿੱਚ ਦਿੱਲੀ ਵਿੱਚ ਮੀਟਿੰਗਾਂ ਦਾ ਦੌਰ ਸ਼ੁਰੂ ਹੋਵੇਗਾ, ਪੰਜਾਬ ਦੇ ਲੀਡਰ ਵੀ ਜਾਣਗੇ, ਤੇ ਫਿਰ ਉਸ ਤੋਂ ਦੇਖਦੇ ਰਾਹੁਲ ਗਾਂਧੀ ਕੀ ਫੈਸਲਾ ਲੈਂਦੇ ਆ। ਬਸ ਮੈਂ ਤੇ ਇਹੀ ਕਹਾਂਗਾ ਕਿ ਜਿੰਨੀ ਕੁ ਜਲਦੀ ਭਾਈ ਫੈਸਲਾ ਲੈ ਹੁੰਦਾ ਰਾਹੁਲ ਗਾਂਧੀ ਲੈ ਲੈਣ, ਨਹੀਂ ਤੇ ਕਾਂਗਰਸ ਦਾ ਰਾਜਨੀਤਿਕ ਨੁਕਸਾਨ ਪੰਜਾਬ 'ਚ ਹੋਣਾ ਸ਼ੁਰੂ ਹੋ ਚੁੱਕਾ ਹੈ।
0: ਜੀ ਬਿਲਕੁਲ ਜੀ, ਆਪਾਂ ਥੋੜ੍ਹੀ ਇਜਾਜ਼ਤ ਹੋਵੇ ਤਾਂ ਆਪਾਂ ਕਾਲਸ ਦੇ ਵੱਲ ਚੱਲੀਏ, ਸਾਰੀਆਂ ਲਾਈਨ ਬਿਜ਼ੀ ਨੇ, ਸੋ ਵਨ ਬਾਏ ਵਨ ਆਪਾਂ ਸਭ ਦੀਆਂ ਕਾਲ ਓਨਰ ਕਰਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਜੀ, 8900, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ। ਗੱਲ ਜਦੋਂ USA ਔਰ ਇਰਾਨ ਦੀ ਹੋਇਆ ਐਗਰੀਮੈਂਟ 14 ਪੁਆਇੰਟ, ਮੈਂ ਉਸ ਟਾਈਮ ਹੀ ਕਿਹਾ ਸੀ ਮੈਂ ਆਸ਼ਾਵਾਦੀ ਨਹੀਂ ਹੈ, ਮੈਂ ਬਾਰ ਬਾਰ ਇਹੀ ਗੱਲ ਕਹਿੰਦਾ ਸੀ ਮੈਂ ਆਸ਼ਾਵਾਦੀ ਨਹੀਂ, ਕਿਉਂ ਮੈਂ ਅਮੈਰੀਕਾ ਦੀ ਜਿਹੜੀ ਨੀਅਤ ਨੂੰ ਪੂਰੀ ਤਰ੍ਹਾਂ ਜਾਣਦਾ ਹਾਂ। ਹੁਣ ਦੇਖੋ ਫਿਰ ਲੜਾਈ ਜਬ ਸਟਾਰਟ ਹੋਈ ਹੈ ਇਹਨਾਂ ਦੀ, ਔਰ ਸਟੇਟ ਔਰ ਹਾਮਸ ਦੇ ਉੱਪਰ ਜਿੱਥੇ ਇਰਾਨ ਪਹਿਲੇ ਮੰਗ ਰਿਹਾ ਸੀ ਟੋਲ ਟੈਕਸ ਲਾਉਣ ਦੀ, ਉੱਥੇ ਅਮੈਰੀਕਾ ਨੇ ਕਹਿਤਾ 20% ਮੈਨੂੰ ਫੀਸ ਚਾਹੀਦੀ ਹੈ। ਇਹ ਅਮੈਰੀਕਾ ਨੇ ਇੱਕ ਨਵਾਂ ਹੀ ਮੁੱਦਾ ਖਿੱਚਤਾ, ਅਮੈਰੀਕਾ ਦਾ ਕੀ ਹੱਕ ਬਣਦਾ ਉੱਤੇ ਫੀਸ ਦੇ, ਜਦੋਂ ਇਰਾਨ ਨਹੀਂ ਲਾ ਸਕਦਾ ਤੇ ਅਮੈਰੀਕਾ ਕਿੱਦਾਂ ਲਾ ਸਕਦਾ ਉੱਤੇ। ਇਹ ਬੜੀ ਇੱਕ ਹੈ, ਦੇਖੋ ਅਮੈਰੀਕਾ ਕਦੇ ਨਹੀਂ ਚਾਹੁੰਦਾ ਲੜਾਈ ਉੱਥੇ ਰੁਕੇ, ਸ਼ਾਂਤ ਹੋਏ। ਜੇ ਅਮੈਰੀਕਾ ਦੀ ਅਸੀਂ ਹਿਸਟਰੀ ਦੇਖਦੇ ਹਾਂ ਕਿ ਨਹੀਂ, ਉਸ ਹਿਸਟਰੀ ਨੂੰ ਦੇਖੋ, ਵੀਅਤਨਾਮ ਦੀ ਲੜਾਈ ਅਮੈਰੀਕਾ ਨੇ 20 ਸਾਲ ਲੜੀ, ਇਰਾਕ ਦੇ ਨਾਲ 9 ਸਾਲ ਲੜੀ, ਅਫਗਾਨਿਸਤਾਨ 'ਚ 20 ਸਾਲ ਲਾਈ, ਉੱਥੇ ਬੈਠਿਆ ਰਿਹਾ। ਅਫਗਾਨਿਸਤਾਨ ਕੋਲ ਇੰਨਾ ਅਸਲਾ ਵੀ ਨਹੀਂ ਸੀ ਇਰਾਨ ਦੇ ਮੁਕਾਬਲੇ, ਫਿਰ ਵੀ 20 ਸਾਲ ਉੱਥੇ ਬੈਠਾ ਰਿਹਾ। ਤੇ ਇਰਾਨ ਇਸ ਕਰਕੇ, ਇਹ ਸਿਰਫ ਭਾਰਤ ਔਰ ਪਾਕਿਸਤਾਨ ਦੀ ਜੰਗ ਜਲਦੀ ਖਤਮ ਕਰਾਉਣ ਦੇ ਹੱਕ ਸੀ, ਤਾਂ ਹੀ 2 ਦਿਨ 'ਚ ਜੰਗ ਜਾਂ 3 ਦਿਨ 'ਚ ਜੰਗ ਬੰਦ ਕਰਾਤੀ ਸੀ, ਕਿਉਂਕਿ ਅਮੈਰੀਕਾ ਨੂੰ ਲੱਗਦਾ ਸੀ ਭਾਰਤ ਜ਼ਿਆਦਾ ਹਾਵੀ ਆ ਪਾਕਿਸਤਾਨ ਦੇ ਉੱਤੇ, ਜਿਸ ਤਰ੍ਹਾਂ 1965 'ਚ ਹਰਾਇਆ ਸੀ ਉੱਦਾਂ 1971 'ਚ ਵੀ 2 ਟੁਕੜੇ ਕੀਤੇ ਸੀ। ਇਸ ਕਰਕੇ ਉੱਥੇ ਉਹ ਇੰਟਰਫੇਅਰ ਕਰ ਗਿਆ ਸੀ ਇੰਡੀਆ ਦੇ ਮਾਮਲੇ ਦੇ 'ਚ, ਉਹਨੂੰ ਲੱਗਦਾ ਸੀ ਇੰਡੀਆ ਨੇ ਉੱਥੇ ਹਾਵੀ ਹੋ ਜਾਣਾ ਪਾਕਿਸਤਾਨ ਦੇ। ਪਰ ਹੁਣ ਖੁਦ ਜਿਹੜਾ ਇਹਦਾ ਲੰਬੀ ਲੜਾਈਆਂ ਲੜਨ ਦੇ ਹੱਕ 'ਚ ਹੈ, ਜੋ ਮਿਡਲ ਈਸਟ ਜੋ ਟੈਨਸ਼ਨ ਚੱਲ ਰਹੀ ਹੈ ਖਤਮ ਨਹੀਂ ਹੋਣ ਦੇ ਚਾਂਸ ਹੋ ਰਹੇ। ਥੈਂਕ ਯੂ ਸੋ ਮੱਚ
0: ਜੀ ਸਰ ਜੀ। ਰਮੇਸ਼ ਜੀ,
1: ਬਾਕੀ ਜੀ ਗੱਲ ਕਿੱਥੋਂ ਤੁਰੀ ਤੇ ਕਿੱਥੇ ਜਾ ਕੇ ਹੁਣ ਅਟਕ ਗਈ ਹੈ, ਹੋਰਮਜ ਸਟਰੇਟ ਉਹ ਸਮੁੰਦਰੀ ਲਾਂਘਾ ਜਿੱਥੋਂ ਬਹੁਤ ਸਾਰੇ ਤੇਲ ਜਾਂ ਕੱਚੇ ਤੇਲ ਜਾਂ ਗੈਸਾਂ ਦੇ ਲੱਦੇ ਹੋਏ ਸਮੁੰਦਰੀ ਜਹਾਜ਼ ਵੱਖ ਵੱਖ ਦੇਸ਼ਾਂ ਨੂੰ ਲੰਘਦੇ ਹੈ, ਉਸ ਰਸਤੇ ਦੇ ਉੱਪਰ ਕਿਹਦਾ ਕੰਟਰੋਲ ਹੋਵੇ? ਔਰ ਉਹ ਕੰਟਰੋਲ ਤੋਂ ਗੱਲ ਤੁਰਦੀ ਤੁਰਦੀ ਤੁਰੀ ਕਿ ਅਸੀਂ ਤੇ ਟੋਲ ਲਾਉਣਾ, ਤੇ ਟੋਲ ਦੀ ਗੱਲ ਪਹਿਲਾਂ ਇਰਾਨ ਨੇ ਆਖੀ ਤੇ ਹੁਣ ਅਮਰੀਕਾ ਕਹਿੰਦਾ ਤੂੰ ਕੌਣ ਹੁੰਦਾ ਮੈਂ ਲਾਵਾਂਗਾ। ਤੇ ਜਿਹੜੇ ਆ ਤਾਜ਼ਾ ਤਰੀਨ ਪਿਛਲੇ 3 ਕੁ ਦਿਨਾਂ ਤੋਂ ਬੰਬਾਂ ਦੀ ਵਰਖਾ ਆ, ਉਹ ਵਾਕਈ ਇਰਾਨ ਦੇ ਉੱਪਰ ਧੜਾ ਧੜ ਹੋ ਰਹੀ ਹੈ। ਲਗਾਤਾਰ 5-5 ਘੰਟੇ ਵੀ ਜਿਹਨੂੰ ਕਹਿੰਦੇ ਬੰਬਾਂ ਦੀ ਵਰਖਾ ਲੰਘੇ 24 ਘੰਟੇ ਦੇ ਵਿੱਚ ਅਮਰੀਕਾ ਨੇ ਇਰਾਨ ਤੇ ਕੀਤੀ ਹੈ। ਔਰ ਉਹਦੇ ਹੁਣ ਚੱਲਦੇ ਸਰੋਤਿਓ ਚੋਂ ਮੇਰਾ ਨਿੱਜੀ ਤੌਰ ਤੇ ਮੈਨੂੰ ਲੱਗਦਾ ਕਿ ਹੋਰਮਜ਼ ਸਟ੍ਰੇਟ ਹੁਣ ਮੁੱਦਾ ਬਣ ਗਿਆ। ਇਰਾਨ ਕਹਿੰਦਾ ਮੈਂ ਪੈਰ ਰੱਖਣ ਨਹੀਂ ਦੇਣਾ, ਅਮਰੀਕਾ ਹੁੰਦਾ ਕੌਣ ਹੈ? ਅਮਰੀਕਾ ਨੇ ਉੱਥੇ ਦਾਵਾ ਜਿਤਾ ਦਿੱਤਾ ਹੈ। ਬਾਕਿ ਜੰਗ ਦੇ ਵਿੱਚ ਇੱਕ ਹੋਰ ਮੋੜ ਆ ਗਿਆ। ਪਹਿਲਾਂ ਇਹ ਪਿਛਲਾ ਮੁੱਦਾ ਸੀ, 5ਵੇਂ 7ਵੇਂ ਨੰਬਰ ਤੇ ਸੀ, ਛੋਟਾ ਸੀ, ਅਮਰੀਕਾ ਦੀ ਮੰਗ ਨਹੀਂ ਸੀ ਕੀ, ਹੁਣ ਅਮਰੀਕਾ ਨੇ ਇਸ ਮੁੱਦੇ ਨੂੰ ਖੜਾ ਕਰ ਲਿਆ। ਮੈਨੂੰ ਲੱਗਦਾ ਕਿ ਇਹ ਮੁੱਦਾ ਇਹੋ ਜਿਹੇ ਮੁੱਦੇ ਖੜੇ ਕਰਨ ਦਾ ਕਾਰਨ ਇਹ ਵੀ ਹੁੰਦਾ ਕਿ ਜਦੋਂ ਹੁਣ ਦੁਬਾਰਾ ਟੇਬਲ ਟਾਕ ਚਲੇਗੀ, ਉੱਥੇ ਹੁਣ ਇਰਾਨ ਦੇ ਲਈ ਆਪਣਾ ਹੋਰਮਜ਼ ਸਟ੍ਰੇਟ ਦੇ ਉੱਪਰ ਕਬਜ਼ਾ ਬਚਾਉਣਾ ਇੱਕ ਵੱਡਾ ਮੁੱਦਾ ਬਣ ਗਿਆ। ਹੁਣ ਉਹ ਪਿਛਲੇ ਮੁੱਦਿਆਂ ਨੂੰ ਛੱਡੇਗਾ? ਸੋ ਮੈਨੂੰ ਲੱਗਦਾ ਇਹ ਵੀ ਇੱਕ ਸਿਆਸਤ ਅਮਰੀਕਾ ਨੇ ਖੇਡੀ ਹੈ ਕਿ ਇਰਾਨ ਦੇ ਅੱਗੇ ਮੁੱਦੇ ਦੀ ਗਿਣਤੀ ਵਧਾਈ ਜਾ ਰਹੀ ਹੈ। ਬਾਕਿ ਜੇ ਜਦੋਂ ਦੁਬਾਰਾ ਵਾਰਤਾਲਾਪ ਹੋਵੇਗੀ, ਉਸ ਵਾਰਤਾਲਾਪ ਦੇ ਵਿੱਚ ਇਰਾਨ ਜੇ 5 ਮੰਗਾਂ ਕਰੇਗਾ ਤੇ ਉਹਦੇ ਵਿੱਚੋਂ ਫਿਰ ਉਹ 2 ਮੰਗਾਂ ਤੇ ਸਹਿਮਤੀ ਬਣਾ ਕੇ 3 ਨੂੰ ਲਟਕਾ ਕੇ ਗੱਲ ਅੱਗੇ ਤੁਰੇਗਾ। ਬਾਕੀ ਉਵੇਂ ਭਾਈ ਮਸਲਾ ਚਿੰਤਾਜਨਕ ਹੈ ਤੇ ਦੁਨੀਆਂ ਦੇ ਆਪਣੇ ਆਪ ਨੂੰ ਇੱਥੇ ਵੱਡੀਆਂ ਤਾਕਤਾਂ ਕਹਾਉਣ ਵਾਲੇ ਵੱਖ ਵੱਖ ਮੁਲਕ ਉਹ ਚੁੱਪੀ ਧਾਰ ਕੇ ਬੈਠੇ ਆ। ਇਹ ਜੰਗ ਤੇ ਬ੍ਰੇਕ ਨਾ ਤੇ UN ਨੂੰ ਤੇ ਨਾ ਕੋਈ ਹੋਰ ਮੁਲਕ, ਚਾਹੇ ਉਹ ਕਿਸੇ ਵੀ ਕਲੱਬ ਨਾਲ ਜੁੜਿਆ ਹੋਵੇ, ਉਹ ਸਾਰੇ ਇੱਕ ਕਿਸਮ ਦੇ ਚੁੱਪੀ ਧਾਰ ਕੇ ਬੈਠੇ ਆ। ਮੈਂ ਸਮਝਦਾ ਕਿ ਉਹ ਵੀ ਗਲਤ ਹੈ
0: ਜੀ। ਅਗਲੀ ਕਾਲ ਵੱਲ ਚੱਲਦੇ ਹਾਂ ਜੀ।
3: 33 ਸਾਲ ਹੋ ਗਏ ਮੈਨੂੰ ਇੱਥੇ, ਔਰ ਸਾਡੀਆਂ ਵੋਟਾਂ ਜਦੋਂ ਆਪ ਪਾਰਟੀ ਖੜੀ ਇੱਥੋਂ ਹੀ ਬਣ ਗਈਆਂ ਸੀ। ਔਰ 2018 ਚ ਸ਼ਾਇਦ ਮੈਨੂੰ ਯਾਦ ਆਇਆ ਕਿ ਮੈਂ ਸਰਪੰਚੀ ਦੀ ਵੋਟ ਪਾਈ ਸੀ। ਮੈਂ ਅੱਜ ਇੱਥੋਂ ਸਾਰਾ ਕੁਛ ਹੀ ਭੇਜ ਰਿਹਾ, ਕੀ ਭੇਜ ਰਿਹਾ ਤੁਹਾਨੂੰ ਦੱਸਦਾ ਹੈ ਕਿ ਮੈਨੂੰ ਤੁਸੀਂ ਦੱਸੋ ਕਿ ਮੇਰੀ ਵੋਟ ਬਣ ਜਾਊਗੀ। ਉਸ ਤੋਂ ਬਾਅਦ ਜਦੋਂ ਇਹ ਸਾਰੀਆਂ ਚੀਜ਼ਾਂ ਉੱਥੇ ਪਹੁੰਚ ਗਈਆਂ, ਮੈਂ BLO ਦਾ ਨੰਬਰ ਵੀ ਮੇਰੇ ਕੋਲ ਆ ਗਿਆ ਹੈਗਾ, ਮੈਂ ਉਹਦੇ ਨਾਲ ਵੀ ਗੱਲ ਕਰੂੰ। ਨੰਬਰ 1 ਆਧਾਰ ਕਾਰਡ, ਨੰਬਰ 2 ਪੈਨ ਕਾਰਡ, ਨੰਬਰ 3 1 ਪਾਸਪੋਰਟ ਦੀ 2 ਕਾਪੀਆਂ, 2 ਜਗ੍ਹਾ ਲਿਖਿਆ ਹੁੰਦਾ ਹੈ। ਉਸ ਤੋਂ ਬਾਅਦ 1 ਤਾਜ਼ਾ ਫੋਟੋ। ਕੋਈ ਹੋਰ ਚੀਜ਼ ਹੈ ਤਾਂ ਮੈਨੂੰ ਦੱਸੋ, ਸ਼ਾਇਦ ਮੇਰੇ ਇਹ ਬੋਲਣ ਨਾਲ ਲੋਕਾਂ ਚ ਵੀ ਜਾਗਰਤ ਆ ਜਾਏ ਔਰ ਉਹ ਇੱਥੋਂ ਬੈਠੇ ਵੋਟਾਂ ਬਣਾ ਲੈਣ, ਅੱਗੇ ਚੱਲ ਕੇ ਉਹ ਕੰਮ ਆਉਣਗੀਆਂ। ਦੱਸੋ ਜਰਾ
0: ਜੀ। ਰਮੇ ਜੀ,
1: ਬੜਾ ਟੈਕਨੀਕਲ ਸਵਾਲ ਹੈ। ਸਰੋਤਿਓ, ਨਵੀਂ ਵੋਟ ਬਣਾਉਣੀ ਤੇ ਬਣੀ ਹੋਈ ਵੋਟ ਨੂੰ SIR ਵਿੱਚ ਬਚਾਉਣਾ ਅਲੱਗ ਚੀਜ਼ਾਂ ਨੇ। ਪਹਿਲਾਂ ਮੈਂ ਦੱਸਦਾ, ਨਵੀਂ ਵੋਟ ਬਣਾਉਣੀ ਅਲੱਗ ਵਿਧੀ ਹੈ। ਜੇ ਤੁਹਾਡੀ ਵੋਟ ਪਹਿਲਾਂ ਹੈਗੀ ਹੈ, SIR ਵਿੱਚ ਬਚਾਉਣੀ, ਉਹ ਅਲੱਗ ਵਿਧੀ ਹੈ। ਤੁਹਾਡੀ ਵੋਟ ਮੰਨ ਲਓ ਇੱਥੇ ਹੈਗੀ ਹੈ, ਤੁਸੀਂ ਬਿਨਾਂ ਕੋਈ ਦਸਤਾਵੇਜ਼ ਭੇਜੇ, ਬਿਨਾਂ ਕੋਈ ਦਸਤਾਵੇਜ਼ ਭੇਜੇ ਕਿਸੇ ਵੀ ਆਪਣੇ ਸਕੇ ਸੰਬੰਧੀ ਨੂੰ ਕਹਿ ਕੇ ਉਹ ਫਾਰਮ ਭਰ ਕੇ BLO ਨੂੰ ਦੇ ਦਿਓ। BLO ਨੇ ਫਾਰਮ ਤੁਹਾਨੂੰ ਦੇਣਾ, ਵਾਪਸ ਤੁਸੀਂ ਉਸੇ ਪਲ BLO ਨੂੰ ਕਰ ਸਕਦੇ ਹੋ। ਅੱਧਾ ਫਾਰਮ ਤੁਸੀਂ ਭਰਨਾ, ਅੱਧਾ BLO ਨੇ ਭਰਨਾ ਆ, ਤੇ ਉਹ ਵੋਟ ਤੁਹਾਡੀ ਬਚ ਗਈ। BLO ਬਿਲਕੁਲ ਇਤਰਾਜ਼ ਨਹੀਂ ਕਰੇਗਾ ਕਿ ਤੁਸੀਂ ਆਪ ਕਿਉਂ ਨਹੀਂ ਆਏ ਕੈਨੇਡਾ ਦੀ ਧਰਤੀ ਤੋਂ, ਤੁਹਾਡਾ ਰਿਸ਼ਤੇਦਾਰ ਭਾਵ ਕਿ ਬਲੱਡ ਰਿਲੇਸ਼ਨ ਵਾਲਾ ਕਿਉਂ ਆਇਆ। ਬਲੱਡ ਰਿਲੇਸ਼ਨ ਫਾਰਮ ਭਰ ਸਕਦਾ ਹੈ। ਉਹਦੇ ਵਿੱਚ ਬੜਾ ਸਾਫ਼ ਲਿਖਿਆ ਹੈ ਕਿ ਮੈਂ ਭਾਰਤੀ ਸਿਟੀਜਨ ਹਾਂ, ਹੇਠਾਂ ਉੱਤੇ ਦਸਤਖਤ ਕਰਨੇ ਹੋਣਗੇ ਕਿ ਮੇਰਾ ਰਿਸ਼ਤੇਦਾਰ ਵੈਸੇ 2 ਮਹੀਨੇ ਲਈ, 6 ਮਹੀਨੇ ਲਈ ਜਾਂ ਸਾਲ ਜਾਂ 2 ਸਾਲ ਲਈ ਗਿਆ ਆ। ਉਹ ਇੱਕ ਵਿਧੀ। ਦੂਜਾ, ਨਵੀਂ ਵੋਟ ਬਣਾਉਣੀ। ਕੈਪਟਨ ਸਾਹਿਬ, ਨਵੀਂ ਵੋਟ ਤੇ 2 ਢੰਗ ਹੈ। ਜੇ ਤੇ ਅਸੀਂ ਬਣਾਉਣੀ ਹੈ ਵੋਟ BLO ਕੋਲ ਪਹੁੰਚ ਕਰਕੇ, ਭਾਵ ਕਿ ਬੂਥ ਲੈਵਲ ਅਫਸਰ ਕੋਲ ਪਹੁੰਚ ਕਰਕੇ, ਜਾਂ ਭਾਰਤ ਦੇ ਵਿੱਚ ਬੈਠੇ ਹਾਂ ਤੇ ਆਨਲਾਈਨ ਅਪਲਾਈ ਕਰਕੇ, ਉਹਦੇ ਲਈ ਫਾਰਮ 6 ਨੰਬਰ ਭਰਿਆ ਜਾਂਦਾ ਹੈ। ਤੁਹਾਡੀ ਆਪਣੀ ਹਾਜ਼ਰੀ 100% ਲਾਜ਼ਮੀ ਹੈ। ਬਿਨਾਂ ਹਾਜ਼ਰੀ ਤੋਂ, ਬਿਨਾਂ ਦਸਤਖਤ ਤੋਂ ਵੋਟ ਨਹੀਂ ਬਣੇਗੀ। ਫਾਰਮ ਨੰਬਰ 6 ਭਰਿਆ ਜਾਵੇਗਾ। ਜੇ ਤੁਸੀਂ ਵਿਦੇਸ਼ ਵਿੱਚ ਬੈਠੇ ਹੋ ਤੁਸੀਂ ਫਾਰਮ 6A ਭਰੋਗੇ, 6 ਦੇ ਨਾਲ ਏ ਲੱਗ ਗਿਆ, ਉਹ 6A ਤੁਸੀਂ ਜਿਸ ਥਾਂ ਤੇ ਵੀ ਜਿਸ ਦੁਨੀਆਂ ਦੇ ਮੁਲਕ ਚ ਬੈਠੇ ਹੋ ਉੱਥੋਂ ਭਰ ਸਕਦੇ ਹੋ, ਬਸ਼ਰਤੇ ਕਿ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੋਵੇ ਤੇ ਉਹਦੇ ਵਿੱਚ ਬਕਾਇਦਾ 1 ਨੰਬਰ ਦਾ ਵੀਜ਼ਾ ਵਗੈਰਾ ਲੱਗਾ ਹੋਵੇ, ਉਹ ਸਕੈਨ ਹੋ ਕੇ ਉਹਦੇ ਵਿੱਚ ਅਪਡੇਟ ਹੋਣਾ ਹੈ। ਭਾਰਤ ਦਾ ਕੋਈ ਵੀ ਬਛਿੰਦਾ ਦੁਨੀਆਂ ਦੇ ਕਿਸੇ ਮੁਲਕ ਵਿੱਚ ਵੀ ਬੈਠਾ ਹੈ, ਉਹਦੇ ਕੋਲ ਬਸ਼ਰਤੇ ਕਿ ਪਾਸਪੋਰਟ ਅਜੇ ਤੱਕ ਭਾਰਤੀ ਹੈ, ਭਾਰਤੀ ਪਾਸਪੋਰਟ ਹੈ, ਉਹ 6A ਫਾਰਮ ਭਰ ਕੇ ਵੋਟ ਆਪਣੀ ਬਣਾ ਸਕਦਾ, ਉਹਦੀ 100% ਬਣੇਗੀ। ਦੂਜਾ ਢੰਗ ਜਿਹੜਾ ਮੈਂ ਦੱਸਦਾ ਕਿ ਉਹਦੀ ਆਪਣੀ ਹਾਜ਼ਰੀ ਨਾਲ ਭਰੇਗੀ, ਪੇਪਰ ਭੇਜ ਕੇ ਵੋਟ ਨਹੀਂ ਬਣੇਗੀ।
0: ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਕੁਲਦੀਪ ਜੀ ਤੁਸੀਂ ਆਨਰ ਹੋ।
4: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਆਪਣਾ ਪ੍ਰਭ ਜੀ ਤੁਸੀਂ ਵੀ ਨਸ਼ਿਆਂ ਦੀ ਗੱਲ ਕੀਤੀ ਹੈ ਤੇ ਇਸ ਗੱਲ ਨੂੰ ਮੈਂ ਅੱਗੇ ਥੋੜੀ ਜਿਹੀ ਵਧਾਵਾਂ। ਇਹ ਆਪਣਾ ਰਮੇਸ਼ ਜੀ, ਜਦੋਂ ਵੀ ਚਿੱਟੇ ਨਾਲ ਨਸ਼ਾ ਕਰਦੇ ਆਉਂਦੀਆਂ, ਜਦੋਂ ਵੀ ਗੱਲਾਂ ਆਉਂਦੀਆਂ, ਸਾਰੇ ਪੰਜਾਬੀ ਮੁੰਡਿਆਂ ਦੀਆਂ, ਜੰਗ ਮੁੰਡਿਆਂ ਦੀਆਂ ਆਉਂਦੀਆਂ ਗੱਲਾਂ, ਇਹ ਪ੍ਰਵਾਸੀਆਂ ਦੀਆਂ ਗੱਲਾਂ ਨਹੀਂ ਆਉਂਦੀਆਂ ਵੀ ਨਸ਼ਾ ਕਰਦੇ ਨੇ। ਕੱਲ ਮੈਂ ਤੁਹਾਡੇ ਅਰਗੇ ਸੂਝਵਾਨ ਪੱਤਰਕਾਰ ਗਏ ਨੇ ਕਿਸੇ ਪਿੰਡ ਚ, ਤੇ ਪ੍ਰਭ ਜੀ ਉਹ ਮਾਂ ਦੇ 4 ਪੁੱਤਰ ਸੀ, ਚਾਰੇ ਦੇ ਚਾਰੇ ਚਿੱਟੇ ਦੀ ਭੇਟ ਚੜ ਗਏ, ਇੱਕ ਦੇ ਫੁੱਲ ਚੋਣ ਜਾਣਾ ਸੀ ਤੇ ਦੂਜੇ ਦੀ ਲਾਸ਼ ਘਰ ਪਈ ਸੀ, ਸਾਰਾ ਸਮਾਨ ਘਰ ਦਾ ਵੇਚ ਦਿੱਤਾ ਗਿਆ। ਤੇ ਉਹ ਪਿੰਡ ਵਾਲਿਆਂ ਦਾ ਇਹ ਕਹਿਣਾ ਸੀ ਵੀ ਅਸੀਂ ਜਿਹੜਾ ਬਾਲਣ ਸੰਸਕਾਰ ਵਾਸਤੇ ਲੈ ਕੇ ਆਏ ਹਾਂ ਉਹ ਵੀ ਅਸੀਂ ਘਰ ਦੇ ਬਾਹਰ ਖੜੀ ਕੀਤੀ ਗੱਡੀ, ਉਹ ਇਸ ਕਰਕੇ ਵੀ ਜੇ ਅਸੀਂ ਸ਼ਮਸ਼ਾਨ ਘਾਟ ਗੱਡੀ ਖੜੀ ਕਰਕੇ ਆਵਾਂਗੇ ਤੇ ਬਾਲਣ ਵੀ ਵੇਚ ਦਿੱਤਾ ਜਾਂਦਾ, ਅਸੀਂ ਇੱਥੇ ਖੜੇ ਹਾਂ। ਦੂਸਰੀ ਗੱਲ ਨਾਲ ਇਹ ਹੈ ਵੀ ਟੇਲਾਂ ਤੱਕ ਪਾਣੀ ਵੀ ਚੱਲ ਗਿਆ, ਸਭ ਕੁਛ ਹੋ ਗਿਆ, ਸਾਡਾ ਪ੍ਰਸ਼ਾਸਨ ਪੁਲਿਸ ਬਹੁਤ ਵਧੀਆ ਕੰਮ ਕਰਦੀ ਹੈ ਜੀ, ਸਾਰੇ ਚਿੱਟਾ ਵੇਚਣ ਤੇ ਫਰੋਤੀਆਂ ਲੈਣ ਤੇ ਲੱਗੇ ਹੋਏ ਨੇ। ਜਿਹੜਾ ਮੈਂ ਮੋਗਿਆਂ ਦੀ ਗੱਲ ਕਰਦਾ, ਮੋਗੇ ਚੋਰੀ ਦੀ ਗੱਲ, ਪ੍ਰਭ ਜੀ ਦੇਖੋ ਕਿੱਡੀ ਹਾਸੋ ਹੋਣੀ ਗੱਲ ਹੈ ਕਿ ਕਹਿੰਦੇ ਜੀ ਮੋਗਿਆਂ ਨਾਲ ਛੇੜਛਾੜ ਕੀਤੀ ਹੈ, ਫਰੀਦਕੋਟ ਦੇ ਵਿੱਚ ਛੇੜਛਾੜ ਕੀਤੀ ਹੈ, ਮੁਕਦਮਾ ਦਰਜ ਹੋ ਗਿਆ। ਪ੍ਰਭ ਜੀ ਮੁਕਦਮਾ ਕਿਹੜਾ ਦਰਜ ਕੀਤਾ ਹੈ? ਜਿਹੜੇ ਜ਼ਮੀਨਾਂ ਵੇਚ ਕੇ ਉੱਥੋਂ ਜਾ ਚੁੱਕੇ ਨੇ ਤੇ ਜਿਹਨਾਂ ਨੂੰ 8-8-10 ਸਾਲ ਹੋ ਗਏ ਨੇ ਮਰਿਆਂ ਨੂੰ। ਮੈਂ ਕਹਿੰਦਾ ਜੀ ਜੋ ਭਗਵੰਤ ਮਾਨ ਨੇ ਥੈਲੀ ਦਾ ਕੰਮ ਕੀਤਾ ਨਾ ਸ਼ੁਰੂ, ਸਰੋਂ ਦਾ ਤੇਲ, ਲਾਲ ਮਿਰਚਾਂ, ਸਾਰਾ ਕੁਛ, ਇਹ ਪੁਲਿਸ ਵਾਲਿਆਂ ਨੂੰ ਦੇਣੀਆਂ ਚਾਹੀਦੀਆਂ, ਇਹ ਡਾਂਗਾਂ ਨੂੰ ਲਾਹਣ ਤੇ ਚੰਗਾ ਛਿੱਤਰ ਫਿਰਨ ਸਾਡੇ, ਜਿੰਨਾ ਸਾਡੇ ਛਿੱਤਰ ਫਿਰਨਗੇ ਸਾਡੀ ਸ਼ਾਇਦ ਮਾੜੀ ਮੋਟੀ ਅੱਖ ਖੁੱਲੇ। ਮਿਹਰਬਾਨੀ, ਧੰਨਵਾਦ, ਪ੍ਰੋਗਰਾਮ ਮਿਸ਼ਨ ਤੇਰਾ ਬੜਾ ਵਧੀਆ ਚੜ੍ਹਦੀ ਕਲਾ ਚੜਾਉਂਦੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ, ਕਰਨੀ ਕੋਈ ਟਿੱਪਣੀ ਜੀ?
1: ਚਲੋ, ਮੈਂ ਨਾ ਇੱਕ ਵਿੱਚੋਂ ਇੱਕ ਗੱਲ ਸਰੋਤੇ ਬੜਾ ਗੰਭੀਰ ਮੁੱਦਾ ਸਵਾਲ ਨੁਕਤਾ ਇੱਕ ਉਭਾਰਿਆ ਉਹਨਾਂ ਨੇ ਕਿ ਪੰਜਾਬੀ ਨੌਜਵਾਨ ਨਸ਼ਾ ਜ਼ਿਆਦਾ ਕਰਦੇ ਆ, ਜਿਹੜੇ ਪੰਜਾਬ 'ਚ ਦੂਜੇ ਸੂਬਿਆਂ ਦੇ ਆਏ ਕੀ ਉਹ ਘੱਟ ਕਰਦੇ ਆ, ਕਰਦੇ ਜਾਂ ਨਹੀਂ ਕਰਦੇ? ਦੇਖੋ ਸਰੋਤੇ, ਨਸ਼ਿਆਂ ਦੇ ਜਦੋਂ ਕਾਰਨ ਕੋਖਾਂਗੇ ਕਿ ਨਸ਼ੇ ਕਰਨ ਦੇ ਕਾਰਨ ਕੀ ਹੈ, ਬਾਕੀ ਕੋਈ ਵੀ ਹੈ, ਚਾਹੇ ਮੈਂ ਜਾਂ ਤੁਸੀਂ ਜਾਂ ਪੰਜਾਬ ਦੇ ਆ ਜਾਂ ਕਿਤੇ ਵੀ, ਕਿ ਨਸ਼ੇ ਕੌਣ ਕਰਦੇ ਆ ਤੇ ਕਿਉਂ ਕਰਦੇ ਆ, ਉਹਦੇ ਵਿੱਚ ਇੱਕ ਕਾਰਨ ਬੇਰੁਜ਼ਗਾਰੀ ਵੀ ਹੈ। ਮਾਨਸਿਕ ਸਥਿਤੀ ਬੇਰੁਜ਼ਗਾਰੀ 'ਚ ਜਿਹੋ ਜਿਹੀ ਬਣਦੀ ਹੈ, ਉਹਦੇ ਵਿੱਚ ਵਿਅਕਤੀ ਫਿਰ ਕਈ ਤਰ੍ਹਾਂ ਦੇ ਸ਼ਿਕਾਰ ਹੁੰਦਾ ਮਾਨਸਿਕ ਰੋਗਾਂ ਦਾ, ਤੇ ਉਹ ਮਾਨਸਿਕ ਰੋਗਾਂ ਦਾ ਸ਼ਿਕਾਰ ਹੋਇਆ ਵਿਅਕਤੀ ਕਈ ਵਾਰ ਆਰਜ਼ੀ ਤੌਰ ਤੇ ਜਿਹੜਾ ਨਸ਼ੇ ਨੂੰ ਲੱਗਦਾ ਤੇ ਫਿਰ ਉਹ ਪੱਕੇ ਤੌਰ ਤੇ ਨਸ਼ੇ ਦਾ ਆਦੀ ਬਣ ਜਾਂਦਾ। ਜਿਹੜੇ ਤੁਸੀਂ ਪ੍ਰਵਾਸੀ ਦੂਜੇ ਸੂਬਿਆਂ ਦੇ ਨੌਜਵਾਨਾਂ ਮੁੰਡਿਆਂ ਦਾ ਜ਼ਿਕਰ ਕੀਤਾ, ਦੇਖੋ ਸੱਚਾਈ ਇਹ ਹੈ ਉਹ ਜਿਸ ਮੰਸ਼ਾ ਦੇ ਨਾਲ ਪੰਜਾਬ ਆਏ, ਜਿਵੇਂ ਅਸੀਂ ਜਿਸ ਮੰਸ਼ਾ ਨਾਲ ਕੈਨੇਡਾ ਜਾਂਦੇ ਹਾਂ, ਇਟਲੀ ਜਾਂਦੇ ਹਾਂ, ਇੰਗਲੈਂਡ ਜਾਂਦੇ ਹਾਂ, ਜਿਹੜੇ ਦੂਜੇ ਸੂਬਿਆਂ ਦੇ ਜਿਸ ਮੰਸ਼ਾ ਨਾਲ ਪੰਜਾਬ ਆਉਂਦੇ, ਉਹਨਾਂ ਦੀ ਮੰਸ਼ਾ ਪੰਜਾਬ ਚੋਂ ਪੂਰੀ ਹੋ ਰਹੀ ਹੈ, ਉਹਨਾਂ ਨੂੰ ਉਹ ਗੁਜ਼ਾਰੇ ਜੋਗਾ ਰੁਜ਼ਗਾਰ ਮਿਲ ਰਿਹਾ, ਉਹਨਾਂ ਦੇ ਜੋਗਾ, ਚਾਹੇ ਉਹ ਦਿਹਾੜੀ ਹੈ, ਚਾਹੇ ਉਹ ਸਬਜ਼ੀ ਵੇਚਣ ਦਾ ਕੰਮ ਹੈ, ਚਾਹੇ ਮੰਡੀਆਂ ਦੇ ਵਿੱਚ ਕੁਛ ਵੀ ਕੰਮ ਹੈ, ਚਾਹੇ ਲੇਬਰ ਦਾ ਹੈ ਤੇ ਚਾਹੇ ਕੋਈ ਥੋੜੀ ਜਿਹੀ ਜਿਹਨੂੰ ਆਪਾਂ ਕਹਿੰਦੇ ਐਕਸਪੀਰੀਅੰਸ ਲੇਬਰ ਹੈ ਜਾਂ ਕੋਈ ਕਾਰੀਗਰੀ ਹੈ, ਉਹ ਮਿਲ ਰਿਹਾ। ਜਦੋਂ ਵਿਅਕਤੀ ਨੇ 5-7-8 ਘੰਟੇ ਦਿਨ ਕੰਮ ਕਰਨਾ ਹੈ, ਉਹ ਥੱਕ ਜਾਣਾ, ਉਹ ਨਸ਼ਾ ਤੇ ਕਰਦੇ ਨੇ ਉਹ ਵੀ, ਪਰੰਤੂ ਉਹ ਨਸ਼ਾ ਬੀੜੀ ਸਿਗਰਟ ਹੈ, ਸ਼ਰਾਬ ਹੈ, ਤੰਬਾਕੂ ਹੈ, ਜਿਹਨੂੰ ਅਸੀਂ ਚਿੱਟਾ ਆਖਦੇ ਹਾਂ। ਉਹ ਇਸ ਕਰਕੇ ਨਸ਼ਾ ਨਹੀਂ ਕਰਦੇ ਕਿ ਉਹ ਦਿਨ ਦੇ 8-10 ਘੰਟੇ ਜਿਹੜੇ ਅਸੀਂ ਮਾਨਸਿਕ ਰੋਗੀ ਬਣ ਜਾਂਦੇ ਸੋਚ ਸੋਚ ਕੇ ਮੋਬਾਈਲਾਂ ਤੇ ਉਂਗਲਾਂ ਮਾਰ ਮਾਰ ਕੇ, ਉਹ ਕੰਮ ਦੇ ਘੰਟੇ ਉਹਨਾਂ ਦੇ ਕੋਲ ਹੈਗੇ। ਮੈਂ ਇੱਕ ਕਾਰਨ ਇਹ ਅੱਜ ਤੱਕ ਕੱਢਿਆ ਕਿ ਉਹਦਾ ਕਾਰਨ ਹੈ ਕਿ ਪੰਜਾਬੀ ਨੌਜਵਾਨ ਹੋਰ ਰੁਜ਼ਗਾਰ ਨੂੰ ਰੁਜ਼ਗਾਰ ਸਮਝਦੇ ਆ, ਉਹ ਉਹਨਾਂ ਦੀ ਮੰਸ਼ਾ ਪੂਰੀ ਨਹੀਂ ਹੋ ਰਹੀ, ਉਹ ਨਸ਼ੇ ਦਾ ਸ਼ਿਕਾਰ ਹੋ ਗਏ। ਜਿਹੜਾ ਤੁਸੀਂ ਮੈਨੂੰ ਦੂਜੇ ਸੂਬੇ ਦੇ ਪ੍ਰਵਾਸੀਆਂ ਦਾ ਪੁੱਛਿਆ, ਉਹਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਗੁਜ਼ਾਰੇ ਜੋਗਾ ਰੁਜ਼ਗਾਰ ਮਿਲ ਰਿਹਾ ਹੈ
0: ਜੀ। 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। 7479 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨਰ ਹੋ
5: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਮਹੇਸ਼ ਜੀ
0: ਜੀ ਸਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨਰ ਹੋ
5: ਭਾਜੀ ਆ ਜਿਹੜਾ ਨਸ਼ੇ ਪੱਤਿਆਂ ਦੀ ਗੱਲ ਆ ਇਹ ਏਦਾਂ ਹੀ ਚੱਲਦੇ ਰਹਿਣੇ ਆ ਇਹ ਤਾਂ ਉਹ ਹਿਸਾਬ ਆ ਆਹ ਮਾਏ ਸਾਂਭ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਇੱਕ ਜਾਂਦੀ ਉਹ ਕੁੰਜੀਆਂ ਦੇ ਜਾਂਦੀ ਆ ਮਾਂ ਪਤਾ ਨੀ ਕਿਹੜੀ ਆ ਇਹਨਾਂ ਦੀ ਇਹ ਹਿਸਾਬ ਕਿਤਾਬ ਇਹਨਾਂ ਦਾ ਹੈਗਾ ਵੀ ਇੱਕ ਦੂਜੇ ਨੂੰ ਅੱਗੇ ਸੌਂਪ ਦਿੰਦੇ ਆ ਹੁਣ ਜਿਹੜੀ ਹੁੰਦੀ ਸਰਕਾਰ ਆ ਅਨਮੋਲ ਮਾਨ ਨੇ ਤਾਂ ਹੋਰ ਹੀ ਤਿੰਨ ਚਾਰ ਮੁੱਦੇ ਪੇ ਜੋੜ ਦਿੱਤੇ ਸੀ ਐਮ ਐਸ ਪੀ ਪੰਜ ਮਿੰਟ ਚ ਦਵਾਤੀ ਆਪਣੇ ਜਿਹੜਾ ਆਮ ਆਦਮੀ ਕਲੀਨਿਕ ਖੋਲ ਦਿੱਤੇ ਦਵਾ ਦਵਾ ਦਿੱਲੀ ਸਕੂਲ ਮਾਡਲ ਇਹਨਾਂ ਦੇ ਕਿੱਥੇ ਗਏ ਆ ਹੋਰ ਐਂਬੂਲੈਂਸਾਂ ਦਾ ਹੁਣ ਕਿੱਥੇ ਗਿਆ ਮੁੱਦਾ ਸਾਰਾ ਕੁਛ ਜਾਣੀ ਕਿ ਇਹਨਾਂ ਨੇ ਹੱਦ ਦੋ ਤਿੰਨ ਹੋਰ ਬਾਕੀਆਂ ਸਰਕਾਰਾਂ ਦੇ ਸਿਰਫ ਡਰੱਗ ਦਾ ਹੀ ਸੀ ਨਾ ਜਾਂ ਸੜਕਾਂ ਸੁੜਕਾਂ ਪੰਜਾਬ ਦਾ ਡਿਵੈਲਪਮੈਂਟ ਇਹਨਾਂ ਨੇ ਤਾਂ ਹੋਰ ਹੀ ਵਿੱਚ ਜੋੜ ਲਏ ਤੇ ਆਮ ਆਦਮੀ ਕਲੀਨਿਕ ਤੇ ਦੂਜਾ ਐਮ ਐਸ ਪੀ ਤੇ ਦਿੱਲੀ ਸਕੂਲ ਮਾਡਲ ਇਹ ਦੇਖੋ ਹੁਣ ਤੁਸੀਂ ਇਹ ਜਾਣੀ ਕਿ ਇੱਕ ਦੂਜੇ ਨੂੰ ਸੰਭਾਲ ਜਾਂਦੇ ਜੀ ਇਹੋ ਗੱਲ ਕੀ ਆ
0: ਪਰਿਵਾਰਕ ਜਿਹੜੇ ਮੈਂਬਰ ਆ ਉਹ ਬਹੁਤ ਇਸ ਪ੍ਰੋਗਰਾਮ ਦੀ ਨਾ ਇੱਕ ਮਰਿਆਦਾ ਆ ਜੇ ਆਪਾਂ ਉਹਨੂੰ ਬਰਕਰਾਰ ਰੱਖੀਏ ਤੇ ਤੁਹਾਡੀ ਬਹੁਤ ਮਿਹਰਬਾਨੀ ਹੋਊ ਸੋ 905-673-3337 905-633-3337 ਭਾਸ਼ਾ ਬਹੁਤ ਜ਼ਰੂਰੀ ਹੈ ਸਭ ਇੱਕ ਹੋਵੇ ਅਤੇ ਉਹ ਮੈਨੂੰ ਲੱਗਦਾ ਕਿ ਫਿਰ ਸਾਰੇ ਆਪਾਂ ਇੱਕ ਸਾਰੇ ਇੱਕ ਪਰਿਵਾਰ ਦਾ ਹਿੱਸਾ ਹਾਂ ਅਤੇ ਪਰਿਵਾਰ ਦੇ ਵਿੱਚ ਸਾਡੀ ਭਾਸ਼ਾ ਦਾ ਜਿਹੜਾ ਨਾ ਉਹ ਸ਼ਬਦੀ ਜਿਹੜਾ ਤੁਹਾਡੇ ਕੰਟਰੋਲ ਹੋਣਾ ਬਹੁਤ ਜ਼ਰੂਰੀ ਤੁਹਾਡੇ ਸ਼ਬਦਾਂ 'ਤੇ ਜੀ ਰਮੇਸ਼ ਜੀ
1: ਦੇਖੋ ਅਸਲ ਵਿੱਚ ਨਾ ਮੈਂ ਜੋ ਅੱਜ ਤੱਕ ਮਹਿਸੂਸ ਕੀਤਾ ਹੈ ਆਮ ਆਦਮੀ ਪਾਰਟੀ ਜਦੋਂ ਚੋਣਾਂ ਲੜੀਆਂ ਜਾਂ ਲੜਨ ਤੋਂ ਪਹਿਲਾਂ ਜਦੋਂ ਜਿੱਤ ਗਏ ਉਹ ਕੁਛ ਪਹਿਲੇ ਹਫ਼ਤੇ ਮਹੀਨੇ ਨੇ ਕੁਛ ਪਹਿਲੇ ਹਫ਼ਤੇ ਲੈ ਡਾਕਟਰ ਹੈ ਨੀ ਕਿਹੜੀ ਗੱਲ ਅਸੀਂ ਲੈ ਕੇ ਆਵਾਂਗੇ ਮਾਸਟਰ ਹੈ ਨੀ ਅਸੀਂ ਲੈ ਕੇ ਆਵਾਂਗੇ ਇਹ ਤਾਂ ਅਸੀਂ ਹਫ਼ਤੇ ਚ ਬਣਾ ਦੇਣੀਆਂ ਸੜਕਾਂ ਦਾ ਕੀ ਕੰਮ ਟੁੱਟ ਜੇ ਅਸੀਂ ਇੱਦਾਂ ਦੀ ਬਣਾਉਣੀ ਉਹ ਅਸਲ ਵਿੱਚ ਬੇਸਿਕਲੀ ਆਮ ਆਦਮੀ ਪਾਰਟੀ ਦਾ ਵੱਡਾ ਹਿੱਸਾ ਸਿਆਸੀ ਤੌਰ ਤੇ ਕੱਚਾ ਕੂੜਾ ਸੀ ਨਾ ਕੋਈ ਵਿਚਾਰਧਾਰਾ ਸੀ ਕੁਛ ਤੇ ਦੂਜੀਆਂ ਪਾਰਟੀਆਂ ਚੋਂ ਆਏ ਸੀ ਕੁਛ ਹੇਠਾਂ ਤੋਂ ਉੱਪਰ ਗਏ ਸੀ ਓਡਾ ਉਹਨਾਂ ਦੇ ਕੋਲ ਤਜਰਬਾ ਨਹੀਂ ਸੀ ਉਹ ਨਾ ਤਜਰਬਾ ਕਰਕੇ ਜਿਸ ਨੇ ਚਿੱਤ ਕੀਤਾ ਉਹਨੂੰ ਚੁਟਕੀ ਮਾਰ ਕੇ ਐਮ ਐਸ ਪੀ ਦੇ ਤੀ ਜਿਹਨੂੰ ਚਿੱਤ ਕੀਤਾ ਲੈ ਇਹ ਕਿਹੜੀ ਗੱਲ ਹੈ ਰਿਸ਼ਵਤ ਰਿਸ਼ਵਤ ਤਾਂ ਅਸੀਂ ਦੋ ਦਿਨਾਂ ਚ ਬੰਦ ਕਰ ਦੇਣੀ ਹੈ ਸੜਕਾਂ ਸੜਕਾਂ ਦਾ ਕੀ ਕੰਮ ਇਹ ਤਾਂ ਅਸੀਂ ਹਫ਼ਤੇ ਚ ਬਣਾ ਦੇਣੀ ਹੈ ਪੈਸੇ ਦੀ ਕਿਹੜੀ ਗੱਲ ਹੈ ਅੱਖਰ ਅਸੀਂ ਤੇ ਮਿੰਟੋ ਮਿੰਟ ਹੀ ਲੈ ਆਉਣਾ ਉਹ ਸੀ ਝੂਠ ਉਹ ਸੀ ਨੌਨ ਤਜਰਬੇਕਾਰ ਜਿਹੜਾ ਜਦੋਂ ਬੰਦੇ ਦੇ ਕੋਲ ਇੱਕ ਤਜਰਬਾ ਨਾ ਹੋਵੇ ਕੋਈ ਇੱਕ ਵਿਚਾਰਧਾਰਾ ਨਾ ਹੋਵੇ ਉਹਦੇ ਵਿੱਚ ਉਹ ਚੀਜ਼ਾਂ ਉਹਨਾਂ ਦੀਆਂ ਨਿਕਲੀਆਂ ਸੀ ਤੇ ਜਦੋਂ ਉਹਨਾਂ ਨੂੰ ਸਮਝ ਆਈ ਕਿ ਭਾਈ ਇਹ ਤੇ ਇੱਕ ਸਿਸਟਮ ਹੈ ਸਿਸਟਮ ਦੇ ਵਿੱਚ ਹੀ ਵਿਧਾਇਕ ਹੈ ਸਿਸਟਮ ਵਿੱਚ ਮੰਤਰੀ ਹੈ ਤੇ ਜੇ ਉਸ ਸਿਸਟਮ ਨੂੰ ਬਦਲਣਾ ਉਹਦੇ ਲਈ ਤੇ ਇੱਕ ਬਕਾਇਦਾ ਪੱਕੀ ਆਈਡੀਓਲੋਜੀ ਚਾਹੀਦੀ ਕਿ ਭਾਈ ਇਹ ਸਾਡਾ ਆਹ ਢੰਗ ਹੈ ਜੇ ਅਸੀਂ ਪਹਿਲੀਆਂ ਨੀਤੀਆਂ ਤੇ ਹੀ ਖੜਨਾ ਹੈ ਪਹਿਲਾਂ ਤੇ ਉਹ ਨੀਤੀਆਂ ਨੂੰ ਚੇਂਜ ਕਰਨਾ ਪਏਗਾ ਐਮ ਐਸ ਪੀ ਕੋਈ ਖਾਲਾ ਜੀ ਦਾ ਵੜ ਹੈ ਦੇਣੀ ਜਾਂ ਕੱਟਣੀ ਜਾਂ ਬਣਾਉਣੀ ਜਾਂ ਕਿਸੇ ਨੂੰ ਵੱਧ ਕਰਨਾ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਐਮ ਐਸ ਪੀ ਹੁੰਦੀ ਕੀ ਹੈ ਬਹੁਤਿਆਂ ਨੂੰ ਤੇ ਹੁਣ ਨੀ ਪਤਾ ਹੋਣਾ ਐਮ ਐਸ ਪੀ ਦੀ ਪਰਿਭਾਸ਼ਾ ਮਾਫ਼ ਕਰਨਾ ਬਹੁਤੇ ਕਿਸਾਨਾਂ ਨੂੰ ਨੀ ਪਤਾ ਹੋਏਗਾ ਕਿ ਐਮ ਐਸ ਪੀ ਕਿੱਥੋਂ ਨਿਕਲਦੀ ਕਿੰਨੀਆਂ ਫਸਲਾਂ ਤੇ ਸੋ ਇਸ ਕਰਕੇ ਮੈਂ ਸਮਝਦਾ ਕਿ ਉਹ ਕੱਚੇਪਣ ਚੋਂ ਅਧੂਰੇਪਣ ਚੋਂ ਨਿਕਲੀਆਂ ਗਈਆਂ ਗੱਲਾਂ ਸੀ ਅੱਜ ਉਹ ਲੀਡਰ ਬਾਕੀ ਪਾਰਟੀਆਂ ਦੇ ਲੀਡਰਾਂ ਵਰਗੇ ਬਣ ਗਏ ਹੈ ਅੱਜ ਉਹ ਨਾ ਚੁਟਕੀ ਮਾਰਨ ਨੂੰ ਤਿਆਰ ਹੈ ਨਾ ਕੁਛ ਹੋਰ ਹੁਣ ਉਹਨਾਂ ਨੇ ਨਵਾਂ ਢੰਗ ਲੱਭ ਲਿਆ ਜਿਹੜਾ ਪਹਿਲੀਆਂ ਸਿਆਸੀ ਪਾਰਟੀਆਂ ਦੇ ਕੋਲ ਜੀ ਨਸ਼ਾ ਉੱਤੇ ਕੇਂਦਰ ਜ਼ਿੰਮੇਵਾਰ ਹੈ ਫਲਾਨੀ ਚੀਜ਼ ਉਹ ਚ ਕੇਂਦਰ ਸਾਨੂੰ ਪੈਸੇ ਨਹੀਂ ਦਿੰਦਾ ਫਲਾਨੀ ਜਿਹੜੀ ਮੁਲਾਜ਼ਮਾਂ ਨੂੰ ਤੇ ਪਹਿਲਾਂ ਤਨਖਾਹਾਂ ਬਹੁਤ ਮਿਲਦੀਆਂ ਉਹਨਾਂ ਨੂੰ ਕਿਉਂ ਡੀਏ ਦੀਏ ਉਹ ਹੁਣ ਉਹ ਵੀ ਹੁਣ ਦੂਜੀ ਪਾਰਟੀਆਂ ਤੇ ਰਾਹ ਤੁਰ ਪਿਆ ਹੁਣ ਨਹੀਂ ਮਰਦੇ ਚੁਟਕੀਆਂ ਸਾਥੀਓ ਚਿੰਤਾ ਨਾ ਕਰੋ
0: ਜੀ ਬਿਲਕੁਲ ਜੀ ਨਾਲ ਲਿਵਾਨਾ ਵੈਲਨੈਸ ਸਪਾ ਦਾ ਮੈਸੇਜ ਤੁਹਾਨੂੰ ਫਿਰ ਦੇ ਦਈਏ ਜੇ ਤੁਸੀਂ ਇੱਕ ਵਧੀਆ ਮਸਾਜ ਥੈਰੇਪਿਸਟ ਲੱਭ ਰਹੇ ਸੀ ਬਿਊਟੀ ਸਰਵਿਸ ਲੱਭ ਰਹੇ ਸੀ ਤਾਂ ਬਰੈਂਪਟਨ ਦੇ ਵਿੱਚ ਓਪਨ ਹੋ ਗਿਆ ਲਿਵਾਨਾ ਵੈਲਨੈਸ ਸਪਾ ਪ੍ਰੋਫੈਸ਼ਨਲ ਅਤੇ ਰਜਿਸਟਰਡ ਥੈਰੇਪਿਸਟ ਹਾਈਜੀਨਿਕ ਇਨਵਾਇਰਮੈਂਟ ਐਡਵਾਂਸ ਇਕਿਊਪਮੈਂਟ ਦੇ ਨਾਲ ਅਤੇ ਇੰਸ਼ੋਰੈਂਸ ਨੂੰ ਸਿੱਧੀ ਬਿਲਿੰਗ ਹੀ ਕਰਦੇ ਤੁਹਾਡੇ ਤੋਂ ਕੋਈ ਪੈਸਾ ਚਾਰਜ ਨਹੀਂ ਕਰਨਗੇ ਜੇ ਤੁਹਾਨੂੰ ਕੰਮ ਵੱਲੋਂ ਇੰਸ਼ੋਰੈਂਸ ਆ ਤਾਂ ਤੁਸੀਂ ਰਿਲੈਕਸਿੰਗ ਮਸਾਜ ਮਸਾਜ ਥੈਰੇਪੀ ਪੁਰਾਣੀ ਨਵੀਂ ਬੈਕ ਪੇਨ ਅਪਰ ਲੋਅਰ ਬੈਕ ਪੇਨ ਸਿਆਟਿਕਾ ਪੇਨ ਅਤੇ ਨਾਲ ਦੇ ਨਾਲ ਪ੍ਰੀ ਨੈਟਲ ਮਸਾਜ ਪੋਸਟ ਨੈਟਲ ਮਸਾਜ ਹਾਈਡਰਾ ਫੇਸ਼ੀਅਲ ਲੇਜ਼ਰ ਹੇਅਰ ਮੂਲ ਵੈਕਸਿੰਗ ਬਾਡੀ ਕੰਟੋਰਿੰਗ ਹੋਰ ਬਹੁਤ ਸਾਰੀਆਂ ਸੇਵਾਵਾਂ ਲਵਾਨਾ ਵੈਲਨ ਸਪਾ ਤੁਹਾਨੂੰ ਦੇ ਰਿਹਾ ਸੋ 416-881-5385 416-881-5385 ਲਵਾਨਾ ਵੈਲਨ ਸਪਾ 'ਤੇ ਤੁਸੀਂ ਪਹੁੰਚਣਾ ਆ ਪੰਜਾਬੀ ਲਹਿਰਾਂ ਦੇ ਰੈਫਰੈਂਸ 'ਤੇ 20% ਡਿਸਕਾਊਂਟ ਵੀ ਤੁਹਾਨੂੰ ਮਿਲ ਜਾਣਾ ਆ ਨਾਲ ਦੀ ਨਾਲ ਦੂਜਾ ਮੈਸੇਜ ਤੁਹਾਨੂੰ ਦਈਏ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਇੱਕ ਐਸਾ ਸਟੋਰ ਆ ਕਿ ਤੁਹਾਨੂੰ ਬਿਲਡਿੰਗ ਸਪਲਾਈਜ਼ ਅਤੇ ਰੈਨੋਵੇਸ਼ਨ ਦੀਆਂ ਜਿੰਨਾ ਵੀ ਤੁਹਾਡੀਆਂ ਲੋੜਾਂ ਇੱਕੋ ਛੱਤ ਥੱਲੇ ਪੂਰੀਆਂ ਹੋ ਜਾਣੀਆਂ ਹੁਣ ਤੁਹਾਨੂੰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਸੋ ਤੁਸੀਂ ਬਿਲਡਰ ਹੋ, ਕੰਟਰੈਕਟਰ ਹੋ, ਰੈਨੋਵੇਸ਼ਨ ਹੋ, ਜੇ ਘਰ ਦੀ ਰੈਨੋਵੇਸ਼ਨ ਤੁਸੀਂ ਖੁਦ ਕਰਨੀ ਹੈ, ਰੈਨੋਵੇਸ਼ਨ ਕਰ ਰਹੇ ਹੋ, ਤਾਂ ਪਲੰਬਿੰਗ ਸਪਲਾਈ ਦਾ ਸਮਾਨ, ਐਚ ਵੀ ਏ ਸੀ, ਇਲੈਕਟ੍ਰੀਕਲ ਫਲਾਈ, ਜਿਹੜਾ ਫਲੋਰਿੰਗ ਦਾ ਸਮਾਨ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈ ਵਾਲ, ਇੰਸੂਲੇਸ਼ਨ, ਟੂਲਸ, ਹਾਰਡਵੇਅਰਸ, ਮੁੱਖ ਦੀ ਗੱਲ ਕਿ ਤੁਸੀਂ ਇੱਕੋ ਹੀ ਜਗ੍ਹਾ 'ਤੇ ਜਾਣਾ, ਇੱਕੋ ਛੱਤ 'ਤੇ ਤੁਹਾਡੇ ਸਾਰੇ ਜਿਹੜੀਆਂ ਲੋੜਾਂ ਪੂਰੀਆਂ ਹੋ ਜਾਣੀਆਂ ਆ। ਸੋ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ, www.bestvaluebuildingsupplies.ca 'ਤੇ ਜਾ ਕੇ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ, ਬਰੈਂਪਟਨ, 647-961-0585-647-961-0585-0585। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। 1052, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ
6: ਜੀ। ਸਤਿ ਸ਼੍ਰੀ ਅਕਾਲ ਜੀ ਸੱਜੂ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ।
6: ਅੱਛਾ ਜੀ, ਮੈਂ ਤੁਸੀਂ ਮਾਇੰਡ ਨਹੀਂ ਕਰਨਾ, ਮੇਰੇ ਮਾਇੰਡ ਜਿਹੜੀ ਕੋਈ ਗੱਲ ਮੈਂ ਕਹਿ ਰਿਹਾ, ਤੁਹਾਡੇ 50-60 ਬੰਦੇ ਆ ਜਿਹੜੇ ਤੁਹਾਨੂੰ ਕਾਲ ਕਰਦੇ ਆ ਰਿਪੀਟਲੀ, ਲੇਕਿਨ ਤੁਹਾਨੂੰ ਲੱਖਾਂ ਲੋਕ ਸੁਣਦੇ, ਲੱਖਾਂ ਲੋਕ
0: ਜੀ ਸਰ,
6: ਠੀਕ ਹੈ ਨੀ। ਲੇਕਿਨ ਜਿਹੜਾ ਰੋਜ਼ ਜਦੋਂ ਵੀ ਜਥੇਦਾਰ ਦੀ ਅਕਾਲ ਤਖ਼ਤ ਦੀ ਆਵੇ ਤੇ ਬਹੁਤ ਭੈੜੀ, ਬਹੁਤ ਬੁਰੀ ਤਰ੍ਹਾਂ ਇਹ ਪੱਤਰਕਾਰ ਸਾਹਿਬ ਉਹਨੂੰ ਝਿਜੋੜਦੇ ਆ, ਮੇਰਾ ਇਹ ਫਿਰ ਤਾਂ ਤੁਸੀਂ ਜੇ ਤੁਸੀਂ ਅਕਾਲ ਤਖ਼ਤ ਨੂੰ ਝਿਜੋੜਦੇ ਆ, ਫਿਰ ਤਾਂ ਸਾਨੂੰ ਦਰਬਾਰ ਸਾਹਿਬ ਨਹੀਂ ਜਾਣਾ ਚਾਹੀਦਾ ਜਿੱਥੇ ਕਰੋੜਾਂ ਲੋਕ ਜਾਂਦੇ ਆ। ਮੇਰੇ ਹਿਸਾਬ ਨਾਲ ਆਪਾਂ ਨੂੰ ਬਹੁਤ ਸਤਿਕਾਰ ਕਰਨਾ ਚਾਹੀਦਾ
0: ਜੀ।
6: ਕੋਈ ਬੰਦਾ ਫਿਰ ਬੈਠਾ, ਕੋਈ ਬੈਠਾ ਜਿਹੜਾ ਅਕਾਲ ਤਖ਼ਤ ਆ ਉਹਦਾ ਸਤਿਕਾਰ ਹੋਣਾ ਚਾਹੀਦਾ। ਇਹਦੇ ਵਿੱਚ ਤਾਂ ਗੰਦ ਪਾਇਆ ਲੋਕਾਂ ਨੇ, ਲੇਕਿਨ ਬਾਹਰਲੇ ਲੋਕ ਇਹ ਗੱਲਾਂ ਨਹੀਂ ਸੁਣੀਆਂ ਚਾਹੁੰਦੇ
0: ਜੀ। ਬਿਲਕੁਲ ਜੀ, ਆਪਾਂ ਇਹਦੀ ਜਿਹੜੀ ਪੂਰੀ ਗੱਲਬਾਤ ਆਪਾਂ ਕਰਦੇ ਹਾਂ। ਸੋ ਇਹਦੇ ਪਿੱਛੇ ਨਾ ਬਹੁਤ ਸਾਰੇ, ਤੁਸੀਂ ਜੇ ਲਗਾਤਾਰ ਜੁੜਦੇ ਰਹੋਗੇ ਤਾਂ ਆਈ ਥਿੰਕ ਫਿਰ ਤੁਹਾਨੂੰ ਐਕਚੁਅਲ ਦੇ ਵਿੱਚ ਪੂਰੀ ਗੱਲਬਾਤ ਦਾ ਪਤਾ ਲੱਗੋ। ਮੈਨੂੰ ਲੱਗਦਾ ਕਿ ਸਤਿਕਾਰ ਅਕਾਲ ਤਖ਼ਤ ਸਾਹਿਬ ਦਾ, ਜਥੇਦਾਰ ਸਤਿਕਾਰ ਦਾ, ਉਹ ਸਾਡਾ ਫਰਜ਼ ਆ ਔਰ ਅਸੀਂ ਕਰਦੇ ਹਾਂ। ਪਰ ਜਿਹੜੀਆਂ ਜਦੋਂ ਮੈਂ ਸਿੱਧਾ ਰਮੇਸ਼ ਜੀ ਵੱਲ ਚੱਲਦਾ, ਰਮੇਸ਼ ਜੀ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ ਜੀ?
1: ਸਰੋਤਿਓ, ਤੁਹਾਡਾ ਸਵਾਲ ਦਾ ਜਵਾਬ ਬਹੁਤ ਚੰਗੇ ਢੰਗ ਦੇ ਨਾਲ ਸਮਝਾਉਣ ਲਈ, ਜੇ ਤੁਸੀਂ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਸ਼ੋਅ ਸੁਣੇ ਹੋਣਗੇ, ਪਤੀ ਪੁਰਾਣੀ ਗੱਲ ਨਹੀਂ ਕਰਦਾ, 10-15 ਦਿਨ ਦੀ
0: ਜੀ,
1: ਜਦੋਂ ਭਗਵੰਤ ਮਾਨ ਨੂੰ ਉੱਥੋਂ ਗੁਰੂ ਦੋਖੀ ਐਲਾਨ ਕੀਤਾ ਗਿਆ, ਪੰਥ ਵਿਰੋਧੀ ਐਲਾਨ ਕੀਤਾ ਗਿਆ ਤੇ ਪੰਜਾਬ ਦੋ ਹਿੱਸਿਆਂ ਚ ਵੰਡਿਆ ਗਿਆ, ਸਿੱਖ ਭਾਈਚਾਰਾ, ਪੰਜਾਬ ਕਹਿ ਲਓ ਜੋ ਸਿੱਖ ਭਾਈਚਾਰਾ, ਇੱਕ ਕਹਿੰਦੇ ਸੀ ਕਿ ਜੀ ਜਥੇਦਾਰ ਨੇ ਗਲਤ ਕੀਤਾ, ਇੱਕ ਕਹਿੰਦੇ ਜੋ ਉਹ ਕਰ ਦਿੱਤਾ ਜਥੇਦਾਰ ਨੇ ਉਹ ਠੀਕ ਕੀਤਾ। ਜਦੋਂ ਮੈਂ ਬਤੌਰ ਪੱਤਰਕਾਰ ਜੋ ਤੇ ਮੈਂ ਗੱਲ ਕੀਤੀ ਸੀ, ਮੈਂ ਰਿਪੀਟ ਕਰ ਦਿੰਦਾ, ਤੁਸੀਂ ਫਿਰ ਦੇਖਿਓ ਠੀਕ ਸੀ ਜਾਂ ਗਲਤ ਸੀ। ਤੇ ਉਹਦੇ ਬਦਲੇ ਇਸੇ ਪਲੇਟਫਾਰਮ ਤੇ ਜਿਵੇਂ ਤੁਸੀਂ ਇੱਕ ਤਾਨਾ ਦੇ ਕੇ ਗਏ ਹੋ, ਜਿਹੜਾ ਮੈਂ ਖਿੜੇ ਮੱਥੇ ਪ੍ਰਵਾਨ ਕਰਦਾ, ਤੁਹਾਡਾ ਧੰਨਵਾਦੀ ਹੈ, ਉਹਨੇ ਦਿਨੀ ਵੀ ਮੈਨੂੰ ਕੁਛ ਤਾਨੇ ਮੇਰੇ ਇਸੇ ਪਲੇਟਫਾਰਮ ਤੇ ਮਿਲੇ। ਮੈਂ ਉਦੋਂ ਆਖਦਾ ਸੀ ਕਿ ਦੇਖੋ, ਸਾਡੇ ਲਈ ਭਗਵੰਤ ਮਾਨ ਜਾਂ ਦੂਸਰਾ, ਜਦੋਂ ਗੱਲ ਅਕਾਲ ਤਖ਼ਤ ਸਾਹਿਬ ਦੀ ਆ ਗਈ ਉਹ ਸੁਪਰੀਮ ਹੈ, ਅਕਾਲ ਤਖ਼ਤ ਸਾਹਿਬ ਨੇ ਜਿਹੜਾ ਫੈਸਲਾ ਦਿੱਤਾ ਉਹ ਬਸ ਅਸੀਂ ਉਹ ਮੰਨਣਾ ਹੀ ਮੰਨਣਾ ਹੈ, ਚਾਹੇ ਉੱਥੇ ਜਥੇਦਾਰ ਕੋਈ ਬੈਠਾ ਹੈ। ਬੜੀ ਨੁਕਤਾਚੀਨੀ ਹੋਈ ਮੇਰੀ, ਮੈਂ ਇਹ ਗੱਲ ਤਾਂ ਆਖੀ ਹੈ ਕਿ ਜਦੋਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਆਵੇਗੀ ਤੇ ਮੇਰੇ ਸ਼ਬਦ ਇਹੀ ਰਹਿਣਗੇ ਜਿਹੜੇ ਉਦੋਂ ਸੀ ਜਦੋਂ ਭਗਵੰਤ ਮਾਨ, ਜਦੋਂ ਸਾਰਾ ਅੱਧੇ ਨਾਲੋਂ ਵੱਧਾ ਮੀਡੀਆ ਭਗਵੰਤ ਮਾਨ ਦੇ ਹੱਕ ਵਿੱਚ ਮੁੱਕ ਪਿਆ, ਤੇ ਮੈਂ ਬੜਾ ਸਾਫ਼ ਕਿਹਾ ਸੀ ਕਿ ਮੈਂ ਜਥੇਦਾਰ ਸਾਹਿਬ ਦੀ ਗੱਲ ਨਹੀਂ ਕਰਦਾ, ਮੈਂ ਅਕਾਲ ਤਖ਼ਤ ਸਾਹਿਬ ਦੀ ਗੱਲ ਕਰਦਾ ਤੇ ਮੈਂ ਉਸ ਫੈਸਲੇ ਨੂੰ ਹੀ ਉੱਪਰ ਰੱਖਣਾ ਹੈ। ਭਗਵੰਤ ਮਾਨ ਦੇ ਫੈਸਲਾ ਜੇ ਹੱਕ ਵਿੱਚ ਹੈ ਜਾਂ ਵਿਰੋਧ 'ਚ ਹੈ, ਭਗਵੰਤ ਮਾਨ ਨੂੰ ਉੱਥੇ ਜਾ ਕੇ ਸੁਲਝਾਉਣਾ ਚਾਹੀਦਾ, ਮੀਡੀਆ ਦੇ ਵਿੱਚ ਮੁਕਾਬਲਾ ਨਹੀਂ ਕਰਨਾ ਚਾਹੀਦਾ ਅਕਾਲ ਤਖ਼ਤ ਸਾਹਿਬ ਦਾ, ਮੈਂ ਅੱਜ ਵੀ ਉਸ ਗੱਲ ਤੇ ਸਟੈਂਡ ਕਰਦਾ। ਪਰੰਤੂ ਹੁਣ ਦੂਜੇ ਪਾਸੇ ਜਦੋਂ ਗੱਲ ਆਏਗੀ ਤੁਹਾਡੇ ਵਰਗੇ ਸਰੋਤੇ ਜਾਂ ਕਿਸੇ ਖ਼ਬਰ ਦੇ ਰੂਪ ਦੇ ਵਿੱਚ ਗੱਲ ਜਥੇਦਾਰ ਦੀ ਲੈ ਕੇ ਆਉਣਗੇ, ਅਕਾਲ ਤਖ਼ਤ ਸਾਹਿਬ ਦੀ ਲੈ ਕੇ ਆਉਣਗੇ, ਤੇ ਮੇਰੀ ਉੱਥੇ ਡਿਊਟੀ ਆ, ਮੈਂ ਸੱਚ ਬੋਲਾਂਗਾ। ਮੈਂ ਜਸਵੰਤ ਸਿੰਘ ਖਾਲੜਾ ਤੇ ਅੱਜ ਵੀ ਬੋਲਿਆ, ਬੀਤੇ ਕੱਲ ਵੀ ਬੋਲਿਆ, ਦੱਸ ਦਿਓ।

0: ਕਰਦੇ ਸੀ ਸੁਧਾਰਾਂਗੇ।
1: ਸੋ ਬਿਲਕੁਲ ਜੀ, ਸੋ 905, 673, 33, 37, ਸੋ ਅਕਾਲ ਤਖ਼ਤ ਸਾਹਿਬ ਦੇ ਕਿਸੇ ਵੀ ਵਿਸ਼ੇ ਦੇ ਉੱਪਰ ਉਸ 'ਤੇ ਤਾਂ ਗੱਲ ਕਰਨੀ, ਆਪਾਂ ਉੱਥੇ ਨਤਮਸਤਕ ਹਾਂ, ਉੱਥੇ ਉਹ ਸਾਡੀ ਸੁਪਰੀਮ ਪਾਵਰ ਆ, ਉੱਥੇ ਨਹੀਂ ਅਸੀਂ ਕਿੰਤੂ ਪਰੰਤੂ ਕਰ ਸਕਦੇ। ਸੋ ਤੁਸੀਂ ਉਸ ਜਿਹੜੀ ਮੁੱਦੇ ਦੀ ਸੰਜੀਦਗੀ ਨੂੰ ਸਮਝੋ ਕਿ ਗੱਲ ਕਿਸ ਸੰਦਰਭ ਦੇ ਵਿੱਚ ਹੋ ਰਹੀ ਆ। ਸੋ 905, 673, 33, 37 ਕਾਲ ਬਹੁਤ ਸਾਰੀਆਂ ਨੇ, ਤੁਸੀਂ ਬਹੁਤ ਸਾਰੇ ਕਾਲ ਕਰਦੇ ਹੋ, ਬਹੁਤ ਸਰੋਤਿਆਂ ਦਾ ਸਤਿਕਾਰ ਆ, ਪਰ ਹੁਣ ਸਮੇਂ ਦੀ ਨਜ਼ਾਕਤ ਇਹ ਆ ਕਿ 7:58 ਹੋ ਚੁੱਕੇ ਆ, ਅਤੇ ਹੁਣ ਕੁਛ ਸਕਿੰਟਾਂ ਦੇ ਵਿੱਚ 1 ਮਿੰਟ ਰਹਿ ਜਾਣਾ, ਅਤੇ ਮੈਨੂੰ ਲੱਗਦਾ ਨਾ ਤੁਹਾਡੀ ਗੱਲ ਪੂਰੀ ਹੋਣੀ ਹੈ ਨਾ ਰਮੇਸ਼ ਜੀ ਦੀ ਪੂਰੀ ਹੋਣੀ ਆ। ਸੋ ਆਪਾਂ ਇਹਨੂੰ ਕੱਲ੍ਹ 'ਤੇ ਪਾ ਦਿੰਦੇ ਹਾਂ। ਸੋ ਰਮੇਸ਼ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਅਤੇ ਆਪਾਂ ਕੱਲ੍ਹ ਨੂੰ ਨਵੀਆਂ ਗੱਲਾਂ, ਨਵੀਆਂ ਖਬਰਾਂ, ਨਵੇਂ ਦਿਨ ਦੇ ਵਿੱਚ ਫਿਰ ਜੁੜਾਂਗੇ, ਅਤੇ ਫਿਰ ਆਪਾਂ ਖਬਰਾਂ ਦੇ ਨਾਲ ਸਾਂਝ ਪਾਵਾਂਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਜੀ।
0: ਪ੍ਰਭ ਸੰਤ ਜੀ, ਮੈਂ ਵੀ ਜਾਂਦੇ ਜਾਂਦੇ ਗੱਲ ਕਹਿਣੀ ਹੈ, ਮੈਨੂੰ ਯਾਦ ਆ ਗਈ, ਉਹ ਕਹਿੰਦੇ ਹੁੰਦੇ ਨਾ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ
1: ਜੀ।
0: ਪ੍ਰਭ ਸੰਤ ਜੀ ਤੁਹਾਡਾ ਸਮਾਂ ਮੁੱਕ ਗਿਆ, ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਹੈ, ਜਿੰਨਾ ਵੀ ਸਮਾਂ ਦਊਂਗੇ ਤੁਹਾਡਾ ਧੰਨਵਾਦ
1: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਸੋ ਕੱਲ੍ਹ ਨੂੰ ਮਿਲਦੇ ਹਾਂ ਜੀ, ਇਹ ਸੀ ਪੰਜਾਬੀ ਲਹਿਰਾਂ ਦਾ ਅੱਜ ਦਾ ਪ੍ਰੋਗਰਾਮ। ਇਸ ਤੋਂ ਬਾਅਦ ਤੁਸੀਂ ਨਵੀਂ ਸਿੱਧੂ ਹੋਣਾ ਨਾਲ ਜੁੜੋਗੇ, ਬਹੁਤ ਹੀ ਮਸ਼ਹੂਰ ਅਤੇ ਡਰਾਈਵ ਟਾਈਮ ਪ੍ਰਾਈਵ ਟਾਈਮ ਸ਼ੋਅ ਨਵੀਂ ਸਿੱਧੂ ਹੋਣਾ ਨਾਲ ਪੰਜਾਬੀ ਲਹਿਰਾਂ, ਤੁਸੀਂ ਜੁੜੇ ਰਹੋ ਬਸ AM 530 ਦੇ ਸੁਪਰ ਹਿੱਟ ਪ੍ਰੋਗਰਾਮਾਂ ਦੇ ਨਾਲ। ਪਰ ਮੈਨੂੰ ਤੁਹਾਨੂੰ ਇੱਥੇ ਇਜਾਜ਼ਤ ਦੇਣੀ ਪੈਣੀ ਆ, ਮਿਲਦੇ ਹਾਂ ਜਲਦੀ ਸ਼ਾਮ ਨੂੰ 9-10 ਰੇਡੀਓ ਪ੍ਰੋਗਰਾਮ ਉਡਾਣ 'ਚ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਅੱਜ ਦੇ ਖੂਬਸੂਰਤ ਦਿਨ ਨੂੰ ਤੁਸੀਂ ਇੰਜੋਏ ਕਰੋ, ਖੁਸ਼ ਰਹੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ।

0: ਹੁਰਫਤ ਸਪੇਸ ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟਮਰੇਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ। ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ

0: ਹੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Tech Spirit, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475405415

0: ਪੰਜਾਬੀ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲੜਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ ਸੋਰੀ ਮੋਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਦੇਖੋ ਕਈਆਂ ਦੀ ਈਵਨਿੰਗ ਵੀ ਆ ਜਿਹੜੇ ਸਾਡੇ ਨਾਈਟ ਸ਼ਿਫਟ ਵਾਲੇ ਮਿੱਤਰ ਸੱਜਣ ਨੇ ਉਹ ਤਾਂ ਕਹਿ ਰਹੇ ਹੋਣਗੇ ਜਾਓ ਯਾਰ ਕੰਮ ਤੇ ਅਸੀਂ ਤਾਂ ਚੱਲੇ ਹਾਂ ਸੌਣ ਤੇ ਅਸੀਂ ਕਿ ਚੱਲੇ ਹਾਂ ਰਿਲੈਕਸ ਕਰਨ ਸੋ ਹਰੇਕ ਦਾ ਜ਼ਿੰਦਗੀ ਦੇ ਵਿੱਚ ਇੱਕ ਡਿਫਰੈਂਟ ਡਿਫਰੈਂਟ ਸਕੈਡਿਊਲ ਹੁੰਦਾ ਕਈ ਵਾਰ ਨਾ ਸੋਚੀਦਾ ਡਰਾਈਵ ਕਰ ਰਹੇ ਹਾਂ ਲਾਈਟਾਂ 'ਤੇ ਰੁਕੇ ਹੋ ਕੋਈ ਤੁਹਾਡੇ ਖੱਬੇ ਖੜਾ ਕੋਈ ਤੁਹਾਡੇ ਸੱਜੇ ਖੜਾ ਖੱਬੇ ਖੜਾ ਬੰਦਾ ਖਬਰਾਂ ਕਿੱਥੇ ਜਾ ਰਿਹਾ ਹੋ ਸਕਦਾ ਉਹ ਬੰਦਾ ਹੋਸਪਿਟਲ ਨੂੰ ਜਾ ਰਿਹਾ ਡਾਕਟਰਸ ਅਪੋਇੰਟਮੈਂਟ 'ਤੇ ਜਾ ਰਿਹਾ ਜਿਹੜਾ ਤੁਹਾਡੇ ਸੱਜੇ ਪਾਸੇ ਗੱਡੀ ਖੜੀ ਹੈ ਉਹ ਖਬਰਾਂ ਆਪਣੇ ਹਨੀਮੂਨ 'ਤੇ ਜਾ ਰਹੇ ਆ ਸੋ ਜ਼ਿੰਦਗੀ ਨਾ ਹਰੇਕ ਇਨਸਾਨ ਲਈ ਇੱਕ ਡਿਫਰੈਂਟ ਚੈਪਟਰ ਦੇ ਉੱਤੇ ਹੁੰਦੀ ਆ ਕੋਈ ਦੁਨੀਆ 'ਤੇ ਆ ਰਿਹਾ ਕੋਈ ਦੁਨੀਆ ਤੋਂ ਜਾ ਰਿਹਾ ਸੋ ਇੱਕ ਸਾਡੀ ਕਵੀਸ਼ਰੀ ਪਾਪਾ ਜੀ ਉਹਨਾਂ ਦੀ ਸੀਗੀ ਕਿ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਸੋ ਲਾਈਫ ਇੱਕ ਡਿਫਰੈਂਟ ਪੈਥ ਹੁੰਦਾ ਹਰ ਇੱਕ ਦਾ ਸੋ ਇੰਜੋਏ ਕਰਿਆ ਕਰੋ ਜਿਵੇਂ ਉਹੀ ਮੈਂ ਗੱਲ ਕਰ ਰਹੀ ਸੀ ਕਿ ਜਿਵੇਂ ਈਵਨਿੰਗ ਕਹਿੰਦਾ ਤਾਂ ਵੀ ਠੀਕ ਹੈ ਮੋਰਨਿੰਗ ਕਹਿੰਦਾ ਤਾਂ ਵੀ ਠੀਕ ਹੈ ਕਿਉਂਕਿ ਹਰੇਕ ਦਾ ਅਲੱਗ ਅਲੱਗ ਸਕੈਡਿਊਲ ਹੈ ਸੋ ਪ੍ਰੋਗਰਾਮ ਪੰਜਾਬੀ ਲਹਿਰਾ 905-673-3337 ਆਪਣਾ ਨੰਬਰ ਹੈ 9050673-3337 'ਤੇ ਗੱਲਬਾਤ ਤੁਹਾਡੀ ਸਾਡੀ ਹਮੇਸ਼ਾ ਹੋ ਸਕਦੀ ਹੈ 905-673-3337 9050673-3337 ਹੋਰ ਸੁਣਾਓ ਕਿਵੇਂ ਹੋ ਕੀ ਹਾਲ ਚਾਲ ਨੇ ਬੱਲੇ ਬੱਲੇ ਚੜ੍ਹਦੀ ਕਲਾ ਠੀਕ ਠਾਕ ਹੋ ਅੱਜ ਕਹਿ ਰਿਹਾ ਕਿ ਟੋਰਾਂਟੋ ਦੇ ਵਿੱਚ ਇੱਕ ਰੈਕਰਡ ਤੋੜਿਆ ਜਾ ਸਕਦਾ ਸੋ ਸਕੋਰਚਿੰਗ ਇੱਕ ਨਾ ਜਦੋਂ ਸਕੋਰਚਿੰਗ ਸ਼ਬਦ ਆ ਜਾਂਦਾ ਸਕੋਰਚਿੰਗ ਹੋਟ ਟੈਂਪਰੇਚਰ ਅੱਜ ਆ ਸਕਦੇ ਨੇ ਹਾਈ ਆਫ 37 ਡਿਗਰੀਜ਼ ਅਤੇ ਫੀਲ ਕਰੇਗਾ ਵੀ 45 ਹੈ ਬੱਲੇ ਬੱਲੇ ਬੱਲੇ 45 ਤਾਂ ਯਾਰ ਇਹ ਮੌਸਮ ਤਾਂ ਦਿੱਲੀ ਵਗੈਰਾ 'ਚ ਆਉਂਦਾ ਸੋ ਵਿਲ ਫੀਲ ਲਾਈਕ 45 ਡਿਗਰੀਜ਼ ਅੱਜ ਖਿਆਲ ਰੱਖੋ ਆਪਣਾ ਬਾਹਰ ਜਾ ਰਹੇ ਹੋ ਥੋੜ੍ਹੇ ਬਚ ਕੇ ਮੋੜ ਤੋਂ ਅਤੇ ਹਾਈਡਰੇਟਿਡ ਰਹੋ ਖਿਆਲ ਰੱਖੋ ਆਪਣਾ ਬਹੁਤ ਜ਼ਿਆਦਾ ਗਰਮੀ ਜਿਹੜਾ ਇਸ ਤੋਂ ਪਹਿਲਾਂ ਰੈਕਰਡ ਸੈੱਟ ਹੋਇਆ ਸੀ ਉਹ ਸੀ 14 ਜੁਲਾਈ 1995 ਨੂੰ ਜਦੋਂ 36.8 ਸੀ ਅੱਜ 37 ਕਹਿ ਰਹੇ ਨੇ ਸੋ ਦੇਖਦੇ ਹਾਂ ਬਈ ਅੱਜ ਕੀ ਬਣਦਾ ਅਤੇ ਮੌਸਮ ਕਿੱਦਾਂ ਦਾ ਆ ਰਿਹਾ ਬੜਾ ਹੇਜ਼ੀ ਜਿਹਾ ਵੈਦਰ ਹੋਵੇਗਾ ਕਿਉਂਕਿ ਵਾਇਲਡ ਫਾਇਰ ਦਾ ਸਮੋਕ ਕੁਝ ਕੁ ਏਰੀਆਜ਼ ਦੇ ਵਿੱਚ ਅੱਜ ਸਵੇਰੇ 7 ਵਜੇ ਤੋਂ ਬਾਅਦ ਟੋਰਾਂਟੋ 32nd ਵਰਸਟ ਏਅਰ ਕੁਆਲਿਟੀ ਦੇ ਵਿੱਚ ਸੀ IQ ਏਅਰ ਦੇ ਹਿਸਾਬ ਨਾਲ ਜੋ ਕਿ ਇੱਕ ਗਲੋਬਲ ਏਅਰ ਕੁਆਲਿਟੀ ਡੇਟਾ ਹੈ ਸੋ ਹੀਟ ਵਾਰਨਿੰਗ ਐਂਡ ਬੀ ਕੇਅਰਫੁਲ ਖਿਆਲ ਰੱਖੋ ਆਪਣਾ ਅਗੇਨ ਸਟੇ ਹਾਈਡਰੇਟਿਡ ਤੁਸੀਂ ਕਿਸੇ ਸਟੋਰ 'ਤੇ ਜਾ ਰਹੇ ਹੋ ਕਿਤੇ ਵੀ ਜਾ ਰਹੇ ਹੋ ਬੱਚਿਆਂ ਨੂੰ ਗੱਡੀ 'ਚ ਨਾ ਛੱਡੋ ਤੁਹਾਡੇ ਪੈਟਸ ਨੇ ਡੋਗਸ ਕੈਟਸ ਉਹਨਾਂ ਨੂੰ ਬਿਲਕੁਲ ਗੱਡੀ 'ਚ ਨਾ ਛੱਡੋ ਬੜੀਆਂ ਯਾਰ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਕੋਈ ਪੇਰੈਂਟ ਸਟੋਰ ਚਲੇ ਗਿਆ ਕੋਈ ਪਤਾ ਨਹੀਂ ਕਿਸੇ ਨੂੰ ਮਿਲਣ ਚਲੇ ਗਏ ਅਤੇ ਬੱਚਿਆਂ ਨੂੰ ਜਾਂ ਪੈਟਸ ਨੂੰ ਗੱਡੀ ਛੱਡ ਗਏ ਅਤੇ ਚਲੋ ਜੀ ਕੋਈ ਨਾ ਕੋਈ ਫਿਰ ਨੈਗੇਟਿਵ ਕੌਨਸੀਕੁਐਂਸ ਨਿਕਲਦਾ ਹੀ ਨਿਕਲਦਾ 5 Rivers ਡਕਟ ਕਲੀਨਿੰਗ ਆਪਣੀ ਡਕਟ ਕਲੀਨਿੰਗ ਟਾਈਮ ਸਿਰ ਕਰਵਾ ਲਵੋ 5 Rivers ਡਕਟ ਕਲੀਨਿੰਗ ਨੂੰ ਕਾਲ ਕਰੋ 437-688-7750 ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀ ਡਸਟ ਆਪਣੇ ਵੈਂਟਸ ਦੇ ਵਿੱਚ ਹੁਣ ਦੇਖੋ ਫਲੋਰ ਹੈ ਆਪਣਾ ਫਲੋਰ ਨੂੰ ਬਰੂਮ ਵੀ ਕਰ ਲਿਆ ਵੈਕਿਊਮ ਵੀ ਕਰ ਲਿਆ ਮੋਪ ਵੀ ਕਰ ਲੈਂਦੇ ਹਾਂ ਹੁਣ ਜਿਹੜੇ ਤੁਹਾਡੇ ਡਕਟ ਨੇ ਤੁਹਾਡੇ ਵੈਂਟ ਨੇ ਉਹਨਾਂ 'ਚ ਤਾਂ ਨਹੀਂ ਜਾ ਕੇ ਆਪਾਂ ਸਫਾਈ ਕਰ ਸਕਦੇ ਉਹਦੇ ਲਈ ਡਕਟ ਕਲੀਨਿੰਗ ਕਰਾਓ ਨੰਬਰ ਹੈ 437-688-7750 ਦੇ ਉੱਤੇ ਤੁਸੀਂ ਕਾਲ ਕਰੋ 5 Rivers ਡਕਟ ਕਲੀਨਿੰਗ ਨੂੰ ਸਾਡੇ ਨਾਲ ਜੁੜ ਚੁੱਕੇ ਨੇ ਸੌਰਭ ਰਤਨ ਜੀ ਸੋ ਸੌਰਭ ਜੀ ਦੇ ਨਾਲ ਆਲਵੇਸ ਫਾਈਨੈਂਸ਼ੀਅਲ ਦੁਨੀਆ ਦੀ ਗੱਲਬਾਤ ਕਰੀਦੀ ਹੈ ਦੇਖੋ ਫਾਈਨੈਂਸ਼ੀਅਲ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰਾਂ 'ਚ ਹਜੇ ਵੀ ਇਸ ਦੀ ਬੜੀ ਕਮੀ ਹੈ ਸੋ ਪਹਿਲਾਂ ਸੌਰਭ ਜੀ ਨੂੰ ਵੈਲਕਮ ਕਰ ਲਈ ਸੌਰਭ ਜੀ ਕਿਵੇਂ ਹੋ
1: ਥੈਂਕ ਯੂ ਨਵੀ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ ਔਰ ਆਈ ਹੋਪ ਯੂ ਆਰ ਫੀਲਿੰਗ ਗੁੱਡ ਐਂਡ ਹੈਲਦੀ ਐਂਡ ਐਂਡ ਅਪਬੀਟ
0: ਥੈਂਕ ਯੂ ਸਰ ਸੋ ਸਰ ਜੀ ਮੈਂ ਨਾ ਚਲੋ ਤੁਹਾਡੀਆਂ ਗੱਲਾਂ ਬਾਤਾਂ ਸੁਣੀ ਦੀਆਂ ਨੇ ਅਤੇ ਥੋੜ੍ਹਾ ਬਹੁਤਾ ਕੋਸ਼ਿਸ਼ ਕਰੀ ਦੀ ਹੈ ਕਿ ਫਾਈਨੈਂਸ਼ਲੀ ਹਲਕਾ ਫੁਲਕਾ ਜਿਹਾ ਜਿੰਨਾ ਹੋ ਸਕਦਾ ਅਪ ਟੂ ਡੇਟ ਰਹੀਏ ਅਤੇ ਬਹੁਤ ਸਾਰੇ ਲੋਕ ਹੈਰਾਨੀ ਦੀ ਗੱਲ ਹੈ ਕਿ ਪਲੈਨਿੰਗ ਹੀ ਨਹੀਂ ਕਰਦੇ। ਮੈਂ ਆਪਣੇ ਕਈ ਯਾਰਾਂ ਦੋਸਤਾਂ ਨੂੰ ਪੁੱਛ ਬੈਠਾ, ਮੈਂ ਕਿਹਾ ਹਾਂ ਵੀ ਵੀਰ ਹੁਣ ਦੇਖੋ ਆਪਾਂ ਪ੍ਰਾਈਵੇਟ ਕੋਈ ਇਨਫੋਰਮੇਸ਼ਨ ਤਾਂ ਪੁੱਛ ਨਹੀਂ ਸਕਦੇ, ਬਟ ਹਾਂ ਯਾਰ ਕਿੰਨੇ ਕੁ ਜਾਣੇ ਤੁਸੀਂ ਇਨਵੈਸਟ ਕਰਦੇ ਹੋ? ਤਕਰੀਬਨ ਹਰੇਕ ਕਹਿੰਦਾ ਨਹੀਂ ਵੀ ਇਨਵੈਸਟ ਤਾਂ ਕੁਛ ਨਹੀਂ ਕਰੀਦਾ, ਇੱਕ ਅੱਧੀ ਪ੍ਰੋਪਰਟੀ ਲੈ ਲਈ ਬਸ, ਜੇ ਕਿਸੇ ਨੇ ਲਈ ਹੈ ਦੈਟਸ ਇਟ। ਮੈਂ ਕਿਹਾ ਅੱਛਾ ਤੁਹਾਡਾ TFSA? TFSA ਨਹੀਂ ਵੀ ਸੇਵਿੰਗ ਅਕਾਊਂਟ ਹੈਗਾ। ਮੈਂ ਕਿਹਾ ਵਾਹ ਵੀ ਵਾਹ। ਹੁਣ ਬਹੁਤ ਸਾਰੇ ਲੋਕ ਨੇ, ਮੇਰੇ ਮਿੱਤਰ ਨੇ, ਉਹਨਾਂ ਨੇ ਘਰ ਲੈਣਾ। ਮੈਂ ਕਿਹਾ ਤੁਹਾਡਾ FHSA? ਕਹਿੰਦੇ FHSA ਨਹੀਂ, ਬਸ ਪੈਸੇ ਜੋੜੀ ਜਾ ਰਹੇ ਆ। ਮੈਂ ਕਿਹਾ ਯਾਰ ਹੈਰਾਨੀ ਦੀ ਗੱਲ ਆ ਵੀ ਆਪਾਂ ਕਿੰਨੇ ਅਨਐਜੂਕੇਟਡ ਜਾਂ ਕਹਿ ਲਓ ਕਿ ਫਾਈਨੈਂਸ਼ਲੀ ਹਜੇ ਵੀ ਇਲਿਟਰੇਟ ਆ।
1: Definitely, Ravi, tusi bilkul I would say you have bang on point jehda hai ga statement ditti hai ki hai ke sanu eh cheezan lagdiyan nahi hai ki zaruri hai, sanu eh lagda hi nahi hai ki sadi financial literacy da sadi financial well being te ki asar payega, sanu discipline ch rehn di aadat ghatdi ja rahi hai ki hai, sanu goal oriented ਫਾਈਨੈਂਸ਼ੀਅਲ ਲਾਈਫ ਜੀਣ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਇੰਟਰਸਟ ਨਹੀਂ ਆ। ਉਹ ਕਹਿੰਦੇ ਜ਼ਿੰਦਗੀ ਆ ਜੀ ਲਓ, ਕੋਈ ਨਹੀਂ ਪੈਸੇ ਜੁੜ ਜਾਣਗੇ, ਹੋ ਜੂਗਾ। ਇੱਕ ਇੱਕ ਐਟੀਚਿਊਡ ਐਸਾ ਡਿਵੈਲਪ ਹੁੰਦਾ ਜਾ ਰਿਹਾ ਹੈਗਾ ਜਿਹਦੇ ਵਿੱਚ ਅਸੀਂ ਆਪਣੇ ਐਕਸ਼ਨ ਦੀ ਓਨਰਸ਼ਿਪ ਨਹੀਂ ਲੈਣਾ ਚਾਹੁੰਦੇ। ਤੇ ਉਹ ਐਕਸ਼ਨ ਦੀ ਓਨਰਸ਼ਿਪ ਜਨਰਲੀ ਤੁਹਾਡੀ ਜਿਹੜੀ ਹੈਗੀ ਆ ਮਾਇੰਡ ਸੈਟ ਤੋਂ ਆਉਂਦੀ ਹੈਗੀ ਆ। ਐਜੂਕੇਸ਼ਨ ਤਾਂ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਪਈ ਆ, ਮਤਲਬ ਗੂਗਲ ਦੇ ਉੱਪਰ ਇਨਫੋਰਮੇਸ਼ਨ ਪਈ ਹੈ ਔਰ ਲਾਇਬ੍ਰੇਰੀ ਦੇ ਵਿੱਚ ਬੁੱਕਸ ਪਈਆਂ ਹੈਗੀਆਂ ਔਰ ਬਲੌਗਸ ਹੈਗੇ ਨੇ, ਪੇਡ ਬਲੌਗਸ ਹੈਗੇ ਨੇ, ਬੈਂਕਸ ਹੈਗੇ ਨੇ, ਮੇਰੇ ਵਰਗੇ ਬੰਦੇ ਹੈਗੇ ਨੇ, ਹੋਰ ਫਾਈਨੈਂਸ਼ੀਅਲ ਬ੍ਰੋਕਰੇਜਸ ਹੈਗੀਆਂ ਨੇ।
0: ਤੇ ਸਰ ਜੀ ਮੇਨ ਗੱਲ ਇਹ ਹੈ, ਬੜਿਆਂ ਨੂੰ ਲੱਗਦਾ ਕਿ ਯਾਰ ਜੇ ਅਸੀਂ ਇਨਵੈਸਟਿੰਗ ਕਰਨੀ ਹੈ ਤਾਂ $5,000 ਤੋਂ ਸ਼ੁਰੂ ਕਰੀਏ, ਸਾਨੂੰ ਮਹੀਨੇ ਦਾ 2,500-2,500। ਹੁਣ ਮੈਂ ਕੱਲ ਵੀ ਕਿਤੇ ਦੇਖ ਰਿਹਾ ਸੀ ਕਿ ਕਿੱਡਾ ਵੱਡਾ ਫਾਈਨੈਂਸ਼ੀਅਲ ਗੈਪ ਪੈ ਜਾਂਦਾ ਜੇ ਤੁਸੀਂ ਅਰਲੀ ਨਹੀਂ ਸਟਾਰਟ ਕਰਦੇ। ਜੇ ਕੋਈ ਬੰਦਾ $300 ਪਰ ਮੰਥ ਕਹਿ ਲਓ ਕਿ 8% ਤੇ ਵੀ ਇਨਵੈਸਟ ਕਰ ਰਿਹਾ, ਪਰ ਈਅਰ ਉਹਨੂੰ 8% ਰਿਟਰਨ ਆ ਰਿਹਾ, ਜਿਹੜਾ ਬੰਦਾ 25 ਸਾਲ ਤੇ ਸ਼ੁਰੂ ਹੁੰਦਾ ਉਹਦੀ 40 ਸਾਲ ਬਾਅਦ ਵੈਲਿਊ ਹੋਊਗੀ 9,60,000। ਜਿਹੜਾ ਬੰਦਾ 35 ਸਾਲ 10 ਸਾਲ ਲੇਟ ਹੋ ਜਾਂਦਾ ਉਹਦੀ ਵੈਲਿਊ ਹੋਊਗੀ 4,20,000। ਸੋ ਕਿੰਨੇ ਪੈਸਿਆਂ ਤੇ $5,40,000 ਤੇ ਤੁਸੀਂ ਮਿਸ ਹੀ ਕਰ ਰਹੇ ਹੋ?
1: ਡੈਫੀਨੇਟਲੀ ਨਵੀ, ਕਿਉਂਕਿ ਕੰਪਾਊਂਡ ਗਰੋਥ ਜਿਹੜੀ ਹੈਗੀ ਹੈ ਉਹੀ ਤੁਹਾਡੇ ਪੈਸੇ ਦੀ ਇਫੈਕਟਿਵਨੈਸ ਨੂੰ ਵਧਾਉਂਦੀ ਹੈ। If you miss the time, you miss everything. ਪੈਸਾ ਜਿਹੜਾ ਹੈਗਾ ਉਹ ਤੁਹਾਡੀ ਟਾਈਮ ਦੀ ਉਹਦੇ ਨਾਲ ਪਾਵਰ ਦੇ ਨਾਲ ਗਰੋ ਹੋ ਸਕਦਾ। ਇਸੇ ਕਰਕੇ ਹੁੰਦਾ ਕੀ ਹੈ ਨਵੀਂ ਮਾਇੰਡ ਸੈਟ ਇਹ ਹੈਗਾ, ਪਤਾ ਨੀ ਸਾਡੇ ਨਾਲ ਹੋਊਗਾ, ਪਤਾ ਨੀ $2 million ਜਾਂ $1 million ਕਿੱਡੀ ਕੁ ਵੱਡੀ ਰਕਮ ਹੈ। ਮਤਲਬ ਸਾਨੂੰ ਇਹ ਬਿਲੀਫ ਹੀ ਨਹੀਂ ਹੈਗਾ ਕਿ ਅਸੀਂ ਛੋਟੀਆਂ ਬੱਚਤਾਂ ਕਰਦੇ ਹੋਏ ਵੱਡੇ ਜਿਹੜੇ ਹੈਗੇ ਆ ਪੈਸੇ ਜੋੜ ਸਕਦੇ ਹੈਗੇ ਆ। ਇਹ ਗੱਲ ਸੁਭਾਵਕ ਨਹੀਂ ਹੈ, ਇਹ ਗੱਲ ਅਸਲ ਚ ਸੱਚਾਈ ਹੈ। ਯੂ ਆਰ ਐਬਸੋਲੂਟਲੀ ਰਾਈਟ। ਸਾਨੂੰ ਇਹਦੇ ਵਿੱਚ ਜਿਹੜਾ ਹੈਗਾ ਵੈ, ਮੈਨੂੰ ਜਿਵੇਂ ਇਹਨੂੰ ਕਹਿਣ ਦੇ ਵਿੱਚ ਸ਼ਰਮ ਨਹੀਂ ਆ ਰਹੀ ਹੈਗੀ, ਬਹੁਤੇ ਲੋਕਾਂ ਨੂੰ ਇਹ ਕੌਨਫੀਡੈਂਸ ਹੀ ਹੈ ਨਹੀਂ ਕਿ ਛੋਟੀਆਂ ਬੱਚਤਾਂ ਕਰਦੇ ਹੋਏ ਅਸੀਂ ਵੱਡੇ ਪੈਸੇ ਇਕੱਠੇ ਕਰ ਸਕਦੇ ਹਾਂ, ਨੰਬਰ 1। ਨੰਬਰ 2, ਉਹਨਾਂ ਨੂੰ ਡਰ ਲੱਗਦਾ ਹੈ ਕਿਉਂਕਿ ਸਾਨੂੰ ਨੌਲੇਜ ਨਹੀਂ ਹੈਗੀ ਕਿਤੇ ਸਾਡੇ ਨਾਲ ਠੱਗੀ ਠੋਰੀ ਨਾ ਹੋ ਜਾਵੇ। ਤੀਸਰੀ ਗੱਲ ਉਹਨਾਂ ਨੂੰ ਇਹ ਲੱਗਦੀ ਹੈਗੀ ਹੈ ਕਿ ਅੱਜ ਦੀ ਜਿਹੜੀ ਲਾਈਫ ਸਟਾਈਲ ਹੈ ਸਾਡਾ ਉਹਦੇ ਵਿੱਚ ਉਹਨੂੰ ਮੇਨਟੇਨ ਕਰਨ ਲਈ, ਕੈਰੀ ਕਰਨ ਦੇ ਲਈ ਪੈਸੇ ਜ਼ਿਆਦਾ ਜ਼ਰੂਰੀ ਨੇ, ਚਲੋ ਥੋੜਾ ਦੇਰ ਰੋਕ ਕੇ ਕਰ ਲਾਂਗੇ, ਅਟਕੇ ਕਰ ਲਾਂਗੇ। ਚੌਥੀ ਗੱਲ, ਉਹਨਾਂ ਨੂੰ ਇਹ ਲੱਗਦਾ ਹੈਗਾ ਵੈ ਕਿ ਗਵਰਨਮੈਂਟ ਨੇ ਸਾਨੂੰ ਇਨਫ ਕਰ ਦੇਣਾ, ਬੁਢਾਪੇ ਦੇ ਵਿੱਚ ਕੀ ਹੈ, 2 ਰੋਟੀਆਂ ਖਾਣੀਆਂ, ਕੋਈ ਗੱਲ ਨਹੀਂ ਹੋ ਜੂਗਾ। ਸੋ ਇਹ ਜਿਹੜਾ ਐਟੀਚਿਊਡ ਹੈ ਨਾ, ਕੁੱਲ ਮਿਲਾ ਕੇ ਮਾਇੰਡ ਸੈਟ ਜਿਹੜਾ ਹੈਗਾ, ਇਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਯੰਗ ਲੋਕ ਜਿਹੜੇ ਹੈਗੇ ਨੇ ਉਹ ਇੰਟੈਲੀਜੈਂਸ ਦੇ ਕਾਰਨ, ਉਹ ਲੈਕ ਆਫ ਜਿਹੜਾ ਹੈਗਾ ਉਹਨਾਂ 'ਚ ਕੌਨਫੀਡੈਂਸ ਦੀ ਕਮੀ ਨਹੀਂ ਹੈ ਯੰਗ ਬੰਦਿਆਂ ਵਿੱਚ, ਲੇਕਿਨ ਉਹਨਾਂ ਨੂੰ ਲੱਗਦਾ ਹੈਗਾ ਕਿ ਵੀ ਸ਼ੁੱਡ ਗੈਟ ਸਮ ਕੁਇਕ ਮਨੀ ਮੇਕਿੰਗ ਫਾਰਮੂਲਾ ਥਰੂ ਸਟਾਕ ਮਾਰਕੀਟ, ਥਰੂ ਡਿਜੀਟਲ ਕਰੰਸੀ ਐਕਸੈਟਰਾ ਐਕਸੈਟਰਾ, ਜਿਹਦੇ ਵਿੱਚ ਸਾਨੂੰ ਇੱਕ ਵੱਡਾ ਪੈਸਾ ਬਹੁਤ ਕੁਇਕਲੀ ਸਾਨੂੰ ਮਿਲ ਜੇ। ਉਹਦੇ ਵਿੱਚ ਗਲਤੀ ਕੀ ਹੋ ਜਾਂਦੀ ਹੈਗੀ ਹੈ ਕਿ ਸਾਡੇ ਕੋਲ ਰਿਸਕ ਲੈਣ ਦੇ ਲਈ ਪੈਸਾ ਤਾਂ ਘੱਟ ਹੈ ਲੇਕਿਨ ਮਾਇੰਡ ਸੈਟ ਬਹੁਤ ਜ਼ਿਆਦਾ ਹੈ। ਸੋ ਇਸ ਕਰਕੇ ਜਦੋਂ ਅਸੀਂ ਪਹਿਲੇ ਟ੍ਰੇਡ ਦੇ ਵਿੱਚ ਹੀ ਪੈਸਾ ਲੂਜ਼ ਕਰ ਜਾਂਦੇ ਹਾਂ ਤੇ ਸਾਡਾ ਕੌਨਫੀਡੈਂਸ ਕਈ ਸਾਲਾਂ ਦੇ ਲਈ ਖਤਮ ਹੋ ਜਾਂਦਾ ਹੈਗਾ। ਸੋ ਇਸ ਚੀਜ਼ ਤੋਂ ਬਚਣਾ ਚਾਹੀਦਾ ਹੈਗਾ। ਕਾਰਨ ਕੀ ਹੈ ਕਿ ਟਾਈਮ ਵੈਲਿਊ ਮਨੀ ਜਿਹੜੀ ਹੈਗੀ ਹੈ ਉਹ ਸਿਰਫ ਰਿਸਕ ਦੇ ਨਾਲ ਨਹੀਂ ਬਣਦੀ, ਨੋ ਨੋ ਨੋ, ਟਾਈਮ ਵੈਲਿਊ ਮਨੀ ਜਿਹੜੀ ਹੈਗੀ ਹੈ ਉਹ ਐਜੂਕੇਟਡ ਮਾਇੰਡ ਦੇ ਦੁਆਰਾ ਲਿੱਤੇ ਹੋਏ ਐਕਸ਼ਨਸ ਦੇ ਨਾਲ ਬਣਦੀ ਹੈ। ਰਿਸਕ ਤਾਂ ਉਹਦੇ ਵਿੱਚ ਇੱਕ ਇਨਪੁੱਟ ਹੈ। ਸੋ ਡੂ ਨੋਟ ਗੋ ਆਫਟਰ ਰਿਸਕ ਓਨਲੀ, ਰਿਸਕ ਨੂੰ ਸਮਝਣਾ ਸ਼ੁਰੂ ਕਰੋ। ਰਿਸਕ ਔਰ ਰਿਵਾਰਡ ਡੈਫੀਨੇਟਲੀ ਸਿੱਕੇ ਦੇ ਦੋ ਪਹਿਲੂ ਨੇ, ਲੇਕਿਨ ਆਪਾਂ ਇਹ ਭੁੱਲ ਜਾਂਦੇ ਹੈਗੇ ਆ ਕਿ ਉਹਨਾਂ ਦੇ ਵਿਚਕਾਰ ਜਿਹੜੀ ਚੀਜ਼ ਹੈਗੀ ਹੈ ਉਹਨੂੰ ਅਸੀਂ ਕਿਵੇਂ ਅੰਡਰਸਟੈਂਡ ਕਰਨਾ। ਸੋ ਇਸ ਕਰਕੇ ਯੂ ਐਬਸੋਲੂਟਲੀ ਰਾਈਟ, ਐਜੂਕੇਸ਼ਨ ਇਜ਼ ਦਾ ਓਨਲੀ ਬੈਸਟ ਵੇ ਟੂ ਮੇਕ ਅ ਇਨਫੋਰਮਡ ਐਕਸ਼ਨ। ਉਹੀ ਚੀਜ਼ ਆਪਾਂ ਕਰਦੇ ਹਾਂ ਔਰ ਉਹੀ ਆਪਣਾ ਇੱਕ ਮੰਤਵ ਹੈ। ਗਿਵ ਮੀ ਅ ਕਾਲ, ਸਿਟ ਡਾਊਨ ਵਿਦ ਮੀ, ਵੈਦਰ ਯੂ ਆਰ ਅ ਇੰਜੀਨੀਅਰ, ਯੂ ਆਰ ਅ ਫਾਰਮਾਸਿਸਟ, ਯੂ ਆਰ ਅ ਡਾਕਟਰ, ਵੈਟਨੇਰੀਅਨ, ਜਾਂ ਤੁਸੀਂ ਆਪਣੀ ਲਾਈਫ ਕੈਨੇਡਾ 'ਚ ਨਵੀਂ ਸ਼ੁਰੂ ਕੀਤੀ ਹੈਗੀ ਹੈ। ਔਰ ਨਵੀਂ ਮੈਂ ਤੁਹਾਨੂੰ ਇਹ ਦੱਸਦਾ, 15 ਸਾਲ ਪਹਿਲਾਂ ਮੈਂ ਆਪਣੇ ਇੱਕ ਕਲਾਇੰਟ ਦੇ ਪੈਸੇ ਸ਼ੁਰੂ ਕੀਤੇ ਸੀਗੇ। ਮੈਂ ਹਮੇਸ਼ਾ ਕਹਿੰਦਾ ਕਿ ਸਾਡੀ ਕੋਲ ਟੈਕਸ ਐਫੀਸ਼ੀਐਂਟ ਸਿਸਟਮੈਟਿਕ ਵਿਦਰੋਲ ਪਲਾਨ ਹੈ। ਸੋ 15 ਸਾਲ ਪਹਿਲਾਂ ਉਹਨਾਂ ਦੀ ਉਹ ਰਿਟਾਇਰ ਹੋ ਰਹੇ ਸੀਗੇ, 65 ਸਾਲ ਦੀ ਉਹਨਾਂ ਦੀ ਉਮਰ ਸੀਗੀ, ਬਿਜ਼ਨਸ ਦੇ ਵਿੱਚੋਂ ਆ ਰਹੇ ਸੀ। ਉਹਨਾਂ ਨੇ ਮੈਨੂੰ ਤਕਰੀਬਨ $3 million ਦਿੱਤਾ, ਜਿਹਦੇ ਚੋਂ ਅਸੀਂ $1.5 million ਉਹਨਾਂ ਦਾ ਰੈਗੂਲਰ ਇਨਕਮ 5% ਡਿਸਟ੍ਰੀਬਿਊਸ਼ਨ ਦੇ ਹਿਸਾਬ ਨਾਲ ਇਨਵੈਸਟ ਕੀਤਾ। ਵੀ ਗੇਵ ਹਿਮ 82% ਦੇ ਕਰੀਬ ਨੈਟ ਜਿਹੜੀ ਹੈਗੀ ਆ ਟੈਕਸ ਐਫੀਸ਼ੀਐਂਟ ਇਨਕਮ, ਭਾਵ ਕਿ ਉਹਨਾਂ ਨੂੰ ਇਸ ਇਨਕਮ ਤੇ ਕੋਈ ਟੈਕਸ ਨਹੀਂ ਲੱਗਿਆ। ਅੱਜ ਉਹਨਾਂ ਦਾ ਪੈਸਾ ਗਰੋ ਹੋ ਕੇ ਜਿਹੜਾ ਹੈਗਾ ਓਵਰ $4.2 million ਹੈ, ਈਵਨ ਆਫਟਰ 5% ਡਿਸਟ੍ਰੀਬਿਊਸ਼ਨ, ਐਂਡ ਇਟ ਇਜ਼ ਯੀਲਡਿੰਗ ਓਨਲੀ ਮੈਕਸੀਮਮ 26% ਟੈਕਸਿਸ, ਕਿਉਂਕਿ ਇਹ ਕੈਪੀਟਲ ਗੇਨ ਦੇ ਰੂਪ ਦੇ ਵਿੱਚ ਇਕੱਤਰ ਹੋਇਆ। ਔਰ ਤੁਸੀਂ ਬਿਲੀਵ ਕਰੀਓ, ਉਹਨਾਂ ਨੇ ਮੈਨੂੰ ਘੁੱਟ ਕੇ ਜੱਫੀ ਪਾਈ, ਕਿਉਂਕਿ ਹੁਣ ਉਹ 80 ਸਾਲ ਤੋਂ ਉੱਪਰ ਉਮਰ ਹੋ ਗਈ ਆ। ਕਹਿੰਦੇ ਯਾਰ, ਮੈਨੂੰ ਹੀ ਲੱਗਦਾ ਸੀਗਾ ਕਿ ਤੁਸੀਂ ਲੋਕ ਨਾ ਜੋਕਰ ਹੈਗੇ ਹੋ, ਛਲਾਵਾ ਹੀ ਕਰਦੇ ਹੋ। ਪਰ ਮੈਂ ਕਿਹਾ ਜੀ ਨਹੀਂ, ਅਸਲ 'ਚ ਪਲੈਨਿੰਗ ਹੈ। ਸੋ ਲੌਂਗ ਸਟੋਰੀ ਸ਼ਾਰਟ, ਸਮ ਟਾਈਮ ਸਾਨੂੰ ਇਹ ਲੱਗਦਾ ਹੈਗਾ ਕਿ ਜੋ ਅਸੀਂ ਕਰ ਰਹੇ ਹਾਂ ਉਹ ਠੀਕ ਹੈ, ਸਾਨੂੰ ਉਹਦੇ ਨਾਲ ਹੀ ਸਟਿੱਕ ਕਰਨਾ ਚਾਹੀਦਾ, ਨਵੀਂ ਚੀਜ਼ ਦੇ ਉੱਪਰ ਸਾਨੂੰ ਨਵਾਂ ਦਿਮਾਗ ਨਹੀਂ ਲਾਉਣਾ ਚਾਹੀਦਾ।
0: ਸਰਬਜੀਤ ਦਾ ਨੰਬਰ ਹੈ 416-833-8333, ਬਹੁਤ ਵਾਰ ਆਪਣੇ ਕੋਲ ਨਹੀਂ ਯਾਰ ਉਹ ਨੌਲੇਜ ਹੁੰਦੀ, ਨਹੀਂ ਉਹ ਸਮਾਂ ਹੁੰਦਾ ਕਿ ਸਟੱਡੀ ਕਰੀਏ। ਸੋ ਦੈਟਸ ਵਾਈ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਟੈਕਸ ਐਫੀਸ਼ੀਐਂਟ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ, 416-833-8533। ਥੈਂਕ ਯੂ ਸਰ, ਬਹੁਤ ਸ਼ੁਕਰੀਆ।
1: ਥੈਂਕ
0: ਯੂ। 8575, ਹੈਲੋ,
2: ਹਾਂਜੀ, ਆਪਣਾ ਨੰਬਰ ਭੇਜੋ ਨਵੀਂ, ਆਪਣਾ ਜਿਹੜਾ ਡਾਕ ਕਮਿਸ਼ਨਰ ਵਾਲੇ
0: ਡਾਕ, ਮੈਂ ਤੁਹਾਨੂੰ ਭੇਜਾਂ ਜਾਂ ਤੁਹਾਨੂੰ ਮੈਂ ਬੋਲ ਦਵਾਂ?
2: ਉਹਨੂੰ ਯਾਰ ਅੱਗੇ ਮੈਂ ਲੱਗਾ ਸੀਗਾ ਸਾਰਾ, ਉਹਨੂੰ ਮੈਂ ਭੁੱਲ ਗਿਆ ਜਦੋਂ
0: ਭੁੱਲ ਗਏ ਯਾਰ। ਥੋੜੇ ਜਿਹੇ ਬਦਾਮ ਬਦੂਮ ਖਾਇਆ ਕਰੋ, ਭੁੱਲੀ ਦਾ ਨੀ ਹੁੰਦਾ ਜੀ ਛੇਤੀ।
2: ਬਦਾਮ ਤਾਂ 5 ਖਾਇਦੇ ਨੇ, ਤਾਂ
0: 5 ਥੋੜੇ ਵਧਾ ਲਓ ਫਿਰ,
2: ਉਮਰ ਜ਼ਿਆਦਾ ਹੋ ਗਈ।
0: ਕਿੰਨੀ ਉਮਰ ਹੋ ਗਈ ਤੁਹਾਡੀ?
2: 50 ਗਾਉਂਦੇ ਰਹੇ ਆ, ਉਹ ਤਾਂ 75 ਸਾਲ ਆ।
0: 75 ਤਾਂ ਕੁਛ ਨੀ ਯਾਰ, ਅਜੇ ਜਵਾਨ ਪਏ ਹੋ। ਪਹਿਲਾਂ ਤਾਂ ਬਦਾਮ 50 ਵੀ ਖਾਈਦੇ ਸੀ, ਉਹ ਵਾਹ ਬਈ ਵਾਹ, 50 ਤਾਂ ਜ਼ਿਆਦੇ ਯਾਰ, 50 ਤਾਂ ਚਲੋ 15-20 ਠੀਕ ਹੁੰਦੇ ਆ ਕਿ ਨਹੀਂ ਬਦਾਮ? ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ, 905-673-3337। ਓਕੇ, ਗੱਲਬਾਤ ਅੱਜ ਆਪਾਂ ਕਰਦੇ ਹਾਂ ਥੋੜ੍ਹੀ ਜਿਹੀ ਤੁਹਾਡੇ ਨਾਲ ਇੱਕ ਇਸ਼ੂ, ਜਿਹੜਾ ਚਲੋ ਕਈ ਲੋਕਾਂ ਨੇ ਮੇਬੀ ਫੇਸ ਕੀਤਾ, ਕਈ ਨੇ ਨਹੀਂ ਕੀਤਾ ਹੋਣਾ। ਇੱਕ ਲੜਕੀ ਹੈ ਅਤੇ ਉਹ ਨਾ ਪ੍ਰੈਗਨੈਂਟ ਹੈ ਅਤੇ ਉਹਦੇ ਬੱਚਾ ਹੋਣ ਵਾਲਾ, ਉਹਨੇ ਔਨਲਾਈਨ ਇੱਕ ਪੋਸਟ ਪਾਈ, ਕਹਿੰਦੀ ਵੀ ਮੈਂ ਬਹੁਤ ਕਨਫਿਊਜ਼ਡ ਹਾਂ, ਵੀ ਬੱਚੇ ਤੋਂ ਬਾਅਦ ਮੈਂ ਚਾਹੁੰਦੀ ਹਾਂ ਕਿ ਮੈਂ ਇੱਕ ਨੈਨੀ ਹਾਇਰ ਕਰਾਂ, ਵੀ ਉਹ ਨੈਨੀ ਸਾਡੇ ਘਰ ਰਹਿ ਕੇ ਬੱਚੇ ਦੀ ਟੇਕ ਕੇਅਰ ਕਰੇ, ਅਸੀਂ ਆਰਾਮ ਨਾਲ ਰਾਤ ਨੂੰ ਸੌ ਜਾਈਏ, ਉਹ ਜਾਗੇ ਬੱਚੇ ਨਾਲ। ਪਰ ਉਹ ਕੁੜੀ ਕਹਿੰਦੀ ਕਿ ਮੈਨੂੰ ਇੱਕ ਇਸ਼ੂ ਇਹ ਹੈ ਕਿ ਮੇਰੀ ਸੱਸ ਵੀ ਹੈ, ਚਲੋ ਕਹਿੰਦੀ ਕਿ ਅਸੀਂ ਅੱਡ ਰਹਿੰਦੇ ਹਾਂ, ਅਤੇ ਕਹਿੰਦੀ ਮੇਰੀ ਮਾਂ ਵੀ ਹੈ, ਅਤੇ ਉਹ ਕਹਿੰਦੀ ਕਿ ਉਹ ਦੋਨੋਂ ਜਾਣੇ ਫਰੀ ਨੇ, ਅਤੇ ਉਹ ਦੋਨੋਂ ਕਹਿ ਰਹੀਆਂ ਨੇ ਕਿ ਅਸੀਂ ਹੈਗੀਆਂ ਅਤੇ ਤੈਨੂੰ ਕੋਈ ਹੈਲਪ ਹੁਲਪ ਦੀ ਲੋੜ ਹੈ ਤਾਂ ਤੂੰ ਦੱਸੀ। ਉਹ ਕੁੜੀ ਕਹਿੰਦੀ ਪਰ ਮੈਂ ਫੈਮਿਲੀ ਨੂੰ ਇਨਵੋਲਵ ਨਹੀਂ ਕਰਨਾ ਚਾਹੁੰਦੀ, ਕਿਉਂਕਿ ਮੈਨੂੰ ਪਤਾ ਕਿ ਕਈ ਵਾਰ ਕਿਸੇ ਨੂੰ ਕੁਛ ਕਹਿਣਾ ਹੁੰਦਾ ਵੀ ਆਈ ਨਹੀਂ ਕਰਨਾ, ਉਵੇਂ ਨਹੀਂ ਕਰਨਾ, ਫਿਰ ਪੇਰੈਂਟਸ ਆਪਣੇ ਮਾਈਂਡ ਕਰਦੇ ਆ ਕਿ ਸਾਨੂੰ ਕਿਉਂ ਤੂੰ ਟੋਕਦੀਆਂ ਹੈ, ਅਸੀਂ ਵੀ ਬੱਚੇ ਪਾਲੇ ਆ, ਅਸੀਂ ਵੀ ਇਹ ਕੀਤਾ, ਅਸੀਂ ਉਹ ਕੀਤਾ, ਚਲੋ ਹੁੰਦਾ। ਉਹ ਹੁਣ ਕੁੜੀ ਕਨਫਿਊਜ਼ਡ ਹੈ, ਉਹ ਕਹਿੰਦੀ ਕਿ ਮੈਨੂੰ ਪਤਾ ਜੇ ਮੈਂ ਆਪਣੀ ਮਾਮ ਨੂੰ ਵੀ ਅਤੇ ਆਪਣੀ ਮਦਰ ਇਨ ਲਾਅ ਨੂੰ ਵੀ ਦੋਨਾਂ ਨੂੰ ਵੀ ਕਹਿਤਾ ਕਿ ਨਹੀਂ ਕੋਈ ਨਾ ਅਸੀਂ ਨੈਨੀ ਹਾਇਰ ਕਰ ਰਹੇ ਹਾਂ, ਵੀ ਉਹ ਟੇਕ ਕੇਅਰ ਕਰ ਲਵੇਗੀ, ਵੀ ਤੁਸੀਂ ਕੋਈ ਨਾ ਇੰਜੋਏ ਕਰੋ, ਜਦੋਂ ਤੁਹਾਡੀ ਲੋੜ ਪਈ ਤੁਹਾਨੂੰ ਦੱਸਾਂਗੇ। ਉਹ ਹੁਣ ਕਨਫਿਊਜ਼ਡ ਹੈ ਵੀ ਮੈਂ ਕਰਾਂ ਕੀ ਮੈਂ ਨੈਨੀ ਹਾਇਰ ਕਰਾਂ ਜਾਂ ਮੈਂ ਯੂ نو ਬਸ ਦੋਨਾਂ ਮਾਵਾਂ ਦੀ ਹੈਲਪ ਲੈ ਲਵਾਂ। ਦੇਖੋ ਕਿ ਇਹ ਕੁੜੀ ਨੂੰ ਨਾਲੇ ਕੋਈ ਫਾਈਨੈਂਸ਼ੀਅਲ ਪੈਸਿਆਂ ਦੀ ਵੀ ਕੋਈ ਦਿੱਕਤ ਨਹੀਂ ਹੈਗੀ, ਕੋਈ ਇਸ਼ੂ ਨਹੀਂ ਹੈਗਾ, ਉਹ ਅਫੋਰਡ ਕਰ ਸਕਦੀ ਹੈ, ਤਾਂ ਹੀ ਉਹ ਇੱਕ ਨੈਣੀ ਬਾਰੇ ਸੋਚ ਰਹੀ ਹੈ। ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 905-673-3337, 905-673-3337। ਅਤੇ ਕਈ ਲੋਕਾਂ ਨੇ ਰਿਪਲਾਈ ਕੀਤਾ ਕਿ ਨਹੀਂ ਬਈ ਨੈਣੀ ਹੀ ਹਾਇਰ ਕਰ, ਤੂੰ ਚੰਗੀ ਰਹੇਂਗੀ, ਖੁਸ਼ ਰਹੇਂਗੀ, ਨਾਲੇ ਤੂੰ ਹੋਰ ਇਨਵੋਲਵ ਰਹਿ ਸਕਦੀ ਹੈ, ਤੂੰ ਰੋਕ ਸਕਦੀ ਹੈ, ਟੋਕ ਸਕਦੀ ਹੈ, ਜਿਵੇਂ ਵੀ ਤੂੰ ਚਾਹੁੰਦੀ ਹੈ। ਅਤੇ ਕੁਝ ਕੁ ਲੋਕ ਕਹਿੰਦੇ ਨਹੀਂ ਬਈ ਤੂੰ ਤਾਂ ਲੱਕੀ ਹੈ, ਤੇਰੇ ਕੋਲ ਦੋ ਮਾਵਾਂ ਨੇ, ਤੂੰ ਉਹਨਾਂ ਦੀ ਹੈਲਪ ਲੈ, ਐਵੇਂ ਤੂੰ ਨੈਣੀ ਤੋਂ ਕੀ ਕਰਾਉਣਾ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337। ਇਸ ਸਿਚੁਏਸ਼ਨ ਦੇ ਵਿੱਚ ਇਹ ਕੀ ਕਰੇ? ਇਹਨੂੰ ਪਤਾ ਵੀ ਹੈ ਕਿ ਮਾਵਾਂ ਨੇ ਤਾਂ ਅਪਸੈਟ ਬਹੁਤ ਹੋ ਜਾਣਾ ਕਿ ਬਈ ਤੂੰ ਹੁਣ ਸਾਡੀ ਹੈਲਪ ਲੈ ਨਹੀਂ ਰਹੀ ਹੈ, ਤੂੰ ਬਾਹਰ ਪੈਸੇ ਕਿਸ ਨੂੰ ਦੇ ਰਹੀ ਹਾਂ, ਅਸੀਂ ਕਦ ਰਹੀ ਹਾਂ, ਅਸੀਂ ਕਦ ਲਈ ਇੱਥੇ ਯੂ ਨੋ ਵਿਹਲੀਆਂ ਬੈਠੀਆਂ। 905-673-3337 ਆਪਣਾ ਨੰਬਰ ਹੈ। ਅਤੇ ਤੁਹਾਡਾ ਕੀ ਓਪੀਨੀਅਨ ਹੈ? ਵਟ ਸ਼ੁੱਡ ਸ਼ੀ ਡੂ? ਕੁੜੀ ਇਸ ਸਿਚੁਏਸ਼ਨ 'ਚ ਕਰੇ ਕੀ? ਹੁੰਦਾ ਵੀ ਜਦੋਂ ਆਪਣੀ ਕਮਿਊਨਿਟੀ 'ਚ ਥੋੜ੍ਹਾ ਜਿਹਾ ਮੁਸ਼ਕਿਲ ਜਿਹਾ ਹੋ ਜਾਂਦਾ। ਸੋ ਨਾਲ ਦੀ ਨਾਲ ਗੱਲਬਾਤ ਤੁਹਾਡੇ ਨਾਲ ਕਰ ਰਹੇ ਹਾਂ ਅਤੇ ਤੁਹਾਡੀਆਂ ਕਾਲਸ ਲੈਂਦੇ ਹਾਂ। ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ, ਗੱਡੀ ਦੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਕੋਈ ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ ਪੈ ਗਿਆ ਗੱਡੀ ਦਾ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ ਨੂੰ ਫੋਨ ਕਰ ਲਓ, ਤੁਹਾਡੇ ਲਈ ਅਵੇਲੇਬਲ ਨੇ। 171 ਰਦਰਫਰਡ ਰੋਡ ਸਾਊਥ 'ਤੇ ਨੰਬਰ ਹੈ 905-460-1111, 905-460-1111। ਕੁਆਲਿਟੀ ਕਾਰ ਰਿਪੇਅਰ ਮਿਸਟਰ ਕੁਲਵੰਤ, 905-460-1111। ਊਬਰ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ, ਕੋਈ ਵੀ ਕਾਰ ਵੈਨ ਟਰੱਕ ਦਾ ਯੂ ਨੋ ਪ੍ਰੋਬਲਮ ਹੈ ਕੋਈ, ਤੁਹਾਡੇ ਲਈ ਅਵੇਲੇਬਲ ਨੇ। ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਗਰੋਸਰੀ ਆਪਣੀ ਕਰਨੀ ਹੈ ਤਾਂ ਤੁਸੀਂ ਕੈਨੇਡੀ ਐਂਡ ਮੇਫੀਲਡ ਦੇ ਐਨ ਬਿਲਕੁਲ ਕੋਰਨਰ 'ਤੇ ਜਾਓ ਅਤੇ ਵਧੀਆ ਟੋਪ ਦਾ ਗਰੋਸਰੀ ਸਟੋਰ ਹੈ ਤੁਹਾਡੇ ਲਈ ਹਾਜ਼ਰ। ਜੇ ਕਿਸੇ ਨੂੰ ਐਨਕਾਂ ਚਾਹੀਦੀਆਂ, ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ ਬਿਯੋਂਡ ਆਈਓਏਅਰ ਵਾਲੇ ਤੁਹਾਡੇ ਲਈ ਹਾਜ਼ਰ ਨੇ। ਨਿਗਾ ਦੀ ਐਨਕਾਂ ਚਾਹੀਦੀਆਂ, ਤੁਹਾਨੂੰ ਕੋਈ ਸਨਗਲਾਸਿਸ ਦੀ ਲੋੜ ਹੈ ਤਾਂ ਬਿਯੋਂਡ ਆਈਓਏਅਰ ਹੰਬਰ ਵੈਸਟ ਐਂਡ ਗੋਰਵੇ, 905-793-3937, 905-793-3937। ਬਿਯੋਂਡ ਆਈਓਏਅਰ ਹੰਬਰ ਵੈਸਟ ਗੋਰਵੇ, ਬਿਯੋਂਡ ਆਈਓਏਅਰ 'ਤੇ ਤੁਸੀਂ ਇੱਕ ਵਾਰ ਗੇੜਾ ਆਪਣਾ ਜ਼ਰੂਰ ਜ਼ਰੂਰ ਮਾਰੋ। ਸੋ ਤੁਹਾਡਾ ਕੀ ਖਿਆਲ ਹੈ? ਇੱਕ ਕੁੜੀ ਬੱਚੇ ਦੀ ਟੇਕ ਕੇਅਰ ਕਰਨ ਦੇ ਲਈ ਨੈਣੀ ਹਾਇਰ ਕਰਨ ਬਾਰੇ ਸੋਚ ਰਹੀ ਹੈ, ਬਟ ਉਹਦੇ ਕੋਲ ਮਦਰ ਇਨ ਲਾਅ, ਮਦਰ ਦੀ ਵੀ ਹੈਲਪ ਹੈਗੀ ਹੈ, ਅਤੇ ਉਹ ਕੁੜੀ ਹੁਣ ਦੁਚਿੱਤੀ ਜਾ ਕੇ ਜੇ ਮੈਂ ਕਿਸੇ ਨੈਣੀ ਨੂੰ ਹਾਇਰ ਕਰ ਲਿਆ ਤਾਂ ਮੇਰੀ ਮਦਰ ਇਨ ਲਾਅ ਨੇ ਵੀ ਅਪਸੈਟ ਹੋ ਜਾਣਾ ਅਤੇ ਕਹਿਣਾ ਕਿ ਜੇ ਅਸੀਂ ਹੈਗੇ ਹਾਂ ਟੇਕ ਕੇਅਰ ਕਰਨ ਲਈ ਤੈਨੂੰ ਨੈਣੀ ਦੀ ਕੀ ਲੋੜ ਹੈ। ਬਟ ਕੁੜੀ ਕਹਿੰਦੀ ਹੈ ਕਿ ਮੈਂ ਕੰਫਰਟੇਬਲ ਹਾਂ ਕਿ ਕੋਈ ਨੈਣੀ ਟੇਕ ਕੇਅਰ ਕਰੇ। ਹੁਣ ਤੁਹਾਡਾ ਕੀ ਓਪੀਨੀਅਨ ਹੈ ਇਹਦੇ ਬਾਰੇ? ਕੀ ਕੁੜੀ ਗਲਤ ਹੈ ਜੇ ਉਹ ਕਿਸੇ ਨੈਣੀ ਨੂੰ ਹਾਇਰ ਕਰਨਾ ਚਾਹੁੰਦੀ ਹੈ? ਆਪਣੇ ਇੱਥੇ ਬੜੇ ਪਰਿਵਾਰਾਂ 'ਚ ਲੋਕ ਕਰ ਰਹੇ ਨੇ ਇੱਦਾਂ, ਜਾਂ ਤੁਹਾਨੂੰ ਲੱਗਦਾ ਕਿ ਕੁੜੀ ਨੂੰ ਮਾਂ ਦੀ ਹੈਲਪ ਲੈਣੀ ਚਾਹੀਦੀ ਹੈ ਕਿ ਜੇ ਗ੍ਰੈਂਡ ਮਦਰ ਹੈਗੀ ਹੈ ਬੱਚੇ ਦੀ ਤਾਂ ਨੈਣੀ ਨੂਣੀਆਂ ਦੀ ਕੀ ਲੋੜ ਹੈ? ਸੋ 905-673-3337 ਆਪਣਾ ਸਟੂਡੀਓ ਦਾ ਨੰਬਰ ਹੈ, 905-673-3337। ਇੱਕ ਤਾਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਤਾਂ ਨਹੀਂ ਕਰ ਪਾਉਂਦੇ, ਆਪਾਂ ਨੂੰ ਡਰ ਰਹਿੰਦਾ ਸਾਡੇ ਪੇਰੈਂਟਸ ਨੇ ਅਪਸੈਟ ਹੋ ਜਾਣਾ, ਉਹਨਾਂ ਨੇ ਕਹਿਣਾ ਕਿ ਤੁਸੀਂ ਸਾਡੀ ਸਲਾਹ ਨਹੀਂ ਲਈ, ਜਾਂ ਸਾਨੂੰ ਨਹੀਂ ਪਹਿਲਾਂ ਪੁੱਛਿਆ, ਜਾਂ ਅਸੀਂ ਹੈਗੇ ਹਾਂ, ਤੁਹਾਨੂੰ ਹੋਰ ਕਿਸ ਚੀਜ਼ ਦੀ ਲੋੜ ਹੈ? ਸੋ 905-673-3337 ਆਪਣਾ ਨੰਬਰ ਹੈ। ਅਤੇ ਹਮੇਸ਼ਾ ਮੈਂ ਕਹਿੰਦਾ ਉਹਨਾਂ ਕਿ ਹੁਣੇ ਤੁਸੀਂ ਕਾਲ ਕਰੋ, ਨਹੀਂ ਤਾਂ ਆਪਾਂ ਲੇਟ ਹੋ ਜਾਣਾ, ਫਿਰ ਸਾਡੇ ਤੋਂ ਵੀ ਸਾਰੀਆਂ ਕਾਲਾਂ ਲੈਣੀ ਹੁੰਦੀ ਆ। ਸੋ ਕਾਲ ਕਰਨੀ ਹੈ, ਜਲਦੀ ਕਰ ਲਿਆ ਕਰੋ, ਆਪਾਂ ਬਹੁਤ ਵਾਰ ਵੇਟ ਕਰਦੇ ਹਾਂ, ਹੋਰ ਲਿਸਨਰਸ ਦੀ ਪਹਿਲਾਂ ਗੱਲ ਸੁਣ ਲਈਏ ਫਿਰ ਕਰਾਂਗੇ ਕਾਲ, ਫਿਰ ਟਾਈਮ ਨਹੀਂ ਰਹਿੰਦਾ। ਸੋ 905-673-3337, 1692, ਹੈਲੋ 1692, ਹੈਲੋ ਜੀ, ਹੈਲੋ ਹੈਲੋ ਹੈਲੋ ਚਲੋ ਜੀ ਕੱਟ ਹੀ ਦਿੱਤੀ ਕਾਲ ਨੂੰ, ਥੋੜ੍ਹੇ ਹੋਲਡ ਕਰ ਲਿਆ ਕਰੋ ਯਾਰ। ਸਾਡੇ ਨਾਲ ਸੁਖ ਭਾਜੀ ਜੁੜਿਆ ਕੁਇਕਲੀ ਗ੍ਰੈਂਡ ਹੋਮ ਫਰਨੀਚਰ। ਸੁਖ ਭਾਜੀ ਵੈਲਕਮ।
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਉੱਪਰ ਐਨਵਰਸਰੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਪਾਵਰ ਰਿਕਲਾਈਨਰ ਚਾਹੀਦੇ ਨੇ, ਤੇ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $500-600 ਸੀ, ਸਿਰਫ $199 ਦਾ, ਜੀ ਹਾਂ ਹਾਰਡ ਫੋਮ ਦਾ ਮੈਟਰਸ $199 ਦਾ, $199 ਦਾ ਮਿਲੂਗਾ। ਤੇ ਜਾਂਦੇ ਹੋਏ ਤੁਸੀਂ ਬਾਕਸ ਦੇ ਵਿੱਚੋਂ ਆਪਣੀ ਪਰਚੀ ਕੱਢਣੀ ਨਹੀਂ ਭੁੱਲਣੀ, ਜਿਹਦੇ ਵਿੱਚੋਂ $1100 ਕੈਸ਼ ਵੀ ਮਿਲ ਸਕਦਾ, ਟੀਵੀ ਵੀ ਮਿਲ ਸਕਦਾ, ਮਾਈਕ੍ਰੋਵੇਵ, ਐਪਲ ਦੀ ਸਮਾਰਟ ਵਾਚ ਵੀ ਮਿਲ ਸਕਦੀ ਆ। ਸੋ ਹਾਰਡ ਫੋਮ ਦਾ ਮੈਟਰਸ $199 ਦਾ ਮਿਲਣਾ, ਤੇ ਜਾਂਦੇ ਹੋਏ ਬਾਕਸ ਦੇ ਵਿੱਚੋਂ ਪਰਚੀ ਜ਼ਰੂਰ ਕੱਢ ਕੇ ਆਪਣਾ ਗਿਫਟ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਹੈ ਐਨਵਰਸਰੀ, ਐਨਵਰਸਰੀ ਸੇਲ, ਸੇਲ, ਸੇਲ ਨਵੀਂ ਭਾਜੀ।
0: ਬਹੁਤ ਸ਼ੁਕਰੀਆ ਜੀ। 2163 ਹਾਂਜੀ,
4: ਗੁੱਡ ਮਾਰਨਿੰਗ ਨਵੀ, ਕੀ ਹਾਲ ਚਾਲ?
0: ਗੁੱਡ ਮਾਰਨਿੰਗ ਜੀ, ਠੀਕ ਹੈ। ਵਾਹ, ਤੁਸੀਂ ਕਿੱਥੇ ਰਹਿੰਦੇ ਹੋ?
4: ਹਾਂਜੀ, ਇਹ ਟੌਪਿਕ ਬਾਰੇ ਤਾਂ ਮੈਂ ਕਹਿਣਾ ਸੀਗਾ, ਆਈ ਥਿੰਕ ਯੂ ਨੋ ਹੁਣ ਤਾਂ ਬੜਾ ਕਾਮਨ ਹੋ ਗਿਆ, ਬਹੁਤ ਬੱਚੇ ਰੱਖਣ ਲੱਗੇ ਆ ਨੈਨੀ। ਤੇ ਮੈਨੂੰ ਨੀ ਲੱਗਦਾ ਕਿ ਜਿੱਦਾਂ ਹੁਣ ਮੇਰੀ ਏਜ ਹੈ ਕਿ ਮੇਰੇ ਬੱਚੇ ਜੇ ਨੈਨੀ ਰੱਖਦੇ ਆ ਤੇ ਮੈਨੂੰ ਕੋਈ ਇਤਰਾਜ਼ ਹੋਏਗਾ, ਕਿਉਂਕਿ ਹਰੇਕ ਨੂੰ ਆਪਣੀ ਆਪਣੀ ਲਾਈਫ ਹੈ, ਕਿਉਂਕਿ ਹੁਣ ਉਹ ਪੁਰਾਣਾ ਟਾਈਮ ਯਾਦ ਹੋ ਕੇ ਤੁਹਾਡੇ ਪੇਰੈਂਟਸ ਵਿਲਿੰਗਲੀ ਕਹਿ ਰਹੇ ਨੇ ਕਿ ਵੀ ਅਸੀਂ ਕਰਨਾ ਚਾਹੁੰਦੇ ਹੈਗੇ ਆ, ਹਨਾ, ਇਸ ਡਿਫਰੈਂਟ ਨਹੀਂ, ਪਰ ਫਿਰ ਵੀ ਇੱਕ ਮੰਨਿਆ ਜਾਂਦਾ ਬੰਦਾ, ਉਹਨਾਂ ਦੀ ਵੀ ਆਪਣੀ ਲਾਈਫ ਹੈ, ਉਹਨਾਂ ਦੇ ਵੀ ਕੁਛ ਆਪਣੇ, ਹਨਾ, ਕਿਤੇ ਜਾਣਾ ਕਿਤੇ ਆਉਣਾ, ਨਹੀਂ ਤਾਂ ਤੁਸੀਂ ਵੀ ਮਤਲਬ ਉਹ ਉਹਦੇ ਵਿੱਚ ਫਸੇ ਰਹਿੰਦੇ ਹੋ। ਜੇ ਰਿਪੋਰਟ ਕਰ ਸਕਦੇ ਆ ਬੱਚੇ ਦੇ ਵਾਂ, ਇਹਨਾਂ
0: ਜੇ ਬੱਚੇ ਕੁਛ ਕਰ ਰਹੇ ਆ ਤੇ ਦੇਖੋ ਉਹ, ਤੁਸੀਂ ਹੁਣ ਫ੍ਰੀ ਹੋ, ਤੁਸੀਂ ਜੋ ਮਰਜ਼ੀ ਕਰੋ। ਬਟ ਆਪਣੇ ਨਾ ਘਰਾਂ ਚ ਗੱਲ ਇਹ ਹੈ ਕਿ ਪੇਰੈਂਟਸ ਅਪਸੈਟ ਹੋ ਜਾਂਦੇ ਆ, ਖਾਸ ਤੌਰ ਤੇ ਕੋਈ ਮਦਰ ਇਨ ਲਾਜ਼ ਨੇ, ਸੱਸਾਂ ਨੇ, ਉਹ ਤਾਂ ਬਹੁਤ ਗੁੱਸੇ ਹੁੰਦੀਆਂ ਕਿ ਅਸੀਂ ਕਾਹਦੇ ਲਈ ਬੈਠਿਆ ਹੈ, ਇਹਨੂੰ ਇਹਨੂੰ ਨੈਣੀਆਂ ਦੀ ਕੀ ਲੋੜ ਹੈ, ਉਹ ਬਹੁਤ ਵੱਡਾ ਇਸ਼ੂ ਕ੍ਰੀਏਟ ਕਰ ਲੈਂਦੇ ਨੇ। ਚਲੋ, ਥੈਂਕ ਯੂ ਸੋ ਮਚ। ਐਂਡ ਜਿਵੇਂ ਮੈਂ ਪਹਿਲਾਂ ਗੱਲ ਕੀਤੀ, ਮੇ ਬੀ ਕੰਫਰਟੇਬਲੀ ਤੁਸੀਂ ਆਪਣੇ ਪੇਰੈਂਟਸ ਨੂੰ ਉਹਨਾਂ ਰੋਕ ਟੋਕ ਨਹੀਂ ਸਕਦੇ, ਜਿੰਨਾ ਕੋਈ ਜੇ ਤੁਹਾਡੇ ਲਈ ਕੰਮ ਕਰ ਰਿਹਾ, ਤੁਸੀਂ ਜੋ ਮਰਜ਼ੀ ਕਹੋ, ਜਿਵੇਂ ਮਰਜ਼ੀ ਉਹਨਾਂ ਨੂੰ ਤੁਸੀਂ ਆਰਡਰ ਕਰੋ ਇੱਕ ਹਿਸਾਬ ਨਾਲ। ਏਰੀਅਨ ਮਿਲਸ, ਐਕਿਰਾ ਗੱਡੀ ਲੈਣੀ ਹੈ, ਐਕਿਰਾ ਦੀ ਗੱਡੀ ਲਓ, ਕਿਆ ਯਾਰ ਲਗਜ਼ਰੀ ਹੈ, ਤੇ ਬਹੁਤ ਟੌਪ ਟੌਪ ਦਾ ਰੇਟ ਏਰੀਅਨ ਮਿਲਸ ਐਕਿਰਾ ਵਾਲੇ ਦੇ ਰਹੇ ਨੇ। ਨੰਬਰ ਹੈ 9058285800, 9058285800, ਏਰੀਅਨ ਮਿਲਸ ਐਕਿਰਾ। 9233 ਹੈਲੋ,
5: ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ
5: ਜੀ। ਇਹਦੇ ਵਿੱਚ ਰਾਈਟ ਔਰ ਰੋਂਗ ਤਾਂ ਕੁਛ ਵੀ ਨਹੀਂ ਹੈਗਾ, ਇਟਸ ਆਲ ਅਬਾਊਟ ਦੀ ਪ੍ਰੈਫਰੈਂਸਸ ਐਂਡ ਦਾ ਚੋਇਸ। ਸੋ ਮੇਨ ਤਾਂ ਮਦਰ ਦਾ ਹੈ, ਮਦਰ ਜਿੱਦਾਂ ਮਰਜ਼ੀ ਆਪਣਾ ਕਰ ਸਕਦੇ। ਹੁਣ ਪੁਰਾਣੇ ਮਦਰਸ ਨੇ ਆਪਣੇ ਤਰੀਕੇ ਨਾਲ ਸਾਂਭ ਲਿਆ, ਅਗਰ ਉਹਨਾਂ ਕੋਲ ਸ਼ਮਤਾ ਹੈਗੀ ਹੈ, ਇਸ ਟਾਈਮ ਕਪੈਸਿਟੀ ਹੈਗੀ ਹੈ ਕਰਨ ਦੀ, ਔਰ ਆਪਣੇ ਅਕੋਰਡਿੰਗਲੀ ਉਹ ਚਲਾਉਣਾ ਚਾਹੁੰਦੇ ਹੈ ਉਸ ਚੀਜ਼ ਨੂੰ, ਤਾਂ ਕਿ ਉਹ ਕੰਫਰਟੇਬਲ ਰਹਿਣ। ਪਰ ਆਈ ਥਿੰਕ ਇੱਕ ਪਾਰਟ ਜ਼ਰੂਰੀ ਹੈ, ਕਿਉਂਕਿ ਦੋਨਾਂ ਦਾ ਪਰਸਪੈਕਟਿਵ ਹੋ ਸਕਦਾ। ਹਾਂ, ਕਿਉਂਕਿ ਕਲਚਰ ਚ ਨਹੀਂ ਹੈਗਾ, ਆਪਣੇ ਕਾਮਨ ਨਹੀਂ ਹੈ, ਅਡਾਪਟ ਹੋ ਰਿਹਾ ਬਟ ਕਾਮਨ ਨਹੀਂ ਹੈ। ਸੋ ਕਨਵਰਸੇਸ਼ਨ ਕਰਕੇ ਓਪਨਲੀ ਦੱਸ ਦੇਣਾ ਚਾਹੀਦਾ, ਤਾਂ ਕਿ ਬਾਅਦ ਚੋਂ ਕੋਈ ਨੈਗੇਟਿਵ ਆਊਟਕਮ ਨਾ ਹੋਵੇ ਉਹਦਾ, ਜਾਂ ਕੋਈ ਕੋਈ ਵੀ ਚੀਜ਼ ਨਾ ਹੋਵੇ, ਓਪਨਲੀ ਦੱਸ ਦੇਣਾ ਚਾਹੀਦਾ ਕਿ ਮਤਲਬ ਮੇਰੇ ਆਹ ਰੀਜ਼ਨਸ ਹੈ ਔਰ ਮੈਂ ਇਸ ਲਈ ਕਰ ਰਹੀ ਹਾਂ, ਮੇਰਾ ਚੋਇਸ ਹੈ, ਨਥਿੰਗ ਯੂ ਕੈਨ ਡੂ ਅਬਾਊਟ ਇਟ, ਸਿੰਪਲ। ਅਦਰਵਾਈਜ਼ ਕਿਉਂਕਿ ਅਸੰਪਸ਼ਨਸ ਹੋ ਸਕਦੀਆਂ ਕਿ ਮੈਨੂੰ ਕਿਉਂ ਨਹੀਂ ਕਰਨ ਦੇ ਰਹੇ, ਕੋਈ ਮੇਰਾ ਰਿਸਕ ਨਹੀਂ ਹੈ, ਮਤਲਬ ਬਹੁਤ ਸਾਰੀ ਚੀਜ਼ਾਂ ਦਿਮਾਗ 'ਚ ਆ ਸਕਦੀਆਂ। ਸੋ ਐਟ ਦੀ ਐਂਡ ਆਫ ਦ ਡੇ ਇਟਸ ਮਦਰਸ ਰਾਈਟ, ਹਾਊ ਐਵਰ ਸ਼ੀ ਵਾਂਟਸ ਟੂ ਡੂ ਇਟ।
0: ਠੀਕ ਹੈ ਮਦਰ, ਸੋ ਇਹ ਵੀ ਇੱਕ ਭਾਜੀ ਜੋ ਹੁਣ ਤੁਸੀਂ ਗੱਲ ਕਹੀ ਵੀ ਇਟਸ ਦ ਮਦਰਸ ਰਾਈਟ ਐਜ਼ ਸ਼ੀ ਵਾਂਟਸ ਟੂ ਡੂ ਇਟ, ਕਈ ਵਾਰ ਆਪਣੇ ਕਮਿਊਨਿਟੀ ਦੇ ਵਿੱਚ ਮਦਰ ਨੂੰ ਉਹ ਰਾਈਟ ਨਹੀਂ ਮਿਲਦੀ ਕਿਉਂਕਿ ਹੋਰ ਵੀ ਬਹੁਤ ਐਕਸਪੈਕਟੇਸ਼ਨਸ ਹੁੰਦੀਆਂ ਨੇ ਘਰਦਿਆਂ ਤੋਂ।
5: ਭਾਜੀ ਦੇਖੋ, ਮਦਰ ਨੇ ਬਹੁਤ ਟਾਈਮ ਦਿੱਤਾ ਹੁੰਦਾ, 9 ਮੰਥ ਸੌਖਾ ਟਾਈਮ ਨਹੀਂ ਹੈ, ਪਲੱਸ ਸ਼ੀ ਇਜ਼ ਗੋਇੰਗ ਥਰੂ ਅ ਲੋਟ। ਆਈ ਥਿੰਕ ਮੈਨ, ਸਾਡੇ ਵਰਗੇ ਬੰਦੇ ਵੀ ਨਹੀਂ ਬਹੁਤ ਸਾਰੇ ਸਮਝਦੇ ਹੈਗੇ ਇਸ ਚੀਜ਼ ਨੂੰ, ਬਟ ਜਿੰਨਾ ਜਲਦੀ ਇਸ ਚੀਜ਼ ਨੂੰ ਅਡਾਪਟ ਕਰ ਲਿਆ ਜਾਵੇ ਉਨਾ ਜ਼ਿਆਦਾ ਘਰ 'ਚ ਥੋੜੀ ਹੈਪੀਨੈਸ ਬਣੀ ਰਹਿੰਦੀ, ਬਿਕਾਜ਼ ਐਟ ਦੀ ਐਂਡ ਆਫ ਦ ਡੇ ਇਟਸ ਨਾਟ ਐਨ ਈਜ਼ੀ ਅੰਡਰਟੇਕਿੰਗ, especially for a mother to go through the entire physical pain and the time that she spends, and oh time oda wapas nahi kadi aana hai ga,
0: yeah,
5: so nu khushi zaruri hai, so agar oh chahndi edda karke, I think it's well reasonable in her approach, unna wo capacity hai ga, I think it's there is no issue, there shouldn't be any issue, but communication kar leni chahidi hai taaki baat naraazgi na hove.
0: So tusi kinne vi ਕਨਫਰਮ ਕਰਨ ਤੋਂ ਪਹਿਲਾਂ ਤੁਸੀਂ ਕਮਿਊਨੀਕੇਟ ਕਰੋ ਤੇ ਕੀ ਉਹਨਾਂ ਦੀ ਇੱਕ ਕਿਸਮ ਨਾਲ ਅਪਰੂਵਲ ਲਓ?
5: ਨਹੀਂ ਨਹੀਂ ਨਹੀਂ ਨਹੀਂ ਨਹੀਂ, ਤੁਹਾਡਾ ਡਿਸੀਜਨ ਹੈਗਾ, ਡਿਸੀਜਨ ਤਾਂ ਤੁਸੀਂ ਹੀ ਲੈਣਾ
0: ਜੀ,
5: ਤੁਸੀਂ ਉਹਨਾਂ ਨੂੰ ਇੱਕ ਵਾਰੀ ਦੱਸ ਦੋ ਕਿ ਮੇਰਾ ਆਹ ਰੀਜ਼ਨ ਹੈ ਕਿ ਮੈਂ ਕੰਫਰਟੇਬਲ ਰਹਿਣਾ ਚਾਹੁੰਦੀ ਹਾਂ, ਤੇ ਮੈਂ ਉਹਨੂੰ ਚੀਜ਼ ਨੂੰ ਉਸ ਤਰੀਕੇ ਨਾਲ ਮੈਨੇਜ ਕਰਨਾ ਚਾਹੁੰਦੀ ਹਾਂ, ਪਲੱਸ ਆਪਾਂ ਕੈਨੇਡਾ 'ਚ ਰਹਿੰਦੇ ਹੈਗੇ ਹਾਂ, ਮੈਂ ਕਲਚਰ ਉਸ ਤਰੀਕੇ ਦਾ, ਮੇਰਾ ਡੇ ਕੇਅਰ ਨਹੀਂ ਹੈਗਾ, ਕਿਉਂਕਿ ਫਿਰ ਬੱਚਾ ਇੰਗਲਿਸ਼ ਵੀ ਨਹੀਂ ਸਿੱਖਦਾ ਹੈਗਾ, ਉਹ ਵੀ ਚੀਜ਼ਾਂ ਹੁੰਦੀਆਂ ਹੈਗੀਆਂ, ਬੜੇ ਰੀਜ਼ਨ ਹੈਗੇ, ਤੁਸੀਂ ਕਈ ਵੀ ਕਿਸੇ ਵੀ ਰੀਜ਼ਨ ਨਾਲ ਦੱਸ ਸਕਦੇ ਹੋ, ਬਟ ਦੱਸ ਦੇਣਾ ਚਾਹੀਦਾ, ਨਾ ਕਿ ਪੁੱਛਣ ਵਾਸਤੇ, ਬਟ ਜਸਟ ਦੱਸਣ
0: ਵਾਸਤੇ,
5: ਉਹ ਆਪਣੇ ਵੱਲੋਂ ਕੋਈ ਮਨ ਘੜੰਤ ਦਿਮਾਗ 'ਚ ਨਾ ਲੈ ਕੇ ਆਉਣ, ਇਮੋਸ਼ਨਲੀ ਮੈਨ ਪ੍ਰੈਕਟੀਕਲ ਹੁੰਦੇ ਆ, ਉਹ ਬੈਲੈਂਸ ਲੈ ਕੇ ਆਉਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ, ਐਂਡ ਆਈ ਥਿੰਕ ਇਨ ਮਾਈ ਓਨ ਪਰਸਨ ਲਾਈਫ ਆਈ ਫੇਲ ਐਵਰੀ ਡੇ, ਐਂਡ ਆਈ ਟ੍ਰਾਈ ਟੂ ਓਵਰਕਮ ਦੈਟ ਸਿਚੁਏਸ਼ਨ, ਕਿ ਮਤਲਬ ਮੈਂ ਨੈਕਸਟ ਕਿਵੇਂ ਕਰਨਾ ਹੈਗਾ, ਸੋ ਇਹ ਲਰਨਿੰਗਸ ਹੈ, ਮੈਂ ਆਪ ਉਸ ਟਾਈਮ ਤੋਂ ਗੁਜ਼ਰਿਆ ਹੋਇਆ, ਸੋ ਮੈਂ ਇਹੀ ਸਲਾਹ ਦਊਂਗਾ ਕਿ ਮਤਲਬ ਲੈਟ ਦ ਮਦਰ ਹੈਵ ਆਲ ਦ ਰਾਈਟਸ ਪੋਸੀਬਲ, ਬਿਕਾਜ਼ ਸ਼ੀ ਵਾਂਟਸ ਟੂ ਫੀਲ ਸਪੈਸ਼ਲ ਐਟ ਦਿਸ ਟਾਈਮ, ਕਿਉਂਕਿ ਜਿੱਦਾਂ ਹੀ ਬੱਚਾ ਆਉਂਦਾ ਹੈਗਾ ਉਹਦੀ ਵੈਸੇ ਹੀ ਉਹਨੂੰ ਇਹ ਲੱਗਦਾ ਕਿ ਉਹਨੂੰ ਡਰ ਇੱਕ ਦਿਮਾਗ 'ਚ ਆਉਂਦਾ ਕਿ ਮਤਲਬ ਮੇਰੀ ਵੈਲਿਊ ਹੁਣ ਘਟਣ ਵਾਲੀ ਹੈ, ਬਿਕਾਜ਼ ਦ ਕਿਡ ਇਜ਼ ਆਲਰੇਡੀ ਆਊਟ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਬ੍ਰਦਰ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਸੋ ਬੜੇ ਸੱਜਣ ਮਿੱਤਰ ਨੇ ਤੁਸੀਂ ਕਾਲ ਕਰਕੇ ਨਾ ਕੱਟ ਦਿੰਦੇ ਹੋ, ਜਸਟ ਸਟੇ ਔਨ ਦਾ ਲਾਈਨ, ਸਾਰਿਆਂ ਨਾਲ ਗੱਲ ਹੋਵੇਗੀ, ਮੈਨੂੰ ਪਤਾ ਕਈ ਵਾਰ ਥੋੜੇ ਆ ਸਮਾਂ ਜ਼ਰੂਰ ਲੱਗ ਜਾਂਦਾ, ਜਸਟ ਹੋਲਡ। ਇੱਕ ਤੁਸੀਂ ਯਾਦ ਰੱਖੋ, HK ਮੂਵਰਸ, ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ HK ਮੂਵਰਸ ਨੂੰ ਯਾਦ ਰੱਖੋ, ਅਗਰ ਨਵਾਂ ਘਰ ਲਿਆ ਤੁਹਾਡੇ ਸਮਾਨ ਨੂੰ ਬਹੁਤ ਸੇਫਲੀ ਬਹੁਤ ਧਿਆਨ ਦੇ ਨਾਲ ਇਹ ਮੂਵ ਕਰਨਗੇ। 416-524-6704, ਇਹਨਾਂ ਕੋਲ ਤਕਰੀਬਨ 30 ਸਾਲ ਦਾ ਐਕਸਪੀਰੀਅੰਸ ਹੈ। 416-524-6704 ਦੇ ਉੱਤੇ ਤੁਸੀਂ ਯਾਦ ਰੱਖੋ HK ਮੂਵਰਸ ਦੀ ਟੀਮ ਨੂੰ। ਉਸ ਦੇ ਨਾਲ ਨਾਲ ਸਬਜ਼ੀ ਮਾਰਕੀਟ ਦੀ ਜਾਣਕਾਰੀ ਹਰ ਰੋਜ਼ ਤੁਹਾਨੂੰ ਅਸੀਂ ਦਿੰਦੇ ਹੁੰਦੇ ਹਾਂ। ਸਬਜ਼ੀ ਮਾਰਕੀਟ ਜੋ ਕਿ ਰੈਸਟੋਰੈਂਟ ਵੀ ਹੈ, ਜੋ ਕਿ ਗਰੋਸਰੀ ਸਟੋਰ ਵੀ ਹੈ, ਸਬਜ਼ੀ ਮਾਰਕੀਟ 'ਤੇ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ। ਇੱਥੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, ਬਾਏ ਵਨ ਗਿੱਟ ਵਨ ਫ੍ਰੀ। ਸੋ ਗਰੋਸਰੀ ਸਟੋਰ ਵੀ ਹੈ, ਰੈਸਟੋਰੈਂਟ ਵੀ ਹੈ, 24 ਘੰਟੇ 7 ਦਿਨ ਖੁੱਲ੍ਹਾ। 10 ਲੋਰਡ ਮੈਲ ਗੇਟ ਸੈਂਡਲਵੁੱਡ ਮੈਕਲੋਗ ਲੇਨ, ਅਤੇ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਜੀ 1510। ਹਾਂਜੀ ਭਾਜੀ
6: ਨਵੀਂ ਜੀ, ਦੋਨੇ ਧਿਰਾਂ ਠੀਕ ਨੇ ਆਪੋ ਆਪਣੀ ਥਾਂ, ਪਰ ਜੇਕਰ ਉਹ ਮਾਂ ਔਰ ਸੱਸ ਬੱਚੇ ਦੀ ਦੇਖਭਾਲ ਕਰਨਾ ਚਾਹੁੰਦੀਆਂ ਨੇ, ਚਾਲ ਆੜ ਕਰਨਾ ਚਾਹੁੰਦੀਆਂ ਨੇ, ਉਹ ਐ ਕਰੇ, ਉਹ ਨੈਣੀ ਤੋਂ ਉਹਨਾਂ ਨੂੰ 6 ਮਹੀਨੇ ਦੀ ਸਿਖਲਾਈ ਦਵਾ ਦੇ, ਟ੍ਰੇਨਿੰਗ ਤੇ ਹੋਣ ਉਹ, ਤੇ ਬਾਅਦ ਚ ਉਹਨਾਂ ਨੇ ਗੱਲ ਵੀ ਖੋਲਵੇ ਵੀ ਮੈਂ ਤੁਹਾਨੂੰ ਟੋਕਾ ਟਾਕੀ ਵੀ ਕਰਨੀ ਹੈ, ਦਬਕਾ ਵੀ ਮਾਰਨਾ, ਜੇ ਕੁਛ ਗਲਤ ਹੋਇਆ ਫਿਰ ਮੂੰਹ ਮੋਟੇ ਨਾ ਕਰਿਓ, ਫਿਰ ਆਪੇ ਸੈੱਟ ਹੋ ਜਾਣਾ ਸਾਰਾ ਕੁਛ।
0: ਇਹੀ ਤਾਂ ਫਿਰ ਭਾਜੀ ਪੰਗਾ, ਜੇ ਹੁਣ ਕੋਈ ਮਾਂ ਕਹਿ ਦੇਵੇ ਆਪਣੀ ਮਾਂ ਨੂੰ ਜਾਂ ਸੱਸ ਨੂੰ ਕਿ ਨਹੀਂ ਬੱਚੇ ਨੂੰ ਇਹ ਨਹੀਂ ਖਵਾਉਣਾ, ਨਹੀਂ ਬੱਚੇ ਨੂੰ ਟੀਵੀ ਨਹੀਂ ਦਿਖਾਉਣਾ, ਉਹ ਕਹਿੰਦੀਆਂ ਅਸੀਂ ਨਹੀਂ ਤੁਹਾਨੂੰ ਪਾਲਿਆ, ਸਾਨੂੰ ਕੀ ਪਤਾ ਨਹੀਂ, ਉਹ ਫਿਰ ਬਹੁਤ ਮਨਮਟਾਵ ਜਿਹਾ ਹੋ ਜਾਂਦਾ ਰਿਸ਼ਤੇ ਚ।
6: ਮਤਲਬ ਪਹਿਲਾਂ ਉਹ ਗੱਲ ਖੋਲ ਲੈਣ, ਜੇ ਉਹ ਮੰਨਦੀਆਂ ਹਾਂ ਕਰਦੀਆਂ ਠੀਕ ਹੈ ਕਹਿ ਦੇਣਾ, ਫਿਰ ਜੇ ਮੈਨੂੰ ਨਹੀਂ ਚੰਗਾ ਲੱਗਾ ਫਿਰ ਮੈਂ ਦੁਬਾਰਾ ਫੇਰ ਹਾਇਰ ਕਰ ਲੈਣੀ ਹੈ,
0: ਫਿਰ ਜਵਾਬ ਤੁਹਾਨੂੰ ਇਹੀ ਸੁਣਨ ਨੂੰ ਮਿਲੇਗਾ ਕਿ ਨਹੀਂ। ਸੋ ਪ੍ਰੋਗਰਾਮ ਪੰਜਾਬੀ ਰਹਿ 905-673-3370 ਨੰਬਰ ਹੈ ਜੇ ਤੁਹਾਡੀ ਕਾਲ ਕੱਟੀ ਗਈ ਤੇ ਦੁਬਾਰਾ ਤੋਂ ਕਰ ਲਓ, ਸਾਰੀਆਂ ਕਾਲਸ ਲਵਾਂਗੇ। ਜਿਸ ਥੋੜ੍ਹੇ ਮੈਂ ਰਿਕੁਐਸਟ ਕਰ ਦਿੰਦਾ ਕਿ ਹੋਲਡ ਕਰ ਲਿਆ ਕਰੋ ਲਾਈਨ ਨੂੰ, ਤੇ ਨੰਬਰ ਹੈ ਆਪਣਾ 9057-3-3-3-3-7-905-673-3-3-3-7 ਆਪਣਾ ਫੋਨ ਨੰਬਰ ਹੈ। 8125 ਹੈਲੋ
7: ਹਾਂਜੀ, ਇਸਮੇ ਯਹੀ ਹੈ ਕਿ ਦੋਨੋਂ ਚੀਜ਼ੋਂ ਕੇ ਐਡਵਾਂਟੇਜ ਵੀ ਹੈ, ਡਿਸਐਡਵਾਂਟੇਜ ਵੀ ਹੈ। ਨੈਨੀ ਸਹੀ ਹੋਤਾ ਹੈ ਕਿ ਬੱਚੇ ਕੋ ਨਾ ਜ਼ਿਆਦਾ ਰੱਖ ਰਖਾਓ ਕਾ ਤਰੀਕਾ ਜੋ ਹੋਤਾ ਹੈ ਨਾ, ਕਿਸ ਤਰ੍ਹਾਂ ਬਿਹੇਵ ਕਰਨਾ ਲੋਗੋਂ ਸੇ, ਕਿ ਉਹ ਜ਼ਿਆਦਾ ਸਿੱਖਣੇ ਕੋ ਮਿਲ ਜਾਤਾ ਹੈ, ਕਿਉਂਕਿ ਜੋ ਘਰ ਵਾਲੇ ਕਰਤੇ ਹੈ ਨਾ ਥੋੜ੍ਹਾ ਜ਼ਿਆਦਾ ਪਿਆਰ ਕੇ ਸਾਥ ਕਰਤੇ ਹੈ ਤੋ ਉਸਮੇ ਬੱਚਾ ਵਿਗੜ ਜਾਤਾ ਹੈ। ਲੇਕਿਨ ਯੇ ਜੋ ਵੀ ਜੋ ਚੀਜ਼ ਹੋ ਨਾ ਵੋ ਮਾਂ ਬਾਪ ਸੇ ਮਸ਼ਵਰੇ ਸੇ ਸਹੀ ਕੇ ਸਾਥ ਹੀ ਹੋਣੀ ਚਾਹੀਏ,
0: ਠੀਕ ਹੈ।
7: ਯਾਨੀ ਇਹ ਨਹੀਂ ਕਿ ਆਪਣੇ ਤੌਰ ਪੇ ਕਰਨੇ ਵੋ ਜਾਂ ਵੋ ਆਪਣੇ ਤੌਰ ਪੇ ਕਰਨੇ, ਨਾ ਮਾਂ ਬਾਪ ਕੋ ਇਸਕੋ ਬੁਰਾ ਮੰਨਣਾ ਚਾਹੀਏ ਕੋਈ ਐਸੀ ਬਾਤ ਹੋ ਰਹੀ ਹੈ ਤੋ, ਮਤਲਬ ਇਹ ਬੱਚੇ ਕੇ ਔਰ ਆਪਣੇ ਆਪਸ ਕੇ ਉਸਕੇ ਹਿਸਾਬ ਸੇ ਦੇਖਣਾ ਚਾਹੀਏ ਕਿ ਬੱਚੇ ਕੋ ਹਮਨੇ ਕਿਆ ਸਿਖਾਨਾ ਹੈ।
0: ਸਿਖਾਨਾ ਹੈ ਤੋ ਠੀਕ ਹੈ, ਲੇਕਿਨ ਮੇਰਾ ਜੋ ਸਵਾਲ ਹੈ ਕਿ ਅਗਰ ਪੇਰੈਂਟਸ ਇੱਕ ਨੈਨੀ ਕੋ ਹਾਇਰ ਕਰ ਰਹੇ ਹੈ, ਉਸ ਬਾਰੇ ਆਪਕਾ ਕਿਆ ਖਿਆਲ ਹੈ?
7: ਬਿਲਕੁਲ ਕਰ ਸਕਤੇ ਹੈ, ਲੇਕਿਨ ਯੇ ਬਾਤ ਜਬ ਅਗਰ ਗ੍ਰੈਂਡ ਪੇਰੈਂਟਸ ਰਹਿ ਰਹੇ ਸਾਥ ਰਹਿ ਰਹੇ ਨਾ, ਤੋ ਉਨਸੇ ਮਸ਼ਵਰਾ ਕਰਕੇ ਕਰੇ, ਯੇ ਹੈ ਚੀਜ਼ ਹੈ। ਕਿਉਂਕਿ ਬਹੁਤ ਸੀ ਚੀਜ਼ਾਂ ਥੇ ਯਹਾਂ ਪਰ ਯੇ ਆਪਕੋ ਨਾ ਜੋ ਰੱਖ ਰਖਾਵ ਹੋਗਾ ਨਾ ਹਮਾਰਾ ਵੋ ਅਲਗ ਹੈ, ਬੱਚਾ ਯਹਾਂ ਵਾਲੋ ਕਾ ਅਲਗ ਹੈ। ਜਬ ਬੱਚਾ ਯਹਾਂ ਪਲੇ ਪੜੇਗਾ ਤੋ ਅਗਰ ਨੈਨੀ ਕੇ ਸਾਥ ਰਹੇਗਾ ਤੋ ਉਸੇ ਯਹਾਂ ਕੇ ਹਿਸਾਬ ਸੇ ਜ਼ਿਆਦਾ ਚੀਜ਼ ਸਿੱਖ ਲੇਗਾ ਵੋ। ਤੋ ਯੇ ਚੀਜ਼ ਸਮਝਾਨੇ ਵਾਲੀ ਹੋਤੀ ਹੈ, ਜਬ ਆਪਣੇ ਮਾਂ ਪਿਓ ਉਹਨੂੰ ਵੀ ਸਮਝਾਨਾ ਪੈਣਾ ਹੈ ਨਾ ਕਿ ਭਾਈ ਦੇਖੋ ਇਸ ਵਾਰ ਹਮਾਰਾ ਮਕਸਦ ਯੇ ਹੈ, ਯੇ ਨਹੀਂ ਕਿ ਆਪਸ ਦੂਰ ਕਰਨਾ ਹੋਗਾ, ਇਹ ਮਕਸਦ ਹੈ।
0: ਨਹੀਂ ਸੋ ਤੁਹਾਨੂੰ ਲੱਗਦਾ ਕਿ ਉਹਨਾਂ ਤੋਂ ਪਹਿਲਾਂ ਆਪਣੇ ਪੇਰੈਂਟਸ ਤੋਂ ਅਪਰੂਵਲ ਲੈ ਕੇ ਫੇਰ ਕਰੋ?
7: ਨਹੀਂ ਨਹੀਂ, ਅਪਰੂਵਲ ਨਹੀਂ, ਉਨਕੇ ਸਾਥ ਬੈਠ ਕੇ ਨਾ ਇੱਕ ਇੱਕ ਪੁਆਇੰਟ ਪੇ ਆਇਆ ਜਾਏ ਦੋਨੋਂ ਕੋ ਨਾ, ਉਨਕੋ ਇਸ ਪੁਆਇੰਟ ਪੇ ਲਾਇਆ ਜਾਏ, ਅਗਰ ਰੱਖਣਾ ਹੈ ਆਪਣੇ ਨੈਨੀ ਕੋ ਤੋ ਉਨਕੋ ਐਸਾ ਐਸਾ ਕਰਕੇ ਸਮਝਾ ਕੇ ਨਾ ਉਨਕੋ ਇਸ ਪੁਆਇੰਟ ਪੇ ਲਾਇਆ ਜਾਏ ਕਿ ਦੇਖੋ ਇਸਕੇ ਯੇ ਫਾਇਦੇ ਹੈਂ, ਯੇ ਫਾਇਦੇ ਹੈਂ, ਯੇ ਫਾਇਦੇ ਹੈਂ, ਯੇ ਚੀਜ਼ ਹੈ।
0: ਚਲੋ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੀ ਇੱਕ ਸਹਿਮਤੀ ਚਾਹੀਦੀ ਹੈ, ਫਿਰ ਕਰੋ।
7: ਹਾਂ ਮਤਲਬ ਦੇਖਣ ਬਹੁਤ ਬਿਹਤਰ ਹੋਤਾ ਨਾ, ਘਰ ਮੇ ਜਬ ਚਾਰ ਲੋਕ ਰਹਿ ਰਹੇ ਤਾਂ ਇੱਕ ਦੂਸਰੇ ਕੋ।
0: ਨਹੀਂ ਚਲੋ ਜੇ ਵੋ ਇੱਕ ਘਰ ਮੇ ਨਹੀਂ ਰਹਿ ਰਹੇ ਫਿਰ ਰੱਖਣਾ ਪੜੇਗਾ, ਕਿਉਂ ਅਗਰ ਵੋ ਮਦਰ ਇਨ ਲਾਅ ਜਾਂ ਮਦਰ ਕਹਿ ਰਹੀ ਹੈ ਕਿ ਆਪ ਨਾ ਰੱਖੋ, ਹਮ ਹੈ, ਹਮ ਟੇਕ ਕੇਅਰ ਕਰੇਂਗੇ। ਨਹੀਂ ਸਰ, ਆਪ ਸਮਝ ਨਹੀਂ ਰਹੇ ਬਾਤ ਕੋ, ਵੋ ਰਹਿਣੇ ਕੇ ਲੀਏ ਤਿਆਰ ਹੈ, ਬਟ ਪੇਰੈਂਟਸ ਕਹਿ ਰਹੇ ਕਿ ਨਹੀਂ ਹਮਕੋ ਨਹੀਂ ਲੋੜ।
7: ਹਾਂ ਵੋ ਫਿਰ ਯੇ ਤਾਂ ਫਿਰ ਆਪਣੀ ਨਾਨੀ ਪੇਰੈਂਟਸ ਪੇਰੈਂਟਸ ਹੋਤੇ ਹੈ, ਉਨਕੀ ਪਹਿਲੀ ਵੋ ਹੈ ਚੋਇਸ ਹੈ, ਬੱਚਾ ਉਨਕਾ ਹੈ, ਅਬ ਕਿਆ ਕਰ।
0: ਚਲੋ ਠੀਕ ਹੈ, ਥੈਂਕ ਯੂ। ਸੋ ਥੋੜ੍ਹਾ ਤੁਸੀਂ ਵੀ ਕਨਫਿਊਜ਼ ਹੋ ਮੈਨੂੰ ਲੱਗਦਾ ਮੇਰੇ ਇਸ ਕੁਐਸਚਨ ਤੋਂ, ਕੋਈ ਨਾ ਮੈਂ ਦੁਬਾਰਾ ਤੋਂ ਦੱਸਦਾ। ਹਰਮਨ ਸਾਡੇ ਨਾਲ ਨੇ ਟੀਮ, ਹਰਮਨ ਮਤਲਬ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ, ਟੀਮ ਹਰਮਨ ਬਤਾ। ਹਰਮਨ ਵੈਲਕਮ।
8: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ ਕੱਲ 15th ਆਫ ਜੁਲਾਈ ਹੈ ਐਂਡ ਬੈਂਕ ਆਫ ਕੈਨੇਡਾ ਦੀ ਰੇਟ ਅਨਾਉਂਸਮੈਂਟ ਆ, ਸੋ ਅਰਾਊਂਡ 9:55 ਉਹ ਅਨਾਉਂਸ ਕਰ ਦੇਣਗੇ। ਜੋ ਨਿਊਜ਼ ਮਿਲ ਰਹੀਆਂ ਨੇ, ਹਮੇਸ਼ਾ ਮੈਂ ਸਟੈਟ ਦੇ ਬੇਸ ਤੇ ਚੱਲਦਾ ਹੁੰਦਾ, ਉਹ ਇਹੀ ਮਿਲ ਰਹੀਆਂ ਨੇ ਕਿ ਬੈਂਕ ਆਫ ਕੈਨੇਡਾ ਮੋਸਟ ਲਾਈਕਲੀ ਰੇਟ ਹੋਲਡ ਕਰੂਗਾ। ਹਲੇ ਵੀ ਉਹ ਨਹੀਂ ਕੱਟ ਕਰਨ ਲਈ ਰੈਡੀ ਹੈਗੇ, ਕਨਵਿੰਸਡ ਹੈਗੇ, ਬਿਕਾਜ਼ ਆਫ ਇਨਫਲੇਸ਼ਨ। ਇੱਕ ਹੀ ਫੈਕਟਰ ਆ ਜੋ ਹੋਲਡ ਕਰ ਰਿਹਾ ਬੈਂਕ ਆਫ ਕੈਨੇਡਾ ਨੂੰ ਰੇਟ ਕੱਟ ਕਰਨ ਲਈ, ਉਹ ਹੈ ਇਨਫਲੇਸ਼ਨ। ਸੋ ਉਹ ਟਰਾਈ ਕਰ ਰਹੇ ਨੇ ਕਿ ਇਨਫਲੇਸ਼ਨ ਥੱਲੇ ਆ ਜਾਵੇ, ਐਂਡ ਐਜ਼ ਸੂਨ ਐਜ਼ ਇਨਫਲੇਸ਼ਨ ਰੇਟ ਥੱਲੇ ਆ ਜਾਂਦਾ ਤਾਂ ਆਪਾਂ ਨੂੰ ਇੰਟਰਸਟ ਰੇਟ ਕੱਟ ਦੇਖਣ ਨੂੰ ਮਿਲ ਸਕਦੇ ਨੇ। ਕੱਲ ਅਸੀਂ ਆਪਣੇ ਸੋਸ਼ਲ ਮੀਡੀਆ ਚੈਨਲਸ ਤੇ ਅਰਾਊਂਡ 10 ਵਜੇ ਅਪਡੇਟ ਕਰ ਦਾਂਗੇ ਬੈਂਕ ਆਫ ਕੈਨੇਡਾ ਦਾ। ਸੋ ਜੇ ਤੁਸੀਂ ਸੋਸ਼ਲ ਮੀਡੀਆ ਚੈਨਲਸ ਨਹੀਂ ਫੋਲੋ ਕਰਦੇ, ਪਲੀਜ਼ ਫੋਲੋ ਕਰ ਲਓ। ਇੰਸਟਾਗ੍ਰਾਮ ਹਰਮਨ ਬੱਤਾ 21 ਨਾਮ ਆ, ਟਿਕਟੋਕ ਚਾਹੇ ਯੂਜ਼ ਕਰਦੇ ਹੋ ਜਾਂ ਫੇਸਬੁੱਕ ਯੂਜ਼ ਕਰਦੇ ਹੋ। ਇਹ ਤੋਂ ਇਲਾਵਾ ਕੋਈ ਤੁਹਾਡਾ ਹੋਰ ਕੁਐਸਚਨ ਆ ਮੋਰਗੇਜ ਦੇ ਰਿਲੇਟਡ, ਸੈਲਫ ਇੰਪਲੋਇਡ ਹੋ, ਘੱਟ ਮੋਰਗੇਜ ਲਈ ਅਪਰੂਵ ਕਰ ਰਿਹਾ ਬੈਂਕ ਜਾਂ ਹਾਈ ਇੰਟਰਸਟ ਰੇਟ ਤੇ ਬੀ ਲੈਂਡਰ ਕੋਲੋਂ, ਤੁਸੀਂ ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ। ਬਹੁਤ ਹੀ ਵਧੀਆ ਪ੍ਰੋਡਕਟਸ ਨੇ ਸਾਡੇ ਕੋਲ, ਜਿੱਥੇ ਤੁਹਾਨੂੰ ਅੰਡਰ 4% ਅਸੀਂ ਰੇਟ ਈਜ਼ੀਲੀ ਦਵਾ ਸਕਦੇ ਹਾਂ। ਟੀਮ ਹਰਮਨ ਬੱਤਾ 6476859000,
0: ਫੈਸ਼ਨ ਆਈਕਿਊ ਨੂੰ ਯਾਦ ਰੱਖੋ, ਜਿਹੜੇ ਸਾਡੇ ਵੀਰ ਨੇ ਤੁਹਾਨੂੰ ਕੋਟ ਪੈਂਟ ਚਾਹੀਦੇ ਆ, ਵਿਆਹਾਂ ਲਈ ਕੁੜਤੇ ਪਜਾਮੇ ਚਾਹੀਦੇ ਆ, ਇੱਕ ਕਿਲੋ ਤੇ ਦੂਜਾ 30% ਡਿਸਕਾਊਂਟ ਦੇ ਉੱਤੇ ਮਿਲ ਰਿਹਾ ਤੁਹਾਨੂੰ। ਲੇਡੀਜ਼ ਨੂੰ ਸੂਟ ਚਾਹੀਦੇ ਆ, ਨੋਨ ਬ੍ਰਾਈਡਲ ਲਹਿੰਗੇ ਚਾਹੀਦੇ ਆ, ਉਹ ਵੀ ਇੱਕ ਕਿਲੋ ਦੂਜਾ 30% ਆਫ। ਇੱਥੇ ਬਹੁਤ ਸਾਰੇ ਕੰਬਲ, ਕੰਫਰਟਰ ਸੈੱਟ, ਸਾਰਾ ਕੁਛ ਅਵੇਲੇਬਲ ਹੈ ਕੱਪੜਿਆਂ ਨੂੰ ਲੈ ਕੇ। ਫੈਸ਼ਨ ਆਈਕਿਊ ਬੜੇ ਵੱਡੇ ਵੱਡੇ ਸ਼ੋਰੂਮ ਨੇ ਯਾਰ, ਏਅਰਪੋਰਟ, ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ। ਨੰਬਰ ਹੈ 9054532225 9054532225। ਫੈਸ਼ਨ ਆਈਕਿਊ, ਨਿਊ ਹਾਈਟਸ ਕਿਚਨ, ਆਪਣੀ ਡਰੀਮ ਕਿਚਨ ਰੈਡੀ ਕਰਾਉਣੀ ਹੈ ਨਾ, ਵਧੀਆ ਖਾਸ ਡਿਸਕਾਊਂਟ ਲੈਣਾ। ਨਾਲ ਤੁਹਾਨੂੰ ਫਾਇਦਾ ਇਹ ਹੈ ਕਿ ਨਿਊ ਹਾਈਟਸ ਕਿਚਨ ਨੇ ਤੁਹਾਨੂੰ ਇੱਕ ਡਬਲ ਅੰਡਰਮਾਊਂਟ ਸਿੰਕ ਵੀ ਫ੍ਰੀ ਦੇ ਰਹੇ ਆ। ਇੱਕ ਵਾਰ ਫ੍ਰੀ ਐਸਟੀਮੇਟ ਲੈ ਲਓ, ਇੰਨਾ ਸੋਹਣਾ ਕੰਮ ਕਰਦੇ ਨੇ ਭਾਅ ਜੀ। ਹੁਣੇ ਜੋਬਸ ਦੇਖਣ ਵਾਲੀਆਂ ਹੁੰਦੀਆਂ। 416-859-1920 ਨੰਬਰ ਹੈ, 416-859-1920। 7927 ਹੈਲੋ
9: ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
9: ਕੀ ਹਾਲ ਚਾਲ ਆ ਜੀ?
0: ਵਧੀਆ ਜੀ, ਕਿਵੇਂ
9: ਹੋ? ਠੀਕ ਆ ਜੀ। ਜਦੋਂ ਤੁਹਾਨੂੰ ਉਸ ਭੈਣ ਜੀ ਨਾਲ ਆਪਣੀ ਨੈਣੀ ਹੈਰ ਕਰਨ ਵਾਸਤੇ ਦੱਸਿਆ ਤੇ ਤੁਸੀਂ ਉਹਨਾਂ ਨੂੰ ਇਹ ਗੱਲ ਪੁੱਛੀ ਵੀ ਤੁਸੀਂ ਕਿੰਨੇ ਚਿਰ ਲਈ ਹੈਰ ਕਰ ਰਹੇ ਹੋ?
0: ਹਰ ਤਾਂ ਹੁਣ ਕਿੰਨੇ ਸਾਲ, 2 ਸਾਲ ਲਈ ਕਰਨਗੇ।
9: ਰਾਈਟ, ਪਰ ਉਸ ਤੋਂ ਬਾਅਦ ਤਾਂ ਫਿਰ ਦਾਦੀ ਦਾਦਾ ਨਾਨੀ ਨਾਨੀ ਕੰਮ ਆਉਣੇ ਸਰ, ਮੇਰੇ ਹਿਸਾਬ ਦੇ ਨਾਲ ਤਾਂ।
0: ਠੀਕ ਹੈ
9: ਜੀ, ਮੰਨ ਕੇ ਚਲੋ ਜੀ ਸਾਡੀ ਭੈਣ ਇੰਡੀਆ
0: ਇੰਡੀਆ ਹੁੰਦੀ ਤਾਂ ਓਕੇ। ਭਾਈ ਤੁਹਾਡੀ ਆਵਾਜ਼ ਘੱਟ ਰਹੀ ਹੈ। ਮੰਨ ਲਓ ਜੇ ਇਹੀ ਭੈਣ ਇੰਡੀਆ ਹੁੰਦੀ ਫਿਰ ਕੀ? ਪਰ ਇਹ ਆਵਾਜ਼ ਘੱਟ ਰਹੀ ਹੈ ਤੁਹਾਡੀ, ਮੈਨੂੰ ਸੁਣ ਨਹੀਂ ਰਹੀ ਗੱਲ। ਹੈਲੋ,
9: ਹੈਲੋ,
0: ਹਾਂਜੀ, ਓਕੇ, ਤੁਹਾਡੀ ਆਵਾਜ਼ ਨਹੀਂ ਆ ਰਹੀ ਭਾਜੀ, ਮੈਂ ਸਮਝ ਨਹੀਂ ਪਾ ਰਿਹਾ ਤੁਸੀਂ ਕੀ ਕਹਿ ਰਹੇ ਹੋ। ਸੋ ਨੰਬਰ ਹੈ ਆਪਣਾ 905-673-3337। ਅਤੇ ਗੱਲ ਅਸੀਂ ਅੱਜ ਕਰ ਰਹੇ ਹਾਂ ਇੱਕ ਕਪਲ ਬਾਰੇ, ਅਤੇ ਉਹਨਾਂ ਦੇ ਬੇਬੀ ਹੋਣ ਵਾਲਾ, ਬੇਬੀ ਹੋਣ ਵਾਲਾ, ਅਤੇ ਉਹਨਾਂ ਨੇ ਸਲਾਹ ਕੀਤੀ ਆਪਸ ਵਿੱਚ ਵੀ ਆਪਾਂ ਯਾਰ ਨੈਣੀ ਹਾਇਰ ਕਰ ਲੈਂਦੇ ਹਾਂ ਵੀ ਸ਼ੁਰੂ ਤੋਂ, ਫਿਰ ਚਲੋ ਆਪਾਂ ਨੂੰ ਹੈਲਪ ਹੋ ਜੂਗੀ। ਅਤੇ ਉਹ ਆਪਣੀ ਨੈਣੀ ਨੂੰ ਆਪਣੇ ਘਰ ਦੇ ਵਿੱਚ ਰੱਖ ਰਹੇ ਆ, ਰੂਮ ਦੇ ਰਹੇ ਨੇ, ਅਤੇ ਚਲੋ ਰਾਤਾਂ ਨੂੰ ਜਾਗਣ ਲਈ ਜਦੋਂ ਪੇਰੈਂਟਸ ਨੇ ਨੈਪ ਕਰਨਾ ਸੋਹਣਾ ਸੋਹਣਾ ਹੁੰਦਾ ਤਾਂ ਫਿਰ ਜੋ ਨੈਣੀ ਹੈ, ਨੈਣੀ ਦੀ ਹੈਲਪ ਉਹਨਾਂ ਕੋਲ ਹੈ। ਬਟ ਉਹਨਾਂ ਦੇ ਦੋਨੋਂ ਪੇਰੈਂਟਸ ਵੀ ਜਿਹੜੀ ਆ, ਕਹਿ ਲਓ ਕਿ ਬੱਚੇ ਦੀ ਨਾਨੀ ਵੀ, ਬੱਚੇ ਦੀ ਦਾਦੀ ਵੀ, ਉਹ ਦੋਨੋਂ ਰਿਟਾਇਰ ਨੇ, ਉਹ ਕਹਿੰਦੀ ਹੈ ਕਿ ਅਸੀਂ ਹੈਲਪ ਕਰਾਂਗੇ ਵੀ ਤੁਹਾਨੂੰ ਨੈਣੀ ਦੀ ਕੀ ਲੋੜ ਹੈ। ਬੱਚੇ ਕਹਿੰਦੇ ਕਿ ਨਹੀਂ ਵੀ ਸਾਨੂੰ ਥੋੜ੍ਹਾ, ਅਸੀਂ ਕੰਫਰਟੇਬਲ ਹੈ, ਹੁਣ ਨੈਣੀ ਨੂੰ ਟੋਕ ਸਕਦੇ ਹਾਂ, ਕਹਿ ਸਕਦੇ ਆਏ ਨਹੀਂ ਕਰਨਾ, ਉਵੇਂ ਕਰਨਾ, ਉਹ ਸਾਡੇ ਕਹਿਣ ਮੁਤਾਬਕ ਚੱਲਣਗੇ। ਅਤੇ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਆਪਣੀਆਂ ਮਾਵਾਂ ਨੂੰ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਔਡਰ ਕਰਾਂਗੇ, ਉਹਨਾਂ ਨੂੰ ਗਲਤ ਲੱਗੇਗਾ ਕਿ ਵੀ ਅਸੀਂ, ਸਾਨੂੰ ਕੀ ਪਤਾ ਨਹੀਂ। ਚਲੋ ਤੁਹਾਨੂੰ ਪਤਾ ਹੀ ਹੈ, ਇੱਕ ਵਿਦ ਇਨ ਦਾ ਫੈਮਿਲੀ ਜਦੋਂ ਗੱਲ ਹੋ ਜਾਂਦੀ ਹੈ ਤਾਂ ਥੋੜ੍ਹਾ ਜਿਹਾ ਉਹ ਇੱਕ ਮੇ ਬੀ ਕਈਆਂ ਲਈ ਕੰਫਰਟ ਲੈਵਲ ਨਹੀਂ ਰਹਿੰਦਾ। ਹੁਣ ਜੇ ਇਹ ਹੋਣ ਵਾਲੇ ਮਾਂ ਬਾਪ ਨੈਣੀ ਹਾਇਰ ਕਰਨ ਬਾਰੇ ਸੋਚ ਰਹੇ ਨੇ, ਕੀ ਇਹ ਗਲਤ ਨੇ ਆਪਣੀ ਥਾਂ 'ਤੇ? ਕੀ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਯਾਰ ਹੈਲਪ ਲੈ ਲੈਣੀ ਚਾਹੀਦੀ ਹੈ? ਜੇ ਬੱਚੇ ਦੀ ਨਾਨੀ ਵੀ ਦਾਦੀ ਵੀ ਦੋਨੋਂ ਹੈਗੀ ਹੈ ਨੇ ਤਾਂ ਦੋਨਾਂ ਦੀ ਹੈਲਪ ਲਓ। ਜਾਂ ਤੁਹਾਨੂੰ ਲੱਗਦਾ ਕਿ ਜੇ ਉਹਨਾਂ ਕੋਲ ਪੈਸਾ ਹੈ, ਅਫੋਰਡ ਕਰ ਸਕਦੇ ਆ, ਤਾਂ ਚੁੱਪ ਕਰਕੇ ਨੈਣੀ ਹਾਇਰ ਕਰਨ ਅਤੇ ਆਰਾਮ ਨਾਲ ਹੈਲਪ ਲੈਣ ਜਿਵੇਂ ਲੈਂਦੇ ਆ? ਸੋ 905-673-3337 ਨੰਬਰ ਹੈ ਆਪਣਾ, 9056733337। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਰਿਪੇਅਰ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਐਂਡ ਜੇਮਸ ਨੋ ਪਾਰਕਵੇ, ਈਗਲ ਟਰੱਕ, 6472346293। ਬਹੁਤ ਵਧੀਆ ਟੀਮ ਹੈ, ਗ੍ਰੈਂਡ ਓਪਨਿੰਗ, ਸਪੈਸ਼ਲ ਡਿਸਕਾਊਂਟਸ ਨੇ, 401 ਤੋਂ ਉੱਤਰ ਅਨੁਸਾਰ ਹਾਜ਼ਰ ਨੇ। 6472346293 ਇਹਨਾਂ ਦਾ ਨੰਬਰ ਹੈ। 6567 ਹੈਲੋ,
10: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
10: ਵਧੀਆ, ਉਹ ਤੁਹਾਡਾ ਟੌਪਿਕ ਸੁਣਨ ਲੈ ਕੇ ਆਉਂਦੇ ਤੁਸੀਂ। ਜਿਹੜੀ ਤੁਸੀਂ ਗੱਲ ਕਰ ਰਹੇ ਨਾ ਅੱਜ ਦੀ, ਕਿ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ, ਨੈਣੀ ਨਹੀਂ ਰੱਖਣੀ ਚਾਹੀਦੀ, ਉਹਦੇ 2-3 ਰੀਜ਼ਨ ਹੈਗੇ। ਨੰਬਰ 1, ਤਾਂ ਮੈਂ ਸੋਚਦਾ ਵੀ ਉਹ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ, ਕਿਉਂਕਿ ਜਦੋਂ ਬੱਚਾ ਤੁਸੀਂ ਪੈਦਾ ਕੀਤਾ ਤਾਂ ਉਹਦੀ ਤੁਸੀਂ ਉਹਨੂੰ ਪੂਰੀ ਟੇਕ ਕੇਅਰ ਕਰੋ। ਜਿਹੜੀ ਨੈਣੀ ਆ ਉਹਨੇ ਜੋਬ ਕਰਨੀ ਆ, ਰਾਈਟ। ਜਿਹੜਾ ਬੰਦਾ ਜੋਬ ਕਰ ਰਿਹਾ ਉਹ ਜਿੰਨਾ ਮਰਜ਼ੀ ਉਹਦੇ ਲਈ ਜ਼ੋਰ ਲਾ ਲਵੇ, ਉਹ ਜਿਹੜਾ ਆਪਾਂ ਰੀਅਲ ਚ ਕਰਨਾ ਹੈਗਾ ਰਿਸ਼ਤੇ ਨੇ, ਪੇਰੈਂਟਸ ਨੇ ਕਰਨਾ ਜਾਂ ਦਾਦੇ ਦਾਦੀ ਜਾਂ ਨਾਨੀ ਨਾਨੀ ਨੇ ਕਰਨਾ, ਉਹ ਨਹੀਂ ਕਰ ਸਕਦਾ ਉਹਦੇ ਲਈ ਉਹਨਾਂ।
0: ਦੇਖੋ ਮੈਂ ਨੀ ਕਹਿੰਦਾ ਭਾਜੀ ਭੱਜ ਰਿਹਾ, ਚਲੋ ਉਹ ਵੀ ਸ਼ਾਮਿਲ ਹੋਣਗੇ ਲਾਈਫ ਦੇ ਵਿੱਚ, ਉਹ ਵੀ ਚਲੋ ਕਈ ਵਾਰ ਰਾਤਾਂ ਰੁੱਤਾਂ ਨੂੰ ਕਿਤੇ ਨਾ ਕਿਤੇ ਮਦਦ ਦੀ ਲੋੜ ਹੁੰਦੀ ਆ, ਉਹਦੇ ਲਈ ਰੱਖ ਰਹੇ ਆ।
10: ਬਿਲਕੁਲ ਤੁਹਾਡੀ ਤੁਹਾਡੀ ਗੱਲ ਮੈਂ ਮੰਨਦਾ, ਇਹੀ ਗੱਲ ਆ ਨਾ, ਜਦੋਂ ਤੁਸੀਂ ਰਾਤ ਨੂੰ ਜਾ ਕੇ ਬੱਚੇ ਲਈ ਤੁਸੀਂ ਆਪਦੀ ਮਤਲਬ ਐਫਰਟ ਕਰੋਗੇ ਤਾਂ ਹੀ ਬੱਚਾ ਤੁਹਾਡੇ ਨਾਲ ਜੁੜੂਗਾ, ਜੁਆਇੰਟ ਹੋਊਗਾ, ਕਿਉਂਕਿ ਤੁਸੀਂ ਉਹਦੇ ਲਈ ਹਰ ਟਾਈਮ ਦੇਖਿਆ, ਉਹ ਤੁਹਾਡੇ ਲਈ ਦੇਖੂਗਾ। ਜਦੋਂ ਅੱਜ ਹੁਣ ਸਾਡੇ ਜਿਹੜਾ ਡਿਫਰੈਂਸ ਪੈਂਦਾ ਜਾਂਦਾ ਉਹ ਇਹੀ ਕਾਰਨ ਹੈ ਕਿ ਅਸੀਂ ਮਾਂ ਪਿਓ ਜਿਹੜਾ ਬੱਚਿਆਂ ਨੂੰ ਟਾਈਮ ਨਹੀਂ ਦੇ ਰਹੇ। ਜਦੋਂ ਬੱਚਿਆਂ ਦੀ ਵਾਰੀ ਹੁੰਦੀ ਫਿਰ ਉਹ ਮਾਂ ਪਿਓ ਨੂੰ ਟਾਈਮ ਨਹੀਂ ਦੇ ਰਹੇ। ਜਿਹੜੀ ਗੱਲ ਤੁਸੀਂ ਕਹਿੰਦੇ ਨਾ ਉਹ ਉਹਨਾਂ ਨੂੰ, ਜੇ ਤੁਸੀਂ ਪ੍ਰੈਕਟੀਕਲ ਕੰਮ ਬੱਚੇ ਨੇ ਨਿਆਣੀ ਰੱਖ ਲੈਣ, ਜੇ ਸੈਕਿੰਡ ਬੱਚਾ ਉਹਨਾਂ ਕੋਲ ਹੁੰਦਾ ਉਹਨੂੰ ਪੇਰੈਂਟਸ ਦੇ ਕੋਲੇ ਉਹਦੀ ਕੇਅਰ ਕਰਨ, ਫਿਰ ਦੇਖੋ ਉਹਨਾਂ ਦੇ ਵਿੱਚ ਕਿੰਨਾ ਉਹਨਾਂ ਦੇ ਜਿਹੜੇ ਮਤਲਬ ਕਿ ਨੇਚਰ ਹੋਊਗੀ, ਕਿੰਨਾ ਡਿਫਰੈਂਸ ਹੋਊਗਾ। ਸਾਡੀ ਨੋਨ ਚ ਮੇਰੇ ਚ ਇੱਦਾਂ ਦੇ ਹੈਗੇ ਬੱਚੇ ਦੋਨੇ, ਜਿਹੜਾ ਬੱਚਾ ਵੱਡਾ ਬੱਚਾ ਉਹ ਦਾਦੇ ਦਾਦੀ ਕੋਲੇ ਪਲਿਆ, ਉਹ ਇਸ ਟਾਈਮ ਤੇ ਐਵਰੀਥਿੰਗ ਗੁੱਡ ਆ ਉਹਦੀ, ਕਿਸੇ ਕਿਸੇ ਪਾਸਿਓਂ ਵੀ ਉਹ ਹੈ ਨੀਗਾ ਵੀ ਘੱਟ ਹੋਊਗਾ, ਉਹ ਪੂਰਾ ਪਰਫੈਕਟ ਹੈ। ਤੇ ਦੂਸਰਾ ਜਿਹੜਾ ਉਹ ਹਾਲਾਂਕਿ ਦਾਦੇ ਦਾਦੀ ਤੋਂ ਕਸਟਡੀ ਉਹਨਾਂ ਨੇ ਨਹੀਂ ਕੀਤੀ, ਆਪ ਕੀਤੀ, ਨਿਆਣੀ ਨਹੀਂ ਰੱਖੀ, ਪਰ ਉਹਨਾਂ ਨੇ ਕੀ ਕੀਤਾ ਉਹਨੂੰ ਸ਼ੁਰੂ ਚ ਪਾ ਛੱਡਿਆ, ਉਹਤੋਂ ਬਾਅਦ ਮੋਬਾਈਲ ਦੇਤਾ, ਟੀਵੀ ਦੇਤਾ, ਉਹ ਬੱਚਾ ਡਿਵੈਲਪ ਹੀ ਨੀ ਹੋ ਰਿਹਾ ਪੂਰਾ। ਇਹ ਬਹੁਤ ਚੀਜ਼ ਦਾ ਉਹ ਹੁਣ ਫੇਸ ਕਰ ਰਹੇ ਆ, ਹੁਣ ਆਪ ਵੀ ਅਸੀਂ ਉਹਨੂੰ ਮਹਿਸੂਸ ਕਰ ਰਹੇ ਸਾਡੀ ਗਲਤੀ ਆ, ਅਸੀਂ ਡਿਸੀਜਨ ਗਲਤ ਲਿਆ।
0: ਬਥੇਰੇ ਬੱਚੇ ਨੇ ਜਿਹਨਾਂ ਨੂੰ ਨੈਨੀਜ਼ ਨੇ ਕਿਤੇ ਨਾ ਕਿਤੇ ਟੇਕ ਕੇਅਰ ਕੀਤੀ, ਉਹ ਬੱਚੇ ਕੋਈ ਲੋਇਰ ਬਣਿਆ, ਕੋਈ ਡਾਕਟਰ ਬਣਿਆ, ਸੋ ਇੱਕ ਵਨ ਸਾਈਡਡ ਜੀ ਗੱਲ ਕਈ ਵਾਰ ਹੋ ਜਾਂਦੀ ਆ। ਸੋ ਇਟ ਡਿਪੈਂਡ ਕਰਦਾ ਸਿਚੁਏਸ਼ਨ ਟੂ ਸਿਚੁਏਸ਼ਨ। ਮੈਂਡੀਗਲ ਆਟੋ ਹੋਮ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਮੈਂਡੀ ਮੈਂਡੀ ਮੈਂਡੀਗਲ। ਮੈਂਡੀ ਨੇ ਦੇਖੋ ਤੁਸੀਂ ਕਾਲ ਕੀਤੀ ਨਾ, ਮੈਂਡੀ ਨੇ 50 ਕੰਪਨੀਆਂ ਤੋਂ ਰੇਟ ਲੈ ਕੇ ਤੁਹਾਨੂੰ ਲੋਏਸਟ ਰੇਟ ਲੈ ਕੇ $500-$700 ਦਾ ਡਿਸਕਾਊਂਟ ਤੁਹਾਡਾ ਕਰ ਦੇਣਾ। ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਮੈਂਡੀ ਤੋਂ ਕਰਾਓ। 6479299509 6479299509 ਮੈਂਡੀਗਲ ਜੀ। 6266 ਹੈਲੋ।
11: ਹਾਂਜੀ ਨਵੀਂ ਵੀਰੇ, ਇਹ ਤਾਂ ਬੜਾ ਓਪਨ ਐਂਡ ਸ਼ੱਟ ਕੇਸ ਹੈ। ਇਹ ਤਾਂ ਦੇਖੋ ਬਹੁਤ ਵਧੀਆ ਗੱਲ ਹੈ ਵੀ ਉਹ ਆਪਣੇ ਨਾਨਾ ਨਾਨੀ ਜਾਂ ਦਾਦਾ ਦਾਦੀ ਕਿਸੇ ਨੂੰ ਵੀ ਟ੍ਰਬਲ ਨਹੀਂ ਦੇਣਾ ਚਾਹੁੰਦੇ, ਹੈ ਨਾ। ਉਹਨਾਂ ਦਾ ਬੜਾ ਵੈਲਿਡ ਪੁਆਇੰਟ ਹੈ ਤੇ ਬੱਚੇ ਨੂੰ ਮੈਨੂੰ ਤਾਂ ਲੱਗਦਾ ਵੀ ਬਹੁਤ ਵਧੀਆ ਗੱਲ ਹੈ, ਹੈ ਨਾ, ਵੀ ਜੇ ਉਹ ਇੱਦਾਂ ਸੋਚਦੇ ਨੇ ਤੇ ਆਪਣਾ ਬਹੁਤ ਵਧੀਆ। ਮਤਲਬ ਕਿ ਉਹ ਕਿਹੜਾ ਬਾਈਕਾਟ ਕਰ ਰਹੇ ਨੇ ਨਾਨਾ ਨਾਨੀ ਬੱਚੇ ਨਾਲ ਨਾ ਖੇਡਣ, ਉਹ ਖੇਡੇ ਜੋ ਮਰਜ਼ੀ ਕਰੇ, ਬਟ ਕੇਅਰ ਪ੍ਰੋਪਰ 24 ਘੰਟੇ ਅਵੇਲੇਬਿਲਿਟੀ, ਹੈ ਨਾ, ਉਹ ਵਧੀਆ ਨੈਣੀ ਨੂੰ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ। ਬਹੁਤ ਹੀ ਵਧੀਆ ਸੋਚ ਹੈ
0: ਆਪਣਾ ਨਾ ਭਾਜੀ। ਇਹੀ ਆਪਾਂ ਕਈ ਵਾਰ ਐਂ ਸੋਚਦੇ ਹਾਂ ਵੀ ਬਾਈਕਾਟ ਕਰ ਰਹੇ ਹਾਂ, ਬੋਲ ਚਾਲ ਬੰਦ ਕਰ ਰਹੇ ਹਾਂ, ਮਿਲਣ ਨਹੀਂ ਦੇ ਰਹੇ, ਬਟ ਉਹ ਨਹੀਂ ਹੁੰਦਾ। ਆਪਾਂ ਕਈ ਵਾਰ ਗੱਲ ਨੂੰ ਥੋੜ੍ਹਾ ਜਿਹਾ ਵਧਾ ਚੜਾ ਕੇ ਫਿਰ
11: ਬਹੁਤ ਹੀ ਸਿਆਣੀ ਗੱਲ ਹੈ ਉਹਨਾਂ ਦੀ। ਮੈਂ ਤਾਂ ਬੜਾ ਮੈਨੂੰ ਵੀ ਖੁਸ਼ੀ ਹੁੰਦੀ ਹੈ ਵੀ ਯਾਰ ਕਿੰਨੀ ਵਧੀਆ ਸੋਚ ਹੈ ਨਾ। ਲਾਈਕ ਜਿਹੜੇ ਜਦੋਂ ਫੋਰਸਫੁਲੀ ਜਦੋਂ ਤੁਸੀਂ ਉਹ ਦਿੰਦੇ ਹੋ ਕਹਿੰਦੇ ਹੋ ਵੀ ਕਰਨਾ ਹੀ ਪਊਗਾ ਪਹਿਲਾਂ, ਫਿਰ ਉਹਨਾਂ ਨੂੰ ਪੇਰੈਂਟਸ ਨੂੰ ਏਦਾਂ ਲੱਗਦਾ ਵੀ ਯਾਰ ਹਾਂ ਏਦਾਂ ਕਰਨਾ ਪਊਗਾ ਨਾਨਾ ਨਾਨੀ ਨੂੰ, ਹਨਾ, ਏਦਾਂ ਲੱਗਦਾ ਵੀ ਕਰਨਾ ਹੀ ਪਊਗਾ। ਹੁਣ ਜਦੋਂ ਆਪਸ਼ਨ ਦੇ ਰਹੇ ਨੇ ਅਗਲੇ, ਹੁਣ ਉਹ ਕਹਿੰਦੇ ਨੇ ਨਹੀਂ ਅਸੀਂ ਕਰਾਂਗੇ, ਇਹ ਬਸ ਉਲਟੀ ਖੇਡ ਹੈ।
0: ਠੀਕ ਹੈ।

0: ਗਰਮੀ ਦੇ ਵਿੱਚ ਆਈਸ ਗੋਲਾ ਖਾਣਾ। ਆਈਸ ਗੋਲਾ 399 ਦੇ ਵਿੱਚ ਸਿੰਪਲ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੇ ਲਾਈਵ ਸਟੇਸ਼ਨ ਲਾਇਆ। ਇਸ ਮੌਸਮ 'ਚ ਦਹੀਂ ਟਿੱਕੀ ਚਾਟ ਵਾਹ 599। ਅਨਲਿਮਿਟਡ ਗੋਲ ਗੱਪੇ 999। ਸਿੰਪਲ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋੜ, ਜਾਂ ਸਿੰਪਲ ਇੰਡੀਅਨ 200 ਆਪਣਾ 85 ਮਾਂਟ ਪੈਲੀਅਰ ਸਟਰੀਟ, ਮੈਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਸਿੰਪਲ ਇੰਡੀਅਨ। ਸੋ ਤੁਸੀਂ ਸਾਰੇ ਲੇਟ ਕਾਲ ਕਰਦੇ, ਮੈਂ ਕਹਿੰਦਾ ਹੁਣ ਨਾ ਜਲਦੀ ਕਰ ਲਿਆ ਕਰੋ ਯਾਰ, ਮੇਰੇ ਕੋਲ ਜਦੋਂ ਸਮਾਂ ਹੁੰਦਾ ਉਦੋਂ ਕਰਦੇ ਨਹੀਂ। ਤੁਸੀਂ ਹੁਣ ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ, ਸੋ ਪਲੀਜ਼ ਹੁਣ ਨਹੀਂ ਕਾਲ ਹੈ, ਹੁਣੀ ਥੋੜ੍ਹੇ ਅਰਲੀ ਜ਼ਰੂਰ ਬੇਨਤੀ ਹੈ ਤੁਹਾਨੂੰ ਕਿ ਕਾਲ ਕਰ ਰਿਹਾ ਕਰੋ। ਇੱਕ ਤੁਸੀਂ ਯਾਦ ਰੱਖਣਾ ਜ਼ਰੂਰ, ਮੈਸੇਜ ਸਾਡਾ ਇੰਸਟਾਗ੍ਰਾਮ ਪੇਜ ਮੈਸੇਜ ਕਰ ਦਿਓ, ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਸਪੋਂਸਰ ਦੇ, ਕੋਈ ਨੰਬਰ ਤੁਹਾਡੇ ਤੋਂ ਲਿਖਿਆ ਨਹੀਂ ਗਿਆ। ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ PUNJABILEHRAN ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ। ਅਤੇ ਬਾਕੀ ਅੱਖਾਂ ਦੀ ਸਰਜਰੀ ਦਾ ਨੰਬਰ ਅਸੀਂ ਦਿੰਦੇ ਹੁੰਦੇ ਹਾਂ 2899829597, 2899829597, ਅੱਖਾਂ ਦੀ ਕੈਟਰੈਕਟ ਆਈ ਸਰਜਰੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ,
1: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕੀ ਗੱਲ ਸਿਮਰਨ, ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
1: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
0: ਤਾਂ ਟਿਫਨ ਲਵਾ ਲਾ।
1: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
0: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
2: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
3: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
4: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹੀ ਨਹੀਂ, 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ, ਐਂਡ 905-671-2000, 905-671-2000।
5: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
6: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 Stafford Drive,

0: ਬਰੈਂਪਟਨ ਤੇ ਰਾਈਟ ਨਾਉ ਇਹ ਹਾਇਰਿੰਗ ਵੀ ਕਰ ਰਹੇ ਨੇ ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ ਯੂ ਕੈਨ ਕਾਲ ਦੈਮ ਦੇਅਰ ਨੰਬਰ ਇਜ਼ 905-452-9955
1: ਹੁਣ ਘਰ ਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ ਫ੍ਰਿਜ ਅਵਨ ਚੁੱਲ੍ਹਾ ਡਿਸ਼ਵਾਸ਼ਰ ਵਾਸ਼ਿੰਗ ਮਸ਼ੀਨ ਜਾਂ ਡਰਾਇਰ ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ ਤਜਰਬੇਕਾਰ ਟੈਕਨੀਸ਼ੀਅਨ ਸਰਵਿਸ ਕੰਮ ਦਾ ਵਾਅਦਾ ਅਪਲਾਈਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 6474071470 647-407-1470 ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ
2: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ
3: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ
2: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ
3: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
2: 905-671-2000
3: ਫੇਅਰਡੀਲ ਨਾਲ ਹੱਥ ਮਿਲਾਓ ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ
4: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ ਜੀ ਹਾਂ ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ ਲੈਦਰ ਸੋਫਾ ਸੋਫੇ ਡਬਲ ਬੈਡ ਮੈਟਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ ਉਹ ਵੀ ਵਾਜਿਬ ਰੇਟਾਂ ਤੇ ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ 120 ਡੈਲਟਾ ਪਾਰਕ ਬੁਲੇਵਰਡ ਬ੍ਰੈਂਪਟਨ ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ 24 ਰੀਗਨ ਰੋਡ ਬ੍ਰੈਂਪਟਨ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056 905-803-8056
5: Canada Revenue Agency yani ki CRA bina kisi court judgment to tuhade bank account nu seize ya freeze kar sakte ha tusi CRA de karze nu legally maaf karwa sakte ho for more information call DCAF
6: 905-908-2499 905-908-2499 or visit 411debt.ca some conditions apply
7: ऑटो ओनर्स क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए
8: ऑल स्टेट इंश्योरेंस के दीक्षा गुलेरिया को आज ही कॉल करें जो आपको अच्छा प्रीमियम ऑनेस्ट एडवाइस और ग्रेट सर्विस भी देंगे अपनी होम और ऑटो इंश्योरेंस का पैकेज बनवाएं और अप टू 30% तक बचाएं All State Insurance ke Deeksha Guleria 647-656-2810 That is 647-656-2810
9: Drive kar rahe ho? Show no enjoy kar rahe ho? Kuch pul rahe ho?
10: Driving license?
9: No
10: Police officer?
9: No, no
10: Traffic lights?
9: No
10: Then?
11: Diamond Insurance de Pavan Kaur Gilda a message Most of Ontarians ignore kar rahe han apni auto insurance renewal ya apne rate nu check kar layi Aaj hi call karo 30 to vadh companies na kam kar rahe Pavan Kaur Gil 10 minute de vich 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਘਟ ਸਕਦੀ ਹੈ ਆਟੋ ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ 647-325-9900 647-325-9100 ਪਵਨ ਕੌਰ ਗਿੱਲ ਫਰਮ ਡਾਇਮੰਡ ਇੰਸ਼ੋਰੈਂਸ
12: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ
13: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
14: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ
15: ਹੈਲੋ ਜੀ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ ਸੱਚ ਮਨੋਂ ਸਵਾਦ ਹੀ ਆ ਗਿਆ ਗਰਮ ਗਰਮ ਫਰੈਸ਼ ਫੂਡ ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ ਇਹਨਾਂ ਦੀ ਸਰਵਿਸ ਐਕਸੀਲੈਂਟ ਹੈ ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ
13: 50 Sunnyvale Gate, Brampton, Mountainash and Bovedda intersection or visit karo www.tawakitchen.ca 905-790-1699 905-790-1699 tawakitchen.ca
16: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
17: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
16: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
17: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 905-458-1300।
18: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
19: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
14: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
20: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
17: ਤਵਾ ਕਿਚਨ 50 Sunnyvale Gate, Brampton, Mountain Ash and Bovada Intersection, ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699
21: TAWAKitchen.ca। ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200
22: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941 416-302-9941
23: ਹਾਂ ਵੀਰ ਰਣਵੀਰ, ਕਿੰਦਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
24: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਚੱਕਰ ਕੱਟਦੇ ਹੋਏ।
23: ਯਾਰ, ਆਹ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
25: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
26: ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
23: ਅੱਛਾ ਜੀ,
27: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ 905-671-2000 905-671-2000 Mr. Sandhu।

ਮੇਰੇ ਸਾਹਿਬ ਦੀਆਂ ਵਡਿਆਈਆਂ, ਤਿਣਕੇ ਜਿੰਨੀ ਕਦਰ ਨੇ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ। ਉਸ ਤੇ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ। ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

0: खूबसूरत सभ्यता का आज खूबसूरत लोग खूबसूरत मुल्क चलो डिजिटल एएम फ्रीक्वेंसी रही टोरंटो पेंसिल्वेनिया न्यूयॉर्क वाशिंगटन न्यू जर्सी जिसे सुन रहे हो उत्थे सानू तुसी कोस्ट टू कोस्ट जिथे तुसी इंटरनेट की मदद नाल सानू सुन सकते हो www.am530.ca या रेडियो आवाज़ टोरंटो .com वैब पेज पर जाया जा सकता है। तुसी सानू किते भी सुन सकते हो इंटरनेट की मदद दे नाल। आप सब का हार्दिक स्वागत करते हैं। 916 स्टूडियोज की घड़ियां देते हो चुके हैं तो रिवाज़ में AM530 डायल करके तुसी बिल्कुल सुन रहे हो डिजिटल फ्रीकुएंसी राही। इस समय तकरीबन 1000 किलोमीटर के रेडियस ईस्ट वैस साउथ नॉर्थ यानी अमेरिका च पेंसिल्वेनिया न्यूयॉर्क वाशिंगटन न्यू जर्सी के एरिए कैनेडा के सारनिया के बॉडर तो लैके तुसी सानू सुन रहे हो नैगरा फॉल के बॉडर तक। सो तुसी लंडन किचनर वाटलो कैम्ब्रिज दे नाल वुडस्टॉक तो लैके पैरिस ब्रेंटफर्ड ते हैमिल्टन महानगर नूं सुन रहे हो जिथे उथे नैगरा फॉल ते इधर ईस्ट दे विच सानू तुसी सुन रहे हो बॉमनविल तो लैके GTA खत्म हो जांदा बॉमनविल दे एरिए तक डरम रीजन च आउंदा बॉमनविल लास्ट शहर। डरम रीजन बहुत वड्डी आ पील तो दुगनी वड्डी है। डरम दे विच स्टार्टिंग हो जांदी आ जिवें एजैक्स तो पिकरिंग विटबी ओशवा कर्टिस फिर बॉमनविल फिर न्यूटनविल एंड न्यूटनविल तो बाद कोबर्ग तक जिहड़ी हैगी है चली जाती है 401 दे उपर लगातार और नॉर्थ दे विच है लिंजी पीटरब्रो तो उहनां तक खत्म होती है रीजन। तो तुसी सानू 407 412 418 और फिर उस बाद 403 402 401 एंड 410 फिर 12 ते नाल नाल 427 ते नाल नाल QW ते सानू गार्डनर सारे ही हाईवेज देते इस फ्रीकुएंसी नू सुन रहे हो। अपना बिजनेस प्रमोट करना ते तुसी तकरीबन जो 1 मिलियन 10 लाख लोग टोरंटो तो बाहर रहिंदे ने इस फ्रीकुएंसी राही अपने मैसेज नू उन्हां 10 लाख लोगों तक 10 लाख प्लस लोगों तक नॉट 10 लाख प्लस लोगों तक पहुँचा सकते हो। तो सानू तुसी अपने बिजनेस नू प्रमोट करने लई अपने बिजनेस नू हज़ारां लोगों च लख लोग तक 1 मिनट च लैके जाना जे तो ये यूट्यूब दे फेक व्यूज़ नहीं हैगे कि देख चुके तुहानू 2700 बंदा तो आया तुहाडे कोल 2.5 बंदा भी नहीं हैगा है ना। सो दिस इज़ रियल। तुसी अपने बिजनेस की मार्केटिंग उसकी स्ट्रैटेजी बनाउणी उहदी ऑनलाइन लुक किदां दी हैगी आ उह किस तरह दे नाल बिजनेस कर रहा इहदी सारी स्ट्रैटेजी डिजाइन करदे आ असीं। तो तुसी किसी भी बिजनेस नूं पुछ सकदे हो जिहड़े कि बड़े वधिया कामयाबी तरीके नाल काम कर रहे। 416-518-3200 मेरा नंबर आ 416-518-3200 918 स्टूडियो घड़ी दे उत्ते कुछ खबरां दे विच जिथे रशिया ते यूक्रेन दा वॉर आ एक नवां रूप धारण कर चुकिया। रशिया नूं यूक्रेन समझ चुकिया सी कि हथियारां नाल हराउणा नामुमकिन है। इस समय 4 गुणा वध प्राइस दे नाल गैस स्टेशन दे उत्ते रशिया दे विच जिहड़े हैगे लोक फ्यूल्ड अप करा रहे ने ते रशिया नूं जिहड़ा वर्ल्ड दा थर्ड लार्जेस्ट एक्सपोर्टर आ इस समय इंपोर्ट करना पै रहा ऑयल क्योंकि रशिया दियां 36 तों वध रिफाइनरीज़ ने जिहड़ियां ऑयल रिफाइनरीज़ ने उन्होंने यूक्रेन डैमेज कर चुकया है। तकरीबन 42 के आसपास यह रिफाइनरीज़ ने 36 प्लस डैमेज हो चुकिया ने ते रशिया कोल तेल फौजियों वास्ते है नहीं गा जंग लड़न वास्ते। जे फौजियों नूं तेल दिंदा तो उहदे कोल लोकल इकोनमी रन करने लई तेल नहीं है लोकल एग्रीकल्चर तो लैके इंडस्ट्री रन करने लई तेल नहीं है उस कोल। सो एक कसूती स्थिति विच रशिया नज़र आ रहा। इधर यूक्रेन का 1.5 लाख वर्ग किलोमीटर का एरिया जिहड़ा कवर कर चुकिया रशिया उहदे चों 20,000 वर्ग खेत्रफल जिहड़ा हैगा कीव जिहड़ा वापस लै चुकिया। कीव नूं दब्बण की पूरी कोशिश रशिया की रही है। रशिया के समुद्री बेड़े जिहड़े ने एक टोटा जिहड़ा हैगा जिते कब्जा है रशिया का उस पासे नूं क्रेशिया वाले पासे नूं जाण लई जिहड़े कीव ने बंद कर दिते अटैक करके जहाज़ बंद करा दते ने। सो इस समय एक किस्म के 40 मुल्क जिहड़े नैटो च ने ते प्लस एक रशिया इस जंग नूं छेड़ के बर्बादी दे कगार दे उत्ते पहुँच चुकिया पर आकड़ और हैंकड़बाजी हजे भी उत्थे दी उत्थे ही आ। यही इंसान ते यही मुल्कां दे नाल विचरदा जदों तुसीं माड़े लोकां नाल वरतदे हो। दूसरे पासे ईरान दे विच जिहड़ी लड़ाई लगी आ बाबा जिहड़ा पगलाया होया वह कह रहा यू नो मैं कब्जा कर लिया 20% लिया करूँगा यू नो ਉਹ ਯੂਨੋ ਜਿਹੜਾ ਹੈਗਾ ਇਸ ਸਮੇਂ ਕਸੂਤੀ ਸਿਚੁਏਸ਼ਨ 'ਚ ਇਹ ਆ ਕਿ 80 ਤੋਂ ਬੈਰਲ ਜਿਹੜੀ ਛਾਲ ਮਾਰ ਗਈ, ਤੇਲ ਦੀਆਂ ਕੰਪਨੀਆਂ ਲੁਟਿੰਗ ਲੁਟਿੰਗ ਲੁਟਿੰਗ, ਬਿਜਲੀ ਦੀਆਂ ਕੰਪਨੀਆਂ ਲੁਟਿੰਗ ਲੁਟਿੰਗ ਲੁਕਿੰਗ, ਬੈਂਕਸ ਲੁਟਿੰਗ ਲੁਟਿੰਗ ਲੁਟਿੰਗ, ਬਿਗ ਕਾਰਪੋਰੇਟਸ ਵਾਲਮਾਰਟ ਵਰਗੇ ਲੁਟਿੰਗ ਲੁਟਿੰਗ ਲੁਟਿੰਗ, ਇਹ ਸਭ ਕੁਝ ਚੱਲ ਰਿਹਾ ਇਸ ਸਮੇਂ। ਇਹਦੇ ਵਿੱਚ ਵਿੱਚ ਅੱਜ ਆਪਣੀਆਂ ਗੱਡੀਆਂ 'ਚ ਗੈਸ ਫਿਊਲ ਅਪ ਕਰਾ ਲਿਓ, ਕਿਉਂਕਿ ਅੱਜ ਤੋਂ ਲੈ ਕੇ ਸੰਡੇ ਤੱਕ 12 ਸੈਂਟ ਗੈਸ ਵਧਣੀ ਆ। ਟੈਂਕ ਫੁੱਲ ਕਰਾ ਲਿਓ, ਜਿੰਨੇ ਕੁ $10-20 ਬਚਦੇ ਆ ਬਚਾ ਲਿਓ, ਇਹਨਾਂ ਤੁਸੀਂ ਆਪਣੀ ਹਵੇਲੀ ਪਾ ਲਿਓ ਜਿਹੜੀ ਪਾਉਣੀ ਆ। ਫਿਲਹਾਲ ਤੁਸੀਂ ਗੈਸ ਪ੍ਰਾਈਜ਼ਸ ਨੇ ਉਹਨਾਂ ਦੇ ਵਿੱਚ ਵਾਧਾ ਕਿ ਘਾਟਾ, ਫਰੈਸ਼ ਗਰੋਸਰੀ ਡਿਪੂ ਕਹਿੰਦਾ ਕਿ ਮੈਂ ਮਹਿੰਗਾਈ ਨਾਲ ਦੁਸ਼ਮਣੀ 'ਚ ਹਾਂ ਅਤੇ ਤੁਹਾਨੂੰ ਮੈਂ ਸਸਤੀਆਂ ਗਰੋਸਰੀਜ਼ ਦਊਂਗਾ। ਤਵਾ ਕਿਚਨ ਕਹਿੰਦਾ ਕਿ ਰੈਸਟੋਰੈਂਟ ਇੰਡਸਟਰੀ ਦੇ ਵਿੱਚ ਘਰੇ ਖਾਣਾ ਬਣਾਉਣ ਨਾਲੋਂ ਟਿਫਨ ਸਸਤੇ ਦੇ ਰਹੇ ਹਾਂ ਅਸੀਂ ਇਸ ਸਮੇਂ। ਟਿਫਨ ਉਸ ਪ੍ਰਾਈਜ਼ 'ਤੇ ਹੋਲਸੇਲ ਬਲਕ ਬਾਇਰਸ ਨੇ, ਤੁਸੀਂ ਜ਼ਰੂਰ ਇਹਨਾਂ ਸਾਡੇ ਸਪੋਂਸਰਸ ਕੋਲ ਪਹੁੰਚੋਗੇ। ਔਰ ਮੇਰੇ ਨਾਲ ਸੰਤੋਸ਼ ਪਹੁੰਚ ਚੁੱਕੇ ਨੇ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ।
1: ਮੇਰੇ
0: ਗੈਸਟ ਆਏ ਨੇ, ਗੈਸਟ ਹੱਸ ਰਹੇ ਨੇ ਉੱਚੀ ਉੱਚੀ ਬੈਠ ਕੇ। ਹੈਲੋ ਗੈਸਟ, ਹਾਊ ਆਰ ਯੂ? ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਗਮਦੀਪ ਸਿੰਘ ਹੈ।
0: ਅੱਛਾ ਸ਼੍ਰੀ ਅਕਾਲ ਅਗਮਦੀਪ ਸਿੰਘ ਜੀ, ਕੀ ਹਾਲ ਤੁਹਾਡਾ?
2: ਮੈਂ ਠੀਕ ਹਾਂ।
0: ਕਰ ਲਓ ਸਿੱਧਾ, ਕਰ ਲਓ ਇੱਕ ਐਡ ਹੁੰਦੀ ਸਾਡੀ ਗਲੇ ਮੈਂ ਖਿੱਚ ਖਿੱਚ, ਗਲੇ ਮੈਂ ਖਿੱਚ ਖਿੱਚ, ਮੈਂ ਕਿਆ ਕਰੂੰ,
3: ਵਿਕਸ ਕੀ ਗੋਲੀ ਲੋ,
0: ਖਿੱਚ ਖਿੱਚ ਦੂਰ ਕਰੋ। ਸੋ ਸੰਤੋਸ਼, ਅੱਜ ਮੇਰਾ ਬੜਾ ਕੀ ਦਿਲ ਕਰਦਾ ਸੀ, ਸੱਚੀ ਦੱਸਾਂ ਤੈਨੂੰ, ਮੈਂ ਸਾਡੇ ਕੋਲ ਸਪੈਸ਼ਲ ਗੈਸਟ ਆਇਆ ਹੈ, ਨਾਲ ਤੇਰਾ ਟਫ ਕੁਐਸਚਨ ਵੀ ਕਰ ਲੈਂਦੇ ਆ। ਨਾਲ ਨਾ ਜਿਵੇਂ ਕੁਝ ਐਡਸ ਹੁੰਦੀਆਂ ਸੀਗੀਆਂ ਇੰਡੀਆ ਦੀਆਂ
3: ਜੀ,
0: ਜਾਂ ਕੁਝ ਟਰੱਕਾਂ ਦੇ ਉੱਤੇ ਲਿਖਿਆ ਹੁੰਦਾ ਸੀ
3: ਜੀ ਜੀ,
0: ਤੁਸੀਂ ਇੰਡੀਆ ਗਏ ਹੋ ਨਾ ਅਗਮਦੀਪ ਸਿੰਘ?
2: ਹਾਂਜੀ।
0: ਉੱਥੇ ਟਰੱਕਸ ਤੇ ਬਹੁਤ ਕੁਝ ਲਿਖਿਆ ਹੁੰਦਾ ਨਾ?
2: ਹਾਂਜੀ।
0: ਮਾਈਕ ਦੇ ਨੇੜੇ ਆਉਣਾ ਪੈਣਾ। ਹਾਂਜੀ, ਮੈਂ ਕਿਹਾ ਟਰੱਕਸ ਦੇ ਉੱਤੇ ਬਹੁਤ ਕੁਝ ਲਿਖਿਆ ਹੁੰਦਾ ਨਾ?
2: ਹਾਂਜੀ ਜੀ।
0: ਕਾਫੀ ਕੁਝ ਲਿਖਿਆ ਹੁੰਦਾ?
2: ਹਾਂਜੀ।
0: ਤੁਹਾਨੂੰ ਵਧੀਆ ਲੱਗਦਾ?
2: ਹਾਂਜੀ।
0: ਇੰਡੀਆ ਬਾਰੇ ਕੁਝ ਦੱਸ ਦੋਗੇ, ਇੰਡੀਆ ਦਾ ਕੀ ਵਧੀਆ ਤੇ ਕਿਵੇਂ? ਇਧਰ ਨੂੰ ਫੇਸ ਕਰਕੇ, ਮਾਈਕ ਵੱਲ ਫੇਸ ਕਰਕੇ, ਕੋਈ ਆਵਾਜ਼ ਬਾਹਰ ਨਹੀਂ ਜਾਣੀ।
2: ਸੋ ਸਾਰੇ ਲੋਕ ਨਾਈਸ ਆ ਉੱਥੇ। ਉੱਥੇ ਫਰੈਸ਼ ਏਅਰ ਆਉਂਦਾ ਸਾਰੇ ਟਾਈਮ, ਗਰਮੀਆਂ ਸੋ ਦੇਖ ਤੁਸੀਂ ਬਾਹਰ ਰਹਿ ਸਕਦਾ ਵਧੀਆ ਮੌਸਮ ਚ।
0: ਅੱਛਾ, ਵਧੀਆ ਮੌਸਮ, ਸਾਰਾ ਟਾਈਮ ਗਰਮੀਆਂ ਹੈ।
2: ਹਾਂਜੀ,
0: ਉੱਥੇ ਰਹਿ ਸਕਦੇ ਤੇ ਫਰੈਸ਼ ਏਅਰ ਹੈਗਾ। ਹਾਂਜੀ
2: ਹਾਂਜੀ,
0: ਓਕੇ। ਸਾਰਿਆਂ ਦੇ ਨਾਲ ਆਪਾਂ ਗੱਲ ਕਰਾਂਗੇ। ਸੰਤੋਸ਼ ਇੱਕ ਨਾ
3: ਜੀ,
0: ਕਈ ਐਡਸ ਹੁੰਦੀਆਂ ਸੀ
3: ਜੀ,
0: ਤੇ ਨਾ ਵਾਸ਼ਿੰਗ ਮਸ਼ੀਨ ਨਵੀਂ ਨਵੀਂ ਆਈ ਸੀ
3: ਜੀ,
0: ਉਹਦੀ ਨਾ ਇੱਕ ਐਡ ਆਈ ਸੀ ਕਿ ਇੰਨੇ ਕੱਪੜੇ ਇੱਕੋ ਵਾਰੀ, ਛੋਟੇ ਵੱਡੇ ਹਲਕੇ ਭਾਰੀ, ਲੋਕ ਬੜੇ ਧਿਆਨ ਨਾਲ ਦੇਖਦੇ ਸੀ। ਤੇ ਇਸ ਵਾਸ਼ਿੰਗ ਮਸ਼ੀਨ ਕੰਪਨੀ ਨੇ ਆਪਣੇ ਆਪ ਨੂੰ ਪ੍ਰਮੋਟ ਕੀਤਾ ਸੀ ਕਿ ਸਾਡੀ ਵਾਸ਼ਿੰਗ ਮਸ਼ੀਨ ਕਰੰਟ ਨਹੀਂ ਮਾਰਦੀ। ਇੰਡੀਆ 'ਚ ਪ੍ਰੋਬਲਮ ਇਹ ਹੁੰਦਾ ਸੀ, ਪਾਣੀ ਦੇ ਵਿੱਚ ਨਾ ਵਾਸ਼ਿੰਗ ਮਸ਼ੀਨ ਜਿਹੜਾ ਹੈਗਾ ਉਹ ਕਰੰਟ ਮਾਰ ਦਿੰਦੀ ਸੀ। ਤੇ ਇਹ ਨਾ ਜੇ ਕਿਸੇ ਨੂੰ ਯਾਦ ਹੋਵੇ ਕਿ ਇੰਨੇ ਕੱਪੜੇ ਇੱਕੋ ਵਾਰੀ, ਛੋਟੇ ਵੱਡੇ, ਹਲਕੇ ਭਾਰੀ, ਮੇਰੀ ਚਿੰਤਾ ਹੀ ਮੁੱਕ ਗਈ ਸਾਰੀ, ਇਹ ਐਕਸ ਵਾਈ ਜ਼ੈਡ ਦਾ ਹੈ ਕਮਾਲ। ਤੇ ਵਾਸ਼ਿੰਗ ਮਸ਼ੀਨ ਕਿਹੜੀ ਸੀ? ਇਹ ਮੈਨੂਫੈਕਚਰ ਪੰਜਾਬ 'ਚ ਹੁੰਦੀ ਸੀਗੀ, ਜੇ ਕਿਸੇ ਨੂੰ ਯਾਦ ਹੋਵੇ। ਤੇ ਇਹੀ ਕੰਪਨੀ ਆਪਣੇ ਟੀ ਵੀ ਬਣਾ ਕੇ ਵੇਚਦੀ ਸੀ ਪੰਜਾਬ 'ਚ। ਪੰਜਾਬ ਦੀ ਬੜੀ ਇੰਡਸਟਰੀ ਗਰਕੀ ਆ। ਅੱਜ ਦੀ ਇੱਕ ਖਬਰ ਆ ਜਿਹਨਾਂ ਵਿੱਚੋਂ ਕਿ ਨਿਤਿਸ਼ ਕੁਮਾਰ ਦੀ ਪਾਰਟੀ ਆਪਣੇ ਇੰਡੀਪੈਂਡੈਂਟ ਕੈਂਡੀਡੇਟਸ ਖੜੇ ਕਰ ਰਹੀ ਆ ਪੰਜਾਬ ਦੇ ਵਿੱਚ। ਰੌਲਾ ਇੱਥੇ ਹਿੰਦੂ ਸਿੱਖ ਦਾ ਨਹੀਂ ਹੈਗਾ, ਰੌਲਾ ਉਹ ਸਭ ਪੰਜਾਬੀਆਂ ਦਾ ਜੋ ਪੰਜਾਬ ਨਾਲ ਜੁੜੇ ਹੋਏ ਨੇ। ਅਗਰ ਨਿਤਿਸ਼ ਕੁਮਾਰ ਵਰਗਿਆਂ ਦੀ ਪਾਰਟੀ 8-10-15 ਸੀਟਾਂ ਲੈ ਜਾਂਦੀ ਆ ਤਾਂ ਤੁਸੀਂ ਦੂਸਰੇ ਨੰਬਰ 'ਤੇ ਸ਼ਹਿਰੀ ਬਣ ਕੇ ਰਹਿ ਜਾਣ ਵਾਲਾ ਕੰਮ ਰਹਿ ਜੂਗਾ ਪੰਜਾਬ ਦੇ ਵਿੱਚ ਆਪਣਾ ਖੁਦ ਦਾ। ਜਿਵੇਂ ਇੱਥੇ ਨਹੀਂ ਸਾਨੂੰ ਕਹਿੰਦੇ ਸੈਕਿੰਡ ਕਲਾਸ ਸਿਟੀਜ਼ਨਸ, ਸੈਕਿੰਡ ਗ੍ਰੇਡ ਦੇ ਵਿੱਚ ਪਾ ਦਿੰਦੇ ਸੀ। ਸਟੀਫਨ ਹਾਰਪਰ ਦੀ ਸਰਕਾਰ 'ਚ ਜੇਸਨ ਕੇਨੀ ਨੇ ਬੜਾ ਕੁਛ ਕਰਵਾਇਆ ਸਾ। ਅੱਜ ਜੇਸਨ ਕੇਨੀ ਸਿਆਸਤ 'ਚੋਂ ਗਰਕ ਗਿਆ ਕਿਉਂਕਿ ਪੜ੍ਹੇ ਲੁਕੇ ਲੋਕਾਂ ਦਾ ਮੁਲਕ ਹੈ ਇਹ ਲੋਕ। ਅੱਜ ਪੀਅਰ ਪੋਲੀਅਰ ਥੱਲੇ ਕਿਉਂ ਗਿਰਿਆ ਹੋਇਆ? ਕਿਉਂਕਿ ਪੀਅਰ ਪੋਲੀਅਰ ਦੀਆਂ ਟਿੱਪਣੀਆਂ ਬੜੀਆਂ ਨਫ਼ਰਤ ਭਰੀਆਂ ਨੇ, ਬੜੀਆਂ ਅਜੀਬ ਕਿਸਮ ਦੀਆਂ ਨੇ, ਜਿਹੜੀਆਂ ਕਹਿ ਰਹੀਆਂ ਕਿ ਗੋਰੇ ਫਸਟ, ਗੋਰਿਆਂ ਨੂੰ ਭੜਕਾ ਰਿਹਾ ਵੀ ਤੁਸੀਂ ਮੈਨੂੰ ਵੋਟ ਪਾਓ, ਤੁਹਾਨੂੰ ਮੈਂ ਫਸਟ ਕਰ ਦੂੰਗਾ, ਜਿਵੇਂ ਅਮੈਰੀਕਾ 'ਚ ਗੋਰਿਆਂ ਦੇ ਲਈ ਮੈਸੇਜ ਦਿੱਤਾ ਸੀ ਟਰੰਪ ਨੇ। ਸੋ ਨਿਤਿਸ਼ ਕੁਮਾਰ ਆਪਣੇ ਬੰਦੇ ਖੜੇ ਕਰ ਰਿਹਾ। ਮੈਂ ਕਦੇ ਭਾਰਤ ਦੀ, ਪੰਜਾਬ ਦੀ ਸਿਆਸਤ 'ਤੇ ਗੱਲ ਨਹੀਂ ਕਰਦਾ, ਇੱਕ ਬੜਾ ਵੱਡਾ ਕੁਐਸਚਨ ਆ। ਅੱਜ ਅਕਾਲ ਤਖ਼ਤ ਸਾਹਿਬ ਦੇ ਉੱਪਰ ਇੱਕ ਆਦਮੀ ਜਿਹੜਾ ਮਲਟੀਪਲ ਟਾਈਮ ਵੀਡੀਓਜ਼ ਦੇ ਉੱਤੇ ਸ਼ਰਾਬਾਂ ਪੀ ਕੇ ਗੁਰਦੁਆਰਿਆਂ ਦੀਆਂ ਦੇਹਾਂ ਦੇ ਉੱਤੇ ਖੜ ਕੇ ਭਾਸ਼ਣ ਦਿੰਦਾ ਦੇਖਿਆ ਤੁਸੀਂ, ਜਿਹਦੀ ਇੰਨੀ ਹਿੰਮਤ ਵੱਧ ਗਈ ਸੀ ਕਿ ਗਾਹਾਂ ਗਾਹਾਂ ਗਾਹਾਂ ਜਾ ਰਿਹਾ ਸੀ, ਅੱਜ ਉਹ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਜਿਹੜਾ ਸਾਜਿਆ ਹੋਇਆ ਤਖ਼ਤ ਹੈ, ਡਜ਼ ਨਾਟ ਮੈਟਰ ਉੱਥੇ ਕੌਣ ਬੈਠਾ ਹੈਗਾ, ਪਰ ਉਹ ਤਖ਼ਤ ਛੇਵੇਂ ਪਾਤਸ਼ਾਹ ਦਾ ਸਾਜਿਆ ਹੋਇਆ। ਅੱਜ ਉਹਦੇ 'ਤੇ ਸਵਾਲ ਕਰਦੇ ਨੇ ਟੁੱਟੇ ਭੱਜੇ ਜਿਹੇ ਲੋਕ, ਜਿਹੜੇ ਕਹਿੰਦੇ ਸੀ ਤਾਂ ਆਮ ਆ ਜੀ ਸਾਈਕਲ 'ਤੇ ਪਾਰਲੀਮੈਂਟ ਜਾਇਆ ਕਰਾਂਗੇ ਉਹ ਕਰੇ। ਇਹ ਸਵਾਲ ਬੜੇ ਗੰਭੀਰ ਨੇ ਜਿਹੜੇ ਖੜੇ ਕੀਤੇ ਨੇ। ਇੱਕ ਕਿਸਮ ਨਾਲ ਇੱਕ ਚੀਜ਼ ਨੂੰ ਤੋੜਿਆ ਜਾ ਰਿਹਾ, ਪੰਜਾਬੀਅਤ ਨੂੰ ਅੰਦਰੋਂ ਤੋੜਿਆ ਜਾ ਰਿਹਾ, ਔਰ ਇਹ ਤੋੜਨਾ ਜੇ ਤੁਹਾਨੂੰ ਅੱਜ ਦਿਖਦਾ ਨਹੀਂ ਤਾਂ ਫਿਰ ਕਰਤਾਰ ਸਿੰਘ ਸਰਾਭਾ ਗਲਤ ਸੀਗਾ ਜਿਹੜਾ ਕਹਿੰਦਾ ਸੀ ਮੈਂ ਤਾਂ ਅਮੈਰੀਕਾ 'ਚ ਬੈਠਾ। ਉਹਨੂੰ ਕਹਿੰਦੇ ਸੀ ਲੋਕ ਕਿ ਤੂੰ ਤਾਂ ਅਮੈਰੀਕਾ 'ਚ ਬੈਠਾ, ਤੈਨੂੰ ਕੀ ਲੋੜ ਆ, ਤੂੰ ਕਹਿੰਦੇ ਪੰਗੇ ਲੈਣਾ, ਗਦਰ ਪਾਰਟੀ ਨੂੰ ਕਿਉਂ ਜੁਆਇਨ ਕਰਦੇ, ਤਾਂ ਮਾੜੇ ਬੰਦੇ ਨੇ। ਕਰਤਾਰ ਸਿੰਘ ਸਰਾਭਾ ਕਹਿੰਦਾ ਸੀ ਜੇ ਨਾ ਬੋਲਿਆ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਜੇ ਮੈਂ ਬੋਲਿਆ ਹੀ ਨਾ ਤਾਂ ਇਹ ਹਨੇਰਾ ਕਿਵੇਂ ਜਾਵੇਗਾ, ਚੁੱਪ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਕਹਿਣਗੀਆਂ ਕਿ ਗੁਲਾਮਾਂ ਦੇ ਵਿੱਚ ਜਨਮ ਲਿਆ ਸੀ। ਇਸ ਲਈ 18 ਸਾਲਾਂ ਦਾ ਇਹ ਨੌਜਵਾਨ ਸਾਰਾ ਕੁਛ ਛੱਡ ਕੇ, ਕਰਤਾਰ ਸਿੰਘ ਸਰਾਭਾ ਜਦ ਤੱਕ ਸ਼ਹੀਦ ਨਹੀਂ ਕਰ ਦਿੱਤਾ ਗਿਆ, ਲੜਦਾ ਰਿਹਾ ਉਸ ਗੋਰੇ ਸਿਸਟਮ ਦੇ ਖਿਲਾਫ ਜੋ ਅੱਜ ਭੂਰੇ ਰੰਗ ਦੇ ਲੋਕਾਂ ਨੇ ਕਬਜ਼ਾ ਕਰ ਲਿਆ ਜਿਹਦੇ 'ਤੇ। ਇਹ ਸਭ ਕੁਛ ਆ ਜਿਹੜੀ ਬਾਤ ਸੁਣ ਰਹੇ ਹੋ। ਮੈਂ ਕੁਛ ਗੱਲਾਂ ਬਾਤਾਂ ਕਰਾਂਗੇ, ਪਰ ਉਸ ਤੋਂ ਪਹਿਲਾਂ ਸ਼ੇਰਜੰਗ ਸਿੰਘ ਰਾਣਾ ਆਪਣਾ ਮੈਸੇਜ ਦੇਣ। ਰਾਣਾ ਜੀ ਤੁਸੀਂ ਔਨ ਏਅਰ, ਪਲੀਜ਼ ਦਿਓ ਮੈਸੇਜ। ਰਾਣਾ ਜੀ ਤੁਸੀਂ ਔਨ ਏਅਰ।
1: ਥੈਂਕ ਯੂ ਸੋ ਮਚ ਅਮਨ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਆਪਾਂ ਹਮੇਸ਼ਾ RDSP ਦੀ ਗੱਲ ਕਰਦੇ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜੋ ਕਿ ਫੈਡਰਲ ਗਵਰਨਮੈਂਟ ਦਾ ਅਕਾਊਂਟ ਹੈਗਾ, ਜਿਹਦੇ ਅੰਡਰ ਕੀ ਹੈ $90,000 ਤੱਕ ਦੀ ਤੁਹਾਨੂੰ ਹੈਲਪ ਹੋ ਸਕਦੀ ਹੈ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਪਰ ਜਿਹੜੀ ਉਮਰ ਹੈ ਗ੍ਰਾਂਟ ਲੈਣ ਲਈ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ। ਤੇ ਪਹਿਲਾਂ ਜਿਹੜੀ ਇਹ ਗ੍ਰਾਂਟ ਸਿਰਫ ਜਿਹੜੇ ਲੋਕ PR ਜਾਂ ਸਿਟੀਜ਼ਨ ਸੀ ਉਹਨਾਂ ਨੂੰ ਮਿਲਦੀ ਸੀ, ਪਰ ਬਾਅਦ ਚੋਂ ਗਵਰਨਮੈਂਟ ਨੇ ਅਮੈਂਡਮੈਂਟ ਕਰਕੇ ਜਿੰਨੇ ਵੀ ਲੋਕ ਜਿਹੜੇ ਪਰਮਾਨੈਂਟ ਕੈਨੇਡਾ 'ਚ ਨਹੀਂ ਵੀ ਹੈਗੇ, ਸਿਰਫ ਉਹਨਾਂ ਦੇ ਕੋਈ ਸੋਸ਼ਲ ਇੰਸ਼ੋਰੈਂਸ ਨੰਬਰ ਵੈਲਿਡ ਹੋਣਾ ਚਾਹੀਦਾ ਤੇ ਆਪਾਂ ਇਹ ਗ੍ਰਾਂਟ ਲੈ ਸਕਦੇ ਹਾਂ। ਐਂਡ ਇਸ ਤੋਂ ਇਲਾਵਾ ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈਗੀ ਹੈ, ਤਾਂ ਪੇਰੈਂਟਸ ਨੂੰ ਜਿਹੜਾ ਹੈਗਾ $3,480 ਜਿਹੜਾ ਹੈਗਾ ਐਕਸਟਰਾ ਹਰ ਸਾਲ ਜਿਹੜਾ ਗਵਰਨਮੈਂਟ ਵੱਲੋਂ ਦਿੱਤੇ ਜਾਂਦੇ ਨੇ। ਐਂਡ ਇਸ ਤੋਂ ਇਲਾਵਾ ਇਹ ਕਹਿ ਲਈਏ ਜਿਹਨਾਂ ਦੀ ਉਮਰ 18 ਤੋਂ ਅਬਵ ਹੈ ਉਹਨਾਂ ਨੂੰ ਜਿਹੜਾ ਹੈਗਾ $200 ਪਹਿਲਾਂ ਹੁੰਦਾ ਸੀ ਪਰ ਮੰਥ 2400 ਸਾਲ ਦਾ ਸੀਗਾ, ਪਰ ਹੁਣ ਜੁਲਾਈ ਤੋਂ ਇਸੇ ਸਾਲ ਗਵਰਨਮੈਂਟ ਨੇ $2450 ਜਿਹੜੇ ਹਰ ਸਾਲ ਕਰਤੇ। ਸੋ ਤੁਸੀਂ ਕਾਲ ਕਰਨਾ ਸਾਰੀਆਂ ਗ੍ਰਾਂਟਸ ਲੈਣ ਲਈ 416-910-9000 416-910-9000 ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਮੈਂ ਕੁਛ ਕਾਮਨ ਇੰਪੇਅਰਡ ਕੰਡੀਸ਼ਨ ਦੱਸਣਾ ਚਾਹੂੰਗਾ ਜਿਹਦੇ ਅੰਡਰ ਤੁਹਾਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ, ਡਾਊਨ ਸਿੰਡਰੋਮ, ਇਸ ਤੋਂ ਇਲਾਵਾ ਔਟਿਜ਼ਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ, ਇਸ ਤੋਂ ਇਲਾਵਾ ਐਪੀਲੈਪਸੀ, ਕਰੋਨਿਕ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਪਰ ਅਗਰ ਉਮਰ 49 ਤੋਂ ਘੱਟ ਹੈ ਤੇ ਤੁਹਾਨੂੰ ਇਹ $90,000 ਦੀ ਹੈਲਪ ਹੋ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਵੀ ਕਵਰ ਕੀਤਾ ਜਾ ਰਿਹਾ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਟੀਸ, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲਕੋਮਾ। ਸੋ ਬਹੁਤ ਲੰਬੀ ਲਿਸਟ ਹੈ, ਤੁਸੀਂ ਕਾਲ ਕਰੋਗੇ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਵੈਦਰ ਯੂ ਆਰ ਕੁਆਲੀਫਾਈ ਫੋਰ ਦਿਸ ਗ੍ਰਾਂਟ ਔਰ ਨਾਟ। ਮੇਰਾ ਡਾਇਰੈਕਟ ਨੰਬਰ ਹੈ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ।
0: ਥੈਂਕ ਯੂ ਸੋ ਮਚ। ਔਰ ਪੰਜਾਬ ਇੰਸ਼ੋਰੈਂਸ ਨੂੰ ਤੁਸੀਂ ਕੰਟੈਕਟ ਕਰਨਾ, ਜਿੰਨੇ ਵੀ ਲੋਕ ਨੇ ਕੋਈ ਕਿਸੇ ਨੂੰ ਬਿਮਾਰੀ ਆ, ਕੋਈ ਦਵਾਈ ਲੱਗ ਗਈ ਜ਼ਿੰਦਗੀ ਭਰ ਦੀ, ਇਹ ਸਭ ਚੀਜ਼ਾਂ ਲਈ ਤੁਸੀਂ ਕਨਫਰਮ ਕਰਨਾ ਕਿ ਅਸੀਂ ਐਲੀਜੀਬਿਲਟੀ ਦੇ ਵਿੱਚ ਹੈਗੇ ਹਾਂ ਕਿ ਅਸੀਂ ਇਹ ਫੰਡ ਆਪਣੇ ਪਰਿਵਾਰ, ਰਿਸ਼ਤੇਦਾਰ, ਦੋਸਤ ਮਿੱਤਰ, ਭੈਣ ਭਰਾ ਜਿਹੜੇ ਸਾਨੂੰ ਸੁਣਦੇ ਵੀ ਨਹੀਂ ਉਹਨਾਂ ਤੱਕ ਮੈਸੇਜ ਪਹੁੰਚਾਈਏ। 416-910-9000 416-910-9000 ਨੰਬਰ ਦੇ ਉੱਤੇ ਤੁਸੀਂ ਕਾਲ ਕਰ ਰਹੇ ਹੋ ਔਰ AM 530 ਨੂੰ ਸੁਣ ਰਹੇ ਹੋ। ਰੇਡੀਓ ਆਵਾਜ਼ ਦੇ ਉੱਪਰ ਇਸ ਸਮੇਂ ਮੈਂ ਅਮਨਦੀਪ ਸਿੰਘ ਬੈਰੀਪਾਲ ਤੁਹਾਡੇ ਨਾਲ ਰੂਬਰੂ ਮੁਖਾਤਬ ਹਾਂ ਔਰ ਅੱਜ ਅਸੀਂ ਚਾਹੁੰਦੇ ਸੀਗੇ ਕਿ ਕੁਛ ਗੱਲਾਂ ਬਾਤਾਂ ਕਰੀਏ ਉਹ ਜੋ ਉੱਥੇ ਦੇਖਦੇ ਹੁੰਦੇ ਹਾਂ। ਸੋ ਅਮਨਦੀਪ ਸਿੰਘ ਵੀ ਇੰਡੀਆ ਗਿਆ ਅਤੇ ਇੰਡੀਆ ਜਾ ਕੇ ਇਹਨੇ ਵੀ ਦੇਖਿਆ ਉੱਥੇ ਗੱਡੀਆਂ ਦੇ ਉੱਤੇ ਬਹੁਤ ਕੁਛ ਲਿਖਿਆ ਹੁੰਦਾ ਹੈ ਨਾ, ਲਿਖਿਆ ਹੁੰਦਾ ਨਾ,
2: ਹਾਂਜੀ
0: ਦੇਖਿਆ ਨਾ,
2: ਹਾਂਜੀ
0: ਭਰੀਆਂ ਪਈ ਹੁੰਦੀਆਂ ਨਾ ਗੱਡੀਆਂ, ਹਾਂਜੀ ਹਾਂਜੀ ਹਾਂਜੀ ਹਾਂਜੀ। ਸੰਤੋਸ਼ ਤੁਹਾਨੂੰ ਕੋਈ ਕੋਈ ਕੁਐਸਚਨ ਯਾਦ ਆ ਵੀ ਕੋਈ ਪੁੱਛਣ ਵਾਲਾ? ਮੇਰੀ ਜਿਹੜੀ ਇਹ ਨਾ ਮੇਰੀ ਇਹ ਪਤਾ ਕਿਹੜੀ ਚੀਜ਼ ਤੇ ਗੱਲ ਕਰਦਾ ਸੀ, ਤੁਸੀਂ ਪੰਜਾਬ 'ਚ ਰਹੇ ਨਹੀਂ, ਪੰਜਾਬ ਦੀ ਕੰਪਨੀ ਸੀ ਟੈਕਸਲਾ। ਟੈਕਸਲਾ ਨੇ ਆਪਣਾ ਫਲੈਟ ਸਕਰੀਨ ਵਰਗਾ TV ਕੱਢਿਆ ਸੀ ਪਹਿਲਾਂ, ਵੱਡਾ ਕਲਰ TV ਕੱਢਿਆ ਸੀ ਐਕਚੁਅਲੀ ਪਹਿਲਾਂ। ਕਲਰ TV ਬੁਸ਼ ਕੰਪਨੀ ਦਾ ਹੁੰਦਾ ਸੀ, BUSH। Bosch is a Japanese company, I think. I'm wrong. I think
3: B-O-U-S-H is...
0: Bosch is a speaker. B-U-S-H. Bosch.
3: Okay.
0: So, the first color TV Bosch has cut.
3: Okay.
0: ਜਿਹੜੇ ਟੈਸਲਾ ਟੈਕਸਲਾ ਪੰਜਾਬ ਦੀ ਕੰਪਨੀ ਸੀ ਲੁਧਿਆਣੇ ਦੀ
3: ਜੀ
0: ਇਹਨਾਂ ਨੇ ਪਹਿਲਾ ਟੀਵੀ ਕੱਢਿਆ ਸੀ ਕਲਰ ਟੀਵੀ ਆਪਣਾ
3: ਜੀ
0: ਫਿਰ ਉਸ ਤੋਂ ਬਾਅਦ ਇਹਨਾਂ ਨੇ ਵਾਸ਼ਿੰਗ ਮਸ਼ੀਨ ਕੱਢੀ ਸੀ ਕਿ ਇੰਨੇ ਕੱਪੜੇ ਮਤਲਬ
3: ਛੋਟੇ ਵੱਡੇ ਉਹ ਹਲੇ
0: ਹਾਂ ਹਾਂ ਇੰਨੇ ਕੱਪੜੇ ਇੱਕੋ ਵਾਰੀ ਛੋਟੇ ਵੱਡੇ ਹਲਕੇ ਭਾਰੀ ਮੇਰੀ ਚਿੰਤਾ ਹੀ ਮੁੱਕ ਗਈ ਸਾਰੀ ਮੈਨੂੰ ਐਡ ਬਣਾਉਣ ਦੀ ਕਲਾ ਮੈਨੂੰ ਬਹੁਤ ਵਧੀਆ ਲੱਗਦੀ ਸੀ ਪਹਿਲਾਂ ਜਿਹੜੀ ਐਡ ਬਣਾਉਂਦੇ ਸੀ ਨਾ ਜਿਵੇਂ ਸੀ ਕਿ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਡੈਸ਼ ਬੋਏ ਮੈਂ ਕਹਿੰਦਾ ਉਹਨਾਂ ਰੇਡੀਓ ਤੇ ਤੁਹਾਨੂੰ ਯਾਦ ਆ ਕਿਹੜਾ ਤੰਦਰੁਸਤੀ ਦੀ ਰਕਸ਼ਾ ਕੌਣ ਕਰਦਾ ਸੀ ਔਰ ਜਿਹੜਾ ਬੰਦਾ ਇਹ ਰਕਸ਼ਾ ਕਰਦਾ ਸੀ ਤੰਦਰੁਸਤੀ ਦੀ ਇੱਕ ਹੱਸਣ ਦਾ ਨਾਂ ਨਹੀਂ ਲੈਂਦਾ ਸੀ ਮਸ਼ਹੂਰ ਹੁੰਦਾ ਸੀ ਵੀ ਇਹ ਹੱਸਦਾ ਨਹੀਂ ਹੈਗਾ ਉਸ ਟਾਈਮ ਸ਼ਾਵਰ ਤਾਂ ਹੁੰਦੇ ਨਹੀਂ ਸੀਗੇ ਲੋਕ ਬਾਲਟੀਆਂ 'ਚ ਭਰ ਕੇ ਨਹਾਉਂਦੇ ਸੀ ਜਾਂ ਮੋਟਰਾਂ 'ਤੇ ਨਹਾਉਂਦੇ ਸੀ ਰਾਈਟ ਕਿੰਨੀ ਵਾਰ ਇਹ ਔੜੂ 'ਚ ਗਿਰ ਜਾਣਾ ਜਿਹੜਾ ਜਿਹੜਾ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਜੇ ਤੁਹਾਨੂੰ ਯਾਦ ਹੋਵੇ ਕਿਸੇ ਨੂੰ ਵੀ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਡੈਸ਼ ਬੋਏ ਡੈਸ਼ ਆ ਡੈ ਡੈ ਡੈ ਜਿਆਦਾ ਕਿਸੇ ਨੂੰ ਸੰਤੋਸ਼ ਤੁਸੀਂ ਕੋਈ ਕੁਐਸਚਨ ਪੁੱਛਣਾ ਸਾਰਿਆਂ ਨੂੰ ਪੁੱਛੋ ਅੱਜ ਅਜੇ ਤੇ ਗੱਲ ਕਰਦੇ ਹਾਂ ਜੀ
3: ਅਵਨ ਜੀ ਵੇਖੋ ਮੈਂ ਪਹਿਲਾਂ ਸੀਰੀਅਸ ਹੋ ਗਈ ਸੀਗੀ ਬਟ ਹੁਣ ਜਦੋਂ ਅਗਮ ਜੀ ਆਏ ਆ ਸਾਡਾ ਕਿਊਟ ਜਿਹਾ ਸਾਡਾ ਹੋਸਟ ਸੋ ਮੈਨੂੰ ਹਾਸਾ ਰਿਹਾ ਔਰ ਮੇਰਾ ਇੰਡੀਆ ਵਾਲ ਸਵਾਲ ਚੱਲ ਗਿਆ ਹੁਣ ਮੈਂ ਆਪਣਾ ਸਟ੍ਰੈਸਫੁਲ ਕੁਐਸਚਨ ਬਾਅਦ ਚ ਪੁੱਛੂਗੀ ਸੋ ਅਮਨ ਜੀ ਮੈਨੂੰ ਵੀ ਯਾਦ ਆ ਗਿਆ ਗੱਡੀਆਂ ਦੇ ਉੱਤੇ ਕੁਛ ਲਿਖਿਆ ਹੁੰਦਾ ਬਹੁਤ ਹੀ ਹਾਸੇ ਵਾਲਾ ਹੁੰਦਾ ਜਦੋਂ ਮੈਂ ਜਾਂਦੀ ਹਾਂ ਮੈਨੂੰ ਪੜ੍ਹਨਾ ਬਹੁਤ ਵਧੀਆ ਲੱਗਦਾ ਬਟ ਮੈਂ ਦੱਸੂਗੀ ਨਹੀਂ ਉਹ ਕੀ ਆ ਸੋ ਤੁਸੀਂ ਸਾਰੇ ਮੈਨੂੰ ਦੱਸ ਸਕਦੇ ਹੋ ਕਿ ਜਿੱਦਾਂ ਅਸੀਂ ਇੰਡੀਆ ਜਾਂਦੇ ਹਾਂ ਸਪੈਸ਼ਲੀ ਕਈ ਵਾਰ ਗੱਡੀਆਂ ਦੀ ਸਪੀਡ ਰੋਕਣ ਲਈ ਵੀ ਕੁਛ ਲਿਖਿਆ ਹੁੰਦਾ ਆ ਤੇ ਹੋਰ ਵੀ ਬੜਾ ਕੁਛ ਲਿਖਿਆ ਹੁੰਦਾ ਜੋ ਜੋ ਤੁਹਾਨੂੰ ਯਾਦ ਆਉਂਦਾ ਮੈਨੂੰ ਦੱਸਿਓ ਮੈਂ ਵੀ ਮੈਚ
0: ਕਰਦੀ ਇੱਕ ਨਜ਼ਰ ਲੱਗਣ ਲਈ ਹੁੰਦਾ ਉਹ ਤਾਂ ਮੈਨੂੰ ਲੱਗਦਾ ਕੱਲੇ ਕੱਲੇ ਨੂੰ ਪਤਾ ਹੋਊਗਾ ਕੱਲੇ ਕੱਲੇ ਨੂੰ 905-673-3333 ਨਜ਼ਰ ਲੱਗਣ ਲਈ ਗੱਡੀਆਂ ਤੇ ਕੀ ਕਰਦੇ ਨੇ ਇੰਡੀਆ ਦੇ ਵਿੱਚ ਚਾਰ ਪੰਜ ਚੀਜ਼ਾਂ ਕਰਦੇ ਨੇ ਕੁਛ ਲਿਖਦੇ ਵੀ ਨੇ ਜੇ ਤੁਹਾਨੂੰ ਯਾਦ ਹੋਵੇ 905-673-3333 905-673-3337 ਤੁਹਾਡੇ ਕਾਲਸ ਸਭ ਤੋਂ ਖੂਬਸੂਰਤ ਜਿਹੜਾ ਦੱਸੂਗਾ ਅਸੀਂ ਅੱਜ ਉਹਨੂੰ ਯਾਦ ਕਰਾਂਗੇ ਉਹਦਾ ਨਾਂ ਲੈ ਕੇ ਠੀਕ ਹੈ ਕਮਦੀਪ ਸਿੰਘ ਜੀ
2: ਹਾਂਜੀ
0: ਠੀਕ ਹੈ ਸੋ 905-673-3333 905-673-3337 ਨਜ਼ਰ ਲੱਗਣ ਤੋਂ ਇੱਕ ਗੱਡੀਆਂ ਤੇ ਕੀ ਕਰਦੇ ਸੀ ਠੀਕ ਹੈ ਇੱਕ ਜਿਵੇਂ ਮੈਂ ਕਿਹਾ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਤੇ ਇੱਕ ਸਾਬਣ ਕੱਢਿਆ ਸੀ
3: ਇੱਕ ਹੋਲ ਵੀ ਹੁੰਦਾ ਸੀ ਬਹੁਤ ਉਹ ਹੁੰਦਾ ਸੀ ਦੇਵਦਾਸ ਵਾਲਾ ਕੁਛ ਹੁੰਦਾ ਸੀਗਾ ਟਰੱਕਾਂ ਦੇ ਉੱਤੇ ਲਿਖਿਆ ਹੁੰਦਾ ਸੀ
0: ਤੇਗ ਬਹਾਦਰ ਜੀ ਕੀ ਕਹੋਗੇ ਤੁਸੀਂ
1: ਹਾਂਜੀ ਅਮਨ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
1: ਇੱਕ ਤਾਂ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ
0: ਇਹ ਇਹ ਲਿਖਿਆ ਹੁੰਦਾ
1: ਇੱਕ ਇੱਕ ਲਿਖਿਆ ਹੁੰਦਾ ਮੂਰਖਾ ਸੰਗਲ ਦਾ ਫੜ
0: ਮੂਰਖਾ ਸੰਗਲ ਦਾ
1: ਜੁੱਤੀ ਇੱਕ ਜੁੱਤੀ ਲਮਕਾਈ ਹੁੰਦੀ ਸੀ ਫਰੰਟ ਤੇ
0: ਉਹਦਾ ਕੀ ਮਤਲਬ ਹੁੰਦਾ
1: ਉਹਦਾ ਮੈਂ ਨਜ਼ਰ ਨਾ ਲੱਗੇ
0: ਅੱਛਾ
1: ਹਾਂਜੀ ਹਾਂਜੀ ਤੇ ਇੱਕ ਹੋਰ ਸੀ ਜਮ ਛੋਟਾ ਬੱਚਾ ਸੀ ਬੜੀ ਸ਼ਰਾਰਤ ਕਰਦਾ ਸੀ ਮੇਰੀ ਚੋਰੀ ਪਕੜੀ ਜਾਂਦੀ
0: ਉਹ ਕਾਹਦੀ ਐਡ ਸੀ
1: ਰੋਸ਼ਨੀ ਕਰੇ ਬਜਾਜ ਬਜਾਜ ਬਲਬ ਦੀ
0: ਜਮ ਮੈਂ ਛੋਟਾ ਬੱਚਾ ਥਾ ਬੜੀ ਸ਼ਰਾਰਤ ਕਰਦਾ ਥਾ ਮੇਰੀ ਚੋਰੀ ਪਕੜੀ ਜਾਂਦੀ ਹੈ ਨਾ ਉਹ ਫਰਿੱਜ ਚੋਂ ਸਮਾਨ ਚੋਰੀ ਕਰਦੇ ਸੀਗੇ ਤੇ ਬੁਰੀ ਨਜ਼ਰ ਤੋਂ ਬਹੁਤ ਕੁਛ ਹੋਰ ਲਿਖਿਆ ਹੁੰਦਾ ਬਹੁਤ ਕੁਛ ਹੋਰ ਤੇ ਹੋਰ ਵੀ ਬੜਾ ਕੁਛ ਲਿਖਿਆ ਹੁੰਦਾ ਸਪੀਡਿੰਗ ਦੇ ਉੱਤੇ ਲਿਖਿਆ ਹੁੰਦਾ ਅਗਮ ਅੱਜ ਅਸੀਂ ਇਹੀ ਗੱਲ ਕਰ ਰਹੇ ਹਾਂ ਸਾਰੇ
2: ਹਾਂਜੀ
0: ਠੀਕ ਹੈ ਸੁਣਦੇ ਹਾਂ ਇੰਡੀਆ ਦੇ ਗੱਡੀਆਂ ਦੇ ਉੱਤੇ ਕੀ ਲਿਖਿਆ ਹੁੰਦਾ ਇੰਟਰਸਟਿੰਗ ਹੈ ਕਿ ਨਹੀਂ
2: ਇੰਟਰਸਟਿੰਗ ਆ
0: ਇੰਟਰਸਟਿੰਗ ਆ ਸਾਰਿਆਂ ਨੂੰ ਕਹੋ ਫਿਰ ਕਾਲ ਕਰੋ ਸਟੂਡੀਓ 'ਚ
2: ਕਾਲ ਕਰ ਲਓ
0: ਸਟੂਡੀਓ 'ਚ
2: ਸਟੂਡੀਓ 'ਚ 905-673-3337
0: ਓਕੇ 905-673-3337 ਤੇ ਤੁਹਾਡੇ ਕਾਲ ਆ ਰਹੇ ਨੇ ਅਗਮ ਕਹਿੰਦਾ ਆ ਜਾਓ ਕਰ ਲਓ ਗੱਲ ਫਿਰ ਆਪਾਂ ਸੁਣੀਏ ਉਹ ਖੁਸ਼ ਹੋ ਰਹੇ ਸੁਣ ਸੁਣ ਕੇ ਤੁਹਾਡੀਆਂ ਗੱਲਾਂ ਸੋ ਹਾਂਜੀ ਸਤਿ ਸ਼੍ਰੀ ਅਕਾਲ
4: ਸਤਿ ਸ਼੍ਰੀ ਅਕਾਲ ਜੀ
0: ਹਾਂਜੀ
4: ਚੜ੍ਹਦੀ ਕਲਾ ਜੀ
0: ਚੜ੍ਹਦੀ ਕਲਾ ਬਾਜੀ ਚੜ੍ਹਦੀ ਕਲਾ
4: ਜੀ ਇੱਕ ਦਿਨ ਦਾਈ ਨਜ਼ਰ ਹਟੀ ਦੁਰਘਟਨਾ ਘਟੀ
0: ਕਿਹੜੀ ਕਿਹੜੀ ਨਜ਼ਰ ਹਟੀ
4: ਦੁਰਘਟਨਾ ਘਟੀ
0: ਦੁਰਘਟਨਾ ਘਟੀ ਇਹ ਵੀ ਬਹੁਤ ਸੋਹਣਾ ਹੈਗਾ ਸਲੋਗਨ ਹੈ
4: ਇੱਕ ਦਿਨ ਦਾਈ ਤੇਜ਼ ਰਫਤਾਰੀ ਮੌਤ ਦੀ ਤਿਆਰੀ
0: ਕਿਹੜੀ ਕਿਹੜੀ ਕਿਹੜੀ
4: ਤੇਜ਼ ਰਫਤਾਰੀ ਮੌਤ ਦੀ ਤਿਆਰੀ
0: ਮੌਤ ਦੀ ਤਿਆਰੀ ਤੁਹਾਨੂੰ ਯਾਰ ਕਿ ਧਰਮਰਾਜ ਦਾ ਵੀ ਲਿਖਿਆ ਹੁੰਦਾ ਕੁਛ
4: ਧਰਮਰਾਜ ਦਾ ਮੈਂ ਸਕੂਲ ਦੀ ਬੱਸ ਦਾ ਯਾਰ ਉੱਥੇ ਲਿਖਿਆ ਹੁੰਦਾ ਸੀ ਮੈਨੂੰ ਨਾ ਛੇੜੀ ਮੈਂ ਬੱਚਿਆਂ ਵਾਲੀ ਆ
0: ਮੈਨੂੰ ਨਾ ਛੇੜੀ ਮੈਂ ਬੱਚਿਆਂ ਵਾਲੀ ਆ 905-673-3337 ਤੇ ਤੁਹਾਡੇ ਕਾਲ ਸਾਡੇ ਨਾਲ ਸਾਂਝੇ ਹੋ ਰਹੇ ਨੇ ਪੀਐਸਐਨ ਦਾ ਟਰੈਕ 6 ਜੈਸੇ ਫੈਡੈਕਸ ਆਪਣੀ ਉਡਾਨ ਭਰਨ ਦੀ ਤਿਆਰੀ ਦੇ ਵਿੱਚ ਚਿੱਠੀ ਆਈ ਹੈ ਬੜੇ ਦਿਨੋਂ ਕੇ ਬਾਅਦ ਹਮ ਬੇਵਤਨੋ ਕੇ ਨਾਮ ਉਹਨੂੰ ਟ੍ਰੈਂਡ ਨੂੰ ਚੇਂਜ ਕਰ ਚੁੱਕੇ ਐਮਾਜ਼ੋਨ ਅੱਜ ਇਹ ਵੀ ਚੇਂਜ ਹੋ ਜਾਣਾ ਆਉਣ ਵਾਲੇ ਟਾਈਮ 'ਚ ਪਰ ਤੁਸੀਂ ਗੱਡੀਆਂ ਦੇ ਉੱਤੇ ਕੀ ਲਿਖਿਆ ਹੁੰਦਾ ਸੀ 905-673-3337 ਕੋਈ ਫੇਵਰਟ ਚੀਜ਼ ਜਿਹੜੀ ਤੁਸੀਂ ਦੱਸ ਸਕਦੇ ਹੋ? ਮੈਨੂੰ ਧਰਮਰਾਜ ਵਾਲੀ ਗੱਲ ਬਹੁਤ ਵਧੀਆ ਲੱਗਦੀ ਹੁੰਦੀ ਸੀ, ਉਹ ਮੈਨੂੰ ਯਾਦ ਨਹੀਂ ਆ ਰਹੀ ਕਿਵੇਂ ਸੀ, 905-673-3337 ਜਾਂ ਕੁਛ ਹੋਰ। ਇੱਕ ਸਤੋ ਜਿਹੜੇ ਦਿੱਲੀ ਨੂੰ ਜਾਂਦੇ ਹੁੰਦੇ ਸੀ ਗੱਡੀਆਂ, ਉਹ ਜਿਹਨਾਂ 'ਚ ਬਹਿ ਕੇ ਜਾਂਦੇ ਸਾਰੇ ਇਕੱਠੇ ਹੋ ਕੇ ਟੈਂਪੂ ਟਰੈਵਲਰ ਜੇ, ਉਹਨਾਂ ਤੇ ਕਹਿੰਦੇ ਕੱਲੀ ਬਹਿ ਕੇ ਸੋਚੀ ਨੀ,
3: ਮੇਰਾ ਫੇਵਰੇਟ ਹੈ ਇਹ।
0: ਉਹ 'ਚ ਇੱਕ ਫੋਟੋ ਬਣਾਈ ਹੁੰਦੀ ਹੈ 905-673-3337।

0: 9650 6333 3131 क्या नंबर है? हेलो
1: ਹਾਂਜੀ ਭਾਈ, ਉਹ ਲਾਈਫ ਬੋਏ ਹੈ ਜਹਾਂ ਤੰਦਰੁਸਤੀ ਹੈ ਵਹਾਂ।
0: ਭਾਈ ਲਾਈਫ ਬੋਏ ਦੀ ਖਾਸੀਅਤ ਦੱਸੋ ਕੀ ਹੁੰਦੀ ਸੀਗੀ? ਅਗਨ ਦੇ ਲਾਈਫ ਬੋਏ ਨੇ ਇੱਕ ਸਾਬਣ ਸੀਗਾ, ਸੋਪ ਸੀਗਾ, ਕੀ ਹੁੰਦਾ ਸੀ ਜੀ?
1: ਜਿੰਨਾ ਮਰਜ਼ੀ ਨਾਈ ਚਲੋ, ਖੁਰਦਾ ਨਹੀਂ ਸੀ ਛੇਤੀ
0: ਛੇਤੀ, ਖੁਰਦਾ ਨਹੀਂ ਸੀ, ਬੰਦੇ ਨੂੰ ਭੁਲੇਖਾ ਜਿਹਾ ਹੀ ਹੁੰਦਾ ਸੀ ਮੈਂ ਸਾਬਣ ਨਾ ਰਿਹਾ, ਹੁੰਦੀ ਇੱਟ ਸੀ ਹਨਾ।
1: ਹਾਂਜੀ ਹਾਂਜੀ,
0: ਸਰਦੀਆਂ ਤਾਂ ਜੰਮੇ ਜਾਂਦਾ ਸੀ ਹਨਾ।
1: ਹਾਂਜੀ ਹਾਂਜੀ,
0: ਸਭ ਤੋਂ ਤੇਜ਼ ਕਿਹੜਾ ਪਿਘਲ ਦਿੰਦਾ ਸੀ? ਲਕਸ ਰਵਿੰਦਰ ਜੀ ਕੀ ਕਹੋਗੇ?
2: ਹਾਂਜੀ, ਇੱਕ ਤੇ ਲਿਖਿਆ ਹੁੰਦਾ ਪਹਿਲਾਂ ਸਾਰਿਆਂ ਨੂੰ ਸੱਜਰੀ ਸਵੇਰ ਦੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ। ਹਾਂਜੀ,
2: ਤੇ ਇੱਕ ਲਿਖਿਆ ਹੁੰਦਾ ਜੀ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ,
0: ਹਾਂ।
2: ਇੱਕ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੇ ਜੁੱਤੀ ਵਾ ਕੇ ਮੂਹਰੇ ਲਿਖਿਆ ਹੁੰਦਾ ਜੀ ਖਾ।
0: ਅੱਛਾ, ਨਹੀਂ ਇੱਕ ਹੁੰਦਾ ਸੀਗਾ ਬੁਰੀ ਨਜ਼ਰ ਵਾਲੇ ਤੇਰੇ ਉੜ ਜਾਣ ਤਿੱਤਰ, ਘਰੋਂ ਪੈਣ ਗਾਲਾਂ, ਬਾਹਰੋਂ ਪੈਣ ਛਿੱਤਰ। ਹੈਂ, ਉਹ ਜਿਹੜੇ ਜਿਹੜੇ ਪੇਂਟਰ ਰਹਿੰਦੇ ਸੀ ਗੱਡੀਆਂ ਰੰਗ ਕਰਦੇ ਹੁੰਦੇ ਸੀ, ਉਹਨਾਂ 'ਚ ਕੰਪੀਟੀਸ਼ਨ ਹੁੰਦਾ ਸੀ ਵੀ ਮੇਰੀ ਗੱਲ ਲਿਖੀ ਹੋਈ ਲੋਕ ਪੜ੍ਹ ਕੇ ਹੱਸਣਗੇ ਸੜਕਾਂ 'ਤੇ, ਮਤਲਬ ਹਸਾਉਣ ਲਈ ਲਿਖਦੇ ਹੁੰਦੇ ਸੀਗੇ ਸਾਰਿਆਂ ਨੂੰ।
2: ਸਹੀ ਗੱਲ,
0: ਅਤੇ ਟਰਾਂਸਪੋਰਟ ਇੰਡਸਟਰੀ 'ਚ ਮੰਨਿਆ ਜਾਂਦਾ ਸੀ ਵੀ ਅਸੀਂ ਟਰਾਂਸਪੋਰਟਰ ਰਹੇ ਹਾਂ, ਅਸੀਂ ਕਈ ਵਾਰੀ ਕਹਿਣਾ ਵੀ
2: ਮਿਲੇਗਾ ਮੁਕੱਦਰ।
0: ਹਾਂਜੀ, ਮਿਲੇਗਾ ਮੁਕੱਦਰ, ਚਲੇਗਾ ਸਿਕੰਦਰ। ਅਸੀਂ ਕਈ ਵਾਰੀ ਕਹਿਣਾ ਕਿ ਤੁਸੀਂ ਗੱਡੀ 'ਤੇ ਲਿਖਾਉਣਾ ਨਹੀਂ, ਜਦੋਂ ਗੱਡੀ ਗੁੱਡੀ ਬੋਡੀ ਲੱਗਣੀ ਨਵੀਂ ਪੇਂਟ ਹੋਣੀ, ਉਹਨੇ ਖੰਨੇ ਲਵਾਉਂਦੇ ਸੀ ਮਹਿੰਦਰ ਸਿੰਘ ਸੰਸ ਤੋਂ ਅਸੀਂ, ਤਾਂ ਅਸੀਂ ਉਹਨਾਂ ਨੂੰ ਕਹਿਣਾ ਵੀ ਉਹਦੇ 'ਤੇ ਭਰੇ ਉਹਨਾਂ ਰੰਗ ਬਰੰਗੀਆਂ ਜਿਹੀਆਂ ਨਾ ਬਣਾ ਦਿਓ, ਫਿਰ ਵੀ ਪੇਂਟਰਸ ਨੇ ਕੁਛ ਨਾ ਕੁਛ ਲਿਖ ਦੇਣਾ ਡਰਾਈਵਰ ਦੇ ਨਾਲ ਮਿਲ ਕੇ, ਕਿਉਂਕਿ ਡਰਾਈਵਰ ਨੇ ਲਿਖਾਉਣਾ ਹੁੰਦਾ ਸੀ ਨਾ, ਪੇਂਟਰ ਨੇ ਲਿਖ ਦੇਣਾ, ਨਾਲੇ ਅਸੀਂ ਮਨਾ ਕਰਕੇ ਆਉਂਦੇ ਸੀ, ਫਿਰ ਅਸੀਂ ਕਾਲ ਕਰਨੀ ਵੀ ਆ ਗੱਡੀ ਦੇ ਉੱਤੇ ਟਰੱਕਾਂ 'ਤੇ, ਫਿਰ ਤੁਸੀਂ ਲਿਖ ਲਿਖ ਭੇਜੀ ਜਾਂਦੇ ਹੋ, ਉਹਨਾਂ ਨੇ ਕਹਿਣਾ ਜੀ ਉਹ ਡਰਾਈਵਰ ਨੇ ਕਿਹਾ ਸੀਗਾ ਜੀ, ਫਿਰ ਅਸੀਂ ਕਹਿਣਾ ਚਲੋ ਛੱਡੋ ਜਿਹਨੇ ਚਲਾਉਣਾ ਉਹਦੇ ਸ਼ੌਕ ਨਾਲ
2: ਪੂਰਾ। ਹੋਰ ਹੀ ਲਿਖਿਆ ਹੋਇਆ ਖਾਂਦੀ ਪੀਂਦੀ ਤੰਗ ਨਾ, ਖਾਂਦੀ ਪੀਂਦੀ ਤੰਗ ਨਾ ਕਰੀ, ਰਾਹ ਦੇ ਵਿੱਚ ਸਾਨੂੰ ਤੰਗ ਨਾ ਕਰੀ।
0: ਹਾਂ,
2: ਬੜੀ ਜੀ, ਥੈਂਕ ਯੂ ਸੋ ਮਚ,
0: ਥੈਂਕ ਯੂ ਸੋ ਮਚ ਸਰ। ਦੇਖੋ ਕਿੰਨੀਆਂ ਵਧੀਆ ਗੱਲਾਂ ਸਰ ਦੱਸਦੇ। ਆਕਾਸ਼ਦੀਪ,
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
3: ਹਾਂਜੀ, ਉਹ ਗੱਡੀਆਂ ਤੇ ਇਹ ਵੀ ਲਿਖਿਆ ਹੁੰਦਾ ਕਿ ਖਾਓ ਪੀ ਆਸ਼ ਕਰੋ ਮਿੱਤਰੋ, ਗੰਦ ਪਰ ਗੱਡੀ ਵਿੱਚ ਪਾਇਓ ਨਾ।
0: ਇਹ ਪਹਿਲੀ ਵਾਰ ਸੁਣਿਆ ਕਿ ਖਾਓ ਪੀ ਆਸ਼ ਕਰੋ ਮਿੱਤਰੋ, ਗੰਦ ਪਰ ਗੱਡੀ ਵਿੱਚ ਪਾਇਓ ਨਾ। ਹੈ,
3: ਹਾਂਜੀ ਹਾਂਜੀ।
0: ਇੱਕ ਇੱਕ ਲਿਖਿਆ ਹੁੰਦਾ ਅਖਰੀ ਕਿ ਜੁੱਤੀ ਝਾੜ ਕੇ ਚੜੀ, ਹੁਣ ਕੀ ਸੁਣਿਆ ਸੀਗਾ ਮੈਂ, ਦੇਖਿਆ ਸੀ ਉਹ ਜੁੱਤੀ ਝਾੜ ਕੇ ਚੜੀ ਮਟਿਆਰੇ, ਕਨੀ ਕੀ ਐ ਕਰ ਹੈ। ਹਾਂ, ਉਹ ਉਹ 'ਚ ਹੋਰ ਬਹੁਤ ਫਨੀ ਚੀਜ਼ਾਂ ਲਿਖੀਆਂ ਹੁੰਦੀਆਂ ਸੀ। ਉਹ ਲਿਖਿਆ ਹੁੰਦਾ ਸੀ ਕਿ ਯਮਰਾਜ ਬਾਰੇ ਲਿਖਿਆ ਹੁੰਦਾ ਸੀ ਕਿ ਧੀਰੇ ਚਲੋ ਆਗੇ ਮੋੜ ਪੇ ਯਮਰਾਜ ਇੰਤਜ਼ਾਰ ਕਰ ਰਿਹਾ ਹੈ, ਜੇ ਤੁਸੀਂ ਤੇਜ਼ ਚਲਾਇਆ ਤਾਂ ਯਮਰਾਜ ਵੇਟ ਕਰਦਾ ਪਿਆ ਤੁਹਾਡੀ। ਨਹੀਂ ਵਧੀਆ, ਪੁਰਾਣੀਆਂ ਗੱਲਾਂ ਅਸੀਂ ਫਰੈਸ਼ ਕਰ ਰਹੇ ਸਾਰੀਆਂ। ਅੱਛਾ, ਕੁਛ ਹੋਰ ਖਾਣ ਵਾਲੀ ਚੀਜ਼ਾਂ ਤੇ ਵੀ ਸੰਤੋਸ਼ ਹੋ ਸਕਦੀ ਹੈ ਗੱਲ, ਹਨਾ? ਉਹ ਜਿਹੜੀ ਬਜਾਜ ਦੀ ਐਡ ਗੱਲ ਕਰਕੇ ਗਏ ਨਾ ਤੇਗ ਬਹਾਦਰ ਜੀ ਭਾਜੀ ਪਹਿਲਾਂ, ਉਹਦੀ ਐਡ ਯਾਦ ਹੈ ਤੈਨੂੰ? ਉਹ 'ਚ ਇੱਕ ਬਜ਼ੁਰਗ ਜਿਹਾ ਬੰਦਾ ਹੁੰਦਾ ਸੀਗਾ, ਉਹ ਯਾਦ ਕਰਦਾ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਮੈਂ ਫਰਿੱਜ, ਉਦੋਂ ਬੱਚੇ ਨਾ ਅਗਮ ਫਰਿੱਜ 'ਚੋਂ ਚੋਰੀ ਕਰਕੇ ਸਮਾਨ ਖਾਂਦੇ ਹੁੰਦੇ ਸੀਗੇ। They were not allowed it, like now.
4: ਅਸੀਂ ਵੀ ਇਦਾਂ ਕਰਦੇ ਹੁੰਦੇ ਸੀ।
0: ਅੱਛਾ, we were not allowed it, like you guys. ਲਾਈਨਸ ਕੱਟੇ ਗਏ ਸਾਰੇ, ਜਨਪ੍ਰੀਤ ਵੀ ਕਾਲ ਕਰ ਲਏ ਦੁਬਾਰਾ, ਲਾਈਨ ਕੱਟੇ ਗਏ ਸਾਰਿਆਂ ਦਾ। 905-673-3333 ਗੱਲ ਚੱਲ ਰਹੀ ਹੈ, ਪੁਰਾਣੇ ਇਸ਼ਤਿਹਾਰਾਂ ਦੀ ਐਡਵਰਟਾਈਜ਼ਮੈਂਟ ਸੀ, ਗੱਡੀਆਂ ਦੇ ਉੱਪਰ ਕੀ ਲਿਖਿਆ ਹੁੰਦਾ ਹੈ ਨਾ, ਤੇ ਹੋਰ ਬਹੁਤ ਕੁਛ ਲਿਖਿਆ ਹੁੰਦਾ, ਬਹੁਤ ਕੁਛ। ਤੇ 905-673-3333 ਤੇ ਤੁਸੀਂ ਦੱਸ ਸਕਦੇ ਹੋ। ਇੱਕ ਨਾ ਲੇਡੀਜ਼ ਦੀ ਐਡ ਹੁੰਦੀ ਸੀ ਸੰਤੋਸ਼, ਉਹਦੇ 'ਚ ਨਾ ਇੱਕ ਜਨਾਨੀ ਦੀ ਸਾੜੀ ਦੂਜੀ ਤੋਂ ਜ਼ਿਆਦਾ ਚਿੱਟੀ ਹੁੰਦੀ ਸੀ
4: ਜੀ,
0: ਸਰਫ ਅਲਟਰਾ ਦੀ ਐਡ ਹੁੰਦੀ ਸੀ, ਉਸਕੀ ਸਾੜੀ ਮੇਰੀ ਸਾੜੀ ਸੀ ਸਫੇਦ ਕੈਸੇ, ਔਰਤਾਂ ਦੀ ਜਿਹੜੀ ਜੈਲਸ ਆ ਉਸ ਐਡ ਦੇ ਵਿੱਚ ਦਿਖਾਈ ਗਈ ਸੀ। ਹੈ, ਸਹੀ ਸੀ ਗੱਲ ਸੀ ਸੰਤੋਸ਼?
4: ਹੋ ਸਕਦਾ ਕਿ ਉਹ ਬੈਸਟ ਬਣਨਾ ਚਾਹੁੰਦੀਆਂ ਹੁਣ ਤਾਂ ਕਰਕੇ।
0: ਅੱਛਾ, ਤੁਹਾਡੇ ਕੋਲ ਗੱਲ ਦੇ ਉੱਤੇ ਗੱਲ ਹੈਗੀ ਆ, ਪਰ ਫਿਲਹਾਲ ਉਹ ਦਿਖਾਉਂਦੇ ਸੀ, ਕਹਿੰਦੀ ਉਸਕੀ ਸਾੜੀ ਮੇਰੀ ਸਾੜੀ ਸੀ ਸਫੇਦ ਕੈਸੇ, ਉਹ ਕਹਿੰਦੇ ਸਰਫ ਐਕਸਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ,
5: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ। ਹਾਂ ਇੱਕ ਤਾਂ ਇਹ ਬਹੁਤ ਮਸ਼ਹੂਰ ਹੁੰਦਾ ਸੀ ਹਮ ਦੋ ਹਮਾਰੇ ਦੋ
5: ਹਾਂਜੀ ਇੱਕ ਹੋਰ ਹੁੰਦਾ ਸੀ
0: ਦੋ ਹੀ ਕਾਫੀ ਔਰ ਸੇ ਮਾਫੀ ਵੈਰੀ ਗੁਡ ਬਹੁਤ ਸੋਹਣਾ ਅਗਮ ਦੇਖ ਲੈ ਸਾਰੇ ਕਿਵੇਂ ਪਾਰਟੀਸਪੇਟ ਕਰਦੇ ਕਰਦੇ ਨਾ
6: ਹਾਂਜੀ
0: ਹਾਂਜੀ ਤੂੰ ਆਵਾਜ਼ ਮਾਰੀ ਸਾਰਿਆਂ ਨੇ ਫਟਾਫਟ ਕਾਲ ਕਰ ਲੇ ਪਰਮਜੀਤ ਜੀ
7: ਅਸੀਂ ਪਿੰਡਾਂ ਦੇ ਵਿੱਚ ਅਸੀਂ ਬਹੁਤ ਘੱਟ ਗੱਡੀਆਂ ਕਿਤੇ ਸ਼ਹਿਰ ਜਾਂਦੇ ਸੀ ਉਦੋਂ ਦੇਖਦੇ ਸੀ ਜਾਂ ਦੂਜੀਆਂ ਗੱਡੀਆਂ ਵੀ ਸਾਡੀਆਂ ਟਰਾਲੀਆਂ ਤੇ ਲਿਖਿਆ ਹੁੰਦਾ ਸੀ ਜੈ ਜਵਾਨ ਜੈ ਕਿਸਾਨ
0: ਹਾਂਜੀ
7: ਅਸੀਂ ਇੱਥੋਂ ਤੱਕ ਵੀ ਨਾਲ ਕਈ ਵਾਰੀ ਤਾਂ ਬਣਾਏ ਵੀ ਹੁੰਦੇ ਸੀ ਨਹੀਂ ਟਰਾਲੀ ਦੇ ਪਿੱਛੇ ਜਦੋਂ ਵੀ ਪੇਂਟ ਕਰਾ ਕੇ ਲਿਆਉਣਾ ਤੇ ਲਿਖਿਆ ਹੁੰਦਾ ਸੀ ਜੈ ਜਵਾਨ ਜੈ ਕਿਸਾਨ
0: ਜੈ ਜਵਾਨ ਜੈ ਕਿਸਾਨਾ ਜੀ ਰਿਸਪੈਕਟਲੀ ਲਿਖਦੇ ਸੀ ਹਨਾ
7: ਹਾਂਜੀ ਹਾਂਜੀ
0: ਹਾਂਜੀ ਸੋ ਨਾਲ ਨਾਲ ਨੈਕਸਟ ਕਾਲ ਹੈ ਮੇਰੇ ਕੋਲ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ 1682 ਨੰਬਰ ਹੈਲੋ
8: ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ
0: ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਹਾਂਜੀ
8: ਬਸ ਵਧੀਆ ਠੀਕ ਠਾਕ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੁਹਾਡਾ
0: ਹਾਂਜੀ
8: ਹਾਂਜੀ ਭਾਜੀ ਉਹ ਜਦੋਂ ਨਵਾਂ ਟਰੱਕ ਲੈਂਦੇ ਹੁੰਦੇ ਨੇ ਨਵੀਂ ਗੱਡੀ ਲੈਂਦੇ ਹੁੰਦੇ ਨੇ ਉਹ ਤਾਂ ਲਿਖਿਆ ਹੁੰਦਾ ਹੱਟ ਪਿੱਛੇ ਫੇਰ ਮਿਲਾਂਗੇ
0: ਹਾਂ ਇੱਕ ਤਾਂ ਇਹ ਲਿਖਿਆ ਹੁੰਦਾ ਸੀ
8: ਜਦੋਂ ਥੋੜੀ ਜਿਹੀ ਪੁਰਾਣੀ ਹੋ ਜਾਂਦੀ ਫਿਰ ਕਹਿੰਦੇ ਹੁੰਦੇ ਸੀ ਮਿਲੇਗਾ ਮੁਕੱਦਰ
0: ਚੱਲੇਗਾ ਸਿਕੰਦਰ
8: ਮਿਲੇਗਾ ਮੁਕੱਦਰ ਤੇ ਜਦੋਂ ਬਿਲਕੁਲ ਹੀ ਪੁਰਾਣੀ ਹੋ ਜਾਂਦੀ ਚੱਲ ਰਾਣੀ ਤੇਰਾ ਰੱਬ ਰਾਖਾ
0: ਹਾਂ ਔਰ ਰੱਬ ਰਾਖਾ ਬਹੁਤ ਲਿਖਦੇ ਸੀ ਟਰੱਕਾਂ ਦੇ ਉੱਤੇ ਜਿਹੜੇ ਲੋਕ ਨਾ ਗੁਰਬਾਣੀ ਨਾਲ ਗੁਰਮਤ ਨਾਲ ਜੁੜੇ ਲਿਖਦੇ ਸੀ ਬੜੇ ਅੱਛੇ ਅੱਛੇ ਮਤਲਬ ਤਰ੍ਹਾਂ ਤਰ੍ਹਾਂ ਦੇ ਸੰਦੇਸ਼ ਹੁੰਦੇ ਸੀ ਚਰਨਪ੍ਰੀਤ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਚਰਨਪ੍ਰੀਤ ਸਤਿ ਸ਼੍ਰੀ ਅਕਾਲ
9: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ
0: ਕੀ ਹਾਲ ਚਾਲ ਨੇ ਲੋਜੀਕਲ ਹੁੰਦੇ ਸੀ ਜਿਵੇਂ ਪੁਰਾਣੇ ਗਾਣੇ 90s ਦੇ ਮੀਨਿੰਗਫੁਲ ਹੁੰਦੇ ਸੀਗੇ ਅੱਜ ਮੈਂ ਨਾ ਇਹਨਾਂ ਨੂੰ ਗਾਣਾ ਸੁਣਾਇਆ ਮੀਨਿੰਗਫੁਲ ਮੇਰੀ ਭਾਣਜੀ ਨੂੰ ਤੇ ਅਗਮਦੀਪ ਸਿੰਘ ਨੂੰ ਇਹ ਮਜ਼ਾਕ ਉਡਾਉਣ ਲੱਗ ਗਏ ਹੈ ਜੀ ਖੁਸ਼ ਬੰਦਿਆਂ ਨੂੰ ਤਾਂ ਹਾਲੇ ਮਿਲਿਆ ਹੀ ਨਹੀਂ ਹੈ ਨਾ ਉਹ ਗਾਣਾ ਮੈਂ ਸੁਣਾ ਰਿਹਾ ਸੀ ਮੈਂ ਇਹਨਾਂ ਨੂੰ ਮਤਲਬ ਸਮਝਾ ਰਿਹਾ ਸੀ ਜ਼ਿੰਦਗੀ ਦੇ ਤਾਲੇ ਦੀ ਚਾਬੀ ਕੀ ਹੁੰਦੀ ਹੈ ਤਾਲਾ ਕੀ ਹੁੰਦਾ ਤਾਲਾ ਹੁੰਦਾ ਪ੍ਰੋਬਲਮ ਚਾਬੀ ਹੁੰਦੀ ਹੈ ਸਲਿਊਸ਼ਨ ਤੁਸੀਂ ਉਹ ਤਾਲਾ ਲੱਗਿਆ ਹੋਇਆ ਉਹਦੀ ਚਾਬੀ ਹੈ ਨਹੀਂ ਪਰ ਉਸ ਚਾਬੀ ਤੁਸੀਂ ਤਿਆਰ ਕਰਨੀ ਹੈ ਕਿੱਦਾਂ ਤਿਆਰ ਹੋਣੀ ਹੈ ਉਹ ਪੇਸ਼ੈਂਸ ਨਾਲ ਤਿਆਰ ਹੋਣੀ ਹੈ ਇੱਦਾਂ ਦੀਆਂ ਗੱਲਾਂ ਮੈਂ ਕਰਦਾ ਰਹਿੰਦਾ ਹੁੰਦਾ ਫਿਰ ਮੇਰਾ ਮਜ਼ਾਕ ਉਡਾਉਂਦੇ ਹੁੰਦੇ ਨੇ ਕਿ ਇਹ ਕਿਹੋ ਜਿਹੀ ਗੱਲਾਂ ਕਰਦਾ ਕਿਉਂਕਿ ਸਮਝ ਨਹੀਂ ਨਾ ਜ਼ਿੰਦਗੀ ਦੇ ਬਾਰੇ ਹਜੇ ਇਹਨਾਂ ਨੂੰ ਚੰਨ ਵੀ ਤੁਹਾਨੂੰ ਕੋਈ ਯਾਦ ਹੋਵੇ ਕੁਛ ਇੰਡੀਆ ਬਾਰੇ ਕੁਛ
9: ਹਾਂਜੀ ਅਸੀਂ ਤਾਂ ਉਹ ਟੋਟਕੇ ਹੀ ਦੇਖਿਆ ਸੀ ਗੱਡੀ ਦੇ ਵਿੱਚ ਆਪਣਾ ਨਿੰਬੂ ਮਿਰਚ ਲਾਈ ਹੁੰਦੀ ਸੀਗੀ ਨਾਲ ਇੱਥੇ ਉਹਨਾਂ ਦੀ ਬੋਲੀ ਨਜ਼ਰ ਆਉਂਦਾ ਤੇ ਮੂੰਹ ਕਾਲਾ
0: ਹੋਰ ਕੁਛ ਨਿੰਬੂ ਮਿਰਚ ਲਾ ਕੇ ਦੀਆਂ ਇਸ਼ਕੰਜ ਵੀ ਬਣਾ ਕੇ ਪੀ ਲੈਂਦੇ ਨਾ ਹੋਰ ਇਸ ਤੋਂ ਇਲਾਵਾ
9: ਬਾਕੀ ਟਰੱਕ ਦੇ ਪਿੱਛੇ ਵੇਖਿਆ ਹੁੰਦਾ ਸੀ ਕਈ ਵਾਰੀ ਹੋਰਨ ਵਾਲੇ ਕੁਛ
0: ਹੋਰਨ ਪਲੀਜ਼ ਹਰੇਕ ਦੇ ਆਪਾਂ ਤਾਂ ਇੱਥੇ ਹੋਰਨ ਦਾ ਮਾੜਾ ਮੰਨਦੇ ਹਾਂ ਉਹ ਕੀ ਕਹਿੰਦੇ ਸੀ ਹੋਰਨ ਪਲੀਜ਼ ਹੈ ਨਾ
9: ਹਾਂਜੀ ਹਾਂਜੀ
0: ਆਵਾਜ਼ ਦੋ ਹਾਰਨ ਪਲੀਜ਼ ਵੀ ਡੋਂਟ ਯੂਜ਼ ਹਾਰਨ ਹੇਅਰ ਰਾਈਟ
6: ਹਾਂਜੀ
0: ਤੇ ਉੱਥੇ ਉਹ ਲਿਖਦੇ ਸੀ ਹਾਰਨ ਬਜਾਓ ਹਾਰਨ ਬਜਾਓ ਹਾਰਨ ਬਜਾਓ ਰਾਈਟ
6: ਹਾਂਜੀ
0: ਤੇ ਆਪਾਂ ਇੱਥੇ ਡਿਪਰ ਯੂਜ਼ ਨਹੀਂ ਕਰਦੇ ਹਾਈ ਬੀਮ ਲਾਈਟਸ ਯੂਜ਼ ਨਹੀਂ ਕਰਦੇ ਉਹ ਲਿਖਿਆ ਹੁੰਦਾ ਸੀ ਉਹਨਾਂ ਨੇ ਯੂਜ਼ ਡਿਪਰ ਐਟ ਦ ਨਾਈਟ ਵੀ ਰਾਤ ਦੇ ਸਮੇਂ ਡਿਪਰ ਯੂਜ਼ ਕਰੋ ਮਤਲਬ ਲਾਈਟ ਨੂੰ ਹਾਈ ਬੀਮ ਤੇ ਚਲਾਓ ਤਾਂ ਜੋ ਸਾਹਮਣੇ ਵਾਲੇ ਨੂੰ ਪਤਾ ਲੱਗ ਸਕੇ ਕਿ ਤੁਸੀਂ ਖੜੇ ਹੋ ਉੱਥੇ ਸੋ ਆਲ ਆਫ ਦ ਨੌਨਸੈਂਸ ਥਿੰਗਸ ਵਰ ਦੇਅਰ ਤੇ ਚਰਨਪ੍ਰੀਤ ਅੱਜ ਦਾ ਮੈਸੇਜ ਦਿਓ ਰਾਜੇ
9: ਹਾਂਜੀ ਸੋ ਜਿੱਦਾਂ ਸਵੇਰ ਦਾ ਟਾਈਮ ਹੈਗਾ ਜੀ ਬ੍ਰੇਕਫਾਸਟ ਦਾ ਟਾਈਮ ਹੈ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 6 ਵਜੇ ਤੱਕ ਤੁਹਾਡੀ ਸੇਵਾ ਚ ਸਨੀ ਵੇਵ ਲੋਕੇਸ਼ਨ ਤਵਾ ਕਿਚਨ ਜਿਹੜੀ 7 ਦਿਨ ਹਾਜ਼ਰ ਹੁੰਦੀ ਹੈ ਤੁਸੀਂ ਆਓ ਸਵੇਰੇ ਸਵੇਰੇ ਬ੍ਰੇਕਫਾਸਟ ਖਾਣਾ ਹੈ ਪਹਾੜ ਗੰਜ ਕੇ ਚਨੇ ਭਟੂਰੇ ਜਿਹੜੇ ਤੁਹਾਨੂੰ ਭਟੂਰੇ ਏਦਾਂ ਲੱਗੂਗਾ ਪਾਣੀ ਚ ਕੱਟੇ ਹੋਏ ਨੇ ਤੇ ਚਨੇ ਦਾ ਜਿਹੜਾ ਸਵਾਦ ਹੈਗਾ ਲਵੋ ਵੀ ਚਨੇ ਬਿਲਕੁਲ ਕੋਈ ਪੱਤੀ ਦਾ ਪਾਣੀ ਨੀ ਹੁੰਦਾ ਕੋਈ ਪ੍ਰੀਜ਼ਰਵੇਟਿਵ ਨੀ ਹੁੰਦੇ ਰੋਜ਼ ਹੀ ਰੋਜ਼ ਫਰੈਸ਼ ਰਾਤ ਨੂੰ ਭਿਓ ਕੇ ਜਾਂਦੇ ਆ ਤੇ ਸਵੇਰੇ ਆ ਕੇ ਡੇਲੀ ਫਰੈਸ਼ ਚਨੇ ਬਣਦੇ ਨੇ ਤੁਸੀਂ ਆ ਕੇ ਟਰਾਈ ਕਰੋ ਨਾਲ ਤੁਹਾਨੂੰ ਗਾਜਰਾਂ ਦਾ ਚਾਅ ਮਿਲੂਗਾ ਜੀ ਤੋਂ ਉਸ ਤੋਂ ਇਲਾਵਾ ਅੰਮ੍ਰਿਤਸਰੀ ਕੁਲਚੇ ਦੇ ਜਿਹੜੇ ਸ਼ੌਕੀਨ ਹੈਗੇ ਹੈ ਫੁੱਟ ਵਰਗਾ ਕੁਲਚਾ ਹੁੰਦਾ ਇੱਕ ਕੁਲਚੇ ਆਰਾਮ ਨਾਲ ਬੰਦਾ ਰੱਜ ਜਾਂਦਾ ਤੇ ਤੁਸੀਂ ਆ ਕੇ ਟਰਾਈ ਕਰਨਾ ਤੰਦੂਰ ਚ ਫਰੈਸ਼ ਗਰਮ ਗਰਮ ਅੰਮ੍ਰਿਤਸਰੀ ਕੁਲਚਾ ਬਣਾ ਕੇ ਦਿੱਤਾ ਜਾਊਗਾ ਕੋਈ ਅਵਾਨੀ ਪ੍ਰੋਪਰ ਤੰਦੂਰ ਚ ਲਾਇਆ ਜਾਊਗਾ ਜੀ ਤੇ ਪਹੁੰਚੋ ਤਵਾ ਕਿਚਨ ਤੇ ਉਸ ਤੋਂ ਇਲਾਵਾ ਜੇ ਨਜ਼ਾਰਾ ਤੇ ਤੁਸੀਂ ਅੱਜ ਜਾਣਾ ਵਾ ਦੋ ਬੀਅਰ ਤੇ ਜੀ ਕਹਿੰਦੇ ਬੀਅਰਾਂ ਦੇ ਸ਼ੌਕੀਨ ਨਾਲ ਮੱਛੀ ਵੀ ਖਾਣੀ ਹੈ $12 ਚ ਓਨਲੀ $11.99 ਚ ਤੁਹਾਨੂੰ ਅੰਮ੍ਰਿਤਸਰ ਫਿਸ਼ ਨਾਲ ਦੋ ਬੀਅਰ ਛੋਟੀ ਵਾਲੀ ਨੀ ਹੈਗੀ ਜੀ ਸਾਢੇ 400 ml ਦੀ ਆਪਣਾ ਬਦਮਾਸ਼ ਬੀਅਰ ਹੈਗੀ ਹੈ ਤੁਸੀਂ ਬੀਅਰ ਟੇਸਟ ਕਰਕੇ ਦੇਖੋ ਕਹੋਗੇ ਇੰਨੀ ਸਮੂਥ ਬੀਅਰ ਹੈਗੀ ਹੈ ਵਾਕਈ ਮਜ਼ਾ ਆ ਜਾਂਦਾ ਹੈ ਤੇ ਅੰਮ੍ਰਿਤਸਰ ਫਿਸ਼ ਤਾਂ ਤੁਸੀਂ ਅੱਗੇ ਵੀ ਖਾਧੀ ਹੈ ਕਰਾਰੀ ਆਪਣਾ ਫਿਸ਼ ਹੁੰਦੀ ਹੈ ਕੋਈ ਏਦਾਂ ਨੀ ਕਿ ਤੇਲ ਵਾਲੇ ਹੋਊਗਾ ਉਹ ਚ ਤਾਜ਼ੀ ਬਣਾਈ ਦੀ ਹੈ ਉਸੇ ਟਾਈਮ ਆਰਡਰ ਤੇ ਪਹਿਲਾਂ ਕੋਈ ਹਾਫ ਡਨ ਕਰਕੇ ਨੀ ਰੱਖੀ ਦੀ ਤੇ ਪਹੁੰਚੋ ਜਦੋਂ ਨਜ਼ਾਰਾ ਤੇ ਕੇਟਰਿੰਗ ਚ ਟੋਪ ਦਾ ਨਾਂ ਹੈਗਾ ਕਿਸੇ ਵੀ ਸ਼ਹਿਰ ਚ ਤੁਸੀਂ ਲੰਡਨ ਕਿਚਨਰ ਬੈਰੀ ਵਾਲੇ ਪਾਸੇ ਤੁਸੀਂ ਕੇਟਰਿੰਗ ਕਰਾਉਣੀ ਹੈ ਫੋਟੋ ਆ ਜਾਂਦਾ ਹੈ ਟਿੱਕਿਆਂ ਤੋਂ ਲੈ ਕੇ ਅੰਮ੍ਰਿਤਸਰੀ ਫਿਸ਼ ਮਲਾਈ ਚਾਂਪ ਪਨੀਰ ਟਿੱਕਾ ਚਿਕਨ ਟਿੱਕਾ ਤੁਹਾਨੂੰ ਕਲੀ ਕਲੀ ਫਰੈਸ਼ਨੈਸ ਦੇ ਟੇਸਟ ਆਊਗਾ ਉੱਥੇ ਹੀ ਕੇਟਰਿੰਗ ਤੇ ਗਰਮ ਗਰਮ ਤੰਦੂਰ ਚ ਬਣਦਾ ਵਾ ਸਾਰਾ ਕੁਛ ਹੀ ਨਾਨ ਰੋਟੀ ਪ੍ਰੋਪਰ ਸ਼ੈਫਿੰਗ ਡਿਸ਼ ਗੋਲਡਨ ਕਲਰ ਦੀ ਸ਼ੈਫਿੰਗ ਡਿਸ਼ ਦਾ ਸੈਟਅਪ ਕਰਕੇ ਸਾਰਾ ਕੁਛ ਹੀ ਤੁਹਾਨੂੰ ਉੱਥੇ ਲਾਈਵ ਔਨ ਲੋਕੇਸ਼ਨ ਸਰਵ ਹੁੰਦਾ ਕੋਈ ਵੀ ਤੁਹਾਡੇ 40-50-100 ਜਣਿਆਂ ਦੀ ਗੈਦਰਿੰਗ ਹੈਗੀ ਹੈ 200-300 ਦੀ ਪ੍ਰੋਪਰ ਤੁਹਾਨੂੰ ਦੇਖਿਆ ਕੀਤਾ ਜਾਊਗਾ ਸਾਰੀ ਸਾਡੀ ਹੈਡੇਕ ਹੁੰਦੀ ਹੈ ਤੁਸੀਂ ਕੱਲ੍ਹ ਆਪਣਾ ਈਵੈਂਟ ਇੰਜੋਏ ਕਰਨਾ ਹੁੰਦਾ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਦੇ ਕੇ ਕੇਟਰਿੰਗ ਕਰਾਉਣੀ ਹੈ ਉਹ ਜ਼ਰੂਰ ਮੌਕਾ ਦਿਓ ਜੀ ਜਗ੍ਹਾ ਦੀ ਤੁਹਾਨੂੰ ਪ੍ਰੋਬਲਮ ਹੈਗੀ ਹੈ ਤੁਸੀਂ ਕਹਿੰਦੇ ਨਹੀਂ ਜੀ ਅਸੀਂ ਘਰੇ ਨੀ ਖੱਪ ਪਾਉਣਾ ਤੁਹਾਡੇ ਇੱਕੋ ਛੱਤ ਦੇ ਥੱਲੇ ਬਜਟ ਫਰੈਂਡਲੀ ਸਾਰਾ ਕੁਛ ਸਿਸਟਮ ਮਿਲ ਜਾਂਦਾ ਡੀਜੇ ਸਿਸਟਮ ਤੋਂ ਲੈ ਕੇ ਡੀਜੇ ਲਾਈਟਾਂ ਵਾਸ਼ਰੂਮਸ ਕਲੀਨ ਹੈਗੇ ਵੱਡੇ ਵਾਸ਼ਰੂਮਸ ਨਾਲ ਖੁੱਲੀ ਪਾਰਕਿੰਗ ਦੇ ਨਾਲ ਪੈਟੀਓ ਦੇ ਵਿੱਚ ਜੇ ਤੁਸੀਂ ਬਰਥਡੇ ਬਣਾਉਣਾ ਚਾਹੁੰਦੇ ਤੁਸੀਂ ਕਹਿੰਦੇ ਓਪਨ ਚ ਅਸੀਂ ਕੋਈ ਡਿਫਰੈਂਟ ਕੰਸੈਪਟ ਨਾਲ ਬਣਾਉਣਾ ਬਰਥਡੇ 25-30 ਤੁਸੀਂ ਗੈਦਰ ਕਰਨੇ ਆ ਉਹਦੇ ਲਈ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਨੂੰ 647-633-8878 ਤੇ 647-633-8878 ਅਗੇਨ ਜਾਂਦੇ ਜਾਂਦੇ ਦੋ ਬੀਅਰਾਂ ਸਾਢੇ 400 ml ਦੀ ਨਾਲ ਹੀ ਅੰਮ੍ਰਿਤਸਰੀ ਫਿਸ਼ ਜਾਂ ਫਿਰ 10 piece ਚਿਕਨ ਵਿੰਗਸ ਸਿਰਫ $11.99 ਚ ਤੁਹਾਨੂੰ ਕਿੱਥੇ ਵੀ ਇਹ ਡੀਲ ਨੀ ਮਿਲਣੀ ਤੇ ਸਵਾਦ ਦੋਨਾਂ ਹੀ ਟੋਪ ਦਾ ਹੈਗਾ ਅੰਮ੍ਰਿਤਸਰੀ ਫਿਸ਼ ਦਾ ਵੀ ਕਰਾਰੀ ਫਿਸ਼ ਹੋਊਗੀ ਨਾ ਵੀ ਤੁਹਾਨੂੰ ਜਿਹੜੀ ਬੀਅਰ ਹੈਗੀ ਹੈ ਸੋਫਟ ਬੀਅਰ ਹੋਊਗੀ ਤੁਸੀਂ ਕਹੋਗੇ ਵਾਕਈ ਡਿਫਰੈਂਟ ਟੇਸਟ ਹੈਗਾ ਪਹੁੰਚੋ ਜੀ ਨਜ਼ਾਰਾ ਜਾਂ ਫਿਰ ਤਵਾ ਕਿਚਨ ਤੇ 905-790-1699 905-790-1699
0: ਥੈਂਕ ਯੂ ਸੋ ਮਚ

0: Rancho, 30 Rambler Drive, Brampton. Major intersection, Steels and Kennedy, 90545 12600.
1: So, Nazara, please, you can reach 905-400-2600. Caller, hold 1286 number. Hello.
2: Hello.
1: Haji.
2: Haji, Sashikaji, how are you?
1: Good, Sashikaji.
2: I'm good. ਪਹਿਲੀ ਗੱਲ ਤਾਂ ਆਪਾਂ ਗੋਤੀਆਂ ਜੀ ਮੈਂ ਵੀ ਪੈਣੀ ਪਾ ਲਈ ਆ।
1: ਹਾਂਜੀ।
2: ਤੇ ਦੂਜੀ ਗੱਲ ਤੇ ਸਾਡੇ ਲਿਖਿਆ ਹੁੰਦਾ ਸੀਗਾ ਲਾਈਕ ਔਨ ਦ ਬੈਕ ਆਫ ਲਾਈਕ ਔਰ ਮੋਟਰਸਾਈਕਲਸ ਐਂਡ ਸਟਫ।
1: ਹਾਂ।
2: ਤੈਨੂੰ ਕੀ ਲਿਖਿਆ ਹੋਇਆ ਸੀਗਾ ਪਿੱਛੇ ਹਨਾ ਵੀ ਜਿਹੜਾ ਕੋਈ ਵੀ ਪੁੱਛਦਾ ਸੀਗਾ ਵੀ ਬਾਈ ਕੀ ਲਿਖਿਆ ਹੋਇਆ ਅਸੀਂ ਕਿਹਾ ਪੜ੍ਹ ਕੇ ਲਿਖਿਆ ਤੈਨੂੰ ਕੀ ਤੇ ਇੱਕ ਲਿਖਿਆ ਹੁੰਦਾ ਸੀਗਾ ਦੇਖੀ ਜਾ ਛੇੜੀ ਨਾ।
1: ਹਾਂ ਦੇਖੀ ਜਾ ਛੇੜੀ
2: ਇਹ ਵੀ ਬਹੁਤ ਲਿਖਿਆ ਹੁੰਦਾ ਸੀਗਾ ਪਹਿਲਾਂ ਉਧਰ।
1: ਹਾਂ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੰਡੀਆ ਤੋਂ ਆਏ ਨੇ ਇੱਥੇ?
2: ਮੈਂ ਇੱਧਰ ਦਾ ਜੰਮ ਪੜਿਆ ਜੀ, ਮੈਂ ਇੰਡੀਆ ਹਰੇਕ ਸਾਲ ਜਾਂਦਾ 2-3 ਮਹੀਨਿਆਂ ਲਈ।
1: ਸੋ ਪੰਜਾਬੀ ਪੜ੍ਹ ਲੈਂਦੇ ਤੁਸੀਂ ਚੰਗੀ ਤਰ੍ਹਾਂ?
2: ਨਹੀਂ ਪੰਜਾਬੀ ਨਹੀਂ ਪੜ੍ਹਦੇ ਜੀ, ਪਰ ਉਦਾਂ ਬੋਲਣੀ ਪੂਰੀ ਠੇਠ ਆਉਂਦੀ ਜੀ ਪਿੰਡ ਵਾਲੀ।
1: ਵੈਰੀ ਗੁੱਡ ਸਰ, ਗੋਡ ਬਲੈਸ ਯੂ। ਪਰ ਪੜ੍ਹਨੀ ਵੀ ਥੋੜ੍ਹੀ ਥੋੜ੍ਹੀ ਸਿੱਖਣੀ, ਕਹਿੰਦੇ ਆ ਇੱਕ ਕਹਾਵਤ ਆ ਕਿ ਜੇ ਆਪਾਂ ਪੜ੍ਹਾਂਗੇ ਨਹੀਂ ਨਾ ਸਾਡੀ ਅਗਲੀ ਜਨਰੇਸ਼ਨ ਬੋਲਣਾ ਵੀ ਭੁੱਲ ਜੂਗੀ, ਹੈਨਾ?
2: ਨਹੀਂ ਇਹ ਤਾਂ ਹੈ ਜੀ, ਮੰਨਦਿਆਂ ਟਾਈਮ ਨਹੀਂ ਹੈਗਾ, ਪਰ ਕੋਸ਼ਿਸ਼ ਕਰ ਦਿੰਦੇ ਆ ਵੀ ਥੋੜ੍ਹੀ
1: ਬਹੁਤੀ। ਹਾਂ ਜ਼ਰੂਰ, ਤਾਂ ਹੁਣ AI ਤੇ ਬਹੁਤ ਕੁਝ ਆ ਗਿਆ ਮਿੰਟਾਂ 'ਚ ਬੰਦਾ ਸਿੱਖ ਜਾਂਦਾ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਪਿਆਰ ਤੇ। ਸਟੂਡੀਓ ਨੰਬਰ 905-600-7333-3337 ਨੇ ਔਰ ਰੇਡੀਓ ਆਵਾਜ਼ ਨੂੰ M530 ਦਾ ਤੇ ਸੁਣ ਰਹੇ ਹੋ। ਅੱਛਾ ਹੁਣ ਮੈਂ ਕੁਛ ਮੈਸੇਜ ਵੀ ਦਊਂਗਾ ਦਾਨ ਨਾਲ। ਇੱਕ ਤਾਂ ਤੁਸੀਂ ਨਾ ਮਨਿੰਦਰ ਸਿੰਘ ਪੱਟਾ ਦਾ ਨੰਬਰ ਨੋਟ ਕਰੋ। ਕਿਸੇ ਨੇ ਵੀ ਪੈਰਾਲੀਗਲ ਨੇ ਲੈਂਡਲੋਰਡ ਟੈਨੈਂਟ ਬੋਰਡ ਦਾ ਡਿਸਪਿਊਟ ਹੈਗਾ ਤੁਹਾਡਾ ਕਿਰਾਏਦਾਰ ਨਾਲ, ਆਈਦਰ ਤੁਹਾਡਾ ਦੂਜਾ ਡਿਸਪਿਊਟ ਹੈਗਾ ਕਿ ਤੁਹਾਡਾ ਟ੍ਰੈਫਿਕ ਟਿਕਟ ਮਿਲ ਗਈ ਤੁਹਾਨੂੰ, ਦੋਨਾਂ ਦੇ ਵਿੱਚ ਟ੍ਰੈਫਿਕ ਟਿਕਟ ਲੈਂਡਲੋਰਡ ਟੈਨੈਂਟ ਬੋਰਡ, ਇਹਨਾਂ ਦੇ ਵਿੱਚ 647-864-0797-647-864-0797 ਨੰਬਰ ਦੇ ਉੱਤੇ ਤੁਸੀਂ ਮਨਿੰਦਰ ਸਿੰਘ ਪੱਡਾ ਉਹਨਾਂ ਨੂੰ ਕੰਟੈਕਟ ਕਰੋਗੇ। ਟਰੂ ਨੌਰਥ ਕੰਪਨੀ ਆ ਜਿਹੜੀ ਐਕਸਕਵੇਸ਼ਨ ਦਾ ਕੰਮ ਕਰਦੀ ਆ, ਡਿਗਿੰਗ ਦਾ ਕੰਮ ਕਰਦੀ ਆ, ਲੈਂਡ ਫਿਲ ਪੱਧਰੀ ਕਰਨ ਦਾ ਕੰਮ ਕਰਦੀ ਆ, ਲੈਂਡਸਕੇਪਿੰਗ ਦਾ ਕੰਮ ਕਰਦੀ ਆ, ਸਨੋ ਰਿਮੂਵਲ ਦਾ ਕੰਮ ਕਰਦੀ ਆ, ਅਤੇ ਨਾਲ ਜਿੰਨੇ ਵੀ ਡਰਾਈਵੇ ਪੱਟਦੇ ਹੋ ਤੁਸੀਂ ਉਹਦੀ ਕੌਂਕਰੀਟ ਜਾਂ ਐਸ਼ਫਾਲਟ ਹੁੰਦੀ ਆ ਬਜਰੀ ਲੁੱਕ, ਉਹਨੂੰ ਡਿਸਪੋਜ਼ ਕਰਨਾ, ਉਹਨੂੰ ਸਿੱਟਣਾ, ਇਹਨਾਂ ਦੇ ਯਾਰਡ 'ਚ ਸਿੱਟ ਸਕਦੇ ਹੋ। ਟਰੂ ਨੌਰਥ ਵੱਡੀ ਕੰਪਨੀ ਆ, ਕਿਸੇ ਨੇ ਗ੍ਰੈਵਲ ਪਾਉਣੀ ਆ, ਜਿਵੇਂ ਮੈਂ ਰੈਫਰੈਂਸ ਦਿੱਤਾ ਕੱਲ੍ਹ ਵੀ ਉਹ ਮੈਨੂੰ ਗੱਲ ਕਰ ਰਹੇ ਸੀ ਕਿ ਬਿਜ਼ੀ ਹੋਣਗੇ, ਟਰੂ ਨੌਰਥ ਗ੍ਰੈਵਲ ਦਾ ਕੰਮ ਬਹੁਤ ਕਰਦੇ, 30,000 ਸਕੇਅਰ ਫੁੱਟ ਮੇਰੇ ਜਾਣ ਪਛਾਣ ਦੇ ਉਹਨਾਂ ਨੇ ਪਾਉਣੀ ਆ। ਟਰੂ ਨੌਰਥ 416-803-0623-0623 'ਤੇ ਟਰੂ ਨੌਰਥ ਵਾਲਿਆਂ ਨੂੰ ਕਾਲ ਕਰਨੀ ਆ, 416-803-0623। ਇੱਦਾਂ ਹੀ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੱਡੀਆਂ ਦੇ ਇੰਜਨ ਟਰਾਂਸਮਿਸ਼ਨ ਬ੍ਰੇਕਸ ਤੋਂ ਲੈ ਕੇ ਆਇਲ ਚੇਂਜ ਤੱਕ ਕੋਈ ਵੀ ਕੰਮ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ 11-11 ਅਤੇ 905-463-63-63-963-63-63 'ਤੇ ਕਾਲ ਕਰਨੀ ਆ। ਕੋਮਲ ਨੂੰ ਆਲ ਲਿੰਕ ਟਰੈਵਲ ਤੋਂ ਕਾਲ ਕਰਨੀ ਆ। ਕਿਸੇ ਵੀ ਜਗ੍ਹਾ ਜਾਣਾ ਹੈਗਾ, ਵਕੇਸ਼ਨ 'ਤੇ ਜਾਣਾ ਨਾ, ਹੁਣ ਵਕੇਸ਼ਨ 'ਤੇ ਕੋਈ ਬੈਸਟ ਡੀਲ ਲੱਭ ਰਹੇ ਹੋ, ਲਾਸਟ ਮੂਮੈਂਟ ਕੈਂਸਲੇਸ਼ਨਸ ਲੱਭ ਰਹੇ ਹੋ, ਇੰਡੀਆ ਦੀ ਟਿਕਟ ਸਸਤੀ ਲੱਭ ਰਹੇ ਹੋ ਪਾਕਿਸਤਾਨ ਦੀ, ਕੋਮਲ ਆਲ ਲਿੰਕ ਟਰੈਵਲ ਤੋਂ, ਸ਼ੀ ਵਿਲ ਹੈਲਪ ਯੂ। ਅਤੇ ਤੁਸੀਂ ਕੋਮਲ ਦਾ ਨੰਬਰ ਨੋਟ ਕਰੋ, 905-239-7711, 905-239-7711, 905-239-7711। ਮਨਮੋਹਨ ਸਿੰਘ ਨੂੰ ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਬਿਜ਼ਨਸ ਦੀ ਜਾਂ ਕਾਰਪੋਰੇਸ਼ਨ ਦੀ ਜਾਂ ਤੁਹਾਡੇ ਟ੍ਰੇਲਰ ਟਰੱਕ ਦੀ ਜਾਂ ਆਟੋ ਇੰਸ਼ੋਰੈਂਸ, 416-990-3200 'ਤੇ ਕਾਲ ਕਰੋਗੇ, 416-990-3200 ਦੇ ਉੱਤੇ ਕਾਲ ਕਰ ਸਕਦੇ ਹੋ। ਡੈਂਟਿਸਟਰੀ ਐਟ ਫਰੈਂਬਲਰ, ਦੰਦਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ, ਸਮੈਲ ਹੈ, ਕੋਈ ਸੋਜਨ ਹੈ ਜਾਂ ਤੁਹਾਨੂੰ ਪੀੜ ਫੀਲ ਹੋ ਰਹੀ ਹੈ, ਤੁਸੀਂ ਲਾਜ਼ਮੀ ਰਾਈਟ ਵਿੱਚ ਚੈੱਕ ਕਰਾਓ, ਕਿਉਂਕਿ ਐਕਸਰੇ ਨੇ ਦੱਸ ਦੇਣਾ ਕਿ ਦੰਦ ਅੰਦਰੋਂ ਖੋਖਲਾ, ਉੱਪਰੋਂ ਦੇਖਣ ਨੂੰ ਠੀਕ ਲੱਗਦਾ ਪਿਆ, ਤੁਸੀਂ ਦੰਦਾਂ ਦੀ ਸੰਭਾਲ ਲਈ। ਡੈਂਟਿਸਟਰੀ ਐਟ ਰੈਂਬਲਰ, ਡੈਂਟਿਸਟ ਅੱਛੀ ਹੈ ਨਾ, ਵਧੀਆ ਨਾ ਉਹ?
3: ਹਾਂਜੀ।
1: ਤੁਸੀਂ ਗਏ ਸੀ ਨਾ?
3: ਹਾਂਜੀ।
1: ਕੋਈ ਪੇਨ ਹੋਈ?
3: ਨਾ।
1: ਜਮਾ ਹੀ ਨਹੀਂ ਹੋਈ ਹੈ ਨਾ?
3: ਨਹੀਂ।
1: ਉਹ ਤੋਂ ਬਾਅਦ ਆਈਸਕ੍ਰੀਮ ਦਿੱਤੀ ਖਾਣ ਨੂੰ, ਹੈ ਨਾ?
3: ਹਾਂਜੀ।
1: ਵੈਰੀ ਗੁੱਡ। ਸੋ ਡੈਂਟਿਸਟਰੀ ਐਟ ਰੈਂਬਲਰ, 905-400-5111, 905-451-8211, ਡੈਂਟਿਸਟਰੀ ਐਟ ਰੈਂਬਲਰ 'ਤੇ ਕਾਲ ਕਰਨੀ ਹੈ। ਅਤੇ ਨਾਨਕ ਡਕ ਕਲੀਨਿੰਗ ਕਹਿੰਦੇ ਨੇ ਤੁਹਾਡੇ ਇੱਕ ਇੱਕ ਕੋਨੇ ਨੂੰ ਸਾਫ਼ ਕਰ ਦਾਂਗੇ, ਸੈਨੀਟਾਈਜ਼ ਪ੍ਰੋਪਰਟੀ ਹੋਜੂ, ਕੈਮਰੇ ਦੇ ਨਾਲ ਪਹਿਲਾਂ ਗੰਦ ਪਿਆ ਦਿਖਾਵਾਂਗੇ ਵੈਂਟਸ ਦੇ ਅੰਦਰ, ਤੁਹਾਨੂੰ ਦਿਖਾਵਾਂਗੇ ਕਿੱਦਾਂ 3-4 ਕਿਲੋ ਗਰਦਾ ਤੁਹਾਡੇ ਵੈਂਟਸ ਤੋਂ ਅਸੀਂ ਕੱਢ ਕੇ ਲੈ ਕੇ ਜਾਵਾਂਗੇ, 3-4 ਕਿਲੋਗ੍ਰਾਮ ਘੱਟੋ ਘੱਟ ਨਿਕਲਦਾ ਇੱਕ 2000 ਸਕੇਅਰ ਫੁੱਟ ਦੇ ਘਰ 'ਚੋਂ, ਜੇ ਪੂਰਾ ਸਾਲ ਨਾ ਡਕ ਕਲੀਨਿੰਗ ਕਰਾਓ। ਪਹਿਲੇ ਜਿਹੜੇ 5 ਕਾਲਰਸ ਨੇ ਨਾਨਕ ਡਕ ਕਲੀਨਿੰਗ ਤੁਹਾਡਾ ਫਿਲਟਰ ਬਿਲਕੁਲ ਫ੍ਰੀ ਕਰਕੇ ਦੇਣਗੇ ਤਿਆਰ, ਫਿਲਟਰ ਬਿਲਕੁਲ ਫ੍ਰੀ ਚੇਂਜ ਕਰਨਗੇ ਫਰਨਸ ਦਾ। ਕਿਸੇ ਵੀ ਸ਼ਹਿਰ 'ਚੋਂ, ਕਿਸੇ ਵੀ ਸ਼ਹਿਰ 'ਚੋਂ ਕਾਲ ਕਰ ਲਿਓ, ਨਾਨਕ ਡਕ ਕਲੀਨਿੰਗ, 416 7 29 15 21 416 7 29 15 21 ਸੋਢੀ ਸਾਹਿਬ ਲਾਸਟ ਕਾਲ ਆਫ ਦ ਸ਼ੋ ਸੋਢੀ ਸਾਹਿਬ ਜੀ ਮਜੀਦ ਜੀ
2: ਲਿਖਣੀ ਆਉਂਦੀ ਸੀ ਨਾ ਪੜ੍ਹਨੀ ਆਉਂਦੀ ਸੀ, ਬੋਲਦੇ ਤਾਂ ਚਲੋ ਪੰਜਾਬੀ ਪਰਿਵਾਰ ਚ ਹੈਗੇ ਤਾਂ, ਪਰ ਪੰਜਾਬੀ ਸਿੱਖੀ ਕਿੱਦਾਂ ਆ ਉੜਾ ਅੜਾ ਨੀ ਸਿੱਖਿਆ, ਇੱਥੇ ਅਖਬਾਰ ਲੈ ਕੇ ਬਹਿ ਜਾਂਦਾ ਸੀ ਕਿਸੇ ਦੇ ਨਾਲ ਪੁੱਛ ਪੁੱਛ ਕੇ ਆ ਕਿਹੜਾ ਅੱਖਰ ਆ ਕਿਹੜਾ, ਹੁਣ 90% ਮੈਂ ਜਦੋਂ ਅਖਬਾਰ ਪੜ੍ਹੂੰਗਾ ਤੁਸੀਂ ਕਹੋਗੇ ਹੋ ਹੀ ਨੀ ਸਕਦਾ ਤੁਸੀਂ ਪੰਜਾਬੀ ਨਹੀਂ ਪੜ੍ਹੀ,
1: 90%
2: ਬੋਲ ਲੈਣਾ ਲੇਖਕ ਸਿਰਫ ਆਪਣਾ ਨਾਮ ਕਰਦਾ।
1: ਮੈਂ ਬੱਚਿਆਂ ਦਾ ਸ਼ੋਅ ਕਰਦਾ ਹੁੰਦਾ ਮਨਜੀਤ ਸਿੰਘ ਜੀ ਹਰ ਛੁੱਟੀਆਂ ਦੇ ਵਿੱਚ, ਐਤਕੀ ਫਿਰ ਕਰਨ ਲੱਗਿਆ, ਮਤਲਬ ਮੈਂ ਇਹਦੇ ਚ ਕੋਸ਼ਿਸ਼ ਕਰੂੰ ਬੱਚਿਆਂ ਦਾ ਪੰਜਾਬੀ ਪੜ੍ਹਨ ਦਾ ਕੰਪੀਟੀਸ਼ਨ ਕਰੂੰਗਾ, ਤੇ ਹਰ ਸਾਲ ਮੈਂ 2 ਸ਼ੋਅ ਬੱਚਿਆਂ ਦੇ ਕਰਦਾ ਹੁੰਦਾ ਜੀ, ਇੱਕ ਸਟੂਡੀਓ 'ਚ ਇੱਕ ਆਊਟ ਆਫ ਸਟੂਡੀਓ, ਇਹਨਾਂ ਨੂੰ ਬਾਹਰ ਸਫਾਈ ਸਫੂਈ ਕਰਨੀ ਸਿਖਾਉਂਦੇ ਹਾਂ, ਸੜਕਾਂ ਕਿਵੇਂ ਕਲੀਨ ਰੱਖਣੀਆਂ, ਆਸ ਪਾਸ ਦੇ ਲੋਕਾਂ ਨਾਲ ਕਿਵੇਂ ਮਿਲਣਾ ਵਰਤਣਾ, ਪੂਰੀ ਟ੍ਰੇਨਿੰਗ ਦੇ ਦਈਏ ਜਿਹਨਾਂ ਨੂੰ, ਅਸੀਂ ਆਹ ਦਿਨਾਂ 'ਚ ਹੁਣ ਰੱਖਾਂਗੇ ਓਪਨਿੰਗ ਕਰਾਂਗੇ, ਕਿਉਂ ਅਗਮਦੀਪ ਠੀਕ ਹੈ?
3: ਹਾਂਜੀ ਠੀਕ।
1: ਯਾਦ ਆ ਤੈਨੂੰ ਪਿਛਲੇ ਸਾਰੇ ਸ਼ੋਅ ਆਪਾਂ ਕੀਤੇ ਸੀਗੇ?
3: ਹਾਂਜੀ।
1: ਸੋ ਅਸੀਂ ਐਤਕੀ ਫਿਰ ਕਰਾਂਗੇ, ਬੱਚਿਆਂ ਦੇ ਨਾਂ ਰੈਡੀ ਰੱਖਿਓ ਤੇ ਬੜਾ ਵਧੀਆ ਹੋਊਗਾ। ਮਨਜੀਤ ਜੀ ਥੈਂਕ ਯੂ ਸੋ ਮਚ ਤੁਹਾਡਾ ਕਾਲ ਕਰਨ ਲਈ। ਮੇਰੇ ਨਾਲ ਜੋਤੀ ਆ, ਜੋਤੀ ਕੈਸੇ ਆ ਆਪ? ਜੋਤੀ ਕੈਸੇ ਆ ਜੋਤੀ?
4: ਹੈਲੋ ਜੀ, ਹੈਲੋ, ਗੁੱਡ ਮਾਰਨਿੰਗ, ਆਮ ਵੈਰੀ ਗੁੱਡ, ਆਪ ਕੈਸੇ ਹੋ?
1: ਮੈਂ ਅੱਛਾ ਹੂੰ। ਅਗਮਦੀਪ ਯਾਰ, ਤੁਹਾਡੇ ਘਰ ਦੇ ਆਸ ਪਾਸ ਫੁੱਲ ਲੱਗੇ ਹੋਏ ਨੇ, ਬਹੁਤ ਸਾਰੇ ਫਲਾਵਰਸ ਨੇ।
3: ਹਾਂਜੀ ਜੀ।
1: ਇਹਨਾਂ ਦੀ ਆਂਟੀ ਦੀ ਨਰਸਰੀ ਚੋਂ ਲੈ ਕੇ ਆਏ ਸੀ ਯਾਰ?
3: ਹਾਂਜੀ।
1: ਯਾਰ ਨਾ ਪੂਰਾ ਟਰੱਕ ਭਰ ਕੇ ਲੈ ਕੇ ਆਏ ਸੀ ਯਾਰ?
3: ਹਾਂਜੀ।
1: ਸੋ ਸਾਰੇ ਨੇ ਪਹੁੰਚਣਾ ਗ੍ਰੀਨ ਵੈਲੀ ਗਾਰਡਨ ਸੈਂਟਰ, ਇੱਕ ਐਸੀ ਥਾਂ, ਇੱਕ ਐਸੀ ਜਗ੍ਹਾ ਜੋ ਤੁਹਾਡੇ ਘਰ ਨੂੰ ਇੱਦਾਂ ਦਾ ਬਣਾ ਦੂਗੀ ਕਿ ਤੁਸੀਂ ਪ੍ਰਾਊਡ ਫੀਲ ਕਰੋਗੇ, ਸਟਰੀਟ 'ਤੇ ਲੰਘਿਆ ਕਰੋਗੇ ਕਿ ਮੇਰਾ ਘਰ ਆ। ਫੁੱਲਾਂ ਦੀ ਸਮਝ ਨਹੀਂ ਹੈ ਲੋਕਾਂ ਨੂੰ, ਫੁੱਲ ਕਿਵੇਂ ਲਗਾਈਦੇ ਨੇ, ਕਿੱਦਾਂ ਦੇ ਹੋਣੇ ਚਾਹੀਦੇ ਆ, ਸੀਜ਼ਨ ਵਾਲੇ ਹੋਣੇ ਚਾਹੀਦੇ ਆ, ਕਿਵੇਂ ਦੇ, ਪਰ ਜੋ ਤੁਸੀਂ ਗੋਰਿਆਂ ਦੇ ਘਰਾਂ ਤੋਂ ਬਾਹਰ ਨਿਕਲਦੇ ਉਹਨਾਂ ਨੂੰ ਨੌਲੇਜ ਬਹੁਤ ਆ ਫੁੱਲਾਂ ਦੀ। ਜੋ ਤੁਸੀਂ ਕੁਇਕ ਰੱਖੇਂਗੇ, ਛੋਟਾ ਰੱਖੇਂਗੇ, ਆਪ ਇੱਕ ਵਾਰ ਮੈਸੇਜ ਜਿਹਦੀ ਕਿਸੇ ਨੇ ਵੀ ਪਨੀਰੀ ਸਬਜ਼ੀਆਂ ਦੀ ਫੁੱਲ ਅਤੇ ਦਰਖਤ ਲਗਾਉਣੇ ਨੇ, ਫਰੂਟ ਵਾਲੇ ਦਰਖਤ ਆਪਣੇ ਘਰਾਂ 'ਚ, ਫਰੂਟ ਹੋਣ ਤੁਹਾਡੇ ਘਰੇ। ਜੋਤੀ ਜੀ ਪਲੀਜ਼।
4: ਹਾਂਜੀ, ਗ੍ਰੀਨ ਵੈਲੀ ਗਾਰਡਨ ਸੈਂਟਰ ਜ਼ਰੂਰ ਆਉਣਾ, ਜਿਸ ਸਾਰੇ ਪੈਰੀਨੀਅਲ ਜੋ ਹਰ ਸਾਲ ਆਨੇ ਵਾਲੇ ਜੋ ਫਲਾਵਰਸ ਹੈ ਉਹ ਹਮਾਰੇ ਪਾਸ ਵਰਾਇਟੀਜ਼ ਆਫ ਪਲਾਂਟਸ ਹੈ, ਉਸਕੇ ਸਾਥ ਦਰਖਤ ਜੋ ਆਪ ਬੋਲ ਰਹੇ ਹੋ, ਸਾਰੀ ਫਰੂਟਸ ਕੀ ਅਲੱਗ ਅਲੱਗ ਵਰਾਇਟੀਜ਼ ਕੇ ਟਰੀਜ਼ ਹੈ, ਸ਼ੇਡ ਵਾਲੇ ਟਰੀਜ਼ ਹੈ, ਮੇਪਲ ਹੈ, ਓਕ ਹੈ, ਫੂਲ ਵਾਲੇ ਵੀ ਟਰੀਜ਼ ਹੈ, ਜੈਸੇ ਹਾਈਡ੍ਰੇਂਜੀਆ ਕੇ ਟਰੀਜ਼ ਕੇ ਵਰਾਇਟੀਜ਼ ਹੈ, ਔਰ ਜੋ ਜਾਸਵੰਦੀ ਬੋਲਤੇ ਹੈ ਉਸਕੇ ਵੀ ਅਲੱਗ ਅਲੱਗ ਟਾਈਪ ਕੇ ਹਮਾਰੇ ਪਾਸ ਬੜੇ ਬੜੇ ਟਰੀਜ਼ ਅਵੇਲੇਬਲ ਹੈ। ਸੋ ਪਲੀਜ਼ ਗ੍ਰੀਨ ਵੈਲੀ ਗਾਰਡਨ ਸੈਂਟਰ ਆਓ, ਆਪਕੀ ਪੂਰੀ ਗਾਰਡਨ ਨੀਡਸ ਹਮ ਕੰਪਲੀਟ ਕਰੇਂਗੇ, ਅਲੋਂਗ ਵਿਥ ਪੂਰਾ ਨੌਲੇਜ ਵੀ ਦੇਂਗੇ, ਆਪਕੋ ਬਤਾਏਂਗੇ ਵੀ ਕਹਾਂ ਕੌਨ ਸੀ ਚੀਜ਼ ਲਗਾਨੇ ਸੇ ਅੱਛੀ ਆਏਗੀ, ਅੱਛੀ ਦਿਖੇਗੀ, ਆਪ ਬਸ ਆਪਕੇ ਗਾਰਡਨ ਕੇ ਪਿਕਚਰਸ ਲੇਕਰ ਹਮਾਰੇ ਪਾਸ ਆ ਜਾਓ, ਔਰ ਹਮ ਆਪਕਾ ਗਾਰਡਨ ਫੂਲੋ ਸੇ ਭਰ ਦੇਂਗੇ, ਔਰ ਟ੍ਰੀਜ਼ ਕੀ ਛਾਇਆ ਮੇ ਆਪਕੋ ਬੈਠਨੇ ਕਾ ਵੀ ਮਜ਼ਾ ਆ ਜਾਏਗਾ, ਕੁਛ ਸਾਲੋਂ ਮੇ ਆਪ ਦੇਖੋਗੇ ਔਰ ਬੋਲੋਗੇ ਕਿ ਨਹੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਕਾ ਯੇ ਕਮਾਲ ਹੈ।
1: ਸੋ ਗ੍ਰੀਨ ਵੈਲੀ ਗਾਰਡਨ ਸੈਂਟਰ, ਤੁਸੀਂ ਫੋਟੋਜ਼ ਦਿਓ ਆਪਣੇ ਘਰ ਦੀਆਂ, ਬੈਕਯਾਰਡ ਫਰੰਟਯਾਰਡ ਦੀਆਂ, ਸਜਾਉਣਾ ਇਹਨਾਂ ਦਾ ਕੰਮ ਆ, ਫੋਲੋ ਵਾਲੇ ਜਿਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਨਹੀਂ ਆਪਣੇ ਆਪ ਦੁਬਾਰਾ ਆਈ ਜਾਣਗੇ ਅਤੇ ਨਵੇਂ ਬੀਜ ਖਿੰਡ ਕੇ ਹੋਰ ਫੁੱਲ ਵਧੀ ਜਾਣਗੇ। ਫੁੱਲਾਂ ਨਾਲ ਪਿਆਰ ਕਰੋ, ਧਰਤੀ ਨਾਲ ਪਿਆਰ ਕਰੋ, ਪਾਣੀ ਨਾਲ ਪਿਆਰ ਕਰੋ ਅਤੇ ਹਵਾ ਨਾਲ ਪਿਆਰ ਕਰੋ। ਸੋ ਗ੍ਰੀਨ ਵੈਲੀ ਗਾਰਡਨ ਸੈਂਟਰ ਆਓ, ਸਪੈਸ਼ਲ ਡੀਲਸ ਨੇ ਤੁਹਾਡੇ ਵਾਸਤੇ, ਦੂਰ ਦੂਰ ਦੇ ਸ਼ਹਿਰਾਂ ਤੋਂ ਲੋਕ ਆ ਰਹੇ ਨੇ, ਵਰਥ ਟੂ ਡਰਾਈਵ। ਗ੍ਰੀਨ ਵੈਲੀ ਗਾਰਡਨ ਸੈਂਟਰ 6472225601 6472225601 ਸ਼ਾਮ ਕੋ ਕਿੰਨੇ ਵਜੇ ਕਲੋਜ਼ ਕਰਤੇ ਹਮ?
4: 7 PM
1: 7 ਵਜੇ ਤੱਕ
4: ਖੁੱਲੇ ਨੇ। 7 PM
1: ਹਾਂਜੀ, ਸ਼ਾਮ ਦੇ 7 ਵਜੇ ਤੱਕ ਖੁੱਲੇ ਨੇ। 6472225601 ਦੋ ਲੋਕੇਸ਼ਨ ਨੇ, ਮਕਵੀਨ ਐਂਡ ਮੇਫੀਲਡ, ਦੂਸਰੀ ਹੈ ਐਂਬਲਟਨ ਐਂਡ ਹੈਰੀਟੇਜ ਰੋਡ। ਥੈਂਕ ਯੂ ਸੋ ਮਚ। 6472225601 ABS ਆਟੋਕਲਿਜ਼ਮ, ਕੈਂਬਰਿਜ ਕਿਚਨ ਵਾਟਲੂ ਕੈਂਬਰਿਜ ਦੇ ਏਰੀਏ 'ਚ ਜਾਂ ਲੰਡਨ ਦੇ ਵਿੱਚ ਗੱਡੀ ਐਕਸੀਡੈਂਟ ਹੋ ਗਈ, ਗੱਡੀ ਦੀ ਸਾਂਭ ਸੰਭਾਲ ਦੇ ਲਈ ਤੁਸੀਂ ABS ਆਟੋਕਲਿਜ਼ਮ 416-520-1946 416-520-1946 ਦੇ ਉੱਤੇ ABS ਆਟੋਕਲਿਜ਼ਮ ਨੂੰ ਕਾਲ ਕਰੋਗੇ। ਔਰ HSP ਕੰਸਟਰਕਸ਼ਨ, ਜਗਜੀਤ ਸਿੰਘ ਨਾਮ ਹੈ, ਘਰ ਦੀ ਐਕਸਟੈਂਸ਼ਨ, ਘਰ 'ਚ ਵਾਸ਼ਰੂਮ ਐਡ ਕਰ ਰਹੇ ਨੇ ਜਾਂ

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on information provided. Enjoy.
0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340।
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
0: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340।
4: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼

0: ਵੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨੀ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
3: ਨੋਬਲ ਫਲੈਟ ਫੂਡ ਸ਼ਹਿਰ ਵਿੱਚ ਇੱਕੋ ਦੌੜਾ ਪੈ ਗਿਆ, ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਲੈਟ ਫੂਡ ਫੇਰ ਨੰਬਰ ਲੈ ਗਿਆ। ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਲੈਟ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ 2 Silk Agent 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ। ਫੋਨ 2898010566 ਨੋਬਲ ਫਲੈਟ ਫੂਡ।
4: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-7623-40।
5: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.
6: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਦਿਨ ਹੋ ਗਿਆ ਜੀ ਮੰਗਲਵਾਰ ਦਾ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਟਿਊਜ਼ਡੇ ਹੋ ਗਿਆ ਤੇ ਜੇ ਆਪਾਂ ਅੱਜ ਦੀ ਤਰੀਕ ਦੀ ਗੱਲ ਕਰੀਏ ਤਾਂ ਅੱਜ ਹੋ ਗਈ ਜੀ 14 ਜੁਲਾਈ। ਸਾਲ ਚੱਲ ਰਿਹਾ 2026 ਦਾ ਤੇ ਜੇ ਹਾੜ ਮਹੀਨੇ ਦੀ ਗੱਲ ਕਰੀਏ ਤਾਂ ਅੱਜ ਹੋ ਗਈ 29 ਤਰੀਕ, 29 ਹਾੜ ਤੇ ਸੰਮਤ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:06 11 ਵਜੇ ਦਾ, ਗੱਲਬਾਤ ਅਸੀਂ ਤੇ ਤੁਸੀਂ ਕਰਾਂਗੇ ਤੇ ਫਿਰ ਕੁਝ ਖਾਸ ਨਿਊਜ਼, ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਛ ਮਿਕਸ ਤੁਹਾਡੇ ਲਈ। ਔਰ ਨਾਲ ਦੀ ਨਾਲ ਹੁਣ ਆਪਾਂ ਪਹਿਲਾਂ ਮੌਸਮ ਦੇਖ ਲਈਏ। ਮੌਸਮ ਦੀ ਕੀ ਗੱਲ ਕਰਨੀ ਜੀ, ਮੌਸਮ ਤਾਂ ਐਨ ਕਹਿੰਦੇ ਆ ਪੂਰੀ ਜਿਹੜੀ ਗਰਮੀ ਹੈ ਨਾ, ਜਿਵੇਂ ਕਹਿੰਦੇ ਜੋਬਨ ਰੁੱਤ ਤੇ ਆ, ਜੋਬਨ ਤੇ ਆ ਪੂਰੀ ਜਿਹੜੀ ਗਰਮੀ ਹੈ। ਸੋ ਬ੍ਰੈਂਪਟਨ ਦੇ ਵਿੱਚ ਟੈਂਪਰੇਚਰ ਇਸ ਸਮੇਂ 30 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਤੇ ਅੱਜ ਵਿੰਡੀ ਵੀ ਹੈਗਾ, ਨਾਲ ਦੀ ਨਾਲ ਹਵਾ ਵੀ ਚੱਲ ਰਹੀ ਹੈ 46 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ ਹਵਾ, ਤੇ ਹਾਈ ਟੈਂਪਰੇਚਰ ਅੱਜ 36 ਡਿਗਰੀ ਤੱਕ ਚਲਾ ਜਾਣਾ ਹੈ ਤੇ ਲੋ ਜਾਣਾ 23 ਡਿਗਰੀ ਤੱਕ। ਤੇ ਬਸ ਆਪਾਂ ਤਾਂ ਇਹੀ ਕਹਾਂਗੇ ਮੌਸਮ ਬੜਾ ਵਧੀਆ, ਕਰੋ ਇੰਜੋਏ ਅੱਜ ਦੇ ਦਿਨ ਨੂੰ। ਤੇ ਸਮਰ ਹੈ ਤਾਂ ਸਮਰ ਸੀਜ਼ਨ ਪੂਰੇ ਜ਼ੋਰਾਂ 'ਤੇ ਨਾ ਹੋਵੇ, ਕਿਵੇਂ ਹੋ ਸਕਦਾ ਹੈ ਨਾ। ਤੇ ਸਮਰ ਦੀ ਵੇਟ ਹਮੇਸ਼ਾ ਹੀ ਕਰਦੇ ਹੁੰਦੇ ਹਾਂ ਕਿਉਂਕਿ ਬੜੀ ਥੋੜ੍ਹੀ ਜਿਹੀ ਹੁੰਦੀ ਹੈ, ਸਮਰ ਦੀ ਜਿਹੜਾ ਵੇਟ ਹੈ ਉਹ ਲੰਬੀ ਹੋ ਜਾਂਦੀ ਹੈ, ਪਰ ਸਮਰ ਥੋੜ੍ਹੀ ਦੇਰ ਰਹਿੰਦੀ ਹੈ ਬਸ। ਉਹ ਤੋਂ ਪਹਿਲਾਂ ਵੀ ਥੋੜ੍ਹੀ ਠੰਡਕ ਰਹਿੰਦੀ ਹੈ, ਵਿੱਚ ਜਾਂ ਮੀਂਹ ਪੈ ਜਾਂਦੇ ਆ ਉਦੋਂ ਵੀ ਇੱਦਾਂ ਹੀ ਹੋ ਜਾਂਦਾ, ਬਾਅਦ ਦੇ ਵਿੱਚ ਤਾਂ ਠੰਡ ਛੇਤੀ ਸ਼ੁਰੂ ਹੋ ਜਾਂਦੀ ਹੈ ਜਦੋਂ ਫਿਰ ਪਤਝੜ ਦਾ ਮੌਸਮ ਜਿਹੜਾ ਉਹ ਸ਼ੁਰੂ ਹੁੰਦਾ ਹੈ, ਫਿਰ ਹਵਾਵਾਂ ਬੜੀਆਂ ਚੱਲਦੀਆਂ ਹੈ ਨਾ। ਸੋ ਸਮਰ ਹੈ ਜੀ, ਸਮਰ ਨੂੰ ਕਰੋ ਇੰਜੋਏ ਪੂਰਾ। ਅਤੇ ਜਦੋਂ ਸਨੋਅ ਪੈਂਦੀ ਉਦੋਂ ਤਾਂ ਫਿਰ ਮਜਬੂਰੀ ਹੁੰਦੀ ਹੈ ਕਿ ਰੋਡਸ ਬਲੋਕ ਹੋ ਜਾਂਦੀਆਂ ਅਤੇ ਨਹੀਂ ਜਿਹੜੀ ਆਪਣੀ ਡਰਾਈਵਿੰਗ ਹੈ ਜਾਂ ਗੱਡੀਆਂ ਚੱਲਦੀਆਂ, ਮੇਨ ਤੌਰ 'ਤੇ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣਾਂ ਹੈ ਨਾ, ਜਿਹੜੇ ਕਮਰਸ਼ੀਅਲ ਟਰੱਕਸ ਚਲਾਉਂਦੇ ਆ ਅਤੇ ਚਾਹੇ ਉਹ ਸਿਟੀ 'ਚ ਚਲਾਉਂਦੇ ਆ, ਚਾਹੇ ਉਹ ਆਪਣੇ ਹੋਰ ਪ੍ਰੋਵਿੰਸਿਸ ਦੇ ਵਿੱਚ ਜਾਂਦੇ ਆ ਜਾਂ ਫਿਰ US ਨੂੰ ਜਾਂਦੇ ਆ ਅਤੇ ਇਸ ਤੋਂ ਇਲਾਵਾ ਮੈਕਸੀਕੋ ਨੂੰ ਜਾਂਦੇ ਆ, ਅਤੇ ਫਿਰ ਉਹਨਾਂ ਲਈ ਉਦੋਂ ਬੜਾ ਮੁਸ਼ਕਲ ਸਮਾਂ ਹੁੰਦਾ। ਪਰ ਹੁਣ ਵਧੀਆ ਮੌਸਮ ਹੈ ਅਤੇ ਗਰਮੀ ਵਧੀਆ, ਜਿਹੜੀ ਪਸੀਨਾ ਸਵੈਟ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਨਿਕਲਦਾ ਅਤੇ ਰੋਮ ਖੁੱਲ੍ਹਦੇ ਆ, ਚੰਗੀ ਗੱਲ ਹੈ। ਅਤੇ ਲਓ ਜੀ ਆਪਾਂ ਜੇ ਗੱਲ ਕਰੀਏ, ਇਸ ਸਮੇਂ 30 ਡਿਗਰੀ ਸੈਲਸੀਅਸ ਹੈ ਅਤੇ ਅੱਜ ਕਹਿੰਦੇ 36 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਜਾਣਾ। ਬਸ ਉਹੀ ਹੈ ਵੀ ਆਪਣੇ ਆਪ ਨੂੰ ਕਵਰ ਰੱਖੋ, ਜ਼ਿਆਦਾ ਸਿੱਧੀ ਸਟ੍ਰੇਟ ਜਿਹੜੀ ਧੁੱਪ ਹੈ ਉਹ ਨਾ ਲੱਗੇ, ਬਾਕੀ ਹਾਈਡਰੇਟ ਰੱਖੋ, ਵੱਧ ਤੋਂ ਵੱਧ ਜਿਹੜਾ ਪਾਣੀ ਪੀਓ, ਫਰਾਈਡ ਜਾਂ ਫਿਰ ਜਿਹੜੀਆਂ ਭਾਰੀ ਚੀਜ਼ਾਂ ਜਿਹਨਾਂ ਨੂੰ ਆਪਾਂ ਹਜ਼ਮ ਨਹੀਂ ਕਰ ਸਕਦੇ ਉਹਨਾਂ ਨੂੰ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਗਰਮੀਆਂ 'ਚ। ਪਰ ਆਪਾਂ ਨਹੀਂ ਪਰਵਾਹ ਕਰਦੇ ਤੇ ਫਿਰ ਮੁਸ਼ਕਲ ਆਪਾਂ ਨੂੰ ਹੁੰਦੀ ਹੈ। ਸੋ ਬਸ ਉਹ ਚੀਜ਼ਾਂ ਦਾ ਜੇ ਆਪਾਂ ਧਿਆਨ ਰੱਖੀਏ ਫਿਰ ਸਾਰਾ ਠੀਕ ਹੈ। 1 ਵਜੇ ਤੱਕ ਧੁੱਪ ਪੂਰੀ ਨਿਕਲਣੀ ਹੈ, 2 ਵਜੇ ਤੋਂ ਬਾਅਦ ਬੱਦਲ ਦਿਖ ਰਹੇ ਹੈ ਪਰ ਹਵਾ ਵੀ ਐਨ ਖੂਬ ਚੱਲਣੀ ਹੈ ਤੇ ਬਾਕੀ ਸ਼ਾਮ ਨੂੰ ਫਿਰ ਧੁੱਪ ਪੂਰੀ ਹੈ। 8:59 ਤੇ ਸਨਸੈਟ ਅੱਜ ਹੋ ਜਾਣਾ। ਕੱਲ ਵੀ ਇਹੀ ਸੀਗਾ ਹੈ ਨਾ, 8:59 ਹੀ ਸੀਗਾ ਤੇ ਮੇ ਵੀ ਕੁਛ ਸਕਿੰਟਾਂ ਦਾ ਫਰਕ ਹੋਵੇ ਹੈ ਨਾ। ਤੇ ਬਾਕੀ ਰਾਤ ਦਾ ਟੈਂਪਰੇਚਰ ਵੀ 30-28-27 ਤੇ ਕੱਲ੍ਹ ਸਵੇਰੇ 5 ਵਜੇ ਦੇ ਕਰੀਬ ਹੋਊਗਾ 24°C। 5:51 ਤੇ ਸਵੇਰੇ ਸਨਰਾਈਜ਼ ਹੋਊਗਾ ਤੇ ਕੱਲ੍ਹ ਨੂੰ ਵੀ ਬੱਦਲਵਾਈ ਸ਼ੋਅ ਹੋ ਰਹੀ ਹੈ। ਤੇ ਬਸ ਫਿਰ ਕਿਉਂਕਿ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਜੀ ਦੇਸੀ ਦੀ, ਤੇ ਫਿਰ ਉਹ ਮਹੀਨਾ ਤਾਂ ਮੀਂਹ ਦਾ ਹੀ ਹੁੰਦਾ ਹੈ, ਸੋ ਮੀਂਹ ਵੀ ਪੈਣਗੇ। ਸੋ ਲਓ ਜੀ ਅੱਜ ਮੰਗਲਵਾਰ ਦਾ ਦਿਨ ਹੈ, ਪਹਿਲਾਂ ਤੁਹਾਡੇ ਲਈ ਲਗਾਈਏ ਹੁਣ ਭਜਨ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਅੱਜ ਮੈਨੂੰ ਭਜਨ ਭਾਜੀ ਨੇ ਭੇਜਿਆ ਸੀਗਾ ਹੈ ਨਾ ਵੀ ਆਹ ਵਾਲਾ ਲਗਾਓ, ਪਰ ਉਹ ਸਾਵਣ ਦੇ ਨਾਲ ਰਿਲੇਟਡ ਹੈ, ਸਾਵਣ ਮਹੀਨਾ ਉਹ ਹਾਲੇ ਆਉਣਾ। ਆਪਾਂ ਫਿਰ ਅਗਲੇ ਮੰਗਲਵਾਰ ਨੂੰ ਭਾਜੀ ਤੁਹਾਡਾ ਸ਼ਬਦ ਜਿਹੜਾ ਭਜਨ ਹੈ ਜੀ ਉਹ ਲਾਵਾਂਗੇ, ਤੇ ਅੱਜ ਆਪਾਂ ਆਹ ਵਾਲਾ ਭਜਨ ਸੁਣਦੇ ਹਾਂ ਤੇ ਰੱਬ ਤੁਹਾਡੇ ਸਾਰਿਆਂ 'ਤੇ ਕਿਰਪਾ ਕਰੇ ਤੇ ਫਿਰ ਜੁੜਦੇ ਹਾਂ ਵਾਪਸ।

0: ਜੀ ਬਿਲਕੁਲ ਜੀ, ਸ਼ਬਦ ਦੇ ਨਾਲ ਨਾਲ ਆਪਾਂ ਸ਼ਬਦ ਦੇ ਮੂੰਹ ਤੋਂ ਨਿਕਲ ਜਾਂਦਾ। ਬਿਲਕੁਲ ਜੀ, ਸ਼ਬਦ ਤੇ ਭਜਨ ਇੱਕੋ ਹੀ ਗੱਲ ਹੈ ਜੀ। ਬਿਲਕੁਲ, ਭਜਨ ਆਪਾਂ ਨੇ ਸਰਵਣ ਕੀਤਾ ਔਰ ਬਹੁਤ ਖੂਬਸੂਰਤ ਇਹ ਭਜਨ ਸੀਗਾ ਜੀ, ਹਰੀ ਓਮ ਸ਼ਰਨ ਜੀ ਦੀ ਆਵਾਜ਼ ਦੇ ਵਿੱਚ। ਸੋ ਇਹ ਇਹਨਾਂ ਦੇ ਜਿਹੜੇ ਭਜਨ ਹੈ ਨਾ, ਬਹੁਤ ਜ਼ਿਆਦਾ ਮਕਬੂਲ ਹੈਗੇ ਔਰ ਬੜੀ ਵਧੀਆ ਇਹਨਾਂ ਦੀ ਜਿਹੜੀ ਆਵਾਜ਼ ਹੈ। ਅਤੇ ਇਹ ਭਜਨ ਜਿਹੜਾ ਕਿ ਅਸੀਂ ਤੁਹਾਡੇ ਲਈ ਪੇਸ਼ ਕੀਤਾ, ਇਹਨਾਂ ਨੂੰ ਸਪੋਂਸਰ ਕੀਤਾ ਗਿਆ ਹੈ ਜੀ ਸਾਡੇ ETN ਟਰੈਵਲਸ ਵੱਲੋਂ। ਜੇ ਤੁਸੀਂ ਵਧੀਆ ਚਾਹੁੰਦੇ ਹੋ ਨਾ ਕਿ ਤੁਸੀਂ ਟਿਕਟਾਂ ਲੈਣੀਆਂ ਘੁੰਮਣ ਫਿਰਨ ਜਾਣਾ, ਫਿਰ ਤੁਸੀਂ ETN ਟਰੈਵਲਸ ਨੂੰ ਕੰਟੈਕਟ ਕਰੋ ਅਤੇ ਬਹੁਤ ਕਮਾਲ ਦੀਆਂ ਟਿਕਟਾਂ ਤੁਹਾਨੂੰ ਮਿਲਣਗੀਆਂ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8:30 ਤੱਕ ਇਹ ਓਪਨ ਹੁੰਦੇ ਆ। ਤੁਸੀਂ ਇਹਨਾਂ ਨੂੰ ਕੰਟੈਕਟ ਕਰੋ, ਚਾਹੇ ਤੁਸੀਂ ਬੈਕ ਹੋਮ ਜਾਣਾ ਚਾਹੁੰਦੇ ਹੋ ਹੁਣ ਜਾਂ ਆਉਣ ਵਾਲੇ ਸਮੇਂ ਦੇ ਵਿੱਚ, ਤੁਸੀਂ ਐਡਵਾਂਸ ਦੇ ਵਿੱਚ ਟਿਕਟਾਂ ਜਿਹੜੀਆਂ ਬੁੱਕ ਕਰਾ ਸਕਦੇ ਹੋ। ਅਤੇ ਨਾਲ ਦੀ ਨਾਲ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਤੁਸੀਂ ਕੋਈ ਜਿਹੜਾ ਇਕੱਠਾ ਪੈਕੇਜ ਲੈਣਾ ਚਾਹੁੰਦੇ ਹੋ, ਕਈ ਵਾਰ ਕੋਈ ਆਫਿਸ ਦੇ ਜਿਹੜੇ ਸਾਰੇ ਆਪਣੇ ਮਿੱਤਰ ਵੇਲੀ ਹੁੰਦੇ ਆ, ਘੁੰਮਣ ਫਿਰਨ ਜਾਣਾ ਚਾਹੁੰਦੇ ਆ, ਹੈ ਨਾ, ਕੋਈ ਵਧੀਆ ਤਰੀਕੇ ਦੇ ਨਾਲ ਆਪਣੀਆਂ ਕੋਈ ਜਿਹੜੀਆਂ ਛੁੱਟੀਆਂ ਬੱਚਿਆਂ ਦੇ ਨਾਲ ਮਨਾਉਣਾ ਚਾਹੁੰਦੇ ਆ, ਅਤੇ ਬਿਲਕੁਲ ਜੀ ਕਰੂਜ਼ ਦੇ ਕੋਈ ਟ੍ਰਿਪ ਟਰੈਵਲ ਕਿਤੇ ਵੀ ਤੁਸੀਂ ਕਰਨਾ ਚਾਹੁੰਦੇ ਹੋ, ਅਤੇ ਬਹੁਤ ਵਧੀਆ ਪੈਕੇਜ ਤੁਹਾਨੂੰ ਦੇਣਗੇ ETN ਟਰੈਵਲਸ ਵਾਲੇ। 905-463-1301 ਨੰਬਰ ਹੈ, 905-463-1301 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਨਾਲ ਦੀ ਨਾਲ ਮੈਂ ਨੋਵਲ ਫਰੈਸ਼ ਫੂਡ ਦਾ ਵੀ ਨੰਬਰ ਦੇ ਦੇਵਾਂ, ਕਿਉਂਕਿ ਤੁਸੀਂ ਇੱਥੇ ਪਹੁੰਚਦੇ ਹੋ ਅਤੇ ਬਹੁਤ ਵਧੀਆ ਜਿਹੜੇ ਤੁਹਾਨੂੰ ਨਾ ਗਰੋਸਰੀ ਕਰਨ ਨੂੰ ਮਿਲਦੀ ਹੈ, ਕਿਉਂਕਿ ਸੇਲ ਉੱਥੇ ਲੱਗੀ ਹੋਈ ਹੈ, ਫਲ ਫਰੂਟ ਤਾਜ਼ੇ ਤਾਜ਼ੇ ਤੁਸੀਂ ਲਿਆ ਸਕਦੇ ਹੋ। ਅਤੇ ਫਿਰ ਇਸ ਮੌਸਮ ਦੇ ਵਿੱਚ ਜਿਹੜੇ ਠੰਡੇ ਠੰਡੇ ਜੂਸੀ ਫਲ ਤੁਸੀਂ ਖਾਣੇ ਹੁੰਦੇ ਆ ਨਾ, ਚਾਹੇ ਔਰੇਂਜਿਸ ਹੋ ਗਏ, ਐਪਲ ਹੋ ਗਏ, ਆਪਣਾ ਬਨਾਨਾ ਹੋ ਗਿਆ, ਜਾਂ ਫਿਰ ਹਦਵਾਣਾ ਜਿਹਨੂੰ ਕਹਿੰਦੇ ਆ, ਜਾਂ ਖਰਬੂਜੇ ਜਾਂ ਤਰਬੂਜ ਵੀ ਜਿਹਨੂੰ ਕਹਿੰਦੇ ਆ ਜੀ, ਸੋ ਉਹ ਤੁਸੀਂ ਲਿਆ ਕੇ ਠੰਡੇ ਠੰਡੇ ਖਾ ਸਕਦੇ ਹੋ। ਜੂਸ ਅਵੇਲੇਬਲ ਹੈਗੇ ਆ ਜੀ ਇਹਨਾਂ ਦੇ ਕੋਲ। ਅਤੇ ਬਾਕੀ ਤਾਂ ਦਾਲਾਂ ਮਸਾਲੇ ਚਾਵਲ ਆਟੇ ਸਾਰਾ ਕੁਛ ਭੰਡਾਰ ਇਹਨਾਂ ਦੇ ਕੋਲ ਹੈ, ਔਰ ਸੇਲ ਜਿਹੜੀ ਆ ਉਹ ਲੱਗੀ ਹੋਈ ਹੈ। ਇਸ ਸੇਲ ਦਾ ਤੁਸੀਂ ਫਾਇਦਾ ਚੱਕੋ ਅਤੇ ਗਰੋਸਰੀ ਕਰੋ। ਐਨ ਵਧੀਆ ਦੋ ਲੋਕੇਸ਼ਨਸ ਹੈ ਜੀ ਇਹਨਾਂ ਦੀਆਂ, ਨੋਬਲ ਫਰੈਸ਼ ਫੂਡ 299-801-0566 ਨੰਬਰ ਹੈ, 289-801-0566 'ਤੇ ਤੁਸੀਂ ਨੋਬਲ ਫਰੈਸ਼ ਫੂਡ 'ਤੇ ਵਿਜ਼ਿਟ ਕਰ ਸਕਦੇ ਹੋ ਅਤੇ ਗੱਲਬਾਤ ਇਹਨਾਂ ਨਾਲ ਇਸ ਨੰਬਰ ਨੂੰ ਘੁਮਾ ਕੇ ਕੀਤੀ ਜਾ ਸਕਦੀ ਹੈ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਕਾਫੀ, ਪਰ ਪਹਿਲਾਂ ਨਾ ਸਾਡੇ ਨਾਲ ਸਰਾਸ਼ ਪਹੁੰਚ ਗਿਆ ਅਤੇ ਇਹਨਾਂ ਤੋਂ ਆਪਾਂ ਜਿਹੜੀ ਐਜੂਕੇਸ਼ਨ ਗ੍ਰਹਿਣ ਕਰਨ ਦੇ ਲਈ ਤੁਹਾਨੂੰ ਗ੍ਰਾਂਟ ਇਹ ਦਵਾਉਂਦੇ ਆ ਜਿਹੜੀ ਕਿ ਫੈਡਰਲ ਗੌਰਮੈਂਟ ਆਪਣੀ ਦਿੰਦੀ ਆ। ਕੋਈ ਇੱਦਾਂ ਨਹੀਂ ਹੈ ਕਿਸੇ ਪ੍ਰਕਾਰ ਦਾ, ਜਿਵੇਂ ਕੋਈ ਝੋਲ ਮੋਲ ਨਹੀਂ ਹੈਗਾ, ਬੰਦੇ ਨੂੰ ਲੱਗਦਾ ਵੀ ਪਤਾ ਨਹੀਂ ਕਿੱਧਰ ਨੂੰ ਕੀ ਕਹਾਣੀ ਹੋਣੀ ਹੈ, ਕੋਈ ਪ੍ਰੋਬਲਮ ਨਾ ਹੋਵੇ, ਕੋਈ ਨਹੀਂ ਹੈ। ਬਾਕੀ ਇਹ ਸਾਰੀ ਇਨਫੋਰਮੇਸ਼ਨ ਦੇ ਕੇ ਜਾਂਦੇ ਆ। ਉਹ ਤੋਂ ਬਾਅਦ ਤੁਸੀਂ ਇਹਨਾਂ ਨੂੰ ਕਾਲ ਕਰੋ, ਚਾਹੇ ਫੋਨ 'ਤੇ ਤੁਸੀਂ ਗੱਲਬਾਤ ਇਹਨਾਂ ਨੂੰ ਆਪਣੀ ਜੋ ਵੀ ਤੁਹਾਡੇ ਮਨ ਦੇ ਵਿੱਚ ਕੁਐਸਚਨ ਹੈ ਉਹ ਤੁਸੀਂ ਕਲੀਅਰ ਕਰੋ, ਜਾਂ ਇਹਨਾਂ ਦੇ ਆਫਿਸ ਜਾ ਕੇ ਆਰਾਮ ਨਾਲ ਅੱਧਾ ਪੌਣਾ ਘੰਟਾ ਬਹਿ ਕੇ ਸਾਰੀ ਗੱਲਬਾਤ ਕਰੋ, ਫਿਰ ਆਪਣੇ ਆਪ ਨੂੰ ਐਨਰੋਲ ਕਰੋ ਅਤੇ ਉਹ ਗ੍ਰਾਂਟ ਜਿਹੜੀ ਗੌਰਮੈਂਟ ਵੱਲੋਂ ਤੁਹਾਨੂੰ ਮਿਲਣੀ ਹੈ, ਲੋਨ ਮਿਲਣਾ, ਅਤੇ ਗ੍ਰਾਂਟ ਕਹਿੰਦੇ ਬਸ ਥੋੜ੍ਹੀ ਦੇਰ ਹੀ ਹੈ, ਉਹ ਤੋਂ ਬਾਅਦ ਸਿਰਫ ਲੋਨ ਤੁਸੀਂ ਲੈ ਸਕਦੇ ਹੋ, ਗ੍ਰਾਂਟ ਨਹੀਂ ਮਿਲਣੀ। ਸੋ ਕਿਉਂ ਤੁਸੀਂ ਦੇਰੀ ਕਰਨੀ ਹੈ? ਅਤੇ ਹੁਣੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ, ਆਪਾਂ ਗੱਲਬਾਤ ਕਰਦੇ ਹਾਂ ਜੀ ਸਰਾਸ਼ ਦੇ ਨਾਲ। ਪਰ ਤੁਸੀਂ ਪਹਿਲਾਂ ਨੰਬਰ ਲਿਖ ਲਓ, ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦਾ ਨੰਬਰ ਹੈ ਜੀ 437-264-3175 'ਤੇ ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸਰਾਸ਼, ਸਤਿ ਸ਼੍ਰੀ ਅਕਾਲ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
0: ਜੀ ਜੀ, ਕੀ ਹਾਲ ਚਾਲ ਤੁਹਾਡਾ? ਹੋ ਸਕਦੇ ਆ ਜਿਹੜੇ ਸਾਡੇ ਲਿਸਨਰ ਇਸ ਗ੍ਰਾਂਟ ਨੂੰ ਅਵੇਲ ਕਰਨਾ ਚਾਹੁੰਦੇ ਆ ਜੀ?
1: ਹਾਂਜੀ, ਸੋ ਇਸ ਮੈਂ ਸਿਰਫ 1 ਵੀਕ ਰਹਿ ਗਿਆ ਹੈ, ਸਿਰਫ ਦਿਸ ਵੀਕ ਹੈ। ਉਸਕੇ ਬਾਅਦ ਅਗਰ ਆਪ ਇਨਰੋਲ ਕਰੇਂਗੇ ਤੋ ਗ੍ਰੋਸ ਸੇਮ ਬਟ ਲੋਨ ਕੇ ਰੂਪ ਮੇ ਆਏਗਾ। ਆਪ ਆਜ ਇਨਰੋਲ ਕਰੇਂਗੇ ਤੋ ਜੋ ਹਾਫ ਪੋਰਸ਼ਨ ਹੈ ਗ੍ਰੋਸ ਕਾ ਵੋ ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਹੈ। 30-100,000 ਕੇ ਫੰਡਿੰਗ ਆਪ ਹਕਦਾਰ ਬਨ ਸਕਤੇ ਹੈ ਇਸਕੇ, ਜਿਸਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ। ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ 2024 ਕੇ NOA ਪੇ ਲੈਸ ਦੈਨ $70,000 ਹੈ ਫੈਮਿਲੀ ਇਨਕਮ। ਆਪ ਤੋਂ ਕੀ ਹੋ ਕਿਸ ਕੀ ਹੋਤੀ ਜੋ ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ, क्योंकि वो अपने टैक्सेस खुद करते हैं. एंड देन आसान से कोर्सेज करने हैं आपने, कोई हार्ड कोर्सेज नहीं है, आसान सी असाइनमेंट्स है, एग्जामिनेशन नहीं है. फंडिंग आपके खाते में आती है डिपेंडिंग ऑन फैमिली साइज, जितनी इनकम कम है आपकी एनओए पे, जितना फैमिली साइज ज्यादा है, बच्चे ज्यादा है, मैरिड है आप, आपको ज्यादा बेनिफिट है. कोई एज लिमिट नहीं है, आप चाहे 75 के हैं, पेंशन पे हैं, आप आराम से कोर्सेज कर सकते हैं फुली ऑनलाइन घर के कम्फर्ट से, आराम से. 8 साल से बिजनेस में है, बहुत लोग ऑलरेडी हेल्प कर चुके, बहुत टाइम हो गया, बाल सफेद हो चुके, कोई हेरा फेरी नहीं है इस काम में.
0: सर आज कहते बाल सफेद हो चुके हैं तो
1: असली में हो गए.
0: ये तो जो बाल सफेद है ना वो तो आजकल बच्चों के भी हो जाते हैं ना.
1: हाँ लेकिन हाँ इस काम में
0: बिल्कुल बिल्कुल. तो एक्सपीरियंस के साथ भी, एज के साथ भी, ये भी जो बिल्कुल सराश कह रहे हैं, इसका मतलब ये है कि हमको इतनी देर होगी ये काम करते हुए तो हमें पूरी नॉलेज है इस चीज की, कैसे आपको ग्रांट ज्यादा से ज्यादा दिलानी है. और किसी प्रकार का कोई फिक्र करने की जरूरत नहीं है. नहीं, जो हमारे लिसनर सुन रहे हैं जरूर अपना कांटेक्ट करें सराश को. और सराश अपने एक बार ये भी बता दें कि ऑफिस आपका है कहाँ पे.
1: हाँ जी, ऑफिस हमारा हरंटारी डेरी पे है, 218 एक्सपोर्ट बुलेवर्ड पे, लाइक प्रॉपर ऑफिस है जी. आप आए ऑफिस में, कैफे में नहीं मिलते, जो लोग ये काम करते हैं ना गलत तरीके से, वो लोगों को कैफे पे मिलते हैं. हम आगे क्लाइंट से बताते हैं यहाँ से
0: जी जी,
1: सर वो बाहर मिलता है, वो 3500 पहले ले लेता है, वो 2.5 साल पहले ले लेता है, क्योंकि इसमें क्लाइंट को अच्छा बेनिफिट हो रहा है. लेकिन हम लोग मिसयूज नहीं करते, इस चीज से काम करते हैं. हमारा हमें आपकी गुल्लक देखनी है, आपकी फंडिंग में हमारी नजर ही नहीं है. अगर नजर होती महीने के 4 क्लाइंट करते, कमीशन लेते और सो जाते. तो लेकिन हम ऑनेस्टी से काम कर रहे हैं. काम होने के बाद अपनी 199 या 499 छोटी सी चीज होती है, डिपेंडिंग ऑन कोर्स, नॉट डिपेंडिंग ऑन योर फंडिंग. क्योंकि कुछ कोर्स आसान है, फुली ऑनलाइन तो दोनों है, और कुछ कोर्स बहुत ही आसान है जिनमें टीचर नहीं है, सेल्फ स्टडी मॉडल है. तो इसलिए आप कॉल करें, ऑफिस आए, असेसमेंट कराएं, कोई इसमें कैच नहीं है.
0: अच्छा, जो ये ऑनलाइन कोर्सेज हैं इनके लिए कितना समय निकालना पड़ता
1: है? 2 से 3 घंटे एवरीडे, दैट्स इट, मंडे टू फ्राइडे, वीकेंड छुट्टी आपकी.
0: ठीक
1: है, आराम से आप कर सकते हैं, फुली ऑनलाइन, फोन पे करें चाहे लैपटॉप पे करें. एग्जामिनेशन है नहीं, आसान से कोर्सेज है मैनेजमेंट अकाउंटिंग के, स्किल भी आप हासिल करते हैं, गवर्नमेंट से फंडिंग हासिल करते हैं. अब लाइक जब अभी ने कल आप देखा न्यूज आई है एक, कि एक बंदा कनाडा में इलीगल था 20 साल से.
0: अच्छा,
1: उसने ओंटारियो वर्क्स का बेनिफिट अप्लाई करा, ओंटारियो वर्क्स में $800-900 मिल जाता महीने का, तो उसको बेनिफिट मिल गया.
0: अच्छा,
1: मतलब जो कनाडा में बंदा 20 साल से इलीगल है वो भी जीत गया और उसको बेनिफिट मिल रहा है. जब गवर्नमेंट वहां पे पैसा लगा रही है, आपको तब तो हैरानी होती नहीं. जब गवर्नमेंट आप पे पैसा लगाती है तो आपके कान खड़े हो जाते हैं कि ऐसा पैसा क्यों आ रहा है, कैसे आ रहा है. जब गवर्नमेंट आपकी मोजाम्बिक्यू हेती को $1.9 बिलियन, मतलब 1900 मिलियन, जितना कनाडा के एजुकेशन का बजट है ना, 1 बिलियन है, 1 बिलियन, 1000 मिलियन साल का. इन्होंने 2 बिलियन तो हेती को दे दिया, वो कंट्री तो लोगों को पता ही नहीं होगा ऐसी नवा कंट्री होता है.
0: गवर्नमेंट आपको दे रही है तो आप उसका जरूर फायदा उठाएं. तो एक बार ना जो ये ग्रांट है वो मिल रही है अभी, जो बाद में जो आप कह रहे हो नेक्स्ट मंथ से ग्रांट नहीं मिलेगी, सिर्फ लोन मिलेगा. अच्छा, जो ये लोन है ये कितनी देर बाद वापस, कितनी देर बाद करना है?
1: हाँ जी, सो एग्जाम्पल लेके चलते, अगर फैमिली ऑफ 5 है, हस्बैंड वाइफ दोनों पढ़ते हैं, मतलब 3 बच्चे उनके जो यूनिवर्सिटी या कॉलेज जा रहे हैं, उनको अप टू 100,000 की फंडिंग बनती है. 50,000 तो ग्रांट है जो वापिस ही नहीं करना, साथ में एडिशनल ऑप्शनल 50,000 का लोन है. लोन जो है आपने वो 1.5 साल बाद रिटर्न करना स्टार्ट करना, तब तक ये लोन 0% पे है. 1.5 साल बाद भी इसका 2.5% ब्याज है, साल का 2.5%, मतलब आपने 50,000 का जो लोन है 55,000 वापस करना है 10 साल में, आसान सी किस्तों में.
0: अच्छा, 10 साल में करना
1: है? कोई क्रेडिट चेक नहीं है इसके अंदर.
0: ठीक है,
1: मैक्सिमम 14.5 साल है. और लोन डेफर भी जाता है, आपके पास जॉब नहीं लग रही. अगर ऐसा भी नहीं कुछ हमें जॉब करनी है इसके बाद, या कोई रिस्ट्रिक्शन है, पैसा कहीं भी लगाए, कैसे भी लगाए, गवर्नमेंट आपको यही पैसा रही है लिविंग एक्सपेंसिस कवर करने के लिए, कहीं ग्रोसरी करे, कुछ भी करे, और आप ये पैसा कहीं भी कैसे भी स्पेंड करें. और अगर जॉब ही लगी तो ये नहीं गवर्नमेंट बोले किस्त दे, ना, लोन डेफर हो जाता है. फोन करें लोन डेफर, 1 साल 2 साल 3 साल. तो इसलिए ऑलरेडी बहुत लोग की लहा रह चुके हैं. अभी कल एक बंदा मिला मुझे, कहता सर पूरी बिल्डिंग ने ले लिया, अपार्टमेंट बिल्डिंग नहीं तो पूरे बिल्डिंग नहीं, तो मतलब आप पीछे ना रहे, आप अपने नुकसान करा रहे हैं क्योंकि आपके आस पड़ोस वाले सब लोग कुछ बता रहे हैं कुछ नहीं बता रहे लेकिन सब ले चुके हैं।
0: ठीक है। अच्छा एक और क्वेश्चन आया था मुझे, जैसे कई कहते हैं कि अगर एक बारी हम ग्रांट ले लेते हैं कोर्स कर लेते हैं उसके बाद भी अगर हम आगे कभी दोबारा करना चाहेंगे हो सकता है फिर वो ले सकते हैं कि नहीं?
1: बिल्कुल जी, शो सुन के अराउंड 30% क्लाइंट्स तो रिपीट क्लाइंट्स है, वेरी इजी टू रिटेन। उनको पता है जो हम प्रोडक्ट बेच रहे हैं सब बढ़िया है, कोई कैच नहीं है, कोई मोर्गेज वाली फंडिंग तो है नहीं जिसमें कागज चलते हैं, बैंक को पावर मान लिया काम तो है नहीं है, गवर्नमेंट के डॉक्यूमेंट्स है गवर्नमेंट को सबमिट होते हैं, एनओए आपका बच्चों का बर्थ सर्टिफिकेट, वहां पे कुछ हेरा फेरी होती नहीं है, उन्हें पता होता है, वो राइट अवे कॉल करते हैं, उनको पता लगता है हमारा जो तरीका है वो अलग है, क्यों कॉलेज की फीस कम है, जहां उन्होंने पढ़ा होता है उनकी फीस 15,000 होती है कॉलेज की, उनको पैसे कम बनते हैं, वो राइट अवे बोलते हमारे कॉलेज की फीस 11 से लेकर 15,000 है, वो चूज करते हैं कोर्स, उनके ज्यादा बेनिफिट है, राइट अवे छुटकी में रिटेन जाते हैं वो लोग, तो वो दो बार कर रहे हैं तीन बार कर रहे हैं फंडिंग ले जा रहे हैं, लेकिन जो रह गए वो इस हफ्ते के बाद रह जाएंगे, क्यों गवर्नमेंट पॉलिसी चेंज कर रही है, ग्रांट्स में मैसिव कट्स कर रही है, ग्रॉस सिस्टम लेकिन लोन के रूप में आएगा, तो सर आपके पास यही वीक है, ये घर की खेती नहीं है मेरे जो मैं आपको पुश कर रहा हूँ, जो है सो है, आज फेवरेबल है कंडीशन तो है, उसके पास फेवरेबल नहीं है लोन ही आएगा।
0: ठीक है, तो बिल्कुल जी जिन्हें भी साढ़े लिसनर सुन रहे हैं थानू बड़ी वधिया जानकारी दे रहे हैं, बाकी तुसी इन्हां नू कॉल कर सकते हो ऑफिस जा सकते हो ताकि थानू जेड़े भी थोड़े क्वेश्चन है उन्हां दा आंसर मिल सके, तो सारांश अपना एक बार एड्रैस भी दोबारा दे दो ते नाल दी नाल नंबर दे दो थानू कॉल आवे फिर जी।
1: हाँ जी, सो नो एज लिमिट नो क्रेडिट चेक, ऑफिस एड्रेस है 218 एक्सपोर्ट बुलेवर्ड हरियाणा डेयरी पे, आज भी आप आ सकते हैं, ये जो मैंने आपको आपने मेरा सुना है मुझे एक हफ्ते तक वाला है सिर्फ इस वीक तक, फिर आप मुझे गवर्नमेंट चेंज करें क्राइटेरिया देन थिंग्स विल बी चेंज्ड, नंबर नोट करें अभी असेसमेंट करें कॉल अभी करें ऑफिस अभी आए 437-264-31-75 437-264-31-75 437-264-3175 उन्हें कॉल करें तो एस्टिमेट लो 437-264-31-75 437-264-3175 ऑफिस आए, आज भी ऑफिस 10:30 बजे ओपन हो जाएगा, 6:30 तक 7 बजे जाते हैं मैं 8 बजे निकलता हूँ ऑफिस से, तो आप तब भी आ सकते हैं, नंबर नोट करें फिर से 437-264-31-75 437-264-3175
0: जी। थैंक यू सर, थैंक यू वेरी मच,
1: थैंक यू।
0: बिल्कुल जी, तुसी यूनी ग्लोबल एडवाइजरी इंक नू कॉल कर लो ते ग्रांट दा चक लो फायदा, एजुकेशन दे विच कोई थानू किसी प्रकार दी प्रॉब्लम नहीं होनी, कहने दा मतलब थानू ज्ञान ही मिलदा कोर्स ही करोगे नाल पैसे, है ना, जिवें आपां कहंदे आ वी इक तीर ते दो निशाने, थानू एजुकेशन भी मिल गई कोई कोर्स जिहड़ा भी तुसी करना चाहुंदे हो हुण तक नहीं थोड़े कोलों कीता गया सी ते नाल दी नाल थानू पैसे आ जाने, है ना, सो मनी नू तुसी जिथे मर्जी खर्च करो कोई नहीं है प्रॉब्लम के हाँ तुसी सिर्फ एजुकेशन वास्ते इस मनी नू जिहड़ा स्पेंड करना, नो सो ज़्यादा जानकारी लो 437-264-31-75 437-264-3175 ते जिहड़ी गलबात है वह की जा सकती है। तो लो जी दीपांश का मैसेज भी आ गया, दीपांश कहते हैं कि स्पेशल फेस्टिवल फेयर्स दिवाली टाइम ते, क्योंकि हुण दिवाली आ जानी है जी, बस क्योंकि हुण चल रहा जुलाई, बस अज 14 तरीक हो गई, अद्धा महीना जुलाई का निकल गया, फिर अक्तूबर नवंबर च जिहड़े त्यौहार है जी वह माणने होंगे, आप बैक होम जाते हैं, सो थानू बड़े वधिया जिहड़ियां हवाई टिकटां मिल रही कितने दुआबा ट्रैवल्स से, सो की है जी स्पेशल नोट कर लो तो बस कॉल कर लेनी है, तो बड़े घट रेट दे विच टिकटां थोनू मिल रही हैं, टोरोंटो टू दिल्ली जे तुसी जाना है सितंबर महीने दे विच, अक्तूबर नवंबर दिसंबर विच तुसी कदे भी वापस आओ, जाना सितंबर च है वापस तुसी अक्तूबर च आना नवंबर च आना दिसंबर च आना, तो टिकट पता किन्ने दी मिलनी है थोनू 1460 दी, $1460 $1460 वेरी गुड प्राइज है, एक स्टॉप ते दो बैग दे नाल है, जनवरी जे तुसी जाना है 10-11 तो बाद जे जाना है लोहड़ी मनाउणी उत्थे, फरवरी विच वापस आना है ये भी थानू 1460 दी टिकट मिलनी है, सितंबर विच जाना है ते 4-5 महीने लई जाना है ते जनवरी फरवरी दे विच वापस आना फिर भी 1460 दी टिकट मिल रही है, वाह जी वाह दीपांश ने तकमाल करती, सो वेरी लिमिटेड सीट्स, ये सुन लो ध्यान दे नाल, वेरी लिमिटेड सीट्स यानी कि ਜਿਵੇਂ ਆਪਾਂ ਕਹਿੰਦੇ ਹਾਂ ਨਾ, ਫਟਾਫਟ ਕਾਲ ਕਰੋ ਅਤੇ ਆਪਣੀ ਟਿਕਟਾਂ ਬੁੱਕ ਕਰਾ ਲਓ। ਜੇ ਤੁਸੀਂ ਸਿਰਫ ਸੋਚਦੇ ਰਹਿ ਗਏ ਉਹ ਤੋਂ ਬਾਅਦ ਫਿਰ ਟਿਕਟਾਂ ਵਿਕ ਜਾਂਦੀਆਂ, ਫਿਰ ਉਹ ਕਹਿੰਦੇ ਲੈ ਹੁਣ ਅਸੀਂ ਪੁੱਛਿਆ, ਹੁਣ ਤਾਂ ਇੰਨੇ ਦੀ ਟਿਕਟ, ਕਹਿੰਦੇ ਤੁਸੀਂ ਇੰਨੇ ਦੀ ਅਨਾਊਂਸ ਕੀਤੀ ਸੀ। ਸੋ ਨੰਬਰ ਕਰ ਲਓ ਨੋਟ, ਹੁਣੇ ਕਰ ਲਓ ਕਾਲ ਅਤੇ ਟਿਕਟਾਂ ਬੁੱਕ ਕਰਾਓ ਅਤੇ ਆਪਣਾ ਘੁੰਮ ਫਿਰ ਕੇ ਆਓ। 905-673-1400 9056731400 'ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਰੇਸ਼ਮ ਭਾਅ ਜੀ, ਕੀ ਹਾਲ ਚਾਲ ਜੀ? ਜੀ ਕੀ ਹਾਲ ਚਾਲ ਹੈ, ਕਿਵੇਂ?
1: ਅੱਛਾ ਕੰਮ,
0: ਚਲੋ ਵੈਰੀ ਗੁੱਡ, ਬਹੁਤ ਵਧੀਆ।
1: ਨਾਲੇ ਚੁੱਪ ਗਏ ਨਾ ਦੋ ਦੋ ਜੀ।
0: ਹਾਂ ਇਹ ਵੀ ਹੈਗਾ ਬਿਲਕੁਲ,
1: ਜਾਂ ਕਹਿੰਦੇ ਮੈਂ ਅਣਚੋਪੜੀ ਦੇ ਰੋਟੀ ਇੱਕ ਬਦਾਮ ਖਾਂਦੀਆਂ, ਬਦਾਮ ਦਾ ਮੈਨੂੰ ਤਾਂ ਲੱਗਦਾ ਬਦਾਮ ਵਾਲਾ ਬਾਹਲਾ ਫਰਕ ਨੀ ਪੈਂਦਾ, ਮੈਂ ਖਾ ਕੇ ਦੇਖ ਲਿਆ, ਮੈਨੂੰ ਤਾਂ ਕੋਈ ਫਰਕ ਨੀ ਪਿਆ। ਨਹੀਂ ਕੋਈ ਅਸਰ ਨੀ ਪਿਆ,
0: ਫਰਕ ਤਾਂ ਨੀ ਪਿਆ, ਤੁਹਾਡਾ ਦਿਮਾਗ ਪਹਿਲਾਂ ਹੀ ਤੇਜ਼ ਆ, ਲੋੜ ਹੀ ਨੀ ਪਈ।
1: ਮੈਨੂੰ ਘੱਟ ਗਿਆ ਪਤਾ, ਮੈਨੂੰ ਲੱਗਦਾ।
0: ਅੱਛਾ ਘੱਟ ਗਿਆ, ਨਹੀਂ ਪਰ ਮੈਨੂੰ ਨੀ ਲੱਗਦਾ। ਬਦਾਮ ਖਾਓ ਕਹਿੰਦੇ ਦਿਮਾਗ ਤੇਜ਼ ਹੁੰਦਾ, ਅਕਲ ਆਉਂਦੀ ਹੈ, ਪਰ ਕਹਿੰਦੇ ਅਕਲ ਆਉਂਦੀ ਹੈ ਧੱਕੇ ਖਾ ਕੇ, ਯਾਨੀ ਕਿ ਤੁਸੀਂ ਜਦ ਮਿਹਨਤ ਕਰਦੇ ਹੋ ਇੱਧਰ, ਮਿਹਨਤ ਮੁਸ਼ਕਤ ਕਰਦੇ ਹੋ, ਪ੍ਰੋਬਲਮਸ ਆਉਂਦੀਆਂ, ਪ੍ਰੋਬਲਮਸ ਫੇਸ ਕਰਦੇ ਹੋ, ਸਟਰਗਲ ਵਾਲਾ ਜਿਹੜਾ ਸਮਾਂ ਹੈ ਨਾ ਉਹ ਤੁਹਾਨੂੰ ਸਿਖਾਉਂਦਾ ਜ਼ਿਆਦਾ, ਅਤੇ ਜੇ ਬਦਾਮ ਖਾ ਕੇ ਆਪਾਂ ਬੈਠੇ ਰਹੇ ਫਿਰ ਫਿਰ ਤਾਂ ਕੁਛ ਵੀ ਨਹੀਂ ਹੈ ਨਾ, ਫਿਰ ਨਹੀਂ ਕੁਛ ਵੀ। ਅਤੇ ਲਓ ਜੀ, ਬੜਾ ਵਧੀਆ ਗੱਲਾਂ ਬਾਤਾਂ ਜਿਹੜੀਆਂ ਕਰਕੇ ਜਾਂਦੇ ਆ ਰੇਸ਼ਮ ਭਾਅ ਜੀ, ਦੇਖ ਲਓ ਇਹ ਜ਼ਰੂਰ ਕਾਲ ਕਰਦੇ ਆ ਅਤੇ ਇਹਨਾਂ ਨੂੰ ਨੰਬਰ ਯਾਦ ਹੈ, ਨੰਬਰ ਘੁਮਾਉਂਦੇ ਆ ਅਤੇ ਗੱਲ ਕਰਦੇ ਆ। ਹੁਣ ਕਈਆਂ ਨੂੰ ਤਾਂ ਨੰਬਰ ਹੀ ਨਹੀਂ ਯਾਦ ਰਹਿੰਦਾ, ਤੇ ਭਾਅ ਜੀ ਕਹਿੰਦੇ ਵੀ ਮੈਨੂੰ ਤਵਾ ਲਾ ਗਏ, ਤੁਹਾਨੂੰ ਨਹੀਂ ਲਾਇਆ, ਤੁਹਾਨੂੰ ਤਾਂ ਅਸੀਂ ਕਹਿ ਰਹੇ ਹਾਂ ਵੀ ਤੁਹਾਡਾ ਤਾਂ ਆਲਰੇਡੀ ਦਿਮਾਗ ਤੇਜ਼ ਆ, ਉਹਦੇ 'ਤੇ ਇੰਨੀ ਅਸਰ ਪੈਂਦਾ, ਜਿਹਦਾ ਦਿਮਾਗ ਤੇਜ਼ ਨਾ ਹੋਵੇ ਮੇਰੇ ਵਰਗੀ ਦਾ ਫਿਰ ਬਦਾਮ ਖਾਣੇ ਪੈਂਦੇ ਹੈ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ, ਅਤੇ ਅੱਜ ਇੱਕ ਤਾਂ ਬੜਾ ਸਪੈਸ਼ਲ ਦਿਨ ਹੈਗਾ, ਕਿਉਂਕਿ ਨਾ ਜਿਵੇਂ ਸਤਲੁਜ ਮੂਵੀ ਆਈ ਅਤੇ ਸਤਲੁਜ ਮੂਵੀ ਦੇ ਆਉਣ ਕਰਕੇ ਕਹਿੰਦੇ ਆ ਵੀ ਹੁਣ ਸ਼ਹੀਦ ਆ ਜਿਹੜੇ ਉਹ ਯਾਦ ਆ ਗਏ, ਅਤੇ ਨਾਲ ਦੀ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਯਾਦ ਆਏ। ਵੈਸੇ ਤਾਂ ਯਾਦ ਨਹੀਂ ਆਏ ਐਸ ਜੀ ਪੀ ਸੀ ਨੂੰ ਵੀ ਅਤੇ ਹੋਰਾਂ ਲੋਕਾਂ ਨੂੰ ਵੀ, ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਸੀਗਾ, ਪਰ ਚਲੋ ਜੇ ਮੂਵੀ ਬਣੀ, ਉਹਨਾਂ ਨੇ ਆਪਣਾ ਮਿਹਨਤ ਕੀਤੀ ਤਾਂ ਚਲੋ ਰੰਗ ਲਿਆਈ, ਮੂਵੀ ਕਰਕੇ ਹੀ ਸਹੀ ਸ਼ਹੀਦਾਂ ਨੂੰ ਯਾਦ ਤਾਂ ਕੀਤਾ ਗਿਆ। ਸੋ ਅੱਜ ਸ਼ਾਮ ਨੂੰ 6 ਵਜੇ ਜਿਹੜਾ ਸਤਲੁਜ ਕੰਢੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ਜਾਣੀ ਹੈ ਜੀ, ਅਤੇ ਹੋ ਰਿਹਾ ਹੋਣਾ ਉੱਥੇ ਸਮਾਗਮ ਇਹ ਸਾਰਾ ਇਸ ਸਮੇਂ। ਹਰੀਕੇ ਪੱਤਣ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਅਰਦਾਸ ਕਰਨੀ, ਅਤੇ ਬੜੇ ਜਿਹੜੇ ਉੱਥੇ ਸ਼ਰਧਾਲੂ ਆਪਾਂ ਕਹਿ ਸਕਦੇ ਹਾਂ ਜੀ, ਜਿਨ੍ਹਾਂ ਦੇ ਘਰੋਂ ਜਿਹੜੇ ਗਏ ਆ ਮੁੜ ਕੇ ਪਹੁੰਚੇ ਨਹੀਂ, ਮੁੜ ਕੇ ਪਤਾ ਹੀ ਨਹੀਂ ਲੱਗਿਆ, ਕਈਆਂ ਦੇ ਪੁੱਤ ਹੈ ਜੀ, ਕਈਆਂ ਦੇ ਹਸਬੈਂਡ ਹੈ, ਕਈਆਂ ਦੇ ਪੋਤੇ ਦੋਤੇ ਹੈ, ਹੈ ਨਾ, ਅਤੇ ਉਹ ਮਾਵਾਂ ਭੈਣਾਂ ਉੱਥੇ ਪਹੁੰਚੀਆਂ, ਅਤੇ ਬਹੁਤ ਸਾਰੀਆਂ ਜਥੇਬੰਦੀਆਂ ਵੀ ਉੱਥੇ ਪਹੁੰਚੀਆਂ ਹੋਈਆਂ, ਅਤੇ ਉਸ ਕਾਲੇ ਦੌਰ ਨੂੰ ਯਾਦ ਕੀਤਾ ਗਿਆ ਜਿਹੜੇ ਸ਼ਹੀਦ ਹੋਏ ਉਸ ਸਮੇਂ, ਅਤੇ ਘਰੋਂ ਚੱਕ ਲੈ ਗਏ ਉਹਨਾਂ ਨੂੰ ਪਤਾ ਨਹੀਂ, ਅਤੇ ਮਾਵਾਂ ਤਾਂ ਹੁਣ ਵੀ ਉਡੀਕਦੀਆਂ, ਹੈ ਨਾ, ਕਿਉਂਕਿ ਜਦੋਂ ਤੱਕ ਦੇਖੋ ਆਪਣੇ ਪਿਆਰਿਆਂ ਨੂੰ ਐਂਡ ਮੂਮੈਂਟ ਤੱਕ ਤੁਸੀਂ ਦੇਖ ਨਹੀਂ ਪਾਉਂਦੇ, ਅਤੇ ਪਤਾ ਹੀ ਨਹੀਂ ਲੱਗਦਾ ਵੀ ਉਹਨਾਂ ਨਾਲ ਕੀ ਬੀਤਿਆ, ਠੀਕ ਹੈ ਉਹ, ਨਹੀਂ ਠੀਕ, ਕਿਵੇਂ ਹੈ, ਹੈ ਨਾ। ਸੋ ਦੇਖ ਲਓ ਉਹ ਵੀ ਇੱਕ ਦੌਰ ਸੀਗਾ, ਅਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਜੀ, ਅੱਜ ਉਹਨਾਂ ਦੀ ਅਰਦਾਸ ਕੀਤੀ ਜਾ ਰਹੀ ਹੈ ਸਤਲੁਜ ਕੰਢੇ, ਆਪਾਂ ਕਹਿ ਸਕਦੇ ਹਾਂ ਹਰੀਕੇ ਪੱਤਣ, ਜਿੱਥੇ ਕਹਿੰਦੇ ਅਣਗਿਣਤ ਲਾਸ਼ਾਂ ਜਿਹੜੀਆਂ ਹੈਗੀਆਂ, ਕੋਈ ਕਿਸੇ ਨੂੰ ਗੋਲੀਆਂ ਨਾਲ ਮਾਰ ਕੇ, ਕਿਸੇ ਬਹੁਤ ਅਲੱਗ ਅਲੱਗ ਤਸੀਹੇ ਉਹਨਾਂ ਨੂੰ ਦਿੱਤੇ ਗਏ, ਅਤੇ ਉੱਥੇ ਫਿਰ ਉਹਨਾਂ ਨੂੰ ਲਿਜਾ ਕੇ ਪਾਣੀ 'ਚ ਸੁੱਟ ਦਿੱਤਾ ਗਿਆ, ਕਈ ਤਾਂ ਅਧਮ ਮੋਏ ਹੋਣੇ ਆ, ਹੈ ਨਾ, ਪੂਰੀ ਤਰ੍ਹਾਂ ਉਹਨਾਂ ਦੀ ਜਾਨ ਵੀ ਨਹੀਂ ਨਿਕਲੀ ਹੋਣੀ। ਸੋ ਬੜਾ ਉਹ ਇੱਕ ਮੁਸ਼ਕਲ ਦੌਰ ਸੀਗਾ, ਔਰ ਜਿਨ੍ਹਾਂ ਦੇ ਨਾਲ ਬੀਤੀ ਹੈ ਜਿਹੜੇ ਸਾਡੇ ਵਰਗੇ ਸੁਣਦੇ ਵੀ ਆ ਤੇ ਸਾਡੇ ਲੂੰ ਕੰਡੇ ਖੜੇ ਹੁੰਦੇ ਆ ਨਾ, ਸੋ ਜਿਨ੍ਹਾਂ ਦੇ ਨਾਲ ਇੱਕ ਤਾਂ ਜਿਨ੍ਹਾਂ ਨੇ ਐਕਚੁਅਲੀ ਤਸੀਹੇ ਝੱਲੇ, ਸੋ ਉਹਨਾਂ ਨੂੰ ਆਪਾਂ ਕੋਟੀ ਕੋਟੀ ਪ੍ਰਣਾਮ ਹੀ ਕਰਦੇ ਹਾਂ ਵੀ ਦੇਖ ਲਓ ਕਿੰਨੀਆਂ ਮੁਸ਼ਕਲਾਂ ਦਾ ਸਮਾਂ ਉਹਨਾਂ ਨੇ ਕੱਢਿਆ, ਅਤੇ ਹੁਣ ਵੀ ਜਿਹੜੇ ਬੰਦੀ ਸਿੰਘ ਬੈਠੇ ਜੇਲ੍ਹਾਂ 'ਚ ਉਹਨਾਂ ਨਾਲ ਪਤਾ ਨਹੀਂ ਕੀ ਕੁਛ ਹੋ ਰਿਹਾ, ਅਤੇ ਉਹ ਕਿੰਨਾ ਔਖਾ ਸਮਾਂ ਕੱਢ ਰਹੇ ਆ, ਅਤੇ ਬਾਕੀ ਜਿਹੜੇ ਪਰਿਵਾਰ ਜਿਨ੍ਹਾਂ ਨੇ ਸਿਹਾ ਉਹਨਾਂ ਨੂੰ ਵੀ ਆਪਾਂ ਸਲਾਮ ਕਰਦੇ ਹਾਂ ਜੀ। ਬੜਾ ਔਖਾ ਸਮਾਂ ਇਹ ਹੁੰਦਾ ਜਦੋਂ ਪਰਿਵਾਰਾਂ ਦੇ ਵਿੱਚੋਂ ਲੈ ਜਾਂਦੇ ਆ ਬੰਦਿਆਂ ਨੂੰ ਚੱਕ ਕੇ, ਅਤੇ ਉਹਨਾਂ ਨੂੰ ਵੀ ਤਸੀਹੇ ਦਿੰਦੇ ਆ, ਅਤੇ ਪਰਿਵਾਰ ਜਿਹੜੇ ਸਹਿੰਦੇ ਆ, ਸੋ ਉਹ ਵੀ ਤਸੀਹੇ ਹੀ ਹੈ ਜੀ, ਚਾਹੇ ਇਮੋਸ਼ਨਲੀ ਹੈ ਚਾਹੇ ਫਿਜ਼ੀਕਲ ਆ, ਅਤੇ ਬੜਾ ਔਖਾ ਸਮਾਂ। ਸੋ ਅੱਜ ਜਿਹੜੀ ਅਰਦਾਸ ਹੈ ਜੀ ਸਤਲੁਜ ਕੰਢੇ ਉਹ ਕੀਤੀ ਜਾ ਰਹੀ ਹੋਣੀ ਹੈ ਜੀ, ਸਮਾਗਮ ਜਿਹੜੇ ਆ ਉਹ ਚੱਲ ਰਹੇ ਹੋਣੇ ਆ। ਅਤੇ ਬਿਲਕੁਲ ਜੀ, ਅਸੀਂ ਵੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕਰਦੇ ਹਾਂ, ਅਤੇ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਅਤੇ ਲਓ ਜੀ ਆਪਾਂ ਪਰਮਜੀਤ ਦਿਓਲ ਜੀ ਨੂੰ ਲੈ ਲਈਏ, ਇਹਨਾਂ ਤੋਂ ਆਪਾਂ ਲਈਏ ਲਿਸਟਿੰਗਸ ਦੀ ਜਾਣਕਾਰੀ, ਰੀਅਲ ਐਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਜੀ, ਤੁਸੀਂ ਪਰਮਜੀਤ ਦਿਓਲ ਜੀ ਨੂੰ ਕਾਲ ਕਰਨੀ ਹੈ। ਨੰਬਰ ਤੁਸੀਂ ਨੋਟ ਕਰ ਲਓ ਜੀ ਇਹਨਾਂ ਦਾ, ਮੈਂ ਦੇ ਦਿੰਦੀ ਇੱਕ ਵਾਰੀ, 416-993-7378 416-993-7378। ਪਰਮਜੀਤ ਜੀ ਸਵਾਗਤ ਤੁਹਾਡਾ।
2: ਸਤਿ ਸ਼੍ਰੀ ਅਕਾਲ ਜੀ, ਮੇਰੇ ਬਣੀ ਪ੍ਰਤਾਪ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਪੀਜ਼ਾ ਸਟੋਰ ਵਿਦ ਯੂਨਿਟ ਦੇ ਨਾਲ ਮਾਰਕੀਟ ਦੇ ਵਿੱਚ ਲਿਆਂਦਾ ਗਿਆ ਵਾ, ਇਹ ਤੁਹਾਨੂੰ ਮਿਸਾਗਾ ਦੇ ਵਿੱਚ ਡਿਕਸੀ ਅਤੇ ਗਲਿੰਗਟਨ ਏਰੀਆ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,800 ਪਰ ਮੰਥ ਹੋਵੇਗਾ। ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਆਸਕਿੰਗ ਪ੍ਰਾਈਸ 269,000 ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਤੁਸੀਂ ਇਸ ਨੂੰ ਫਰੈਂਚਾਈਜ਼ ਵੀ ਰੱਖ ਸਕਦੇ ਹੋ ਜਾਂ ਇਸ ਨੂੰ ਨਾਨ ਫਰੈਂਚਾਈਜ਼ ਵੀ ਰੱਖ ਸਕਦੇ ਹੋ। ਅਗਰ ਤੁਸੀਂ ਯੂਨਿਟ ਖਰੀਦਣਾ ਚਾਹੁੰਦੇ ਹੋ ਨਾਲ ਇਸ ਤੇ, ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਬ੍ਰਾਂਪਟਨ ਦੇ ਵਿੱਚ ਇੱਕ ਹੋਰ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਇੱਕ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਅਤੇ ਦੋ ਮਿਸਾਗਾ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ, ਬੋਵੇਡ ਅਤੇ ਜਿਹੜਾ ਕਿ ਮੈਕਲਾਗਲਨ ਦੇ ਬੜੇ ਪਲਾਜ਼ੇ ਦੇ ਨਜ਼ਦੀਕ, ਜਿਸ ਦੀ ਸੇਲ 450,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ। ਲੀਜ ਲੌਂਗ ਟਰਮ 5+5 ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ, ਆਸਕਿੰਗ ਪ੍ਰਾਈਸ 269,000 ਆ, ਸਟਿਲ ਨੈਗੋਸ਼ੀਏਬਲ ਆ। ਤੁਸੀਂ ਇਸ ਨੂੰ ਰੀਬ੍ਰੈਂਡ ਵੀ ਕਰ ਸਕਦੇ ਹੋ, ਕਿਸੇ ਵੀ ਹੋਰ ਵਰਾਇਟੀ ਦਾ ਫੂਡ ਤੁਸੀਂ ਇੱਥੇ ਸਟਾਰਟ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਕਰ ਸਕਦੇ ਹੋ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਿਲਕੁਲ ਜੀ, ਪਰਮਜੀਤ ਦਿਓਲ ਜੀ ਨੂੰ ਤੁਸੀਂ ਕਾਲ ਕਰੋ ਤੇ ਲਓ ਜਾਣਕਾਰੀ। ਸਾਡੇ ਨਾਲ ਨੈਕਸਟ ਕਾਲਰ ਹੈ। ਹਾਂਜੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਭੈਣ ਜੀ।
0: ਹਾਂਜੀ ਭਾਜੀ ਸਤਿ ਸ੍ਰੀ ਅਕਾਲ।
3: ਹਾਂਜੀ ਹਾਂਜੀ, ਇੰਡੀਆ ਫਿਰ ਯਾਦ ਆ ਗਿਆ ਇਹਨਾਂ ਨੂੰ ਸਤਲੁਜ।
0: ਹਾਂਜੀ
3: ਮੈਂ ਕਿਹਾ ਸਤਲੁਜ ਆ ਚਾ, ਮੈਂ ਕਿਹਾ ਕਮਲ ਪੱਤਰ ਯਾਦ ਆ ਗਿਆ।
0: ਹਾਂਜੀ
3: ਉਹ ਤਾਂ ਕਰਨਾ ਹੀ ਆ, ਸਰਵਾ ਬਾਦਲ ਸਰਕਾਰ ਹੈ, ਕੋਈ ਮਾੜੀ ਮੋਟੀ ਗੱਲ ਹੈ? ਬਾਦਲਾਂ ਨੂੰ ਸਾਰਿਆਂ ਦਾ ਪੈਦਾ ਰਹਿਣਾ ਪਤਾ ਵੀ ਪਤਾ ਸਿੱਖਾਂ ਨੂੰ ਦੁਬਾਰਾ ਰੁਕਣਾ ਆ।
0: ਹੈਲੋ, ਤੁਹਾਡੀ ਆਵਾਜ਼ ਨਹੀਂ ਭਾਜੀ ਕਲੀਅਰ ਨਹੀਂ ਆ ਰਹੀ, ਥੋੜਾ ਨੇੜੇ ਕਰੋ ਫੋਨ।
3: ਫੋਨ ਆ ਰਹੀ ਹੈ?
0: ਹਾਂਜੀ
3: ਮੈਂ ਕਿਹਾ ਬਾਦਲ ਸਾਹਿਬ ਪਤਾ ਤੇ ਕਿੱਦਾਂ ਸਿੱਖਾਂ ਨੂੰ ਲੁੱਟਣਾ ਆ। ਹਾਂ ਉਹ ਸਾਰੇ ਪੈਦਲੇ ਜਾਣਦੇ ਆ, ਉਹਨਾਂ ਦਾ ਬਾਪੂ ਸਿਖਾ ਕੇ ਗਿਆ ਆ, ਜਿਹੜਾ ਰਾਤ ਨੂੰ ਖੇਤੀ ਅਸਲ ਜਾ ਕੇ ਮੁੰਡਿਆਂ ਦੀ ਸ਼ਨਾਖਤ ਕਰਨ ਜਾਂਦਾ, ਉਹਨਾਂ ਵੀ ਕਿੰਨੇ ਮਾਰਦੇ ਆ ਤੇ ਉਹ ਸਿੱਖਾਂ ਦੇ ਸਕੇ ਹੋ ਸਕਦੇ ਕਦੇ ਵੀ ਨੀ, ਪਰ ਸਾਡੀ ਸਿੱਖਾਂ ਸੁਧਰ ਨੀ ਸਕਦੀ। ਇਹ ਤਾਂ ਇੱਥੇ ਲਾਉਣੀ ਹੈ, ਨੀ ਸੁਣ ਸਕਦੀ ਕਿਉਂਕਿ ਬਹਿ ਜਾਂਦੇ ਆ ਮਿੰਟ ਚ ਆ ਕੇ ਬਹਿ ਜਾਂਦੇ ਆ, ਇਹ ਰਾਤੋਂ ਰਾਤ ਬਹਿ ਜਾਂਦੇ ਆ। ਸਵੇਰੇ ਬੰਦੇ ਨੂੰ ਕਹਿ ਦੇ ਮੈਂ ਤੁਹਾਨੂੰ
0: ਜੀ ਤੁਹਾਡੀ ਆਵਾਜ਼ ਨੀ ਭਾਜੀ ਬਹੁਤੀ ਕਲੀਅਰ ਨੀ ਆ ਰਹੀ, ਤੁਸੀਂ ਦੁਬਾਰਾ ਮਿਲਾਓ ਤੇ ਫਿਰ ਤੁਹਾਡੀ ਆਵਾਜ਼ ਆਊਗੀ। ਤੁਹਾਡੀ ਆਵਾਜ਼ ਨਾ ਜਿਵੇਂ ਕਲੀਅਰ ਹੋ ਨਹੀਂ ਪਾ ਰਹੀ ਗੱਲ, ਤੇ ਉਂਝ ਤਾਂ ਚਲੋ ਠੀਕ ਹੈ ਤੁਸੀਂ ਕਹਿ ਰਹੇ ਹੋ ਵੀ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਇਹੀ ਹਾਲ ਹੈ, ਸਭ ਨੂੰ ਜਦੋਂ ਵੋਟਾਂ ਯਾਦ ਆ ਗਈਆਂ ਫਿਰ ਸ਼ਹੀਦ ਵੀ ਯਾਦ ਆ ਜਾਂਦੇ ਆ, ਬੰਦੀ ਸਿੰਘ ਵੀ ਯਾਦ ਆ ਜਾਂਦੇ ਆ, ਜਦੋਂ ਆਪਣੀਆਂ ਸਰਕਾਰਾਂ ਹੁੰਦੀਆਂ ਉਦੋਂ ਬਿਲਕੁਲ ਵੀ ਧਿਆਨ ਨਹੀਂ ਦਿੰਦੇ, ਉਦੋਂ ਤਾਂ ਕਹਿੰਦੇ ਆ ਬਸ ਅਸੀਂ ਜੋ ਕਰ ਰਹੇ ਹਾਂ ਉਹੀ ਠੀਕ ਹੈ, ਤੇ ਜਦੋਂ ਕਿਸੇ ਦੂਜੇ ਪਾਰਟੀ ਦੀ ਸਰਕਾਰ ਆ ਗਈ ਫਿਰ ਪਤਾ ਵੀ ਗੱਲਾਂ ਕਿਵੇਂ ਚੱਕਣੀਆਂ, ਫਿਰ ਉਹ ਚੱਕੀ ਜਾਂਦੇ ਆ, ਇਹ ਹੈ ਹਿਸਾਬ ਕਿਤਾਬ ਹੈ। ਸੋ ਬਿਲਕੁਲ ਜੀ ਚਲੋ ਦੇਰ ਆਏ ਦਰੁਸਤ ਆਏ, ਉਹਨਾਂ ਨੂੰ ਯਾਦ ਕੀਤਾ ਸ਼ਹੀਦਾਂ ਨੂੰ, ਪਰ ਜਿਹੜੀ ਬੀਬੀ ਪਰਮਜੀਤ ਕੌਰ ਖਾਲੜਾ ਹੈ ਨਾ, ਉਹਨਾਂ ਨੇ ਵੀ ਕਾਫੀ ਗੱਲਾਂ ਕਹੀਆਂ, ਉਹ ਕਹਿੰਦੇ ਇੰਨੇ ਜਿਹੜੇ ਬੰਦੇ ਲਾਪਤਾ ਹੈਗੇ ਹੈ ਨਾ, ਕੋਈ ਕਮਿਸ਼ਨ ਬਣਾਓ ਤੇ ਦੇਖੋ ਫਿਰ ਜਾਂਚ ਪੜਤਾਲ ਕਰੋ ਕੌਣ ਕਿੱਥੇ ਕੀ ਹੈ ਕਿਵੇਂ ਹੋਇਆ ਹੈ ਨਾ। ਬਈ ਹੁਣ ਦੇਖੋ ਜੇ ਸਤਲੁਜ ਮੂਵੀ ਬਣੀ ਤਾਂ ਇਹ ਚੀਜ਼ਾਂ ਯਾਦ ਆਈਆਂ, ਜੇ ਨਾ ਬਣਦੀ ਜਾਂ ਰਿਲੀਜ਼ ਨਾ ਹੁੰਦੀ, ਪਹਿਲਾਂ ਤਾਂ ਚਲੋ ਰਿਲੀਜ਼ ਨਹੀਂ ਕਰਨ ਦਿੱਤੀ, ਉਹ ਵੀ ਕਦੋਂ ਰਿਲੀਜ਼ ਹੋਣੀ ਹੈ ਕਦੋਂ ਨਹੀਂ ਹੋਣੀ ਉਹ ਵੀ ਸਰਕਾਰਾਂ ਦੇ ਹੱਥ ਵਿੱਚ ਹੈ ਨਾ। ਸੋ ਹਰ ਕੋਈ ਜਿਹੜਾ ਵੀ ਯੂਜ਼ ਕਰਦਾ ਹਰ ਇੱਕ ਚੀਜ਼ ਨੂੰ ਕਿ ਸਾਨੂੰ ਕਿੱਥੇ ਤੱਕ ਫਾਇਦਾ ਹੋਣਾ ਕਿਵੇਂ ਫਾਇਦਾ ਹੋਣਾ, ਉਹ ਚੀਜ਼ਾਂ ਨੂੰ ਨਜ਼ਰ 'ਚ ਰੱਖ ਕੇ ਚਾਹੇ ਮੂਵੀਆਂ ਰਿਲੀਜ਼ ਕਰਾ ਲਓ ਚਾਹੇ ਬੰਦ ਕਰਾ ਦਿਓ, ਉਹ ਸਾਰਾ ਕੁਛ ਆਪਣੇ ਅਧਿਕਾਰ ਖੇਤਰ 'ਚ ਹੀ ਆਉਂਦਾ ਜਿੰਨੀਆਂ ਵੀ ਪਾਰਟੀਆਂ ਜਿਹਨਾਂ ਕੋਲ ਪਾਵਰ ਹੁੰਦੀ ਹੈ। ਅਤੇ ਲਓ ਜੀ ਇੱਕ ਹੋਰ ਜਿਹੜੀ ਜਾਣਕਾਰੀ ਆਪਾਂ ਦੇਈਏ ਤੁਹਾਨੂੰ, ਇਹ ਜਾਣਕਾਰੀ ਹੈਗੀ ਕਿ ਕੈਨੇਡਾ ਦੇ ਵਿੱਚ ਜਿਹੜੇ ਵੱਧ ਰਹੇ ਅਪਰਾਧ ਹੈ ਨਾ ਉਹਨਾਂ ਨੂੰ ਨੱਥ ਪਾਉਣ ਦੇ ਲਈ ਜਿਹੜਾ ਬਿੱਲ C-14 ਹੈ ਉਹ ਹੁਣ ਲਾਗੂ ਹੋਣ ਜਾ ਰਿਹਾ। ਜਦੋਂ ਇਹ ਪਾਸ ਹੋਇਆ ਸੀਗਾ ਆਪਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਸੀਗੀ ਉਦੋਂ ਵੀ, ਸੋ ਹੁਣ ਇਹ 15 ਜੁਲਾਈ ਤੋਂ, ਕੱਲ੍ਹ ਨੂੰ 15 ਜੁਲਾਈ ਹੈ, ਜਿਹੜੀ ਆਪਾਂ ਗੱਲ ਕਰਦੇ ਹੁੰਦੇ ਸੀ ਨਾ ਵੀ ਕ੍ਰਾਈਮ ਇੰਨਾ ਵੱਧ ਗਿਆ ਅਤੇ ਜਿਹੜੇ ਕ੍ਰਾਈਮ ਕਰਦੇ ਆ ਅਤੇ ਉਹ ਨਾਲ ਦੀ ਨਾਲ ਜਦੋਂ ਪੁਲਿਸ ਉਹਨਾਂ ਨੂੰ ਫੜਦੀ ਹੈ ਅਤੇ ਬਸ ਕੁਛ ਘੰਟਿਆਂ ਦੇ ਵਿੱਚ ਉਹ ਬਾਹਰ ਘੁੰਮਦੇ ਫਿਰਦੇ ਹੁੰਦੇ ਆ, ਪਰ ਹੁਣ ਜਿਹੜਾ ਬੇਲ ਸਿਸਟਮ ਹੈ ਉਹਦੇ ਵਿੱਚ ਸਖਤਾਈ ਲਿਆਂਦੀ ਗਈ ਹੈ ਵੀ ਇਹ ਨਹੀਂ ਹੈ ਵੀ ਕੋਈ ਕੁਛ ਕੀਤਾ ਅਤੇ ਪੁਲਿਸ ਨੇ ਉਹਨੂੰ ਪਕੜਿਆ ਅਤੇ ਉਹ ਤੋਂ ਬਾਅਦ ਬੇਲ 'ਤੇ ਉਹ ਫਟਾਫਟ ਬਾਹਰ ਆ ਗਿਆ, ਉਹਦੇ ਲਈ ਜਿਹੜੇ ਆ ਕਾਨੂੰਨ ਸਖਤ ਕੀਤੇ ਗਏ ਆ। ਸੋ ਇਹ ਬਿੱਲ C-14 ਆ ਜਿਹੜਾ ਉਹ ਲਾਗੂ ਹੋਣ ਜਾ ਰਿਹਾ, BC-14 ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਇਹ ਕਾਨੂੰਨ 15 ਜੁਲਾਈ ਤੋਂ ਲਾਗੂ ਹੋ ਜਾਣਾ, ਨਵੇਂ ਕਾਨੂੰਨ ਤਹਿਤ ਜਿਹੜੇ ਕ੍ਰਿਮੀਨਲ ਕੋਡ ਦੇ ਵਿੱਚ 80 ਅਹਿਮ ਜਿਹੜੇ ਅਮੈਂਡਮੈਂਟ ਕੀਤੇ ਗਏ ਆ, ਸੋਧਾਂ ਕੀਤੀਆਂ ਗਈਆਂ ਕਿ ਜ਼ਮਾਨਤ ਦੇ ਜਿਹੜੇ ਨਿਯਮ ਹੈ ਨਾ ਉਹ ਬੇਹੱਦ ਸਖਤ ਹੋਣਗੇ। ਇਹ ਨਹੀਂ ਹੋਊਗਾ ਕਿ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਕੁਛ ਵੀ ਕਰਦਾ, ਜਿਵੇਂ ਹੁਣ ਦੇਖੋ ਕਿੱਡੀ ਵੱਡੀ ਸੋਨੇ ਦੀ ਚੋਰੀ ਹੋਈ ਸੀਗੀ ਹੈ ਨਾ, ਉਹ ਵੀ ਏਅਰਪੋਰਟ ਤੋਂ, ਉਹ ਵੀ ਥੋੜ੍ਹੀ ਬਹੁਤੀ ਨਹੀਂ, ਕਿੰਨੇ ਕਿਲੋ ਸੋਨਾ ਸੀਗਾ ਹੈ ਨਾ, ਜਿਹੜਾ ਉਹ ਪਤਾ ਹੀ ਨਹੀਂ ਲੱਗਿਆ ਉਹ ਕਿੱਧਰ ਚਲਾ ਗਿਆ ਹੈ। ਸੋ ਉਹ ਬੰਦਾ ਫਿਰਦਾ ਸੀ ਬਾਹਰ ਜਿੰਮ ਜਾ ਰਿਹਾ ਸੀ ਹੈ, ਅਤੇ ਹੁਣ ਇਹ ਸਖਤ ਹੋ ਜਾਣੇ ਜੀ ਕਾਨੂੰਨ, ਉਹ ਜ਼ਮਾਨਤ ਨਿਯਮ ਬਹੁਤ ਜ਼ਿਆਦਾ ਸਟ੍ਰਿਕਟ ਹੋਣਗੇ। ਚਲੋ ਬਹੁਤ ਵਧੀਆ ਹੋਏ, ਇਹ ਵੀ ਗੱਲ ਹੈ ਵੀ ਦੇਰ ਆਏ ਦਰੁਸਤ ਆਏ, ਹੋਇਆ ਤਾਂ ਸਹੀ ਹੈ ਨਾ, ਅਤੇ ਹੁਣ ਛੇਤੀ ਛੇਤੀ ਬੇਲ ਨਹੀਂ ਮਿਲਣੀ। ਔਰ ਮੇਨ ਤੌਰ 'ਤੇ ਜਿਹੜੇ ਰਿਪੀਟ ਓਫੈਂਡਰਸ ਹੈ, ਜਿਹੜੇ ਵਾਰ ਵਾਰ ਗਲਤੀਆਂ ਕਰਦੇ ਸੀ ਫਿਰ ਬਾਹਰ ਹੁੰਦੇ ਸੀਗੇ, ਹੁਣ ਨਹੀਂ ਹੋਊਗਾ ਇੱਦਾਂ। ਸੋ ਇਹ ਇੱਕ ਬਹੁਤ ਵਧੀਆ ਖਬਰ ਹੈ ਜੀ। ਸੋ ਹੁਣ ਕ੍ਰਾਈਮ ਕਰਨ ਲੱਗੇ ਡਰੂਗਾ ਬੰਦਾ, ਕਿ ਵੈਸੇ ਤਾਂ ਚਲੋ ਕ੍ਰਾਈਮ ਬਿਲਕੁਲ ਵੀ ਕਰਨਾ ਨਹੀਂ ਚਾਹੀਦਾ, ਔਰ ਉਹ ਵੀ ਕੈਨੇਡਾ ਵਰਗੇ ਕੰਟਰੀ ਦੇ ਵਿੱਚ ਸਾਰਾ ਕੁਛ ਇੰਨਾ ਵਧੀਆ, ਫਿਰ ਵੀ ਬਾਜ ਨਹੀਂ ਆਉਂਦੇ ਜਿਹੜੇ ਲੋਕ, ਉਹਨਾਂ ਲਈ ਸਭ ਕੁਛ ਵਧੀਆ ਹੋਊਗਾ। ਇੱਕ ਹੋਰ ਵਧੀਆ ਖੁਸ਼ਖਬਰੀ ਹੈ ਜੀ, ਜਿਹੜਾ ਗੌਂਡੀ ਹੋਵੇ ਇੰਟਰਨੈਸ਼ਨਲ ਬ੍ਰਿਜ ਹੈ ਉਹ 27 ਜੁਲਾਈ ਨੂੰ ਖੁੱਲ੍ਹ ਜਾਣਾ ਜੀ, ਅਤੇ ਇਹ ਗੁੱਡ ਡੀਲ ਦੱਸੀ ਗਈ ਹੈ ਜੀ ਕੈਨੇਡਾ ਦੇ ਲਈ। ਮਿਸਟਰ ਮਾਰਕ ਕਾਰਨੀ ਕਹਿੰਦੇ ਆ ਕਿ ਬਹੁਤ ਵਧੀਆ ਹੋ ਗਿਆ ਜੀ, ਔਰ ਕੈਨੇਡਾ ਨੂੰ ਵਧੀਆ ਹੋ ਜਾਊਗਾ, ਅਤੇ ਸਭ ਤੋਂ ਜ਼ਿਆਦਾ ਵਧੀਆ ਹੋ ਜਾਣਾ ਜਿਹੜੇ ਸਾਡੇ ਕਮਰਸ਼ੀਅਲ ਟਰੱਕਸ ਚਲਾਉਂਦੇ ਆ ਜੀ, ਜਿਹੜੇ ਜਾਂਦੇ ਆ ਜੀ US ਨੂੰ, ਅਤੇ ਫਿਰ ਕਿੰਨਾ ਲੰਬਾ ਸਫ਼ਰ ਉਹਨਾਂ ਨੂੰ ਹੁੰਦਾ, ਸੋ ਹੁਣ ਸ਼ਾਰਟਕੱਟ ਪਊਗਾ ਅਤੇ ਵਧੀਆ ਰਹੂਗਾ ਜੀ। ਸੋ 27 ਜੁਲਾਈ ਨੂੰ ਖੁੱਲ੍ਹ ਜਾਣਾ ਜੀ ਇਹ, ਔਰ ਇਹ ਵਿੰਡਸਰ ਓਨਟੈਰੀਓ ਅਤੇ ਡਿਟਰੋਇਟ ਨੂੰ ਕਨੈਕਟ ਕਰਦਾ ਇਹ ਬ੍ਰਿਜ ਜਿਹੜਾ ਹੈਗਾ। ਸੋ ਕੈਨੇਡਾ ਨੂੰ ਇਸ ਬ੍ਰਿਜ ਦੇ ਟੋਲ ਪ੍ਰੋਫਿਟ ਦਾ 50% ਮਿਲਣਾ, ਅਤੇ ਕੈਨੇਡਾ ਅਤੇ $6.4 billion ਜਿਹੜਾ ਉਹ ਖਰਚ ਕਰੂਗਾ। ਸੋ ਵਧੀਆ ਹੋ ਗਿਆ ਜੀ ਇਹ, ਔਰ ਜਿੰਨੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਹੈਗੇ ਆ, ਸੋ ਉਹਨਾਂ ਦੇ ਲਈ ਇਹ ਬੜਾ ਵਧੀਆ, ਅਤੇ ਮੁਬਾਰਕਾਂ। ਸੋ ਇਹਦੀ ਵੇਟ ਜਿਹੜੀ ਹੈ ਕਾਫੀ ਸਮੇਂ ਤੋਂ ਹੋ ਰਹੀ ਸੀ, ਤੋ ਲਓ ਜੀ ਖੁੱਲ੍ਹ ਜਾਣਾ ਹੁਣ ਇਹ 27 ਜੁਲਾਈ ਨੂੰ।

0: ਬਿਲਕੁਲ ਜੀ, ਟਰੱਕ ਚਲਾਉਣਾ ਸੌਖਾ ਨਹੀਂ ਹੈਗਾ ਤੇ ਇੱਥੇ ਆਪਾਂ ਜ਼ਰੂਰ ਯਾਦ ਕਰਾਵਾਂਗੇ ਤੁਹਾਨੂੰ ਕਿ ਨਾ ਜਿਹੜੇ ਸਾਡੇ ਦੂਜੇ ਜਿੰਨੇ ਵੀ ਰੋਡ ਦੇ ਉੱਪਰ ਵਿਚਰ ਰਹੇ ਹੁੰਦੀਆਂ ਗੱਡੀਆਂ, ਜਿਹੜੀਆਂ ਕਾਰਾਂ ਸਪੈਸ਼ਲੀ ਤੌਰ ਤੇ ਟਰੱਕਾਂ ਦੇ ਮੂਹਰੇ ਜਾ ਕੇ ਫਸਾ ਲੈਂਦੇ ਆ ਜਾਂ ਉਹਨਾਂ ਨੂੰ ਜਗ੍ਹਾ ਨਹੀਂ ਦਿੰਦੇ ਲੇਨ ਚੇਂਜ ਕਰਨੀ, ਉਹਦੇ 'ਚ ਪ੍ਰੋਬਲਮ ਕ੍ਰੀਏਟ ਕਰਦੇ ਆ ਨਾ, ਸੋ ਜ਼ਰੂਰ, ਕਿਉਂਕਿ ਨਾ ਟਰੱਕ ਵੱਡਾ ਹੁੰਦਾ, ਸਟੋਪ ਹੌਲੀ ਹੋਣਾ, ਰਫਤਾਰ ਹੌਲੀ ਫੜਨੀ ਹੈ, ਸੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ। ਸੋ ਇੱਕ ਦੂਜੇ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਰੋਡ ਦੇ ਉੱਪਰ। ਤੇ ਲਓ ਜੀ, ਹੁਣ ਆਪਾਂ ਚੱਲੀਏ ਪੰਜਾਬ ਇੰਸ਼ੋਰੈਂਸ। ਸਾਡੇ ਨਾਲ ਸ਼ੇਰ ਜੰਗ ਸਿੰਘ ਜੀ ਰਾਣਾ ਜੁੜ ਚੁੱਕੇ ਆ ਤੇ ਸਾਨੂੰ RDSP ਦੀ ਜਾਣਕਾਰੀ ਦੇਣਗੇ, ਜਿਹੜੇ ਕਿ ਬੜੀ ਵਧੀਆ ਗ੍ਰਾਂਟ ਜਿਹੜੀ ਪ੍ਰੋਵਾਈਡ ਕਰਦੀ ਹੈ ਜੀ ਗੌਰਮੈਂਟ, ਜਿਹੜੇ ਪਰਿਵਾਰ ਦੇ ਵਿੱਚ ਕੋਈ ਵੀ ਡਿਸੇਬਿਲਿਟੀ ਕਿਸੇ ਪ੍ਰਕਾਰ ਦੀ ਹੁੰਦੀ ਹੈ ਤੇ ਉਹਦੀ ਆਪਾਂ ਜਾਣਕਾਰੀ ਲੈਂਦੇ ਹਾਂ। ਜੀ ਸਰ, ਤੁਸੀਂ ਆਉਣੇ ਆ ਰੋ ਸਰ।
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿਹੜਾ RDSP ਦੀ ਜਾਣਕਾਰੀ ਕਾਫੀ ਦਿਨਾਂ ਤੋਂ ਦਿੰਦੇ ਆ ਰਹੇ ਹਾਂ, ਸੋ ਜਿਹੜੇ ਵੀ ਸਾਡੇ ਪਰਿਵਾਰਿਕ ਮੈਂਬਰ ਜਿਨ੍ਹਾਂ ਦੀ ਉਮਰ 59 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਤੇ ਆਪਾਂ RDSP ਪ੍ਰੋਗਰਾਮ ਦੇ ਅੰਡਰ ਫੈਡਰਲ ਗਵਰਨਮੈਂਟ ਤੋਂ $90,000 ਤੱਕ ਦੀ ਗ੍ਰਾਂਟ ਲੈ ਸਕਦੇ ਹਾਂ। ਸੋ ਜ਼ਰੂਰੀ ਨਹੀਂ ਬਾਏ ਬਰਥ ਹੀ ਕੋਈ ਪਰਸਨ ਡਿਸੇਬਲ ਹੈ ਤਾਂ ਹੀ ਉਹਨਾਂ ਨੂੰ ਗ੍ਰਾਂਟ ਮਿਲਣੀ ਹੈ। ਸੋ ਅਗਰ ਬਾਏ ਬਰਥ ਨਹੀਂ ਵੀ ਹੈਗੇ ਆਪਣਾ ਆਪਾਂ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ, ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਜਾਂ ਮੈਂਟਲੀ ਡਿਸੇਬਲ, ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਈਵਨ ਅਗਰ ਸਾਡੇ ਕੋਲ ਐਲੀਜੀਬਿਲਟੀ ਪਿਛਲੇ ਕਾਫੀ ਸਾਲਾਂ ਤੋਂ ਸੀਗੀ, ਤੇ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਰਿਕਵਰ ਕਰ ਸਕਦੇ ਹਾਂ। ਉਹਦਾ ਇੱਕ ਪ੍ਰੋਸੀਜਰ ਹੈਗਾ, ਤੁਸੀਂ ਤੁਹਾਨੂੰ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਐਂਡ ਜਿਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗੇ ਐਂਡ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈਗੀ ਹੈ, ਤਾਂ ਪੇਰੈਂਟਸ ਨੂੰ $3,480 ਜਿਹੜੇ ਹਰ ਸਾਲ ਜਿਹੜਾ ਹੈਗਾ ਐਕਸਟਰਾ ਮਿਲਣਗੇ, ਐਂਡ ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈ ਸੋ ਉਹਨਾਂ ਨੂੰ ਹੁਣ ਗਵਰਨਮੈਂਟ ਨੇ ਅਪ ਟੂ ਜਿੱਦਾਂ ਪਹਿਲਾਂ $2,400 ਸਾਲ ਦਾ ਹੁੰਦਾ ਸੀ, ਹੁਣ ਉਹਨਾਂ ਨੇ $2,450 ਇਸੇ ਸਾਲ ਤੋਂ ਜਿਹੜਾ ਹੈਗਾ ਉਹਨਾਂ ਨੇ ਵਧਾ ਦਿੱਤਾ ਹੈਗਾ। ਸੋ ਤੁਸੀਂ ਕਾਲ ਕਰਨੇ ਸਾਰੀਆਂ ਗ੍ਰਾਂਟਸ ਲੈਣ ਲਈ, ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, webside.punjabinsurance.ca। ਸੋ ਕਾਫੀ ਭੈਣ ਜੀ ਪਰਿਵਾਰ ਹੈ ਜਿਹਨਾਂ ਨੂੰ ਇਸ ਗ੍ਰਾਂਟ ਬਾਰੇ ਪਤਾ ਹੀ ਨਹੀਂ, ਕਿਉਂਕਿ 2008 ਤੋਂ ਇਹ ਗ੍ਰਾਂਟ ਸਟਾਰਟ ਹੋਈ। ਅਗਰ 3 ਜਣੇ ਐਲੀਜੀਬਲ ਸੀਗੇ, ਸਿਰਫ ਉਹਨਾਂ ਚੋਂ ਇੱਕ ਪਰਸਨ ਨੇ ਜਿਹੜਾ ਹੈਗਾ ਇਹ ਗ੍ਰਾਂਟ ਅਪਲਾਈ ਕੀਤੀ। ਅੱਜ ਕੱਲ੍ਹ ਕਾਫੀ ਆਸਾਨ ਹੈ, ਆਨਲਾਈਨ ਜਿਹੜਾ ਅਕਾਊਂਟ ਹੈ ਹਾਰਡਲੀ 10 ਮਿੰਟ ਦੇ ਵਿੱਚ ਓਪਨ ਹੋ ਜਾਂਦਾ ਹੈ, ਤੇ ਜਿਹੜੀਆਂ ਤੁਹਾਡੀਆਂ ਗ੍ਰਾਂਟਸ ਨੇ ਫਿਰ ਉਸ ਤੋਂ ਬਾਅਦ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਸਿਰਫ ਜਿਹੜੀ ਏਜ ਹੈ 59 ਸਾਲ ਤੋਂ ਅਗਰ ਘੱਟ ਹੈ ਤਾਂ ਹੀ ਆਪਾਂ ਜਿਹੜਾ ਹੈਗਾ ਗ੍ਰਾਂਟ ਜਿਹੜੀਆਂ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਸੋ ਕਾਫੀ ਆਪਣੇ ਕੈਨੇਡਾ ਦੇ ਵਿੱਚ ਪੈਂਦੀ ਸਪੈਸ਼ਲ ਨੀਡ ਵਾਲੇ ਬੱਚੇ ਨੇ, ਸੋ ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ, ਮੈਂ ਸਪੈਸ਼ਲੀ ਪੇਰੈਂਟਸ ਨੂੰ ਕਹਾਂਗਾ ਜ਼ਰੂਰ ਆਪਾਂ RDSP ਅਕਾਊਂਟ ਓਪਨ ਕਰੀਏ, ਕਿਉਂਕਿ ਜਿੰਨੀ ਦੇਰ ਤੱਕ ਪੇਰੈਂਟਸ ਅਲਾਈਵ ਹੈਗੇ ਨੇ ਉਹਨਾਂ ਬੱਚਿਆਂ ਦੀ ਟੇਕ ਕੇਅਰ ਵਧੀਆ ਹੋ ਜਾਂਦੀ ਹੈ। ਪਰ ਜੇ ਕੱਲ੍ਹ ਨੂੰ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਗਿਆ ਤੇ ਉਹਨਾਂ ਬੱਚਿਆਂ ਦੀ ਟੇਕ ਕੇਅਰ ਕਿਸੇ ਨੇ ਵੀ ਨਹੀਂ ਕਰਨੀ ਹੁੰਦੀ, ਸੋ ਇਟ ਇਜ਼ ਵੈਰੀ ਟਫ। ਸੋ ਗਵਰਨਮੈਂਟ ਚਾਹੁੰਦੀ ਹੈ ਕਿ ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਉਹਨਾਂ ਦੇ ਫਿਊਚਰ ਨੂੰ ਸਟਰੋਂਗ ਬਣਾਇਆ ਜਾਵੇ ਤਾਂ ਕਿ ਉਹ ਕਿਤੇ ਕਿਸੇ ਉੱਤੇ ਵੀ ਜਿਹੜਾ ਹੈਗਾ ਫਾਈਨੈਂਸ਼ੀਅਲ ਡਿਪੈਂਡੈਂਟ ਨਾ ਹੋਣ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਲਾਸਟ ਵਿੱਚ ਕੁਛ ਮੈਂ ਇੰਪੇਅਰਡ ਕੰਡੀਸ਼ਨ ਪੈਂਦੀ ਦੱਸਣਾ ਚਾਹਾਂਗਾ ਜਿਹਦੇ ਅੰਡਰ ਤੁਸੀਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹੋ। ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ, ਕਿਉਂਕਿ 2023 ਤੋਂ ਪਹਿਲਾਂ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਸੀਗੇ ਉਹਨਾਂ ਨੂੰ ਇਹ ਗ੍ਰਾਂਟ ਨਹੀਂ ਸੀ ਮਿਲਦੀ, ਪਰ 2023 ਤੋਂ ਬਾਅਦ ਗਵਰਨਮੈਂਟ ਨੇ ਉਹਨਾਂ ਨੂੰ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਕੀਤਾ। ਸੋ ਅਗਰ ਤੁਸੀਂ ਇਨਸੁਲਿਨ ਡਿਪੈਂਡੈਂਟ ਹੈਗੇ ਹੋ ਤਾਂ ਵੀ ਤੁਸੀਂ ਇਹ ਗ੍ਰਾਂਟ ਲੈ ਸਕਦੇ ਹੋ। ਇਸ ਤੋਂ ਇਲਾਵਾ ਆਟਿਜ਼ਮ, ADHD ਦਾ ਇਸ਼ੂ ਹੈ, ਬਾਈਪੋਲਰ, ਸਕਿਜ਼ੋਫਰੀਨੀਆ, ਲੂਪਸ, ਸਵੇਅਰ ਆਰਥਰਾਈਟਿਸ, ਸਵੇਅਰ ਡਿਪਰੈਸ਼ਨ ਹੈਗਾ, ਹਾਰਟ ਦਾ ਇਸ਼ੂ ਹੈਗਾ, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਸੋ ਕਾਫੀ ਚੀਜ਼ਾਂ ਨੇ ਜਿਹੜੀਆਂ ਗਵਰਨਮੈਂਟ ਵੱਲੋਂ ਕਵਰ ਕੀਤੀਆਂ ਜਾ ਰਹੀਆਂ ਨੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਕਿੱਦਾਂ ਮੈਕਸੀਮਮ ਤੋਂ ਮੈਕਸੀਮਮ ਬੈਨੀਫਿਟਸ ਲਏ ਜਾ ਸਕਦੇ ਨੇ। ਨੰਬਰ ਹੈ ਪੰਜਾਬ ਇੰਸ਼ੋਰੈਂਸ ਤੇ ਮੇਰਾ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ ਸਮਾਂ ਦੇਣ ਲਈ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ, ਤੇ ਬਿਲਕੁਲ ਜੀ ਕੰਟੈਕਟ ਜ਼ਰੂਰ ਕਰੋ। ਤੇ ਲਓ ਜੀ, ਦੀਪਾਂਸ਼ ਦਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, ਮੈਨੂੰ ਮੈਸੇਜ ਆਇਆ ਕਹਿੰਦੇ ਕਿ ਨੰਬਰ ਦੇ ਦਿਓ ਦੀਪਾਂਸ਼ ਦਾ। ਬਿਲਕੁਲ, ਤੁਸੀਂ ਟਿਕਟਾਂ ਬੁੱਕ ਕਰਾਓ, $1,460 ਦੀ ਤੁਹਾਨੂੰ ਟਿਕਟ ਮਿਲਣੀ ਹੈ एयर फेयर हवाई सफर तुसी करना है, तुसी बैक होम जाना चाहते हो तो उदे लई मैं एक बार फिर अनाउंस कर देनी हूँ। टोरोंटो टू दिल्ली जे तुसी जाना है सितंबर दे विच जाना है, अक्तूबर नवंबर दिसंबर कदे भी तुसी इन्हां तिना महीनों च कदे भी वापस आ सकते हो। 1460 की टिकट मिल रही है, एक स्टॉप है, दो बैग लैके जा सकते हो। तो जनवरी दे विच तुसी 10 या 11 तो बाद, 10-11 जनवरी तो बाद जे जाना है, तो फरवरी च वापस आना है तो भी 1460 की टिकट बड़ी वधिया मिल रही है थानू। सपटेंबर मंथ च तुसी जाना चाहते हो, जनवरी फरवरी दे विच वापस आना चाहते हो, यानी कि इस साल जाओ तो अगले साल वापस आओ, ठीक है। 1460 की टिकट मिल रही, 1460 इन्ना घट रेट थानू मिलना नहीं है। जेड़े हालात बने हुए हैं ना यूएस ते इराक दे विच, देखो जड़ा हॉर्मूज़ दे पिछे किन्नी जड़ा स्टेट ऑफ हॉर्मूज़ है वो ते कंट्रोल करन दी किन्नी गलबात हो रही, तो उनू लैके जड़ा हैगा युद्ध वो चली जा रहा, ते जड़े गैस प्राइसेस है वो वधी जा रहे हैं। सो इस करके तुसी अपनी टिकटां हुणे बुक करा लो, फिर आराम नाल कदे मर्जी जाओ, थानू प्रॉब्लम नहीं होनी, ठीक है ना। सो वैसे भी जे आपां इत्थे देखिए अज रात नू गैस प्राइसेस जड़े है वह ਵੱਧ ਜਾਣੇ ਹੋਰ ਤੇ ਕੱਲ ਵੀ ਵਧੇ ਆ। ਸੋ ਤੁਸੀਂ ਨੰਬਰ ਨੋਟ ਕਰੋ ਜੀ, 905-673-1400 ਦੁਆਬਾ ਟੂਰਸ ਐਂਡ ਟਰੈਵਲਸ ਨੂੰ ਕਰੋ ਕੰਟੈਕਟ ਤੇ ਟਿਕਟਾਂ ਬੁੱਕ ਕਰਾਓ। $1460 ਬਹੁਤ ਵਧੀਆ ਰੇਟ ਹੈ, ਇਹ ਤੋਂ ਘੱਟ ਤਾਂ ਤੁਹਾਨੂੰ ਨਹੀਂ ਮਿਲ ਸਕਦਾ ਰੇਟ, ਪਰ ਵੱਧ ਸਕਦਾ ਤੇ ਵਧਣ ਤੋਂ ਪਹਿਲਾਂ ਪਹਿਲਾਂ ਬੁੱਕ ਕਰਾ ਲਓ 905-673-1400, ਕਿਉਂਕਿ ਵੈਰੀ ਵੈਰੀ ਲਿਮਿਟਿਡ ਸੀਟਸ ਹੈ, ਬਹੁਤ ਸਾਰੀਆਂ ਸੀਟਾਂ ਚਲੇ ਗਈਆਂ, ਬਸ ਥੋੜ੍ਹੀਆਂ ਬਹੁਤੀਆਂ ਰਹਿ ਗਈਆਂ, ਅਤੇ ਫਿਰ ਤੁਸੀਂ ਕਹੋਗੇ ਲੈ ਅਸੀਂ ਤਾਂ ਕਾਲ ਕੀਤੀ ਅਤੇ ਉਹ ਟਿਕਟਾਂ ਹੀ ਨਹੀਂ ਮਿਲੀਆਂ, ਇਹ ਕੀ ਗੱਲ ਬਣੀ। ਸੋ ਨੰਬਰ ਨੋਟ ਕਰੋ 905-673-1400 9056731400 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਲਓ ਜੀ ਇੱਕ ਨਾ ਜਿਹੜੀ ਸੈਡ ਨਿਊਜ਼ ਵੀ ਹੈ, ਜਿਹੜੇ ਮਿਊਜ਼ਿਕ ਕੰਪੋਜ਼ਰ ਹੈ ਨਾ ਪਿਆਰੇ ਲਾਲ ਜੀ, ਲਕਸ਼ਮੀਕਾਂਤ ਪਿਆਰੇ ਲਾਲ, ਇਹ ਦੋਨਾਂ ਨੇ ਬੜਾ ਮਿਊਜ਼ਿਕ ਵਧੀਆ ਜਿਹੜਾ ਸਾਡੇ ਨੂੰ ਦਿੱਤਾ ਹੈਗਾ, ਔਰ ਇੱਕ ਤੋਂ ਇੱਕ ਫਿਲਮਾਂ ਦੇ ਵਿੱਚ ਇਹਨਾਂ ਨੇ ਜਿਹੜੇ ਮਿਊਜ਼ਿਕ ਆਪਣਾ ਦਿੱਤਾ, ਜਿਵੇਂ ਬੌਬੀ ਹੋ ਗਿਆ, ਕਰਜ਼ ਮੂਵੀ ਹੋ ਗਈ, ਅਤੇ ਬਹੁਤ ਸਾਰੀਆਂ ਮੂਵੀਜ਼ ਹੈ, ਅਤੇ ਸ਼ੋਰ ਮੂਵੀਜ਼, ਅਤੇ ਆ ਗਾਣਾ ਦੇਖੋ ਕਿੰਨਾ ਮਸ਼ਹੂਰ ਹੈ, ਮੈਂ ਤੁਹਾਡੇ ਲਈ ਲਾਉਂਦੀ ਹਾਂ। ਸੋ ਉਹਨਾਂ ਦੀ ਜਿਹੜੀ ਵਾਈਫ ਹੈ ਨਾ ਜਿਹੜੇ ਲਕਸ਼ਮੀਕਾਂਤ ਆ, ਉਹ ਤਾਂ ਚਲੋ ਪਹਿਲੇ ਹੀ ਇਸ ਦੁਨੀਆ ਤੋਂ ਜਾ ਚੁੱਕੇ ਆ, ਸੋ ਜਿਹੜੇ ਉਹਨਾਂ 'ਚੋਂ ਪਿਆਰੇ ਲਾਲ ਹੈ ਉਹਨਾਂ ਦੀ ਵਾਈਫ ਸੁਨੀਲਾ ਸ਼ਰਮਾ, ਉਹਨਾਂ ਦਾ ਦੇਹਾਂਤ ਹੋ ਗਿਆ ਜੀ 78 ਈਅਰਸ ਦੀ ਏਜ ਦੇ ਵਿੱਚ। ਇੰਡੀਅਨ ਆਈਡਲ ਤੁਸੀਂ ਦੇਖਿਆ ਹੋਣਾ, ਉਹਦੇ ਵਿੱਚ ਜਦੋਂ ਵੀ ਪਿਆਰੇ ਲਾਲ ਜੀ ਆਉਂਦੇ ਹੁੰਦੇ ਸੀਗੇ, ਸੋ ਉਹ ਨਾਲ ਹੁੰਦੇ ਸੀਗੇ, ਹੈ ਨਾ। ਸੋ ਉਹਨਾਂ ਦਾ ਆਪਸ ਦੇ ਵਿੱਚ ਬੜਾ ਹੀ ਜਿਵੇਂ ਕਹਿੰਦੇ ਨਾ ਵਧੀਆ ਬੌਂਡ ਹੈ, ਅਤੇ ਬੜਾ ਆਪਸ ਦੇ ਵਿੱਚ ਐਨ ਇੱਕ ਦੂਜੇ ਦੀ ਰਿਸਪੈਕਟ ਕਰਦੇ ਹੁੰਦੇ ਸੀ, ਅਤੇ ਬੜਾ ਵਧੀਆ ਦਿਖਾਉਂਦੇ ਹੁੰਦੇ ਸੀ। ਸੋ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਆ, ਜਿਹੜੇ ਪਿਆਰੇ ਲਾਲ ਜੀ ਦੀ ਵਾਈਫ ਹੈ ਸੁਨੀਲਾ ਸ਼ਰਮਾ, 78 ਈਅਰਸ ਦੀ ਏਜ ਸੀਗੀ ਜੀ ਉਹਨਾਂ ਦੀ। ਅਤੇ ਇੱਕ ਸੈਡ ਨਿਊਜ਼ ਹੈ ਜੀ, ਇਹ ਦੁਨੀਆ ਦੇ ਵਿੱਚੋਂ ਕਦੇ ਵੀ ਕੋਈ ਜਾਂਦਾ, ਚਾਹੇ ਜਿੰਨੀ ਮਰਜ਼ੀ ਉਮਰ ਭੋਗ ਕੇ ਜਾਵੇ, ਹੈ ਨਾ। ਚਲੋ ਵੈਸੇ ਗਏ ਬੜੇ ਆਰਾਮ ਦੇ ਨਾਲ ਹੈ, ਕੋਈ ਉਹਨਾਂ ਨੂੰ ਇੰਨੀ ਤਕਲੀਫ ਨਹੀਂ ਹੋਈ, ਸੋ ਬਿਲਕੁਲ ਰਾਜੀ ਬਾਜੀ ਸੀਗੇ, ਪਰ ਜਦੋਂ ਕੋਈ ਜਾਂਦਾ ਤਾਂ ਸੈਡ ਤਾਂ ਹੁੰਦੇ ਹੀ ਹੈ, ਹੈ ਨਾ। ਸੋ ਪਿਆਰੇ ਲਾਲ ਜੀ ਕਹਿੰਦੇ ਬੜੇ ਸੈਡ ਸੀਗੇ, ਸੋ ਵੀਲ ਚੇਅਰ 'ਤੇ ਗਏ ਉਹ, ਇਹਨਾਂ ਦਾ ਫਿਊਨਰਲ ਹੋਇਆ, ਸੋ ਅਸੀਂ ਵੀ ਬਿਲਕੁਲ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੁੰਦੇ ਹਾਂ।

0: ਹਾਂਜੀ ਭਾਜੀ ਕੀ ਹਾਲ ਚਾਲ?
1: ਮੈਨੂੰ ਲੱਗਦਾ ਸਾਰਿਆਂ ਨੂੰ ਫੜ ਕੇ ਹਟੂਗੇ ਲੱਗੇ ਟਰੰਪ ਨੂੰ ਹੀ ਦੁਆਲੇ ਹੋਏ ਸਾਰੇ ਦੂਜੇ ਮੁਲਕਾਂ ਤੋਂ ਫੜ ਫੜ ਕੇ ਇਕੱਠੇ ਕਰਦੇ ਆ ਜਿਹੜੇ ਐਕਸਟੋਰਸ਼ਨ ਵਗੈਰਾ ਵਾਲੇ ਡਰੱਗ ਤੋਂ ਵਾਲੇ ਦੂਜੇ ਮੁਲਕਾਂ ਤੋਂ ਫੜ ਫੁੜ ਕੇ ਫੜਦੇ ਫੜੋ ਫੜਾਈ ਸ਼ੁਰੂ ਹੋਈ
0: ਯੂਰਪ
1: ਵਗੈਰਾ ਜਿਵੇਂ ਸਾਰੇ ਪਾਸੇ ਨਾ
0: ਹਾਂਜੀ ਹਾਂਜੀ
1: ਦੇਖੋ ਮੁਕਾ ਦਿੰਦੇ ਕਹਿੰਦੇ ਕੀ ਹਾਲ ਹੋਣ ਦਾ
0: ਕਹਿੰਦੇ ਮੰਗਾ ਲੈਣੇ ਇੱਥੇ ਸਾਰੇ ਯੂਐਸਏ ਚ ਤੁਹਾਡੀ ਲਾਈਨ ਕੱਟ ਗਈ ਆਈ ਡੋਂਟ ਨੋ ਕੀ ਹੋਇਆ ਤੇ ਬਿਲਕੁਲ ਉਹਨਾਂ ਨੂੰ ਇੱਥੇ ਮੰਗਾ ਲੈਣਾ ਯੂਐਸ ਦੇ ਵਿੱਚ ਤੇ ਫਿਰ ਉਹਨਾਂ 'ਤੇ ਹੋਊਗਾ ਐਕਸ਼ਨ ਬਾਕੀ ਦੇਖਦੇ ਹਾਂ ਜੀ ਅੱਜ ਲਓ ਜੀ ਫੀਫਾ ਵਰਲਡ ਕੱਪ 2026 ਦਾ ਸੈਮੀਫਾਈਨਲ ਹੈ ਜੀ ਫਸਟ ਸੈਮੀਫਾਈਨਲ ਫਰਾਂਸ ਅਤੇ ਸਪੇਨ ਦੇ ਵਿੱਚ ਹੈ 3 ਵਜੇ ਸੋ ਦੇਖਦੇ ਹਾਂ ਵੀ ਕੌਣ ਜਿੱਤਦਾ ਫਰਾਂਸ ਜਿੱਤਦਾ ਕਿ ਸਪੇਨ ਜਿੱਤਦਾ ਬਾਕੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਿ ਸਪੇਨ ਜਿੱਤੂਗਾ ਕਿ ਫਰਾਂਸ ਜਿੱਤੂਗਾ ਜੇ ਆਪਾਂ ਫਿਰ ਕੱਲ੍ਹ ਨੂੰ ਦੇਖਾਂਗੇ ਵੀ ਕਿਹਨਾਂ ਨੇ ਜਿਹੜਾ ਨੇ ਬਿਲਕੁਲ ਸਹੀ ਸੋਚਿਆ ਅਤੇ ਉਵੇਂ ਹੀ ਰਿਜ਼ਲਟ ਆਇਆ ਪਤਾ ਲੱਗ ਜੂਗਾ ਕਿਹੜੇ ਫਰਾਂਸ ਨੂੰ ਚਾਹੁੰਦੇ ਆ ਵੀ ਫਰਾਂਸ ਜਿੱਤੇ ਉਹ ਫਰਾਂਸ ਲਿਖ ਕੇ ਭੇਜ ਦਿਓ ਜਿਹੜੇ ਚਾਹੁੰਦੇ ਆ ਵੀ ਆ ਲੱਗਦਾ ਉਹਨਾਂ ਨੂੰ ਵੀ ਹਾਂਜੀ ਸਪੇਨ ਦੀ ਜਿਹੜੀ ਟੀਮ ਹੈ ਉਹ ਜ਼ਿਆਦਾ ਵਧੀਆ ਅਤੇ ਉਹ ਸਪੇਨ ਲਿਖ ਕੇ ਭੇਜ ਦਿਓ ਮੇਰਾ ਨੰਬਰ 647-63-2340 6477652340 'ਤੇ ਤੁਸੀਂ ਮੈਨੂੰ ਲਿਖ ਕੇ ਭੇਜਣਾ ਵੀ ਤੁਸੀਂ ਕਿਹੜੀ ਟੀਮ ਨਾਲ ਹੋ ਅਤੇ ਤੁਹਾਨੂੰ ਕੀ ਲੱਗਦਾ ਕਿਹੜੀ ਟੀਮ ਅੱਜ ਜਿੱਤ ਕੇ ਫਾਈਨਲ ਦੇ ਵਿੱਚ ਪਹੁੰਚ ਜਾਊਗੀ ਅਤੇ ਲਓ ਜੀ ਮੈਂ ਨੰਬਰ ਦੇਵਾਂ ਤੁਹਾਨੂੰ ਆਲ ਟਰੱਕ ਲਿਊਬ ਐਂਡ ਵਾਸ਼ ਦਾ ਇਹਨਾਂ ਨੇ ਜੁਲਾਈ ਮਹੀਨੇ ਦੇ ਵਿੱਚ ਬੜੇ ਸਪੈਸ਼ਲ ਲਾਏ ਹੋਏ ਆ ਜੇਕਰ ਤੁਸੀਂ ਓਇਲ ਚੇਂਜ ਕਰਾਉਂਦੇ ਹੋ ਅਤੇ ਤੁਹਾਨੂੰ ਬਹੁਤ ਵਧੀਆ ਜਿਹੜਾ ਫ੍ਰੀ ਟਿਮ ਹੋਟਨ ਦਾ ਕਾਰਡ ਮਿਲ ਜਾਣਾ ਟਰੱਕ ਦੀ ਸਰਵਿਸ ਕਰਵਾਓਗੇ ਤਾਂ ਟਰੱਕ ਵਾਸ਼ 'ਤੇ ਸਪੈਸ਼ਲ ਡਿਸਕਾਊਂਟ ਮਿਲ ਜਾਣਾ ਕੈਟ ਬੈਟਰੀਜ਼ ਤੁਸੀਂ ਇੰਸਟਾਲ ਕਰਾਓ ਅਤੇ ਪਤਾ ਕਿੰਨੇ 'ਚ ਇੰਸਟਾਲ ਹੋ ਜਾਣੀ ਹੈ $850 'ਚ $850 ਦੇ ਵਿੱਚ ਤੁਹਾਡੀਆਂ ਕੈਟ ਬੈਟਰੀਜ਼ ਜਿਹੜੀਆਂ ਇੰਸਟਾਲ ਕਰਕੇ ਦੇਣਗੇ ਏ ਸੀ ਰੀਚਾਰਜ ਕਰਾਓ ਅਤੇ ਅੱਜ ਤਾਂ ਬੜੀ ਲੋੜ ਹੈ ਜੀ ਏ ਸੀ ਦੀ ਅਤੇ ਏ ਸੀ ਦਾ ਨਾ ਇੱਕ ਮੈਂ ਬੜਾ ਵਧੀਆ ਦੇਖ ਰਹੀ ਸੀ ਤੁਹਾਡੇ ਲਈ ਮੈਂ ਜ਼ਰੂਰ ਥੋੜ੍ਹਾ ਜਿਹਾ ਲਾਊਂਗੀ ਉਹ ਗਾਣਾ ਤਾਂ ਚਲੋ ਅੱਗੇ ਥੋੜ੍ਹਾ ਜਿਹਾ ਇੱਦਾਂ ਹੀ ਹੈ ਪਰ ਮੈਂ ਸ਼ੁਰੂ ਜਿਹਾ ਲਾਊਂਗੀ ਸੋ ਏ ਸੀ ਰੀਚਾਰਜ ਕਰਾਓ $185 ਦੇ ਵਿੱਚ ਸਰਵਿਸ ਵਾਸ਼ ਰਿਪੇਅਰ ਸਭ ਕੁਛ ਇੱਕ ਛੱਤ ਥੱਲੇ ਹੋ ਜਾਣਾ ਨੰਬਰ ਤੁਸੀਂ ਨੋਟ ਕਰੋ ਆਲ ਟਰੱਕ ਲਿਊਬ ਐਂਡ ਵਾਸ਼ ਦਾ ਅਤੇ ਨੰਬਰ ਕੀ ਹੈ ਇਹ ਨੰਬਰ ਹੈਗਾ ਜੀ 905-452-9955 905-452-9955 'ਤੇ ਗੱਲਬਾਤ ਕੀਤੀ ਜਾ ਸਕਦੀ ਸੋ ਅੱਜ ਏ ਸੀ ਦੀ ਲੋੜ ਤਾਂ ਪੈਣੀ ਹੈ ਹੈ ਨਾ ਆ ਲਓ ਦੇਖਿਆ ਅੱਜ ਏ ਸੀ ਦੀ ਲੋੜ ਤਾਂ ਪੈਣੀ ਆ ਸੋ ਬੜਾ ਇਹ ਸੌਂਗ ਵਧੀਆ ਵੈਸੇ ਚਲੋ ਸਟਰੀਟ ਡਾਂਸਰ ਦਾ ਹੈ ਨਾ ਅਤੇ ਲਓ ਜੀ ਹੁਣ ਮੈਂ ਤੁਹਾਨੂੰ ਨੰਬਰ ਇੱਕ ਹੋਰ ਦੇਵਾਂ ਇਹ ਹੈਗਾ ਜੀ ਸਗਨਦੀਪ ਦਾ ਨੰਬਰ ਵਧੀਆ ਸੋਫੇ ਜੇ ਤੁਸੀਂ ਬਣਾਉਣੇ ਆ ਨਾ ਤਾਂ ਤੁਸੀਂ ਸਗਨਦੀਪ ਨੂੰ ਕਰਨੀ ਹੈ ਕਾਲ
2: ਸਗਨਦੀਪ

0: sofascudio.ca. Thank you, Jee.
1: ਰਾਤ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ?
2: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
1: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
3: ਬਿਲਕੁਲ ਜੀ, ਤੁਸੀਂ ਸਕਾਈਡੋਮ ਗਰੁੱਪ ਆਫ ਕੰਪਨੀਜ਼ ਨੂੰ ਕੰਟੈਕਟ ਕਰਨਾ ਤੇ ਨਾਲ ਦੀ ਨਾਲ ਇੱਕ ਵਾਰ ਮੈਂ ਨੰਬਰ ਆਲ ਟਰੱਕ ਲਿਊਬ ਐਂਡ ਵਾਸ਼ ਦਾ ਦੁਬਾਰਾ ਦੇ ਦਵਾਂ। ਤੁਸੀਂ ਇਹਨਾਂ ਨੰਬਰਾਂ ਨੂੰ ਘੁਮਾ ਕੇ ਆਪਣੇ ਟਰੱਕ ਦੀ ਸਰਵਿਸ, ਵਾਸ਼, ਜੋ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ, ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ 905-452-5555। ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਕਹਿੰਦੇ ਆ ਕਿ ਕੁਛ ਡਰਾਈਵਰਸ ਚਾਹੀਦੇ ਆ, ਪਰ ਤਜਰਬਾ ਹੋਣਾ ਚਾਹੀਦਾ 2 ਸਾਲ ਦਾ, CVOR ਬਿਲਕੁਲ ਕਲੀਨ ਕਲੀਅਰ ਹੋਣਾ ਚਾਹੀਦਾ। ਨੰਬਰ ਤੁਸੀਂ ਨੋਟ ਕਰੋ, ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕਰੋ ਕੰਟੈਕਟ 647-292-5757 ਤੇ ਜਿਹੜੀ

0: ਹੋਣਾ, ਪਰ ਬਹੁਤਿਆਂ ਨੇ ਤਾਂ ਕਈ ਵਾਰ ਕਈ ਜਾ ਜਾਂਦੇ ਆ, ਹਨਾ। ਸੋ ਬਿਲਕੁਲ ਜੀ, ਜੇ ਨਹੀਂ ਗਏ ਬਿਲਕੁਲ ਜਾ ਕੇ ਆਓ, ਸੀਐਨ ਟਾਵਰ 50 ਸਾਲ।
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: certified health insurance specialist from Top Choice Insurance Agency.
1: ਕਾਰਾਂ ਐਸਯੂਵੀ ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600 $100 ਦੇ ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600
2: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ
1: ਡਾਕਟਰ ਕੁਮਾਰ ਡਾਕਟਰ ਕੁਮਾਰ ਡਾਕਟਰ ਕੁਮਾਰ ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ ਅਫੀਮ ਪੋਸਤ ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ
3: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
4: ਓਏ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
5: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
6: ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ

0: ਦੇਣਗੇ।
1: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-3300 647-3300
0: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ ਯੂਨਿਟ 11 ਬ੍ਰੈਂਪਟਨ। HK Movers का होसाद लोकल एंड लॉन्ग डिस्टेंस के लिए टेंशन लेने की नहीं है बात। HK Movers, होम ऑफिस अपार्टमेंट्स एंड डिलीवरी बिग और स्मॉल वी मूव इट ऑल। वी ऑल्सो शिप कार्स, वी ऑल्सो डू स्टोरेज। 30 इयर्स एक्सपीरियंस, वी सर्व विद अ स्माइल। HK Movers, गिव अस अ कॉल। मिस्टर हरमिंदर 416-524-6704 416-524-6704।
2: हासिल फ्री मूविंग के लिए HK Movers।
3: ਕਾਰਾਂ, SUV, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ। 416-475-6600। ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ। 416-475-6600।
4: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ

0: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ। 11 ਵਜ ਕੇ ਤਕਰੀਬਨ 8 ਮਿੰਟ ਸਾਡੀ ਸਟੂਡੀਓ ਦੇ ਘੜੀ ਦੇ ਮੁਤਾਬਕ ਹੋ ਗਏ ਹੈ। ਤੁਹਾਡੇ ਸੈੱਲ ਫੋਨ 'ਤੇ ਵੀ ਸੇਮ ਟਾਈਮ ਹੋਏਗਾ, ਪਰ ਤੁਹਾਡੀਆਂ ਗੱਡੀਆਂ ਦੇ ਟਾਈਮ ਕਿੰਨਾ ਇਹਦੇ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ, ਜਾਂ ਤੁਹਾਡੀਆਂ ਘੜੀਆਂ ਦੇ ਟਾਈਮ ਕਿੰਨਾ ਇਹਦੇ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ। ਠੀਕ ਹੈ ਜੀ, ਦੋ ਜਗ੍ਹਾ ਦੇ ਟਾਈਮ ਤਾਂ ਬਿਲਕੁਲ ਠੀਕ ਹੋ ਸਕਦੇ ਆ, ਸੈੱਲ ਫੋਨ 'ਤੇ ਵੀ ਸੇਮ ਟਾਈਮ ਹੋਏਗਾ, ਸਾਡੇ ਸਟੂਡੀਓ 'ਚ ਵੀ ਸੇਮ ਟਾਈਮ ਹੋ ਗਿਆ। ਹੁਣ 11 ਵਜੇ 9 ਮਿੰਟ ਹੋ ਗਿਆ, ਸੈੱਲ ਫੋਨ 'ਤੇ ਵੀ 11 ਵਜੇ 9 ਮਿੰਟ ਹੋ ਗਿਆ। ਚਲੋ, ਪੰਜਾਬੀ ਵਿਰਸਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਕਰ ਰਹੇ ਹਾਂ। ਔਰ ਸਭ ਤੋਂ ਪਹਿਲਾਂ ਤੁਹਾਨੂੰ ਪਤਾ, ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ, ਇੱਕ ਬੇਨਤੀ, ਇੱਕ ਗੁਰੂ ਸਾਹਿਬ ਦੇ ਚਰਨਾਂ 'ਚ ਕਰਦੇ ਹੁੰਦੇ ਹਾਂ ਕਿ ਆਪ ਸਾਰਿਆਂ ਨੂੰ ਗੁਰੂ ਸਾਹਿਬ ਜੀ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਇਸ ਤੋਂ ਵੱਡੀ ਦਾਤ ਕੋਈ ਨਹੀਂ ਹੈ, ਇਸ ਤੋਂ ਵੱਡੀ ਅਰਦਾਸ ਕੋਈ ਨਹੀਂ ਹੈ, ਇਸ ਤੋਂ ਵੱਡੀ ਦੁਆ ਕੋਈ ਨਹੀਂ ਹੈ। ਤੁਸੀਂ ਸਾਰੇ ਜਣੇ ਖੁਸ਼ ਰਹੋ, ਔਰ ਤੁਸੀਂ ਕਹਿੰਦੇ ਹੁੰਦੇ ਹੋ ਅੱਲਾ ਆਪਕੋ ਸਲਾਮਤ ਰੱਖੇ। ਚਲੋ ਜੀ, ਠੀਕ ਹੈ ਜੀ। ਅਤੇ ਬਾਕੀ ਗੱਲ ਰਹਿ ਗਈ, ਹੁਣ ਅੱਜ ਗਰਮੀ ਬੜੀ ਹੈ, ਇਹ ਗਰਮੀ ਦਾ ਤੋੜ ਕਿਵੇਂ ਹੋ ਸਕਦਾ? ਗਰਮੀ ਤਾਂ ਹੁਣ 34-35 ਟੈਂਪਰੇਚਰ ਕਹਿੰਦੇ ਅੱਜ ਹੋ ਜਾਣਾ, ਇਹ ਤੋੜ ਕਿਵੇਂ ਹੋ ਸਕਦਾ? ਗਰਮੀ ਦਾ ਕੋਈ ਦਰਦ ਪੀ ਕੇ ਹੋ ਸਕਦਾ, ਠੰਡੀ ਬੀਅਰ ਪੀ ਕੇ ਹੋ ਸਕਦਾ, ਲੱਸੀ ਪੀ ਕੇ ਹੋ ਸਕਦਾ, ਸ਼ਰਬਤ ਕੋਈ ਬਣਾ ਲਵੇ ਬੰਦਾ, ਰੂਹ ਅਫ਼ਜ਼ਾ ਬਣਾ ਲਵੇ, ਇਹ ਕਿਵੇਂ ਦਾ ਗਰਮੀ ਕਿਵੇਂ ਕੱਟੀ ਜਾਊਗੀ ਜਦ ਅੱਜ ਦਾ ਮੌਸਮ ਜਾਂ 2-3 ਦਿਨ ਹੋਰ ਗਰਮੀ ਬਹੁਤ ਜ਼ਿਆਦਾ ਹੈ? ਹੈਲੋ,
1: ਹਾਂਜੀ ਭਾਜੀ,
0: ਆਓ ਜੀ, ਲੰਘਿਓ ਪਿਆਰਿਓ, ਕੀ ਹਾਲ ਚਾਲ ਆ? ਤੇ ਫਿਰ ਉਹ ਤਾਂ ਫਿਰ ਮੈਂ ਤਾਂ ਵੈਸੇ ਵੀ ਨਾਲੇ ਦੂਜੇ ਦਿਨ ਆ ਕੇ ਦੱਸ ਦੇਣਾ ਹੁੰਦਾ ਵੀ ਕੱਲ ਤੁਸੀਂ ਰਿਕਾਰਡਰ ਪ੍ਰੋਗਰਾਮ ਸੁਣਿਆ, ਮੈਂ ਤਾਂ ਕਦੀ ਏਦਾਂ ਕਦੀ ਕਿਹਾ? ਦੱਸੋ ਵੀਰ ਮੇਰੇ, ਤਾਂ ਤੁਸੀਂ ਨੋਟ ਕਰੋ ਜਾਂ ਨਾ ਕਰੋ, ਹਰਜੀਤ ਸਿੰਘ ਝੂਠ ਬਹੁਤ ਘੱਟ ਬੋਲਦਾ, ਬੋਲਦਾ ਕਿਤੇ ਮਾੜੀ ਮੋਟੀ ਐਡ ਉਡ ਕਰਨ ਲੱਗੇ ਵੀ ਝੂਠ ਵੀ ਕਾਹਦਾ ਹੁੰਦਾ, ਉਹ ਇੱਕ ਪ੍ਰਮੋਸ਼ਨ ਕਰਨੀ ਹੁੰਦੀ ਥੋੜੀ ਜਿਹੀ ਅਸੀਂ ਉਹਦੀ ਵਧੀਆ ਤਰੀਕੇ। ਜੀ ਸਰ, ਹੋਰ ਸੁਣਾਓ, ਠੀਕ ਹੋ? ਪਰਿਵਾਰ ਰਾਜੀ ਖੁਸ਼ ਆ?
1: ਵਧੀਆ ਵਧੀਆ, ਮੈਂ ਕਿਹਾ ਗਰਮੀ ਦੇ ਨਜ਼ਾਰੇ ਲੈ ਰਹੇ ਤੁਸੀਂ।
0: ਇਹ ਗਰਮੀ ਕਿਵੇਂ ਤੋੜੀ ਜਾ ਸਕਦੀ ਹੈ? ਬੰਦਾ ਬੀਅਰ ਪੀਵੇ, ਲੱਸੀ ਪੀਵੇ, ਦਾਰੂ ਪੀਵੇ, ਕਿਵੇਂ ਗਰਮੀ ਤੋਂ ਛੁਟਕਾਰਾ ਹੋ ਸਕਦਾ?
1: ਬੀਅਰ ਤੇ ਦਾਰੂ ਚ ਕੀ, ਉਹ ਤਾਂ ਸਰਦੀ ਦੇ ਵਿੱਚ ਵੀ ਪੀ ਹੋ ਜਾਂਦੀ ਹੈ, ਗਰਮੀ ਦੇ ਵਿੱਚ ਉਹਦਾ ਕੀ ਲੈਣਾ ਦੇਣਾ?
0: ਉਹ ਫਿਰ ਭਾਜੀ ਹੁਣ ਮੈਨੂੰ ਇੰਨੀ ਨਹੀਂ ਸਮਝ ਹੈਗੀ, ਮੈਂ ਇਸ ਲਈ ਤੁਹਾਨੂੰ ਪੁੱਛਿਆ। ਹੁਣ
1: ਭਾਜੀ ਲੱਸੀ ਪੀ ਕੇ ਤਾਂ ਬੰਦੇ ਨੇ ਬੈੱਡ ਤੇ ਡਿੱਗ ਜਾਣਾ, ਇਸ ਤੋਂ ਵਧੀਆ ਨਾ ਤੁਸੀਂ ਨਿੰਬੂ ਪਾਣੀ ਪੀਓ, ਵਧੀਆ ਹਾਈਡਰੇਟ ਰੱਖੋ ਆਪਣੇ ਆਪ ਨੂੰ।
0: ਅੱਛਾ, ਹਾਂ ਆਹ ਕੀਤੀ ਗੱਲ,
1: ਕਿਉਂਕਿ ਲੱਸੀ ਪੀ ਕੇ ਤਾਂ ਬੰਦੇ ਨੇ ਭਟੂਰੇ ਵਾਂਗਰ ਬੈੱਡ ਤੇ ਡਿੱਗ
0: ਜਾਣਾ, ਭਟੂਰੇ ਵਾਂਗਰ ਤੇ ਬੰਦਾ ਭਟੂਰੇ ਖਾ ਲਵੇ, ਫਿਰ ਥੋੜੇ ਨਾਲੇ ਭਟੂਰੇ ਖਾਵੇ ਵਧੀਆ।
1: ਭਾਜੀ ਜਦੋਂ ਭਟੂਰਾ ਆਉਂਦਾ ਬੰਦਾ ਕਹਿੰਦਾ ਚੱਲ ਯਾਰ ਜਿੱਥੇ ਇੰਨਾ ਖਾਧਾ ਉੱਥੇ ਇੱਕ ਲੱਸੀ ਦਾ ਗਲਾਸ ਵੀ ਪੀ ਲੈਂਦੇ ਆ।
0: ਅੱਛਾ, ਫਿਰ ਸੁਸਤੀ ਪੈ ਜਾਂਦੀ ਹੈ ਨਾ,
1: ਭਟੂਰੇ ਖਾ ਕੇ ਤਾਂ ਫਟਣਾ, ਲੱਸੀ ਪੀ ਕੇ ਤਾਂ ਫਟੇ ਜਾਣਾ।
0: ਓਹੋ, ਲੱਸੀ ਸਿਹਤ ਵਾਸਤੇ ਹੁੰਦੀ ਚੰਗੀ ਵੀਰ,
1: ਲੈਮਨੇਡ ਪੀਓ, ਹਾਈਡਰੇਟ ਰੱਖੋ, ਨਿੰਬੂ ਪਾਣੀ ਪੀਓ, ਈਵਨ ਤਾਂ ਮੌਲਾਂ ਦੇ ਵਿੱਚ ਵੀ ਰੱਖੇ ਉਹਨਾਂ ਨੇ ਹੁਣ।
0: ਅੱਛਾ, ਵਾਹ ਜੀ ਵਾਹ,
1: ਮਤਲਬ ਤੇ ਪੈਸੇ ਚਾਰਜ ਕਰਦੇ ਆ।
0: ਚਲੋ ਕੋਈ ਗੱਲ ਨੀ, ਪੈਸੇ ਕਮਾਉਣੇ ਕਾਹਦੇ ਵਾਸਤੇ, ਖਰਚਣਦੇ ਨੀ ਆਪਾਂ, ਇਹੀ ਤਾਂ ਚੀਜ਼ਾਂ। ਚਲੋ ਬੜੀ ਮਿਹਰਬਾਨੀ ਬੀਬੋ, ਗੀਤ ਕਿਹੜਾ ਯਾਦ ਆ ਰਿਹਾ ਕੋਈ ਤੁਹਾਨੂੰ ਸਵੇਰੇ ਸਵੇਰੇ? ਯਾਰ
1: ਨਹੀਂ, ਹਿੰਦੀ ਦੱਸਣਾ ਕਿ ਪੰਜਾਬੀ,
0: ਪਸੰਦ ਤੁਹਾਡੀ ਹੈ, ਦੇਖੋ ਕੋਈ ਦੱਸੋ, ਮੈਂ ਚੋਇਸ ਕਰਨਾ ਉਹ ਗੀਤ ਵਧੀਆ ਜਾਂ ਕਿੱਦਾਂ ਨਹੀਂ ਵਧੀਆ ਬਸ।
1: ਚਲੋ ਫਿਰ ਤੁਸੀਂ ਏਦਾਂ ਕਰੋ ਨਾ, ਤੁਸੀਂ ਕਿਉਂਕਿ ਵਾਲੇ ਲਗਾ ਦਵੋ।
0: ਕਿਉਂਕਿ ਇਤਨਾ?
1: ਹਾਂਜੀ ਭਾਜੀ, ਉਹੀ ਆ ਸਦਾਬਹਾਰ ਯਾਰ ਭਜਨ ਮਾਨ ਦਾ ਲਗਾ ਦਵੋ, ਤੇਰੀ ਮੇਰੀ ਜੋੜੀ।
0: ਉਹ ਤੁਹਾਨੂੰ, ਅੱਛਾ ਮੈਂ ਨਾ ਸੱਚੀ, ਤੁਸੀਂ ਸ਼ੈਤਾਨ ਆ ਬਹੁਤ ਜ਼ਿਆਦਾ, ਤੁਹਾਨੂੰ ਪਤਾ ਹਰਜੀਤ ਭਾਈ ਨੇ ਦੋਨੇ ਗਾਣੇ ਨਹੀਂ ਮਨਾ ਕਰਨੇ।
1: ਮੈਨੂੰ ਪਤਾ ਇੱਕ ਤੀਸਰਾ ਵੀ ਹੈਗਾ, ਤੁਸੀਂ ਤੋਂ ਵੀ ਨਹੀਂ ਮਨਾ ਕਰਨਾ।
0: ਕਿਹੜਾ?
1: ਸਰਦੂਰ ਸਿਕੰਦਰ ਭਾਜੀ ਦਾ।
0: ਕਿਹੜਾ?
1: ਸਰਦੂਰ ਭਾਜੀ ਦਾ ਕਿਹੜਾ, ਜਿਹੜਾ ਮਰਜ਼ੀ ਲਗਾ ਦੋ, ਇੱਕ ਚਰਖਾ ਗਲੀ ਦੇ ਵਿੱਚ ਡਾ ਲਿਆ ਉਹ ਵੀ ਲਗਾ ਦੋ।
0: ਹਾਂ, ਇਹ ਤਾਂ ਗਾਣੇ ਕਦੀ ਵੀ ਨਹੀਂ ਮਨਾ ਕਰਨ ਵਾਲੇ। ਬੜੀ ਮਿਹਰਬਾਨੀ ਬੀਬਾ ਬੋਆਏ ਜੀ, ਥੈਂਕ ਯੂ ਵੈਰੀ ਮੱਚ, ਠੀਕ ਹੈ ਨਾ?
1: ਓਕੇ,
0: ਥੈਂਕ ਯੂ ਵੀਰੇ, ਥੈਂਕ ਯੂ ਵੈਰੀ ਮੱਚ। ਨੈਕਸਟ ਕਾਲ, ਹੈਲੋ
2: ਜੀ। ਵੀਰ ਜੀ ਕੀ ਹਾਲ ਜੀ?
0: ਆਓ ਜੀ ਸਰ, ਸਲਾਮ ਦੁਆ ਸਰ ਤੁਹਾਡੀ, ਹੁਕਮ।
2: ਹਾਂਜੀ ਵੀਰ ਜੀ, ਸਾਡੇ ਤੇ ਲਾਹੌਰ ਵਿੱਚ ਨਾ ਸੱਤੂ ਜਿਹੜੇ ਨਾ ਆਮ ਸੜਕਾਂ ਤੇ ਹੁੰਦੇ, ਮਾਲ ਰੋਡ ਤੇ, ਉਹ ਵੀ ਸ਼ੱਕਰ ਪਾ ਕੇ ਸੱਤੂ ਤੇ ਪਲੱਸ ਗੰਨੇ ਦਾ ਰਸ।
0: ਸੱਤੂ? ਅੱਛਾ, ਗੰਨੇ ਦਾ ਰਸ, ਠੰਡ ਗਰਮੀ ਆ ਜਾਂਦੀ ਹੈ, ਸੋਰੀ ਦੂਰ ਹੋ ਜਾਂਦੀ ਹੈ।
2: ਹਾਂਜੀ, ਉਹ ਵੀ ਤੁਹਾਡੀ ਬਾਡੀ ਨਾ ਹਾਈਡਰੇਟ ਰੱਖਦਾ ਤੇ ਬੜਾ ਅੱਛਾ ਵਾ ਤੁਹਾਡੀ ਬਾਡੀ ਲਈ ਨਾ ਗਰਮੀਆਂ ਚ।
0: ਅੱਛਾ, ਵਾਹ ਜੀ ਵਾਹ,
2: ਇਹ ਦੋ ਚੀਜ਼ਾਂ ਨੇ। ਲੱਸੀ ਵੀ ਅਗਰ ਕੱਚੀ ਲੱਸੀ ਜਿਹਨੂੰ ਅਸੀਂ ਦੁੱਧ ਨਾਲ ਬਣਾ ਕੇ ਕਹਿੰਦੇ
0: ਹਾਂ
2: ਉਹ ਵੀ ਪੀਤੀ ਜਾ ਸਕਦੀ ਦੈਟ ਆਲਸੋ
0: ਪਰ ਕਹਿੰਦੇ ਕੱਚੀ ਲੱਸੀ ਜ਼ਿਆਦਾ ਵਧੀਆ ਹੁੰਦੀ ਹੈ ਨਾ ਦੁੱਧ ਵਿੱਚ ਪਾ ਲਓ ਪਾਣੀ ਪਾ ਲਓ
2: ਹਾਂ ਉਹੀ ਉਹਨੂੰ ਮੈਂ ਕਿਹਾ ਤੁਹਾਡੇ ਪਾਸੇ ਵੀ ਕੱਚੀ ਲੱਸੀ ਕਹਿੰਦੇ
0: ਉਹ ਭਾਜੀ ਇੱਕੋ ਹੀ ਆਪਾਂ ਤੁਹਾਡੇ ਸਾਡੇ ਕਿਹਦਾ ਫਰਕ ਹੈ ਕਹਿੰਦੇ ਆਪਾਂ ਇੱਕੋ ਹੀ ਭਰਾ ਭਰਾ ਹੀ ਆ ਇਹ ਐਵੇਂ
2: ਦੋ ਤਿੰਨ ਆਈਟਮਾਂ ਨੇ
0: ਅੱਛਾ
2: ਨਿੰਬੂ ਪਾਣੀ ਵੀ ਬਿਹਤਰ
0: ਗੰਨੇ ਰਸ ਮੇਰਾ ਖਿਆਲ ਜ਼ਿਆਦਾ ਵਧੀਆ ਗੰਨੇ ਰਸ ਪੀ ਲਓ ਬੰਦਾ ਨਾ
2: ਹਾਂਜੀ ਉਹਦੇ ਵਿੱਚ ਲੈਮਨ ਵਗੈਰਾ ਪਾ ਕੇ ਉਹ ਮਸ਼ੀਨ ਚੋਂ ਕ੍ਰਸ਼ ਕਰਕੇ ਕੱਢਦੇ ਨੇ ਬੜੇ ਅੱਛੇ ਹੁੰਦਾ ਉਹ
0: ਅੱਛਾ ਅਦਰਕ ਅਦਰਕ ਵੀ ਪਾ ਲੈਣੀ ਚਾਹੀਦੀ ਹੈ ਨਿੰਬੂ ਨਿੰਬੂ
2: ਅਦਰਕ ਵੀ ਪਾ ਲੈਂਦੇ ਨੇ ਜੀ ਹਾਂ
0: ਚਲੋ ਦੇਖਦੇ ਆ ਅੱਜ ਲੂਣ ਪਾਉਣਾ ਚਾਹੀਦਾ ਲੂਣ ਵੀ ਨਹੀਂ ਪਾਉਣਾ ਚਾਹੀਦਾ
2: ਨਮਕ ਪਾ ਲਵੋ ਕਾਲਾ ਨਮਕ ਹੋਵੇ ਤੇ ਟੇਸਟ ਅੱਛਾ ਬਣ ਜਾਂਦਾ
0: ਅੱਛਾ ਉਹ ਬਣ ਜਾਂਦਾ ਠੀਕ ਹੈ ਸਰ ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਬ੍ਰਦਰ ਜੀ ਥੈਂਕ ਯੂ ਵੈਰੀ ਮਚ ਨੈਕਸਟ ਕਾਲ ਹੈਲੋ
3: ਮੇਰੀ
0: ਫੋਟੋ ਲਾਈਕ ਕੀਤੀ ਕਿੱਥੇ ਲਾਈਕ ਕੀਤੀ
3: ਕਿਹੜੇ ਆਪਣੇ ਮਾਸਟਰ ਅਲੀ ਦੀ ਨਾਈਟ ਹੋ ਰਹੀ ਹੈ ਕਰਤੀ ਅੱਜ ਪਹਿਲਾਂ ਹੀ ਕਰਤੀ ਅੱਜ
0: ਕਿਹਦੀ ਨਾਈਟ ਹੋ ਰਹੀ ਹੈ ਮਾਸਟਰ ਸਲੀਮ ਬਾਕੀ ਗੱਲਾਂ ਛੱਡੋ ਜਿਹੜਾ ਕੰਮ ਕਰਨਾ ਉਹ ਦੱਸੋ ਗਰਮੀ ਕਿਵੇਂ ਦੂਰ ਕੀਤੀ ਜਾ ਸਕਦੀ ਹੈ ਜਿਹੜੀ ਗਰਮੀ
3: ਪਾਣੀ ਪਾਕਿਸਤਾਨੀ ਨਮਕ ਪਾ ਕੇ
0: ਤੱਤਾ
3: ਪਾਣੀ
0: ਨਹੀਂ ਨਹੀਂ ਪਾਣੀ ਠੰਡਾ ਹੀ ਹੋਵੇ ਤੇ ਗਰਮ ਹੋਵੇ
3: ਬਾਈ ਥੋੜੀ ਬਰਫ਼ ਪਾ ਲੋ ਗਰਮੀ ਜ਼ਿਆਦਾ ਵਾ
0: ਅੱਛਾ ਪਾਣੀ ਚ ਬਰਫ਼ ਪਾ ਕੇ ਉੱਤੇ ਪਾ ਲਓ ਨਿੰਬੂ
3: ਨਿੰਬੂ ਪਾਣੀ ਪਾਕਿਸਤਾਨੀ ਨਮਕ ਪਾ ਗਿਆ ਹੈ ਭਲੇ ਹੋਈ ਟੈਂਪਰੇਚਰ 20-25 ਡਿਗਰੀ ਡਾਊਨ ਹੋ ਜਾਊਗਾ
0: ਤੇ ਫਿਰ ਠੀਕ ਹੋ ਜੂ ਬੰਦੇ ਦੀ ਬਾਡੀ
3: ਬਿਲਕੁਲ ਠੀਕ ਹੋ ਜੂ
0: ਚਲੋ ਠੀਕ ਹੈ ਸਰ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਵਿਰਸਾ 905-673-3337 ਦੇਖੋ ਨਿੰਬੂ ਤਾਂ ਵੈਸੇ ਵੀ ਚਲੋ ਇਹ ਅੱਛੀ ਗੱਲ ਹੈ ਬਾਡੀ ਵਾਸਤੇ ਬਹੁਤ ਜ਼ਿਆਦਾ ਵਧੀਆ ਹੁੰਦਾ ਕਹਿੰਦੇ ਨਿੰਬੂ ਤਾਂ ਕਈ ਲੋਕ ਸਵੇਰੇ ਅਰਲੀ ਮਾਰਨਿੰਗ ਉੱਠ ਕੇ ਪੀਂਦੇ ਆ ਗਰਮ ਪਾਣੀ ਦੇ ਵਿੱਚ ਕਹਿੰਦੇ ਸਵੇਰੇ ਉੱਠ ਕੇ ਨਿੰਬੂ ਪਾ ਕੇ ਪੀਓ ਅੱਧਾ ਕੁ ਤੇ ਤੁਹਾਡੀ ਬਾਡੀ ਬੜੀ ਫਰੈਸ਼ ਹੋ ਜਾਂਦੀ ਹੈ ਪਰ ਕਰੇ ਕੌਣ ਕੌਣ ਕਰੇ ਆਪਾਂ ਸਵੇਰੇ ਭਜਦੇ ਹਾਂ ਚਾਹ ਨੂੰ ਅਤੇ ਕੌਫੀ ਨੂੰ ਹੈਂ ਅਤੇ ਫਿਰ ਜਿਹੜੇ ਕਰਦੇ ਆ ਉਹ ਆਪਣੀ ਬਾਡੀ ਨੂੰ ਵੀ ਉਹਨਾਂ ਨੇ ਸੈੱਟ ਰੱਖਿਆ ਨਾ ਤੰਦਰੁਸਤ ਵੀ ਰਹਿੰਦੇ ਆ ਨਹੀਂ ਤਾਂ ਬੰਦਾ ਖਾਣ ਪੀਣ ਦਾ ਮੇਰਾ ਖਿਆਲ ਆ ਸਿਸਟਮ ਜਿਹੜਾ ਨਾ ਤੁਹਾਡਾ ਬਾਡੀ ਦਾ ਹੈ ਇਹ ਸਿਰਫ ਖਾਣ ਪੀਣ ਦੇ ਉੱਤੇ ਹੀ ਡਿਪੈਂਡ ਆ ਜੇ ਤੁਹਾਡਾ ਖਾਣਾ ਪੀਣਾ ਵਧੀਆ ਹੈ ਜਾਂ ਤੁਸੀਂ ਆਪਣੀਆਂ ਲਿਮਿਟਸ ਦੀਆਂ ਚੀਜ਼ਾਂ ਖਾਂਦੇ ਹੋ ਔਰ ਓਵਰ ਆਫ ਲਿਮਿਟਸ ਨਹੀਂ ਜ਼ਿਆਦਾ ਖਾਂਦੇ ਤਾਂ ਤੁਸੀਂ ਆਲਵੇਜ਼ ਹੀ ਤੰਦਰੁਸਤ ਰਹਿੰਦੇ ਆ ਕਿਉਂਕਿ ਕਹਿ ਦਿੰਦੇ ਆ ਕਿ ਵੀ ਤੁਹਾਡਾ ਖਾਣਾ ਪੀਣਾ ਜ਼ਿਆਦਾ ਹੋਵੇ ਨਾ ਤਾਂ ਉਹ ਫਿਰ ਤੁਹਾਡੀ ਬਾਡੀ ਨੂੰ ਕਿਤੇ ਨਾ ਕਿਤੇ ਬਿਮਾਰੀਆਂ ਵੱਲ ਲੈ ਜਾਂਦਾ ਆਮ ਕਈ ਲੋਕ ਕਹਿ ਦਿੰਦੇ ਆ ਵੀ ਸ਼ਾਮ ਨੂੰ ਜਿਸ ਵੇਲੇ ਸੂਰਜ ਛਿਪਦਾ ਹੈ ਉਸ ਤੋਂ ਪਹਿਲਾਂ ਖਾ ਲੈਣਾ ਚਾਹੀਦਾ ਉਸ ਤੋਂ ਬਾਅਦ ਨਹੀਂ ਖਾਣਾ ਚਾਹੀਦਾ ਹੁਣ ਜਿਹੜੇ ਬੰਦੇ ਨੇ ਪੈਗ ਸ਼ੈਗ ਲਾਉਣੇ ਆ ਉਹ ਕਿੱਥੇ ਟੁੱਕਦੇ ਕਦੇ ਉਹਨਾਂ ਤੋਂ 10 ਵਜੇ ਚਾਹੀਦੇ ਮੱਛੀ ਦੇ ਪਕੌੜੇ ਚਾਹੀਦੇ ਕਿਲੋ ਕੁ ਠੀਕ ਹੈ ਨਾ ਉਹ ਕਿਵੇਂ ਰੁਕਣਗੇ ਭਾਈ ਹੁਣ ਤੁਸੀਂ ਦੱਸੋ ਨਾ ਹੁਣ ਸ਼ਾਮ ਨੂੰ ਜੇ 6 ਵਜੇ ਹੋਵੇ ਉੱਥੇ ਬੰਦਾ ਰੋਟੀ ਖਾ ਲਵੇ ਅਤੇ ਪੈਗ ਕਿਵੇਂ ਬਾਅਦ ਲਵੇ ਪਰ ਇੱਕ ਗੱਲ ਹੋਰ ਵੀ ਹੈ ਜਿਹੜੇ ਕਈ ਗੋਰੇ ਫੈਮਲੀ ਹੈ ਨਾ ਸਾਡੇ ਕੈਨੇਡੀਅਨ ਆ ਉਹ ਡਰਿੰਕ ਖਾਣਾ ਖਾਣ ਤੋਂ ਬਾਅਦ ਕਰਦੇ ਆ ਤੁਸੀਂ ਸ਼ਾਇਦ ਕਦੇ ਨੋਟ ਕੀਤਾ ਹੋਵੇ ਨਾ ਕੀਤਾ ਹੋਵੇ ਔਰ ਉਹ ਡਰਿੰਕ ਜਿਹੜੀ ਹੈ ਖਾਣਾ ਖਾਣ ਤੋਂ ਬਾਅਦ ਕਰਦੇ ਉਹ ਕਿਉਂ ਡਰਿੰਕ ਕਰਦੇ ਬਾਅਦ 'ਚ ਬਈ ਆਮ ਤੁਸੀਂ ਕਈ ਵਾਰੀ ਵਾਈਟਸ ਪੀਪਲ ਦੀਆਂ ਪਾਰਟੀ 'ਤੇ ਜਾਂਦੇ ਆ ਨਾ ਉਹ ਡਿਨਰ ਪਹਿਲਾਂ ਲਾ ਦਿੰਦੇ ਆ ਤਕਰੀਬਨ ਜੇ ਪਾਰਟ ਅੱਛਾ ਇੱਕ ਗੱਲ ਵੈਸੇ ਹੈ ਪੱਕੀ ਹੈ ਪਾਰਟੀ 'ਤੇ ਜੇ ਤੁਸੀਂ ਅਟੈਂਡ ਕਰਦੇ ਨਾ ਜਿਹੜੀਆਂ ਦੂਜੀਆਂ ਵਾਈਟ ਲੋਕਾਂ ਦੀਆਂ ਗੋਰਿਆਂ ਦੀਆਂ ਪਾਰਟੀਜ਼ ਜੇ ਉਹਨਾਂ ਨੇ ਲਿਖਿਆ ਨਾ 5 ਦਾ ਟਾਈਮ ਆ ਅਤੇ 5 ਵਜੇ ਟਾਈਮ ਪਹੁੰਚ ਜਾਂਦੇ ਉੱਥੇ ਅਤੇ ਇੱਕ ਵਾਰੀ ਫੰਕਸ਼ਨ ਸੀ ਕਿਤੇ ਅਤੇ ਉਹਨਾਂ ਨੇ ਕਾਰ 'ਤੇ ਟਾਈਮ ਲਿਖਿਆ 6 ਵਜੇ ਪਾਰਟੀ ਦਾ ਅਤੇ ਉਹ ਘਰ ਦੇ ਹੀ ਸੀ ਉੱਥੇ ਸਰ ਅਤੇ ਜਿਹੜੇ 3-4 ਗੋਰੇ ਫੈਮਲੀਆਂ ਸੀ ਅਤੇ ਉਹ ਗੋਰੇ ਫੈਮਲੀਆਂ ਪਹੁੰਚ ਗਈਆਂ 6 ਵਜੇ ਉਹ ਕਹਿੰਦੇ ਤੁਹਾਡਾ ਟਾਈਮ ਤਾਂ 6 ਵਜੇ ਦਾ ਉਹ ਕਹਿੰਦੇ ਅਸੀਂ ਪੰਜਾਬੀ ਬੰਦੇ ਹੁੰਦੇ ਹਾਂ 6 ਲਿਖਿਆ ਜੀ 8 ਵਜੇ ਪਹੁੰਚਦੇ ਹੁੰਦੇ ਹਾਂ ਹਾਲਾਂ ਦੇ ਵਿੱਚ ਵੀ 7 ਵਜੇ ਪਹੁੰਚਦੇ ਹੁੰਦੇ ਹਾਂ ਅਤੇ ਜਿਹੜੇ ਇਹ ਲੋਕ ਹੁੰਦੇ ਇਹ ਆਪਣੇ ਟਾਈਮ ਦੇ ਪੂਰੇ ਜੇ ਟਾਈਮ ਲਿਖਿਆ ਗਿਆ ਉਸ ਟਾਈਮ 'ਤੇ ਪਹੁੰਚ ਜਾਂਦੇ ਆ ਪਲੱਸ ਜਿਹੜਾ ਇਹਨਾਂ ਦੇ ਖਾਣੇ ਹੁੰਦੇ ਆ ਉਹ ਤੁਸੀਂ ਦੇਖੋ ਡਿਨਰ ਪਹਿਲਾਂ ਸਰਵ ਕਰ ਦਿੰਦੇ ਆ ਅਤੇ ਬਾਅਦ 'ਚ ਇਹਦੀਆਂ ਡਰਿੰਕਸ ਨਾਲ ਚੱਲਦੀਆਂ ਰਹਿੰਦੀਆਂ ਡਿਨਰ ਤੋਂ ਬਾਅਦ ਵੀ ਡਰਿੰਕਸ ਕਰਦੇ ਰਹਿੰਦੇ ਆ ਪਰ ਐਨੀਵੇ ਆਪਣੇ ਆਪਣੇ ਰੂਲਸ ਆ ਆਪਣੇ ਆਪਣੇ ਰੂਲਸ ਵੀ ਕਾਹਦੇ ਆ ਇਹ ਆਪਣੇ ਆਪਣੇ ਸਿਸਟਮ ਬਣਿਆ ਹੋਇਆ ਹੁਣ ਸਾਨੂੰ ਤਾਂ ਕਿਲੋ ਗੋਲਡ ਮੀਟਰ ਨਾ ਮਿਲੇ ਰੋਟੀ ਨਾਲ ਜਾਂ 5-6 ਨਾਂ ਨਾ ਹੋਣ ਅਤੇ ਅਸੀਂ ਕਿੱਥੇ ਵੀ ਘਰੇ ਮੁੜਨਾ ਹੁੰਦੀ ਦੇ ਨੂੰ 905-673-3337 ਪ੍ਰੋਗਰਾਮ ਪੰਜਾਬੀ ਵਿਰਸਾ

0: ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਹਾਂ ਤੁਸੀਂ ਸਿੰਘ ਹਰਜੀਤ ਦੇ ਨਾਲ। ਸਿੰਘ ਹਰਜੀਤ 11 ਤੋਂ ਬਾਅਦ ਤੁਹਾਡੇ ਵਾਸਤੇ ਹਾਜ਼ਰ ਹੈ। ਹੈਲੋ,
1: ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
1: ਠੀਕ ਹੈ ਠੀਕ ਹੈ, ਤੁਸੀਂ ਦੱਸੋ।
0: ਬਸ ਕਿਰਪਾ ਗੁਰੂ ਸਾਹਿਬ ਦੀ ਸਰ, ਹੁਕਮ।
1: ਗਰਮੀ ਦੀ ਤੁਸੀਂ ਚੱਲੀ ਜਾਂਦੀ ਸੀ ਗੱਲ, ਮੈਂ ਕਿਹਾ ਲਾਲ ਕੇ ਫੋਨ।
0: ਗੱਲ ਕਦੀ ਚੱਲ ਰਹੀ ਸੀ
1: ਵੀ ਗਰਮੀ ਕਹਿੰਦੇ ਦੂਰ ਕਿਵੇਂ ਹੋਊਗੀ।
0: ਹਾਂ ਦੱਸੋ ਕਿਵੇਂ ਕਰੀਏ ਦੂਰ ਹੁਣ?
1: ਓ ਬਾਈ, ਦੂਰ ਕਹਿੰਦਾ ਥਰਮੋਸਟੈਟ ਕਰਕੇ 20 ਦੇ ਕਰਕੇ ਬਲਾਈਂਡ ਨੀਵੇਂ ਤੇ ਪੈ ਜਾਓ, ਬਸ ਗਰਮੀ ਦੂਰ ਹੀ ਆ।
0: ਹਾਏ, ਆ ਕੀਤੀਆਂ ਟਿਕਾਣੇ ਨੇ ਗੱਲ, ਬੱਲੇ ਸ਼ੇਰ ਦੇ ਬੱਲੇ ਬੱਬਰ ਸ਼ੇਰ, ਐਵੇਂ ਥੋੜਾ ਕਹਿੰਦਾ ਪੰਜਾਬੀ ਵਿਵਸਾਰ ਜਿਹੜੇ ਸਾਡੇ ਲਿਸਨਰ ਨਾ ਸਾਰੇ ਬੱਬਰ ਸ਼ੇਰ ਆ। ਆਉਣ ਦਿਓ ਫਿਰ, ਖਿੱਚ ਕੇ ਰੱਖੋ ਹਰਜੀਤ ਜੀ।

0: ਪੰਗੇ ਪਏ ਆ ਬਹੁਤ ਲੋਕਾਂ ਦੇ, ਏਸੀ ਖਰਾਬ ਹੋਏ ਆ ਬਹੁਤ ਲੋਕਾਂ ਦੇ। ਮੈਂ ਕੱਲ ਪਰਸੋਂ ਵੀ ਗੱਲ ਕਰ ਰਿਹਾ ਸੀ, ਮੈਂ ਕਿਹਾ ਸੈਕਿੰਡ ਫਲੋਰ ਤੇ ਤਾਂ ਉੱਪਰ ਏਅਰ ਜਾਂਦੀ ਨਹੀਂ, ਜਿਵੇਂ ਅੱਜ ਦੀ ਧੁੱਪ ਆ, ਤੇ ਮੈਂ ਕਹਿੰਦਾ ਥੱਲੇ ਬੈਡ ਬੁੱਡ ਲਾ ਲਓ ਸਾਰੇ ਜਣੇ, ਜਿੰਨੇ ਸਾਰਾ ਟੱਬਰ ਥੱਲੇ ਪੈ ਜਾਵੇ ਆਰਾਮ ਨਾਲ, ਫਲੋਰ ਤੇ ਲਾ ਕੇ ਦੇਖੋ ਮਜ਼ਾ ਵੀ ਕਿੰਨਾ ਆਉਂਦਾ। ਜਿਵੇਂ ਕਿਤੇ ਗੁਰਦੁਆਰਾ ਨਹੀਂ ਚਾਹੀਦਾ ਹੁੰਦਾ ਸੀ, ਕਿਤੇ ਯਾਤਰਾ ਚਾਹੀਦਾ ਸੀ, ਥੱਲੇ ਬੈਡ ਲੱਗੇ ਹੁੰਦੇ, ਥੱਲੇ ਪੈ ਜਾਂਦਾ ਸੀ, ਨਾਲ ਹੀ ਸਾਰਾ ਪਿੰਡ ਇੱਕੋ ਕਮਰੇ 'ਚ ਪੈ ਜਾਂਦਾ ਹੁੰਦਾ ਸੀ, ਉਹ ਜ਼ਿਆਦਾ ਵਧੀਆ ਨਹੀਂ ਕੰਮ ਸੀ। ਅੱਜ ਆਰਾਮ ਦੇ ਨਾਲ ਜਾਂ ਬੇਸਮੈਂਟ 'ਚ ਲਾ ਲਓ ਬੈਡ, ਜਾਂ ਥੱਲੇ ਮੇਨ ਫਲੋਰ 'ਤੇ ਬੈਡ ਲਾ ਲਓ, ਅਤੇ ਉੱਤੇ ਤਾਂ ਭਾਈ ਗਰਮੀ ਹੋਣੀ ਬਹੁਤ ਆ, ਨਾਲੇ ਬੀਬੀਆਂ ਨੂੰ ਗਰਮੀ ਉੱਦਾਂ ਹੀ ਬਹੁਤ ਜ਼ਿਆਦਾ ਲੱਗਦੀ ਹੈ। ਇਹ ਬਹੁਤ ਫਰਕ ਆ ਬੰਦੇ ਦੇ ਜਨਾਨੀ ਦੇ 'ਚ, ਜਿਹੜੀਆਂ ਲੇਡੀਜ਼ ਆ ਨਾ ਉਹਨਾਂ ਨੂੰ ਗਰਮੀ ਜ਼ਿਆਦਾ ਲੱਗਦੀ ਹੈ। ਇਹ ਪਤਾ ਨਹੀਂ ਕਿਉਂ ਜ਼ਿਆਦਾ ਗਰਮੀ ਲੱਗਦੀ ਹੈ, ਇਹਦੇ ਬਾਰੇ ਮੈਨੂੰ ਪਤਾ ਨਹੀਂ, ਪਰ ਇਹ ਹਿਸਟਰੀ ਹੈ ਕਿ ਗਰਮੀਆਂ ਨੂੰ ਜਿਹੜੀ ਲੇਡੀਜ਼ ਨੂੰ ਗਰਮੀ ਜ਼ਿਆਦਾ ਲੱਗਦੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਵੀਰੇ,
1: ਕੀ ਹਾਲ ਹੈ ਜੀ?
0: ਕਿਰਪਾ ਜੀ, ਗੁਰੂ ਸਾਹਿਬ ਦੇ ਵੀਰ ਜੀ,
1: ਆ ਜਾਓ ਵੀਰ ਜੀ, ਆਪਾਂ ਤੁਹਾਨੂੰ ਜੂਸ ਪਿਆਉਂਦੇ ਹਾਂ, ਤਾਜ਼ਾ ਤਾਜ਼ਾ ਬਾਈ ਜੀ।
0: ਵਾਹ ਜੀ ਵਾਹ,
1: ਤਰੀਕਾ ਦੱਸਦਾ ਵੀਰੇ ਗਰਮੀ ਦਾ ਜੀ।
0: ਕਿੱਥੇ ਜੂਸ
1: ਮਿਲਦਾ ਨਾ? ਤਰਬੂਜ ਵੀਰੇ ਪੰਜ ਜਿਹੜੇ ਨਵੇਂ ਦਾ, ਸੂਫੀਸ ਤੋਂ ਲੈ ਲਓ, ਫੂਡ ਬੇਸਿਕਸ ਤੋਂ ਲੈ ਲਓ ਜੀ।
0: ਅੱਛਾ, ਮੈਂ ਕਿਹਾ
1: ਵੱਡਾ ਸਰ ਵੱਡਾ ਸਰ ਲੈ ਕੇ ਨਾ, ਤਿੰਨ ਹਿੱਸੇ ਕਰ ਲੈਣੇ ਵੀਰੇ।
0: ਮੈਂ ਕਿਹਾ ਤੁਹਾਡੀ ਕਿਤੇ ਜੂਸ ਦੀ ਦੁਕਾਨ ਆ ਕਿਤੇ?
1: ਨਹੀਂ, ਮੇਰੀ ਆਦਤ ਆ ਬਾਈ ਜੀ, ਖਾਣ ਪੀਣ ਵਾਲੇ ਬੰਦਿਆਂ ਨਾਲ ਆਪਣੀ ਵਧੀਆ ਨਿੱਕੇ ਕੁੱਟ ਰਹਿੰਦਾ ਜੀ।
0: ਦੇਖੋ ਮੈਂ ਇੱਕ ਸੁਣੋ ਮੇਰੀ ਗੱਲ, ਮੈਂ ਨਾ ਇੱਕ ਕਿਤੇ ਸੱਜਣ ਕੋਲ ਬੈਠਾ ਸੀ, ਬੜੇ ਸਿਆਣੇ ਬਜ਼ੁਰਗ ਬੰਦੇ ਸੀ, ਕਹਿੰਦੇ ਅਸੀਂ ਕਈ ਵਾਰੀ ਸੀ ਨਾ ਕੰਪਰੋਮਾਈਜ਼ ਨਹੀਂ ਕਰਦੇ ਫੂਡ ਦੇ ਨਾਲ, ਜੇ ਸਾਨੂੰ ਕਦੇ ਚੀਜ਼ ਪੈਂਦੀ ਖਾਣੀ ਅਸੀਂ ਖਾ ਲੈਂਦੇ ਹਾਂ। ਉਹ ਕਹਿੰਦੇ ਕਹਿੰਦੇ ਢਿੱਡ ਤਾਂ ਤੁਹਾਡਾ ਹੀ ਹੈ ਨਾ ਜਿਹਦੇ ਅੰਦਰ ਜਾਣਾ ਫੂਡ,
1: ਅਤੇ
0: ਕੱਲ੍ਹ ਨੂੰ ਕੋਈ ਇਸ਼ੂ ਹੁੰਦੇ ਜਾਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ, ਉਹ ਤਾਂ ਡੈਫੀਨੇਟ ਤੁਹਾਨੂੰ ਹੀ ਹੋਣੀ ਹੈ ਨਾ, ਹੋਰ ਕਿਸੇ ਨੂੰ ਨਹੀਂ ਹੋਣੀ ਹੈ। ਬੜੀ ਮਿਹਰਬਾਨੀ ਵੀਰਾ ਜੀ, ਇੱਥੇ ਕਾਲ ਕਰੇ, ਜੂਸ ਪੀਨੇ ਅੱਜ ਯਾਰ, ਅੱਜ ਗੰਨੇ ਦਾ ਜੂਸ ਪੀਨੇ ਆ।
1: ਮੇਰੀ ਗੱਲ ਸੁਣੋ ਵੀਰੇ, 30 ਸਕਿੰਟ ਦਿਓ ਮੈਨੂੰ। ਇੱਕ ਲਿਓ ਤਰਬੂਜ਼, ਸਰੋਤਿਆਂ ਨੂੰ ਵੀ ਕਹਿਣਾ, ਇੱਕ ਲਿਓ ਜੀ $3 ਦੀਆਂ ਸਟ੍ਰਾਬੇਰੀਆਂ, ਤੇ ਥੋੜਾ ਜਿਹਾ ਲੈ ਲਿਓ ਸ਼ਹਿਦ ਜੀ,
0: ਠੀਕ ਆ,
1: ਉਹਨੂੰ 3 ਹਿੱਸਿਆਂ ਦੇ ਕੱਟ ਲੈਣੇ ਆ ਜੀ,
0: ਹਨਾ
1: ਜੀ, ਉਹਨੂੰ ਮਿਕਸੀ ਚ ਬਲੈਂਡ ਕਰ ਦੇਣਾ ਆਪਾਂ,
0: ਜਿਹੜੀਆਂ
1: ਸਟ੍ਰਾਬੇਰੀਆਂ ਲਈਆਂ ਉਹ ਫਰੋਜ਼ ਕਰ ਲੈਣੀ ਆ, ਉਹ ਵੀ ਆਪਾਂ ਵਿੱਚ ਪਾ ਦੇਣੀ ਆ ਥੋੜੀਆਂ ਜਿਹੀਆਂ,
0: ਠੀਕ ਆ,
1: ਥੋੜਾ ਜਿਹਾ ਸ਼ਹਿਦ ਪਾ ਕੇ ਉਹਨੂੰ ਥੋੜਾ ਜਿਹਾ ਇੱਕ ਘੁੱਟ ਪਾਣੀ ਪਾ ਕੇ ਛਾਨਣੀ ਨਾਲ ਛਾਣ ਕੇ ਜੀ, ਉਹ ਤਾਜ਼ਾ
0: ਬੱਲੇ। ਮੈਂ ਕਹਿੰਦਾ ਇੱਕ ਦੁੱਧ ਸੋਡਾ ਨਹੀਂ ਵਧੀਆ? ਦੁੱਧ ਸੋਡਾ
1: ਯਾ ਬਟ ਵੀਰ ਜੀ, ਉਹ ਚ ਦੁੱਧ ਦਾ ਤਸੀਰ ਗਰਮ ਹੁੰਦੀ ਹੈ ਵੀਰ ਜੀ।
0: ਇੱਕ ਚੀਜ਼ ਇੱਕ ਚੀਜ਼ ਉਹਦੇ ਹੋਰ ਪੈ ਸਕਦੀ, ਉਹ ਜਿਹੜੀ ਸੇਮੀਆਂ ਜਿਹੜੀ ਚਟੀਆਂ ਜੀ ਕੀ ਹੁੰਦੀ ਆ, ਗੂੰਦ ਕਤੀਰਾ ਜਾ
1: ਕਹਿੰਦੇ ਆ, ਫਲੂਦਾ ਕਹਿੰਦੇ ਜੀ ਤੁਸੀਂ?
0: ਨਹੀਂ, ਗੂੰਦ ਕਤੀਰਾ,
1: ਗੂੰਦ ਕਤੀਰਾ, ਬਿਲਕੁਲ। ਉਹ ਸੌਰੀ ਮੈਂ ਭੁੱਲ ਗਿਆ ਸੀਗਾ, ਇਹ ਗੂੰਦ
0: ਕਤੀਰਾ ਇਹ ਐਵੇਂ ਨਹੀਂ, ਫਿਰ ਅਸੀਂ ਵੀ ਸਾਨੂੰ ਵੀ ਸਿੰਘ ਅਜੀਤ ਕਹਿੰਦੇ ਆ, ਫਿਰ ਮੈਂ ਕਿਹਾ ਬਾਈ ਜੀ ਸਾਡੇ ਗੂੰਦ ਕਤੀਰਾ ਭੁੱਲ ਗਏ ਆ। ਗੂੰਦ ਕਤੀਰਾ ਤਾਂ ਵਧੀਆ, ਕੋਈ ਤੁਹਾਡੀ ਬਾਡੀ ਨੂੰ ਠੰਡੇ ਨਹੀਂ ਕੁਝ ਕਰ ਸਕਦਾ, ਕੈਸਾ ਗੂੰਦ ਕਤੀਰਾ ਹੈ। ਔਰ ਮੈਂ ਆਪਣੇ ਪਰਿਵਾਰਾਂ ਦੇ ਵਿੱਚ ਇਹ ਪੀਤਾ ਸੀ ਇੱਕ ਵਾਰੀ, ਪਹਿਲੀ ਵਾਰੀ, ਸਾਡੇ ਬਹੁਤ ਹੀ ਪਿਆਰ ਵਾਲੇ ਆ ਗੁਰਜੀਤ ਜੀ, ਉਹਨਾਂ ਨੇ ਸਾਨੂੰ ਇਹ ਪਿਲਾਇਆ ਸੀ, ਉਹਨਾਂ ਦੇ ਘਰੇ ਪੀਤਾ ਸੀ ਮੈਂ। ਔਰ ਕੈਸਾ ਕਮਾਲ ਦੀ ਉਹ ਚੀਜ਼ ਬਣਦੀ ਹੈ, ਦੁੱਧ ਸੋਡੇ ਦੇ ਵਿੱਚ ਕਹਿੰਦੇ ਗੂੰਦ ਕਤੀਰਾ ਪਾ ਲਓ, ਤੇ ਉਹਦਾ ਟੇਸਟ ਹੀ ਅਲੱਗ ਬਣ ਜਾਂਦਾ। ਆਣ ਦਿਓ ਬੀਬੀਆਂ ਨੂੰ ਗਰਮੀ ਬਹੁਤ ਲੱਗਦੀ ਹੈ ਵੀ, ਇਹਦਾ ਨਹੀਂ ਪਤਾ ਕਾਰਨ ਕੀ, ਹਜੇ ਤੱਕ ਲੱਗਾ ਕਿਸੇ ਨੂੰ ਨਹੀਂ ਪਤਾ ਲੱਗਾ, ਇਹਦੇ ਖੋਜ ਹੋਣੀ ਚਾਹੀਦੀ ਹੈ।

ਇਹ ਜਿਹੜਾ ਗੀਤ ਹੈ ਸਪੈਸ਼ਲੀ ਤੌਰ ਤੇ ਵਿਧੀ ਛਾਪੜਾ ਜੀ ਵੱਲੋਂ ਸਪੌਂਸਰ ਕੀਤਾ ਜਾ ਰਿਹਾ। ਆਈ ਡੋਂਟ ਨੋ ਕਿੱਥੇ ਰਹਿ ਗਏ, ਉਹਨਾਂ ਨੇ ਆਉਣਾ ਸੀ ਮੰਗਲਵਾਰ ਅੱਜ। ਔਰ ਵਿਧੀ ਛਾਪੜਾ ਜੀ ਤੁਹਾਨੂੰ ਪਤਾ ਕਿ ਇੰਸ਼ੋਰੈਂਸ ਦੇ ਫੀਲਡ ਦੇ ਮਾਹਿਰ ਆ, ਔਰ ਤੁਹਾਡੀਆਂ ਵਿਜ਼ਟਰ ਇੰਸ਼ੋਰੈਂਸ, ਤੁਹਾਡੀਆਂ ਟਰੈਵਲ ਇੰਸ਼ੋਰੈਂਸ, ਤੁਹਾਡੀਆਂ ਸੁਪਰ ਵੀਜ਼ਾ ਦੇ ਮਾਸਟਰ ਲੋਕ ਆਏ ਲੈ। ਔਰ ਈਸਟ ਵਾਲੀ ਸਾਈਡ ਤੋਂ, ਵੈਸਟ ਵਾਲੀ ਸਾਈਡ ਤੋਂ, ਨੌਰਥ ਸਾਊਥ ਵਾਲੀ ਸਾਈਡ ਤੋਂ ਤੁਹਾਨੂੰ ਸੇਵਾਵਾਂ ਦੇ ਰਿਹਾ ਵਿਧੀ ਛਾਬੜਾ। 416-524-3535 416-524-3535 ਪੇ ਆਪ ਉਨਕੋ ਕਾਲ ਵੀ ਕਰ ਸਕਤੇ ਹੈ। ਵਾਹ ਭਾਈ ਵਾਹ।

0: ਇਹੋ ਜਿਹੇ ਗੀਤ ਨਾ ਫਿਰ ਤੁਹਾਨੂੰ ਪਤਾ ਪੰਜਾਬੀ ਵਿਰਸਾ ਜੀ ਸੁਣਨ ਨੂੰ ਮਿਲਦੇ ਆ, ਹੈ ਬਈ ਸ਼ੇਰ ਬਗਿਓ। ਹੈਲੋ,
1: ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰਾ ਜੀ, ਕੀ ਹਾਲ ਆ ਬਾਈ ਜੀ? ਦਾਰੂ ਦੇ ਵਿੱਚ ਅੱਛਾ, ਤੇ ਗੂੰਦ ਗਿਰੀ ਦਾ ਪਾ ਲੇ ਵਿੱਚ,
1: ਨਜ਼ਾਰੇ ਆ ਜਾਂਦੇ ਆ, ਸਰੀਰ ਨੂੰ ਬਰਫ ਬਣਾ ਦਿੰਦਾ।
0: ਕਿੰਨੇ ਕ ਸਾਲ ਦੇ ਤੁਸੀਂ?
1: ਮੈਂ ਕੱਲ ਨੂੰ 70 ਦਾ ਹੋ ਜਾਣਾ।
0: ਕੱਲ ਨੂੰ ਹੋਣਾ 17 ਦਾ? ਹੈ, ਤੇ ਕਿਵੇਂ ਸਰੀਰ ਬਿਲਕੁਲ ਸੈੱਟ ਪਿਆ?
1: ਸਰੀਰ 100 ਬੈਠ ਕਮਾਰੀ ਦੀ ਆ ਰੋਜ਼।
0: ਅੱਛਾ, ਹਲੇ ਵੀ?
1: ਲੈ ਅਗੇ ਵੀ ਆਪਾਂ ਤਾਂ ਮੁੰਡਿਆਂ ਨੂੰ ਬੁੜਕਾ ਦੇ ਆ।
0: ਉਹ ਬੱਲੇ ਬੱਬਰ ਸ਼ੇਰ ਦੇ, ਮੈਂ ਤਾਦੀ ਕਹਿੰਦਾ ਸਾਡੇ ਸਾਰੇ ਬੱਬਰ ਸ਼ੇਰ ਆ ਪੰਜਾਬੀ ਵਿਰਸਾਲੇ।
1: ਮੈਂ ਤੇ ਪੂਰਾ ਵਧੀਆ ਸਰੀਰ ਛਾਲਾ ਮਾਰਦੇ ਫਿਰਦੇ
0: ਆ। ਆ ਤੁਸੀਂ ਤਾਂ ਕਿਤੇ ਗੱਡੀ 'ਚ ਬੈਠੇ ਲੱਗਦੇ ਮੈਨੂੰ।
1: ਹਾਂ, ਗੱਡੀ 'ਚ ਸੁਣਦਾ ਹੁੰਦਾ।
0: ਅੱਛਾ, ਗੱਡੀ 'ਚ ਜਾ ਰਹੇ ਜਾਂ ਕਿਸੇ ਨਾਲ ਆ ਕਿਸੇ ਦੇ?
1: ਮੈਂ ਕੱਲਾ ਹੀ ਇੱਥੇ ਘੁੰਮਦਾ ਫਿਰਦਾ, ਬਸ ਆ ਕੋਕੋਨਟ ਵਾਟਰ ਹੀ ਚੱਕਣ ਆਇਆ ਸੀ।
0: ਅੱਛਾ, ਗੱਡੀ ਵੀ ਚਲਾ ਲਾਉਣੇ ਤੁਸੀਂ ਹੁਣ?
1: ਗੱਡੀ ਤਾਂ ਪੂਰੀ ਹਨੇਰੀ ਬਣਾਈ ਦੀ ਆ।
0: ਤੁਸੀਂ ਕਮਾਲ ਦੀ ਗੱਲ, ਤੁਸੀਂ 17 ਦੇ ਹੋ ਗਏ, ਏਦਾਂ ਰੇਲ ਬਣਾਈ ਜਾਂਦੇ ਆ ਜਿਹੜੇ ਸਾਡੇ ਵਰਗੇ ਆ, ਇਹ ਤਾਂ ਤੁਸੀਂ ਮੈਨੂੰ ਲੱਗਦਾ ਪਿੱਛੇ ਛੱਡਦਾ ਬਹੁਤ ਜ਼ਿਆਦਾ।
1: ਜੇ ਤੁਹਾਨੂੰ ਮਿਲਿਆ ਤੁਸੀਂ ਕਹੋਗੇ ਤੂੰ 17 ਦਾ ਹੈ ਹੀ ਨਹੀਂ, ਤੁਸੀਂ ਕਹੋਗੇ ਤੂੰ ਤਾਂ 30 ਦਾ ਯਾਰ।
0: ਅੱਛਾ, ਤੁਸੀਂ 30 ਦਾ ਲੱਗਦੇ ਆ?
1: ਹਾਂ, ਗੋਰੇ ਕਹਿਣਗੇ ਮੈਂ ਝੂਠ ਬੋਲਦਾ, ਤੂੰ 70 ਦਾ ਹੋ ਹੀ ਨਹੀਂ ਸਕਦਾ ਗਾ।
0: ਤੇ ਕੀ ਰਾਜ, ਕੀ ਤੁਹਾਡਾ ਰਾਜ ਕੀ ਹੈ ਸਿਹਤ ਨੂੰ ਇੰਨਾ ਸੈੱਟ ਰੱਖਣ ਦਾ ਕਾਰਨ?
1: ਰਾਜ ਬਸ ਰੋਸਟਡ ਚਿਕਨ ਆਈਟਮ ਹੀ, ਮੈਂ ਕੜੀਆਂ ਕੁੜੀਆਂ ਜਮਾਂ ਨਹੀਂ ਖਾਦੀਆਂ।
0: ਅੱਛਾ, ਚਿਕਨ ਹੀ ਖਾਣਾ?
1: ਬਾਰਬੇਕਿਊ ਕਰਨਾ ਤੇ ਇੱਕ ਡਰਿੰਕ ਬਸ ਕੰਨ ਚ ਪਾਉਣ ਜੰਨੀ, ਦੂਜੀ ਕਦੇ ਵੇਖੀ ਨਹੀਂ ਗਲਾਸੀ ਵੱਲ।
0: ਅੱਛਾ, ਇੱਕੋ ਹੀ ਡਰਿੰਕ ਪੀਣੀ ਰੋਜ਼ ਦੀ?
1: ਨਿੱਕੀ ਜੀ।
0: ਉਹ ਫਿਰ ਤੁਹਾਡਾ ਸਟੀਲ ਦਾ ਗਲਾਸ ਹੋਣਾ ਨਾ ਮੋਟਾ ਜਿਹਾ?
1: ਹਾਂਜੀ,
0: ਨਾ ਨਾ ਮੋਟਾ ਨਹੀਂ, ਤੁਸੀਂ ਵੇਖੋ ਤੁਸੀਂ ਦਾਰੂ ਆ ਯਾਰ। ਨਹੀਂ ਨਹੀਂ, ਇੱਕ ਡਰਿੰਕ ਤੁਸੀਂ, ਮੇਰਾ ਮਤਲਬ ਇਹ ਹੈ ਵੀ ਇਕੱਲੀ ਪਾਣੀ ਨਹੀਂ ਪਾਉਂਦੇ ਉਹਨੇ ਵਿੱਚ, ਉਹ ਚ ਪੂਰਾ ਪੈਗ ਗਲਾਸ ਭਰ ਲੈਂਦੇ ਹੋਣੇ ਆ?
1: ਪਾਣੀ ਨਾਲ ਗਲਾਸ ਭਰ ਲੈਣਾ ਪਾ ਕੇ ਥੋੜੀ ਜੀ।
0: ਅੱਛਾ, ਕਿੰਨੀ ਕੁ ਪਾਉਂਦੇ ਹੋਣੇ ਆ ਇੱਕ ਪੈਗ ਦੇ ਚ?
1: ਤੂੰ ਲਾ ਲਾ ਹਿਸਾਬ, ਤੂੰ ਨਿੱਕੀ ਜੀ ਗਲਾਸੀ ਆ ਤੇ ਇੰਚ ਰੱਖਣੀ ਥੱਲੇ ਬਸ।
0: ਅੱਛਾ, ਉਹ ਗਲਾਸੀ ਨਾ ਵਿੱਚ ਮਤਲਬ ਕਿ ਮੇਨ ਕੇ ਪਾਉਂਦੇ ਹੋਣੇ ਤੁਸੀਂ ਇਸ ਚੀਜ਼ ਦੇ ਨਾਲ?
1: ਇੱਕ ਇੰਚ ਪਾਉਣੇ ਗਲਾਸੀ ਦੇ ਵਿੱਚ।
0: ਇੱਕ ਇੰਚ ਮਤਲਬ ਕਿ ਉਹ ਤੁਸੀਂ ਮਾਲ ਪਾ ਲੈਣੀ ਡਰਿੰਕ ਵਿੱਚ, ਹੈ ਨਾ, ਉਹ ਤੇ ਪਾਣੀ ਭਰ ਲੈਣਾ?
1: ਉੱਤੇ ਭਰ ਲੈਣਾ ਪਾਣੀ, ਜਿਵੇਂ ਕੰਨ 'ਚ ਦਵਾਈ ਪਾਉਣ ਵਾਲੀ ਗੱਲ ਨਾ।
0: ਨਹੀਂ ਪਰ ਇੱਕ ਡਰਿੰਕ ਤਾਂ ਬਣਦਾ ਹੀ ਹੋਣਾ ਤੁਹਾਡੇ ਸਰੀਰ ਦਾ ਜੇ ਤੁਸੀਂ ਇੰਨੇ
1: ਹਕੀਕਤ ਇਹ ਤਾਂ ਚੀਜ਼ਾਂ ਲੋਕੀ ਮੁਕਰਨ ਦਾ ਜਦ ਯਾਰ ਪੀਣ ਨੂੰ ਲਾਗੂ ਵੀ ਤੋੜ ਲੈ, ਮੈਨੂੰ ਤਾਂ ਸ਼ੌਂਕ ਆ ਵੀ ਇੰਨੀ ਪੀਣੀ ਆ ਬਸ, ਮੁੜ ਕੇ ਨਹੀਂ ਬਸ ਚਲਾਏ ਦੇ ਹਨ।
0: ਜੇ ਕੋਈ ਆਪਣਾ ਯਾਰ ਦੋਸਤ ਸੱਜਣ ਮਿੱਤਰ ਆ ਜਾਵੇ, ਕੋਈ ਆੜੀ ਆ ਜਾਵੇ, ਅਗਲਾ ਕਹੇ ਬਾਈ ਸਿੰਘ ਸਾਹਿਬ ਚੱਕ ਕੇ ਖੋਰ ਚੱਕ, ਫੇਰ
1: ਹਾਂ ਕਿੰਨਾ ਕਹੀ ਜਾਵੇ ਉਹਨੂੰ, ਪਹਿਲਾਂ ਹੀ ਪਤਾ ਵੀ ਇਹਨੇ ਇੱਕ ਲਾ ਲਈ ਆ, ਹੁਣ ਇਹਨੇ ਹੋਰ ਨੇ ਪੀਣੇ, ਭਾਵੇਂ ਇਹਨੂੰ ਕਿੰਨੀਆਂ ਮਿਹਨਤਾਂ ਕਰ ਲਈਏ।
0: ਅੱਛਾ, ਕਿਤੇ ਵਿਆਹ ਸ਼ਾਦੀ ਦੇ ਵੀ ਨਹੀਂ ਹੁੰਦੀ ਦੋ ਪੈਗ?
1: ਹਾਂ, ਵਿਆਹ ਸ਼ਾਦੀ ਦੇ ਬੰਦੇ ਨੂੰ ਪਤਾ ਸਾਰਿਆਂ ਨੂੰ, ਤਾਂ ਬਈ ਇਹਨੇ ਨਹੀਂ ਪੀਣੀ ਜੀ ਹੋਰ ਬਾਤ।
0: ਬਈ ਵਾਹ ਜੀ, ਤੁਸੀਂ ਬੜੇ ਸਤਿਕਾਰਯੋਗ ਹੋ ਸਾਡੇ। ਅੱਛਾ, ਕੀ ਆਪ ਜੀ ਦਾ ਸ਼ੁਭ ਨਾਮ ਕੀ ਹੈ?
1: ਸ਼ਵਿੰਦਰ।
0: ਸ਼ਵਿੰਦਰ ਸਿੰਘ ਜੀ ਹੈ, ਕਿਹੜਾ ਪਿੰਡ ਆਪਣਾ? ਮੋਗੇ ਕੋਲ ਆ ਜੀ, ਗੱਦਣ ਵਾਲਾ। ਅੱਛਾ, ਵਾਹ ਵੀ ਮੋਗੇ ਦਾ ਫਿਰ ਮੈਂ ਬਹੁਤ ਦਰੀ ਗਿਆ, ਕੋਕਰੀ ਗਿਆ ਮੈਂ ਬਹੁਤ ਜ਼ਿਆਦਾ। ਹਾਂ, ਬਸ ਚਲੋ ਚੰਗੀ ਗੱਲ ਆ ਜੀ। ਤੁਸੀਂ ਮਤਲਬ ਤੁਸੀਂ ਜਿਹੜੇ ਬੰਦੇ ਨਹੀਂ ਪੀਂਦੇ ਉਹਨਾਂ ਨੂੰ ਕੀ ਕਹੋਗੇ, ਇੱਕ ਪੈਗ ਲਾ ਲਿਆ ਕਰਨ ਰੋਜ਼ ਦਾ?
1: ਯਾਰ ਜਿਹੜੇ ਨਹੀਂ ਪੀਂਦੇ ਉਹਨਾਂ ਦੀ ਚੋਇਸ ਆ, ਲਾਉਣ ਨੂੰ ਤਾਂ ਹੁਣ ਮੈਂ ਵੀ ਇਹ ਵੀ ਨਾਲ ਜਾਈ ਆ, ਜਿਵੇਂ ਤੁਹਾਨੂੰ ਦੱਸਦਾ ਵੀ ਦਾਰੂ ਨਹੀਂ ਜੀ, ਇਹ ਤਾਂ ਪਾਣੀ ਪੀਂਦਾ ਵਾ ਬਸ।
0: ਨਹੀਂ ਪਰ ਪੀਣ ਦਾ ਫਾਇਦਾ ਕੀ ਉਹਦਾ, ਜੇ ਇਦਾਂ ਹੀ ਪੀਂ ਫਿਰ ਪਾਣੀ ਕੱਲਾ ਪੀ ਲਓ।
1: ਇਹ ਤਾਰਾ ਸਿੰਘ ਦੀ ਸੁਣੇ ਜੀ ਕਿਹੜਾ, ਉਹਦਾ ਇਹ ਹਾਜ਼ਮਾ ਤੁਹਾਡਾ ਵਧੀਆ ਕਰ ਦਿੰਦੀ ਆ, ਖਾਧਾ ਪੀਤਾ ਉਹ ਇੱਕ ਨਾ, ਜਿਵੇਂ ਆਪਾਂ ਹੁਣ ਕੋਕ ਪੀ ਗਿਆ, ਖਾ ਕੇ ਕੋਕ ਦਾ ਗਲਾਸ ਪੀਣਾ, ਕੋਕ ਵਾਲੀ ਗੱਲ ਹੀ ਇਹਦੀ ਹੈ।
0: ਅੱਛਾ, ਠੀਕ ਆ ਠੀਕ ਆ ਠੀਕ ਆ, ਪੀਣਾ ਇੱਕ ਪੈ ਗਿਆ। ਮੈਂ ਤੁਹਾਡੀ ਗੱਲ ਬਹੁਤ ਸਿਆਣੀ ਲੱਗੀ ਮੈਨੂੰ ਤੁਹਾਡੀ ਗੱਲ।
1: ਨਹੀਂ ਬਸ ਇੱਕ ਤੋਂ ਝੱਕਣਾ ਨੀ ਯਾਰ, ਕੋਲ ਕਿੰਨੀ ਪਈ ਹੋਏ ਆਪਣੇ ਨਾ, ਨਹੀਂ ਬੰਦਾ ਤੇ ਖੋਲ ਕੇ ਰੱਖ ਦੋ, ਮੈਂ ਵੇਖਿਆ
0: ਕਮਾਲ ਦੀ। ਅੱਛਾ, ਫਿਰ ਜਿਹੜੀ ਇੱਕ ਬੋਤਲ ਤੁਹਾਡੇ ਕਿੰਨੇ ਦਿਨ ਲੰਘ ਜਾਂਦੇ ਆ ਭਾਜੀ?
1: ਮੈਨੂੰ ਪਤਾ ਮਹੀਨਾ ਉਹ ਵੀ ਜਾ ਕੇ ਲੰਘ ਜਾਂਦਾ।
0: ਉਹ ਨਹੀਂ ਨਹੀਂ ਇਹ ਤਾਂ ਜ਼ਿਆਦਾ ਦੇਰ, ਸਾਡੇ ਬੰਦੇ ਇੰਨਾ ਟਾਈਮ ਕਿੱਥੇ ਇਹਦਾ ਤੱਤਾ ਹੈ। ਮਹੀਨਾ ਦਾ ਜ਼ਿਆਦਾ ਹੈ, ਦੇਖੋ ਮਹੀਨਾ ਜ਼ਿਆਦਾ ਹੈ, 5 ਕੁ ਦਿਨ ਕੱਢ ਲਓ ਇੱਕ ਬੋਤਲ ਨਾਲ ਠੀਕ ਰਹਿੰਦਾ। ਉਹ ਭਾਜੀ ਮਹੀਨਾ ਜੇ ਤੁਸੀਂ ਇੱਦਾਂ ਕਰ ਫਿਰ ਠੇਕਿਆਂ ਲਈ ਕੀ ਕਰੋਗੇ, ਉਹ ਤਾਂ ਤੁਹਾਡੇ ਗਾਹਕ ਨਹੀਂ ਉਹਨਾਂ ਨੂੰ ਚਾਹੀਦੇ।
1: ਆਪਣੇ ਤੇ ਕਿਹੜਾ ਖੜੇ ਹੋਰ ਭਾਈ ਵੇਖਾ ਜਿਹੜੇ ਜੱਟਾਂ ਦੇ ਜੱਜ ਖਾਲੀ ਕਰ ਦਿੰਦੇ ਉਹਨਾਂ ਦੇ ਹੱਥੇ ਚੱਲਦੇ।
0: ਚਲੋ ਬੜੀ ਮਿਹਰਬਾਨੀ ਸ਼ਵਿੰਦਰ ਜੀ, ਥੈਂਕ ਯੂ ਵੈਰੀ ਮਚ, ਬੜੀ ਮਿਹਰਬਾਨੀ। ਨੈਕਸਟ ਕਾਲ ਤੇ ਜਾਣੇ। ਹੈਲੋ, ਹੈਲੋ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
2: ਜੀ ਮਿੱਤਰੋ, ਆਪਣਾ ਦੇਖੋ ਮੇਰਾ ਤਾਂ ਐਕਸਪੀਰੀਅੰਸ ਨਹੀਂ ਹੈ ਕਿ ਦਾਰੂ ਤਾਂ ਗਰਮੀ ਬਹੁਤ ਆਉਂਦੀ ਹੈ, ਪਰ ਨਹੀਂ ਇਹ ਬਹੁਤ ਹੈ ਕਿ ਖਿਆਲ ਰੱਖੋ ਇਸ ਗਰਮੀ ਪਿੱਛੋਂ ਜਿੱਥੇ ਅਸੀਂ ਆਏ ਹਾਂ ਪਸੀਨੇ ਕਿ ਨਿਕਲਦੇ, ਉਹ ਪਸੀਨਾ ਵੀ ਇਹ ਕਿ ਸਿਹਤ ਦੀ ਇੱਕ ਨਿਸ਼ਾਨੀ ਹੈ। ਨਿੰਬੂ ਪਾਣੀ ਹੈ ਕਿ ਆਪਣੇ ਨਾ ਸ਼ਿਕੰਜਵੀ ਉੱਥੇ ਕਿ ਪੀਣੀ, ਤੇ ਉਹ ਹੁਣ ਤੇ ਕਿ ਆਪਣੇ ਨਾ ਦਾਤਰੀਆਂ ਕੀ ਹੈ ਕਿ ਦਰਾਤਰੀਆਂ ਫੜਨੀਆਂ ਨੇ ਇੱਥੇ, ਆਪਣੇ ਸਿਰਫ ਡਰਾਈਵੇ ਨੂੰ ਇਹ ਕਿ ਆਪਣਾ ਬੰਦਾ ਕੰਮ ਕਾਜ ਕਰੇ ਨਾ ਤੇ ਪਸੀਨਾ ਇਹ ਕਿ ਨਿਕਲ
0: ਆਉਂਦਾ। ਸਹੀ ਗੱਲ ਤੁਹਾਡੀ,
2: ਇਸ ਗਰਮੀ ਦੇ ਵਿੱਚ ਕਿ ਪਸੀਨਾ ਸਿਹਤ ਦੀ ਇੱਕ ਨਿਸ਼ਾਨੀ ਹੈ, ਤੇ ਉਹ ਇੱਕ ਹੁਣ
0: ਸਿਹਤ ਵਧੀਆ ਹੋ ਜਾਂਦੀ ਜੇ ਪਸੀਨਾ ਹੋਵੇ ਤੇ ਸਿਹਤ ਵਧੀਆ ਹੋ ਜਾਂਦੀ ਜੀ।
2: ਹਾਂਜੀ ਹਾਂਜੀ ਤੁਹਾਡਾ ਇੱਕ ਖਾਰਜ ਹੋਣਾ ਚਾਹੀਦਾ। ਦੇਖੋ ਇੱਕ ਨਿੰਬੂ ਪਾਣੀ ਜਿਸ ਨੇ ਕਰਨਾ ਹੈ ਬਈ ਇਹ ਕਿਉਂ ਪੀਂਦੇ, ਬਈ ਇਹ ਕਿ ਆਪਣੇ ਨਾ ਉਹ ਬਾਡੀ ਦੇ ਨਮਕਿਆ ਤੇ ਕਿ ਪੂਰੇ ਰਹਿਣ, ਔਰ ਉਹਦੇ ਵਿੱਚ ਇਹ ਕਿ ਜਿਸ ਨੇ ਪਸੀਨਾ ਹੈ ਕਿ ਖਾਰਜ ਹੋਵੇਗਾ, ਉਹ ਤੁਹਾਡੀ ਇੱਕ ਸਿਹਤ ਵਾਸਤੇ ਤੁਹਾਡੇ ਵਾਸਤੇ ਇੱਕ ਠੀਕ ਹੈ,
0: ਕੋਈ ਬਿਮਾਰੀਆਂ ਨਹੀਂ ਹੈ। ਬੜੀ ਮਿਹਰਬਾਨੀ, ਥੈਂਕ ਯੂ।
2: ਦੂਸਰਾ ਇਹ ਕਿ ਦਵਾਣਾ ਹੈ ਨਾ ਦਵਾਣਾ,
0: ਹਾਂਜੀ,
2: ਕਿ ਦੇਖੋ ਕਿਸੇ ਨੂੰ ਅਗਰ ਨਹੀਂ ਸ਼ੂਗਰ ਉਹ ਇਹ ਕਿ ਠੰਡਾ, ਔਰ ਇਹ ਕਿ ਸਿਰਫ ਇਸ ਗਰਮੀ ਦੇ ਵਿੱਚ ਵੈਸੇ ਤਾਂ ਇਹ ਕਿ ਆਪਣੇ ਨਾ 12 ਮੰਥ ਇੱਕ ਚੱਲਦਾ ਰਹਿੰਦਾ ਹੈ, ਉਹ ਜਿਤਨਾ ਇਹ ਕਿ ਤੁਸੀਂ ਖਾਓਗੇ ਉਤਨਾ ਹੀ ਇੱਕ ਤੁਹਾਡੀ ਬਾਡੀ ਵਾਸਤੇ ਕਿ ਠੀਕ ਹੈ ਜੀ।
0: ਨਹੀਂ ਸ਼ੂਗਰ ਦਾ ਕੀ ਹੈ ਜੀ, ਲੈਣਾ ਦੇਣਾ ਹੋਇਆ ਜੇ ਸ਼ੂਗਰ ਕਿਸੇ ਨੂੰ ਫਿਰ ਨਹੀਂ ਖਾਣਾ?
2: ਨਹੀਂ ਨਹੀਂ ਨਹੀਂ, ਦੇਖੋ ਨਾ ਉਹਦੇ ਚ ਮਿਠਾਸ ਹੁੰਦੀ ਹੈ ਨਾ।
0: ਨਹੀਂ ਜਿਵੇਂ ਦੇਖੋ ਮੇਰੀ ਗੱਲ ਸੁਣੋ, ਜਿਹੜੇ ਨੈਚੁਰਲ ਚੀਜ਼ਾਂ ਨਾ ਸਰ, ਗੋਡ ਗਿਫਟਡ ਚੀਜ਼ਾਂ, ਉਹਦੇ ਚ ਸ਼ੂਗਰ ਕਦੀ ਨਹੀਂ ਹੋ ਸਕਦਾ।
2: ਲੇਕਿਨ ਕੁਛ ਆਪਣੇ ਡਾਕਟਰ ਕਹਿੰਦੇ ਨੇ ਸ਼ੂਗਰ ਦੇ,
0: ਨਾ ਨਾ ਨਾ ਨਾ, ਮੈਂ
2: ਤੁਸੀਂ ਇਹ ਲਓ, ਨਹੀਂ ਨਹੀਂ ਤੁਸੀਂ ਲਓ ਦਵਾਣਾ।
0: ਹਾਂ, ਕਿਉਂਕਿ ਇਹਦੇ ਬਾਰੇ ਮੈਂ ਇੱਕ ਸੈਕਿੰਡ ਵੀ,
2: ਇਹ ਪਹਿਲਾਂ ਕਿ ਅੰਬਾਂ ਦੀਆਂ ਪੇਟੀਆਂ ਇੱਕ ਹੋਰ ਰੱਖ ਲਵੇ ਸ਼ੂਗਰ ਵਾਲਾ ਬੰਦਾ,
0: ਤੁਸੀਂ ਅੰਬ ਵੀ ਖਾ ਲਓ ਫਿਰ ਵੀ ਨਹੀਂ ਸ਼ੂਗਰ ਵੱਧਦੀ, ਹੋਰ ਦੱਸੋ ਬਸ।
2: ਚਲੋ ਫਿਰ ਪੁੱਛ ਲਵੋ ਇਹ ਕਿ ਆਪਣੇ ਨਾ,
0: ਮੈਂ ਕਹਿੰਦਾ ਤੁਹਾਨੂੰ ਹੁਣੇ ਦੱਸ ਦੇਣਗੇ, ਜਿਹੜੇ ਨੈਚੁਰਲ ਚੀਜ਼ਾਂ ਹੈਗੀ ਨਾ ਸਰ, ਗੋਡ ਗਿਫਟਡ ਚੀਜ਼ਾਂ, ਉਸਦਾ ਕੋਈ ਨੁਕਸਾਨ ਹੀ ਨਹੀਂ ਹੈ ਵੀਰ ਜੀ। ਲਾਈਨ ਤੁਹਾਡੀ, ਤੁਸੀਂ ਲਾਈਨ ਕੱਟ ਗਏ, ਕੋਈ ਗੱਲ ਨਹੀਂ, ਮੈਂ ਲਾਈਨਾਂ ਹੋਰ ਲੈ ਲੂੰਗਾ ਇਸ ਟੋਪਿਕ ਬਾਰੇ। ਤੁਸੀਂ ਮੈਂਗੋ ਖਾ ਲਓ, ਤੁਸੀਂ ਯੂ ਨੋ ਯੂ ਨੇਮ ਇਟ, ਕੋਈ ਫਰੂਟ ਲੈ ਲਓ, ਕੋਈ ਕੁਛ ਲੈ ਲਓ ਤੁਸੀਂ, ਉਹਦੇ 'ਚ ਸ਼ੂਗਰਸ ਨਹੀਂ, ਮੇਰਾ ਨਹੀਂ ਖਿਆਲ ਉਹਦੇ 'ਚ ਸ਼ੂਗਰ ਹੁੰਦੀ ਹੈ। ਕਹਿੰਦੇ ਆ ਵੀ ਮੈਂਗੋ ਮਿੱਠਾ ਹੁੰਦਾ, ਉਹ ਸ਼ੂਗਰ ਹੁੰਦੀ ਹੈ। ਇੱਕ ਮੈਂ ਡਾਕਟਰ ਦੀ ਗੱਲ ਸੁਣ ਰਿਹਾ ਸੀ ਕਿਤੇ, ਵਿਧੀ ਕੀ ਹਾਲ ਹੈ? ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਹਰਜੀਤ ਜੀ।
0: ਮੈਂ ਇੱਕ ਕਿਸੇ ਡਾਕਟਰ ਦੀ ਗੱਲ ਸੁਣ ਰਿਹਾ ਸੀ, ਕਹਿੰਦਾ ਜਿਹੜੀ ਗੁਰਦੁਆਰਾ ਸਾਹਿਬ ਤੁਸੀਂ ਜਾ ਕੇ ਦੇਗ ਲਾਉਂਦੇ ਆ ਨਾ, ਉਹ ਦੇਸੀ ਘਿਓ ਨਾਲ ਦੇਗ ਬਣੀ ਹੁੰਦੀ ਹੈ
3: ਜੀ,
0: ਔਰ ਉਹਦੇ 'ਚ ਡੈਫੀਨੇਟਲੀ ਸ਼ੂਗਰ ਵੀ ਹੁੰਦੀ ਹੈ, ਆਟਾ ਵੀ ਹੁੰਦਾ। ਕਹਿੰਦਾ ਮੈਂ ਇੱਥੇ ਇਸ ਗੱਲ ਦਾ ਚੈਲੰਜ ਕਰਦਾ, ਜਿਹੜੇ ਬੰਦੇ ਨੂੰ ਸ਼ੂਗਰ ਹੋਵੇ ਨਾ, ਉਹ ਗੁਰਦੁਆਰਾ ਸਾਹਿਬ ਜਾ ਕੇ ਦੇਗ ਲੈ ਲਵੇ ਨਾ, ਜਾ ਕੇ ਤੇ ਆਪਣੀ ਦੁਬਾਰਾ ਸ਼ੂਗਰ ਚੈੱਕ ਕਰ ਲਵੇ, ਕਦੀ ਹਾਈ ਨਹੀਂ ਹੋਗੀ ਸ਼ੂਗਰ। ਉਹ ਕਹਿੰਦੇ ਇੰਨੀ ਸ਼ਕਤੀ ਆ ਗੁਰਦੁਆਰੇ ਤੁਸੀਂ ਜਿਹੜੀ ਦੇਖ ਲੈਂਦੇ, ਇਹ ਇੱਕ ਡਾਕਟਰ ਦੇ ਵਰਡਸ ਆ। ਕਹਿੰਦਾ ਉਹ ਜਿਹੜੀ ਜਗ੍ਹਾ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ, ਦੇਖ ਲੈਂਦੇ ਹੋ, ਤੁਸੀਂ ਸ਼ੂਗਰ ਤੁਹਾਡੀ ਹਾਈ ਹੈ ਨਾ, ਤੁਸੀਂ ਸ਼ੂਗਰ ਪ੍ਰਸ਼ਾਦ ਲੈ ਲਓ, ਸ਼ੂਗਰ ਚੈੱਕ ਕਰ ਲਓ ਦੁਬਾਰਾ, ਦੇਖ ਲਓ ਤੁਹਾਡੀ ਹਾਈ ਹੁੰਦੀ ਨਹੀਂ ਹੁੰਦੀ। ਕਮਾਲ ਦੀ ਗੱਲ, ਮੈਂ ਤਾਂ ਉਸ ਬੰਦੇ ਦੀ ਡਾਕਟਰ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ। ਫਿਰ ਇੱਕ ਸੱਜਣ ਹੋਰ ਹੈਗੇ ਆਯੁਰਵੈਦਿਕ ਵਾਲੇ, ਮੈਂ ਉਹਨਾਂ ਨੂੰ ਫੋਲੋ ਕਰਦਾ, ਉਹ ਕਹਿੰਦੇ ਕੋਈ ਲੋਕ ਕਹਿੰਦੇ ਗੰਨੇ ਰਸ ਮਿੱਠਾ ਹੁੰਦਾ
3: ਜੀ,
0: ਉਹ 'ਚ ਮਿੱਠਾ ਹੁੰਦਾ, ਸ਼ੂਗਰ ਹਾਈ ਹੁੰਦੀ ਨਹੀਂ ਹਾਈ ਹੁੰਦੀ, ਹੁੰਦਾ ਮੈਂਗੋ ਖਾ ਲੈਣੇ, ਮੈਂਗੋ ਨਾਲ ਸ਼ੂਗਰ ਹਾਈ ਨਹੀਂ ਹੁੰਦੀ। ਅੱਜ ਜਿਵੇਂ ਹੋਰ ਆਪਾਂ ਫਰੂਟ ਲੈ ਲਓ, ਕੋਈ ਵੀ ਲੈ ਲਓ, ਅੱਜ ਜਿਵੇਂ ਭਾਜੀ ਕਹਿ ਕੇ ਵਾਟਰਮੈਲਨ ਕਹਿ ਗਏ ਆ, ਅਦਵਾਨਾ ਕਹਿ ਗਏ ਆ, ਇਹ ਖਾਣਾ ਕਹਿੰਦੇ ਸ਼ੂਗਰ ਹਾਈ ਹੁੰਦੀ, ਮੇਰਾ ਨਹੀਂ ਖਾਣਾ ਚੀਜ਼ਾਂ ਹਾਈ ਹੁੰਦੀ
3: ਨਹੀਂ ਹੁੰਦੀ ਨਹੀਂ, ਐਨੀਥਿੰਗ ਇਨ ਮੋਡਰੇਸ਼ਨ, ਕਦੀ ਵੀ ਸ਼ੂਗਰ ਹਾਈ ਨਹੀਂ ਹੋਏਗੀ, ਇਹ ਸਾਰੀ ਨੈਚੁਰਲ ਚੀਜ਼ਾਂ ਨੇ।
0: ਮੈਂ ਉਹੀ ਕਹਿ ਰਹੀ ਮੋਡਰੇਸ਼ਨ ਜਿਹੜੀਆਂ,
3: ਹਾਂ ਬਟ ਮੋਡਰੇਸ਼ਨ। ਹੁਣ ਅੰਬ ਦੀ ਗੱਲ ਕਰ ਰਹੇ, ਹੁਣ ਤੁਸੀਂ ਦਿਨ ਦੇ 4 ਵਾਰੀ ਤੁਸੀਂ ਅੰਬ ਖਾਓਗੇ ਡੈਫੀਨੇਟਲੀ ਹੋਏਗੀ, ਬਟ ਮੋਡਰੇਸ਼ਨ ਦੇ ਵਿੱਚ ਖਾਓਗੇ ਨਹੀਂ ਹੋਏਗੀ। ਕੋਈ ਵੀ ਚੀਜ਼ ਮੋਡਰੇਸ਼ਨ ਦੇ ਵਿੱਚ ਖਾਓਗੇ ਤੁਹਾਨੂੰ
0: ਕਦੇ ਨਹੀਂ। ਵਾਟਰਮੈਲਨ ਜੀ ਕਿਹੜਾ ਮਿੱਠਾ ਹੁੰਦਾ?
3: ਵਾਟਰਮੈਲਨ ਦੇ ਅੰਦਰ ਨਹੀਂ, ਜਿਹੜੇ ਡਾਇਟੀਸ਼ੀਅਨ ਹੁੰਦੇ ਨੇ ਉਹ ਵਾਟਰਮੈਲਨ ਹੀ ਰੈਕਮੈਂਡ ਕਰਦੇ ਨੇ ਸਭ ਤੋਂ ਪਹਿਲਾਂ ਫਰੂਟ, ਕਿਉਂਕਿ ਉਹਦੇ ਅੰਦਰ ਮਿੱਠਾ ਨਹੀਂ, ਪਾਣੀ ਜ਼ਿਆਦਾ ਹੁੰਦਾ,
0: ਪਾਣੀ ਜ਼ਿਆਦਾ ਹੁੰਦਾ,
3: ਸੋ ਇਟਸ ਆਲ ਵਾਟਰ। ਤੇ ਜਿਹੜੀ ਜਿਨ੍ਹਾਂ ਦੀ ਵਾਟਰ ਰਿਟੈਂਸ਼ਨ ਦੀ ਪ੍ਰੋਬਲਮ ਹੈ ਉਹਨਾਂ ਲਈ,
0: ਕੋਈ ਡਾਕਟਰ ਸਾਹਿਬ ਸੁਣਦੇ ਹੋਣ ਜਾਂ ਜਿਨ੍ਹਾਂ ਨੂੰ ਕੋਈ ਨੌਲੇਜ ਹੋਵੇ ਇਸ ਚੀਜ਼ ਬਾਰੇ, ਉਹ ਦੱਸ ਸਕਦਾ, ਕਿਉਂਕਿ ਹੁਣ ਭਰਾਵਾ ਤੁਹਾਡੀ ਸ਼ੂਗਰ ਆ ਜਾਵੇ, ਪੇਟੀ ਅੰਬ ਦੀ ਖਾ ਦਿਓ, ਪਾਕਿਸਤਾਨੀ ਅੰਬਾਂ ਦੀ,
3: ਉਹ ਫਿਰ ਤਾਂ ਹੋਣੀ ਹੈ ਨਾ,
0: ਪੰਗਾ ਨਾਲੇ ਮੈਨੂੰ ਪਾ ਦਿਓ ਤੁਸੀਂ, ਮੇਰੀ ਜਾਨ ਨੂੰ। ਕੀ
3: ਕਿਹਾ, ਐਨੀਥਿੰਗ ਇਨ ਮੋਡਰੇਸ਼ਨ ਇਜ਼ ਗੁੱਡ।
0: ਤੇ ਕੋਈ ਸਾਨੂੰ ਜੇ ਇਸ ਚੀਜ਼ ਦਾ ਕੁਛ ਨੌਲੇਜ ਹੈ ਤੇ, ਮੈਨੂੰ ਇਹ ਸੀ ਜਿਹੜਾ ਕਿ ਜਿਵੇਂ ਆਪਾਂ ਨੈਚੁਰਲ ਚੀਜ਼ਾਂ, ਜਿਵੇਂ ਪਾਣੀ ਹੈ, ਪਾਣੀ ਦਾ ਕੀ ਨੁਕਸਾਨ ਆ? ਪਾਣੀ ਨੈਚੁਰਲ ਹੈ ਨਾ,
3: ਬਿਲਕੁਲ,
0: ਪਾਣੀ ਤੋਂ ਕੋਈ ਜੂਸ ਬਣ ਗਏ, ਕੋਕ ਬਣ ਗਈ,
3: ਪਰ ਜਿਨ੍ਹਾਂ ਨੂੰ ਕਿਡਨੀ ਦਾ ਇਸ਼ੂ ਹੈ ਉਹਨਾਂ ਨੂੰ ਪਾਣੀ ਤੋਂ ਵੀ ਇਸ਼ੂ ਹੈ, ਹੈਨਾ?
0: ਨਹੀਂ ਕਾਂ ਪਾਣੀ,
3: ਜਦੋਂ ਤੁਸੀਂ ਕਿਡਨੀ ਡਾਇਲਸਿਸ ਤੇ ਹੁੰਦੇ ਹੋ, ਯੂ ਹੈਵ ਟੂ ਹੈਵ ਅ ਲਿਮਿਟਿਡ ਅਮਾਊਂਟ ਆਫ ਵਾਟਰ, ਤੁਸੀਂ ਇੰਨਾ ਨਹੀਂ ਪੀ ਸਕਦੇ ਹੋ। ਡੂ ਯੂ ਨੋ ਦੈਟ?
0: ਮੈਨੂੰ ਨਹੀਂ ਪਤਾ ਇਸ ਗੱਲ ਦਾ.
3: ਦੇਰ ਆਰ ਮੈਨੀ ਥਿੰਗਸ ਬੇਸਿਕਲੀ ਤੁਹਾਨੂੰ ਦੇਖਣਾ ਪੈਂਦਾ ਐਸ ਅਗਰ ਤੁਸੀਂ ਇਸ ਫੀਲਡ ਦੇ ਅੰਦਰ ਨਹੀਂ ਹੋ ਜਾਂ ਤੁਹਾਨੂੰ ਨੌਲੇਜ ਨਹੀਂ ਹੈ. ਮੈਂ ਅਗਰੀ ਕਰਦੀ ਹਾਂ. ਤੁਸੀਂ ਕਿਤੇ
0: ਪੀਐਚਡੀ ਤਾਂ ਨਹੀਂ ਕੀਤੀ?
3: ਪੀਐਚਡੀ ਨਹੀਂ ਕੀਤੀ, ਹੈ ਨੌਲੇਜ ਮੈਨੂੰ.
0: ਹਾਂ ਦਾਦੀ ਬੰਦਾ ਦੱਸ ਸਕਦੇ ਇੰਨੀ ਗੱਲ. ਚਲੋ ਅੱਛੀ ਗੱਲ ਹੈ ਜੀ. ਔਰ ਵਿਧੀ ਛਾਬੜਾ ਜੀ ਹਰ ਮੰਗਲਵਾਰ ਦੀ ਤਰ੍ਹਾਂ ਥੋੜ੍ਹਾ ਜਿਹਾ ਲੇਟ ਹੋਏ ਆ ਸਟੂਡੀਓ ਵਿੱਚ ਆਉਣ ਲੱਗੇ.
3: ਟ੍ਰੈਫਿਕ ਪਤਾ ਕਿੰਨਾ ਅੱਜ?
0: ਅੱਜ ਕੱਲ ਕੀ ਗੱਲ? ਅੱਜ
3: ਪਤਾ ਨਹੀਂ 427 ਦੇਰ ਸਮਥਿੰਗ ਔਨ 427.
0: ਉਹਨਾਂ ਨੂੰ ਪਤਾ ਰਹਿੰਦਾ ਤੁਸੀਂ ਪੰਜਾਬੀ ਵਿਰਸਾ ਤੇ ਜਾਣਾ ਨਾ, ਇਸ ਕਰਕੇ ਥੋੜਾ ਜਿਹਾ ਜਾਣ ਕਰਦਾ ਵੀ ਵਿਧੀ ਜੀ ਨੇ ਉੱਥੇ ਜਾ ਕੇ ਟਾਈਮ ਬੋਲਣਾ, ਇਸ ਕਰਕੇ ਘੱਟ ਟਾਈਮ ਲੈਣਗੇ. ਲਓ ਜੀ ਮੈਸੇਜ ਆ ਰਹੇ ਆ. ਥੈਂਕ ਯੂ ਜੀ ਤੁਹਾਡੇ ਸਾਰਿਆਂ ਦੇ ਮੈਸੇਜ ਦੇ. ਇਹ ਮੈਸੇਜ ਕਿਤੇ ਆਇਆ ਜੀ? ਇਹ ਵੀ ਮੈਸੇਜ ਆ ਗਿਆ. ਇਹ ਤਾਂ ਵਿਧੀ ਛਾਬੜੇ ਦੇ ਮੈਸੇਜ ਆ ਗਏ. ਤੁਹਾਡੇ ਵੀ ਮੈਸੇਜ ਆਏ ਹੋਏ ਜੀ? ਵਾਹ ਜੀ ਵਾਹ. ਚਲੋ ਕੋਈ ਗੱਲ ਨਹੀਂ, ਤੁਸੀਂ ਟ੍ਰੈਫਿਕ ਜਾਮ ਸੀ, ਪਹੁੰਚ ਗਏ ਠੀਕ ਠਾਕ. ਦੱਸੋ ਵਿਧੀ ਜੀ ਅੱਜ, ਕਿਉਂਕਿ ਸਮਰ ਦਾ ਟਾਈਮ ਹੈ, ਕਾਫੀ ਗਰਮੀ ਵੀ ਹੈ, ਔਰ ਬਹੁਤ ਫੈਮਲੀਜ਼ ਅੱਜ ਕੱਲ੍ਹ ਦੇ ਵਿੱਚ ਇਸ ਵੀਕ ਦੇ ਵਿੱਚ ਵੀ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਆ ਰਹੇ ਹੋਣੇ ਆ, ਉਹਨਾਂ ਬਾਰੇ ਦੱਸੋ ਆਪਾਂ ਕਿਵੇਂ ਟਰੈਵਲ ਇੰਸ਼ੋਰੈਂਸ ਲੈ ਸਕਦੇ ਹਾਂ
3: ਜੀ? ਬਿਲਕੁਲ, ਹਰ ਰੋਜ਼ ਦੀ ਐਟਲੀਸਟ 10 to 12 ਕੁਐਰੀ ਆਉਂਦੀ ਆ ਮੈਨੂੰ ਇਸ ਚੀਜ਼ ਦੀ ਕਿ ਵਿਜ਼ਿਟਰ ਤੁਹਾਡੇ ਕੋਈ ਵੀ ਫੈਮਿਲੀ ਮੈਂਬਰ ਆ ਰਹੇ ਨੇ ਜਾਂ ਤੁਹਾਡੇ ਪੇਰੈਂਟਸ ਆ ਰਹੇ ਨੇ. ਹੁਣੇ ਵੀ ਅੱਜ ਮੈਂ ਹੁਣੇ ਗੱਲ ਕਰ ਰਹੀ ਸੀਗੀ, ਮੈਂ ਉਹਦੀ ਇਗਜ਼ੈਂਪਲ ਦਿੰਦੀ ਹਾਂ. 79 ਈਅਰਸ ਓਲਡ ਪੇਰੈਂਟ, ਅਤੇ 79 ਈਅਰ ਓਲਡ ਪੇਰੈਂਟ ਕਮਿੰਗ ਔਨ ਵਿਜ਼ਿਟਰ ਵੀਜ਼ਾ. ਅਤੇ ਵਿਜ਼ਿਟਰ ਵੀਜ਼ਾ 'ਤੇ ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਆ ਰਹੇ ਹੋ, ਤੁਸੀਂ ਲਿਮਿਟਿਡ ਪੀਰੀਅਡ ਲਈ ਆ ਰਹੇ ਹੋ. ਬਹੁਤ ਹੀ ਘੱਟ ਕੰਪਨੀਆਂ ਨੇ ਜਿਹੜਾ ਤੁਹਾਨੂੰ ਇਹਦੇ ਵਿੱਚ ਮੰਥਲੀ ਪਲਾਨ ਦੇਗੀ. ਜਿਹੜਾ ਮੰਥਲੀ ਪਲਾਨ ਦਿੰਦੀ ਹੈ ਉਹ ਪ੍ਰੀਮੀਅਮ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ. ਜਿਨ੍ਹਾਂ ਨੇ ਮੰਥਲੀ ਪਲਾਨ ਨਹੀਂ ਦੇਣਾ ਉਹਦਾ ਪ੍ਰੀਮੀਅਮ ਘੱਟ ਹੋਏਗਾ. ਸੋ ਡਿਪੈਂਡਿੰਗ ਔਨ ਤੁਹਾਡੀ ਨੀਡ ਦੇ ਹਿਸਾਬ ਦੇ ਨਾਲ, ਉਹ ਕੋਈ ਵੀ ਕੰਪਨੀ ਹੋ ਕਿ ਤੁਹਾਡੇ ਪੇਰੈਂਟਸ ਨੂੰ ਕਿਹੜੀ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ, ਅਗਰ ਤੁਹਾਡੇ ਪੇਰੈਂਟਸ ਨੂੰ ਹਾਰਟ ਦਾ ਕੋਈ ਇਸ਼ੂ ਹੈ, ਨਾਲ ਦੇ ਨਾਲ ਡਾਇਬਟੀਜ਼ ਹੈ, ਬਲੱਡ ਪ੍ਰੈਸ਼ਰ ਹੈ, ਇੱਥੇ ਹੀ ਮੈਜੋਰਿਟੀ ਆਫ ਦ ਕੰਪਨੀਜ਼ ਦੇ ਡੂ ਨੋਟ ਆਫਰ ਯੂ. ਉਹਨਾਂ ਨੇ ਕਰਨੀ ਹੀ ਨਹੀਂ ਤੁਹਾਡੀ ਇੰਸ਼ੋਰੈਂਸ. ਬਟ ਦੇਰ ਆਰ ਕੰਪਨੀ ਜਿਨ੍ਹਾਂ ਨੇ ਆਫਰ ਕਰਨਾ ਹੈ ਤੁਹਾਨੂੰ ਪਲਾਨ, ਅਤੇ ਉਹਦਾ ਪ੍ਰੀਮੀਅਮ ਡੈਫੀਨੇਟਲੀ ਜ਼ਿਆਦਾ ਹੋਣਾ. ਸੋ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਦੇਖੋ ਕਿ ਅਗਰ ਹੈ ਉਹਨਾਂ ਨੂੰ ਕੋਈ ਹਾਰਟ ਇਸ਼ੂ ਹੈ, ਨਾਲ ਡਾਇਬਟੀਜ਼ ਹੈ, ਬਲੱਡ ਪ੍ਰੈਸ਼ਰ ਹੈ, ਪਲੀਜ਼ ਤੁਹਾਨੂੰ ਬਿਲਕੁਲ ਨਹੀਂ ਛੁਪਾਉਣਾ ਚਾਹੀਦੀ ਉਹ ਚੀਜ਼. ਇਹ ਨਹੀਂ ਸੋਚਣਾ ਚਾਹੀਦਾ ਕਿ ਹਾਂਜੀ ਉਹ ਬਿਲਕੁਲ ਸਟੇਬਲ ਨੇ, ਸਾਨੂੰ ਕੀ ਜ਼ਰੂਰਤ ਪਈ ਹੈ ਦੱਸਣ ਦੀ ਐਡਵਾਈਜ਼ਰ ਨੂੰ ਕਿ ਹਾਂਜੀ ਉਹਨਾਂ ਨੂੰ ਕੋਈ ਹਾਰਟ ਇਸ਼ੂ ਹੈ, ਡਾਇਬਟੀਜ਼ ਹੈ. ਜ਼ਰੂਰਤ ਉਸ ਟਾਈਮ ਪੈਂਦੀ ਹੈ ਜਦੋਂ ਕਲੇਮ ਆਉਂਦਾ. ਉਸ ਟਾਈਮ ਤੁਹਾਨੂੰ ਜਿਹੜੇ ਤੁਸੀਂ ਹੁਣੇ $200-$400 ਜਿਹੜਾ ਤੁਸੀਂ ਪ੍ਰੀਮੀਅਮ 'ਤੇ ਸੇਵ ਕਰ ਰਹੇ ਹੋ, ਉਸ ਟਾਈਮ ਤੁਹਾਨੂੰ ਥਾਊਜ਼ੈਂਡਸ ਆਫ ਡਾਲਰ ਯੂਅਰ ਪੇਇੰਗ ਫਰੋਮ ਯੂਅਰ ਪੋਕਿਟ. ਤਾਂ ਇਸ ਤੋਂ ਜ਼ਿਆਦਾ ਬੈਟਰ ਹੈ ਤੁਸੀਂ ਸਾਰਾ ਕੁਝ ਡਿਕਲੇਅਰ ਕਰਕੇ ਇੱਕ ਪ੍ਰੋਪਰ ਕਵਰੇਜ ਲਓ. ਵਿਜ਼ਟਰ ਇੰਸ਼ੋਰੈਂਸ ਲਈ, ਸੁਪਰਵੀਜ਼ਾ ਇੰਸ਼ੋਰੈਂਸ ਲਈ ਡਿਫਰੈਂਟ ਵੱਖਰੇ ਪਲਾਨ ਹੁੰਦੇ ਨੇ. ਮੰਥਲੀ ਪਲਾਨ ਸੁਪਰਵੀਜ਼ਾ ਲਈ ਅਤੇ ਐਨੂਅਲ ਪਲਾਨ ਵੀ ਅਵੇਲੇਬਲ ਹੈ. ਬਟ ਵਿਜ਼ਟਰ ਵੀਜ਼ਾ 'ਤੇ ਜਿਹੜਾ ਤੁਸੀਂ ਆ ਰਹੇ ਹੋ ਅਤੇ ਨੰਬਰ ਆਫ ਡੇਜ਼ ਦੇ ਹਿਸਾਬ ਦੇ ਨਾਲ ਤੁਹਾਡਾ ਪ੍ਰੀਮੀਅਮ ਜਿਹੜਾ ਹੈ ਕਾਊਂਟ ਹੁੰਦਾ. ਹੁਣ ਬਹੁਤ ਵਾਰੀ ਕੁਐਸਚਨ ਆਉਂਦਾ ਕਿ ਸਾਡੀ ਪੋਲਿਸੀ 'ਤੇ ਅਗਰ ਕਲੇਮ ਆ ਗਿਆ, ਅਗਰ ਉਹ ਇੱਥੇ ਕੋਈ ਐਮਰਜੈਂਸੀ ਹੋ ਗਈ, ਉਹਦੇ ਬਾਅਦ ਉਹਨਾਂ ਨੇ ਜਲਦੀ ਚਲੇ ਜਾਣਾ ਹੈ ਅਤੇ ਤੁਸੀਂ ਰੀਫੰਡ ਦਿਓਗੇ? ਯੈਸ, ਦੇਰ ਆਰ ਕੰਪਨੀਜ਼ ਜਿਨ੍ਹਾਂ ਨੇ ਰੀਫੰਡ ਫਿਰ ਵੀ ਦੇਣਾ ਅਗਰ ਕਲੇਮ ਹੋਇਆ, ਬਟ ਸਾਰੀ ਕੰਪਨੀਜ਼ ਨਹੀਂ ਕਰਦੀ. ਸੋ ਅਗਰ ਤੁਸੀਂ ਇਹ ਚੀਜ਼ ਨਹੀਂ ਪੁੱਛਦੇ ਐਡਵਾਈਜ਼ਰ ਤੋਂ ਜਾਂ ਐਡਵਾਈਜ਼ਰ ਤੁਹਾਨੂੰ ਨਹੀਂ ਦੱਸਦਾ, ਤਾਂ ਤੁਹਾਨੂੰ ਇਸ ਬਾਰੇ ਪਤਾ ਨਹੀਂ ਹੁੰਦਾ. ਇਸੇ ਕਰਕੇ ਆਈ ਮੇਕ ਸ਼ੋਰ ਕਿ ਮੈਂ ਤੁਹਾਨੂੰ ਸਾਰੀ ਚੀਜ਼ਾਂ ਐਕਸਪਲੇਨ ਕਰਾਂ ਪਹਿਲਾਂ. ਬਿਲਕੁਲ ਹੋ ਸਕਦਾ ਪੂਰੀ ਪਾਲਿਸੀ ਐਕਸਪਲੇਨ ਕਰਨ ਤੁਹਾਨੂੰ ਘੰਟਾ ਲੱਗ ਜਾਣਾ ਮੈਨੂੰ ਸੁਣਨ ਲਈ. ਸੋ ਐਬਸੋਲੂਟਲੀ ਐਸ ਪਰ ਯੋਰ ਨੀਡ,
0: ਜੋ ਵੀ ਚੀਜ਼ਾਂ ਤੁਸੀਂ ਦੱਸਣੀਆਂ ਹਨ, ਉਹ ਡੈਫੀਨੇਟਲੀ ਉਹ ਬੜੀਆਂ ਲਾਹੇਵੰਦ ਹੋਣਗੀਆਂ, ਬੜੀਆਂ ਉਸਦਾ ਮੀਨਿੰਗ ਹੋਏਗਾ, ਉਸ ਚੀਜ਼ ਦੇ ਵਿੱਚ ਬੈਨੀਫਿਟ ਜਿਹੜੇ ਸਾਡੇ ਸੁਣ ਰਹੇ ਉਹਨਾਂ ਦਾ ਹੀ ਹੋਏਗਾ. ਮੈਂ ਲਾਸਟ ਵੀਕ ਤੁਹਾਨੂੰ ਗੱਲ ਕੀਤੀ ਸੀ, ਬਹੁਤ ਫੈਮਿਲੀਜ਼ ਇਸ ਗੱਲ ਨੂੰ ਲੈ ਕੇ ਚਿੰਤਤ ਹੁੰਦੀਆਂ. ਕਈ ਵਾਰੀ ਇੱਥੇ ਆ ਕੇ ਇਸ਼ੂ ਆ ਜਾਂਦੇ ਆ ਫੈਮਿਲੀਜ਼ ਨੂੰ, ਕਈ ਵਾਰੀ ਓਲਡ ਏਜ ਸਾਡੇ ਰਿਸਪੈਕਟਡ ਆਉਂਦੇ ਆ ਅਤੇ ਇੱਥੇ ਆ ਕੇ ਕਈ ਵਾਰੀ ਕੋਈ ਇਸ਼ੂ ਆ ਜਾਂਦੇ ਉਹਨਾਂ ਨੂੰ, ਫਿਰ ਰਾਈਟ ਵੇ ਇੰਸ਼ੋਰੈਂਸ ਕਵਰ ਨਹੀਂ ਕਰਦੀ ਉਹਨਾਂ ਦੀ.
3: ਬਿਲਕੁਲ, ਨਾਟ ਓਨਲੀ ਓਲਡ ਏਜ, ਮੇਰੇ ਕੋਲੋਂ ਹੁਣ ਪਰਸੋਂ ਦੀ ਗੱਲ ਹੈ, 26 ਈਅਰ ਓਲਡ ਚਾਈਲਡ, ਮਤਲਬ ਉਹਨਾਂ ਦਾ ਤਾਂ ਬੱਚਾ ਹੀ ਸੀਗਾ ਜਿਹੜਾ ਮੈਨੂੰ ਕਾਲ ਕਰ ਰਹੇ ਸੀਗੇ. ਹੀ ਇਜ਼ ਹੋਸਪਿਟਲਾਈਜ਼ ਬਿਕੋਜ਼ ਆਫ ਸਮ ਲਿਵਰ ਇਸ਼ੂ. ਅਤੇ ਇੱਥੇ
0: 26
3: ਦਾ, ਅਤੇ ਕੋਈ ਆਲਰੇਡੀ ਕੋਈ ਲਿਵਰ ਇਸ਼ੂ ਚੱਲ ਰਿਹਾ ਹੋਏਗਾ. ਸੋ ਦੇ ਆਰ ਵਿਜ਼ਿਟਿੰਗ ਕੈਨੇਡਾ ਅਤੇ 26 ਦੇ ਕੋਈ ਹੋਸਪਿਟਲਾਈਜ਼ ਹੈਗੇ ਲਿਵਰ ਇਸ਼ੂ ਕਰਕੇ. ਸੋ ਪੇਰੈਂਟਸ ਨੇ ਕਾਲ ਕੀਤਾ ਕਿ ਤੁਸੀਂ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਹੋ? ਐਬਸੋਲੂਟਲੀ ਨੋਟ. ਉਸ ਟਾਈਮ ਇੰਸ਼ੋਰੈਂਸ ਨਹੀਂ ਅਸੀਂ ਪ੍ਰੋਵਾਈਡ ਕਰ ਸਕਦੇ ਜਦੋਂ ਤੁਸੀਂ ਕੈਨੇਡਾ ਲੈਂਡ ਹੋਣਾ, ਉਸ ਤੋਂ ਪਹਿਲਾਂ ਤੁਸੀਂ ਇੰਸ਼ੋਰੈਂਸ ਲੈਣੀ ਹੈ. ਇਸੇ ਕਰਕੇ ਆਈ ਡੋਂਟ ਨੋ ਵਾਈ ਗਵਰਨਮੈਂਟ ਉਹਨਾਂ ਨੇ ਕਿਉਂ ਨਹੀਂ ਵਿਜ਼ਟਰ ਵੀਜ਼ਾ 'ਤੇ ਇੰਸ਼ੋਰੈਂਸ ਮੈਂਡੇਟੋਰੀ ਕੀਤੀ ਜਿਵੇਂ ਸੁਪਰ ਵੀਜ਼ਾ 'ਤੇ. ਉੱਥੇ ਵੀ ਮੈਂਡੇਟੋਰੀ ਕਰ ਦੇਣੀ ਚਾਹੀਦੀ, ਬਿਕੋਜ਼ ਤੁਹਾਨੂੰ ਪਤਾ ਹੈ ਕਿ ਇੱਥੇ ਆ ਕੇ ਕੋਈ ਐਮਰਜੈਂਸੀ ਤੁਹਾਡਾ ਕੁਛ ਨਹੀਂ ਕਵਰ ਹੋਣਾ. ਤੁਸੀਂ ਅਸੀਂ ਯੂਰਪ ਜਾਂਦੇ ਹਾਂ ਅਤੇ ਸਾਨੂੰ ਹੁੰਦਾ ਹੈ ਨਾ, ਲੈ ਕੇ ਜਾਂਦੇ ਹਾਂ ਨਾ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ, ਕਿਉਂਕਿ ਉੱਥੇ ਮੈਂਡੇਟੋਰੀ ਹੈ. ਇੱਥੇ ਵੀ ਮੈਂਡੇਟੋਰੀ ਕਰ ਦੇਣੀ ਚਾਹੀਦੀ. ਤੁਹਾਨੂੰ ਨਹੀਂ ਪਤਾ ਹਰਜੀਤ ਜੀ, ਮੈਂ ਇੱਕ ਰਿਸਰਚ ਪੜ੍ਹ ਰਹੀ ਸੀਗੀ, ਸਾਡੇ ਹੋਸਪਿਟਲਸ ਦੇ ਅੰਦਰ ਵੀ ਆਰ ਹੋਸਪਿਟਲਸ ਆਰ ਇਨ ਡੈਟ ਫਾਰ ਮਿਲੀਅਨਸ ਡਾਲਰਸ.
0: ਅੱਛਾ,
3: ਪੇ ਹੀ ਨਹੀਂ ਹੋਇਆ. ਕਿੱਥੋਂ? ਬਿਕੋਜ਼ ਪੀਪਲ ਡੂ ਨੋਟ ਪੇ. ਅਸੀਂ ਸਾਰਿਆਂ, ਸਾਡੇ ਕੋਲੋਂ ਤਾਂ ਹੈਲਥ ਕਾਰਡ ਹੈ, ਬਟ ਜਿਹੜੇ ਵਿਜ਼ਿਟਰ ਇੱਥੇ ਵਿਜ਼ਿਟ ਕਰ ਰਹੇ ਉਹਨਾਂ ਦੇ ਕੋਲ ਤਾਂ ਕੁਛ ਵੀ ਨਹੀਂ ਹੈ. ਸੋ ਵੇਅਰ ਇਜ਼ ਦ ਮਨੀ ਗੋਇੰਗ? ਸੋ ਇਸੇ ਕਰਕੇ ਇੱਕ ਪ੍ਰੋਪਰ ਸਿਸਟਮ ਹੋਣਾ ਚਾਹੀਦਾ ਕਿ ਵਿਜ਼ਿਟਰ ਵੀਜ਼ਾ ਤੇ ਉੱਤੇ ਵੀ ਐਮਰਜੈਂਸੀ ਮੈਡੀਕਲ ਜ਼ਰੂਰ ਹੋਣੀ ਚਾਹੀਦੀ.
0: ਇੱਕ ਦਿਨ ਮੈਂ ਵੀ ਕਿਸੇ ਮੈਂਬਰ ਆਫ ਪਾਰਲੀਮੈਂਟ ਕੋਲ ਬੈਠਾ ਸੀ, ਉੱਥੇ ਵੀ ਗੱਲ ਹੋਈ, ਕਹਿੰਦੇ ਗਵਰਨਮੈਂਟ ਦਾ ਸਭ ਤੋਂ ਜਿਹੜਾ ਜ਼ਿਆਦਾ ਖਰਚਾ ਹੁੰਦਾ ਨਾ ਹੈਲਥ ਦੇ ਉੱਤੇ, ਉਦਾਂ
3: ਬਿਲਕੁਲ ਹੁੰਦਾ
0: ਜਿੰਨੇ ਇੱਥੇ ਡਾਲਰਸ ਜਿੰਨਾ ਖਰਚਾ ਹੈਲਥ ਦਾ ਇੱਥੇ, ਕਿਉਂਕਿ ਅਮੈਰੀਕਾ ਵਿੱਚ ਇੱਦਾਂ ਨਹੀਂ ਹੈ. ਅਮੈਰੀਕਾ ਵਿੱਚ ਲੋਕਾਂ ਦੇ ਕੋਲ ਇੰਸ਼ੋਰੈਂਸ ਹੈ, ਉਹ ਸਾਰੇ ਕਲੇਮ ਜਿਹੜੇ ਇੰਸ਼ੋਰੈਂਸ ਕਰਦੀ ਹੈਗੀ ਹੈ, ਤੇ ਉੱਥੇ ਤਾਂ ਕਈ ਵਾਰੀ ਬੰਦਾ ਡਾਕਟਰ ਕੋਲ ਜਾਣ ਲੱਗੇ ਉਹ ਡਰਦਾ ਅਮੈਰੀਕਾ ਵਿੱਚ ਜੇ ਇੰਸ਼ੋਰੈਂਸ ਤੁਹਾਡੇ ਕੋਲ ਨਹੀਂ ਹੈਗੀ. ਮੋਸਟਲੀ 100 ਦੇ ਵਿੱਚੋਂ 100 ਲੋਕਾਂ ਦੇ ਕੋਲ ਇੰਸ਼ੋਰੈਂਸ ਹੈ ਉੱਥੇ. ਪਰ ਇੱਥੇ ਅਸੀਂ ਥੈਂਕ ਗੋਡ ਕਿ ਸਾਡੇ ਕੋਲ ਹੈਲਥ ਕਾਰਡ ਹੈ ਅਤੇ ਇਸ ਚੀਜ਼ ਵਧੀਆ ਹੈ. ਪਰ ਮੈਂ ਹੈਰਾਨ ਹਾਂ ਕਿ ਗਵਰਨਮੈਂਟ ਦੇ ਜਿਹੜੇ ਗਵਰਨਮੈਂਟ ਆਫ ਕੈਨੇਡਾ ਦਾ ਜਿਹੜਾ ਕਿ ਸਭ ਤੋਂ ਜ਼ਿਆਦਾ ਕਹਿੰਦੇ ਖਰਚਾ ਜਿਹੜਾ ਹੈ ਉਹ ਹੈਲਥ ਦੇ ਉੱਤੇ ਜਾਂਦਾ ਹੈ, ਕਿਉਂਕਿ ਡਾਕਟਰਸ ਦੀਆਂ ਫੀਸਾਂ, ਕਿੰਨੇ ਹੋਸਪਿਟਲ ਹੋਣਗੇ ਇੱਥੇ,
3: ਬਿਲਕੁਲ
0: ਕਿੰਨੀਆਂ ਉੱਥੇ ਨਰਸਿਸ ਹੋਣਗੀਆਂ, ਸਟਾਫ ਹੋਏਗਾ, ਫਿਰ ਬਿਲਡਿੰਗਸ, ਉਹਦੇ ਬਿੱਲ, ਬੱਤੀਆਂ, ਯੂ ਨੋ
3: ਐਨ ਅਮਾਊਂਟ ਆਫ ਨੰਬਰ ਆਫ ਵਿਜ਼ਿਟਰਸ ਆਰ ਕਮਿੰਗ ਟੂ ਕੈਨੇਡਾ, ਸਪੈਸ਼ਲੀ ਪੇਰੈਂਟਸ. ਤੇ ਬੜੀ ਮੈਨੂੰ ਹੁਣੇ ਵੀ ਇਹ ਚੀਜ਼ ਸੋਚ ਕੇ ਬੜਾ ਉਹ ਹੁੰਦਾ ਕਿ ਸਾਡੀ ਕਮਿਊਨਿਟੀ ਦੇ ਅੰਦਰ ਹੀ ਬਹੁਤ ਵਾਰੀ ਸਪੈਸ਼ਲੀ ਬੱਚੇ ਜਿਹੜੇ ਸਟੂਡੈਂਟਸ ਇੱਥੇ ਆਏ ਹੋਏ ਨੇ ਜਾਂ ਵਰਕ ਪਰਮਿਟ 'ਤੇ ਹੋ ਤੁਸੀਂ, ਪਲੀਜ਼ ਅਗਰ ਤੁਸੀਂ ਮੈਨੂੰ ਸੁਣ ਰਹੇ ਹੋ ਅਗਰ ਤੁਹਾਡੇ ਪੇਰੈਂਟਸ ਇੱਥੇ ਆ ਰਹੇ ਨੇ, ਡਜ਼ ਨੋਟ ਮੈਟਰ ਅਗਰ ਤੁਹਾਡੇ ਪੇਰੈਂਟਸ ਯੰਗ ਨੇ, ਅਗਰ ਉਹ ਅਰਲੀ 40s ਦੇ ਅੰਦਰ ਨੇ ਜਾਂ ਅਰਲੀ 50s ਦੇ ਅੰਦਰ ਨੇ, ਤੁਸੀਂ ਸੋਚਦੇ ਹੋ ਬਿਲਕੁਲ ਫਿੱਟ ਹੈ, ਉਹਨਾਂ ਦੀ ਕੀ ਜ਼ਰੂਰਤ ਹੈ ਸਾਨੂੰ ਮੈਡੀਕਲ ਇੰਸ਼ੋਰੈਂਸ ਲੈਣ ਦੀ? ਪਲੀਜ਼ ਇੰਜ ਨਾ ਕਰੋ. ਵਾਈ? ਬਿਕੋਜ਼ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ੀਅਲ ਕ੍ਰੰਚ ਤੇ ਪਾ ਰਹੇ ਹੋ. ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਮੈਡੀਕਲੀ ਫਿੱਟ ਹੈ ਉਹਨੂੰ ਕੁਛ ਹੋਣਾ ਨਹੀਂ ਹੈ. ਇਹ ਸਾਨੂੰ ਨਹੀਂ ਪਤਾ, ਸਾਡੇ ਹੱਥ 'ਚ ਨਹੀਂ ਹੈ. ਅਸੀਂ ਬਾਹਰ ਬੰਦਾ ਚੱਲਦੇ ਚੱਲਦੇ ਡਿੱਗ ਜਾਂਦਾ ਹੈ, ਉਹਨੂੰ ਪਤਾ ਹੁੰਦਾ ਮੈਂ ਡਿੱਗਣਾ? ਸੋ ਇੰਜਰੀ ਵੀ ਕਵਰ ਹੁੰਦੀ ਹੈ ਇਹਦੇ ਅੰਦਰ, ਕੋਈ ਇੰਜਰੀ ਹੋ ਗਈ, ਕੋਈ ਇਲਨੈਸ ਹੋ ਗਈ ਐਮਰਜੈਂਸੀ ਕਰਕੇ. ਇਸੇ ਕਰਕੇ ਇੰਸ਼ੋਰੈਂਸ ਜਿਹੜਾ ਹੈ, ਸਭ ਤੋਂ ਪਹਿਲਾਂ ਇਹਨੂੰ ਇਹ ਨਾ ਸੋਚਿਆ ਕਰੋ ਕਿ ਇੰਸ਼ੋਰੈਂਸ ਲਿੱਤੀ ਹੈ ਸਾਨੂੰ ਕੀ ਮਿਲ ਰਿਹਾ. ਇੰਸ਼ੋਰੈਂਸ ਤਾਂ ਉਹ ਤੁਹਾਨੂੰ ਮਿਲ ਰਿਹਾ ਕਿ ਤੁਸੀਂ ਆਪਣਾ ਰਿਸਕ ਕਵਰ ਕਰ ਰਹੇ ਹੋ, ਉਹ ਸਭ ਤੋਂ ਵੱਡੀ ਚੀਜ਼ ਤੁਹਾਨੂੰ ਮਿਲ ਰਹੀ ਹੈ. ਐਵਰੀਥਿੰਗ ਇਜ਼ ਨੋਟ ਕਿ ਮਨੀ ਬੈਕ ਤੁਹਾਨੂੰ ਮਿਲੇਗਾ, ਰਾਈਟ? ਆਪਣਾ ਰਿਸਕ ਕਵਰ ਕਰਨਾ.
0: ਨੰਬਰ ਦੋ ਆਪਣਾ ਮੈਮ, ਕਿਹੜੇ ਨੰਬਰ ਤੇ ਕਾਲ ਕੀਤੀ ਜਾ ਸਕਦੀ?
3: ਬਿਲਕੁਲ, ਮੇਰਾ ਨੰਬਰ ਹੈ 416-524-3535,
0: 7,000 ਵਿੱਚ ਅਸੀਂ ਵਾਸ਼ਰੂਮ ਤਿਆਰ ਕਰ ਰਹੇ ਹਾਂ ਤੁਹਾਡੇ ਘਰਾਂ ਦੇ. ਇਹ ਬੜਾ ਇੱਕ ਸੇਲ ਵਰਗਾ ਮਾਹੌਲ ਹੀ ਹੈ, ਜਿਵੇਂ ਬਲੈਕ ਫਰਾਈਡੇ ਸੇਲਾਂ ਲੱਗਦੀਆਂ ਹੁੰਦੀਆਂ, ਉਸੇ ਤਰ੍ਹਾਂ ਦਾ ਇਹ ਸੇਲ ਵਾਲਾ ਕੰਮ ਹੀ ਹੈ. $7,000 ਵਿੱਚ ਵਾਸ਼ਰੂਮ ਬੜੇ ਤਿਆਰ ਹੋ ਰਹੇ ਆ, ਬਹੁਤ ਫੈਮਿਲੀਜ਼ ਜਿਹਨਾਂ ਦੇ ਪੁਰਾਣੇ ਘਰ ਆ ਉਹ ਵਾਸ਼ਰੂਮ ਆਪਣੇ ਤਿਆਰ ਕਰਾ ਰਹੇ. ਜੇ ਟੱਪ ਲੱਗੇ ਆ ਟੱਪ ਕੱਢ ਦੇਣਗੇ, ਟਾਈਲਾਂ ਤੁਹਾਡੀਆਂ ਸਾਰੀਆਂ ਪੜ ਦੇਣਗੇ, ਫਲੋਰ ਦੀਆਂ ਟਾਈਲਾਂ, ਟੋਇਲਟ ਸੀਟ, ਟੱਪ ਦੇ ਜਿਹੜੇ ਕਿ ਟਾਇਲਸ ਲੱਗੀਆਂ ਹੋਈਆਂ ਲੈਫਟ ਰਾਈਟ ਦੇ, ਬੈਕ ਸਾਈਡ ਦੇ ਲੱਗੀਆਂ, ਉਹ ਵੀ ਸਾਰੀਆਂ ਮੂਵ ਆਨ ਹੋ ਜਾਣਗੀਆਂ. ਫਲੋਰ ਦੀਆਂ ਟਾਈਲਾਂ ਮੂਵ ਹੋ ਜਾਣਗੀਆਂ, ਸਿੰਕ ਤੁਹਾਡੀਆਂ ਮੂਵ ਹੋ ਜਾਣਗੀਆਂ, ਤੁਹਾਡੀ ਵੈਨਟੀ ਕੋਈ ਪੁਰਾਣੀ ਲੱਗੀ ਉਹ ਮੂਵ ਹੋ ਜਾਏਗੀ, ਟੂਟੀਆਂ ਤੁਹਾਡੀਆਂ ਮੂਵ ਹੋ ਜਾਣਗੀਆਂ, ਸ਼ਾਵਰ ਜਿਹੜਾ ਤੁਹਾਡਾ ਸਟੈਂਡਿੰਗ ਸ਼ਾਵਰ ਬਣ ਜਾਏਗਾ ਉੱਥੇ ਸ਼ੀਸ਼ੇ ਲੱਗ ਜਾਣਗੇ, ਫਿਰ ਨਾਲ ਪੋਟ ਲਾਈਟਸ ਨਵੀਆਂ ਲੱਗ ਜਾਣਗੀਆਂ, ਨਾਲ ਨਾਲ ਸ਼ੀਸ਼ੇ ਨਵੇਂ ਜਿਹੜੇ ਹੋਣਗੇ, ਇੱਕ ਤਾਂ ਸ਼ਾਵਰ ਵਾਲੇ ਸ਼ੀਸ਼ੇ, ਦੂਜੇ ਸ਼ੀਸ਼ੇ ਵੀ ਨਵੇਂ ਲੱਗਣੇ, ਸ਼ੀਸ਼ੇ ਦੇ ਉੱਪਰ ਲਾਈਟਾਂ ਲੱਗੀਆਂ ਉਹ ਵੀ ਨਵੀਆਂ ਲੱਗਣਗੀਆਂ. ਟੋਟਲ $7,000 ਫਲੈਟ ਤੁਸੀਂ ਪੇ ਕਰਨਾ, ਔਰ ਇਹ ਪ੍ਰਾਈਜ਼ ਬੜੀ ਘੱਟ ਹੈ. ਫਿਰ ਬੜਾ ਇਹ ਬਿਜ਼ਨਸ ਲੈ ਰਹੇ ਬੰਦੇ, ਤਕਰੀਬਨ 10th ਵਾਸ਼ਰੂਮ ਸ਼ੁਰੂ ਕਰਤਾ ਇਹਨਾਂ ਨੇ ਬਣਾਉਣਾ, 8 ਵਾਸ਼ਰੂਮ ਤਾਂ ਕੱਲ੍ਹ ਪਿਛਲੇ ਹਫ਼ਤੇ ਤੱਕ ਬਣਾ ਚੁੱਕੇ ਸੀ, ਔਰ 10 ਵਾਸ਼ਰੂਮ ਅਤੇ ਇਹ ਹਲੇ ਮਹੀਨਾ ਵੀ ਨਹੀਂ ਹੋਇਆ ਸਾਨੂੰ ਐਡ ਕਰਦੇ ਨੂੰ. ਭਾਅ ਜੀ ਨੇ ਕਹਿੰਦੇ, ਹਰਜੀਤ ਭਾਅ ਜੀ ਬਹੁਤ ਪਰਿਵਾਰ ਥੈਂਕ ਯੂ ਕਰ ਰਿਹਾ ਪੰਜਾਬੀ ਵਿਰਸਾ ਦਾ, ਕਹਿੰਦੇ ਵੀ ਇੰਨੇ ਜ਼ਿਆਦੀਆਂ ਕਾਲਸ ਆ ਰਹੀਆਂ. ਇਹੀ ਰੀਜ਼ਨ ਆ ਕਿ ਪ੍ਰਾਈਜ਼ ਬੜੀ ਵਧੀਆ. ਫਿਰ ਟਾਈਲਾਂ ਵੀ 2x4 ਦੀਆਂ, ਜਿਹੜੀਆਂ ਲੇਟੈਸਟ ਗ੍ਰੇ ਔਰ ਵਾਈਟ ਦਾ ਕੰਬੀਨੇਸ਼ਨ ਬਣਨਾ, ਵੈਂਟੀਜ਼ ਵੀ ਤੁਹਾਡੀਆਂ ਗ੍ਰੇ ਕਲਰ ਦੀ ਲੱਗਣਗੀਆਂ, ਸਿੰਕ ਤੁਹਾਡੀਆਂ ਵਧੀਆ, ਟੂਟੀਆਂ ਵੀ ਉਹਦੇ ਉੱਤੇ ਨਵੀਆਂ ਲੱਗਣੀਆਂ, ਸਾਰੀ ਚੀਜ਼ ਬ੍ਰੈਂਡ ਨਿਊ ਲੱਗ ਜਾਣੀ, ਨਵੀਆਂ ਪਾਈਪਸ, ਨਵੀਆਂ ਜੋ ਵੀ ਹੁੰਦਾ, ਐਵਰੀ ਸਿੰਗਲ ਥਿੰਗ ਇਜ਼ ਬ੍ਰੈਂਡ ਨਿਊ ਇਨ ਯੂਅਰ ਵਾਸ਼ਰੂਮ. ਨੰਬਰ ਤੁਸੀਂ ਨੋਟ ਕਰੋ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ 416-688-8100, 416-678-8100 ਤੇ ਕਾਲ ਕੀਤੀ ਜਾ ਸਕਦੀ ਹੈ. ਰੈਨੋਵੇਸ਼ਨ ਦਾ ਤੁਹਾਡਾ ਹੋਰ ਵੀ ਘਰ 'ਚ ਕੋਈ ਕੰਮ ਹੈ ਤੁਸੀਂ ਫਿਰ ਵੀ ਕਰਵਾ ਸਕਦੇ ਹਾਂ, ਜਾਂ ਤੁਸੀਂ ਬੇਸਮੈਂਟ ਨਵੀਂ ਬਣਾਉਣੀ ਹੈ ਫਿਰ ਵੀ ਬਣਾ ਲਿਓ, ਕੋਈ ਘਰ 'ਚ ਉੱਦਾਂ ਟੁੱਟ ਭੱਜ ਹੋ ਜਾਂਦੀ, ਸਾਰੇ ਮੇਨ ਫਲੋਰ 'ਤੇ ਟਾਈਲਾਂ ਨਵੀਆਂ ਲਵਾਉਣੀਆਂ ਉਹ ਵੀ ਲਾ ਦੇਣਗੇ, ਠੀਕ ਹੈ ਜੀ? ਰੇਟ ਬੜਾ ਘੱਟ ਹੈ ਮੁੰਡਿਆਂ ਦਾ, 416-688 ਅੱਗੇ ਹੈ ਜੀ 8100, 416-678-8100 ਤੇ ਤੁਸੀਂ ਜਲਦੀ ਜਲਦੀ ਜਲਦੀ ਜਲਦੀ ਕਾਲ ਕਰ ਲਿਓ. ਇਹ ਤੁਹਾਡੇ ਵਾਸਤੇ ਬਈ ਨੰਬਰ ਮੈਂ ਤੁਹਾਨੂੰ ਦੇ ਰਿਹਾ, A to Z ਕਿਚਨ ਕੈਬਨਟ ਵਾਲਿਆਂ ਦਾ ਨੰਬਰ ਤੁਸੀਂ ਨੋਟ ਕਰੋ. ਵਧੀਆ ਕਿਚਨ ਕੈਬਨਟਸ ਜਿੱਥੇ ਤੁਹਾਡੀਆਂ ਤਿਆਰ ਕਰ ਰਹੇ ਆ, 2 ਫੈਕਟਰੀਆਂ ਚੱਲਦੀਆਂ ਇਹਨਾਂ ਦੀਆਂ ਮਿੱਤਰਾਂ ਦੀਆਂ, 1 ਫੈਕਟਰੀ ਚੱਲਦੀ ਹੈ ਮਿੱਤਰਾਂ ਦੀ ਬ੍ਰੈਂਪਟਨ ਦੇ ਵਿੱਚ, ਦੂਜੀ ਫੈਕਟਰੀ ਚੱਲਦੀ ਹੈ ਮਿੱਤਰਾਂ ਦੀ ਨਿਆਗਰਾ ਫਾਲ ਦੇ ਵਿੱਚ. ਅਤੇ ਜੇ ਉਸ ਏਰੀਏ ਵਾਲੇ ਸਾਡੇ ਫੈਮਿਲੀ ਸੁਣ ਰਹੇ, ਨੰਬਰ ਇੱਕੋ ਹੀ ਲੱਕੀ ਬਾਦਸ਼ਾਹ ਜੀ ਦਾ, 416-720-7073 ਦਾ ਕਾਲ ਕੀਤੀ ਜਾ ਸਕਦੀ ਹੈ, 416-720-7073 7073 ਦੇ ਕੋਕ ਦੀ ਜਾ ਸਕਦੀ ਹੈ। ਕਿਚਨ ਕੈਬਨਿਟਸ ਬੜੀਆਂ ਕਮਾਲ ਦੀਆਂ ਬਣਾਉਂਦੇ ਆ, ਅੱਜ ਕੱਲ੍ਹ ਕੰਬੀਨੇਸ਼ਨ ਤਿਆਰ ਕਰ ਰਹੇ ਆ ਗ੍ਰੇ ਔਰ ਬਲਿਊ ਦਾ, ਤੁਸੀਂ ਜਾ ਕੇ ਦੇਖੋ ਇਹਨਾਂ ਦੇ ਸ਼ੋਰੂਮ ਦੇ ਵਿੱਚ, ਫਿਰ ਤੁਹਾਨੂੰ ਪਤਾ ਲੱਗਦਾ ਕਿ ਕੈਸਾ ਕਮਾਲ ਦੀਆਂ ਕਿਚਨ ਕੈਬਨਿਟ ਤਿਆਰ ਕਰਦੇ ਆ। ਵਾਈਟ ਔਰ ਗ੍ਰੇ ਦਾ ਕੰਬੀਨੇਸ਼ਨ ਤਿਆਰ ਕਰ ਰਹੇ ਆ ਤੁਹਾਡੇ ਵਾਸਤੇ, ਕਿਉਂਕਿ ਤੁਹਾਨੂੰ ਜ਼ਿੰਮੇਵਾਰੀ ਤੁਹਾਡੀ ਖਤਮ ਹੋ ਜਾਂਦੀ ਹੈ। ਕਾਊਂਟਰ ਟੌਪ ਵੀ ਇਹਨਾਂ ਨੇ ਨਵੇਂ ਲਾਉਣੇ ਆ ਗ੍ਰੇ ਨਾਈਟ ਦੇ, ਅਤੇ ਵੈਂਟੀਜ਼ ਜਿਹੜੀਆਂ ਥੱਲੇ ਸਾਰੀਆਂ ਸਟੋਰੇਜ ਏਰੀਆ ਤੁਹਾਡਾ ਸਾਰਾ ਬ੍ਰੈਂਡ ਨਿਊ ਕਰ ਦੇਣਾ ਇਹਨਾਂ ਨੇ, ਔਰ ਨਵੀਆਂ ਕਿਚਨ ਕੈਬਨਿਟ ਦੇ ਮਾਸਟਰ ਲੋਕ ਆ। ਔਰ ਇੱਕ ਵਾਰੀ ਜੇ ਤੁਸੀਂ ਕਿਚਨ ਕੈਬਨਿਟ ਬਣਾ ਲਈਆਂ ਅਤੇ ਗੁਆਂਢੀਆਂ ਨੇ ਤੁਹਾਡੇ ਘਰ ਆਉਣਾ ਹੀ ਆਉਣਾ ਪੱਕਾ ਦੇਖਣ ਵਾਸਤੇ ਵੀ ਕਿਚਨ ਕੈਬਨਿਟ ਬਣੀਆਂ ਕਿੱਥੋਂ ਆ। 416-720-7073 416-720-7073 ਦੇ ਜਲਦੀ ਤੋਂ ਪਹਿਲਾਂ ਕਾਲ ਕਰ ਲਿਓ। A to Z ਕਿਚਨ ਕੈਬਨਿਟ, ਬਈ ਵਾਹ ਕਿਆ ਕਿਚਨ ਕੈਬਨਿਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਿਟ ਦੇਖੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਿਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਿਟ ਵਾਸਤੇ A to Z ਕਿਚਨ ਕੈਬਨਿਟ 416-720-7073 905-720-7073 ਦੇ ਕਾਲ ਕਰ ਸਕਦੇ ਹੋ। ਪੰਜਾਬੀ ਆ ਗਏ।

ਇਹ ਗੀਤ ਤਾਂ ਮੇਰੀ ਜਾਨ ਹੀ ਆ। ਇਹ ਪਤਾ ਨਹੀਂ ਇਸ ਗੀਤ ਵਿੱਚ ਕੀ ਪਾਤਾ ਬਣਾਉਣ ਵਾਲਿਆਂ ਨੇ, ਔਰ ਜਿੰਨੀ ਵਾਰ ਵੀ ਅਸੀਂ ਇਹ ਗੀਤ ਸੁਣਦੇ ਹਾਂ ਸਾਨੂੰ ਆਲਵੇਜ਼ ਹੀ ਬਿਲਕੁਲ ਨਇਆ ਔਰ ਬਿਲਕੁਲ ਕਹਿੰਦੇ ਹੁੰਦੇ ਆ ਬਸ ਤੁਸੀਂ ਅੱਗੋਂ ਸਮਝ ਗਏ ਮੈਂ ਕਹਿਣਾ ਕੀ ਚਾਹੁੰਦਾ, ਠੀਕ ਹੈ ਨਾ। ਸਾਰੀਆਂ ਗੱਲਾਂ ਵੀ ਥੋੜ੍ਹਾ ਜਿਹਾ ਇਸ਼ਾਰਾ ਵੀ ਸਮਝਿਆ ਕਰੋ, ਇਹੋ ਜਿਹੇ ਗੀਤ ਜਿਹੜੇ ਕਿ ਬਣ ਗਏ ਆ, ਔਰ ਇਹ ਗੀਤ ਇੰਨੇ ਕੁ ਪਿਆਰੇ ਆ, ਇੰਨੇ ਕੁ ਮਿੱਠੇ ਗੀਤ ਆ, ਇੰਨੇ ਕੁ ਮੁਹੱਬਤ ਵਾਲੇ ਗੀਤ ਆ, ਔਰ ਜਿੰਨੀ ਵਾਰੀ ਵੀ ਸੁਣ ਲਓ ਤੁਹਾਨੂੰ ਆਲਵੇਜ਼ ਆਲਵੇਜ਼ ਆਲਵੇਜ਼ ਆਲਵੇਜ਼ ਦਿਲ ਕਰਦਾ ਕਿ ਇੱਦਾਂ ਦੇ ਗੀਤ ਸੁਣੀ ਜਾਈਏ, ਕਿਉਂਕਿ ਇਹਨਾਂ ਗੀਤਾਂ ਵਿੱਚ ਬੜਾ ਪਿਆਰ ਮੁਹੱਬਤ ਝਲਕਦੀ ਹੈ ਔਰ ਕਮਾਲ ਦੀ ਗੱਲ ਆ। ਸੁਣੋ ਧਿਆਨ ਗੀਤ ਬੀਬਾ ਬੋਆਈ ਜੀ ਆਪਕੇ ਲੀਏ।

0: What a song, man. I love it. I don't know. A song, in a beautiful song. Music in a mitha hai. Aur jinni wari marzi sun lo bas tuhanu kide varak lagda hai. Baki tusi aap hi par lo. Ji Vidhi ji.
1: Haan ji.
0: Ki kehna chahoge ho?
1: ਤੁਸੀਂ ਟੌਪਿਕ ਛੇੜਿਆ ਸੀਗਾ ਡਾਇਬੀਟੀਜ਼ ਬਾਰੇ ਹੈ ਨਾ ਕਿ ਜਿਹੜਾ ਤੁਸੀਂ ਤਾਂ ਫੂਡ ਦੀ ਗੱਲ ਕਰਦੇ ਸੀਗੇ ਮੈਂ ਇੰਸ਼ੋਰੈਂਸ ਦੀ ਗੱਲ ਕਰ ਲੈਂਦੀ ਹਾਂ ਠੀਕ ਹੈ ਡਾਇਬੀਟੀਜ਼ ਯੂਜੂਅਲੀ ਲੋਕ ਸੋਚਦੇ ਨੇ ਕਿ ਸਾਨੂੰ ਡਾਇਬੀਟੀਜ਼ ਹੈ ਅਤੇ ਸਾਡੀ ਲਾਈਫ ਇੰਸ਼ੋਰੈਂਸ ਹੋ ਨਹੀਂ ਸਕਦੀ ਉਸੇ ਬਾਰੇ ਥੋੜ੍ਹੀ ਜਿਹੀ ਅਵੇਅਰਨੈਸ ਦੇਣਾ ਚਾਹਾਂਗੀ ਅੱਜ ਮੈਂ ਕਿ ਪਹਿਲਾਂ ਤਾਂ ਇੱਕ ਤੁਸੀਂ ਬਹੁਤ ਸੁਣਿਆ ਹੋਏਗਾ ਓਜ਼ੰਪਿਕ ਤੁਸੀਂ ਸੁਣਿਆ ਹੋਏਗਾ ਕਾਫੀ ਕਿ ਕਾਫੀ ਲੋਕ ਜਿਹੜੇ ਡਾਇਬਿਟਿਕ ਨੇ ਉਹਨਾਂ ਨੂੰ ਡਾਕਟਰ ਨੇ ਓਜ਼ੰਪਿਕ ਦਿੱਤੀ ਹੋਈ ਹੈ ਇੱਕ ਹੁੰਦੀ ਹੈ ਓਜ਼ੰਪਿਕ ਇੱਕ ਹੁੰਦੀ ਹੈ ਮੰਜਾਰੋ ਤੇ ਲੋਕਾਂ ਨੂੰ ਲੱਗਦਾ ਹੈ ਕਿ ਮੇ ਬੀ ਉਹ ਇਨਸੁਲਿਨ ਹੈ ਤੇ ਸਾਨੂੰ ਬਿਲਕੁਲ ਲਾਈਫ ਇੰਸ਼ੋਰੈਂਸ ਨਹੀਂ ਮਿਲ ਸਕਦੀ ਦਿਸ ਇਜ਼ ਐਕਚੁਲੀ ਅ ਮਿਥ ਕਿਉਂਕਿ ਜਿਹੜੀ ਡਾਇਬਿਟੀਜ਼ ਹੈ ਅਗਰ ਤੁਹਾਨੂੰ ਡਾਕਟਰ ਨੇ ਕੋਈ ਵੀ ਓਜ਼ੰਪਿਕ ਜਾਂ ਮੰਜਾਰੋ ਕੁਛ ਵੀ ਰੈਕਮੈਂਡ ਕੀਤਾ ਹੋਇਆ ਤੇ ਤੁਹਾਡੀ ਜਿਹੜੇ ਡਾਇਬਿਟਿਕ ਨੰਬਰਸ ਨੇ ਉਹ ਸਟੇਬਲ ਨੇ ਤੇ ਤੁਸੀਂ ਡੈਫੀਨੇਟਲੀ ਲਾਈਫ ਇੰਸ਼ੋਰੈਂਸ ਲਈ ਅਪਲਾਈ ਕਰ ਸਕਦੇ ਹੋ ਐਂਡ ਇਹਦੇ ਲਈ ਤੁਹਾਨੂੰ ਮੋਸਟ ਆਫ ਦਾ ਕੰਪਨੀਜ਼ ਜਿਹੜੀ ਹੈ ਉਹ ਸਟੈਂਡਰਡ ਪ੍ਰੀਮੀਅਮ ਵੀ ਦਿੰਦੀ ਹੈ ਸੋ ਬਿਲਕੁਲ ਪਹਿਲਾਂ ਤਾਂ ਇਹ ਨਹੀਂ ਸੋਚਣਾ ਕਿ ਤੁਸੀਂ ਨਹੀਂ ਅਪਲਾਈ ਕਰ ਸਕਦੇ ਜਾਂ ਤੁਸੀਂ ਡਾਇਬਿਟਿਕ ਹੋ ਤੇ ਤੁਹਾਨੂੰ ਲਾਈਫ ਇੰਸ਼ੋਰੈਂਸ ਮਿਲਣੀ ਨਹੀਂ ਹੈ ਅਗਰ ਤੁਹਾਡੇ 'ਤੇ ਮੋਰਗੇਜ ਹੈ ਤੁਹਾਡੇ ਛੋਟੇ ਬੱਚੇ ਨੇ ਐਂਡ ਯੂ ਆਰ ਡਾਇਬਿਟਿਕ ਸੋ ਬਿਲਕੁਲ ਵੀ ਇਹ ਰਿਸਕ ਤੁਸੀਂ ਨਹੀਂ ਲੈਣਾ ਵਾਈ ਬਿਕੋਜ਼ ਦਿਸ ਇਜ਼ ਅ ਗੁੱਡ ਨਿਊਜ਼ ਫੋਰ ਯੂ ਕਿ ਤੁਹਾਨੂੰ ਡੈਫੀਨੇਟਲੀ ਲਾਈਫ ਇੰਸ਼ੋਰੈਂਸ ਜਿਹੜੀ ਹੈ ਮਿਲ ਸਕਦੀ ਹੈ ਤੁਸੀਂ ਅਪਲਾਈ ਕਰ ਸਕਦੇ
0: ਠੀਕ ਹੈ
1: ਇਹ ਤਾਂ ਉਹਨਾਂ ਲਈ ਹੋਇਆ ਜਿਹਨਾਂ ਨੂੰ ਅਜ਼ੰਪਿਕ ਜਾਂ ਕੋਈ ਮੰਜਾਰੋ ਲੈਂਦਾ ਨਾਲ ਨਾਲ ਅਗਰ ਤੁਸੀਂ ਮੈਡੀਕੇਸ਼ਨ ਲੈਂਦੇ ਹੋ ਤੇ ਉਹਦੇ ਵਿੱਚ ਵੀ ਸੇਮ ਚੀਜ਼ ਹੈ ਬਿਲਕੁਲ ਕਿ ਅਗਰ ਤੁਹਾਡੇ ਨੰਬਰ ਸਟੇਬਲ ਨੇ ਬਿਲਕੁਲ ਸਟੇਬਲ ਆ ਨੰਬਰ ਤੇ ਐਬਸੋਲੂਟਲੀ ਤਾਂ ਤੁਸੀਂ ਕਰ ਸਕਦੇ ਹੋ ਲਾਈਫ ਇੰਸ਼ੋਰੈਂਸ ਹੁਣ ਗੱਲ ਆ ਜਾਂਦੀ ਹੈ ਜਿਹੜੇ ਐਕਚੁਅਲ ਇਨਸੁਲਿਨ ਲੈਂਦੇ ਨੇ ਡਾਇਬਿਟਿਕ ਦੇ ਉਹਨਾਂ ਨੂੰ ਵੀ ਲੱਗਦਾ ਹੈ ਕਿ ਮੇ ਬੀ ਅਸੀਂ ਇਨਸੁਲਿਨ ਲੈਂਦੇ ਹਾਂ ਕਿ ਸਾਡੇ ਕੋਈ ਲਾਈਫ ਇੰਸ਼ੋਰੈਂਸ ਮਿਲਣੀ ਨਹੀਂ ਤੁਹਾਨੂੰ ਵੀ ਲਾਈਫ ਇੰਸ਼ੋਰੈਂਸ ਮਿਲ ਸਕਦੀ ਹੈ ਪਹਿਲਾਂ ਹੁੰਦਾ ਸੀਗਾ ਕਿ ਅਪ ਟੂ ਦੀ ਏਜ ਆਫ 39 ਤੁਹਾਨੂੰ ਅਗਰ ਡਾਇਬਿਟਿਕ ਹੋ ਤੁਸੀਂ ਤੁਹਾਨੂੰ ਨਹੀਂ ਮਿਲ ਸਕਦੀ ਸੀਗੀ ਬਟ ਨਾਓ ਅੰਡਰ ਦੀ ਏਜ ਆਫ 30 ਆਲਸੋ ਅਗਰ ਤੁਸੀਂ ਟਾਈਪ 1 ਡਾਇਬਿਟਿਕ ਹੋ ਟਾਈਪ 2 ਹੋ ਤੇ ਤੁਹਾਨੂੰ ਫਿਰ ਵੀ ਜਿਹੜੀ ਹੈ ਲਾਈਫ ਇੰਸ਼ੋਰੈਂਸ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤੁਸੀਂ ਕਿਸੇ ਵੀ ਇਹਦੇ ਵਿੱਚ ਸਿਚੁਏਸ਼ਨ ਦੇ ਵਿੱਚ ਹੋ ਤੁਸੀਂ ਮੇਰੇ ਨਾਲ ਕਾਲ ਕਰਕੇ ਆਪਣੀ ਸਿਚੁਏਸ਼ਨ ਡਿਸਕਸ ਕਰੋ ਆਈ ਵਿਲ ਹੈਲਪ ਯੂ ਕਿ ਤੁਹਾਡੇ ਲਈ ਕਿਹੜਾ ਪਲਾਨ ਬਣਿਆ ਤੇ ਕਿੰਨੀ ਕਵਰੇਜ ਤੁਹਾਨੂੰ ਚਾਹੀਦੀ ਹੈ ਡਿਪੈਂਡਿੰਗ ਔਨ ਯੋਰ ਨੀਡ ਜਿਵੇਂ ਕਿ ਮੈਂ ਕਿਹਾ ਕੁਛ ਲੋਕ ਹੁੰਦੇ ਨੇ ਉਹਨਾਂ ਦੇ ਕੋਲੋਂ ਮੋਰਗੇਜ ਹੈ ਬੱਚੇ ਵੀ ਛੋਟੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਕਵਰੇਜ ਕਿੰਨੀ ਚਾਹੀਦੀ ਹੈ ਸੋ ਆਈ ਵਿਲ ਹੈਲਪ ਯੂ ਗਾਈਡ ਵਿਦ ਦਿਸ ਪਲਾਨ ਸੋ ਨੰਬਰ ਤੁਸੀਂ ਮੇਰਾ ਨੋਟ ਕਰ ਸਕਦੇ ਹੋ ਪਹਿਲਾਂ ਇੱਕ ਇਨਫੋਰਮੇਸ਼ਨ ਸੈਸ਼ਨ ਲਈ ਅਪੁਆਇੰਟਮੈਂਟ ਬੁੱਕ ਕਰ ਲਓ ਅਗਰ ਤੁਸੀਂ ਨਹੀਂ ਐਪਲੀਕੇਸ਼ਨ ਵੀ ਅੱਗੇ ਪ੍ਰੋਸੈਸ ਕਰਨੀ ਪਹਿਲਾਂ ਇੱਕ ਇਨਫੋਰਮੇਸ਼ਨ ਸੈਸ਼ਨ ਲੈ ਲਓ ਉਹਦੇ ਬਾਅਦ ਅਸੀਂ ਐਪਲੀਕੇਸ਼ਨ ਫਾਈਲ ਕਰਾਂਗੇ
0: ਠੀਕ ਹੈ
1: ਨੰਬਰ ਮੇਰਾ ਹੈ 416-526-3535
0: 416-524-3535 ਔਰ ਇਹ ਗੱਡੀ ਇਹਨਾਂ ਲਾਈ ਸੀ 12,995 ਦੀ 13,000 ਦੀ ਔਰ ਇਸ ਗੱਡੀ ਦੇ ਵਿੱਚ ਬ੍ਰੈਂਡ ਨਿਊ ਏ ਸੀ ਪਿਆ ਹੋਇਆ ਜਿਹੜਾ ਕਿ ਬ੍ਰੈਂਪਟਨ ਦਾ ਜਿਹੜਾ ਕਿ ਮਰਸੀਡੀਜ਼ ਡੀਲਰਸ਼ਾਪ ਦਾ ਡੀਲਰਸ਼ਾਪ ਹੈ ਉੱਥੋਂ ਪਿਆ ਹੋਇਆ ਆਇਲ ਚੇਂਜ ਜਿੰਨੇ ਹੋਏ ਆ ਸਾਰੇ ਉੱਥੋਂ ਹੋਏ ਆ ਡੀਲਰਸ਼ਾਪ ਤੋਂ ਹੋਏ ਕਿਉਂਕਿ ਬੈਂਕ ਮੈਨੇਜਰ ਬੰਦੇ ਆਪ ਆ ਅਤੇ ਇਹ ਇਸ ਕਰਕੇ ਗੱਡੀਆਂ ਦਾ ਬਾਹਰੋਂ ਨਹੀਂ ਕੰਮ ਕਰਵਾਉਂਦੇ ਸਾਰੀ ਸਰਵਿਸ ਪਈ ਹੈ ਕੋਈ ਐਕਸੀਡੈਂਟ ਨਹੀਂ ਹੈਗਾ ਅਤੇ ਮੈਂ ਇਹਨਾਂ ਨੂੰ ਕਿਹਾ ਸਸਤੀ ਕਰਕੇ ਕੱਢ ਦਿਓ ਹੁਣ ਗਰਮੀ ਹੈਗੀਆਂ ਐਸ ਯੂ ਵੀ ਲੋਕਾਂ ਨੂੰ ਚਾਹੀਦੇ ਹੋਣੇ ਆ ਲਾਇਆ ਸੀ ਇਹਨੇ 12,500 ਦਾ ਜਦੋਂ ਬੰਦੇ ਨੇ ਪੈਸੇ ਲਾਏ ਹੁੰਦੇ ਨਾ ਅਤੇ ਉਦੋਂ ਬੰਦੇ ਤਕਲੀਫ ਹੁੰਦੀ ਆ ਹਰਜੀਤ ਜੀ ਆ ਕਹਿੰਦੇ 4,000 ਦਾ ਏ ਸੀ ਪਵਾਇਆ ਤੁਸੀਂ ਡੀਲਰਸ਼ਾਪ ਤੋਂ ਪਤਾ ਕਰ ਲਓ ਕਿੰਨੇ ਦਾ ਏ ਸੀ ਹੈ ਨਾ ਅਤੇ ਗੱਡੀਆਂ ਤਾਂ ਆਇਲ ਚੇਂਜ ਕਰਾਏ ਸਾਰੇ ਡੀਲਰਸ਼ਾਪ ਤੋਂ ਪੂਰੀ ਹਿਸਟਰੀ ਪਈ ਹੈ ਕਾਰ ਫੈਕਸ ਪਈ ਹੈ ਬਿਲਕੁਲ ਕਲੀਅਰ ਰਿਪੋਰਟ ਪਈ ਹੈ ਅਤੇ ਮੈਂ ਇਹਨਾਂ ਨੂੰ ਕਿਹਾ ਸਸਤੀ ਕਰਕੇ 9,000 ਦੀ ਗੱਡੀ ਜਿਹਨੇ ਚੱਕਣੀ ਆ ਚੱਕ ਲਓ ਬਈ 2012 ਮਾਡਲ ਦਾ ਬਲੂਟੈਕ ML 350 ਇਹ ਗੱਡੀ ਪੂਰੀ ਹਿਸਟਰੀ ਦੇ ਨਾਲ ਤੁਹਾਨੂੰ ਮਿਲ ਰਹੀ ਹੈ ਔਰ ਜਿਹੜੇ ਬੰਦੇ ਹੈ ਬੈਂਕ ਮੈਨੇਜਰ ਆ ਅਤੇ ਤੁਹਾਨੂੰ ਪਤਾ ਕਿ ਗੱਡੀਆਂ ਇੱਦਾਂ ਨਹੀਂ ਹੋ ਸਕਦੀਆਂ ਜਿਹੜੇ ਇੱਦਾਂ ਦੇ ਬੰਦੇ ਹੁੰਦੇ ਉਹ ਗੱਡੀਆਂ ਬਿਲਕੁਲ ਟਿੱਚ ਰੱਖਦੇ ਏ ਸੀ ਉਸੀ ਬਿਲਕੁਲ ਠੰਡਾ ਠਾਰ ਹਵਾ ਚੱਲਦੀ ਹੈ ਭਾਵੇਂ ਪਾਇਪ ਘਰ ਦੇ ਅੰਦਰ ਲਾ ਲਿਓ ਅਤੇ ਉੱਥੋਂ ਪਾਈਪ ਜੀ ਉੱਥੋਂ ਕੱਢ ਲਓ ਇੱਕ ਨਾ ਅਤੇ ਘਰ ਦੇ ਅੰਦਰ ਵੀ ਠੰਡਾ ਕਰ ਦੂ ਇੰਨਾ ਏ ਸੀ ਤੇਜ਼ ਨਵਾਂ ਲੱਗਾ ਨਾ ਏ ਸੀ ਗੱਲ ਤਾਂ ਹੈ ਚਾਰ ਹੁਣ ਸੌਣਾ ਵੀ ਤਾਂ ਨਹੀਂ ਸੌਣਾ ਸਾਰਿਆਂ ਨੂੰ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਰਹੀ ਗੱਲ ਬਾਹਰ ਕੋਈ ਗੱਡੀ ਚਲਾ ਕੇ ਅਤੇ ਪਾਈਪ ਉੱਥੋਂ ਲਾ ਲਓ ਅਤੇ ਘਰ ਦੇ ਅੰਦਰ ਏ ਸੀ ਜਗ੍ਹਾ ਹੋਰ ਠੰਡਾ ਹੋ ਜੂ ਘਰ ਠੀਕ ਹੈ ਨਾ ਨਾਲੇ ਸਾਰੇ ਹੱਸ ਪਏ ਹੋਣੇ ਹਰਜੀਤ ਜੀ ਗੱਲ ਕਿੱਥੋਂ ਕੱਢੀ ਹੈ ਅਤੇ $9,000 ਦੇ ਦਿਓ ਗੱਡੀ 'ਤੇ ਜਿਹਨੇ ਲੈਣੀ ਹੈ 416-471-0973 416-471-0973 ਦੇ ਕਾਲ ਤੁਸੀਂ ਕਰ ਲਿਓ $9,000 ਦੀ ਗੱਡੀ, 2012 ਦਾ SUV ML350 ਬਲੂਟੈਕ
2: ਜੀ,
0: ਇਹ ਗੱਡੀ ਹੈ, ਜਿਹਨੇ ਲੈਣੀ ਹੈ ਲੈ ਲਓ, ਤੇ ਹਿਸਟਰੀ ਸਾਰੀ ਇਹਨਾਂ ਦੇ ਕੋਲ ਆ, ਸਾਰੇ ਕੰਮ ਜਿਹੜੇ ਮਰਸੀ ਡੀਲਰਸ਼ਿਪ ਤੇ ਹੀ ਹੋਏ ਆ, ਤੇ ਫਿਰ ਆਹ ਗਾਣਾ ਸਾਡਾ ਵਿੱਚ ਹੀ ਰਹਿ ਗਿਆ। ਚਲੋ ਕੋਈ ਗੱਲ ਨਹੀਂ, ਨਾਲ ਨਾਲ ਸੁਣਦੇ ਆ। ਵਿਧੀ ਜੀ, ਅਖੀਰ ਤੇ ਹੋ ਕੀ ਕਹਿਣਾ ਚਾਹੋਗੇ
1: ਜੀ? ਅਖੀਰ ਤਾਂ ਇਹ ਕਹਾਂਗੀ ਕਿ ਜਿਹੜੇ ਵੀ ਅਗਰ ਤੁਸੀਂ ਟਰੈਵਲ ਕਰ ਰਹੇ ਹੋ, ਕੈਨੇਡੀਅਨਸ ਔਰ ਰੈਜ਼ੀਡੈਂਟਸ ਗੋਇੰਗ ਆਊਟਸਾਈਡ ਕੈਨੇਡਾ, ਤੁਸੀਂ ਵੀ ਆਪਣੀ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖਣੀ ਹੈ। ਅਗੈਨ, ਬਹੁਤ ਵਾਰੀ ਸਾਨੂੰ ਲੱਗਦਾ ਕ੍ਰੈਡਿਟ ਕਾਰਡ ਤੋਂ ਅਸੀਂ ਬੁੱਕ ਕੀਤੀ ਹੈ ਆਪਣੀ ਟਰੈਵਲ ਇੰਸ਼ੋਰੈਂਸ, ਅਤੇ ਅਸੀਂ ਕਵਰ ਹਾਂ। ਤੁਸੀਂ ਐਕਚੁਅਲੀ ਸਹੀ ਸੋਚਦੇ ਹੋ, ਤੁਸੀਂ ਕਵਰ ਹੋ ਅਗਰ ਤੁਸੀਂ ਐਮਐਕਸ ਵਗੈਰਾ ਜਾਂ ਤੁਸੀਂ CIBC ਆਪਣਾ ਯੂਜ ਕਰਦੇ ਹੋ, ਤੁਸੀਂ ਕਵਰ ਹੁੰਦੇ ਹੋ ਟਰੈਵਲ ਇੰਸ਼ੋਰੈਂਸ ਲਈ। ਬਿਕਰ ਅਗਰ ਤੁਸੀਂ ਉਹਦੇ ਅੰਦਰ ਪੜੋਗੇ ਪਾਲਿਸੀ ਦੇ ਅੰਦਰ, ਤੁਹਾਨੂੰ ਅਗਰ ਕੋਈ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ, ਤੁਸੀਂ ਉਸ ਟਾਈਮ ਕਵਰ ਨਹੀਂ ਹੋ, ਤੁਸੀਂ ਸਿਰਫ ਬੇਸਿਕ ਟਰੈਵਲ ਇੰਸ਼ੋਰੈਂਸ ਲਈ ਉਹਦੇ ਅੰਦਰ ਕਵਰ ਹੁੰਦੇ ਹੋ। ਸੋ ਆਪਣੀ ਪਾਲਿਸੀ ਨੂੰ ਪਹਿਲਾਂ ਸਮਝੋ ਕਿ
0: ਤੁਸੀਂ ਇਨ ਦਾ ਮਿਡਲ, ਕਿਉਂਕਿ ਮੈਨੂੰ ਪਿਛਲੇ ਵੀ ਤੁਹਾਡੇ ਨੰਬਰ ਕਾਫੀ ਲਿਆ, ਤੁਸੀਂ ਜਿਹੜੀ ਪਿਛਲੇ ਹਫਤੇ ਮੌਰਗੇਜ ਇੰਸ਼ੋਰੈਂਸ ਕੀਤੀ ਹੈ ਨਾ, ਇਹਨੇ ਲੋਕਾਂ ਦੀ, ਉਹ ਮੈਨੂੰ ਕਾਲ ਆ ਜਾਂਦੀ ਸਾਰਿਆਂ ਦੀ ਵੀ।
1: ਅੱਛਾ, ਤੁਹਾਨੂੰ ਇਨਫੋਰਮੇਸ਼ਨ ਆਉਂਦੀ
0: ਹੈ, ਡੈਫੀਨਿਟਲੀ ਉਹ ਫਿਰ ਉਸ ਚੀਜ਼ ਦਾ ਦੱਸਦੇ ਆ ਨਾ ਸਾਨੂੰ ਸਾਰਾ
1: ਜੀ ਜੀ।
0: ਹੁਣ ਕੋਈ ਬੰਦਾ, ਕੋਈ ਬਿਜ਼ਨਸਮੈਨ, ਉਹ ਨਹੀਂ ਉਹਨਾਂ ਨਾਲ ਪ੍ਰੋਪਰ, ਉਹਨਾਂ ਦੀ ਕਿਸੇ ਕੋਈ ਕੰਪਲੇਂਟ ਹੁੰਦੀ ਹੈ, ਉਹ ਵੀ ਸਾਨੂੰ ਕਾਲ ਆਉਂਦੀ ਹੈ ਵੀ ਹਰਜੀਤ ਜੀ ਇੱਦਾਂ ਕਰੋ। ਬੜੇ ਲੋਕਾਂ ਦੇ ਮੈਂ ਜਿਹੜੇ ਐਪਰੀਸ਼ੀਏਟ ਕਰਦੇ, ਉਹਨਾਂ ਦਾ ਵੀ ਅੱਛੀ ਗੱਲ ਹੈ।
1: ਰੀਲੀ ਐਪਰੀਸ਼ੀਏਟ,
0: ਹਾਂ, ਤੇ ਉਹ ਥੈਂਕ ਯੂ ਕਰ ਦੋ ਉਹਨਾਂ ਦਾ, ਪਲੀਜ਼,
1: ਥੈਂਕ ਯੂ ਸੋ ਮੱਚ ਫੋਰ ਬਿਲੀਵਿੰਗ ਇਨ ਮੀ, ਟਰਸਟਿੰਗ ਇਨ ਮੀ, ਆਈ ਰੀਲੀ ਐਪਰੀਸ਼ੀਏਟ ਦ ਕਮਿਊਨਿਟੀ। ਮੈਨੂੰ ਬਹੁਤ ਵਾਰੀ ਤੁਸੀਂ ਵੀ ਕਹਿੰਦੇ ਹੋ ਹਰਜੀਤ ਜੀ, ਤੇ ਲੋਕੀ ਆਪ ਵੀ ਮੈਨੂੰ ਫੋਨ ਕਰਕੇ ਕਹਿੰਦੇ ਨੇ ਕਿ ਜਿਸ ਹਿਸਾਬ ਦੇ ਨਾਲ ਤੁਸੀਂ ਮੈਨੂੰ ਕੰਪਲੀਮੈਂਟ ਕਰਦੇ ਹੋ, ਐਪਰੀਸ਼ੀਏਟ ਕਰਦੇ
0: ਹੋ। ਮੈਂ ਇੱਕ ਗੱਲ ਇੱਥੇ ਔਨ ਏਅਰ ਵੀ ਦੱਸ ਦੇਣਾ, ਇਹ ਵਿਧੀ ਛਾਬੜਾ ਜੀ ਨੇ ਇੰਨਾ ਕੰਮ ਕੀਤਾ ਨਾ, ਇਹਨਾਂ ਨੂੰ ਇੱਕ ਕੰਪਨੀ ਜਿਹੜੀ ਕਿ ਪਤਾ ਨਹੀਂ ਮਿਲੀਅਨਸ ਡਾਲਰ ਦੀਆਂ ਪਾਲਿਸੀਆਂ ਲਿਖਣੀਆਂ ਪੈਂਦੀਆਂ,
1: ਉੱਥੇ
0: ਬਹੁਤ ਹਾਰਡ ਵਰਕ ਕਰਨਾ ਪੈਂਦਾ। ਇੱਕ ਮਿੰਟ ਜੀ, ਕਿਉਂਕਿ ਇਤਨਾ ਪਿਆਰ ਕਰਤੇ ਹੈ, ਉਹ ਤਾਂ ਕਰਤੇ ਹੀ ਹੈ ਤੁਹਾਨੂੰ
1: ਜੀ।
0: ਅੱਛਾ, ਉਹ ਟੇਬਲ ਦੇ ਉੱਤੇ ਮਿਲੀਅਨਸ ਡਾਲਰ ਟੇਬਲ ਜਿਹੜਾ ਹੈ, ਉਹ ਬੜਾ ਕੰਮ ਉਹਨਾਂ ਵਾਸਤੇ ਕਰਨਾ ਪੈਂਦਾ। ਉਹਨਾਂ ਵਿੱਚੋਂ ਵਨ ਆਫ ਦਾ ਬੈਸਟ, ਵਨ ਆਫ ਦਾ ਵਨ ਜਿਵੇਂ ਕਹਿ ਸਕਦੇ, ਵਿਧੀ ਛਾਬੜਾ ਜੀ ਨੂੰ ਉਹ ਟੇਬਲ ਤੇ ਬੈਠਣ ਦਾ ਮੌਕਾ ਮਿਲਿਆ, ਔਰ ਪੁਰਾਣੇ ਪੁਰਾਣੇ ਏਜੰਟਸ ਵੀ ਹਲੇ ਤੱਕ ਉਸ ਟੇਬਲ ਤੇ ਨਹੀਂ ਪਹੁੰਚ ਸਕੇ ਜਿਹੜੇ ਲੰਗਵੇ ਸਮੇਂ ਤੋਂ ਵੀ ਕੰਮ ਕਰਦੇ।
1: ਮੇਰਾ ਸਿਰਫ ਥੈਂਕ ਯੂ ਵਾਹਿਗੁਰੂ ਸਭ ਤੋਂ ਪਹਿਲਾਂ, ਐਂਡ ਦੈਨ ਡੈਫੀਨਿਟਲੀ ਸਾਡੀ ਕਮਿਊਨਿਟੀ ਦਾ, ਜਿਨ੍ਹਾਂ ਨੇ ਮੇਰੇ ਤੇ ਟਰਸਟ ਕੀਤਾ।
0: ਕਿਉਂਕਿ ਮੈਂ ਇਹ ਤਦ ਦੱਸ ਰਿਹਾ ਹੈਗਾ ਕਿ ਜਿਹੜੇ ਇੰਸ਼ੋਰੈਂਸ ਵਾਲੇ ਸਾਡੇ ਐਡਵਾਈਜ਼ਰ ਸੁਣ ਰਹੇ ਹੋਣਗੇ ਵੀਰ, ਔਰ ਇਹ ਥੋੜੇ ਸਮੇਂ ਦੇ ਵਿੱਚ ਹੀ ਇਸ ਲੈਵਲ ਤੇ ਪਹੁੰਚੇ, ਇਟ ਮੀਨਸ ਕਿ ਇਹਨਾਂ ਦੀਆਂ ਸਰਵਿਸ ਤੁਹਾਨੂੰ ਸਾਰਿਆਂ ਨੂੰ ਅੱਛੀਆਂ ਲੱਗਦੀਆਂ। ਤੇ ਜੇ ਤੁਸੀਂ ਵੀ ਇਹਨਾਂ ਦੀਆਂ ਸਰਵਿਸ ਦਾ ਕੁਝ ਵੀ ਫਾਇਦਾ ਲੈਣਾ ਚਾਹੁੰਦੇ ਆ, ਤੇ ਵਿਧੀ ਛਾਬੜਾ ਨੂੰ ਤੁਸੀਂ ਕਾਲ ਕਰ ਸਕਦੇ ਆ। ਨੰਬਰ ਦਿਓ ਜੀ ਆਪਣਾ ਇੱਕ ਵਾਰ
1: ਦੁਬਾਰਾ। ਬਿਲਕੁਲ, 416-524-3535 ਮੇਰਾ ਨੰਬਰ ਹੈ, 416-524-3535।
0: ਸੁਪਰ ਵੀਜ਼ੇ ਬਾਰੇ ਵੀ ਮੈਂ ਦੱਸ ਦੋ ਪਲੀਜ਼ ਜਾਨ
1: ਜੀ। ਬਿਲਕੁਲ, ਸੁਪਰ ਵੀਜ਼ਾ ਮੈਂਡੇਟਰੀ ਕਵਰੇਜ ਹੈ। ਅਗਰ ਤੁਸੀਂ ਆਪਣੇ ਪੇਰੈਂਟਸ ਦੀ ਐਪਲੀਕੇਸ਼ਨ ਪਾ ਰਹੇ ਹੋ ਸੁਪਰ ਵੀਜ਼ਾ ਦੀ, ਤੇ ਤੁਹਾਨੂੰ $100,000 ਦੀ ਮਿਨੀਮਮ ਕਵਰੇਜ ਚਾਹੀਦੀ ਹੈ ਉਹਦੇ ਅੰਦਰ। ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ ਤਾਂ ਜ਼ਰੂਰ ਦੱਸੋ, ਤੇ ਉਸ ਅਸੀਂ ਇੰਕਲੂਡ ਕਰਕੇ ਤੁਹਾਨੂੰ ਉਹ ਕਵਰੇਜ ਦੇਵਾਂਗੇ। ਨਾਓ, ਇਹਦੇ ਅੰਦਰ ਡਿਫਰੈਂਟ ਡਿਡਕਟੇਬਲ ਹੁੰਦੇ ਨੇ। ਮੈਂ ਕਦੀ ਨਹੀਂ ਐਡਵਾਈਜ਼ ਕਰਦੀ ਆਪਣੇ ਕਲਾਇੰਟਸ ਨੂੰ ਕਿ ਤੁਸੀਂ ਮੈਕਸੀਮਮ ਤੋਂ ਮੈਕਸੀਮਮ 500 ਤੋਂ ਉੱਤੇ ਡਿਡਕਟੇਬਲ ਜਾਓ। ਉਹਦਾ ਰੀਜ਼ਨ ਇਹੀ ਹੈ ਕਿ ਜ਼ਰੂਰੀ ਨਹੀਂ ਹੁੰਦਾ ਮੇਜਰ ਕੋਈ ਐਮਰਜੈਂਸੀ ਹੁੰਦੀ ਹੈ, ਸਮਟਾਈਮਸ ਮਾਈਨਰ ਐਮਰਜੈਂਸੀ ਵੀ ਹੁੰਦੀ ਹੈ, ਐਂਡ ਯੂ ਹੈਵ ਟੂ ਪੇ ਫਰੋਮ ਯੋਰ ਓਨ ਪੋਕਿਟ। ਤੇ ਦੋ ਵਾਰੀ ਤੁਸੀਂ ਪੇ ਕੀਤਾ ਤੇ ਤੁਸੀਂ ਤਾਂ ਦੋ ਟਾਈਮ ਆਲਰੇਡੀ ਪ੍ਰੀਮੀਅਮ ਪੇ ਕਰ ਚੁੱਕੇ ਹੋ। ਸੋ ਉਹਦਾ ਕੋਈ ਫਾਇਦਾ ਨਹੀਂ। ਆਈ ਨੈਵਰ ਐਡਵਾਈਜ਼ ਮਾਈ ਕਲਾਇੰਟ, ਤੇ ਮੇਰੇ ਕਲਾਇੰਟਸ ਮੇਰੇ ਤੇ ਟਰਸਟ ਕਰਦੇ ਨੇ, ਤੇ ਉਹ ਚੀਜ਼ ਨੂੰ ਮੰਨਦੇ ਨੇ। ਤੀਜੀ ਗੱਲ ਹੁੰਦੀ ਹੈ ਕਿ ਜਦੋਂ ਉਹਨਾਂ ਨੇ ਇੱਥੇ ਆ ਜਾਣਾ, ਜਦੋਂ ਵੀਜ਼ਾ ਲੱਗ ਗਿਆ, ਤੇ ਉਹਨਾਂ ਨੇ ਅਗਰ ਮੰਥਲੀ ਪਲਾਨ ਤੇ ਜਾਣਾ ਜਾਂ ਐਨੁਅਲ ਪਲਾਨ ਤੇ ਜਾਣਾ, ਡਿਪੈਂਡਿੰਗ ਔਨ ਦੈਟ, ਤੁਹਾਨੂੰ ਅਗਰ ਜਿੰਨਾ ਟਾਈਮ ਉਹਨਾਂ ਨੇ ਇੱਥੇ ਰਹਿਣਾ, ਤੁਹਾਨੂੰ ਵਾਪਸ ਰੀਫੰਡ ਮਿਲ ਜਾਂਦਾ। ਸਾਡੇ ਕੋਲ ਉਹ ਵੀ ਕੰਪਨੀ ਹੈ ਕਿ ਅਗਰ ਕਲੇਮ ਵੀ ਆ ਗਿਆ ਤੇ ਜਿੰਨਾ ਪੀਰੀਅਡ ਉੱਥੇ ਉਹਨਾਂ ਨੇ ਇੱਥੇ ਨਹੀਂ ਰਹਿਣਾ, ਤੁਹਾਨੂੰ ਉੱਥੇ ਵੀ ਅਸੀਂ ਹੈਲਪ ਕਰਦੇ ਹਾਂ, ਐਂਡ ਵੀ ਵਿਲ ਗੈਟ ਯੂ ਦ ਰੀਫੰਡ ਫਾਰ ਦੈਟ ਆਲਸੋ। ਇੱਕ ਹੋਰ ਬਹੁਤ ਵਧੀਆ ਸਰਵਿਸ ਹੁੰਦੀ ਹੈ ਜਿਹੜੀ ਅਸੀਂ ਆਪਣੇ ਕਲਾਇੰਟਸ ਨੂੰ ਦਿੰਦੇ ਹਾਂ ਇਸ ਥਰੂ ਵਨ ਆਫ ਦ ਇੰਸ਼ੋਰੈਂਸ ਕੰਪਨੀ, ਉਹ ਹੈ ਫ੍ਰੀ ਵਰਚੁਅਲ ਡਾਕਟਰ ਕੰਸਲਟੇਸ਼ਨ। ਹਰਜੀਤ ਜੀ, ਕੱਲ੍ਹ ਹੀ ਇੱਕ ਕਲਾਇੰਟ ਦਾ ਕਾਲ ਆਇਆ ਸੀਗਾ, ਤੇ ਉਹਨਾਂ ਨੇ ਫ੍ਰੀ ਵਰਚੁਅਲ ਡਾਕਟਰ ਕੰਸਲਟੇਸ਼ਨ ਜਿਹੜੀ ਸਰਵਿਸ ਲਿੱਤੀ ਹੈ, ਤੇ ਬਹੁਤ ਹੀ ਜ਼ਿਆਦਾ ਫੀਚਰਸ ਹੁੰਦੇ ਨੇ ਵਧੀਆ ਇਹਦੇ ਅੰਦਰ। ਤੁਸੀਂ ਨੰਬਰ ਮੇਰਾ ਨੋਟ ਕਰ ਲਓ, ਅਗਰ ਤੁਸੀਂ ਸੁਪਰ ਵੀਜ਼ਾ ਬਾਰੇ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ, ਨੰਬਰ ਹੈ 416-524-3535, 416-524-3535, 416-524-3535।

0: 6:30. Wakey, wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: 416-817-6500.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
2: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
2: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
2: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
1: 647-7310-647-739-8710।
3: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 9057908335-790-8383-35 ਔਰ ਵਿਜ਼ਿਟ www.reetiglass.com।
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
5: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ?
3: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222। ਜੁਲਾਈ 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ, 1 ਤੋਂ 3 ਵਜੇ ਤੱਕ।

0: 877-207-0609. Culture of Punjab.
1: Are you ready? ਇੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 647-429-4040 647-429-4040 647-429-4040

0: And you are not.
1: बीबी जी कान खोल के बात सुन लीजिए, मैं जा रहा हूँ, आपको नहीं है मेरे पे भरोसा भी।
2: ओ रामू होया कि ये सारिया चाबियां तो मेज ते पईयां हुंदियां ने।
1: एना चाबियां नु चटना गले नु ते एक भी नहीं लगदी।
2: है
3: फिट्टे मु तेरे।
4: और खबरां जो खबर है साढ़े इत्थे खास करके ओंटेरियो सूबे दे विच मैंबर ऑफ ओंटेरियो सोशल बेनीफिट आलिया ने दस्या, उन्होंने रूल किया है कि जिहड़े माइग्रेंट लिविंग इन कैनेडा इलीगली वह भी वेलफेयर बेनीफिट के हकदार ने। कर लो घ्यो भांड, इन्हां नूं तां फड़ के बरंग लफाफे वांगू जिहड़े भी मुल्क चो आया मोड़ो, इन्हां नूं कहदे बेनीफिट यार। पैसे असीं कमाउंदे आ, टैक्स असीं दिंदे आ, ते बेनीफिट इन्हां लोकां नूं देई चलो। टोटली रोंग रोंग रोंग। ਸਾਡੇ ਨਾਲ ਮੀਤਾ ਜੀ ਕਾਵਿ ਹੋਮ ਕੇਅਰ ਤੋਂ ਜੁੜ ਚੁੱਕੇ ਨੇ। ਮੀਤਾ ਜੀ ਵੈਲਕਮ ਟੂ ਦਾ ਸ਼ੋ, ਕੀ ਹਾਲ ਹੈ?
5: ਥੈਂਕ ਯੂ ਸੋ ਮਚ ਦੇਵ ਜੀ, ਬਿਲਕੁਲ ਬੜੀਆ ਐਂਡ ਗੁੱਡ ਆਫਟਰਨੂਨ ਸਾਰਿਆਂ ਨੂੰ, ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅੱਛਾ, ਇਸ ਤੋਂ ਪਹਿਲਾਂ ਜਿਹੜਾ ਆਪਣਾ ਟੌਪਿਕ ਆ ਉਹ ਤੇ ਗੱਲ ਕਰੀਏ, ਹੀਟ ਵੇਵ ਚੱਲ ਰਿਹਾ ਅੱਜ ਕੱਲ।
5: ਹਾਂਜੀ,
4: ਹੀਟ ਵੇਵ ਦੇ ਲਈ ਸਾਡੇ ਜਿਹੜੇ ਲਿਸਨਰ ਆ ਜਾਂ ਤੁਹਾਡੇ ਲਿਸਨਰ, ਇਹਨਾਂ ਨੂੰ ਕਿਹੜੀਆਂ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ?
5: एक तो जो है कीप योरसेल्फ हाइड्रेटेड, जब भी ये हफ्ता या ये कुछ एक दिन इस तरह के होते हैं कि अप टू 40 टेम्परेचर जा रहा है, प्लस में जा रहा है, 40 प्लस में, तो ऐसे में बॉडी को पानी ज्यादा चाहिए। सो ट्राई एंड ड्रिंक मोर एंड मोर वाटर। और उसके साथ साथ जिन लोगों की स्किन सेंसिटिव है तो ओदे वास्ते आप क्या करें कि सनस्क्रीन SPF 40 प्लस वाला जो है, जिनकी सेंसिटिविटी ज्यादा है स्किन की, वो यूज करके ही बाहर जाना है। एंड हो सके तो दो तीन लेयर्स आप फेस पे स्किन पे बना के निकले, ताकि जो डायरेक्ट सन एक्सपोजर है उसका प्रिवेंशन हो जाए। इसके अलावा आप हेट वगैरह पहन सकते हैं, अम्ब्रेला ले सकते हैं, एंड जितना भी हो सके ऐसी हीट में बाहर जाना ही पड़ रहा है आपको, तो आप ये चीजों का ख्याल करें। और इसके साथ साथ कई बार गर्मी ज्यादा करके खाने पीने में भी कंट्रोल करना जरूरी बन जाता है, क्योंकि हीट वेव करके डायरिया हो जाना, वॉमिटिंग हो जाना, और फूड भी जो है वो जल्दी खराब होने लगता है, बैक्टीरिया ग्रो करने लगते हैं। तो ऐसे में फ्रेश फूड आप लें या ज्यादा हेवी खा लिया तो उसके साथ पेट खराब होने की भी पॉसिबिलिटीज बढ़ जाती है। तो उससे भी आप थोड़ा खाने पीने में भी ख्याल करें, ताकि ये हीट वेव में जो है आपकी हेल्थ सही बनी रहे। और इसके अलावा कोई भी आपको हेल्थ कंसर्न्स हो रहे हैं तो हम यहाँ पे है ही, काव्या होम्यो केयर से आप मेरा कॉन्टेक्ट जरूर कर सकते हैं।
4: ਇਹਨਾਂ ਦਾ ਜਿਹੜਾ ਆਫਿਸ ਆ ਏਅਰਪੋਰਟ ਤੇ ਕੋਸਟਰਲ ਦੇ ਬਿਲਕੁਲ ਕਾਰਨਰ ਤੇ, ਇੱਕ ਵਾਰ ਨੰਬਰ ਦੇ ਦੋ ਆਪਣਾ।
5: ਹਾਂਜੀ, 6477609-647-760-7779।
4: ਮੀਤਾ ਜੀ, ਅੱਜ ਜਿੱਥੇ ਹੀਟ ਵੇਵ ਦਾ ਤੁਸੀਂ ਦੱਸਿਆ, ਇਟਸ ਅ ਵੈਰੀ ਗੁੱਡ ਥਿੰਗ। ਮੇਰੇ ਖਿਆਲ ਜੇ ਬਾਹਰ ਜਾਣ ਦੀ ਲੋੜ ਨਹੀਂ ਹੈ ਤਾਂ ਨਾ ਜਾਓ ਤਾਂ ਚੰਗੀ ਗੱਲ ਹੈ, ਲੇਕਿਨ ਜੇ ਜਾਣਾ ਹੀ ਪਵੇ, ਜਿਹੜੇ ਹਦਾਇਤਾਂ ਮੀਤਾ ਜੀ ਉਹਨਾਂ ਨੇ ਦੱਸਿਆ ਉਹ ਤੇ ਥੋੜਾ ਧਿਆਨ ਰੱਖਿਓ। ਐਨੀ ਹਾਓ, ਅੱਜ ਮੇਨ ਟਿਪ ਕੀ ਆਪਣਾ?
5: जी, अज अपा देखांगे कुछ सिरदर्द के बारे में। और वैसे भी हीट वेव के साथ साथ जिनको माइग्रेन या सिरदर्द है, थोड़ा सा भी धूप में गए तो उसके साथ प्रॉब्लम आ गई और उनको सिरदर्द स्टार्ट हो गया। तो यहाँ पे माइग्रेन जिनको हो रहा है या ऐसे ही सन एक्सपोजर के साथ हेडेक हो रहा है, सिर में भारापन से लेके जैसे ही ब्राइट लाइट आंखों में जाती है तो उसके साथ हेडेक ट्रिगर हो जाएगा। टेम्परेचर जो है 30 तक गया तो उसके साथ भी हेडेक ट्रिगर होता है। तो उसमें क्या होगा, कोई भी एक साइड में सिरदर्द है या पूरे सिर में भारापन से लेके कोई एक एरिया में ये सिरदर्द आपका सेटल हो जाता है। और उसके साथ आपका मन भी वहां पे है, चिड़चिड़ाहट होती है, कहीं पे भी ध्यान नहीं लग रहा है, ज्यादा कोई आवाज है, नॉइज है, तो वो भी आप सहन नहीं कर पाते हैं, तेज लाइट भी सहन नहीं कर पाते हैं। और इसके साथ साथ माइग्रेन की तरह ही वॉमिटिंग होना स्टार्ट हो जाता है, और वॉमिट होने के बाद भी आप टायर्ड फील करते हैं, आपको जैसे पूरा दिन लेटे रहे, सोए रहे, कोई बुलाए ना, इस तरह का मन करेगा। और जिन लोगों को माइग्रेन है उनको भी ज्यादा हीट के साथ, गर्मी बढ़ी तो उसके साथ माइग्रेन हेडेक ट्रिगर हो जाएगा, और ऐसे में कोई भी एक साइड से सिर में सिरदर्द स्टार्ट होगा और फिर ये पूरे सिर में या कोई भी एक साइड में रहता है या 3-4 दिन तक लगातार ये सिरदर्द का अटैक आपको रहेगा। और उसके साथ भी वॉमिटिंग फील होना, फोटोफोबिया है, लाइट सेंसिटिविटी है, नॉइज सेंसिटिविटी पाए जाते हैं। तो ऐसे में क्या होगा कि ये ट्रीटमेंट आपको काफी हेल्प करेगा, चाहे हीट करके आप अभी सिर दर्द से सफर कर रहे हैं और कई बार सिर दर्द आपका इतना तेज हो जाता है कि उसके साथ ब्लड प्रेशर भी हाई चला जाएगा हीट एक्सपोजर करके, तो ऐसे में ये ट्रीटमेंट आपको हेल्प करेगा। एंड राइट अवे आप देखोगे कि आपके सिम्टम्स में इम्प्रूवमेंट होना स्टार्ट हो गया। कुछ एक टाइम का लगातार कोर्स लेते हैं आप, जिस करके माइग्रेन जैसा तेज सिर दर्द है उससे भी आप छुटकारा पा सकेंगे। सो किसी भी तरह के हेडेक के लिए आप काव्या होम्योकेयर से मेरा कॉन्टेक्ट जरूर करें। एयरपोर्ट एंड कॉटरेल की कॉर्नर पे क्लिनिक है मेरा, 10 कॉटरेल बुलेवार्ड यूनिट 104 इन ब्रैम्पटन। एंड मंडे टू सैटरडे रेगुलर आवर्स हैं अब क्लिनिक के, सुबह 10 बजे से लेकर शाम 6 बजे तक। फोन नंबर वंस अगेन इज 6477602779।
4: नंबर फिर दे दो प्लीज।
5: हाँ जी, 6447627979।
4: 2779 ਤੇ ਤੁਸੀਂ ਮੀਤਾ ਜੀ ਨਾਲ ਗੱਲ ਕਰ ਸਕਦੇ ਹੋ, ਚਾਹੇ ਹੀਟ ਰਿਲੇਟਡ ਕੋਈ ਇਸ਼ੂ ਆ, ਬਲੱਡ ਪ੍ਰੈਸ਼ਰ ਰਿਲੇਟਡ ਕੋਈ ਇਸ਼ੂ ਆ, ਜਾਂ ਜਨਰਲੀ ਕੋਈ ਐਸੀ ਬਿਮਾਰੀਆਂ ਦਵਾਈਆਂ ਲਈ ਜਾਂਦੇ ਹੋ, ਫਰਕ ਕੋਈ ਪੈਂਦਾ ਨਹੀਂ। ਮੀਤਾ ਜੀ ਨਾਲ ਗੱਲ ਕਰਨ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ, ਇੱਕ ਵਾਰ ਬੈਠੋ ਤਾਂ ਸਹੀ ਇਹਨਾਂ ਨਾਲ, ਗੱਲ ਕਰੋਗੇ ਤਾਂ ਹੱਲ ਨਿਕਲਣਾ ਨਾ। ਮੀਤਾ ਜੀ ਨੰਬਰ ਫੇਰ ਦੇ ਦੋ।
5: ਹਾਂਜੀ, 6477602779। ਥੈਂਕ ਯੂ ਸੋ ਮਚ।
4: ਥੈਂਕ ਯੂ ਜੀ, ਥੈਂਕ ਯੂ। ਲੋ ਜੀ, ਲੈਂਡਸਕੇਪਿੰਗ ਵਾਲਿਆਂ ਨਾਲ ਸੁਨੇਹਾ ਸੁਣਾਉਂਦੇ ਹਾਂ। ਜੇ ਤੁਸੀਂ ਘਾਹ ਨਵਾਂ ਲਾਉਣਾ, ਕਿਆਰੀਆਂ ਬਣਾਉਣੀਆਂ, ਫੁੱਲ ਬੂਟੇ ਲਾਉਣੇ ਆ, ਜਾਂ ਘਾਹ ਵਗੈਰਾ ਕੱਟਣਾ, ਲੈਂਡਸਕੇਪਿੰਗ ਕਰਾਉਣੀ ਆ, ਤਾਂ ਸੁਣੋ।
0: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447784-1213, 6478-4-1213।
4: ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ, ਹਰ ਕੋਈ ਮਾੜਾ ਨਹੀਂ ਤੇ ਹਰ ਕੋਈ ਚੰਗਾ ਨਹੀਂ, ਜਿਹੜਾ ਦੁੱਖ 'ਚ ਨਾਲ ਖੜੇ ਉਹਦੇ ਜਿਹਾ ਕੋਈ ਬੰਦਾ ਨਹੀਂ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਅਪਲਾਇੰਸਸ ਤੇ, ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
4: ਸੁਲਤਾਨ ਜੀ, ਨਵਾਂ ਮਹੀਨਾ ਆ ਗਿਆ, ਨਵੀਆਂ ਪ੍ਰਾਈਜ਼ਾਂ ਦੀ ਲਿਸਟ ਵੀ ਤੁਹਾਡੇ ਕੋਲੇ ਆ ਗਈ, ਕੀ ਸਪੈਸ਼ਲ ਹੈ?
3: ਖਾਸ ਤੌਰ ਤੇ ਜੀ ਇਸ ਗਰਮੀ ਦੇ ਵੈਦਰ ਚ ਫਰਿੱਜਾਂ ਦੇ ਉੱਪਰ ਬਹੁਤ ਡਿਸਕਾਊਂਟ ਆਇਆ, ਖਾਸ ਤੌਰ ਤੇ ਜਿਨ੍ਹਾਂ ਨੇ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਐਜ ਸੈਕਿੰਡ ਫਰਿੱਜ ਰੱਖਣਾ ਜੀ, 699 ਦਾ ਸਾਡੇ ਕੋਲ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ 699 ਦਾ ਮਿਲੇਗਾ। ਕੱਲਾ ਵਾਸ਼ਰ ਚਾਹੀਦਾ ਜੀ 599 ਚ, ਜਾਂ ਸਿੰਗਲ ਪੀਸ ਡਰਾਇਰ ਲੈਣਾ ਹੈ 499 ਚ, ਤਦ ਵੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਬੁਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਹੈ ਜਿਹੜਾ $5,000 ਵਾਲਾ $29.99 ਦਾ ਤੇ $29.99 ਵੀ 6 ਮਹੀਨੇ ਚ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ 1-2-4 ਨਹੀਂ $800 ਦੀ ਸੇਵਿੰਗ ਹੈ, ਕਿਉਂਕਿ $2,500-$2,600 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ, ਸਿਰਫ $17.99 ਦਾ ਮਿਲੇਗਾ ਜੀ।
4: ਸੁਲਤਾਨ ਜੀ 32 ਇੰਚ ਟੈਲੀਵਿਜ਼ਨ,
3: 32 ਇੰਚ ਸੋਲਡ ਆਊਟ ਸਰ।
4: 40 ਇੰਚ ਟੈਲੀਵਿਜ਼ਨ,
3: 40 ਇੰਚ ਹੈਗੇ 3-4 ਪੀਸ, ਓਨਲੀ $199।
4: 55 ਇੰਚ ਦਾ ਟੈਲੀਵਿਜ਼ਨ,
3: 55 ਇੰਚ $700-$800 ਦਾ ਸੀ $399, 2 ਜਾਂ 3 ਪੀਸ ਸਟਾਕ ਹੋਣਗੇ $399।
4: ਤੇ 65 ਇੰਚ,
3: 65 ਇੰਚ ਜਿਹੜਾ ਜੀ $400 ਦੀ ਸੇਵਿੰਗ ਦੇ ਨਾਲ $699।
4: 75 ਇੰਚ ਦਾ,
3: 75 ਇੰਚ ਸਰ $899।
4: ਤੇ 85 ਇੰਚ
3: ਜਿਹੜਾ ਮਿੰਨੀ LED ਦੇ ਨਾਲ ਟੋਪ ਆਫ ਦਾ ਲਾਈਨ ਨਿਊ ਮਾਡਲ ਨਿਊ ਟੈਕਨੋਲੋਜੀ, ਸਿਰਫ $1599, ਜਦਕਿ ਇਹਦੀ $2300 ਪ੍ਰਾਈਸ ਹੈ, ਇਹਦੇ ਤੇ $700 ਕਸਟਮਰ ਸੇਵ ਕਰਨਗੇ।
4: 98 ਇੰਚ,
3: 98 ਇੰਚ $3500 ਤੋਂ ਸਿਰਫ $1999 ਦਾ, ਇਹਦੇ ਚ $1500 ਦੀ ਸੇਵਿੰਗ ਹੈ। ਪਰ 2 ਟੀਵੀ ਸਟਾਕ ਚ ਜੀ ਸਿਰਫ 2 ਲੱਕੀ ਕਸਟਮਰ ਕੈਨ ਗੈਟ ਇਟ, $1500 ਦੀ ਸੇਵਿੰਗ $1999 ਚ, ਤੇ $1999 ਵੀ 6 ਮਹੀਨੇ ਚ ਪੇ ਕਰਨਾ ਜੀ।
4: ਤੇ ਆਪਣਾ ਐਡਰੈਸ ਵੀ ਦੇ ਦੋ,
3: 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬਵੇਡ ਪਹੁੰਚਣਾ ਜੀ, ਜਾਂ ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, 905-450-2828 ਨੰਬਰ ਹੈ, ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 ਜੀ।
4: ਥੈਂਕ ਯੂ ਸਰ,
3: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
4: ਜਤਿੰਦਰ ਜੀ ਪ੍ਰੋਗਰਾਮ ਸਵਾਗਤ ਹੈ ਵੀਰੇ, ਕੀ ਹਾਲ?
6: ਥੈਂਕ ਯੂ ਦੇਵ ਭਾਜੀ, ਕੀ ਹਾਲ ਚਾਲ, ਕਿਵੇਂ ਹੋ ਜੀ?
4: ਬਹੁਤ ਵਧੀਆ, ਬਹੁਤ ਵਧੀਆ। ਕੋਨਰ ਮੈਕਗ੍ਰੈਗਰ ਬਹੁਤ ਵੱਡਾ ਇਹ ਘਸਣ ਮੁੱਕੀ ਵਾਲਾ, ਜਿਹੜਾ 6 ਖੁੰਜੇ ਪਿੰਜਰੇ ਚ ਲੜਦੇ ਆ।
6: ਹਾਂਜੀ ਹਾਂਜੀ ਹਾਂਜੀ,
4: ਉਹਦਾ ਅੱਜ ਦੀ ਤਰੀਕ ਉੱਪਰ ਜਨਮ ਦਿਨ ਸੀ
6: ਜੀ,
4: 14 ਜੁਲਾਈ ਨੂੰ
6: ਜੀ,
4: ਤੇ 12-13 ਜੁਲਾਈ ਨੂੰ ਉਹਦੀ ਲੱਤ ਟੁੱਟ ਗਈ ਉੱਥੇ ਲੜਦੇ ਜੀ।
6: ਹਾਂਜੀ,
4: ਖੈਰ ਉਹਦਾ ਜਨਮ ਦਿਨ ਸੀ, ਮੇਰਾ ਇਹੀ ਦੱਸੋ।
6: ਚਲੋ ਹੈਪੀ ਬਰਥਡੇ ਜੀ ਨੂੰ,
4: ਹੈਪੀ ਬਰਥਡੇ। ਲੈਂਡਸਕੇਪਿੰਗ ਵਾਲਿਆਂ ਦਾ ਨੰਬਰ ਪੁੱਛਿਆ ਸੀ 647-784-12-13 ਉਹਨਾਂ ਦਾ ਨੰਬਰ ਹੈ।
6: ਹਾਂਜੀ ਭਾਜੀ, ਕੱਲ ਮਿਲੇ ਆਪਾਂ ਲੈਂਡਸਕੇਪਿੰਗ ਵਾਲੇ ਭਾਜੀ ਆਪਣੇ ਘਰੇ ਆਏ ਸੀ।
4: ਅੱਛਾ ਅੱਛਾ,
6: ਮੈਂ ਲੈਂਡਸਕੇਪਿੰਗ ਕਰਾਉਣੀ ਸੀਗੀ ਤੇ ਮੈਂ ਪ੍ਰੋਗਰਾਮ ਤੁਹਾਡੇ ਮੈਂ ਇੱਥੋਂ ਸੁਣ ਕੇ ਨਾ, ਤੁਸੀਂ ਨੰਬਰ ਤੇ ਮੈਨੂੰ ਤੇ ਬਈ ਹੁਣੀ ਆਏ ਯਾਰ, ਵੀ ਇੰਨੇ ਸਾਲ ਹੋ ਗਏ ਪੁਰਾਣਾ ਕੰਮ ਕਰਦੇ ਨੂੰ, ਤੇ ਬਾਲੀ ਵਧੀਆ ਨੇਚਰ ਦੇ ਮੈਨੂੰ ਕਹਿੰਦੇ, ਮੈਂ ਕਿਹਾ ਸੀ ਭਾਜੀ ਵੀ ਆਪਾਂ ਸਾਈਡ ਤੇ ਆ ਕੰਮ ਇਦਾਂ
4: ਨੇਚਰ ਤਾਂ ਵਧੀਆ ਹੋਣੀ ਆ ਸਾਡੇ ਬਸੀਮੇ ਰਲ ਦੇ ਆਪਸ ਚ, ਇਹ ਹਠੂਰ ਤੋਂ ਆ।
6: ਹਾਂਜੀ,
4: ਮੈਂ ਸੂਆ ਟੱਪ ਕੇ ਛਿੰਨੀਆਲ ਤੋਂ,
6: ਨਾਲ ਹੀ ਫਿਰ ਗੁਆਂਢੀ ਹੋ ਗਏ
4: ਬਸੀਮੇ ਰਲਦੇ ਆ ਨਾ।
6: ਮੈਂ ਭਾਈ ਕਿਵੇਂ ਕਹਿੰਦੇ ਆਹ ਕੰਮ ਇਦਾਂ ਕਰਾਉਣਾ, ਪਤਾ ਕਹਿੰਦੇ ਨਹੀਂ ਇਹ ਕੰਮ ਆਪਾਂ ਇਦਾਂ ਨੀ ਕਰਨਾ, ਵੀ ਇੱਥੇ ਕੁਛ ਨੀ ਕਰਨਾ, ਕੁਛ ਛੇਣ ਦੀ ਲੋੜ ਨੀ ਸੋਫਾਰੇ ਨੂੰ ਮੋਹਰੇ। ਮੈਂ ਕਿਹਾ ਭਾਜੀ ਵੀ ਇੱਥੇ ਆਪਾਂ ਪਾਣੀ ਵਾਲਾ ਫਾਉਂਟੇਨ ਲਾਉਣਾ ਕੋਈ ਇਦਾਂ ਕਰਨਾ, ਕਹਿੰਦੇ ਵੀ ਇੱਥੇ ਆਪਾਂ ਇੰਟਰਲੋਕਿੰਗ ਕਰਕੇ ਦਾਂਗੇ ਤੈਨੂੰ, ਜਿਹੜੀ ਇੰਟਰਲੋਕਿੰਗ ਦਾ ਕਲਰ ਹੋਊਗਾ ਉਹ ਮੈਚ ਹੋਊਗਾ ਤੇਰੇ ਘਰ ਦੀ ਜਿਹੜੀ ਆਲਰੇਡੀ ਸਟੋਨ ਲੱਗਾ ਉਹਦੇ ਨਾਲ,
4: ਠੀਕ ਹੈ।
6: ਤੇ ਉਹ ਕਰਕੇ ਮਗਲੇ ਪਾਸੇ ਕਹਿੰਦੇ ਵੀ ਇੱਧਰ ਆ ਜਿਹੜੀ ਜਗ੍ਹਾ ਆ ਇੱਥੇ ਸ਼ੈੱਡ ਬਣਾ ਦੇਣੀ ਆ, ਤੇ ਦੇ ਭਾਜੀ 72x4 72x4 ਫੁੱਟ ਉਹਦੇ ਵਿੱਚ ਕਹਿੰਦੇ ਤੈਨੂੰ ਪੂਰਾ ਹੀ ਲਾ ਕੇ ਦੇਣਾ, ਜਿਹਦੇ ਵਿੱਚ ਤੁਸੀਂ ਬੂਟੇ ਲਾਉਣੇ ਆ ਕੋਈ ਦਾਲ ਸਬਜ਼ੀ ਕੋਈ ਵੀ ਕਰਨਾ ਆਪਣਾ, ਉਹਨੂੰ ਪ੍ਰੋਪਰ ਬਣਾ ਕੇ ਦੇਣਗੇ, ਉਹ ਤੁਹਾਨੂੰ ਤੁਹਾਡੇ ਡਰਾਈਵ ਬੈਕਯਾਰਡ ਚ ਨਹੀਂ ਆਊਗਾ। ਸੋ ਇਦਾਂ ਵਧੀਆ ਕਰ ਦੇਗਾ
4: ਇਨਫੋਰਮੇਸ਼ਨ। ਕਈ ਵਾਰ ਆਪਾਂ ਸਾਦੇ ਆ ਲੈ ਬਾਈ ਐਂ ਕਰਦੇ ਐਂ ਕਰਦੇ, ਕਹਿੰਦੇ ਠੀਕ ਆ ਗੱਲ ਹੀ ਕੋਈ ਨੀ
6: ਜੀ,
4: ਜਿਹੜੇ ਬੰਦੇ ਦਾ ਐਕਸਪੀਰੀਅੰਸ ਆ ਉਹਨੇ ਐਕਸਪੀਰੀਅੰਸ ਨਾਲ ਦੱਸਣਾ ਬਈ ਐਂ ਨੀ ਐਂ ਕਰ ਲਾ ਤੇ ਚੰਗਾ ਰਹੇਗਾ, ਬਾਕੀ ਤੇਰੀ ਮਰਜ਼ੀ ਆ।
6: ਨੰਬਰ ਦਿਓ ਕਰੀ ਦੇ ਭਾਈ ਇਹਨਾਂ ਦਾ,
4: 647-784-12-13। ਹੁਣ ਜਿਹੜਾ ਤੁਸੀਂ ਇਹਨਾਂ ਬਾਰੇ ਬੋਲਿਆ ਉਹ ਤੁਹਾਡਾ ਟਾਈਮ ਕੱਟਿਆ ਗਿਆ ਯਾਰ ਤੋਂ ਅੱਜ,
6: ਓਕੇ ਜੀ,
4: ਉਹ ਇੱਕ ਮਿੰਟ ਤੁਹਾਡਾ ਗਿਆ। ਜਸ਼ਨ ਟੈਂਟ ਵਾਲੇ ਦਾ ਸੁਨੇਹਾ ਸੁਣੋ ਤੇ ਆਏ
7: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
8: ਜਸ਼ਨ ਟੈਂਟਸ ਦੇ ਨਾਲ,
7: ਵਿਆਹ ਹੋਵੇ, ਬਰਥਡੇ ਪਾਰਟੀ,
8: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
7: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
8: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
7: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
8: 416-294-2857।
7: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
4: ਗੱਲ ਇਦਾਂ, ਆਪਾਂ ਨੇ ਘਰੇ ਜਿਹੜਾ ਡਕ ਸਿਸਟਮ ਆ
6: ਜੀ
4: ਉਹ ਸਾਫ਼ ਕਰਾਉਣਾ ਸਾਲ ਚ 2 ਵਾਰ ਜ਼ਰੂਰੀ ਆ।
6: ਹਾਂਜੀ,
4: ਤੇ ਜੇ ਕਿਸੇ ਨੇ ਕਾਰਪੋਰੇਟ ਸਾਫ਼ ਕਰਾਉਣਾ
6: ਠੀਕ ਹੈ,
4: ਉਹ ਵੀ ਸਾਲ ਚ 1-2 ਵਾਰ ਜ਼ਰੂਰੀ
6: ਜ਼ਰੂਰੀ ਹੈ ਜੀ।
4: ਆਹ ਸੁਣੋ ਫਿਰ,
9: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ।
10: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
11: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
12: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋਰਗੇਜ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋਰਗੇਜ ਅਪਰੂਵ ਨਹੀਂ ਹੋਈ
13: ਹੈ। ਓ ਤੂੰ ਰੇ ਫੜਾ,
12: ਓ ਮੋਰਗੇਜ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ,
13: ਲੱਗਿਆ ਗੱਲਾਂ ਮਾਰਦਾ।
12: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋਰਗੇਜ ਦੀ ਲੋੜ ਹੋਵੇ, ਰੀਫਾਈਨਾਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-355-1870 ਪੈਗੀ ਪੱਲੇ।
14: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।
2: ਮੇਰੀ ਗੱਲ ਸੁਣੋ, ਜਦੋਂ ਤੁਸੀਂ ਸਹੁਰੇ ਘਰ ਜਾਂਦੇ ਹੋ ਤਾਂ ਬਹੁਤ ਸਹਿਮ ਜਾਂਦੇ ਹੋ, ਪਰ ਜਦੋਂ ਵਿਆਹ ਕਰਨ ਆਏ ਸੀ ਉਦੋਂ ਤਾਂ ਬੜੇ ਆਕੜ ਰਹੇ ਸੀ।
15: ਉਦੋਂ ਮੈਂ ਇਕੱਲਾ ਨਹੀਂ ਸੀ, 500 ਬਰਾਤੀ ਵੀ ਨਾਲ ਸੀ ਮੇਰੇ।
2: ਫਿੱਟੇ ਮੁਤੇਰੇ
4: ਅੱਜ ਫਰਾਂਸ ਤੇ ਸਪੇਨ ਦਾ ਪੇਚਾ ਪੈਣਾ ਜੀ,
6: ਜੀ
4: ਸ਼ਾਮ ਨੂੰ 3 ਵਜੇ ਪੈਣਾ,
6: ਠੀਕ ਹੈ ਜੀ।
4: ਤੇ ਉਹ ਸਰ ਤੁਹਾਡੇ ਅੱਜ ਕ੍ਰਿਕਟ ਵਾਲੇ ਵੀ ਖੇਲ ਰਹੇ ਸੀ, ਉਹਨਾਂ ਨੂੰ ਕੀ ਬਣਿਆ?
6: ਦੇ ਭਾਜੀ, ਕ੍ਰਿਕਟ ਦਾ ਮੈਚ ਚੱਲਦਾ, ਸਭ ਤੋਂ ਪਹਿਲਾਂ ਇੰਗਲੈਂਡ ਨੇ ਬੈਟਿੰਗ ਕੀਤੀ, ਪਹਿਲਾਂ ਤਾਂ ਨਹੀਂ ਵਧੀਆ ਬੋਲਿੰਗ ਕੀਤੀ, ਸਭ ਤੋਂ ਪਹਿਲਾਂ ਰੋਕ ਲਏ ਸੀਗੇ, ਪਰ ਉਸ ਤੋਂ ਬਾਅਦ ਇੰਗਲੈਂਡ ਨੇ ਬੜੀ ਅੱਛੀ ਦੇ ਭਾਜੀ ਬੈਕਅਪ ਕੀਤੀ ਆ।
4: ਅੱਛਾ,
6: ਇੰਗਲੈਂਡ ਨੇ ਟੋਟਲ ਬਣਾਏ 258।
4: ਅੱਛਾ,
6: ਤੇ ਉਸ ਤੋਂ ਬਾਅਦ ਇੰਡੀਆ ਦੀ ਬੈਟਿੰਗ ਆਈ, ਇੰਡੀਆ ਨੇ ਪਹਿਲਾਂ 2 ਵਿਕਟਾਂ ਸੱਟ ਲਈਆਂ ਸੀਗੀਆਂ, ਫਿਰ ਕਪਤਾਨ ਵਧੀਆ ਖੇਡੇ ਨੇ, ਪਰ ਰੀਸੈਂਟਲੀ ਦੇ ਹੁਣ ਪਿਛਲੇ 10 ਮਿੰਟਾਂ ਦੇ ਵਿੱਚ 2 ਵਿਕਟਾਂ ਹੋਰ ਚਲੀ ਗਈਆਂ, 4 ਆਊਟ ਨੇ, 160 ਸਕੋਰ ਨੇ,
4: ਨਾਲੇ ਹਾਰਨ ਜੇ ਲੱਗੇ ਹੋਏ, ਨਾਲੇ ਸਿਫਤਾਂ ਜੀਆਂ ਕਰੀ ਜਾਂਦੇ ਹੋ।
6: ਦੇ ਭਾਈ, ਸਿਫਤਾਂ ਪਹਿਲਾਂ ਮੈਂ ਕੀਤੀਆਂ, ਸਕੋਰ ਕਾਰਡ ਹੁਣ ਦੁਬਾਰਾ ਚੈੱਕ ਕੀਤਾ, ਜਿਹਦੇ ਵਿੱਚ ਕੈਪਟਨ ਨੇ ਜਿਹੜੇ ਸ਼ੁਭਮਨ ਗਿੱਲ, ਉਹ ਟਾਇਰ ਹੋ ਗਏ।
4: ਟੋਟਲ ਕਿੰਨੇ ਹੋਏ?
6: ਸੋ ਟੋਟਲ ਦੇ ਭਾਜੀ 160 ਸਕੋਰ ਨੇ, ਟੋਟਲ ਇਹਨਾਂ ਨੂੰ 260 ਦੇ ਲਾਗੇ ਚੈੱਕ ਚਾਹੀਦੇ, 98 ਦੌੜਾਂ ਹੋਰ ਚਾਹੀਦੀਆਂ ਆ, ਓਵਰ ਪੈ ਨੇ ਇਹਨਾਂ ਦੇ ਕੋਲ ਹਲੇ 23।
4: ਠੀਕ ਹੈ ਠੀਕ ਹੈ ਠੀਕ ਹੈ। ਆਲਰਾਈਟ, AM 530 ਡੇਟਾ ਦਾ ਪ੍ਰੋਗਰਾਮ ਸੁਣ ਰਹੇ ਹੋ, ਜਸ਼ਨ ਟੈਂਟਰ ਹੋਣਾ ਨਾਲ ਸੁਨੇਹਾ ਸੁਣਿਆ ਸੀ, ਨੰਬਰ ਹੈ 416-294-2857। ਇਹ ਵੀ ਹੋ ਗਿਆ, ਆਹ ਵੀ ਹੋ ਗਿਆ। ਅੱਛਾ ਗੱਲ ਸੁਣੋ,
6: ਯੈਸ ਸਰ,
4: ਆਪਣੇ ਬ੍ਰੈਂਪਟਨ ਫੇਅਰ ਗਰਾਊਂਡ ਹੈ
6: ਜੀ,
4: ਹਾਰਟ ਲੇਕ ਅਤੇ ਓਲਡ ਸਕੂਲ ਦੇ ਕਾਰਨਰ ਤੇ
6: ਜੀ,
4: ਉੱਥੇ ਆਪਣੇ ਕਮਿਊਨਿਟੀ ਦੇ ਫੰਕਸ਼ਨ ਹੋਣ ਲੱਗੇ, ਜਗਰਾਜ ਨੇ ਵੀ ਕਰਾਇਆ ਸੀ, ਕਿਹੜਾ ਹੁੰਦਾ ਸੀ, ਕੈਨੇਡਾ ਡੇ ਮੇਲਾ, ਤੇ ਸਿੰਘਰ ਜੀ ਥੋੜੀ ਵੀ ਕਰਾ ਰਹੇ ਆ, ਵੀਕਐਂਡ ਤੇ ਵੀ ਸੀ, ਹੋਰ ਮੇਲੇ ਸ਼ੇਲੇ ਤੀਆਂ ਸ਼ਾਇਆਂ ਹੋਣ ਲੱਗ
6: ਗਈਆਂ,
4: ਬਹੁਤ ਚੰਗੀ ਗੱਲ ਹੈ,
6: ਵਧੀਆ ਗੱਲ ਹੈ।
4: ਪਰ ਇੱਕ ਚੀਜ਼ ਦੱਸੋ, ਮੈਂ 10 ਕਿਲੋਮੀਟਰ ਦੂਰ ਰਹਿੰਦਾ, ਮੈਨੂੰ ਕਿਉਂ ਆਵਾਜ਼ਾਂ ਆਉਂਦੀਆਂ ਉਹਦੀਆਂ?
6: ਹਾਂ, ਆਵਾਜ਼ ਨਹੀਂ ਆਉਣੀ ਚਾਹੀਦੀ ਭਾਜੀ।
4: ਤੇ ਜਿਹੜੇ ਡੀਜੇ ਵਾਲੇ ਆ ਨਾ
6: ਜੀ,
4: ਜੇ ਤੁਸੀਂ ਮੂਹਰੇ ਬੈਠੇ ਹੋ, ਤੁਹਾਨੂੰ ਇੰਨੀ ਉੱਚੀ ਆਵਾਜ਼ ਕਰਨ ਦੀ ਕੀ ਲੋੜ ਹੈ? ਨਾਲੇ ਜਿਹੜਾ ਧਰਮ ਦਾ ਨਾਮ ਆ ਜਾਂ ਪ੍ਰਚਾਰਕ ਨੇ, ਇਹ ਤਾਂ ਜਿਹੜਾ ਪ੍ਰਾਰਥਨਾ ਜੀ ਪਿਆਰੇ ਜੇ ਬੋਲਣ, ਆਰਾਮ ਜਿਹੜਾ ਤੁਹਾਡੇ ਕੰਨਾਂ ਚ ਪਵੇ, ਰਖਾਨੇ ਪੈਂਦੇ ਆ। ਹੋਰ ਸੁਣੋ
6: ਜੀ,
4: ਮੇਰੇ ਤੇ ਫੇਅਰ ਗਰਾਊਂਡ ਜੇ 10 ਕਿਲੋਮੀਟਰ ਦਾ ਫਰਕ ਆ, ਵਿਚਾਲੇ ਕਿੰਨੀ ਜਨਤਾ ਰਹਿੰਦੀ ਆ? ਗੋਰੇ ਵੀ ਹੋ ਸਕਦੇ ਆ, ਚੀਨੇ ਵੀ ਹੋ ਸਕਦੇ ਆ, ਕਾਲੇ ਵੀ ਹੋ ਸਕਦੇ ਆ, ਹਿੰਦੂ ਹੋਰ ਵੀ ਹੋ ਸਕਦੇ ਆ, ਉਹਨਾਂ ਦੇ ਕੰਨਾਂ ਚ ਕਿਉਂ ਥੁੰਨਦੇ ਹੋ?
6: ਨੀ ਭਾਈ, ਗੱਲ ਤੁਹਾਡੀ ਬਿਲਕੁਲ ਦਰੁਸਤ ਆ, ਜਦੋਂ ਆਪਾਂ ਕਿਤੇ ਬਾਹਰ ਜਾਂਦੇ ਆਪਾਂ ਨੂੰ ਕਦੇ ਗੋਰਿਆਂ ਦੇਖਿਆ ਨੀ ਤਾਂ ਲੱਗਦਾ ਨਾ ਉਹਨਾਂ ਦੇ ਸਿਟੀ ਚ
4: ਫੇਅਰ ਗਰਾਊਂਡ ਚ ਗੋਰਿਆਂ ਦੇ ਫੰਕਸ਼ਨ ਹੁੰਦੇ ਆ
6: ਜੀ,
4: ਬਹੁਤ ਹੁੰਦੇ ਆ ਉਹਨਾਂ ਦੇ ਫੰਕਸ਼ਨ
6: ਜੀ,
4: ਉੱਥੇ ਜਿਹੜੀਆਂ ਕਾਰਾਂ ਹੁੰਦੀਆਂ ਨਾ ਇੱਕ ਦੂਜੇ ਚ ਮਾਰਨ ਵਾਲਾ ਫੰਕਸ਼ਨ ਜਾ,
6: ਉਹ ਵੀ
4: ਮੈਂ ਦੇਖਿਆ, ਸਾਰੇ ਫੰਕਸ਼ਨ ਦੇਖੇ ਆ, ਕਦੇ ਆਵਾਜ਼ ਨੀ ਸੁਣੀ ਉਹਨਾਂ ਦੀ ਦੂਰ ਤੱਕ। ਸਾਡੇ ਜੋ ਲੱਗਦੇ ਆ ਡੀਜੇ ਵਾਲੇ ਪੂਰਾ ਮਾਈਕ ਦਾ ਜਿਹੜਾ ਵੋਲਿਊਮ ਜਾਂ ਵਧਾ ਕੇ, ਉਹ ਯਾਰ ਅਗਲੀ ਵਾਰ ਪਤਾ ਕੀ ਕਰਨਾ, ਜੇ ਸਿਟੀ ਵਾਲਿਆਂ ਨੂੰ ਚਾਹੀਦਾ ਵੀ ਉਹਨਾਂ ਨੇ ਇੱਕ ਬੰਦਾ ਕੋੜਾ ਖੜਾ, ਜੇ ਡੈਸੀਮਲ ਜੇ ਹੁੰਦੇ ਆ ਨਾ ਮੀਟਰ ਜੇ, ਤੇ ਇੰਨੇ ਆਉਣ ਲੱਗੇ ਕਰੋ ਥੱਲੇ।
6: ਹਾਂਜੀ,
4: ਕੋਈ ਗੱਲ ਆ ਯਾਰ, ਤੁਸੀਂ ਲੋਕਾਂ ਦੇ ਕੰਨਾਂ ਚ ਤੁੰਨਦੇ ਕਿਉਂ ਆ
6: ਜੀ?
4: ਜਿਹਨੇ ਆਉਣਾ ਗੁਰਬਾਣੀ ਸੁਣਨੀ, ਆਰਾਮ ਨਾਲ ਸੁਣਾਓ, ਚੀਕਾਂ ਕਿਉਂ ਮਾਰਦੇ ਇੰਨੀ ਉੱਚੀ ਉੱਚੀ ਦੂਰ ਤੱਕ ਸੁਣਦੇ ਆ, 10-10, 15-15 ਕਿਲੋਮੀਟਰ ਤਾਈਂ
6: ਜੀ,
4: ਇਹ ਹੋਣਾ ਨੀ ਚਾਹੀਦਾ।
6: ਬਿਲਕੁਲ ਸਹੀ ਗੱਲ ਆ ਜੀ,
4: ਤੇ ਜੇ ਐਂ ਹੁੰਦਾ ਰਿਹਾ
6: ਜੀ,
4: ਕਿਸੇ ਨਾ ਕਿਸੇ ਨੇ ਕੰਪਲੇਂਟ ਕਰ ਦੇਣੇ, ਪੱਕਾ ਹੀ ਬੰਦ ਹੋ ਜਾਣਾ ਮੇਰੇ ਖਿਆਲ, ਜੇ ਐਂ ਕਰਦੇ ਰਹੇ ਪੱਕਾ ਬੰਦ ਕਰ ਵੀ ਦੇਣਾ ਚਾਹੀਦਾ। ਅੱਛਾ, ਹੋਰ ਸੁਣੋ
6: ਜੀ,
4: ਗੁਰੂ ਘਰਾਂ ਚ ਲੰਗਰ ਲੱਗਦਾ,
6: ਹਾਂਜੀ,
4: ਸਾਰੇ ਗੁਰੂ ਘਰਾਂ ਚ ਲੱਗਦਾ ਜਿੰਨੇ ਦੁਨੀਆਂ ਤੇ ਹੈਗੇ ਆ
6: ਜੀ,
4: ਇਹ 5 ਤੋਂ 7 ਮਿਲੀਅਨ ਲੋਕ ਰੋਜ਼ ਦਾ ਲੰਗਰ ਛਕਦੇ।
6: ਓਕੇ ਠੀਕ ਹੈ ਜੀ।
4: ਇਹੀ ਦੂਜੇ ਧਰਮਾਂ ਵਾਲੇ ਕਰ ਲੈਣ, ਹਿੰਦੂ ਕਰ ਲੈਣ, ਮੁਸਲਿਮ ਕਰ ਲੈਣ, ਜੈਨੀ ਬੋਧੀ ਸਾਰੇ ਜਿੰਨੇ ਹੋਰ ਧਰਮ ਕਰ ਲੈਣ, 5-5 ਮਿਲੀਅਨ ਨੂੰ ਖਵਾਇਆ। ਧਰਮ ਕਿੰਨੇ ਨੇ? ਅਸੀਂ ਤਾਂ 35-40 ਮਿਲੀਅਨ ਨੂੰ ਰੋਜ਼ ਰੋਟੀ ਖਵਾ ਸਕਦੇ ਹਾਂ। ਪਰ ਰਾਮ ਮੰਦਿਰ ਚ ਪੈਸੇ ਨੇ ਚੋਰੀ ਹੋਈ ਜਾਂਦੇ, ਲੰਗਰ ਕਿੱਥੋਂ ਲਾਉਣਾ ਉਹਨਾਂ ਨੇ? ਬਾਈ ਸਾਹਿਬ ਚੱਲਦੇ ਹਾਂ ਗ੍ਰੈਂਡ ਫਰਨੀਚਰ ਦੇ। ਸੁਖ ਸਾਹਿਬ ਵੈਲਕਮ ਟੂ ਦ ਸ਼ੋ।
16: ਬਹੁਤ ਸ਼ੁਕਰੀਆ, ਧੰਨਵਾਦ
4: ਜਿਹਦੇ। ਸੁਖ ਸਾਹਿਬ ਵੈਲਕਮ ਟੂ ਦ ਸ਼ੋ।
16: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਇਸ ਵੀਕਡ ਦੇ ਉੱਪਰ ਪਰਿਵਾਰਾਂ ਦੇ ਲਈ ਐਨਵਰਸਰੀ ਸੇਲ ਲੱਗਣ ਜਾ ਰਹੀ ਆ, ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਇੰਗ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਲੋਐਸਟ ਪ੍ਰਾਈਸ ਮਿਲਣੀ ਆ ਇਸ ਵੀਕਡ ਦੇ ਉੱਪਰ, ਕਿਉਂਕਿ ਐਨਵਰਸਰੀ ਸੇਲ ਲੱਗਣ ਜਾ ਰਹੀ ਆ ਇਸ ਵੀਕਡ ਦੇ ਉੱਪਰ। ਫਰਾਈਡੇ, ਸੈਟਰਡੇ, ਸੰਡੇ ਜ਼ਰੂਰ ਇੱਕ ਚੱਕਰ ਲਾਓ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ, ਟੋਮਕਨ, ਟੋਮਕਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ, ਤੇ ਇਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਗ੍ਰੇ ਕਲਰ ਦਾ ਨਿਊ ਅਰਾਈਵਲ ਨਿਊ ਕਲੈਕਸ਼ਨ ਸੋਫਾ ਸੈੱਟ, ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਫਸਿਡ, ਨਾਲ ਸਿੰਗਲ ਚੇਅਰ, ਕੰਪਲੀਟ ਸੋਫਾ ਸੈੱਟ, ਮਾਡਰਨ ਕਰੋਮ ਲੈਕਸਰ ਨਾਲ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ। ਐਨਵਰਸਰੀ ਸਪੈਸ਼ਲ ਇਸ ਵੀਕਡ ਦੇ ਉੱਪਰ 699 ਦਾ। ਜੀ ਹਾਂ, ਸੋਫਾ ਸੈੱਟ ਕੰਪਲੀਟ 699 ਦਾ ਸੋਫਾ ਸੈੱਟ ਤੁਸੀਂ ਬਾਏ ਕਰ ਲੈਣਾ, ਤੇ ਫਰੰਟ ਤੇ ਜਿਹੜਾ ਇੱਕ ਬਾਕਸ ਪਿਆ ਉਹਦੇ ਵਿੱਚੋਂ ਆਪਣੀ ਪਰਚੀ ਕੱਢਣੀ ਆ, ਜਿਹਦੇ ਵਿੱਚੋਂ 1100 ਡਾਲਰ ਕੈਸ਼ ਵੀ ਮਿਲ ਸਕਦਾ, ਵੱਡੇ ਸਾਈਜ਼ ਦਾ ਟੀਵੀ ਵੀ ਤੁਹਾਨੂੰ ਮਿਲ ਸਕਦਾ, ਜਿਹਦੇ ਚੋਂ ਮਾਈਕਰੋਵੇਵ ਮਿਲ ਸਕਦੇ ਨੇ, ਐਪਲ ਦੀ ਸਮਾਰਟ ਵਾਚ ਮਿਲ ਸਕਦੀ ਆ, ਬੈਡਰੂਮ ਸੈੱਟ ਫ੍ਰੀ ਮਿਲ ਸਕਦਾ, 500 ਡਾਲਰ ਕੈਸ਼ ਪ੍ਰਾਈਸ ਵੀ ਤੁਸੀਂ ਫ੍ਰੀ ਲੈ ਸਕਦੇ ਹੋ। ਸੋ ਸੋਫਾ ਸੈੱਟ ਬਾਏ ਕਰਕੇ ਤੁਸੀਂ ਬਾਕਸ ਦੇ ਵਿੱਚੋਂ ਪਰਚੀ ਕੱਢਣੀ ਆ, ਜਿਹੜਾ ਵੀ ਤੁਹਾਡਾ ਡਰਾ ਲੱਕੀ ਡਰਾ ਨਿਕਲਿਆ, ਰਾਈਟ ਵੇ ਤੁਸੀਂ ਆਪਣਾ ਜਿਹੜਾ ਗਿਫਟ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਓ ਉਸ ਵੀਕਡ ਦੇ ਉੱਪਰ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖੋ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ, ਐਨਵਰਸਰੀ, ਐਨਵਰਸਰੀ ਸੇਲ, ਸੇਲ, ਸੇਲ ਦੇ ਭਾਜੀ।
4: ਜਿਹੜੀ 1100 ਵਾਲੀ ਪਰਚੀ ਆ ਮੈਂ ਕਿਵੇਂ ਚੱਕ ਸਕਦਾ ਵਿੱਚੋਂ?
16: ਬਿਲਕੁਲ ਸਰ, ਤੁਸੀਂ ਚੱਕ ਸਕਦੇ ਹੋ, ਤੁਸੀਂ ਬਿਲਕੁਲ, ਤੁਹਾਡਾ ਤਾਂ ਹੱਕ ਹੈ ਸਰ, ਤੁਸੀਂ ਪੂਰਾ ਡੱਬਾ ਹੀ ਲੈ ਜਾਓ ਭਾਵੇਂ, ਨੋ ਪ੍ਰੋਬਲਮ।
4: ਆਲਰਾਈਟ, ਥੈਂਕ ਯੂ ਸਰ। ਅੱਛਾ ਜਤਿੰਦਰ ਜੀ, ਆਪਾਂ ਕੋਟੀ ਦੀ ਗੱਲ ਕਰ ਰਹੇ ਹਾਂ ਪਿਛਲੇ ਮਹੀਨੇ ਤੋਂ
6: ਜੀ,
4: ਜਿਹੜੀ ਚੀਜ਼ ਦਾ ਇੰਤਜ਼ਾਰ ਸੀ, ਜਿਵੇਂ ਸੁਖੀ ਨੇ ਜਿਹਨੇ ਤੀਆਂ ਦਾ ਮੇਲਾ ਕਰਾਇਆ
6: ਜੀ,
4: ਲੋਕੀ ਫੋਨ ਕਰਦੇ ਸੀ ਵੀ ਤੀਆਂ ਦਾ ਮੇਲਾ ਕਦੋਂ ਆਉਣਾ, ਕਦੋਂ ਆਉਣਾ, ਕਦੋਂ,
6: ਹਾਂਜੀ,
4: ਉਹ ਹੋਰ ਨਿਬੜਿਆ।
6: ਹਾਂਜੀ,
4: ਹੁਣ ਤੁਹਾਨੂੰ ਪਿਛਲੇ ਮਹੀਨੇ ਚ ਕਾਲਾਂ ਆ ਰਹੀਆਂ ਵੀ ਅਸੀਂ ਓਪਨ ਹਾਊਸ ਜਾਣਾ, ਓਪਨ ਹਾਊਸ ਜਾਣਾ
6: ਜੀ,
4: ਲੇਕਿਨ ਓਪਨ ਹਾਊਸ ਅਵੇਲੇਬਲ ਹੀ ਨਹੀਂ ਹੈ।
6: ਨਹੀਂ ਬਿਲਕੁਲ,
4: ਵੀਕਐਂਡ ਤੇ ਆਹ ਮਹੀਨਾ ਜੇ ਤੁਸੀਂ ਦੇਖੋ ਤਕਰੀਬਨ ਸਾਰਾ ਇੱਕ ਦਿਨ ਸ਼ਾਇਦ ਖਾਲੀ ਹੋਵੇ, ਸਾਰਾ ਮਹੀਨਾ ਚੜੀ ਹੋਈ ਹੈ।
6: ਬਿਲਕੁਲ ਸਹੀ ਗੱਲ ਹੈ ਭਾਜੀ।
4: ਇੱਕ ਬੰਦਾ ਲੱਭਿਆ ਆਪਾਂ ਜਿਹੜਾ 3 ਦਿਨ ਲਈ ਜਿਹਨੇ ਬੁਕਿੰਗ ਕੀਤੀ ਸੀ
6: ਜੀ,
4: ਉਹਦੀ ਬੁਕਿੰਗ ਕੈਂਸਲ ਕਰਾਈ
6: ਜੀ,
4: ਸੈਟਰਡੇ ਆਪਾਂ ਓਪਨ ਹਾਊਸ ਲਾਇਆ ਤਾਂ ਕਿ ਜਿੰਨਾ ਲਿਸਨਰ ਨੇ ਉਹ ਜਾ ਕੇ ਉੱਥੇ ਦੇਖ ਸਕਣ, ਔਰ ਜਿਹਨੇ ਕੈਂਸਲ ਕੀਤੀ ਉਹ ਜਾਣਦਾ ਸੀ ਤਾਂ ਕੈਂਸਲ ਕਰਦੇ, ਨਹੀਂ ਕਿਹੜਾ ਕੈਂਸਲ ਕਰਦਾ, ਮੈਨੂੰ ਕਹਿੰਦਾ ਪੈਸੇ ਦਿੱਤੇ ਪਰਾਂ ਹੋ ਯਾਰ।
6: ਦੇ ਭਾਜੀ, ਜਦੋਂ ਆਪਾਂ ਕੋਈ ਵੀ ਪ੍ਰੋਪਰਟੀ ਲੈਣੀ ਆ, ਸੋ ਹਰੇਕ ਦਾ ਹੁੰਦਾ ਵੀ ਮੈਂ ਦੇਖਾਂ ਪ੍ਰੋਪਰਟੀ ਕਿੱਦਾਂ ਦੀ ਆ, ਕੀ ਬਣਿਆ ਅੰਦਰ ਕੀ ਆ, ਦੇਖਣ ਦੇ ਲਈ ਤੇ ਭਾਈ ਸ਼ੋਇੰਗ ਬੁੱਕ ਹੁੰਦੀ ਆ।
4: ਹਾਂਜੀ,
6: ਤੇ ਹੁਣ ਉਹ ਸ਼ੋਇੰਗ ਦੇ ਲਈ ਆਪਾਂ ਜਿਹੜਾ 25th ਸੈਟਰਡੇ 25 ਤਰੀਕ ਨੂੰ ਇਸ ਮਹੀਨੇ ਸੈਟਰਡੇ ਓਪਨ ਹਾਊਸ ਲਾਉਣ ਜਾ ਰਹੇ ਹਾਂ।
4: ਠੀਕ ਹੈ।
6: ਸੋ ਜਿੰਨੇ ਵੀ ਸਾਡੇ ਲੋਕਲ ਕਲਾਇੰਟ ਹੋ ਜਾਂ ਤੁਸੀਂ ਬੈਰੀ ਰਹਿੰਦੇ ਹੋ ਜਾਂ ਸਾਡਾ ਪ੍ਰੋਗਰਾਮ ਜਿੱਥੇ ਵੀ ਸੁਣਦੇ ਹੋ, ਇਹ ਕੋਟੇਜ ਤੁਹਾਨੂੰ ਡਿਟੇਲ ਦੇਣ ਜਾ ਰਹੇ ਹਾਂ, ਲਿਖ ਲਓ, ਜ਼ਰੂਰ ਪਹੁੰਚਿਓ। ਦੇ ਭਾਜੀ, ਉੱਥੇ ਚਾਹ ਦਾ ਪ੍ਰਬੰਧ ਵੀ ਰੱਖਾਂਗੇ, ਖਾਣ ਪੀਣ ਦਾ ਪ੍ਰਬੰਧ ਰਹੇਗਾ, ਓਪਨ ਹਾਊਸ ਰਹੇਗਾ ਉਹ ਵੀ। ਹਾਂਜੀ, ਤੁਸੀਂ ਜਿਹਦੇ ਸਾਹਮਣੇ ਉਹ ਵੀ ਹੋ ਜਾਊਗਾ ਜੀ। ਸੋ ਦੇ ਭਾਜੀ, ਓਪਨ ਹਾਊਸ ਦੇ ਵਿੱਚ ਪ੍ਰੋਪਰਟੀ ਨੂੰ ਦੇਖ ਸਕਦੇ ਹੋ, 3 ਬੈਡਰੂਮ ਦਾ, ਡੀਟੈਚ, 2023 ਦਾ ਬਿਲਟ ਮਕਾਨ ਹੈ ਕੋਟੇਜ, ਬਾਕੂਟ ਬੇਸਮੈਂਟ ਦੀ ਭਾਜੀ,
4: ਜਗ੍ਹਾ ਕਿੰਨੀ ਹੈ ਲੈਂਡ,
6: 1.5 ਏਕੜ ਪਲੱਸ ਲੋਟ ਦੀ ਭਾਜੀ, ਮਗਲੇ ਪਾਸੇ ਇਹਦੇ ਆਈਲੈਂਡ ਚੱਲਦਾ, ਪਾਣੀ ਘੁੰਮਦਾ ਆਸੇ ਪਾਸੇ ਦੀ ਸਾਰਾ, ਤੇ ਨਾਲ ਦੀ ਨਾਲ ਦੇ ਭਾਜੀ ਮਸਕੋਕਾ ਰੂਮ ਬਣਿਆ ਆ, ਕਿਚਨ ਪ੍ਰੋਪਰ ਟੋਪ ਨੋਚ, ਫੈਮਿਲੀ ਰੂਮ ਸਾਰੇ ਕਰ ਦਿੰਦੇ ਭਾਜੀ,
4: ਫਰਨੀਚਰ ਪਾਇਆ। ਮੈਂ ਇਹ ਵੀ ਕਿਹਾ ਸਾਰਾ ਜਿਹੜਾ ਫਰਨੀਚਰ ਆ ਇਹ ਟੋਪ ਨੋਚ,
6: ਟੋਪ ਨੋਚ ਫਰਨੀਚਰ ਦੀ ਭਾਜੀ ਇਨਕਲੂਡਡ। ਬਾਰਬੀਕਿਊ ਹੋ ਗਿਆ, ਪਲੱਸ ਜਨਰੇਟਰ ਲੱਗਾ 26-27 ਹਜ਼ਾਰ ਡਾਲਰ ਦਾ, ਹੁਣ ਇਹ ਥੋੜੀ ਵੀ ਆਪਾਂ ਕਿਤੇ ਲਿਖਿਆ ਨੀ ਤਾਂ ਆਪਾਂ ਨੂੰ ਚੱਕ ਲੈਣ ਨਾਲ, ਉੱਥੇ ਪਿਆ ਇਹ ਕੋਟੇਜ ਜਿੱਦਾਂ ਚੱਲਦੀ ਪਈ ਆ, ਏਅਰਬੀਨਬੀ ਤੇ ਰੈਕਟ ਆ। ਹੁਣ ਦੇ ਭਾਜੀ, ਤੁਸੀਂ ਕਿਸੇ ਵੀ ਜਗ੍ਹਾ ਕੋਈ ਵੀ ਚੀਜ਼ ਏਅਰਬੀਨ ਤੋਂ ਸ਼ੁਰੂ ਕਰਨੀ ਆ, ਉਹਦਾ ਰੈਕਡ ਲੱਗਦਾ, ਉਹਦਾ ਬਣਦਾ ਵੀ ਰੈਕਡ ਵੀ ਕਿੰਨੇ ਸਾਲ ਹੋ ਗਏ ਇੱਥੇ ਕਿ ਇਹਨੂੰ ਚੱਲਦੀ ਨੂੰ।
4: ਹਾਂਜੀ ਹਾਂਜੀ।
6: ਸੋ ਦੇ ਭਾਈ, ਪਿਛਲੇ ਸਾਲ ਦੀ 70-80 ਹਜ਼ਾਰ ਵਾਲੀ ਸੇਲ ਆ, ਇਸ ਮਹੀਨੇ ਅਸੀਂ ਤੁਹਾਨੂੰ ਪ੍ਰੂਫ ਕਰ ਸਕਦੇ ਹਾਂ ਵੀ 30 ਦਿਨਾਂ ਦੇ ਵਿੱਚੋਂ 29 ਦਿਨ ਆਲਰੇਡੀ ਫੁੱਲੀ ਬੁਕਡਾ। ਸੋ ਇਹ ਜਿਹੜੀ ਕੋਟੇਜ ਹੈ ਤੁਸੀਂ ਦੇਖਣਾ ਚਾਹੁੰਦੇ ਹੋ ਇੱਕ ਵਾਰੀ ਕਾਲ ਕਰੋ 416-265-22 416-265-22 ਦੇ ਭਾਜੀ ਰੁਕਿਓ ਮਾੜੇ ਜਾਲੇ। ਅਗਲਾ ਮਹੀਨਾ ਅੱਠਵਾਂ ਆ,
4: ਹਾਂਜੀ
6: ਅੱਠਵੇਂ ਮਹੀਨੇ ਵਿੱਚ 1, 2, 3, 4, 5, 6, 7, 8, 9, 10, 11, 12, 13, 14, 15, 16 ਦਿਨ ਦੇ ਭਾਜੀ ਅਗਲੇ ਮਹੀਨੇ ਆਲਰੇਡੀ
4: ਬੁਕਿੰਗ ਹੈਗੀ।
6: ਸੋ ਅੱਧੇ ਮਹੀਨੇ ਤੋਂ ਉੱਪਰ ਦੀ ਬੁਕਿੰਗ ਆਲਰੇਡੀ ਹੈਗੀ ਆ,
4: ਠੀਕ ਹੈ।
6: ਤੇ ਸਤੰਬਰ ਮਹੀਨੇ ਦੇ ਵਿੱਚ ਵੀ ਗੱਲਬਾਤ ਕਰਦੇ ਆ, 1, 2, 3, 6, 7, 9, 9 ਤੋਂ 10 ਬੁਕਿੰਗ ਉਹਦੀਆਂ ਵੀ ਹੈਗੀਆਂ।
4: ਹਾਂ ਮੈਂ ਨੋਟਿਸ ਕੀਤਾ ਕਈ ਵਾਰ ਹੁੰਦਾ ਜਦੋਂ ਤੁਸੀਂ ਕਹਿ ਲੋ ਵੀ ਮੈਂ ਫੈਮਿਲੀ ਨਾਲ ਜਾਣਾ, ਤੁਸੀਂ ਹੋਲਡ ਨਹੀਂ ਕਰਾਇਆ, ਉਹਦੇ ਫੋਨ ਆ ਜਾਂਦਾ ਵੀ ਇਹਦਾ ਬੁੱਕ ਹੋ ਗਈ, ਆਉਣ ਦੀ ਲੋੜ ਨਹੀਂ ਆ।
6: ਨਹੀਂ ਤੇ ਭਾਈ ਇਹ ਸਾਰੀ ਬੁਕਿੰਗ ਹੈਗੀ ਫੁੱਲੀ। ਤੇ ਜੇ ਕੋਈ ਵੀ ਸਾਡੇ ਸਰੋਤੇ ਨੇ ਇਹ ਕੋਟੇਜ ਤੁਸੀਂ ਲੈਣਾ ਚਾਹੁੰਦੇ ਹੋ, ਇੱਕ ਵਾਰੀ ਇਨਵੈਸਟਮੈਂਟ ਕਰਕੇ ਸਾਰੀ ਉਮਰ ਪੈਸੇ ਬਣਨੇ ਆ, ਵਧੀਆ ਬਣੀਆਂ ਫੁੱਲੀ ਫਰਨਸ ਹੈ, ਇਹਦੀਆਂ ਪਿਕਚਰਾਂ ਚਾਹੀਦੀਆਂ, ਲਿੰਕ ਚਾਹੀਦੇ, ਕੁਛ ਵੀ ਬੁਕਿੰਗ ਲੈਣਾ ਚਾਹੁੰਦੇ ਹੋ, ਓਪਨ ਹਾਊਸ 'ਤੇ ਆਉਣਾ ਚਾਹੁੰਦੇ ਹੋ, ਡਾਇਰੈਕਸ਼ਨ ਚਾਹੀਦੀਆਂ ਨੇ, ਕਾਲ 416-265-2262। ਦੇਖਾਂਗੇ ਦੇ ਭਾਜੀ ਕਿਹੜਾ ਆਪਣਾ ਲੱਕੀ ਸਰੋਤਾ ਜਿਹੜਾ ਕੋਟੇ ਲੈ ਕੇ ਜਾਵੇਗਾ। 416-265-2222।
4: ਅਮਰੀਕਾ ਦੀ ਸੰਸਦ ਵੱਲ ਇੱਕ ਬੰਦੇ ਨੇ ਬੰਦੂਕ ਚੱਕ ਲਈ।
6: ਅੱਛਾ ਜੀ,
4: ਭੱਜਿਆ ਜਾਵੇ, ਭੱਜਿਆ ਜਾਵੇ
6: ਜੀ,
4: ਫੜ ਲਿਆ ਫਿਰ ਕੀ ਹੋਇਆ? ਕਿਉਂਕਿ ਜਿਹੜੀਆਂ ਇਹੋ ਜਿਹੀਆਂ ਜਗ੍ਹਾ ਤੇ ਉੱਥੇ ਚਿੜੀ ਵੀ ਘੁੰਮਦੀ ਹੈਗੀ ਬਿਨਾਂ ਮਤਲਬ ਤੋਂ। ਕੈਨੇਡਾ ਵਿੱਚ ਇੱਕ ਸਾਬਕਾ ਐਮ ਪੀ ਸਾਹਿਬ ਇੰਕੀ ਮਾਰਕ
6: ਜੀ,
4: ਉਹਦੇ ਘਰੋਂ ਸੈਂਕੜੇ ਹਥਿਆਰ ਅਤੇ ਲੱਖਾਂ ਡਾਲਰ ਨਕਦ ਬਰਾਮਦ ਕੀਤੇ ਗਏ।
6: ਕਿਆ
4: ਬਾਤ ਹੈ, ਆਪਾਂ ਵੀ ਐਮ ਪੀ ਬਣੀਏ ਯਾਰ, ਹਥਿਆਰ ਤਾਂ ਨਾ ਸੀ, ਪੈਸੇ ਤਾਂ ਰੱਖਾਂਗੇ। ਲਓ ਜੀ, ਰੂਪਾ ਬਰਾੜ ਦਾ ਸੁਨੇਹਾ ਸੁਣੋ, ਜਾਣੇ ਆਉਂਦੇ, ਤੁਹਾਨੂੰ ਜੋਕ ਸੁਣਾਉਂਦੇ ਆ। ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939, 416-991-5939, 991-5939। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਹਾਏ ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਜਤਿੰਦਰ ਜੀ,
6: ਯੈਸ ਸਰ,
4: ਇਹ ਤਾਂ ਦੁਬਾਰਾ ਸੁਣਨਾ ਬਣਦਾ,
6: ਇੱਕ ਵਾਰੀ ਆਉਣ ਦਿਓ, ਆਉਣ ਦਿਓ ਜੀ।
4: ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਕਈ ਹੈਗੇ ਆ, ਕਈ ਹੈਗੇ ਆ
6: ਜੀ,
4: ਇਹਨਾਂ ਲੋਕਾਂ ਨੂੰ ਬਚਣ ਦੀ ਲੋੜ ਆ, ਕਿਉਂਕਿ ਇਹਨਾਂ ਦਾ ਮੂੰਹ ਅੰਗਰੇਜ਼ੀ ਨਹੀਂ, ਦੁੱਕੀ ਵਰਗਾ, ਆਪ ਦੇ ਆਪ ਨੂੰ ਤੀਸ ਮਾਰ ਖਾਂ ਸਮਝਦੇ ਆ
6: ਜੀ,
4: ਨਾ ਤਿੰਨਾਂ ਚੋਂ, ਨਾ ਤੇਰਾਂ ਚੋਂ, ਨਾ ਸਾਲੇ ਕੁੱਤੇ ਟੋਕਰੀਆਂ ਦੇ ਬੇਰਾਂ ਚੋਂ। ਖੈਰ, ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਸਹਿਤ ਸਦਰ ਥਾਣਾ ਮੋਰਿੰਡਾ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਅਵਤਾਰ ਸਿੰਘ ਨੂੰ 30,000 ਰੁਪਈਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ ਕਰ ਲਿਆ। ਹਿੰਸਾ ਮਾਮਲੇ 'ਚ ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਹਾਈਕੋਰਟ ਵੱਲੋਂ ਰਾਹਤ ਮਿਲੀ। ਜਤਿੰਦਰ ਜੀ,
6: ਯੈਸ ਸਰ,
4: ਅਗਲਾ ਜਿਹੜਾ ਤੁਸੀਂ ਮਕਾਨ ਦੱਸ ਰਹੇ ਸੀ ਉਹਦੇ ਬਾਰੇ ਜਾਣਕਾਰੀ ਦਿਓ।
6: ਦੇ ਭਾਜੀ, ਬ੍ਰੈਂਪਟਨ ਦੇ ਵਿੱਚ ਇੱਕ ਪ੍ਰੋਪਰਟੀ ਹੈ, ਜਿਹੜੇ ਵੀ ਸਾਡੇ ਸੋਤਿਆਂ ਦੇ ਕੋਲ ਸੈਮੀ ਰਿਜ ਮਕਾਨ ਹੈ, ਤੁਹਾਡੇ ਕੋਲ ਕੋਈ 20-25-30-40 ਸਾਲ ਪੁਰਾਣਾ ਮਕਾਨ ਹੈ, ਤੁਸੀਂ ਮਾਲਟਨ 'ਚ ਰਹਿੰਦੇ ਹੋ, ਬ੍ਰੈਂਪਟਨ 'ਚ ਮੂਵ ਹੋਣਾ ਚਾਹੁੰਦੇ ਹੋ, ਜਾਂ ਕਿਤੇ ਆਊਟਸਾਈਡ ਸਿਟੀ ਰਹਿ ਰਹੇ ਹੋ, ਇਹ ਜਿਹੜੀ ਪ੍ਰੋਪਰਟੀ ਹੈ ਫੁੱਲੀ ਅਪਗ੍ਰੇਡ ਪ੍ਰੋਪਰਟੀ ਹੈ। 4 ਬੈਡਰੂਮ ਨੇ ਅਪਸਟੇਟ ਦੇ ਉੱਪਰ, ਲਾਂਡਰੀ ਅਪਸਟੇਟ ਦੇ ਉੱਪਰ ਹੈ, ਮੇਨ ਫਲੋਰ ਦੇ ਉੱਪਰ ਬਫਲ ਸੀਲਿੰਗ ਕਰਾਈ ਹੋਈ ਹੈ, ਵੈਨਸ ਕੋਟਿੰਗ ਕਰਾਈ ਹੋਈ ਹੈ, 9 ਫੁੱਟ ਦੀ ਹਾਈਟ ਹੈ, ਡਬਲ ਕਾਰ ਗਰਾਜ ਹੈ, 3-4 ਗੱਡੀਆਂ ਡਰਾਈਵ 'ਚ ਖੜਦੀਆਂ, 2 ਗਰਾਜ ਦੇ ਅੰਦਰ ਖੜਦੀਆਂ। ਦੇ ਭਾਜੀ, ਬੈਕ ਯਾਰਡ 'ਚ ਤੁਸੀਂ
4: ਜਾਂਦੇ ਹੋ, ਇੰਟਰਸੈਕਸ਼ਨ ਕਿਹੜਾ ਸਰ?
6: ਕ੍ਰੈਡਿਟ ਵਿਊ ਐਂਡ ਸੈਂਡਲਵੁੱਡ ਦੇ ਭਾਜੀ,
4: ਏਰੀਆ ਵੀ ਵਧੀਆ,
6: ਏਰੀਆ ਵੀ ਵਧੀਆ ਦੇ ਭਾਜੀ, ਤੇ ਗਾਂ 413 ਵੀ ਆ ਰਿਹਾ, ਕੋਸਕੋ ਵੀ ਲੱਗੇ ਆ ਰਿਹਾ। ਦੇ ਭਾਜੀ, ਪ੍ਰੋਪਰਟੀ ਦੇ ਵਿੱਚ ਵਾਈਬਸ ਹੁੰਦੀਆਂ, ਜਦੋਂ ਆਪਾਂ ਇੰਟਰ ਕਰਦੇ ਹਾਂ ਫੇਸਿੰਗ ਉਹਦਾ ਸਾਰਾ ਕੁਛ ਵਧੀਆ ਪ੍ਰੋਪਰਟੀ ਹੈ। ਪਲੱਸ ਦੇ ਭਾਜੀ, ਜਦੋਂ ਆਪਾਂ ਆਪਣੇ ਕਿਚਨ ਦੇ ਵਿੱਚੋਂ ਜਾਂਦੇ ਹਾਂ, ਉੱਪਰ ਡੈਕ ਲੱਗਾ ਆ ਕਵਰਡ ਆ। ਪਲੱਸ ਦੇ ਭਾਜੀ, 70 ਫੁੱਟ ਲੋਟ ਮਗਰੋਂ ਵਾਈਡ ਹੈ, ਇਹ ਜਿਹੜਾ ਲੋਟ ਹੈ ਪ੍ਰੀਮ ਲੋਟ ਨੇ, ਰਿਵੀਨ ਲੋਟ ਹੈ ਆਲਮੋਸਟ।
4: ਤੁਸੀਂ ਆਖਿਆ ਡੈਕ ਕਵਰ ਆ, ਉਹਦਾ ਮਤਲਬ ਕੀ ਹੈ?
6: ਜੇ ਭਾਈ, ਡੈਕ ਦੇ ਉੱਪਰਲੇ ਪਾਸੇ ਸਾਰਾ ਕਵਰ ਲੱਗਾ ਆ,
4: ਬਾਰਬੀਕਿਊ
6: ਪਿਆ ਆ, ਬਾਰਬੀਕਿਊ ਵੀ ਨਾਲ ਇਨਕਲੂਡ ਕਰਦੇ ਹਾਂ, ਜਿਹਨੇ ਵੀ ਸਾਡੇ ਸੋਤੇ ਲੈਣਾ, ਬਾਰਬੀਕਿਊ ਵੀ ਲੈ ਕੇ ਆਉਣ ਦੀ ਕੋਈ ਜ਼ਰੂਰਤ ਨਹੀਂ। ਚਲੋ ਜੀ, ਅੱਜ ਜਿਹੜੇ ਸੋਤੇ ਦੇ ਪਿਆ ਕੋਲਕਾ ਨੇ ਨਾ, ਮਾਸਟਰ ਬੈਡਰੂਮ ਦਾ ਬੈੱਡਸੈਟ ਵੀ ਨਾਲ ਹੀ ਕਰ ਦਿਆਂਗੇ ਜਿਹੜੇ ਵਿੱਚ ਪਿਆ।
4: ਨੰਬਰ ਦਿਓ,
6: 416-265-22 ਬ੍ਰੈਂਪਟਨ ਦੀ ਪ੍ਰੋਪਰਟੀ ਲੋਕੇਟਡ ਹੈ, 416-265-22, 416-265-2222।
4: ਅਖਬਾਰਾਂ ਵਾਲਿਆਂ ਤੇ ਮੈਨੂੰ
6: ਹੈਰਾਨੀ,
4: ਹੈਰਾਨੀ ਦਾ ਵਰਡ ਤਾਂ ਈਜ਼ੀ ਆ
6: ਜੀ,
4: ਜਾਨੀ ਕਹਿ ਹੀ ਨਹੀਂ ਸਕਦਾ ਮੈਂ ਏਅਰ ਤੇ, ਇਹੋ ਜਿਹਾ ਸ਼ਬਦ ਮੇਰੇ ਦਿਮਾਗ ਚ ਆਉਂਦਾ,
6: ਆਪਣੇ ਆਪ ਸਮਝ ਲੈਣ ਲੋਕੀ ਬਸ।
4: ਹਾਂ ਹਾਂ, ਲੋਕੀ ਬਹੁਤ ਸਿਆਣੇ ਲਿਸਨਰ ਨਾ, ਆਪਾਂ ਤਾਂ ਜ਼ਿਆਦਾ ਸਿਆਣੇ ਆ
6: ਜੀ।
4: ਟਰੰਪ ਨੇ 29 ਪ੍ਰਵਾਸੀਆਂ ਨੂੰ ਮਰਵਾਈ ਗੋਲੀ, ਖਬਰ ਦੀ ਹੈਡਿੰਗ ਆ। ਦੇਖੋ ਆਪਣੇ ਦੇਸੀ ਅਖਬਾਰ ਦੀ ਗੱਲ ਕਰ ਰਿਹਾ ਮੈਂ
6: ਜੀ।
4: ਦੇਸੀ ਅਖਬਾਰ ਕਹਿੰਦਾ ਟਰੰਪ ਨੇ 29 ਪ੍ਰਵਾਸੀਆਂ ਨੂੰ ਮਰਵਾਈ ਗੋਲੀ।
6: ਅੱਛਾ ਜੀ,
4: ਹੁਣ ਟਰੰਪ ਕੀ ਕਹਿੰਦਾ, ਇਹਨੂੰ ਮਾਰ ਦੇ, ਉਹਨੂੰ ਮਾਰ ਦੇ, ਹੱਦ ਹੋ ਗਈ ਯਾਰ। ਅਮਰੀਕਾ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲੈਣ ਦੀ ਬਜਾਏ ਗੋਲੀ ਮਾਰ ਕੇ ਹਲਾਕ ਕਰਨ ਦਾ ਰੁਝਾਨ ਵੱਧਦਾ ਜਾ ਰਿਹਾ ਅਤੇ ਸੋਮਵਾਰ ਨੂੰ ਮੇਨ ਸੂਬੇ ਦੇ ਬੇਡਾਫਰਡ ਸ਼ਹਿਰ ਵਿਚ ਇਕ ਹੋਰ ਪ੍ਰਵਾਸੀ ਏਜੰਟ ਨੇ ਉਹਨੇ ਇੱਕ ਬੰਦੇ ਨੇ ਗੋਲੀ ਮਾਰੀ। ਹੁਣ ਟਰੰਪ ਨੇ ਤਾਂ ਨਹੀਂ ਮਰਵਾਈਆਂ
6: ਜੀ,
4: ਕਿਉਂ ਅਖਬਾਰਾਂ ਚ ਝੂਠ ਲਿਖਦੇ ਹੋ, ਕਿਉਂ ਲੋਕਾਂ ਨੂੰ ਭੜਕਾਉਂਦੇ ਹੋ, ਕਿਉਂ ਲੋਕਾਂ ਦੇ ਆਰ ਲਾਉਂਦੇ ਹੋ, ਕੋਈ ਸ਼ਰਮ ਸ਼ੁਰਮ ਕਰ ਲਓ ਜੇ ਹੈਗੀ ਆ, ਸਭਲਾ ਤਾਂ ਹੈ ਹੀ ਨਹੀਂ। ਚਲੋ ਛੱਡੋ ਇਹਨਾਂ ਨੂੰ, ਆਪਾਂ ਚੱਲਦੇ ਹਾਂ ਟਿੱਕਾ ਜੰਕਸ਼ਨ ਤੇ, ਨਾਲੇ ਖਾਂਦੇ ਹਾਂ। ਅੱਛਾ ਟਿੱਕਾ ਜੰਕਸ਼ਨ ਤੇ ਲਾਸਟ ਟਾਈਮ ਗਿਆ ਮੈਂ ਕਿਹਾ ਯਾਰ ਸੁੱਕਾ ਜਿਹਾ ਗੋਟ ਲਿਆ ਦੋ ਕੋਈ।
6: ਹਾਂਜੀ,
4: ਨਾਮ ਤਾਂ ਇਹਨਾਂ ਨਾਲ ਪੇਟ ਦੀ ਤਰੀ, ਉਹ ਤਵੇ ਜੇ ਤੇ ਲਿਆ ਕੇ ਦਿੱਤਾ,
6: ਤਵਾ ਤਵਾ ਗੁੜ ਤਵਾ,
4: ਉਹ ਪਤਾ ਨੀ ਕੀ ਸੀਗਾ, ਮੈਂ ਬਹਿਜਾ ਬਹਿਜਾ ਹੋ ਗਈ ਉੱਥੇ।
6: ਦੇ ਭਾਜੀ ਤੁਸੀਂ ਨਾ ਜੋ ਮਰਜ਼ੀ ਵੈਸੇ ਸਿਫਟ ਕਰ ਲਓ, ਪਰ ਜਿਹੜੀ ਦੇ ਭਾਜੀ ਨਾ ਯੈਲੋ ਦਾਲ ਦੇ ਵਿੱਚ ਗੋਟ ਪਾ ਕੇ ਉਹ ਜਿਹੜਾ
4: ਗੋਟ ਕਰੀ,
6: ਗੋਟ ਕਰੀ ਉਹ ਜਿਹੜੀ ਆਉਂਦੀ ਨਾ ਦੇ ਭਾਜੀ,
4: ਮਟਨ ਕਰੀ ਕਹਿ ਕੇ,
6: ਮਟਨ ਕਰੀ
4: ਕਹਿ ਕੇ ਬਣਾਉਂਦੇ ਆ।
6: ਹਾਂ, ਉਹਨਾਂ ਕੀ ਹੁੰਦਾ ਸੀ,
4: ਸਾਡਾ ਇੱਕ ਦੋਸਤ ਆ
6: ਜੀ,
4: ਮੈਂ ਉਹਨੂੰ ਕਿਹਾ ਮਟਨ ਕਰੀ ਪਾ ਕੇ ਖਾਈ, ਕਹਿੰਦਾ ਠੀਕ ਆ
6: ਜੀ।
4: ਉਹ ਆ ਗਿਆ, ਦੂਜੇ ਕਹਿੰਦਾ ਵਿੱਚ ਪੀਸ ਤਾਂ ਨਿਕਲ ਨਹੀਂ ਸੀ, ਮਟਨ ਕਰੀ ਗਿਆ ਤਾਂ ਮਟਨ ਦੇ ਪੀਸ ਥੋੜੀ ਗਿਆ ਦਾਲ ਚ। ਐਨੀਵੇ ਜਾਣੇ ਆ ਉਹਨੇ ਆ, ਜਿਨ੍ਹਾਂ ਨੇ ਉੱਥੇ ਜਾ ਕੇ ਯੈਲੋ ਦਾਲ ਖਾਣੀ ਆ ਨਾ, ਉਹਨਾਂ ਨੂੰ ਇੱਕ ਹੋਰ ਹੁਕਮ ਕਰ ਦਿਓ ਨਾਲ, ਜਿਹੜਾ ਉਹਨਾਂ ਨੇ ਮੈਨਿਊ ਚ ਨਹੀਂ ਆ।
6: ਹਾਂਜੀ,
4: ਡਬਲ ਤੜਕਾ ਲਾ ਕੇ ਦਿਓ,
6: ਔਰ ਡਬਲ ਤੜਕਾ ਲਾ ਦਿਓ ਉਹਨਾਂ ਪੈਸੇ ਜੀ।
4: ਆਲ ਰਾਈਟ, ਆਰ ਯੂ ਰੈਡੀ? ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040, ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040, ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647 429 4040।
17: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
18: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
17: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
19: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
17: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
19: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099, ਇਹਨਾਂ ਦਾ ਨੰਬਰ ਹੈ।
20: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਹੈ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
21: ਬਈ ਮੈਂ ਪੁੱਛਣਾ ਭੁੱਲ ਗਿਆ ਸੀ, ਤੇਰੇ ਡੈਡੀ ਕੀ ਕਰਦੇ ਆ?
22: ਸਰ ਜੀ, ਉਹ ਨਾ ਲੋਕਾਂ ਦੇ ਦੁੱਖ ਸੁੱਖ ਵੰਡਦੇ ਨੇ।
21: ਮਤਲਬ?
22: ਅਸਲ ਚ ਉਹ ਪੋਸਟਮੈਨ ਨੇ।
21: ਅੱਛਾ,
23: ਫਿੱਟੇ ਮੂੰਹ ਤੇਰੇ।
4: ਜਿਹੜੀ ਫੇਅਰ ਗਰਾਊਂਡ ਦੀ ਗੱਲ ਕੀਤੀ ਸੀ, ਜਿੱਥੇ ਮੇਲੇ ਹੁੰਦੇ ਆ, ਧਾਰਮਿਕ ਪ੍ਰੋਗਰਾਮ ਹੁੰਦੇ ਆ, 10-15 ਕਿਲੋਮੀਟਰ ਦਾ ਦੂਰ ਤੱਕ ਆਵਾਜ਼ਾਂ ਜਾਂਦੀਆਂ, ਵੋਲਿਊਮ ਜਾਂ ਇੰਨਾ ਉੱਚੇ ਕੀਤਾ ਹੁੰਦਾ, ਇਸ ਨੂੰ ਨਾ ਥੋੜਾ ਜਿਹਾ ਪੁੱਠੇ ਪਾਸੇ ਘੁਮਾ ਕੇ ਦੇਖਣਾ ਚਾਹੀਦਾ।
6: ਹਾਂਜੀ,
4: ਫਰਜ਼ ਕਰੋ ਉੱਥੇ ਚੀਨੀਆਂ ਦਾ ਕੋਈ ਚੱਲੇ ਪ੍ਰੋਗਰਾਮ,
6: ਹਾਂਜੀ,
4: ਉਹਨਾਂ ਚੀਨੀਆਂ ਦੀ ਬਾਅਦ ਚੀਨੀ ਭਾਸ਼ਾ ਜਾਵੇ, ਤੁਹਾਨੂੰ ਕਿਵੇਂ ਫੀਲ ਹੋਊ? ਰਾਈਟ, ਜਾਂ ਕਿਸੇ ਹੋਰ ਭਾਸ਼ਾ ਜੋ ਉੱਥੇ ਪ੍ਰੋਗਰਾਮ ਹੋਣ, ਤੁਹਾਨੂੰ ਕਿਵੇਂ ਫੀਲ ਹੋਊ? ਸੋ ਮਿਊਜ਼ਿਕ ਦੀ ਜਿਹੜੀ ਆਵਾਜ਼ ਹੈ ਜਾਂ ਜਿਹੜੇ ਸਪੀਕਰਾਂ ਦੀ ਆਵਾਜ਼ ਆ ਫੇਅਰ ਗਰਾਊਂਡ ਦਾ ਜਿਹੜਾ ਹੈਗਾ ਬ੍ਰੈਂਪਟਨ ਤੇ ਉਹਨੂੰ ਕੰਟਰੋਲ ਰੱਖਣਾ ਚਾਹੀਦਾ।
6: ਤੁਹਾਡਾ ਵੀ ਜੇ ਭਾਈ ਮਕਸਦ ਕਹਿਣ ਦਾ ਨਾ ਵੀ ਕਈ ਵਾਰੀ ਕਿਸੇ ਦੇ ਘਰੇ ਕੋਈ ਮਿਸਹੈਪਨ ਹੋਇਆ, ਕਈ ਵਾਰੀ ਬੰਦਾ ਪਰੇਸ਼ਾਨ ਆ, ਕਈ ਵਾਰੀ
4: ਕਿਸੇ ਦੇ ਘਰੇ ਡੈਥ ਹੋਈ ਆ, ਉਹ ਥੋੜਾ ਭੰਗੜੇ ਪਾਉਣ ਵਾਲੇ ਮਿਊਜ਼ਿਕ ਚੱਲਣ। ਇਟਸ ਨਾਟ ਫੇਅਰ ਔਨ ਦੈਟ ਹਿਊਮਨ ਬੀਇੰਗ। ਐਨੀਵੇ, ਪ੍ਰਿੰਸ ਜਾਰਜ ਵਿੱਚ ਰਿਟੇਲ ਚੋਰੀ ਦੇ ਸਬੰਧ 40 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਓਟੀਟੀ ਤੋਂ ਹਟਾਏ ਜਾਣ ਦੇ ਬਾਵਜੂਦ ਦਲਜੀਤ ਦੋਸਾਂ ਦੀ ਫਿਲਮ ਸਤਲੁਜ ਦੀ ਲੰਡਨ ਦੇ ਗੁਰੂ ਘਰ ਵਿਖੇ ਸਕਰੀਨਿੰਗ ਹੋਈ। ਔਰ ਉਹ ਬੰਦੇ ਟਿਕਟੋਕ ਤੋਂ ਖਣੀ ਕਿੱਧਰ ਚਲੇ ਗਏ, ਵਟਸਐਪ ਤੋਂ ਖਣੀ ਕਿੱਧਰ ਭੱਜ ਗਏ, ਜਿਹੜੇ ਦਲਜੀਤ ਦੋਸਾਂਝ ਨੂੰ ਕਿਲੋ ਕਿਲੋ ਦੀਆਂ ਗਾਲਾਂ ਕੱਢਦੇ ਸੀ
6: ਜੀ।
4: ਜੇ ਗਾਲ ਨਹੀਂ ਕੱਢ ਸਕਦੇ ਇਹੀ ਕਹਿੰਦੇ ਵੀ ਮੂਵੀ ਚੰਗੀ ਸੀ
6: ਜੀ।
4: ਨੀਲਮ ਜੀ ਪ੍ਰੋਗਰਾਮ ਸਵਾਗਤ ਹੈ, ਕੀ ਹਾਲ ਹੈ?
0: ਥੈਂਕ ਯੂ ਸਰ ਜੀ, ਨਾਈਸ, ਵੈਰੀ ਨਾਈਸ। ਧੁੱਪ ਜੀ ਨਿਕਲੀ ਹੋਈ ਆ।
4: ਧੁੱਪ ਨੀ ਨਿਕਲੀ, ਅੱਜ ਤਾਂ ਅੱਗ ਦੇ ਗੋਲੇ ਆ ਰਹੇ ਆ ਉੱਤੋਂ ਸੂਰਜ ਸਿੰਘ ਕੰਨੀਓ।
0: ਹਿਊਮਿਡ ਜਿਹਾ ਹੈਗਾ, ਪਰ ਲਿਸਨ ਕੰਪਲੇਨ ਨਾ ਕਰਿਆ ਕਰੋ।
4: ਨਾ ਨਾ ਕੰਪਲੇਂਟ, ਕਈਆਂ ਦਾ ਇੱਕ ਨਾ ਇੰਗਲੈਂਡ ਦਾ ਹੈਗਾ ਸੌਕਰ ਦਾ ਪਲੇਅਰ, ਉਹਦਾ ਨਾਮ ਹੈਗਾ ਹੈਰੀ ਕੇਨ, ਉਹਦਾ ਨਾਮ ਬਦਲ ਦੇਣੇ ਚਾਹੀਦਾ, ਹੈਰੀ ਕੰਪਲੇਨ ਕਰਨਾ ਚਾਹੀਦਾ। ਉਹ ਮੈਚ ਕੰਪਲੇਂਟ ਹੀ ਕਰੀ ਜਾਂਦਾ ਸਾਰਾ ਦੋ ਘੰਟੇ। ਐਨੀ ਹਾਓ, ਸਾਡੇ ਨਾਲ ਨੀਲਮ ਜੀ ਇਹ ਤੇ ਆ ਚੁੱਕੇ ਨੇ। ਨੀਲਮ ਜੀ, ਤੁਹਾਡਾ ਟਕਾ ਧੇਲਾ ਕਿਵੇਂ ਬਚਾਉਣਾ ਹੈ, ਪੈਸੇ ਕਿਵੇਂ ਬਚਾਏ ਜਾ ਸਕਦੇ ਆ, ਮੌਰਗੇਜ ਕਿਵੇਂ ਕਰਾਉਣੀ ਆ, ਉਹਦੀ ਜਾਣਕਾਰੀ ਦੇਣਗੇ। ਹਾਂਜੀ
0: ਬਿਲਕੁਲ ਸਰ ਜੀ, ਦੇਖੋ ਇਸ ਵੇਲੇ ਆਈ ਅੰਡਰਸਟੈਂਡ ਬਹੁਤ ਸਾਰੇ ਲੋਕਾਂ ਜਿਨ੍ਹਾਂ ਨੇ ਘਰ ਲਿੱਤੇ ਹੋਏ ਆ, ਕਲੋਜ਼ ਨੀ ਹੁੰਦੇ ਪਏ, ਪੰਜ ਪੰਜ ਸੱਤ ਸੱਤ ਲੱਖ ਦੀਆਂ ਜਿਹੜੀਆਂ ਉਹ ਅਪਰੇਜ਼ਲਸ ਘੱਟ ਆਉਂਦੀਆਂ ਪਈਆਂ। ਬਟ ਜਿਹੜੇ ਮਾਰਕੀਟ ਚ ਜਿਨ੍ਹਾਂ ਨੇ ਐਕਚੁਅਲੀ ਐਂਟਰ ਕਰਨਾ ਸੀ ਉਹਨਾਂ ਲਈ ਇਸ ਵੇਲੇ ਦਿਸ ਇਜ਼ ਦੀ ਨਾਈਸ ਓਪਰਚੁਨਿਟੀ, ਜੇ ਉਸ ਚੀਜ਼ ਨੂੰ ਗ੍ਰੈਬ ਕਰਨਾ। ਆਈ ਫੁਲੀ ਅੰਡਰਸਟੈਂਡ ਕਿ ਉਹ ਲੋਕੀ ਗਾਲਾਂ ਕੱਢਦੇ ਹੋਣੇ ਮੈਨੂੰ ਜਦੋਂ ਮੈਂ ਕਹਿੰਦੀ ਕਿ ਫਸਟ ਟਾਈਮ ਬਾਇਰ ਦੇ ਲਈ ਬੈਟਰ ਓਪਰਚੁਨਿਟੀ ਹੈ, ਬਟ ਟਾਈਮ ਦੇ ਨਾਲ ਸਾਰਾ ਕੁਛ ਜਰਨਾ ਪੈਂਦਾ, ਰਾਈਟ? ਤੁਹਾਡਾ ਨੁਕਸਾਨ ਹੈ। ਆਈ ਅੰਡਰਸਟੈਂਡ ਮਾਰਕੀਟ ਦਾ ਕੰਮ ਖਰਾਬ ਹੋਇਆ, ਇਟਸ ਨਾਟ ਯੂ, ਤੁਹਾਡੇ ਚ ਕੋਈ ਨੁਕਸ ਨਹੀਂ ਸੀ, ਮਾਰਕੀਟ ਫਲਕਚੁਏਟ ਹੋ ਗਈ,
4: ਉਹਦੇ ਕਰਕੇ ਕੀ ਕੀਤਾ ਜਾ ਸਕਦਾ।
0: ਬਿਲਕੁਲ, ਮੈਂ ਆਈ ਐਮ ਵਨ ਆਫ ਦੈਮ ਟੂ, ਸੋ ਆਈ ਡੋਂਟ ਨੀਡ ਟੂ ਕਲਿੱਕ ਰਬ ਔਨ ਦ ਫੇਸ। ਬਟ ਜੇ ਤੁਸੀਂ ਫਸਟ ਟਾਈਮ ਬਾਇਰ ਹੋ ਜਾਂ ਨਹੀਂ ਵੀ ਫਸਟ ਟਾਈਮ ਬਾਇਰ ਤੇ ਉਸ ਚੀਜ਼ ਚ ਐਂਟਰ ਕਰਨਾ ਚਾਹੁੰਦੇ ਹੋ, ਯੂ ਹੈਵ ਲਿਟਲ ਬਿਟ ਮਨੀ, ਯੈਸ ਆਫਕੋਰਸ, ਤੁਸੀਂ ਉਸ ਚੀਜ਼ ਨੂੰ ਦੇਖੋ। ਮੈਂ ਤੁਹਾਨੂੰ ਬੈਂਕ ਤੋਂ ਤੁਹਾਨੂੰ ਅਪ ਟੂ $5,000 ਕੈਸ਼ ਬੈਕ ਲੈ ਕੇ ਦੇਵਾਂਗੀ। ਇਟਸ ਨੋਟ ਕਮਿੰਗ ਫਰੋਮ ਮਾਈ ਪਾਕਿਟ, ਤੁਹਾਡੇ ਅਕਾਊਂਟ ਚ ਪੈਸੇ ਜਾਣੇ ਆ। ਅੱਜ ਕੱਲ ਬਹੁਤ ਸਾਰੇ ਬੈਂਕਾਂ ਦੀਆਂ ਜਿਨ੍ਹਾਂ ਦੀ ਇਹ ਪ੍ਰਮੋਸ਼ਨ ਲੱਗੀ ਹੋਈ ਹੈ, ਸੋ ਡਿਪੈਂਡਿੰਗ ਅਪੋਨ ਦੀ ਸਾਈਜ਼ ਆਫ ਤੁਹਾਡੀ ਮਾਰਗੇਜ। However, ਤੁਸੀਂ ਫਸਟ ਟਾਈਮ ਬਾਇਰ ਹੋ, ਭਾਵੇਂ ਤੁਸੀਂ ਸੈਕਿੰਡ ਪ੍ਰੋਪਰਟੀ ਹੈ, ਭਾਵੇਂ ਤੁਹਾਨੂੰ ਪ੍ਰਾਈਵੇਟ ਫੰਡ ਚਾਹੀਦੇ ਅੱਜ ਦੀ ਅੱਜ ਚਾਹੀਦੇ ਹੈ, ਬਹੁਤ ਸਾਰੇ ਕੇਸਿਸ ਚ ਸੈਕਿੰਡ ਮਾਰਗੇਜ ਨਹੀਂ ਮਿਲਦੀ। ਲੋਕੀ ਅੱਜ ਕੱਲ ਬਹੁਤ ਟਾਈਟ ਨੇ ਕਿਉਂਕਿ ਐਕੁਇਟੀ ਹੈ ਨੀ ਗੀ, ਪਰ ਤੁਸੀਂ ਕਿਸੇ ਵੀ ਹਾਲਾਤ ਚੋ ਮੈਨੂੰ ਇੱਕ ਵਾਰੀ ਫੋਨ ਜ਼ਰੂਰ ਲਾ ਲਓ, ਲੈਟ ਸੀ ਵਟ ਆਈ ਕੈਨ ਡੂ ਫੋਰ ਯੂ। ਅਨਦਰ ਥਿੰਗ, ਲਾਸਟ ਆਈ ਵੁਡ ਲਾਈਕ ਟੂ ਸੇ, ਜੇ ਤੁਸੀਂ ਮਾਰਗੇਜ ਏਜੰਟ ਹੋ, ਮਾਰਗੇਜ ਬ੍ਰੋਕਰ ਹੋ, ਤੁਹਾਡੇ ਤੋਂ ਕੋਈ ਫਾਈਲ ਹੈ ਜਿਹੜੀ ਨਹੀਂ ਸਿਰੇ ਚੜਦੀ ਪਈ, ਮੈਨੂੰ ਦਈਓ, ਆਲ ਹੈਲਪ ਯੂ, ਆਲ ਟੇਕ ਕੇਅਰ ਆਫ ਤੁਹਾਡੇ ਨਾਲ ਉਸ ਫਾਈਲ ਨੂੰ। ਸੋ ਕਿਸੇ ਵੀ ਮੁਸੀਬਤ ਚ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਫਾਈਲ ਨਹੀਂ ਹੋਣੀ, ਤੁਹਾਡੇ ਤੋਂ ਨਹੀਂ ਹੋਣੀ, ਯੂ ਨੀਡ ਹੈਲਪ, ਨੀਲਮ ਇਜ਼ ਆਲਵੇਜ਼ ਦੇਅਰ ਟੂ ਹੈਲਪ ਯੂ। ਔਖੇ ਦਾ ਔਖਾ ਕੰਮ ਹੈ, ਤੁਸੀਂ ਮੇਰੇ ਨਾਲ ਸਲਾਹ ਕਰ ਸਕਦੇ ਹੋ, ਆਈ ਕੈਨ ਗਾਈਡ ਯੂ। ਪੈਸੇ ਬਣਾਉਣੇ ਟਕਾ ਤੇ ਲੱਭ ਜਾਣਾ, ਯੈਸ ਆਫਕੋਰਸ, ਫਸਟ ਟਾਈਮ ਬਾਇਰਸ ਨੂੰ ਕਾਫੀ ਸਾਰੇ ਇਨਸੈਂਟਿਵਸ ਤੇ ਮੇਰੀ ਫੁੱਲ ਸਰਵਿਸਿਸ ਯੂਜ਼ ਕਰੋਗੇ ਤਾਂ ਆਲ ਟੇਕ ਕੇਅਰ ਆਫ ਯੂਅਰ, ਤੁਹਾਡੀ ਜਿਹੜੀ ਕਲੋਜ਼ਿੰਗ ਕੋਸਟ ਤੇ ਕਾਫੀ ਸਾਰੇ ਚਾਰਜਸ। ਮਾਰਗੇਜ ਬ੍ਰੋਕਰ, ਮਾਰਗੇਜ ਕੁਈਨ, ਮਾਰਗੇਜ ਅਲਾਇੰਸ, ਨੀਲਮ ਸਰਵ, 647-739-87-10, 647-739-87-10।
4: Thank you. ਤੁਸੀਂ ਇੱਕ ਭਰੋਸੇਮੰਦ ਕੰਪੈਕਟ ਟਰੈਕਟਰ ਲੱਭ ਰਹੇ ਹੋ, ਭਾਲ ਕਰ ਰਹੇ ਹੋ, ਦੋ ਚਾਰ ਏਕੜ ਤੁਹਾਡੇ ਕੋਲ ਮਕਾਨ ਹੈ, ਉਹ ਚ ਘਾਹ ਘੂ ਕਾਫੀ ਲੱਗਿਆ ਹੈ, ਕਿਆਰੀਆਂ ਪਾਉਣੀਆਂ, ਕਿਆਰੀਆਂ ਖੋਦਣਾ, ਪੱਟਣਾ, ਜੋ ਵੀ ਕਰਨਾ ਹੈ ਤੁਸੀਂ ਲੈ ਸਕਦੇ ਹੋ। 20,000 ਤੋਂ ਸ਼ੁਰੂ ਹੁੰਦੇ ਆ, ਇਹਦੇ ਨਾਲ ਤੁਸੀਂ ਲੋਡਰ ਲਾ ਸਕਦੇ ਹੋ, ਸਨੋ ਬਲੋਅਰ ਲਾ ਸਕਦੇ ਹੋ, ਸਨੋ ਬਲੇਡ ਵਰਗੇ ਜਿਹੜੇ ਅਟੈਚਮੈਂਟ ਆ ਉਹ ਵੀ ਲੈ ਸਕਦੇ ਹੋ, ਉਹ ਵੀ ਉਪਲਬਧ ਨੇ, ਫਾਈਨੈਂਸਿੰਗ ਵੀ ਕਰ ਦਿੰਦੇ ਨੇ। ਐਂ ਕਰੋ, ਤੁਸੀਂ ਤੇਜ ਬਾਈ ਨੂੰ ਫੋਨ ਕਰ ਲਓ, 647-622-1754, ਤੁਸੀਂ ਇਹਨੂੰ ਚਲਾ ਕੇ ਵੀ ਦੇਖ ਸਕਦੇ ਹੋ, 647-622-1754। ਐਵਰੇਜ ਟਰਾਂਸਪੋਰਟ ਬਹੁਤ ਵੱਡੀ ਫਰਮ ਹੈ ਜੀ, ਜਿਨ੍ਹਾਂ ਨਾਲ ਕੰਮ ਕਰਨ ਦਾ ਸੁਨਹਿਰੀ ਮੌਕਾ ਮਿਲੇਗਾ ਤੁਹਾਨੂੰ। ਨੰਬਰ ਹੈ 905-846-2229। ਏਜ਼ਡ ਡਰਾਈਵਰ ਕ੍ਰੋਸ ਬਾਰਡਰ ਲਈ ਚਾਹੀਦੇ ਨੇ, ਆਟੋ ਪਾਰਟ ਦੇ ਡੈਡੀਕੇਟ ਲਈ ਚਾਹੀਦੇ ਨੇ, 3,000 ਮੀਲ ਦੇ ਮਿਲਣਗੇ। ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਨੰਬਰ ਇੱਕ ਵੀ ਹੈ 905-846-2229 ਐਕਸਟੈਂਸ਼ਨ 4, 846-229 ਐਕਸਟੈਂਸ਼ਨ 4, 2229 ਐਕਸਟੈਂਸ਼ਨ 4। ਅੰਮ੍ਰਿਤਸਰ ਦੋ ਵੱਖੋ ਵੱਖੇ ਇਲਾਕਿਆਂ ਚ ਅੱਗ ਲੱਗੀ ਆਪਣੇ ਇਧਰ ਥੋੜਾ ਨੌਰਥ ਨੂੰ ਚਲੇ ਜਾਈਏ ਨਾ ਜਤਿੰਦਰ
6: ਜੀ
4: ਉੱਥੇ ਬਜਰੀ ਵਾਲੇ ਰਾਹ ਜੇ ਹੈਗੇ ਆ ਕੀ ਕਹਿੰਦੇ ਕਿਹੜੇ ਅੰਗਰੇਜ਼ੀ ਕੀ ਕਹਿੰਦੇ ਅੱਜ ਕੱਲ ਇੱਥੇ ਐਸ਼ਫਾਲਟ ਨੀ ਪਾਈ ਹੁੰਦੀ ਹੁਣ ਬਜਰੀ ਜੀ
6: ਹੁੰਦੀ ਆ ਜੀ
4: ਆਪਣੇ ਗੱਡੀਆਂ ਲੈ ਲੈਂਦੇ ਆ ਇੱਥੇ ਮਸਾਂ ਗੱਡੀ ਹੱਥ ਵੀ ਆ ਮੇਰਾ ਕੋਈ ਸਾਈਕਲ ਨੀ ਚਲਾਉਣ ਦਿੰਦਾ ਪਿੰਡ ਉੱਥੇ ਜਾ ਕੇ ਭਜਾਉਂਦੇ ਉੱਥੇ ਜਾ ਕੇ ਰੇਸਿੰਗ ਕਰਦੇ ਆ
6: ਹਾਂਜੀ
4: ਫੜੇ ਗਏ ਚੱਕ ਲਏ ਪੁਲਿਸ ਵਾਲਿਆਂ ਨੇ ਓਪੀਪੀ ਵਾਲਿਆਂ ਨੇ ਚੱਕ ਕੇ ਹੁਣ ਚੀਕਾਂ ਮਾਰਦੇ ਹਾਏ ਮੈਂ ਫੜਿਆ ਗਿਆ ਨਾ ਚਲਾਓ ਚੀਕਾਂ ਮਾਰੋ ਨਾ ਗੱਡੀਆਂ ਚਲਾਓ ਇਸ ਤਰ੍ਹਾਂ ਟੋਰਾਂਟੋ ਚ ਗੋਲੀ ਚੱਲੀ
6: ਹਾਂਜੀ
4: ਇੱਕ ਮੁੰਡੇ ਨੇ ਬੱਜੀ
6: ਉਹ
4: ਹੋਸਪਿਟਲ ਚਲੇ ਗਿਆ ਕਹਿੰਦਾ ਹਾਏ ਮੇਰੇ ਗੋਲੀ ਬੱਜੀ ਆ ਮੈਨੂੰ ਬਚਾਓ ਅੱਛਾ ਤੁਸੀਂ ਕਹਿੰਦੇ ਰਹੇ ਸੀ ਤੁਹਾਡੇ ਕੋਲ ਦੋ ਚਾਰ ਫਾਰਮ ਵੀ ਹੈਗੇ ਜਿਹੜੇ ਲੱਗੇ ਸੇਲ ਤੇ
6: ਤੇ ਭਾਈ ਸਭ ਤੋਂ ਪਹਿਲਾਂ ਇੱਕ ਫਾਰਮ ਹੈਗਾ ਆਪਣੇ ਕੋਲ ਬੜੀ ਪ੍ਰਾਈਮ ਲੋਕੇਸ਼ਨ ਹੈ ਮੇਫੀਲਡ ਐਂਡ ਮਿਸਾਗਾ ਰੋਡ ਦੇ ਉੱਪਰ ਹੈ ਲਗਭਗ ਇੱਕ ਏਕੜ ਦਾ ਲੋਟ ਹੈ ਇਹਦੇ ਵਿੱਚ ਤੁਸੀਂ ਇਹਦੀ ਵਾਈਟ ਬਿਲਟ ਦੇ ਵਿੱਚ ਹੈਗਾ ਇੱਕ ਏਕੜ ਦਾ ਲੋਟ ਇਹਦੇ ਵਿੱਚ ਬੰਗਲੋ ਮਕਾਨ ਬਣਿਆ ਫੁੱਲੀ ਅਪਗ੍ਰੇਡ ਮਕਾਨ ਹੈ ਜੇ ਤੁਸੀਂ ਇਹਦੇ ਵਿੱਚ ਆਪਣੇ ਲਈ ਕੋਈ ਡੀਕਰ ਖੋਲ੍ਹਣਾ ਚਾਹੁੰਦੇ ਹੋ ਜਾਂ ਕੁਛ ਹੋਰ ਕੰਮ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਪੋਸੀਬਿਲਟੀ ਹੈ ਇਹ ਸਾਰਾ ਕੁਛ ਹੋ ਸਕਦਾ ਕਿਉਂਕਿ ਇਹਦੇ ਕੋਲ ਬਿਲਕੁਲ ਵਾਕਿੰਗ ਡਿਸਟੈਂਸ ਉੱਪਰ ਫਰੰਟ 'ਤੇ ਸਕੂਲ ਵੀ ਹੈ ਜੇ ਤੁਸੀਂ ਇਹ ਇੱਕ ਏਕੜ ਦੇ ਲੋਟ ਦੇ ਵਿੱਚ ਇੱਦਾਂ ਦਾ ਕੋਈ ਤੁਹਾਡਾ ਪਲਾਨ ਹੈ ਆਪਣੇ ਲਈ ਲੱਭ ਲਿਓ ਲੋਟ ਅਤੇ ਸਾਡੇ ਨਾਲ ਗੱਲਬਾਤ ਕਰ ਲਿਓ 416-265-2 ਕੈਲਡਨ ਦੇ ਵਿੱਚ ਸਾਡੇ ਕੋਲ ਇੱਕ ਬ੍ਰੈਂਡ ਨਿਊ ਬਣਾਇਆ ਸੀ ਮਕਾਨ ਅੱਜ ਤੋਂ 3-4 ਸਾਲ ਪਹਿਲਾਂ ਦੇ ਭਾਅ ਜੀ ਇੱਕ ਏਕੜ ਤੋਂ ਸਵਾ ਏਕੜ ਦਾ ਲੋਟ ਹੈ ਇਹ ਸਵਾ ਏਕੜ ਦੇ ਲੋਟ ਦੇ ਉੱਤੇ 3100 ਸਕੇਅਰ ਫੀਟ ਦਾ ਡੀਟੈਚ ਬੰਗਲੋ ਬਣਿਆ 4 ਬੈਡਰੂਮ ਨੇ 4 ਵਾਸ਼ਰੂਮ ਨੇ ਪਲੱਸ 19 ਹੀ 3100 ਸਕੇਅਰ ਫੀਟ ਦੀ ਬੇਸਮੈਂਟ ਹੈ ਜਿੰਨੇ ਵੀ ਇਕੁਇਪਮੈਂਟ ਨੇ ਏਸੀ ਹੈ ਜਾਂ ਹੋਟ ਵਾਟਰ ਟੈਂਕ ਹੈ ਸਾਰਾ ਕੁਛ ਪੇਡ ਆਫ ਹੈ ਰਵੀਨ ਲੋਟ ਹੈ ਦੇ ਭਾਅ ਜੀ ਇਹ ਜਿਹੜੀ ਪ੍ਰੋਪਰਟੀ ਹੈ 3 ਕਾਰ ਗਰਾਜ ਨੇ 20-25-30 ਗੱਡੀਆਂ ਡਰਾਈਵ ਵਿੱਚ ਪਾਰਕ ਕਰ ਸਕਦੇ ਹੋ ਸੈਲਰ ਚੰਗੇ ਨੇ ਜੇ ਤੁਸੀਂ ਡੀਲ ਕਰਨਾ ਚਾਹੁੰਦੇ ਹੋ ਤੁਹਾਨੂੰ ਬਿਠਾ ਕੇ ਤੁਹਾਡੀ ਡੀਲ ਵੀ ਕਰਾ ਦਿਆਂਗੇ ਬੜਾ ਵਧੀਆ ਮਕਾਨ ਬਣਾ ਦੇ ਭਾਅ ਜੀ ਬ੍ਰਿਕ ਦੇ ਸਟੋਨ ਦਾ ਨੰਬਰ 416-265-2 ਜੇ ਤੁਸੀਂ ਕੈਲਡਨ ਦੇ ਵਿੱਚ ਇੱਕ 20 ਏਕੜ ਦਾ ਫਾਰਮ ਆਪਣੇ ਕੋਲ ਆਇਆ ਸੇਲ ਦੇ ਉੱਪਰ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਹੈ ਇੱਕ 80-90 ਏਕੜ ਦਾ ਫਾਰਮ ਹੈ ਕੈਲਡਨ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਲਿਸਟਿੰਗਾਂ ਨੇ ਸਾਨੂੰ ਇੱਕ ਵਾਰੀ ਗੱਲਬਾਤ ਕਰ ਲਿਓ 416-265-2 416-265-2222
4: ਅਭਿਸ਼ੇਕ ਜੀ ਸਾਡੇ ਨਾਲ ਜੁੜ ਚੁੱਕੇ ਨੇ ਹਾਂਜੀ ਸਰ
1: ਸਤਿ ਸ਼੍ਰੀ ਅਕਾਲ ਦੇਵ ਭਾਜੀ ਮੈਂ ਅਭਿਸ਼ੇਕ ਰੀਅਲਟਰ ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ ਡੀਟੈਚਡ ਕਾਰ 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ 2 ਕਾਰ ਗਰਾਜ 4 ਗੱਡੀਆਂ ਦੀ ਪਾਰਕਿੰਗ ਰੈਨੋਵੇਟਡ ਕਿਚਨ ਐਂਡ ਬਾਥਰੂਮਸ $4,500 ਰੈਂਟ ਕੈਸ਼ ਫਲੋ ਪੋਜ਼ਿਟਿਵ ਸਿਰਫ ਔਰ ਸਿਰਫ 7,95,000 ਦੇ ਅੰਦਰ ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ 1 ਬੈਡਰੂਮ ਪਲੱਸ ਡੈਨ 1 ਪਾਰਕਿੰਗ 1 ਲੋਕਰ ਦਾ ਕੌਂਡੋ ਬ੍ਰਾਂਡ ਨਿਊ 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ ਪਾਈ ਸ਼ੇਪ ਪਲਾਟ 120 ਫੀਟ ਡੀਪ 115 ਫੀਟ ਵਾਈਡ ਐਟ ਦ ਬੈਕ 10 ਗੱਡੀਆਂ ਦੀ ਪਾਰਕਿੰਗ $6,000 ਰੈਂਟ ਐਕਸਲੈਂਟ ਲੋਕੇਸ਼ਨ 5 ਬੈਡਰੂਮਸ ਬਣੇ ਹੋਏ ਨੇ ਜੀ ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 647-792-7000 ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ ਬ੍ਰਾਂਡ ਨਿਊ ਬਿਲਡਿੰਗ ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 647-792-7000 ਤੇ ਜੇ ਤੁਸੀਂ ਸੈਲਰ ਹੋ ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ ਮੈਨੂੰ ਹੁਣੇ ਕਾਲ ਕਰੋ 647-792-7000 647-792-7000
4: ਅਸੀਂ ਆਪਣੇ ਲਖਨਊ ਦੇ ਕਿੰਗ ਜਾਰਜ ਮੈਡੀਕਲ ਜਿਹੜੇ ਯੂਨੀਵਰਸਿਟੀ ਉੱਥੇ ਕਹਿੰਦੇ ਅੰਡੇ ਨਹੀਂ ਖਾ ਸਕਦੇ ਹੈਗੇ ਕੰਟੀਨ ਦੇ ਵਿੱਚ
6: ਅੱਛਾ ਜੀ
4: ਰਾਮ ਮੰਦਰ ਤੋਂ ਬਾਅਦ ਹੁਣ ਬਦਰੀਨਾਥ ਮੰਦਰ ਦੇ ਚੜਾਵੇ ਦੀ ਚੋਰੀ ਇਹ ਕਿਹੜੀ ਵੱਡੀ ਗੱਲ ਹੈ ਯਾਰ ਜਿੱਥੇ ਗੋਲਕਾਂ ਪਈਆਂ ਉੱਥੇ ਜਾਂਚ ਕਰ ਲਓ ਸਾਰੀ ਜਗ੍ਹਾ ਚੋਰੀ ਹੁੰਦੀ ਹੈ ਚਾਹੇ ਮੰਦਰ ਹੋਵੇ ਗੁਰੂ ਘਰਾਂ ਨੇ ਆਪਣੇ ਇੰਨੀ ਵੇਰ ਸੁਣਿਆ ਇੱਧਰ ਗੋਲਕ ਚੱਕ ਕੇ ਲੈ ਜਾਂਦੇ ਆ
6: ਅੱਛਾ ਜੀ
4: ਬਣਾਈ ਬਣਾਈ ਅੱਛਾ ਵਧੀਆ ਜੀ ਸ਼ਰਾਬ ਦੀ ਬੋਤਲ ਪੰਜਾਬ ਚ ਮੈਂ ਗਿਆ ਨੀ ਕਿੰਨੇ ਕੁ ਦਿਓ
6: ਦੇ ਭਾਜੀ 2,000 ਦੀ
4: ਯਾਰ ਮੈਂ ਵਧੀਆ ਕਿਹਾ ਮੈਂ ਲਾਣ ਨੀ ਪੀਣੀ ਹੈਗੀ
6: ਹਾਂਜੀ
4: ਵਧੀਆ ਕਿ ਬੋਤਲ ਹੋਵੇ ਕੋਈ 8-10,000 ਦਾ ਤਾਂ ਹੋਊਗੀ
6: ਉਹ ਹਾਂਜੀ 200
4: ਪਟਵਾਰੀ 8,000 ਰਿਸ਼ਵਤ ਲੈਂਦਾ ਫੜਿਆ ਗਿਆ ਦੱਸ ਤੂੰ ਉਹੀ ਕਰੇ ਯਾਰ ਮੈਨੂੰ ਗਿਫਟ ਕਰ ਦੇ ਇੱਕ ਬੋਤਲ ਵਧੀਆ ਲਿਆ ਦੇ ਰਿਸ਼ਵਤ ਲੈਂਦਾ 8,000 ਰੁਪਇਆ ਫੜਿਆ ਗਿਆ
6: ਦੇ ਭਾਈ ਫਿਰ ਰਿਸ਼ਵਤ ਨਹੀਂ ਹੋਗੀ ਬੋਤਲ
4: ਹੈ
6: ਬੋਤਲ ਤਾਂ ਰਿਸ਼ਵਤ
4: ਨਹੀਂ ਉਹ ਤਾਂ ਲਿਖ ਦੇਵੇ ਨਾ ਵੀ ਇਹ ਗਿਫਟ ਆ ਖੈਰ ਫਤਿਹਗੜ੍ਹ ਸਾਹਿਬ ਬੇਅਦਬੀ ਦੋਸ਼ੀ ਦਾ ਗਲਾ ਵੱਢ ਕੇ ਕਤਲ ਕਰਤਾ ਤਲਵਾਰ ਨਾਲ ਸਿਰ ਵੱਢਿਆ ਦੱਸੋ ਉਹਨੇ ਬੇਅਦਬੀ ਕੀਤੀ ਤੁਸੀਂ ਵੀ ਕਤਲ ਹੀ ਕੀਤਾ ਤੁਸੀਂ ਕਿਹੜਾ ਕੋਈ ਹੋਰ ਚੰਗਾ ਕੰਮ ਕੀਤਾ ਹਰਮੋਜ਼ ਵਿੱਚ UAE ਦੇ ਤੇਲ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਇਰਾਨ ਵਿੱਚ ਧਮਾਕੇ ਸੁਣਾਈ ਦਿੱਤੇ ਗਏ ਰੂਸੀ ਜਸੂਸਾਂ ਦੇ ਡੇਰੇ ਦੀ ਰਿਪੋਰਟ ਤੋਂ ਬਾਅਦ ਜਾਪਾਨ ਨੇ ਜਸੂਸਾਂ ਦਾ ਮੁਕਾਬਲਾ ਕਰਨ ਲਈ ਵਾਧੀ ਜ਼ਰੂਰਤ ਨੂੰ ਮੰਨਿਆ 29 ਅਕਤੂਬਰ 2023 ਨੂੰ ਹਰਿੰਦਰ ਸਿੰਘ ਸੈਣੀ ਨੂੰ ਐਬਰਸ
3: ਐਮਸਟਰ ਬ੍ਰਿਜ ਦੇ ਫੜਿਆ 13 ਮਿਲੀਅਨ ਦੀ ਡਰੱਗ ਸੀ
6: ਉਹ ਤੁਹਾਡੀ
3: ਨਾ ਨਾ ਨਾ ਨਾ ਨਾ ਛੱਡਤਾ ਬਾਈ ਨੂੰ ਕਹਿੰਦੇ ਐਸ਼ਾਂ ਕਰ
6: ਅੱਛਾ
3: ਹਾਂ ਕੋਈ ਚੈਟਰ ਆਫ ਰਾਈਡ ਉਹਦੇ ਜਿਹੜੇ ਸੀ ਜੀ ਉਹਦੀ ਲੰਘਣਾ ਹੋ ਗਈ ਪੁਲਿਸ ਪੁਲਿਸ ਵਾਲੇ ਕਹਿੰਦੇ ਉਹ ਕਹਿੰਦੇ ਜਾ ਭੱਜ ਬਾਈ ਨੂੰ ਐਨੀਵੇ ਅਗਲੀ ਲਿਸਟਿੰਗ ਦੱਸੋ
6: ਕਿਉਂਕਿ ਭਾਈ ਇਹ ਕਹਿਣਾ ਚਾਹਾਂਗੇ ਜੇ ਸਾਡੇ ਕਿਸੇ ਵੀ ਕਲਾਇੰਟ ਨੇ ਤੁਸੀਂ ਘਰ ਆਪਣਾ ਵੇਚਣਾ ਚਾਹੁੰਦੇ ਹੋ ਕੋਈ ਫਾਰਮ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਵੀ ਆਪਣੇ ਲਈ ਕਮਰਸ਼ੀਅਲ ਯੂਨਿਟ ਲੈਣਾ ਚਾਹੁੰਦੇ ਸਾਡੇ ਕੋਲ ਪਲਾਜ਼ਾ ਆਇਆ ਨਵਾਂ ਉਹਦੇ ਬਾਰੇ ਤੁਹਾਨੂੰ ਯੂਨਿਟ ਮਿਲ ਸਕਦੇ ਨੇ ਸਿਰਫ ਇੱਕੋ ਨੰਬਰ ਤੇ ਕਾਲ ਕਰਨੀ ਹੈ 416-265-2222 ਸਟਕ ਹੋ ਚੁੱਕੇ ਹੋ ਬਹੁਤ ਚਿਰ ਤੁਹਾਡੀ ਲਿਸਟਿੰਗ ਨਹੀਂ ਵਿਕਰੀ ਤਾਂ ਵੀ ਕਾਲ ਕਰ ਲਿਓ 416-265-2222 ਥੈਂਕ ਯੂ ਦੀਪਾ ਜੀ
3: ਜੇ ਲਿਸਟਿੰਗ ਨਹੀਂ ਵਿਕ ਰਹੀ ਇਹਨਾਂ ਨੂੰ ਫੋਨ ਕਰਦਾ ਇਹ ਫਾਇਦਾ ਕਿ ਏਅਰ ਤੇ ਆ ਕੇ ਆਪ ਬੋਲਦੇ ਨੇ ਪ੍ਰੋਪਰ ਇਹ ਨਹੀਂ MLS ਤੇ ਲਾ ਦੀ ਪਈ ਆ ਤਾਂ ਪਈ ਆ ਨਾ ਨਾ ਨਾ ਨਾ ਨਾ ਨਾ ਨਾ ਇਹ ਮੈਨੂੰ $4,000 ਦਿੰਦੇ ਆ ਮਹੀਨੇ ਤਾਂ ਕਿ ਇੱਥੇ ਆ ਕੇ ਬੋਲਣ ਤਾਂ ਕਿ ਤੁਹਾਡੀ ਜਿਹੜੀ ਪ੍ਰੋਪਰਟੀ ਦੀ ਕਵਰੇਜ ਆ ਉਹ ਵੱਧ ਸਕੇ ਤਾਂ ਲਿਸਨਰ ਜਿਹੜੇ ਸਾਡੇ ਬਾਏ ਕਰ ਸਕਣ
6: 416-265-2222 ਰੀਅਲ ਸਟੇਟ ਦੇ ਵਿੱਚ ਕੋਈ ਵੀ ਟੈਂਸ਼ਨ ਕਰਨਾ ਚਾਹੁੰਦੇ ਹੋ 416-265-2222
3: ਤੁਹਾਨੂੰ ਜੋਕ ਸੁਣਾਈਏ ਫਿਰ
6: ਆਉਣ ਦਿਓ ਜੀ
5: ਅੱਲਾ ਕੇ ਨਾਮ ਪੇ ਅੰਡੇ ਕੋ ਏਕ ਰੁਪਿਆ ਦੇ ਦੋ ਬਾਬਾ
7: ਪਰ ਤੂੰ ਤਾਂ ਅੰਨਾ ਹੈ ਹੀ ਨਹੀਂ
5: ਸ਼ਾਬਾਸ਼ ਨਾ ਤੇਰੇ ਇੱਕ ਰੁਪਏ ਲਈ ਮੈਂ ਆਪਣੀਆਂ ਅੱਖਾਂ ਕਢਾ ਲਵਾਂ
3: ਦੋ ਦੇ ਵਿਚਕਾਰ ਅਗਰ ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਯੂ ਆਰ ਮੋਸਟ ਵੈਲਕਮ ਸਾਡੇ ਨੰਬਰ ਨੇ 416-677-0609 ਉੱਪਰ ਵਾਲੇ ਦਾ ਦੁਆ ਕਰਨ ਵਾਲੇ ਫਿਰ ਮਿਲਾਂਗੇ ਡੇਵ ਟਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
8: ਆ ਭੈਣੇ ਖਰੀਦ ਲਿਆ ਗਹਿਣੇ
24: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
8: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
24: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
25: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
26: ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
25: ਬ੍ਰੈਂਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਨੀਅਰ ਚਿੰਗੋਜ਼ੀ ਕਾਲ 905-450-2828 905-450-2828

0: ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is Vatno Dur Radio.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्गन रोड ईटोबीको। वधेरे जानकारी लई कॉल करो 416-213-1165 ते 416-213-1165।
1: ਲੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca।
4: आज खुश तो बात होगी
5: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
6: ਹਾਂ, ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
5: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ। ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
7: ਚੱਲ ਕੇ ਰਹੇ ਆ ਪਰ
5: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
8: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
5: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
9: ਜੀ ਦੋਸਤੋ, ਬਿਲਕੁਲ ਤੁਸੀਂ ਸਹੀ ਸੁਣਿਆ ਤੇ ਇਸ ਟਾਈਮ ਤੁਸੀਂ ਜਿੱਥੇ ਵਤਰੋਂ ਦੂਰ ਦੇ ਨਾਲ ਜੁੜੇ ਹੋ ਤੇ ਅਸੀਂ ਵੀ ਜੁੜ ਚੁੱਕੇ ਹਾਂ ਢਿੱਲੋਂ ਵੀਡੀਓ ਦੇ ਨਾਲ। ਢਿੱਲੋਂ ਵੀਡੀਓ ਤੋਂ ਸੈਮੀ ਢਿੱਲੋਂ ਸਾਹਿਬ ਸਾਡੇ ਨਾਲ ਨੇ। ਢਿੱਲੋਂ ਸਾਹਿਬ ਜੀ ਆਇਆਂ ਨੂੰ
10: ਬਿਲਕੁਲ ਥੈਂਕ ਯੂ ਸੋ ਮਚ ਜੀ। ਜਿੰਨੇ ਵੀ ਸਰੋਤੇ ਆਪਣੇ ਨਾਲ ਰੇਡੀਓ ਵਤਨੋ ਦੂਰ ਦੇ ਵਿੱਚ ਜੁੜੇ ਹੈਗੇ ਆ AM 530 ਤੇ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
9: ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ, ਕਿਉਂਕਿ ਕਾਫੀ ਇਸ ਟਾਈਮ ਟੈਕਨੋਲੋਜੀ ਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਤੇ ਕੀ ਅੱਜ ਫਿਰ ਆਪਾਂ ਕੋਈ ਚੰਗੀ ਜੀ ਖਬਰ ਦਈਏ, ਨਿਊਜ਼ ਦਈਏ ਲਿਸਨਰ ਨੂੰ?
10: ਬਿਲਕੁਲ ਜੀ ਬਿਲਕੁਲ। ਸੋ ਨਾ ਕਾਫੀ ਦੇਰ ਤੋਂ ਸਾਡੇ ਜਿਹੜੇ ਪਲੱਗ ਐਂਡ ਪਲੇ ਰੇਡੀਓ ਸੀਗੇ ਉਹ ਆਊਟ ਆਫ ਸਟਾਕ ਹੋਏ ਹੋਏ ਸੀਗੇ। ਸੋ ਉਹਨਾਂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਉਹ ਸਟਾਕ ਦੇ ਵਿੱਚ ਆ ਗਿਆ ਹੈਗਾ ਰੇਡੀਓ ਜੀ। ਬਹੁਤ ਸਾਰੇ ਲੋਕ ਵਾਪਸ ਗਏ ਹੈਗੇ ਆ ਸਾਡੇ ਕਸਟਮਰਸ। ਸੋ ਇਹਦਾ ਖਾਸੀਅਤ ਸੁਖੀ ਇਹਦੇ ਵਿੱਚ ਇਹ ਹੈਗੀ ਆ ਕਿ ਪਲੱਗ ਐਂਡ ਪਲੇ ਰੇਡੀਓ ਇੱਦਾਂ ਦਾ ਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਕਿਤੇ ਵੀ ਇਹਨੂੰ ਪਲੱਗ ਲਾ ਲਓ, ਇਹਦੇ 'ਚ ਬੈਟਰੀ ਨਹੀਂ ਪੈਂਦੀ ਗੀ ਔਰ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਸਾਰੇ ਘਰ ਦੇ ਵਿੱਚ ਚੱਲੂਗਾ। ਸੋ ਤੁਸੀਂ ਅਲੱਗ ਅਲੱਗ ਕਿਸਮ ਦੇ ਰੇਡੀਓਜ਼ ਜਿਸ ਤਰ੍ਹਾਂ ਸੁਖਮਨੀ ਸਾਹਿਬ ਜੇਕਰ ਸਪੈਸ਼ਲੀ ਸਾਰੀ 24/7 ਚਲਾਉਣਾ ਚਾਹੁੰਦੇ ਹੋ, ਨਾਮ ਸਿਮਰਨ, ਚੌਪਈ ਸਾਹਿਬ, ਚੌਪਹਿਰਾ ਸਾਹਿਬ, ਠੀਕ ਆ ਜੀ। ਬਾਕੀ ਜੇ ਦਿਨ ਦੇ ਵਿੱਚ ਅਲੱਗ ਅਲੱਗ ਗੁਰਬਾਣੀ ਵਾਲੇ ਹੈਗੇ ਆ। ਸੋ ਇਹਦੀ ਪ੍ਰੋਗਰਾਮਿੰਗ ਇਸ ਤਰ੍ਹਾਂ ਹੋਈ ਹੈਗੀ ਆ ਕਿ ਜਦੋਂ ਤੁਸੀਂ ਇਹਨੂੰ ਸਵੇਰੇ ਆਨ ਕਰੋਗੇ ਉਦੋਂ ਤਾਂ ਡੈਫਨਿਟਲੀ ਜਪਜੀ ਸਾਹਿਬ ਚੱਲੂਗਾ, ਲੇਕਿਨ ਸ਼ਾਮ ਦੇ 5 ਵਜੇ ਆਟੋਮੈਟਿਕਲੀ ਇਹਦੇ ਵਿੱਚ ਰਹਿਰਾ ਸਾਹਿਬ ਦਾ ਜਿਹੜਾ ਪਾਠ ਹੈਗਾ ਆ ਉਹ ਸ਼ੁਰੂ ਹੋ ਜਾਊਗਾ। ਸੋ ਇਹਨੂੰ ਪ੍ਰੋਗਰਾਮ ਹੀ ਇਸ ਤਰੀਕੇ ਨਾਲ ਕੀਤਾ ਗਿਆ ਹੈਗਾ ਆ। ਸੋ ਇਹ ਇੱਕ ਤਾਂ ਇਹ ਰੇਡੀਓ ਇਹਦੀ ਖਾਸੀਅਤ ਇਹ ਹੈਗੀ ਆ ਕਿ ਬਹੁਤ ਛੋਟਾ ਆ, ਤੁਸੀਂ ਇੰਡੀਆ ਵੀ ਲੈ ਕੇ ਜਾ ਸਕਦੇ ਹੋ। ਔਰ ਦੂਜੀ ਇਹਦੀ ਸਭ

0: ਜ਼ਿਆਦਾ ਵੱਡੀ ਖਾਸੀਅਤ ਇਹ ਹੈਗੀ ਆ ਕਿ ਇਹਦੀ ਜਿਹੜੀ ਪ੍ਰਾਈਸ ਆ, ਸੋ ਅਸੀਂ ਇਹਨੂੰ ਬਹੁਤ ਹੀ ਸਪੈਸ਼ਲ ਪ੍ਰਾਈਸ ਤੇ ਲਾਇਆ ਹੋਇਆ, ਸਿਰਫ ਤੇ ਸਿਰਫ $20 ਦੇ ਵਿੱਚ ਪਲੱਗ ਐਂਡ ਪਲੇ ਰੇਡੀਓ ਜਿਹੜੇ ਹੈਗੇ ਆ ਤੁਸੀਂ ਆ ਕੇ ਤੇ ਲਵੀਡੀਓ ਤੋਂ ਆ ਕੇ ਪਿਕਅਪ ਕਰ ਸਕਦੇ ਹੋ। ਜਿੱਦਾਂ ਅਸੀਂ ਅਕਸਰ ਕਹੀਦਾ ਜੀ ਕਿ ਤੁਸੀਂ IPTV ਦੀਆਂ ਸਰਵਿਸਿਜ਼ ਲੈਣੀਆਂ ਆ, ਗੁਰਬਾਣੀ ਰੇਡੀਓ ਲੈਣਾ ਆ, ਜਾਂ ਪਲੱਗ ਐਂਡ ਪਲੇ ਰੇਡੀਓ ਜਿਹੜੇ ਹੁਣ ਸਟਾਕ ਦੇ ਵਿੱਚ ਆ ਚੁੱਕੇ ਆ ਉਹ ਲੈਣੇ ਆ, ਤਾਂ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ ਜਿਹੜੀ ਕਿ 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਖੁੱਲੀ ਹੁੰਦੀ ਆ। ਕੋਈ ਵੀ ਇਨਫੋਰਮੇਸ਼ਨ ਲਈ ਇੱਕੋ ਇੱਕ ਨੰਬਰ ਆ ਸਾਡਾ 9052041313।
1: ਬਹੁਤ ਬਹੁਤ ਜਿੱਥੇ ਧੰਨਵਾਦ ਆ, ਤੇ ਇਸ ਦੇ ਨਾਲ ਨਾਲ ਥੋੜੀ ਜਿਹੀ ਆਪਾਂ ਅਪਡੇਟ IPTV ਦੀ ਵੀ ਕਰੀਏ, ਕਿਉਂਕਿ IPTV ਦੇ ਉੱਤੇ ਵੀ ਜਿਹੜੀਆਂ HD ਕੁਆਲਿਟੀ ਦਾ ਜਿਹੜਾ ਸਾਰਾ ਸਿਸਟਮ ਆ, ਤੇ ਉਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਈਏ ਕਿ ਅੱਜ ਕੱਲ ਉਹ ਕਿੰਨੇ ਮਤਲਬ ਸਾਲ ਦੇ ਪੈਸੇ ਜਾਂ ਦੇਣੇ ਪੈਂਦੇ ਜਾਂ ਮੰਥਲੀ ਕਿੰਨੇ ਚ ਮਿਲ ਜਾਂਦਾ ਜੀ?
0: ਦੇਖੋ ਜੀ, ਸਾਡੇ ਕੋਲ ਅਲੱਗ ਅਲੱਗ ਪੈਕੇਜਸ ਹੈਗੇ ਆ, ਜਿਸ ਤਰ੍ਹਾਂ ਈਵਨ ਸਾਡੇ ਜਿਹੜੀ ਕਰੋ ਸਟ੍ਰੀਮ ਐਪ ਆ ਉਹਦੇ ਤੇ ਵੀ ਅਸੀਂ 3-4 ਪੈਕੇਜ ਜਿਹੜੇ ਹੈਗੇ ਆ ਉਹ ਸੈਟਅਪ ਕੀਤੇ ਹੈਗੇ ਆ। ਭਾਵੇਂ ਤੁਸੀਂ 1 ਮਹੀਨੇ ਦੇ ਪੈਸੇ ਦਿਓ, ਭਾਵੇਂ ਤੁਸੀਂ ਦਿਓ ਸਾਲ ਦੇ, ਜੀ ਸਾਡਾ ਮੇਨ ਹੈਗਾ ਆ, ਕਿਉਂਕਿ ਦੇਖੋ ਸੁਖੀ ਜੀ ਕਿ ਜਿੰਨੀਆਂ ਵੀ IPTV ਦੇ ਵਿੱਚ ਸਾਡੇ ਕਸਟਮਰ ਦਾ ਰਾਈਟ ਨਾਓ, ਸਾਡੀ ਤਕਰੀਬਨ 20 ਬੰਦਿਆਂ ਦੀ ਟੀਮ ਆ 24/7 ਜਿਹੜੀ ਹੈਗੀ ਆ ਅਸੀਂ ਇਸ ਸਿਸਟਮ ਨੂੰ ਚਲਾ ਰਹੇ ਹੈਗੇ ਆ। ਸੋ ਇੱਕ ਤਾਂ ਇਹ ਹੈਗੇ ਆ ਕਿ ਜਿਹੜੀ ਕੁਆਲਿਟੀ ਆ ਉਹਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਆ, ਨੰਬਰ 1 ਜਿਹੜੀ ਚੀਜ਼ ਹੈਗੀ ਆ, ਤਾਂ ਕਿ ਉਹਦੇ ਵਿੱਚ ਫ੍ਰੀਜ਼ਿੰਗ ਔਰ ਬਫਰਿੰਗ ਦੀ ਪ੍ਰੋਬਲਮ ਨਾ ਆਵੇ। ਦੂਜੀ ਗੱਲ ਇਹ ਹੈਗੀ ਆ ਕਿ ਜਿੰਨੇ ਚਿਰ ਦੇ ਤੁਸੀਂ ਪੇ ਕੀਤੇ ਹੈਗੇ ਆ ਅਸੀਂ ਗਰੰਟੀ ਕਰਾਂਗੇ ਕਿ ਉਨਾ ਚਿਰ ਤੁਹਾਡੀ ਜਿਹੜੀ ਸਰਵਿਸ ਆ ਉਹ ਚੱਲੂਗੀ। ਸੋ ਬਾਕੀ ਜੇਕਰ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ, ਜਿਹੜੇ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਅਸੀਂ ਬਾਕਸਿਸ ਵੇਚਦੇ ਹੁੰਦੇ ਸੀਗੇ, ਅੱਜ ਦੀ ਡੇਟ ਦੇ ਵਿੱਚ ਨਵੇਂ ਬਾਕਸਿਸ ਆਏ ਹੈਗੇ ਆ, ਉਹਨਾਂ ਦੀ ਜਿਹੜੀ ਵਾਈਫਾਈ ਪਿਕਅਪ ਆ ਉਹ ਸਟਰੋਂਗ ਆ, ਉਹਨਾਂ ਦੀ ਜਿਹੜੀ ਪਿਕਚਰ ਕੁਆਲਿਟੀ ਹੈਗੀ ਆ ਉਹ ਮੱਚ ਬੈਟਰ ਹੈਗੀ ਆ। ਸੋ ਜਿਹੜਾ ਵੀ ਪ੍ਰੋਡਕਟ ਅਸੀਂ ਵੇਚਦੇ ਹਾਂ, ਜੇਕਰ ਅਸੀਂ IPTV ਬਾਕਸ ਸਭ ਤੋਂ ਬੈਸਟ ਕਸਟਮਰ ਨੂੰ ਦੇਵਾਂਗੇ, ਅਸੀਂ ਸਾਡਾ ਕਦੇ ਵੀ ਇਹ ਮਕਸਦ ਨਹੀਂ ਹੁੰਦਾ ਗਾ ਕਿ ਅਸੀਂ ਚਾਈਨਾ ਮੇਡ ਬਾਕਸ ਲਿਆ ਕੇ $20-30 ਦਾ ਕਸਟਮਰ ਨੂੰ ਕਹੀਏ ਕਿ ਨਹੀਂ ਜੀ ਇਹ ਸਭ ਤੋਂ ਬੈਸਟ ਆ ਇਹ ਲੈ ਲਓ। ਨਹੀਂ, ਅਸੀਂ ਭਾਵੇਂ ਬਾਕਸ ਦੇ ਵਿੱਚੋਂ ਪੈਸੇ ਘੱਟ ਬਣਾਈਏ, ਲੇਕਿਨ ਸਾਡੀ ਮੇਨ ਮੋਟਿਵ ਕੰਪਨੀ ਦਾ ਔਰ ਮੇਨ ਸਾਡਾ ਜਿਹੜਾ ਹੈਗਾ ਆ ਉਹ ਇਹ ਹੈਗਾ ਆ ਕਿ ਤੁਹਾਡੇ ਘਰੇ ਜਿਹੜਾ ਸਿਸਟਮ ਆ ਉਹ ਪ੍ਰੋਪਰ ਫ੍ਰੀਜ਼ਿੰਗ ਔਰ ਬਫਰਿੰਗ ਤੋਂ ਬਗੈਰ ਚੱਲਣਾ ਚਾਹੀਦਾ ਆ।
1: ਜੀ ਬਿਲਕੁਲ, ਔਰ ਨੰਬਰ ਮੈਂ ਦੇ ਦਵਾਂ ਇੱਕ ਵਾਰੀ ਫਿਰ ਢਿੱਲੋਂ ਵੀਡੀਓ ਦਾ, 9052041313 ਹੈ, 905-204-1313। ਹੋਰ ਕੁਛ ਕਹਿਣਾ ਚਾਹੋਗੇ ਜੀ?
0: ਬਸ ਜੀ, ਥੈਂਕ ਯੂ ਸੋ ਮਚ, ਔਰ ਅੱਜ ਕਾਫੀ ਗਰਮੀ ਆ, ਸੋ ਆਪਣੇ ਪਰਿਵਾਰ ਸਮੇਤ ਸੇਫਲੀ ਰਹੋ, ਬਜ਼ੁਰਗ ਸਾਰੇ ਅੰਦਰ ਰਹਿਣ, ਕਾਫੀ ਗਰਮੀ ਆ।
1: ਬਿਲਕੁਲ ਜੀ, ਕਿਉਂਕਿ ਹੁਣੇ ਪਹਿਲਾਂ ਵੀ ਰੇਡੀਓ ਤੋਂ ਪਹਿਲਾਂ ਅਸੀਂ ਆਫ ਏਅਰ ਇਹੀ ਗੱਲ ਗਰਮੀ ਦੀ ਕਰਦੇ ਸੀ, ਪਰ ਦੇਖੋ ਹਰ ਚੀਜ਼ ਨੂੰ ਆਉਣਾ ਚਾਹੀਦਾ ਜੀ, ਹੁਣ ਗਰਮੀ ਦਾ ਮੌਸਮ ਹੈ ਤਾਂ ਗਰਮੀ ਦਾ ਮਜ਼ਾ ਵੀ ਲੈਣਾ ਚਾਹੀਦਾ।
0: ਬਿਲਕੁਲ ਜੀ, ਬਿਲਕੁਲ ਮੈਂ ਆਪਣੇ ਬੱਚਿਆਂ ਨੂੰ ਕਹਿੰਦਾ ਸੀਗਾ ਕਿ ਪਰਸੋਂ ਵੀ ਕਾਫੀ ਗਰਮੀ ਸੀ ਨਾ, ਪਰਸੋਂ ਮੈਨੂੰ ਮੈਂ ਤਕਰੀਬਨ ਆਲਮੋਸਟ 1.5 ਘੰਟਾ ਡਰਾਈਵ ਕੀਤੀ ਔਰ ਗੱਡੀ ਦੇ ਵਿੱਚ AC ਤੋਂ ਬਗੈਰ।
1: ਵਾਹ ਜੀ ਵਾਹ,
0: ਉਹਦਾ ਨਜ਼ਾਰਾ ਹੀ ਹੋਰ ਸੀਗਾ, ਮੇਰੀ ਬਾਡੀ ਨੂੰ ਮਤਲਬ ਕਿ ਜਿੱਦਾਂ ਨਾ ਉਹ ਇੱਕ ਡਿਫਰੈਂਟ ਉਹਦਾ ਮੈਂ ਨਜ਼ਾਰਾ ਲਿਆ। ਸੋ ਡੈਫੀਨਿਟਲੀ ਬਿਲਕੁਲ, ਆਪਾਂ ਜਦੋਂ ਨਾ ਬਹੁਤ ਜ਼ਿਆਦਾ ਠੰਡ ਹੁੰਦੀ ਆ ਉਦੋਂ ਬਹੁਤ ਜ਼ਿਆਦਾ ਠੰਡ ਮਨਾਉਣ ਲੱਗ ਜਾਂਦੇ ਆ। ਸੋ ਗਰਮੀਆਂ ਦੇ ਵਿੱਚ ਬਿਲਕੁਲ, ਗਰਮੀਆਂ ਇਹ ਟਾਈਮ ਬਾਅਦ ਆਉਂਦੀਆਂ ਜੀ, ਇਹਨੂੰ ਪੂਰਾ ਇੰਜੋਏ ਕਰੋ।
1: ਬਿਲਕੁਲ ਜੀ, ਕਿਉਂਕਿ ਕੁਦਰਤ ਦਾ ਇੱਕ ਕਹਿੰਦੇ ਹੁੰਦੇ ਨਿਯਮ ਹੈ, ਜੇ ਰਾਤ ਪਈ ਆ ਤਾਂ ਦਿਨ ਵੀ ਚੜ੍ਹਨਾ ਆ, ਸੋ ਇਸੇ ਤਰ੍ਹਾਂ ਜੇ ਵਿੰਟਰ ਆ ਤੇ ਸਮਰ ਵੀ ਆਉਣੀ ਆ, ਸੋ ਵਿਟਾਮਿਨ ਡੀ ਲੈਣਾ ਚਾਹੀਦਾ। ਔਰ ਆਪਾਂ ਹਰ ਵਕਤ ਕੰਪਲੇਂਟ ਕਰਦੇ ਪਰ ਕਈ ਮੁਲਕ ਇਸ ਟਾਈਮ ਜਿਹੜੇ ਆ ਉਹ ਈਵਨ ਇੱਥੇ ਨਾਲੋਂ ਔਰ ਇੰਡੀਆ ਨਾਲੋਂ ਵੀ ਜ਼ਿਆਦਾ ਉਹਨਾਂ ਤੇ ਗਰਮੀ ਹੈ। ਜੇ ਆਪਾਂ ਗਵਾਂਢ ਦੇਸ਼ USA 'ਚ ਝਾਤ ਮਾਰੀਏ, ਫੀਨਿਕਸ ਚਲ ਜਾਓ ਜਾਂ ਹੂਸਟਨ ਚਲ ਜਾਓ, ਤੇ ਉੱਥੇ ਤਾਂ ਬਹੁਤ ਕਹਿਰ ਦੀ ਗਰਮੀ ਹੁੰਦੀ ਹੈ ਜੀ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਕਾਫੀ ਗਰਮੀ ਹੁੰਦੀ ਆ, ਲੇਕਿਨ ਇੰਡੀਆ ਦੀ ਆਈ ਥਿੰਕ ਪੰਜਾਬ ਦੀ ਥੋੜੀ ਜਿਹੀ ਬਦਕਿਸਮਤੀ ਹੈ ਜੀ ਕਿ ਜਦੋਂ ਵੀ ਕਿਸੇ ਨੇ ਪੰਜਾਬ 'ਚ ਗੱਲ ਕਰੀ ਦੀ ਨਾ, ਉਹ ਕਹਿੰਦੇ ਵੀ ਜਿਹੜੇ ਦਰਖਤ ਪਿਛਲੇ ਕਹਿੰਦੇ ਹੁੰਦੇ ਆ ਕਿ 2 ਦਹਾਕੇ ਜਾਂ 2 ਦਹਾਕੇ ਤੋਂ ਆਪਣੇ ਖੇਤਾਂ ਦੇ ਵਿੱਚ ਦਰਖਤ ਨਹੀਂ ਰਹਿਣ ਦਿੱਤੇ ਗਏ, ਉਹਨੇ ਕਾਫੀ ਵਾਤਾਵਰਨ ਨੂੰ ਖਰਾਬ ਕੀਤਾ ਆ। ਸੋ ਉਹ ਚੀਜ਼ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ।
1: ਬਿਲਕੁਲ ਜੀ, ਜਦੋਂ ਹੁਣ ਤਾਂ ਚਲੋ AC ਹੋ ਗਿਆ, ਪੱਖੇ ਹੋ ਗਏ, ਪਹਿਲਾਂ ਜਦੋਂ ਅੱਜ ਤੋਂ ਜੇ ਆਪਾਂ 20-25 ਸਾਲ ਪੁਰਾਣੀ ਗੱਲ ਕਰੀਏ, ਉਦੋਂ ਇਹਨਾਂ ਜਿਹੜੀ ਟੈਕਨੋਲੋਜੀ ਨਹੀਂ ਸੀ ਤੇ ਲੋਕ ਦਰਖਤਾਂ ਥੱਲੇ ਦੁਪਹਿਰ ਨੂੰ ਆਰਾਮ ਕਰਦੇ ਸੀ ਜਾਂ ਬਾਹਰ ਕੋਠਿਆਂ ਤੇ ਸੌਂਦੇ ਹੁੰਦੇ ਸੀਗੇ, ਤੇ ਹੁਣ ਤਾਂ ਬੋਡੀ ਸੋਲ ਹੋ ਗਈ।
0: ਬਿਲਕੁਲ ਜੀ, ਬਿਲਕੁਲ,
1: ਥੈਂਕ ਯੂ ਜੀ, ਥੈਂਕ ਯੂ,
0: ਥੈਂਕ ਯੂ ਸੋ ਮਚ।

0: दोस्तों एक बार फिर वतनों दूर चाप सब का निघा जहा स्वागत है और फिरोज खान और मन्नत नूर होना की आवाज के इस खूबसूरत गीत जुड़े हुए थे। बाहर जिमें पहला तिलों सब गल करके गए कहते गर्मी है तो मैं चलो गर्मी के गीत संगीत वधिया वधिया सुनाने नाले कुछ गल्ला बातें करते हैं। स्टूडियो साढ़े जी जिथे किरण होरी पहुंच गए ने ते नाल दी नाल मोना मैंगी जी भी पहुंच गए ने। मोना जी जी आयां नूं
1: थैंक यू सो मच सुखी जी सब नालों पहला थानों ते किरण ते अपने सारे ही लिसनर्स नूं प्यार प्यार
0: सत श्री अकाल जी। तुसी भी गर्मी दी कंप्लेंट करदे हो?
1: नहीं कंप्लेंट नहीं करदे हैगे कॉम्प्लीमेंट देंदे आ
2: कि मसी तां आए हैं।
1: हां जी कि गर्मी बहुत है एंजॉय करो बट हाइड्रेट रहो थोड़ा जिहा अपनी सेहत दा भी ध्यान रखो कि डिहाइड्रेशन ना।
0: देखो मैं कहना कि जदों इदां दा मौसम हुंदा तुहानूं जिहड़े वधिया कपड़े पाउण समान नहीं तां तुसी जैकट ही पाई रखदे।
1: बिलकुल बिलकुल
0: क्योंकि ओदे कपड़े टंगे रह जांदे उथे लमारियां च जिहड़े पए होंदे आ। सो आपां गल नाल दी नाल तुहाडे फील्ड दी भी कर रहे हैं जी इंश्योरेंस दी अज इहदे च कीड़ी टिप्स देणियां चाहुंदे हो?
1: इस टाइम ते जिदा कि आपां जुलाई दे मंथ दे विच हैगे आ तां इस टाइम ते बहुत सारे बच्चे हैगे जिहड़े कॉलेज यूनिवर्सिटी दे लई अपलाई कर रहे ने क्योंकि सितंबर दे विच जाना हैगा बहुत तैयारियां हो रही हुंदियां उन्हां दीआं कि असीं इस तरीके स्कैड्यूल लैणा है इस तरीके दीआं ऑप्शन चूज करनी है। पर ओह ऑप्शन चूज करन दे नाल नाल इक सब नालों वड्डी जिहड़ी डिस्कशन हुंदी है फैमिली दे विच ओह हुंदी है फंडिंग दी कि फंडिंग किदां करनी हैगी आ। बच्चे ने जे घर तों बाहर रहना यूनिवर्सिटी दे विच कैंपस ते रहना हैगा या फिर इन हाउस पढ़ना है किस तरीके दे नालों खर्चिया नूं कवर करना हैगा। सो ओह सारियां चीजां नूं ध्यान दे विच रखदे होए इस टाइम ते मैं जरूर गल करांगी उहनां दी बच्चियां दी जिन्हां दी आरईएसपी ऑलरेडी हो चुकियां ने। इस टाइम ते विड्रॉल्स दे लई सानूं काफी बार इस टाइम ते कॉल्स आ रही हुंदियां ने एंड काफी बच्चियां ने इस टाइम ते अपलाई कर भी चुके ने विड्रॉल दे लई क्योंकि आरईएसपी ऑब्वियसली नो डाउट कि सितंबर दे विच सैशन शुरू होना है पर ऑब्वियसली हुंदा है कि बच्चियां नूं एक्साइटमेंट भी हुंदी है एंड नाल दी नाल इस चीज़ दी फिकर भी हुंदी है कि उस टाइम ते फंडिंग साडे कोल अवेलेबल होवे ए ना होवे कि फंडिंग किते भी माड़ी मोटी भी लेट वेट होई ते सानू कोई प्रॉब्लम ना आवे। सो पर इस दे विच फॉर्चुनेटली मैं कहूंगी कि इस टाइम ते बहुत ही वधिया स्ट्रक्चर हैगा इस टाइम ते कंपनीज वालों इंश्योरेंस कंपनीज वालों भी या फिर कह लो कि ट्रस्ट कंपनीज वालों भी कि जदों भी कोई बच्चा विड्रॉल लई आरईएसपी लई विड्रॉल लई अपलाई करदे ने ऑनलाइन स्ट्रक्चर हुण इस टाइम ते पोर्टल्स हैगे ने एंड विद इन 2 बिजनेस डेज उहनां नूं नाल दी नाल मनी ट्रांसफर हो ਜਾਂਦਾ ਹੈਗਾ। ਸੋ ਬਹੁਤ ਹੀ ਈਜ਼ੀ ਐਂਡ ਫਾਸਟ ਸਟਰਕਚਰ ਹੋ ਗਿਆ ਐਂਡ ਇਹਦੇ ਨਾਲ ਨਾਲ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੂੰਗੀ ਜਿਨ੍ਹਾਂ ਦੇ ਨਿਊ ਬੋਰਨ ਬੱਚੇ ਹੈਗੇ ਆ ਕਿਡਸ ਐਂ ਗ੍ਰੈਂਡ ਕਿਡਸ ਹੈਗੇ ਆ ਮੇਕ ਸ਼ੋਰ ਕਰੋ ਕਿ ਉਹਨਾਂ ਦੀ ਆਰਈਐਸਪੀ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਟਾਈਮ ਨਾਲ ਜ਼ਰੂਰ ਕਰਵਾਓ। ਕਾਫੀ ਵਾਰ ਹੁੰਦਾ ਸੁਖੀ ਜੀ ਆਪਾਂ ਨੂੰ ਲੱਗਦਾ ਬੱਚੇ ਤਾਂ ਹਜੇ ਬੋਰਨ ਹੋਏ ਆ ਕੋਈ ਗੱਲ ਨਹੀਂ ਹਜੇ ਤਾਂ 18 ਸਾਲ ਦੇ ਹੋਊਗੇ ਫਿਰ ਇਹਨਾਂ ਨੇ ਯੂਨੀਵਰਸਿਟੀ ਜਾਣਾ ਹੈ ਪਰ ਪਤਾ ਹੀ ਨਹੀਂ ਲੱਗਦਾ ਕੈਨੇਡਾ ਦੇ ਵਿੱਚ ਕਦੋਂ 18 ਸਾਲ ਇੱਕਦਮ ਝਾਟੀ ਨਿਕਲ ਜਾਂਦੇ ਨੇ। ਸੋ ਉਸ ਲਈ ਬੈਟਰ ਹੈਗਾ ਜਿੰਨੀ ਜਲਦੀ ਅਸੀਂ ਇਸ ਲਈ ਪ੍ਰਿਪੇਅਰ ਹੋਵਾਂਗੇ ਜਿੰਨੀ ਜਲਦੀ ਆਰਈਐਸਪੀ ਦਾ ਪਲਾਨ ਸ਼ੁਰੂ ਕਰੋਂਗੇ ਕੰਟਰੀਬਿਊਸ਼ਨ ਦੇ ਨਾਲ ਨਾਲ ਤੁਹਾਨੂੰ ਬੈਨੀਫਿਟ ਇਹ ਹੋ ਜਾਂਦਾ ਜਦੋਂ ਇਹਦੇ ਵਿੱਚ ਕੰਟਰੀਬਿਊਸ਼ਨ ਕਰਦੇ ਹੈਗੇ ਹੋ ਤਾਂ ਗੌਰਮੈਂਟ ਦੇ ਗ੍ਰਾਂਟਸ ਇੰਟਰਸਟ ਕੰਪਾਊਂਡਿੰਗ ਇੰਟਰਸਟ ਤੁਹਾਨੂੰ ਨਾਲ ਦੇ ਨਾਲ ਮਿਲਦਾ ਹੈਗਾ ਜਿਹਦੇ ਨਾਲ ਕਿ ਗਰੋਥ ਹੁੰਦੀ ਚਲੀ ਜਾਂਦੀ ਹੈ ਐਂਡ ਬੱਚਿਆਂ ਦੇ ਲਈ ਪ੍ਰੋਪਰ ਫੰਡਿੰਗ ਇਕੱਠੀ ਹੋ ਜਾਂਦੀ ਜਦੋਂ ਨੂੰ ਯੂਨੀਵਰਸਿਟੀ ਜਾਣਾ ਹੈ। ਨੋ ਮੈਟਰ ਕਿ ਵਿਦ ਇਨ ਕੈਨੇਡਾ ਆਊਟ ਆਫ ਕੈਨੇਡਾ ਕਿਤੇ ਵੀ ਪੜ੍ਹਨਾ ਹੋਵੇ ਇਸ ਮਨੀ ਨੂੰ ਤੁਸੀਂ ਯੂਜ਼ ਕਰ ਸਕਦੇ ਹੁੰਦੇ ਹੋ ਐਂਡ ਇਸ ਟਾਈਮ ਤੇ ਜੇ ਦੇਖੀਏ ਕਿ ਬੱਚਿਆਂ ਨੂੰ ਚਾਈਲਡ ਕੇਅਰ ਬੈਨੀਫਿਟਸ ਜਿਹੜੇ ਆ ਰਹੇ ਹੁੰਦੇ ਨੇ ਇਸ ਟਾਈਮ ਤੇ 2026 ਦੀ ਜੇ ਗੱਲ ਕਰਾਂ ਤਾਂ 0 to 5 ਏਜ ਦੇ ਬੱਚੇ ਜਿਹੜੇ ਹੈਗੇ ਆ ਅਪਰੋਕਸੀਮੇਟਲੀ 673 ਪਰ ਮੰਥ ਹਰ ਬੱਚੇ ਨੂੰ ਮਿਲਦਾ ਹੈਗਾ ਐਂਡ 6 ਤੋਂ 17 ਸਾਲ ਦੀ ਉਮਰ ਦੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ 573 ਦੇ ਆਸ ਪਾਸ ਦੀ ਅਮਾਊਂਟ ਮਿਲਦੀ ਹੈ। ਸੋ ਜੇ ਆਪਾਂ ਉਸਦੇ ਵਿੱਚੋਂ ਕੁਛ ਅਮਾਊਂਟ ਐਟਲੀਸਟ $200 $210 ਜਾਂ ਕੋਈ ਵੀ ਅਮਾਊਂਟ ਤੁਹਾਨੂੰ ਜੋ ਵੀ ਸੂਟੇਬਲ ਲੱਗਦੀ ਹੈ ਐਟਲੀਸਟ ਆਪਾਂ ਆਰਈਐਸਪੀ ਦੇ ਵਿੱਚ ਕੰਟਰੀਬਿਊਟ ਕਰੀਏ ਤਾਂ ਤੁਹਾਡੇ ਲਈ ਇੱਕ ਬਹੁਤ ਹੀ ਰਿਲੀਫ ਮਿਲਦਾ ਜਦੋਂ ਬੱਚਿਆਂ ਨੇ ਕਾਲਜ ਯੂਨੀਵਰਸਿਟੀ ਜਾਣਾ ਹੈ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਕਿਸ ਤਰੀਕੇ ਦਾ ਪਲਾਨ ਉਹਨਾਂ ਦੇ ਲਈ ਸੂਟੇਬਲ ਹੈ ਕਿਉਂਕਿ ਹਰੇਕ ਜਗ੍ਹਾ ਇਹ ਪਲਾਨਸ ਅਵੇਲੇਬਲ ਹੁੰਦੇ ਚਾਹੇ ਇੰਸ਼ੋਰੈਂਸ ਕੰਪਨੀਜ਼ ਦੀ ਗੱਲ ਕਰੀਏ ਬੈਂਕਸ ਦੀ ਗੱਲ ਕਰੀਏ ਟਰੱਸਟ ਕੰਪਨੀਜ਼ ਦੀ ਗੱਲ ਕਰੀਏ ਕਿਹੜਾ ਆਪਸ਼ਨ ਤੁਹਾਡੇ ਲਈ ਸੂਟੇਬਲ ਹੋਏਗਾ ਜਾਂ ਫਿਰ ਆਰਈਐਸਪੀ ਕਰਵਾਈ ਹੋਈ ਹੈ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੋ ਉਸ ਤੋਂ ਇਲਾਵਾ ਕੋਈ ਇਨਵੈਸਟਮੈਂਟ ਫੀਚਰਸ ਦੇਖਣਾ ਚਾਹੁੰਦੇ ਹੈਗੇ ਹੋ ਜ਼ਰੂਰ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416
0: ਟੋਰਾਂਟੋ ਤੋਂ ਦਿੱਲੀ ਜਾਣਾ ਚਾਹੁੰਦੇ ਹੋ ਤੇ $1,065 ਦੀ ਹੈ ਤੇ ਜੇ ਦਿੱਲੀ ਤੋਂ ਟੋਰਾਂਟੋ ਆਉਣਾ ਤੇ ਉਹ $1,080 ਦੀ ਹੈ ਤੇ ਜੇ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਤੇ ਫਿਰ ਉਹ $1,299 ਦੀ ਤੁਹਾਨੂੰ ਮਿਲ ਸਕਦੀ ਹੈ ਤੇ ਜੇ ਤੁਸੀਂ ਇਹ ਰਿਟਰਨ ਟਿਕਟ ਲੈਣੀ ਚਾਹੁੰਦੇ ਹੋ ਤੇ ਇਹ ਆਲਮੋਸਟ ਤੁਹਾਨੂੰ $2,000 ਦੀ ਮਿਲੇਗੀ। ਕਟਾਰੀਆ ਟੂਰ ਐਂਡ ਟਰੈਵਲ ਵੱਲੋਂ ਇਹ ਵੀ ਸੂਚਨਾ ਕਿ ਟੋਰਾਂਟੋ ਤੋਂ ਕਰਾਚੀ ਜਾਣਾ, ਇਸਲਾਮਾਬਾਦ ਜਾਣਾ, ਉਹਨਾਂ ਤੇ ਵੀ ਬੜੀ ਕਾਫੀ ਜਿਹੜੀ ਸੇਲ ਚੱਲ ਰਹੀ ਆ ਤੇ ਜੇਕਰ ਤੁਸੀਂ ਕਿਤੇ ਵਕੇਸ਼ਨ ਤੇ ਜਾਣਾ ਦੂਰ ਦਰੇਡੇ ਕੈਨੇਡਾ ਚ, ਅਮਰੀਕਾ ਚ, UK ਚ ਤੇ ਤਾਂ ਵੀ ਉਹਨੂੰ ਇੱਥੋਂ ਤੁਸੀਂ ਪੈਕੇਜ ਲੈ ਸਕਦੇ ਹੋ। ਨੰਬਰ ਹੈ 9056781200, 905-678, 1200 ਤੇ ਕਾਲ ਕਰ ਸਕਦੇ ਹੋ
2: ਜੀ। ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦੇ ਪ੍ਰੋਗਰਾਮ ਨੂੰ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿੱਥੋਂ ਕਿ ਤੁਸੀਂ ਪ੍ਰਿਸਕ੍ਰਾਈਬਡ ਆਈ ਗਲਾਸਿਸ, ਸਨ ਗਲਾਸਿਸ ਜਾਂ ਰੂਟੀਨ ਆਈ ਚੈੱਕਅਪ ਕਰਾਉਣਾ ਆ, ਜਾਂ ਤੁਸੀਂ ਅੱਖਾਂ ਦਾ ਇਲਾਜ ਕਰਾਉਣਾ ਆ, ਜਾਂ ਕੰਟੈਕਟ ਲੈਂਸਿਸ, ਕਲਰਡ ਲੈਂਸਿਸ ਲੈਣੇ ਆ, ਤੇ ਤੁਸੀਂ ਬਿਲਕੁਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦੇ ਨਾਲ ਗੱਲਬਾਤ ਕਰ ਸਕਦੇ। ਇਸ ਟਾਈਮ ਦੋ ਲੋਕੇਸ਼ਨ ਤੋਂ ਤੁਹਾਨੂੰ ਜਿਹੜਾ ਜੀ ਸਰਵ ਕਰ ਰਹੇ ਨੇ, 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ, ਤੇ ਦੂਜੀ ਹੈਗੀ ਹੈ 10635 ਕ੍ਰੈਡਿਟ ਵਿਊ ਰੋਡ। ਤੇ ਨਾਲ ਦੀ ਨਾਲ ਜਿਹੜਾ ਹੈ ਕਿ ਜੇ ਤੁਸੀਂ ਵਤਨੋ ਦੂਰ ਦਾ ਹਵਾਲਾ ਦਿੰਦੇ ਤਾਂ ਤੁਹਾਨੂੰ ਹੋਰ ਵੀ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਮਿਲ ਸਕਦਾ ਹੈ। ਸੋ ਨੰਬਰ ਹੈਗਾ ਆ 905-460-8888 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ, 905-460-8888 ਤੇ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਦਾ ਮਾਸਟਰ ਬਿਲਡ ਫੈਬ ਦੇ ਨਾਲ, ਕਿਉਂਕਿ ਤੁਸੀਂ ਜੇ ਘਰਾਂ ਦੇ ਬਾਹਰ ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੀਆਂ ਹੈਗੀਆਂ, ਜਾਂ ਤੁਸੀਂ ਜਿਹੜਾ ਜੀ ਸਨ ਰੂਮ, ਬਿਕੋਜ਼ ਇਹਨਾਂ ਦੀ ਸਪੈਸ਼ਲਟੀ ਆ ਸਨ ਰੂਮ ਬਣਾਉਣ ਦੇ ਵਿੱਚ, ਸੋ ਤੁਸੀਂ ਇਹਨਾਂ ਦੇ ਨਾਲ ਬਿਲਕੁਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਅਵਨੀਤ ਜੀ ਉਹਨਾਂ ਨਾਲ ਗੱਲ ਹੋ ਸਕਦੀ ਹੈ, ਨੰਬਰ 4379552200 ਤੇ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਉਹਨਾਂ ਦੀ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਔਰ ਬਿਲਕੁਲ ਜੀ ਤੁਸੀਂ ਆਪਣਾ ਜਿਹੜਾ ਜੀ ਭਵਿੱਖ ਮੈਡੀਕਲ ਫੀਲਡ ਦੇ ਵਿੱਚ ਇੱਕ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, PSW ਪ੍ਰੋਗਰਾਮ ਕਰਕੇ, ਅਰਲੀ ਚਾਈਲਡਹੁੱਡ ਕੋਰਸ ਕਰਕੇ, ਜਾਂ ਤੁਸੀਂ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ, ਜਾਂ ਕੰਪਿਊਟਰਾਈਜ਼ ਅਕਾਊਂਟਿੰਗ ਕਰਨੀ ਆ, ਤੇ ਬਿਲਕੁਲ ਜੀ ਪ੍ਰਾਈਮ ਇੰਟਰਨੈਸ਼ਨਲ ਨਾਲ ਗੱਲਬਾਤ ਜਿਹੜੀ ਜੀ ਹੋ ਸਕਦੀ ਆ, 6479910009 ਤੇ ਤੁਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ
0: ਜੀ। ਕਿਰਨ ਜੀ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਸਿੰਗਾਪੁਰ ਜੁਲਰ ਨੇ ਵੀ ਸਪਾਂਸਰ ਕੀਤਾ ਹੈ। ਸਿੰਗਾਪੁਰ ਜੁਲਰ ਏਅਰਪੋਰਟ ਰੋਡ ਦੇ ਉੱਤੇ ਆ, ਔਰ ਤੁਸੀਂ ਕੋਈ ਵੀ ਜੁਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ, ਚਾਂਦੀ ਖਰੀਦਣੀ, ਸੋਨਾ ਖਰੀਦਣਾ, ਡਾਇਮੰਡ ਖਰੀਦਣੀ ਆ, ਤੇ ਪਹੁੰਚੋ ਤੇ ਖਾਸ ਕਰਕੇ ਡਾਇਮੰਡ ਦੀ ਜੁਲਰੀ ਤੇ 70% ਤੁਹਾਨੂੰ ਡਿਸਕਾਊਂਟ ਮਿਲੇਗਾ। ਦੱਸਣਾ ਪਵੇਗਾ ਕਿ ਅਸੀਂ ਰੇਡੀਓ ਪ੍ਰੋਗਰਾਮ ਵਤਨੋਂ ਦੂਰ ਸੁਣ ਕੇ ਆਏ ਸੀ। 905-612-1500 ਤੇ ਕਾਲ ਕਰ ਲੈਣੀ ਜੀ। ਔਰ ਨੋਵਲ ਫਰੈਸ਼ ਫਰੂਟ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਆ, ਜਿਹੜਾ ਕਿ ਤੁਹਾਡੇ ਲਈ ਦੋ ਲੋਕੇਸ਼ਨਾਂ ਨੇ, ਇੱਕ ਬੋਵੇਡ ਅਤੇ ਹਾਈਵੇ 10 ਦੇ ਕਾਰਨਰ ਹੈ, ਤੇ ਦੂਸਰੀ ਜਿਹੜੀ ਹੈ ਸੈਂਡਲਵੁੱਡ ਅਤੇ ਏਅਰਪੋਰਟ ਦੇ ਕਾਰਨਰ ਤੇ। ਤੀਜੀ ਬਹੁਤ ਜਲਦੀ ਖੁੱਲਣ ਜਾ ਰਹੀ ਆ, ਉਹਦੀ ਸੂਚਨਾ, ਉਹਦਾ ਵੇਰਵਾ ਵੀ ਪਤਨੋ ਦੂਰ ਤੁਹਾਡੇ ਤੱਕ ਲਾਈਵ ਦੇਵੇਗਾ। ਸੋ ਕੋਈ ਵੀ ਤੁਸੀਂ, ਕਿਉਂਕਿ ਨੋਵਲ ਫਰੈਸ਼ ਫੂਡ ਵਾਲੇ ਜਿਹੜੇ ਹੈਗੇ ਨੇ ਉਹ ਹੋਲਸੇਲ ਕਰਦੇ ਨੇ ਸਮਾਨ ਦੂਜੇ ਸਟੋਰਾਂ ਨੂੰ, ਇਸ ਕਰਕੇ ਤੁਹਾਨੂੰ ਕਾਫੀ ਸਸਤਾ ਸਮਾਨ ਇੱਥੋਂ ਮਿਲ ਸਕਦਾ ਜੀ। ਤੇ ਲਓ ਫਿਰ ਸਾਡੀ ਲਾਈਨ ਜਿਹੜੀ ਹੈ ਇਸ ਟਾਈਮ ਉਹ ਜਲੰਧਰ ਸਟੂਡੀਓ ਦੇ ਨਾਲ ਵੀ ਜੁੜ ਗਈ ਆ, ਔਰ ਥੋੜਾ ਜਿਹਾ ਹਾਲ ਚਾਲ ਉੱਥੋਂ ਦਾ ਵੀ ਪੁੱਛਦੇ ਹਾਂ। ਸੋ ਮਨਪ੍ਰੀਤ ਥੋੜੀ ਆ ਗਏ ਨੇ, ਮਨਪ੍ਰੀਤ ਜੀ ਜੀ ਆਇਆਂ ਨੂੰ
3: ਜੀ ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜੀ ਆਇਆਂ ਨੂੰ ਤੇ ਸਾਡੇ ਲਿਸਨਰਸ ਨੂੰ ਵੀ ਜੀ ਆਇਆਂ ਨੂੰ।
0: ਸਤਿ ਸ੍ਰੀ ਅਕਾਲ ਜੀ, ਔਰ ਕੀ ਖਬਰ ਸਾਰ ਹੈ?
3: ਸੁਖੀ ਜੀ ਖਬਰਾਂ ਕਾਫੀ ਸਾਰੀਆਂ ਨੇ, ਪਰ ਮੈਂ ਤੁਹਾਨੂੰ ਇੱਕ ਸਾਈ ਹਰ ਰੋਜ਼ ਦੀ ਤਰ੍ਹਾਂ ਸੁਣਾ ਦੇਣੀ ਆ, ਕਿਉਂਕਿ ਅੱਜ ਥੋੜਾ ਜਿਹਾ ਫੋਨ ਦੇ ਵਿੱਚ ਖਰਾਬੀ ਆ ਰਹੀ ਹੈ, ਤੇ ਮੈਨੂੰ ਇਹ ਆ ਕਿ ਉਸ ਤੋਂ ਪਹਿਲਾਂ ਕਾਲ ਕੱਟੀ ਜਾਵੇ, ਮੈਂ ਗੱਲਬਾਤ ਪੂਰੀ ਕਰ ਦਿਆਂ
0: ਜੀ। ਬਿਲਕੁਲ
3: ਕਰੋ। ਤਾਂ ਅੱਜ ਦੀ ਜੋ ਮੇਨ ਹਾਈਲਾਈਟ ਖਬਰ ਹੋ ਰਹੀ ਆਪਾਂ ਸਭ ਨੂੰ ਪਤਾ, ਕੱਲ ਵੀ ਮੈਂ ਖਬਰਾਂ ਦੇ ਵਿੱਚ ਦੱਸਿਆ ਸੀ ਕਿ ਹਰੀਕੇ ਪੱਥਨ ਵਿਖੇ ਜਿਹੜਾ ਆ ਵਿਛੜੀਆਂ ਰੂਹਾਂ ਦੀ ਅਰਦਾਸ ਦੇ ਲਈ ਅੱਜ ਇੱਕ ਕਾਫੀ ਵੱਡਾ ਜਿਹੜਾ ਸਮਾਗਮ ਹੋਣਾ ਆ ਸੁੱਖੀ ਜੀ, ਉਹ ਹੋਇਆ, ਔਰ ਉਸ ਸਮਾਗਮ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਦਾ ਜਿਹੜਾ ਭਾਰੀ ਇਕੱਠ ਦੇਖਿਆ ਗਿਆ। ਵਿਸ਼ੇਸ਼ ਅਰਦਾਸ ਸਭਾ ਦੇ ਵਿੱਚ ਸੰਗਤਾਂ ਨੇ ਜਿਹੜਾ ਵੱਧ ਚੜ ਕੇ ਜਿਹੜੀ ਹਾਜ਼ਰੀ ਭਰੀ, ਔਰ ਜਥੇਦਾਰ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕੀਤਾ, ਭਾਵੁਕ ਹੁੰਦਿਆਂ ਉਹਨਾਂ ਨੇ ਐਲਾਨ ਕੀਤਾ ਕਿ ਜਿਸ ਹਰੀਕੇ ਪੱਤਨ ਦੇ ਪਾਣੀਆਂ ਦੇ ਵਿੱਚ ਸਾਡੇ ਨਿਰਦੋਸ਼ ਪੁੱਤਾਂ ਨੂੰ ਵਹਾਇਆ ਗਿਆ ਸੀ, ਅੱਜ ਤੋਂ ਬਾਅਦ ਉਸ ਸਥਾਨ ਨੂੰ ਸ਼ਹੀਦੀ ਪੱਤਨ ਦੇ ਵਜੋਂ ਜਿਹੜਾ ਜਾਣਿਆ ਜਾਵੇਗਾ। ਤੇ ਉਹਨਾਂ ਨੇ ਮੌਕੇ ਤੇ ਮੌਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਆਦੇਸ਼ ਦਿੱਤਾ ਹੈ ਕਿ ਸਮੁੱਚੇ ਪੰਥ ਦੇ ਸਹਿਯੋਗ ਦੇ ਨਾਲ ਇਸ ਸਥਾਨ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਸ਼ਾਨਦਾਰ ਯਾਦਗਾਰ ਸਥਾਪਿਤ ਕੀਤੀ ਜਾਵੇ ਕਿਉਂਕਿ ਸ਼ਹੀਦੀ ਕੌਮ ਦਾ ਜਿਹੜਾ ਅਸਲ ਸਰਮਾਇਆ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਸਾਡੇ ਸੂਬੇ ਦਾ ਨਾਮ ਪੰਜ ਦਰਿਆਵਾਂ ਦੇ ਨਾਮ ਤੇ ਪੰਜਾਬ ਪਿਆ, ਪਰ 90 ਦੇ ਦਹਾਕੇ ਦੇ ਵਿੱਚ ਜਿਨ੍ਹਾਂ ਦਰਿਆਵਾਂ ਨੇ ਸਾਨੂੰ ਜੀਵਨ ਦੇਣਾ ਸੀ ਉਸ ਵੇਲੇ ਦੀ ਹਕੂਮਤ ਤੇ ਕੁੱਝ ਉਹਨਾਂ ਨੇ ਅਫਸਰਾਂ ਦੇ ਨਾਮ ਲਏ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਨੁੱਖੀ ਹੱਕਾਂ ਦਾ ਘਾਣ ਕਰਦਿਆਂ ਮਾਵਾਂ ਦੇ ਪੁੱਤਾਂ ਨੂੰ ਇਹਨਾਂ ਦੇ ਦਰਿਆਵਾਂ ਦੇ ਵਿੱਚ ਰੋੜ ਦਿੱਤਾ ਸੀਗਾ। ਸੋ ਹੋਰ ਬਹੁਤ ਸਾਰੀਆਂ ਸੁਖੀਲੀ ਭਾਵੁਕ ਜਿਹੜੀਆਂ ਉੱਥੇ ਗੱਲਾਂ ਬਾਤਾਂ ਹੋਈਆਂ, ਉਪਰੰਤ ਉਹਨਾਂ ਦੇ ਅਰਦਾਸ ਹੋਈ, ਕੁੱਝ ਚਸ਼ਮਦੀਦ ਜਿਹੜੇ ਗਵਾਹ ਸੀਗੇ ਉਸ ਵੇਲੇ ਦੇ ਉਹ ਵੀ ਉੱਥੇ ਪੇਸ਼ ਕੀਤੇ ਗਏ, ਉਹਨਾਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਤੇ ਨਾਲ ਦੀ ਨਾਲ ਮਤਲਬ ਇੱਕ ਚੰਗੇ ਸੁਨੇਹੇ ਦੇ ਨਾਲ ਜਾਂ ਕੌਮ ਦੀ ਇਕੱਤਰਤਾ ਦੇ ਨਾਲ ਜਿਹੜਾ ਇਹ ਸਮਾਗਮ ਜਿਹੜਾ ਸੀਗਾ ਅੱਜ ਸੰਪੂਰਨ ਹੋਇਆ। ਸੋ ਇਸ ਤੋਂ ਬਿਨਾਂ ਲੁਧਿਆਣਾ ਤੋਂ ਇੱਕ ਖਬਰ ਆਈ ਹੈ ਜਿਹੜੀਆਂ ਅਸੀਂ ਅਕਸਰ ਹੀ ਦੁਖਦਾਈ ਖਬਰਾਂ ਜਿਹੜੀਆਂ ਨੇ ਕਰਦੇ ਰਹਿੰਦੇ ਹਾਂ ਔਰ ਕਿਤੇ ਨਾ ਕਿਤੇ ਪੰਜਾਬ ਦੇ ਕੋਨੇ ਦੇ ਵਿੱਚ ਉਹ ਹਰ ਰੋਜ਼ ਆਉਂਦੀਆਂ ਨੇ। ਇੱਕ ਨਵਾਂ ਵਿਆਹਿਆ ਜੋੜਾ ਸੀ ਔਰ 30 ਕੁ ਸਾਲ ਦੀ ਉਮਰ ਦਾ ਲੜਕਾ ਸੀਗਾ, ਘਰੇਲੂ ਕਲੇਸ਼ ਹੋ ਗਈ, ਪਤਨੀ ਦੇ ਨਾਲ ਇਸ ਕਦਰ ਝਗੜਾ ਹੋਇਆ ਕਿ ਪਤਨੀ ਪੇਕੇ ਚਲੇ ਗਈ, ਘਰ ਵਾਲਾ ਉਹਨੂੰ ਲੈਣ ਗਿਆ ਪਰ ਉਹ ਵਾਪਸ ਨਹੀਂ ਆਈ, ਸਹੁਰਿਆਂ ਦੇ ਨਾਲ ਵੀ ਤਕਰਾਰ ਹੋਈ ਤੇ ਕਿਸੇ ਸਮਝੌਤੇ ਦੀ ਥਾਂ ਤੇ ਉਸ ਨੌਜਵਾਨ ਨੇ ਮੌਤ ਨੂੰ ਜਿਹੜਾ ਗਲੇ ਲਗਾ ਲਿਆ, ਉਸ ਨੌਜਵਾਨ ਨੇ ਜਿਹੜੀ ਖੁਦਕੁਸ਼ੀ ਕਰ ਲਈ। ਸੋ ਇਹੋ ਜਿਹੀਆਂ ਜਿਹੜੀਆਂ ਖਬਰਾਂ ਨੇ ਕਿਤੇ ਨਾ ਕਿਤੇ ਸਾਡੇ ਲਈ ਚਿੰਤਾਪੂਰਨ ਵੀ ਹੁੰਦੀਆਂ ਨੇ ਤੇ ਸਾਨੂੰ ਡੂੰਘਾ ਸੁਨੇਹਾ ਵੀ ਦਿੰਦੀਆਂ ਨੇ, ਭਾਵੇਂ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ, ਵਿਲਾਇਤ ਆ, ਵਤਨੋਂ ਦੂਰ ਆ, ਵਤਨਾਂ ਦੇ ਵਿੱਚ ਆ, ਝਗੜੇ ਜਿਹੜੇ ਨੇ ਸੁਖੀ ਜੀ ਹਰ ਘਰ ਦੀ ਅੱਜ ਕੱਲ੍ਹ ਕਹਾਣੀ ਬਣੇ ਹੋਏ ਨੇ ਔਰ ਫਰਸਟ੍ਰੇਸ਼ਨ ਜਿਹੜੀ ਇੰਨੀ ਜ਼ਿਆਦਾ ਵੱਧ ਗਈ ਆ ਕਿ ਸਾਨੂੰ ਕਈ ਵਾਰੀ ਗੁੱਸੇ 'ਚ ਇਹ ਨਹੀਂ ਪਤਾ ਲੱਗਦਾ ਸੀ ਸਾਹਮਣੇ ਵਾਲੇ ਨੂੰ ਕੀ ਬੋਲਣਾ ਹੈ ਤੇ ਸਾਨੂੰ ਗੁੱਸੇ 'ਚ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਸੰਭਾਲਣਾ ਹੈ। ਸੋ ਇਹਨਾਂ ਚੀਜ਼ਾਂ ਤੇ ਜਿੰਨਾ ਹੋ ਸਕਦਾ ਅਸੀਂ ਕੰਟਰੋਲ ਕਰੀਏ, ਇਹਨਾਂ ਖਬਰਾਂ ਨੂੰ ਹਰ ਰੋਜ਼ ਸਾਂਝਿਆ ਕਰਨ ਦਾ ਸਾਡਾ ਇੱਕ ਇਹੀ ਮੇਨ ਜਿਹੜਾ ਮਕਸਦ ਹੁੰਦਾ ਹੈ ਔਰ ਦੂਸਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਵੇਲੇ ਵੱਡੀਆਂ ਤਿਆਰੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਕਿਉਂਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਜਿਹੜਾ ਇਤਿਹਾਸਕ ਤੇ ਯਾਦਗਾਰੀ ਢੰਗ ਦੇ ਨਾਲ ਮਨਾਉਣਾ ਆ ਔਰ ਸਾਲ ਭਰ ਜਿਹੜੇ ਨੇ ਇਹ ਸਮਾਗਮ ਚੱਲਣੇ ਨੇ, ਇਹਨਾਂ ਸਮਾਗਮਾਂ ਨੂੰ ਚਲਾਉਣ ਦੇ ਲਈ 80 ਕਰੋੜ ਰੁਪਏ ਦੇ ਜਿਹੜੇ ਰਾਖਵੇਂ ਕਰਨ ਰੱਖੇ ਗਏ ਨੇ ਔਰ ਭਗਵੰਤ ਸਿੰਘ ਮਾਨ ਹੋਣਾ ਨੇ ਵੀ ਸੰਬੋਧਨ ਕਰਦਿਆਂ ਪੰਜਾਬ ਦੇ ਲੋਕ, ਮੈਨੂੰ ਸਟੂਡੀਓ ਚ ਡਿਸਟਰਬੈਂਸ ਆ ਰਹੀ, ਮੈਂ ਬੇਨਤੀ ਕਰਾਂਗੀ ਕਿ ਥੋੜਾ ਜਿਹਾ ਜਿਹੜਾ ਸਾਇਲੈਂਸ ਪਲੀਜ਼ ਰੱਖਿਆ ਜਾਵੇ। ਭਗਵੰਤ ਸਿੰਘ ਮਾਨ ਹੋਣਾ ਦੇ ਵੱਲੋਂ ਵੀ ਹੋਰ ਫੰਡ ਜਿਹੜੇ ਨੇ ਉਪਲਬਧ ਇਸ ਸਮਾਗਮ ਦੇ ਲਈ ਕਰਵਾਏ ਜਾਣਗੇ। ਸੁਖੀ ਜੀ ਅੱਜ ਤੱਕ ਦੀਆਂ ਇੰਨੀਆਂ ਹੀ ਖਬਰਾਂ, ਤਕਨੀਕੀ ਮੇਰੇ ਫੋਨ ਦੀ ਤਕਨੀਕੀ ਖਰਾਬੀ ਦੇ ਕਰਕੇ ਮੈਂ ਤੁਹਾਡੇ ਤੋਂ ਵੀ ਲਿਸਨਰਸ ਤੋਂ ਵੀ ਇਜਾਜ਼ਤ ਲੈਣੀ ਆ ਤੇ ਆਪਾਂ ਨਵੀਆਂ ਖਬਰਾਂ ਦੇ ਨਾਲ ਕੱਲ ਨੂੰ ਮਿਲਾਂਗੇ।
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਜੀ ਮਨਪ੍ਰੀਤ ਹੋਰੀ ਔਰ ਥੋੜੀ ਜਿਹੀ ਖਬਰਾਂ ਦੀ ਗੱਲਬਾਤ ਕੀਤੀ, ਬਾਕੀ ਇੱਥੋਂ ਦੀਆਂ ਖਬਰਾਂ ਵੀ ਸਾਡੇ ਕੋਲ ਹੈਗੀਆਂ, ਉਹਨਾਂ ਦੀ ਗੱਲਬਾਤ ਵੀ ਆਪਾਂ ਕਰਦੇ ਹਾਂ। ਤੇ ਮੈਂ ਦੱਸ ਦਵਾਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਤੁਹਾਡੇ ਤੱਕ ਅਸੀਂ ਵੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ। ਜਿਹੜਾ ਕਿ ਕੋਈ ਵੀ ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਇਹਨਾਂ ਦੀਆਂ ਸੇਵਾਵਾਂ ਲੈਣ ਲਈ ਦੋਨਾਂ ਦੇ ਮੈਨੇਜਮੈਂਟ ਇੱਕੋ ਹੀ ਹੈ, ਨੰਬਰ 416-743-0003 ਤੇ ਗੱਲ ਹੋ ਸਕਦੀ ਹੈ ਜੀ। ਨਾਲ ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਟਿੱਕਾ ਜੰਕਸ਼ਨ ਰਦਰਫੋਰਡ ਤੇ ਕੁਵੀਨ ਦੇ ਕਾਰਨਰ ਦੇ ਉੱਪਰ ਬਹੁਤ ਹੀ ਖੂਬਸੂਰਤ ਬਣਿਆ ਰੈਸਟੋਰੈਂਟ ਹੈ, ਕਾਫੀ ਉੱਥੇ ਜਿਹੜੀ ਹੁੰਦੀ ਆ ਵੱਡੀ ਸਟੇਜ ਹੁੰਦੀ ਆ, ਲਾਈਵ ਮਿਊਜ਼ਿਕ ਚੱਲਦਾ, ਲਾਈਵ ਤੁਹਾਡੇ ਲਈ ਖਾਣਾ ਕੁੱਕ ਹੋ ਕੇ ਆਉਂਦਾ ਸਵਾਦ ਭੋਜਨ। ਸੋ ਟੇਬਲ ਬੁੱਕ ਕਰਾਉਣ ਲਈ 6474294040 ਤੇ ਗੱਲ ਕਰ ਲਓ ਔਰ ਬੇਸ਼ੱਕ ਤੁਸੀਂ ਆਪਣਾ ਕੋਈ ਕੇਟਰਿੰਗ ਵਗੈਰਾ ਵੀ ਕਰਾਉਣੀ ਆ ਜਾਂ ਕੋਈ ਗਰਮੀਆਂ 'ਚ ਘਰੇ ਸਮਾਗਮ ਆ ਰਿਹਾ ਤੇ ਉਹਨਾਂ ਕੋਲ ਜਿਹੜਾ ਹੈਗਾ ਉਹ ਇੱਕ ਫੂਡ ਟਰੱਕ ਵੀ ਹੈ, ਤੁਹਾਡੇ ਘਰ ਆ ਕੇ ਕੁਕਿੰਗ ਕਰਕੇ ਤੁਹਾਡੇ ਆਏ ਹੋਏ ਮਹਿਮਾਨਾਂ ਨੂੰ ਖੁਸ਼ ਕਰਦੇ ਨੇ। ਸੋ ਨਾਲ ਮੈਂ ਦੱਸ ਦਵਾਂ ਤੁਹਾਨੂੰ ਕਿ ਸਾਡੀ ਟੀਮ ਤੁਹਾਨੂੰ ਪਤਾ ਕਿ ਰੀਮੈਕਸ ਗੋਲਡ ਨਾਲ ਕੰਮ ਕਰਦੀ ਆ ਔਰ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਅਸੀਂ ਅਨਾਊਂਸ ਕੀਤਾ ਸੀ ਕੁਝ ਪ੍ਰੋਪਰਟੀਆਂ ਸਾਡੇ ਕੋਲ ਆਈਆਂ ਨੇ। ਇਸ ਟਾਈਮ ਬਾਹਰ ਦੀ ਮਾਰਕੀਟ ਹੈ ਔਰ ਚੰਗਾ ਸਮਾਂ ਹੈ ਅਗਰ ਤੁਸੀਂ ਪ੍ਰੋਪਰਟੀ ਖਰੀਦਣੀ ਚਾਹੁੰਦੇ ਹੋ। ਨਿਆਗਰਾ ਫਾਲ ਦੇ ਵਿੱਚ ਇੱਕ ਫਾਲ ਤੋਂ ਸਿਰਫ 3-4 ਮਿੰਟ ਦੀ ਦੂਰੀ ਦੇ ਉੱਤੇ ਇੱਕ ਪ੍ਰੋਪਰਟੀ ਹੈ ਔਰ ਜਿਹੜੀ ਜਿਸ ਦੇ ਵਿੱਚੋਂ ਤਕਰੀਬਨ 8-9 ਹਜ਼ਾਰ ਕਿਰਾਇਆ ਮੰਥਲੀ ਆ ਰਿਹਾ ਹੈ ਤੇ ਇਹਦੀ ਕੀਮਤ ਜਿਹੜੀ ਹੈ 1.2 ਜਾਣੀ ਕਿ 12 ਲੱਖ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ। ਫਾਲ ਤੋਂ ਸਿਰਫ 2-3 ਮਿੰਟ ਹੀ ਦੂਰੀ ਤੇ ਹੈ ਔਰ ਦੂਸਰੀ ਪ੍ਰੋਪਰਟੀ ਹੈ ਲੰਡਨ ਸ਼ਹਿਰ ਦੇ ਵਿੱਚ ਇੱਕ ਜਿਹਦੇ ਵਿੱਚ 13,000 ਸਕੇਅਰ ਫੀਟ ਦੀ ਬਿਲਡਿੰਗ ਹੈ ਔਲਰੇਡੀ ਇਹ ਵੀ ਕਿਰਾਏ ਤੇ ਚੜੀ ਹੋਈ ਹੈ ਤੇ 13,000 ਹੀ ਮਹੀਨੇ ਦਾ ਕਿਰਾਇਆ ਆ ਰਿਹਾ ਹੈਗਾ। ਇਹਦੀ ਕੀਮਤ ਜਿਹੜੀ ਹੈਗੀ ਹੈ ਤੁਹਾਨੂੰ ਇਹ ਮਿਲੇਗੀ ਜੀ ਤਕਰੀਬਨ 2.2 ਦੀ ਜਾਣੀ ਕਿ $22 ਲੱਖ ਦੀ। ਇਸ ਤੋਂ ਇਲਾਵਾ ਜੀ ਇੱਕ ਪਲਾਜ਼ਾ ਬਣ ਜਾ ਰਿਹਾ ਬ੍ਰੈਂਪਟਨ ਦੇ ਵਿੱਚ ਜੋ ਕਿ ਮੇਫੀਲਡ ਫੋਰਟਨ ਦਾ ਇਲਾਕਾ ਹੈ। ਅਗਰ ਉਸ ਪਲਾਜ਼ੇ ਦੇ ਵਿੱਚ ਆਪਣਾ ਯੂਨਿਟ ਤੁਸੀਂ ਕੋਈ ਰਾਖਵਾਂ ਕਰਨਾ ਚਾਹੁੰਦੇ ਹੋ ਤੇ ਉਹਦੇ ਵਿੱਚ ਵੀ ਹਰ ਤਰ੍ਹਾਂ ਦਾ ਬਿਜ਼ਨਸ ਤੁਸੀਂ ਖੋਲ ਸਕਦੇ ਹੋ, ਕੋਈ ਗ੍ਰੋਸਰੀ ਸਟੋਰ ਖੋਲ੍ਹਣਾ, ਕੋਈ ਰੈਸਟੋਰੈਂਟ ਖੋਲ੍ਹਣਾ, ਕੋਈ ਬਿਊਟੀ ਸਲੋਨ ਖੋਲ੍ਹਣਾ, ਕੋਈ ਆਫਿਸ ਲਈ ਜਗ੍ਹਾ ਚਾਹੀਦੀ ਆ ਤੇ ਤੁਸੀਂ ਨੰਬਰ ਨੋਟ ਕਰ ਲਓ। ਇਹਨਾਂ ਸਾਰੀਆਂ ਪ੍ਰੋਪਰਟੀਆਂ ਦੇ ਲਈ ਬੜਾ ਈਜ਼ੀ ਨੰਬਰ ਹੈ 416-881-7070 881-7070 ਤੇ ਕਾਲ ਕਰ ਲਓ, ਹੋਰ ਇਨਫੋਰਮੇਸ਼ਨ ਲੈਣ ਦੇ ਜੀ।
2: ਬਿਲਕੁਲ ਜੀ, ਔਰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਇਹਨਾਂ ਦੇ ਸਹਿਯੋਗ ਦੇ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਆ, ਕਿਉਂਕਿ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਜਾਂ ਤੁਸੀਂ ਮੰਥਲੀ ਮੋਰਗੇਜ ਪੇਮੈਂਟ ਮਿਸਡ ਆਊਟ ਕਰ ਚੁੱਕੇ ਆ, ਜਾਂ ਤੁਹਾਡੇ ਸਿਰ ਤੇ ਕਰਜ਼ੇ ਇਸ ਟਾਈਮ ਚੜ ਚੁੱਕੇ, ਜਾਂ ਤੁਹਾਨੂੰ ਅਰਜੈਂਟਲੀ ਜਿਹੜਾ ਜੀ ਪੈਸਿਆਂ ਦੀ ਫੰਡਸ ਦੀ ਲੋੜ ਪੈ ਚੁੱਕੀ ਹੈਗੀ ਆ, ਸੋ ਬਿਲਕੁਲ ਜੀ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਇਹ ਤੁਹਾਡਾ ਪੂਰਾ ਪੂਰਾ ਜਿਹੜਾ ਜੀ ਸਾਥ ਦਿੰਦੇ ਹੈਗੇ ਆ। ਔਰ ਇਸ ਟਾਈਮ ਮੁਕੇਸ਼ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਆ। ਮੁਕੇਸ਼ ਜੀ ਬਹੁਤ ਬਹੁਤ ਸਵਾਗਤ ਹੈ।
4: जी, बहुत बहुत धन्यवाद जी किरण जी, आपका सुखीपा जी बहुत बहुत धन्यवाद। इज अ ब्यूटीफुल ट्यूजडे आफ्टरनून और सारे सपने लिसनर जो है सत श्री अकाल और इज अ वेरी ब्यूटीफुल गुड आफ्टरनून जी।
2: बिल्कुल जी, वेरी गुड आफ्टरनून। और साथ साथ में हम लोग एक बात करेंगे आज की, अगर किसी ने देखिए बिल्डर परचेज की थी राइट, एंड अब लास्ट मिनट उनकी क्लोजिंग नहीं हो रही है, एंड बोथ द मॉर्गेज आर नॉट गेटिंग अप्रूव्ड एंड शॉर्टफॉल है अप्रेजल में, सो आप what are your suggestions and how you can help them?
4: बिल्कुल जी, देखें लास्ट मिनट सरप्राइज जो है इज रियली शॉकिंग होता है क्लाइंट के लिए, बट ऑब्वियस है इफ यू डोंट क्लोज द मॉर्गेज ऑन टाइम द बिल्डर प्रॉब्ली पुट हैव सम एडिशनल पेनल्टी ऑन दिस। ठीक है, इट कुड बी $5,000, इट कुड बी $20,000 राइट। एक्सटेंशन दे अलग पैसे देने पड़ते दोनों, और उसके साथ जो है डेली का तो जो है पेनल्टी चार्ज होती है उसकी। और सबसे इम्पोर्टेंट बात है इस सिचुएशन में, अगर इफ यू थिंक समवन not got the mortgage because of income issues or because of the last minute decline, sometime kya hota hai Kiran ji, property ki value bahut zyada hai aur only single applicant hai na, aur maybe some delinquency on your credit report na, to us situation mein last minute surprise is always a shocking, kyunki aapke akele ka nahi hai, pura parivar hi shock mein aata hai because you are eventually wants to move to your dream house ya aap thodi ek investment property ke time नहीं क्लोजिंग हो रही है, तो बट ऑब्वियस है यू गोना एड ऑन एडिशनल चार्जेस। अब आपकी सिचुएशन में कैसी भी हो, अगर आपकी मॉर्गेज डिक्लाइन हो गई है, वी विल बी एबल टू हेल्प यू टू क्लोज योर मॉर्गेज इन टू बिजनेस डेज, दो दिन थे जी। यस, एनी अमाउंट फ्रॉम $500,000 टू $2.5 million वी विल बी एबल टू क्लोज इन टू बिजनेस डेज। अगर आप वीकेंड पे भी आंदे हो जी, फ्राइडे को आंदे हो, मंडे मॉर्निंग सुबह शाम को 4 बजे पहले पहले योर लॉयर विल गेट द फंड्स राइट। और साथ साथ जो है सबसे इंपॉर्टेंट बात है, और सिचुएशन कुछ भी हो सकती है, आप दूसरा सिचुएशन ये आ रही है अप्रेजल शॉर्ट नहीं जी, अप्रेजल स्पेशली जो कॉन्डो की हाई राइज कॉन्डो की हाई राइज कॉन्डो लिया हुआ अप्रेजल शॉर्ट आ रही है, सो देर इज अ सोल्यूशन फॉर इट। आई हैव अ सोल्यूशन टू क्लोज योर मॉर्गेज, स्पेशली पीपल कमिंग अप विद कुछ कुछ बिल्डिंग में तो कुछ कुछ हाई राइज में तो 2-3 लाख जी अप्रेजल शॉर्ट आ रही है जी, है ना। आपकी इस तरह की सिचुएशन है, आई हैव अ सॉल्यूशन, आई एम हियर इन मिसिसागा, जस्ट गिव मी अ कॉल, गिव मी अ शॉट, आई विल बी मोर देन हैप्पी टू हेल्प यू। दिस इज मुकेश चौहान मॉर्गेज ब्रोकर फ्रॉम मॉर्गेज डिलीजेंट, नंबर टू कॉल मी 647-512-7000
2: बिल्कुल जी। और इसी के साथ मुकेश जी, आई हैव वन मोर क्वेश्चन टू यू, इफ समवन इज स्टक विद द प्राइवेट फाइनेंसिंग एंड स्टिल हैव अ लो इनकम एंड लो क्रेडिट, सो उसमें आप व्हाट इज योर सॉल्यूशन एंड हाउ यू कैन हेल्प देम?
4: देखें ये मैसेज में ज्यादा इम्पोर्टेंट विल लाइक टू हेल्प टू द सेल्फ एम्प्लॉयड पीपल, सेल्फ एम्प्लॉयड लोग स्पेशली जिसे लास्ट 2-3 साल में काफी क्राइसिस से गुजरे हैं, स्पेशली कुछ इंडस्ट्री है, इमिग्रेशन हो गई, ट्रकिंग इंडस्ट्री हो गई और बहुत सारी इंडस्ट्री, इवन फूड इंडस्ट्री राइट, तो इम्पैक्टेड बिकॉज ऑफ दैट, कहीं ना कहीं उनकी क्रेडिट जो इम्पैक्ट हुआ ही हुआ है राइट, बिकॉज ऑफ द मिस पेमेंट मॉर्गेज, सॉरी क्रेडिट कार्ड पेमेंट, मॉर्गेज पेमेंट। तो इस सिचुएशन में अगर आप ऑलरेडी प्राइवेट फाइनेंस के साथ हो, प्राइवेट लेंडर के साथ, आई हैव अ सोल्यूशन टू टेक योर मॉर्गेज टू दी ऑल्टरनेट लेंडिंग साइड और इवेंचुअली बी लेंडिंग बोलते हैं जिसको राइट। तो मॉर्गेज आपकी बैंक के साथ मॉर्गेज हो सकती है मूव ऑलराइट, आपका क्रेडिट लो है, स्पेशली कंज्यूमर प्रपोजल या बैंकरप्सी की है आपने, आप चाहते हो साथ साथ आपकी कंज्यूमर प्रपोजल भी पे ऑफ हो जाए, वो भी हो सकती है। आप चाहते हो साथ साथ जो है जितनी भी डेट से 100-200,000 वो पे होना चाहे तो वो भी हो सकती है। एक ही शर्त है आपके घर में एक्विटी होनी चाहिए राइट। एक्विटी के लिए देखिए माई सेल्फ एंड माई टीम चेक योर होम वैल्यू विदाउट एनी कॉस्ट, पहले आपको फ्री जो है वैल्यूएशन हो जाएगी, वंस वी आर श्योर देर इज अ वैल्यू इनफ वैल्यू देन विल गो फॉर अ पेड अप्रेजल तो ये बहुत ही इम्पोर्टेंट है. तो इफ यू आर इन अ सिचुएशन वेयर एन यू गॉट स्टक विद द प्राइवेट फाइनेंस, यू वांट टू कम आउट टू द बैंक साइड, आई हैव अ सॉल्यूशन. इफ यू आर स्टक विद अप्रेजल वैल्यू, आपको नहीं पता घर की वैल्यू थोड़ी की है जी, मैनू थोड़ा नाम घर का एड्रेस मैसेज करो, विद इन टू बिजनेस डेज आई विल गिव यू द होम वैल्यू. राइट, सो वंस अगेन आई एम हियर इन मिसिसागा रोड एंड डेरी थे. This is Mukesh Chauhan, mortgage broker from Mortgage Diligent. Number to call me 647-512-7000. 647-512-7000. Kiran ji, thoda bahut bahut dhanyawad.
2: Bilkul ji, Mukesh ji de naal gal baat karan layi ek vaari phir number 647-512-7000 te inaad naal jehdi hai ji gal baat ho sakdi hai.
0: ਜੀ ਔਰ ਇਸ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਪੀਜ਼ਾ ਡੀਪੂ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ. ਪੀਜ਼ਾ ਡੀਪੂ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਤੁਹਾਡੇ ਆਸ ਪਾਸ ਨੇ. ਪੀਜ਼ਾ ਵੈਜ, ਨਾਨ ਵੈਜ ਜਾਂ ਵਿੰਗਸ ਤੁਸੀਂ ਲੈਣਾ ਚਾਹੁੰਦੇ ਹੋ ਤੇ ਪੀਜ਼ਾ ਡੀਪੂ ਤੋਂ ਆਰਡਰ ਕਰ ਸਕਦੇ ਹੋ. ਪੀਜ਼ਾ ਡੀਪੂ .ca ਤੇ ਵੀ ਜਾ ਸਕਦੇ ਹੋ. ਜੇਕਰ ਤੁਸੀਂ ਇਸ ਬਿਜ਼ਨਸ 'ਚ ਆਉਣਾ ਚਾਹੁੰਦੇ ਹੋ ਤੇ ਪੀਜ਼ਾ ਡੀਪੂ ਦੀਆਂ ਕੁਝ ਨਵੀਆਂ ਲੋਕੇਸ਼ਨ ਵੀ ਜਿਹੜੀਆਂ ਆ ਰਹੀਆਂ ਨੇ ਤੁਹਾਡੇ ਲਈ ਉਹਦੀ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ 416-881-7070 ਦੇ ਉੱਤੇ ਗੱਲ ਕਰਕੇ. ਤੇ ਫਿਰ ਮੁੰਨਾ ਜੀ ਇੱਕ ਗੀਤ ਸੁਣਾ ਦਈਏ.
1: ਬਿਲਕੁਲ
0: ਲਓ ਜੀ, ਫਿਰ ਆਪਾਂ ਥੋੜੀ ਜਿਹੀ ਐਂਟਰਟੇਨ ਕਰਦੇ ਹਾਂ. ਇੱਕ ਬਹੁਤ ਹੀ ਪਿਆਰੀ ਆਵਾਜ਼ ਅਮਰਿੰਦਰ ਬੋਵੀ ਹੋਰਾਂ ਦੀ ਆ, ਔਰ ਇਹ ਵੀ ਕੈਨੇਡਾ ਟੂਰ ਦੇ ਉੱਤੇ ਬਹੁਤ ਜਲਦੀ ਆ ਰਹੇ ਹੈਗੇ ਆ, ਔਰ ਲੋ ਫਿਰ ਇਹਨਾਂ ਦੀ ਆਵਾਜ਼ ਤੁਹਾਨੂੰ ਸੁਣਾਉਣੀ.

0: ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
1: ਜੂਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
0: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ।
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ, ਸਵਾਦ ਵਿੱਚ ਆਪ ਟੌਪਿੰਗਸ ਨਾਨ ਸਟਾਪ। ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਵਤਨੋ ਦੂਰ ਤੇ, ਔਰ ਨਾਲ ਨਾਲ ਸਟੂਡੀਓ ਦੇ ਵਿੱਚ ਮੋਨਾ ਜੀ ਆਏ ਹੋਏ ਆ। ਸੋ ਮੋਨਾ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ।
2: ਥੈਂਕ ਯੂ ਸੋ ਮਚ ਕਿਰਨ।
1: ਬਿਲਕੁਲ ਮੋਨਾ ਜੀ, ਜਿੱਥੇ ਕਿ ਆਪਾਂ ਆਲਵੇਜ਼ ਸਾਡੇ ਲਿਸਨਰਸ ਨੂੰ ਰੈਕਮੈਂਡ ਕਰਦੇ ਹਾਂ ਕਿ ਠੀਕ ਆ ਸਮਰ ਆਈ ਹੋਈ ਆ, ਠੀਕ ਆ ਉਹਦੇ ਬਾਅਦ ਫਾਲਸ ਵੀ ਹੋਣੇ, ਆਪਾਂ ਆਪਣੇ ਪੇਰੈਂਟਸ ਨੂੰ ਇੱਥੇ ਬੁਲਾਉਂਦੇ ਹੁੰਦੇ ਕਿ ਚਲੋ ਠੀਕ ਆ ਆਹ ਟਾਈਮ ਆ, ਵਿੰਟਰ ਦੇ ਵਿੱਚ ਤਾਂ ਇੱਥੇ ਇੰਨਾ ਘੁੰਮ ਨਹੀਂ ਹੁੰਦਾ ਓਬਵੀਅਸਲੀ। ਸੋ ਸਮਰ ਦੇ ਵਿੱਚ ਜਦੋਂ ਆਪਾਂ ਉਹਨਾਂ ਨੂੰ ਬੁਲਾਉਂਦੇ ਹੁੰਦੇ ਆ, ਇੱਕ ਚੀਜ਼ ਆਪਾਂ ਨੂੰ ਆਲਵੇਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ, ਉਹਨਾਂ ਦੀ ਇੰਸ਼ੋਰੈਂਸ।
2: ਹਾਂਜੀ,
1: ਕਿਉਂਕਿ ਇੱਥੇ ਆ ਕੇ ਉਹਨਾਂ ਨੂੰ ਕਵਰੇਜਸ ਨਹੀਂ ਹੁੰਦੀਆਂ ਬਿਕਾਜ਼ ਆਫ ਦੇਅਰ ਸਟੇਟਸ, ਹਨਾ। ਸੋ ਓਬਵੀਅਸਲੀ ਕਿਉਂਕਿ ਵੈਦਰ ਚੇਂਜ ਹੁੰਦਾ, ਕਈ ਵਾਰੀ ਆਪਣੇ ਜਿੱਦਾਂ ਮੰਮੀ ਡੈਡੀ ਆ ਜਾਂ ਆਪਣੇ ਦਾਦਾ ਦਾਦੀ ਆ ਜਾਂ ਕੋਈ ਹੋਰ ਰਿਲੇਟਿਵ ਆ, ਹਨਾ, ਸੋ ਸਿਆਣੇ ਹੁੰਦੇ ਆ, ਦੇਅਰ ਲਾਈਕ ਕੋਈ ਵੀ ਹੈਲਥ ਕੰਡੀਸ਼ਨ ਉਹਨਾਂ ਨੂੰ ਆ ਸਕਦੀ, ਫਿਰ ਆਪਾਂ ਹਾਸਪਿਟਲਸ ਜਾ ਕੇ ਇੰਨਾ ਇੰਨਾ ਬਿੱਲ ਦਿੰਦੇ ਹਾਂ, ਹਨਾ, ਆਪਾਂ ਪ੍ਰਾਈਵੇਟਲੀ ਦਵਾਈਆਂ ਉਹਨਾਂ ਲਈ ਲੈਂਦੇ ਹਾਂ। ਸੋ ਇਹ ਤੋਂ ਪਹਿਲਾਂ ਹੀ ਕਵਰੇਜਸ ਜਿਹੜੀਆਂ ਜੀ ਕਰਕੇ ਰੱਖਣੀਆਂ ਚਾਹੀਦੀਆਂ ਇੰਸ਼ੋਰੈਂਸ ਦੀਆਂ।
2: ਬਿਲਕੁਲ ਕਿਰਨ, ਬਹੁਤ ਵਾਰ ਇੱਦਾਂ ਦੇ ਰੀਅਲ ਸਿਨੇਰੀਓਜ਼ ਆਪਾਂ ਇਸ ਟਾਈਮ ਤੇ ਸ਼ੇਅਰ ਕਰਦੇ ਹੁੰਦੇ ਹਾਂ ਕਿ ਕਿਤੇ ਕਿਤੇ ਅਵੇਅਰਨੈਸ ਜਿੱਥੇ ਕਮੀ ਰਹਿ ਜਾਂਦੀ ਹੈ, ਕਿਉਂਕਿ ਵੈਸੇ ਤਾਂ ਆਪਾਂ ਹਰ ਰੋਜ਼ ਹਰ ਰੇਡੀਓ ਸਟੇਸ਼ਨ ਤੇ ਹਰ ਮੀਡੀਆ ਸਟੇਸ਼ਨ ਦੇ ਥਰੂ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਆਪਣੀ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਆਵੇ। ਸੋ ਕੋਈ ਵੀ ਪਰਸਨ ਇਸ ਤਰੀਕੇ ਦੀ ਗਲਤੀ ਨਾ ਕਰੇ ਕਿ ਕੋਈ ਵੀ ਪਰਸਨ ਇੱਥੇ ਵਿਜ਼ਿਟਰ ਆ ਰਿਹਾ, ਕੋਈ ਸੁਪਰ ਵੀਜ਼ਾ ਤੇ ਆ ਰਿਹਾ, ਕਿ ਉਹਨਾਂ ਦੀ ਇੰਸ਼ੋਰੈਂਸ ਨਹੀਂ ਕਰਵਾਈ ਜਾਂ ਫਿਰ ਇੰਸ਼ੋਰੈਂਸ ਖਤਮ ਹੋ ਗਈ ਹੈ ਤੇ ਹਜੇ ਉਹ ਵਾਪਸ ਨਹੀਂ ਗਏ ਹੈਗੇ ਬਿਨਾਂ ਇੰਸ਼ੋਰੈਂਸ ਤੋਂ ਰਹਿ ਰਹੇ ਨੇ, ਇੱਦਾਂ ਦੀ ਗਲਤੀਆਂ ਨੂੰ ਆਪਾਂ ਅਵੋਇਡ ਕਰੀਏ ਜਿੰਨੀ ਜ਼ਿਆਦਾ ਹੋ ਸਕਦਾ ਹੈਗਾ। ਪਰ ਫਿਰ ਵੀ ਕਿਤੇ ਨਾ ਕਿਤੇ ਕਾਫੀ ਵਾਰ ਸਾਨੂੰ ਇੱਦਾਂ ਦੇ ਕੇਸਿਸ ਸੁਣਨ ਨੂੰ ਮਿਲਦੇ ਹੈਗੇ ਕਿ ਪਰਸਨ ਕੋਈ 2 ਸਾਲ ਤੋਂ 6 ਮਹੀਨੇ ਤੋਂ ਰਹਿ ਰਹੇ ਸੀਗੇ ਬਿਨਾਂ ਇੰਸ਼ੋਰੈਂਸ ਤੋਂ ਹੀ ਰਹੀ ਜਾ ਰਹੇ ਸੀਗੇ, ਪਰ ਜਦੋਂ ਕੁਝ ਹੈਪਨ ਹੋ ਜਾਂਦਾ ਤਾਂ ਉਸ ਟਾਈਮ ਤੇ ਸਾਨੂੰ ਫਿਰ ਕਾਲਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਹੁਣ ਤਬੀਅਤ ਖਰਾਬ ਹੈਗੀ ਆ, ਹੁਣ ਇੱਦਾਂ ਦੀ ਸਿਚੁਏਸ਼ਨ ਹੈਗੀ ਆ। ਕੱਲ ਹੀ ਮੈਂ ਕਿਸੇ ਨਾਲ ਗੱਲ ਕਰ ਰਹੀ ਸੀਗੀ ਕਿ ਉਹਨਾਂ ਨੇ ਦੱਸਿਆ ਕਿ ਕਹਿੰਦੇ ਕਿ ਇੱਕ ਵਾਰ ਇੱਦਾਂ 2-4 ਸਾਲ ਪਹਿਲਾਂ ਦੀ ਗੱਲ ਹੈਗੀ ਆ ਕਿ ਉਹਨਾਂ ਦੇ ਮੋਮ ਆਏ ਸੀਗੇ ਐਂਡ ਸਾਰੇ ਉਹਨਾਂ ਦੇ ਬ੍ਰਦਰ ਸਿਸਟਰ ਸਾਰੇ ਘੁੰਮਣ ਲੈ ਗਏ ਉਹਨਾਂ ਨੂੰ ਕਿਸੇ ਹੋਰ ਸਿਟੀ ਦੇ ਵਿੱਚ, ਐਂਡ ਉੱਥੇ ਜਾ ਕੇ ਮਦਰ ਦੀ ਤਬੀਅਤ ਖਰਾਬ ਹੋ ਗਈ ਐਂਡ ਉਸ ਟਾਈਮ ਤੇ ਹੋਸਪਿਟਲ ਲੈ ਗਏ। ਹੋਸਪਿਟਲ ਦਾ ਜਿਹੜਾ ਵੀ ਐਡਮਿਟ ਹੋਏ, ਜੋ ਵੀ ਉਹਨਾਂ ਦਾ ਐਕਸਪੈਂਸਿਸ ਆਏ ਹੈਗੇ ਆ, ਕਹਿੰਦੇ ਸਾਰੇ ਬ੍ਰਦਰ ਸਿਸਟਰਸ ਨੇ ਰਲ ਮਿਲ ਕੇ ਪੈਸੇ ਇਕੱਠੇ ਕੀਤੇ ਤਾਂ ਜਾ ਕੇ ਉਹ ਬਿੱਲ ਪੇ ਆਊਟ ਕੀਤਾ ਐਂਡ ਸਟਿਲ ਹੀ ਇਜ਼ ਪੇਇੰਗ ਮੰਥਲੀ ਪੇਮੈਂਟਸ, ਇੰਸਟਾਲਮੈਂਟਸ ਵਿੱਚ ਪੇ ਕਰ ਰਹੇ ਨੇ। ਸੋ ਗੱਲ ਇਹ ਆ ਜਾਂਦੀ ਹੈ ਕਿ ਜਿਹੜਾ ਪਰਸਨ ਇੱਥੇ ਬੁਲਾ ਰਿਹਾ, ਪੂਰੀ ਉਹਨਾਂ ਦੀ ਰਿਸਪੋਂਸੀਬਿਲਟੀ ਨੋਟ ਓਨਲੀ ਕਿ ਰਹਿ ਲਿਆ ਤੇ ਖਾਣਾ ਪੀਣਾ ਹੋ ਗਿਆ, ਉਹੀ ਇਨਫ ਨਹੀਂ ਹੈਗਾ, ਉਹਨਾਂ ਦੀ ਮੈਡੀਕਲ ਕੰਡੀਸ਼ਨਸ ਨੂੰ ਕਵਰ ਅਪ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਐਂਡ ਜੇ ਕੱਲ੍ਹ ਨੂੰ ਕਿਤੇ ਹੋਸਪਿਟਲ ਦੀ ਜ਼ਰੂਰਤ ਪੈਂਦੀ ਹੈ, ਇੰਸਟੈਡ ਆਪਾਂ ਆਪਣੀ ਪਾਕਿਟ ਦੇ ਵਿੱਚੋਂ ਲੱਖਾਂ ਡਾਲਰ ਖਰਚੀਏ, ਇੰਸਟੈਡ ਆਫ ਦੈਟ ਕਿ ਆਪਾਂ ਕਪਲ ਆਫ $100 ਖਰਚ ਕੇ ਜੇ ਪੋਲਿਸੀ ਲੈ ਲੈਂਦੇ ਹਾਂ ਤਾਂ ਸਭ ਨਾਲੋਂ ਵੱਡੀ ਗੱਲ ਇਹ ਹੈ ਕਿ ਪੀਸ ਆਫ ਮਾਇੰਡ ਹੋ ਜਾਂਦਾ, ਨੋ ਮੈਟਰ ਕਿ 20,000 ਦਾ, 30,000 ਦਾ, 50,000 ਦਾ, 1,00,000 ਦਾ, $100 ਕਿੰਨੇ ਦਾ ਖਰਚਾ, ਨੋ ਮੈਟਰ, ਆਪਾਂ ਨੂੰ ਕੋਈ ਇਸ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ। ਦੂਜੀ ਚੀਜ਼ ਇਸ ਚੀਜ਼ ਦੀ ਬੇਫਿਕਰੀ ਹੋ ਜਾਂਦੀ ਹੈ ਕਿ ਗੋਡ ਫੋਰਬਿਡਸ ਕੋਈ ਸਿਕਨੈਸ, ਕੋਈ ਇੰਜਰੀ ਕੱਲ੍ਹ ਨੂੰ ਕੁਛ ਵੀ ਹੋ ਸਕਦਾ ਹੈਗਾ, ਨੋ ਮੈਟਰ ਕਿ ਜੋ ਹੈਲਥ ਚੰਗੀ ਹੈਗੀ ਆ, ਜੋ ਇਸ ਟਾਈਮ ਤੱਕ ਉਹਨਾਂ ਨੂੰ ਕੋਈ ਹੈਲਥ ਇਸ਼ੂਜ਼ ਨਹੀਂ ਹੈਗੇ, ਪਰ ਕਿਤੇ ਵੀ ਸਲਿਪ ਐਂਡ ਫਾਲ ਹੋ ਸਕਦਾ, ਪਰਸਨ ਕੋਈ ਇੰਜਰੀ ਹੋ ਸਕਦੀ, ਗੱਡੀ ਦਾ ਐਕਸੀਡੈਂਟ ਹੋ ਸਕਦਾ, ਉਹ ਸਾਰੀਆਂ ਕੰਡੀਸ਼ਨਸ ਦੇ ਵਿੱਚ ਆਪਾਂ ਨੂੰ ਉਹ ਇੰਸ਼ੋਰੈਂਸ ਪਾਲਿਸੀ ਕਵਰ ਕਰਦੀ ਹੈ। ਸੋ ਇਸੇ ਕਰਕੇ ਮੈਂ ਜ਼ਰੂਰ ਕਹੂੰਗੀ ਕਿ ਕੋਈ ਵੀ ਪਰਸਨ ਆਉਂਦਾ ਇਸ ਚੀਜ਼ ਦੀ ਅਣਗਹਿਲੀ ਨਾ ਕਰੋ ਕਿ ਉਹਨਾਂ ਨੇ 10-15 ਦਿਨਾਂ ਲਈ ਆਉਣਾ ਜਾਂ ਕੋਈ ਵੈਡਿੰਗ ਅਟੈਂਡ ਹੀ ਕਰਨ ਆਉਣਾ ਹੈਗਾ, ਜਿੰਨੇ ਵੀ ਦਿਨਾਂ ਦੇ ਲਈ ਆਉਣਾ ਉਨੇ ਦਿਨਾਂ ਦੀ ਕਵਰੇਜ ਮਿਲ ਜਾਂਦੀ ਹੈ, ਤਾਂ ਕਿ ਇੱਥੇ ਕੋਈ ਸਿਕਨੈਸ, ਕੋਈ ਇੰਜਰੀ ਅਕਰ ਹੋਈ, ਵਾਕ ਇਨ ਕਲੀਨਿਕ, ਹੋਸਪਿਟਲਾਈਜੇਸ਼ਨ, ਰੱਬ ਨਾ ਕਰੇ ਪਰਸਨ ਪਾਸ ਅਵੇ ਹੋ ਜਾਂਦਾ, ਤਾਂ ਉਸ ਟਾਈਮ ਤੇ ਫਿਊਨਰਲ ਐਕਸਪੈਂਸਿਸ, ਜਿਹੜੇ ਫਿਊਨਰਲ ਐਕਸਪੈਂਸਿਸ ਹੈਗੇ ਇੰਸ਼ੋਰੈਂਸ ਕੰਪਨੀਸ ਡਿਪੈਂਡਿੰਗ ਕਿਹੜੀ ਕੰਪਨੀ ਨਾਲ ਡੀਲ ਕਰ ਰਹੇ ਹੋ, 4,000-6,000 ਉਹ ਕਵਰ ਕਰਦੀਆਂ ਨੇ, ਰੀਪੈਟਰੀਏਸ਼ਨ ਅਪ ਟੂ 13,000 ਉਹ ਕਵਰ ਕਰਦੀਆਂ ਨੇ। ਸੋ ਉਹ ਸਾਰੀਆਂ ਚੀਜ਼ਾਂ ਹੀ ਇਹਦੇ ਵਿੱਚ ਕਵਰ ਅਪ ਕਰ ਸਕਦੇ ਹੁੰਦੇ, ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ। ਸੋ ਤੁਹਾਨੂੰ ਕੋਈ ਵੀ ਕੰਸਰਨ ਹੈਗਾ, ਕੋਈ ਵੀ ਪਰਸਨ ਇੱਥੇ ਆ ਰਿਹਾ, ਇੰਸਟੈਡ ਕਿ ਤੁਸੀਂ ਆਪਣੇ ਉੱਤੇ ਇਹ ਲਾਇਬਿਲਟੀ ਲਵੋ, ਇਸ ਨਾਲੋਂ ਬੈਟਰ ਹੈਗਾ ਕਿ ਤੁਸੀਂ ਇੰਸ਼ੋਰੈਂਸ ਪਾਲਿਸੀ ਕਰਵਾ ਕੇ ਉਹਨਾਂ ਨੂੰ ਤੇ ਆਪਣੇ ਆਪ ਨੂੰ ਜ਼ਰੂਰ ਪ੍ਰੋਟੈਕਟ ਕੰਟੈਕਟ ਕਰੋ, ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਨੋ ਮੈਟਰ ਕੋਈ ਵੀ ਏਜ ਕ੍ਰਾਈਟੇਰੀਆ ਹੈਗਾ, 70, 80, 90 or 100 ਪਲੱਸ ਦੀ ਉਮਰ ਹੈਗੀ ਹੈ, ਜ਼ਰੂਰ ਉਹਨਾਂ ਦੀ ਕਵਰੇਜ ਕਰਵਾਈ ਜਾ ਸਕਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕੀਤੀ ਜਾ ਸਕਦੀ ਹੈ ਜੀ। ਕੋਈ ਵੀ ਵਿਜ਼ਿਟਰ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ ਅਪਲਾਈਡ ਸਟੇਟਸ 'ਤੇ ਹੈਗੇ ਹੋ, ਹਜੇ ਹੈਲਥ ਕਾਰਡ ਵੈਲਿਡ ਨਹੀਂ ਹੋਇਆ ਹੈਗਾ, ਤਾਂ ਜ਼ਰੂਰ ਕਾਲ ਕਰ ਸਕਦੇ ਹੋ ਜੀ 416-5095-09-416-509-1509।
1: ਬਿਲਕੁਲ ਜੀ, ਮੋਨਾ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 416-509-1509 ਤੇ, ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਬਿਲਕੁਲ ਜੀ, ਨਾਲ ਦੀ ਨਾਲ ਇੱਕ ਵਾਰੀ ਫਿਰ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਅਸੀਂ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਜਿੱਥੇ ਕਿ ਸਸਤੀ ਗਰੋਸਰੀ ਤੁਹਾਨੂੰ ਬਹੁਤ ਘੱਟ ਕੀਮਤਾਂ ਤੇ ਮਿਲ ਸਕਦੀ ਆ। ਇਸ ਟਾਈਮ ਦੋ ਲੋਕੇਸ਼ਨ ਤੋਂ ਤੁਹਾਨੂੰ ਜਿਹੜਾ ਜੀ ਸਰਵ ਕਰ ਰਹੇ ਆ, ਪਹਿਲੀ ਹੈਗੀ ਹੈ 20 ਗਿਲਿਗਮ ਡਰਾਈਵ ਤੇ ਦੂਜੀ ਹੈ 2945 ਸੈਂਡਲਵੁੱਡ ਪਾਰਕਵੇ ਈਸਟ ਤੇ। ਜੇ ਸਾਡੇ ਕਿਸੇ ਭੈਣ ਭਰਾ ਨੇ ਹੋਲਸੇਲ ਰਿਲੇਟਡ ਕੋਈ ਵੀ ਇਨਕੁਆਇਰੀ ਕਰਨੀ ਆ ਤੇ ਗੱਲਬਾਤ ਇਹਨਾਂ ਨਾਲ ਕਰ ਸਕਦੇ ਹਾਂ 6474450-50। ਔਰ ਬਿਲਕੁਲ ਜੀ, ਜਾਣਕਾਰੀ ਸਾਡੇ ਇੱਕ ਲਿਸਨਰ ਦਾ ਹੁਣੀ ਕਾਲ ਆਈ ਸੀਗੀ ਜੀ ਰੂਪ ਜੀ ਦਾ, ਸੋ ਬਿਲਕੁਲ ਵਟਸਐਪ ਕਾਲ ਜੀ ਅਸੀਂ ਕਈ ਵਾਰੀ ਨਹੀਂ ਵੀ ਪਿੱਕ ਕਰ ਪਾਉਂਦੇ ਹੁੰਦੇ, ਤੁਸੀਂ ਬਿਲਕੁਲ ਸਾਨੂੰ ਜਿਹੜਾ ਹੈ ਜੀ ਲੈਂਡਲਾਈਨ ਤੇ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਸੇਮ ਨੰਬਰ ਤੇ 9057990999 ਤੇ। ਔਰ ਜਾਣਕਾਰੀ ਅਸੀਂ ਜਿਹੜਾ ਜੀ ਇਹ ਵੀ ਦੇ ਦਈਏ ਕਿ ਵੈਦਰ ਜਿਹੜਾ ਜੀ ਇਸ ਟਾਈਮ ਯੈਲੋ ਅਲਰਟ ਦੇ ਵਿੱਚ ਜਿਹੜਾ ਜੀ ਯੈਲੋ ਵਾਰਨਿੰਗ ਚੱਲ ਰਿਹਾ ਹੈ ਹੀਟ ਦੀ, ਸੋ ਬਿਲਕੁਲ ਜੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ, ਹਾਈਡਰੇਟ ਰਹੋ ਅਤੇ ਨਾਲ ਦੀ ਨਾਲ ਆਪਣੀ ਸਿਹਤ ਦਾ ਵੀ ਪੂਰਾ ਪੂਰਾ ਜਿਹੜਾ ਜੀ ਧਿਆਨ ਤੁਸੀਂ ਸਾਰਿਆਂ ਨੇ ਰੱਖਣਾ ਆ। ਔਰ ਬਿਲਕੁਲ ਜੀ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ, ਸਾਡੇ ਕੋਲ ਬਹੁਤ ਸਾਰੀ ਜਿਹੜੇ ਜੀ ਪਲਾਜ਼ੇ ਦੇ ਵਿੱਚ ਯੂਨਿਟਸ ਇਸ ਟਾਈਮ ਅਵੇਲੇਬਲ ਹੈਗੀਆਂ, ਬਹੁਤ ਜਿਹੜਾ ਜੀ ਐਕਸਕਲੂਸਿਵ ਇਹ ਡੀਲ ਹੈਗੀ ਆ, ਸੋ ਗੱਲਬਾਤ ਕਰ ਸਕਦੇ ਹਾਂ 416-881-7070 ਤੇ।
3: ਜੀ ਬਿਲਕੁਲ, ਔਰ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਵੀ ਕੁਝ ਆਫਿਸ ਕਿਰਾਏ ਦੇ ਲਈ ਖਾਲੀ ਆ, ਔਰ ਜੇਕਰ ਤੁਸੀਂ ਕੋਈ ਆਫਿਸ ਲੱਭ ਰਹੇ ਹੋ ਜਾਂ ਤੁਸੀਂ ਕੋਈ ਸ਼ਾਪ ਲੱਭ ਰਹੇ ਹੋ ਕਿਸੇ ਬਿਜ਼ਨਸ ਵਾਸਤੇ, ਤਾਂ ਵੀ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ 416-881-7070। ਨਾਲ ਦੀ ਨਾਲ ਮਿਸਾਗਾ ਦੇ ਵਿੱਚ ਵੀ ਜੇਕਰ ਤੁਸੀਂ ਲੱਭ ਰਹੇ ਹੋ ਕਿਸੇ ਬਿਜ਼ਨਸ ਖੋਲਣ ਦੇ ਵਾਸਤੇ ਕੋਈ ਆਪਣਾ ਯੂਨਿਟ, ਤੇ ਉਹ ਵੀ ਬਿਲਕੁਲ ਹਾਈਵੇ 403 ਦੇ ਬਿਲਕੁਲ ਨਜ਼ਦੀਕ ਹੈ, ਤੁਹਾਨੂੰ ਮਿਲ ਜਾਵੇਗਾ। ਨੰਬਰ ਇੱਕੋ ਹੀ ਆ 416-881-7070। ਔਰ ਜਿਹੜੇ ਕਿ 2 ਸਾਲ ਬਾਅਦ ਜਿਹੜਾ ਪਲਾਜ਼ਾ ਬਣਨਾ ਬ੍ਰਮਟਨ ਦੇ ਵਿੱਚ, ਉਹਦੀ ਵੀ ਇਨਫੋਰਮੇਸ਼ਨ ਤੁਹਾਨੂੰ ਦੇ ਦਈਏ ਕਿ ਉਹ ਤੁਸੀਂ ਹੁਣ ਤੋਂ ਹੀ ਹੋਲਡ ਕਰਵਾਉਣਾ, ਥੋੜੇ ਜਿਹੇ ਪੈਸੇ ਦੇ ਕੇ ਹੋਲਡ ਕਰਵਾ ਸਕਦੇ ਹੋ ਤੇ 2 ਸਾਲ ਦੇ ਵਿੱਚ ਇਹ ਰੈਡੀ ਹੋਣਾ, ਤਦ ਤੱਕ ਕੀਮਤਾਂ ਵੀ ਉੱਪਰ ਚਲੇ ਜਾਣੀਆਂ ਤੇ ਤੁਹਾਡੇ ਕੋਲ ਮੌਕਾ ਵੀ ਹੈ ਕਿ ਤੁਸੀਂ ਜਿਹੜਾ ਵੀ ਬਿਜ਼ਨਸ ਖੋਲਣਾ ਚਾਹੋ ਉਹ ਤੁਹਾਡੇ ਲਈ ਐਕਸਕਲੂਸਿਵ ਉੱਥੇ ਹੋ ਸਕਦਾ ਹੈ। ਨੰਬਰ ਹੈ 416-881-7070, 416-881-7070 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਜੀ। ਸੋ ਮੋਨਾ ਜੀ, ਮੇਰਾ ਇੱਕ ਸਵਾਲ ਆਇਆ ਵੈਸੇ ਕਿ ਕਿੰਨੇ ਕੁ ਪਰਸੈਂਟ ਜਿਹੜੇ ਲੋਕ ਨੇ ਉਹ ਬਹੁਤ ਚਿੰਤਤ ਹੁੰਦੇ ਆ ਇੰਸ਼ੋਰੈਂਸ ਨੂੰ ਲੈ ਕੇ?
2: ਇਸ ਟਾਈਮ ਤੇ ਡਿਪੈਂਡ ਕਰਦਾ ਹੈ
3: ਕਿੰਨੇ ਕੁ ਇਗਨੋਰ ਕਰਦੇ ਆ।
2: ਮੈਂ ਕਹੂੰਗੀ ਕਿ ਵੈਸੇ ਤਾਂ 60-40 ਹੈਗਾ ਇਸ ਟਾਈਮ ਤੇ ਜੇ ਦੇਖਿਆ ਜਾਵੇ, ਕਿਉਂਕਿ ਜੇ ਰਫਲੀ ਜੇ ਮੈਂ ਦੇਖਾਂ ਕਿ ਇਸ ਟਾਈਮ ਤੇ ਜਿੰਨਾ ਵੀ ਪਰਸਨਸ ਨਾਲ ਗੱਲ ਕਰਦੇ ਆ, ਕਿਉਂਕਿ ਪਹਿਲਾਂ ਕੀ ਹੁੰਦਾ ਸੀ ਜਦੋਂ ਕੰਮ ਸ਼ੁਰੂ ਕੀਤਾ ਸੀ 2008-09 ਦੀ ਗੱਲ ਕਰਾਂ, ਤਾਂ ਉਸ ਟਾਈਮ ਤੇ ਤਾਂ ਅਵੇਅਰਨੈਸ ਬਹੁਤ ਘੱਟ ਸੀ ਆਪਣੀ ਕਮਿਊਨਿਟੀ ਦੇ ਵਿੱਚ ਸਪੈਸ਼ਲੀ। ਹੁਣ ਇਸ ਟਾਈਮ ਤੇ ਅਸੀਂ ਜਦੋਂ ਕਹਿ ਲਓ ਕਿ ਆਪਣੀ ਕਮਿਊਨਿਟੀ ਨੂੰ ਵੀ ਰੀਚ ਆਊਟ ਕਰਦੇ ਹਾਂ, ਦੂਜੀਆਂ ਕਮਿਊਨਿਟੀਜ਼ ਨਾਲ ਵੀ ਗੱਲ ਕਰਦੇ ਹਾਂ, ਤਾਂ ਉੱਥੇ ਮੈਂ ਦੇਖਿਆ ਕਿ ਕਾਫੀ ਅਵੇਅਰਨੈਸ ਹੈਗੀ ਹੈ ਇਸ ਟਾਈਮ ਤੇ, ਕਿਉਂਕਿ ਪਰਸਨ ਨੂੰ ਪਤਾ ਹੈਗਾ ਕਿ ਜੇ ਕੱਲ ਨੂੰ ਕੋਈ ਏਦਾਂ ਦੀ ਕੰਡੀਸ਼ਨ ਆਉਂਦੀ ਹੈ ਤਾਂ ਫੈਮਿਲੀ ਨੇ ਕਿੱਦਾਂ ਸਰਵਾਈਵ ਕਰਨਾ। ਓਬਵੀਅਸਲੀ ਇਸ ਟਾਈਮ ਤੇ ਅਸੀਂ ਕਈ ਵਾਰ ਕੀ ਹੁੰਦਾ ਹੈਗਾ ਕਿ ਮੋਸਟ ਆਫ ਦਾ ਟਾਈਮ ਜਿਹੜੀ ਮੈਂ 40% ਵਾਲਿਆਂ ਦੀ ਗੱਲ ਕਰਦੀ ਹਾਂ ਕਿ ਕਾਫੀ ਵਾਰ ਇਹ ਹੁੰਦਾ ਹੈ ਕਿ ਅਸੀਂ ਸੇਵਿੰਗਸ ਵੱਲ ਧਿਆਨ ਰੱਖਦੇ ਹਾਂ ਕਿ ਹਾਂਜੀ ਅਸੀਂ ਕੰਮ ਕਰ ਲਏ ਤਾਂ ਪੈਸੇ ਇੰਨੇ ਖਰਚੇ ਪੂਰੇ ਕਰ ਲਏ, ਉਸ ਤੋਂ ਬਾਅਦ ਇੰਨੀਆਂ ਅਸੀਂ ਸੇਵਿੰਗਸ ਕਰ ਲਈਆਂ, ਪਰ ਉਹਨਾਂ ਨੂੰ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਜੋ ਵੀ ਅਮਾਊਂਟ ਉਹ ਸੇਵ ਕਰ ਰਹੇ ਨੇ, ਕੱਲ ਨੂੰ ਜੇ ਕੋਈ ਵੀ ਪ੍ਰੋਬਲਮ ਕੁਛ ਵੀ ਮਿਸਅਪ ਹੁੰਦਾ, ਚਾਹੇ ਉਹ ਕਹਿ ਲਓ ਕਿ ਅਸੀਂ ਰੱਬ ਨਾ ਕਰੇ ਕੋਈ ਐਕਸੀਡੈਂਟਲ ਜਾਂ ਨੈਚੁਰਲ ਡੈਥ ਦੀ ਗੱਲ ਕਰੀਏ ਜਾਂ ਕੋਈ ਕ੍ਰਿਟੀਕਲ ਇਲਨੈਸ ਦੀ ਗੱਲ ਕਰੀਏ ਜਾਂ ਡਿਸੇਬਿਲਟੀ ਇੰਸ਼ੋਰੈਂਸ ਡਿਸੇਬਿਲਟੀ ਦੀ ਗੱਲ ਕਰੀਏ, ਕੋਈ ਵੀ ਇੱਦਾਂ ਦੀ ਜੇ ਕੰਡੀਸ਼ਨ ਆਉਂਦੀ ਹੈ ਤਾਂ ਉਹਨਾਂ ਦੀਆਂ ਸੇਵਿੰਗਸ ਉਹਨਾਂ ਨੂੰ ਜ਼ਰੂਰ ਇਹ ਕੈਲਕੂਲੇਸ਼ਨ ਕਰ ਲੈਣੀ ਚਾਹੀਦੀ ਹੈ ਕਿ ਇਹ ਸੇਵਿੰਗਸ ਕਿੰਨੀ ਕੁ ਦੇਰ ਚੱਲਣਗੀਆਂ, ਮਹੀਨਾ, 2 ਮਹੀਨਾ, 6 ਮਹੀਨੇ ਜਾਂ ਸਾਲ। ਸੋ ਇੱਕ ਨਾ ਇੱਕ ਦਿਨ ਉਹ ਸੇਵਿੰਗਸ ਖਤਮ ਹੋ ਜਾਣੀ ਹੈ। ਇੰਸਟੈਡ ਆਫ ਦੈਟ ਜੇ ਤੁਸੀਂ ਸੇਵਿੰਗਸ ਦੇ ਵਿੱਚ ਲੈ ਲਓ, ਇੱਕ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਅਸੀਂ $200 ਸੇਵ ਕਰ ਰਹੇ ਹੈਗੇ ਹਾਂ, ਤਾਂ $200 ਦੇ ਵਿੱਚੋਂ ਜੇ ਅਸੀਂ $50 ਇਸ ਟਾਈਮ ਤੇ ਇੰਸ਼ੋਰੈਂਸ ਦੇ ਵਿੱਚ ਪਾ ਦਈਏ ਤੇ $150 ਸੇਵ ਕਰ ਲਈਏ, ਤਾਂ ਉਹਦੇ ਵਿੱਚ ਕੀ ਹੈਗਾ ਸੇਵਿੰਗਸ ਵੀ ਹੋ ਗਈਆਂ ਤੇ $50 ਦੇ ਨਾਲ ਤੁਹਾਡੀ ਲਾਈਫ ਇੰਸ਼ੋਰੈਂਸ ਦੇ ਕ੍ਰਿਟੀਕਲ ਇਲਨੈਸ ਨੂੰ ਵੀ ਕਵਰ ਹੋ ਗਿਆ ਕਿ ਜੇ ਕੱਲ ਨੂੰ ਕੋਈ ਰੱਬ ਨਾ ਕਰੇ ਕਿ ਪਰਸਨ ਦੀ ਡੈਥ ਹੁੰਦੀ ਹੈ ਤਾਂ ਵੀ ਉਹਨਾਂ ਦੇ ਕੋਲ ਕਵਰੇਜ ਹੈਗੀ ਹੈ, ਜੇ ਕੱਲ ਨੂੰ ਕੋਈ ਕ੍ਰਿਟੀਕਲ ਇਲਨੈਸ ਹੋਈ ਤਾਂ ਵੀ ਉਹਨਾਂ ਦੇ ਕੋਲ ਕਵਰੇਜ ਹੈ, ਤਾਂ ਉਸ ਕੇਸ ਦੇ ਵਿੱਚ ਇੱਕ ਤਾਂ ਇੰਸ਼ੋਰੈਂਸ ਪ੍ਰੋਟੈਕਸ਼ਨ ਵੀ ਹੋਗੀ ਨਾਲ ਦੀ ਨਾਲ ਸੇਵਿੰਗਸ ਵੀ ਹੋ ਗਈਆਂ, ਤੇ ਕਿ ਕੱਲ ਨੂੰ ਜੇ ਕੋਈ ਏਦਾਂ ਦਾ ਮਿਸਐਪ ਹੁੰਦਾ ਹੈ ਤਾਂ ਉਹ ਉਸ ਟਾਈਮ ਤੇ ਉਹਨਾਂ ਨੂੰ ਐਟਲੀਸਟ ਆਪਣੀਆਂ ਸੇਵਿੰਗਸ ਸਕ੍ਰੈਚ ਆਊਟ ਨਹੀਂ ਕਰਨੀਆਂ ਪੈਣੀਆਂ। ਸੋ ਇਹ ਚੀਜ਼ਾਂ ਬਹੁਤ ਧਿਆਨ ਰੱਖਣ ਵਾਲੀਆਂ ਨੇ ਕਿ ਅਸੀਂ ਇੱਕ ਪਾਸੇ ਨਾ ਹੀ ਚੱਲੀ ਜਾਈਏ ਕਿ ਅਸੀਂ ਸਾਰੇ ਦੇ ਸਾਰੀ ਅਮਾਊਂਟ, ਇਹ ਵੀ ਨਾ ਹੋਵੇ ਕਿ ਸਾਰੀ ਦੀ ਸਾਰੀ ਅਮਾਊਂਟ ਅਸੀਂ ਇੰਸ਼ੋਰੈਂਸ ਵਾਲੀ ਪੇ ਆਊਟ ਕਰ ਰਹੇ ਹੋਈਏ ਸੇਵਿੰਗਸ ਨਾ ਕੀਤੇ ਆ, ਜਾਂ ਫਿਰ ਅਸੀਂ ਸਾਰੀਆਂ ਅਮਾਊਂਟ ਸੇਵਿੰਗਸ ਵਾਲੀ ਪਾ ਰਹੇ ਹੈਗੇ, ਇੰਸ਼ੋਰੈਂਸ ਬਿਲਕੁਲ ਨਹੀਂ ਕੀਤੀ। ਸੋ ਦੋਨੋਂ ਪਾਸੇ ਹੀ ਤੁਹਾਨੂੰ ਬੈਲੈਂਸ ਕਰਕੇ ਰੱਖਣਾ ਪੈਣਾ ਹੈ। ਜਿੱਦਾਂ ਕਹਿੰਦੇ ਆ ਕਿ ਇੱਕ ਬਾਸਕਿਟ ਦੇ ਵਿੱਚ ਸਾਰੇ ਐਗਸ ਨਹੀਂ ਰੱਖਣੇ ਚਾਹੀਦੇ, ਡਾਇਵਰਸੀਫਾਈ ਕਰਕੇ ਰੱਖੋ, ਚਾਹੇ ਉਹ ਸੇਵਿੰਗਸ ਹੈ, ਪ੍ਰੋਟੈਕਸ਼ਨ ਹੈ, ਚਾਹੇ ਇਨਵੈਸਟਮੈਂਟ ਹੈ, ਹਰ ਪਾਸੇ ਡਾਇਵਰਸੀਫਿਕੇਸ਼ਨ ਜ਼ਰੂਰੀ ਹੈਗੀ ਹੈ।
3: ਸੋ ਮੋਨਾ ਜੀ ਨਾਲ ਗੱਲਬਾਤ ਕਰਨ ਲਈ ਜੀ ਬੜਾ ਈਜ਼ੀ ਨੰਬਰ ਹੈ, ਉਹ ਵੀ ਦੱਸ ਦਿਓ।
2: ਹਾਂਜੀ ਜ਼ਰੂਰ, 416-5091-509-509-1509, ਈਵਨ ਕਿ ਤੁਸੀਂ ਸਾਡੇ ਆਫਿਸ ਆ ਕੇ ਵੀ ਸਾਨੂੰ ਮਿਲ ਸਕਦੇ ਹੋ। ਕੋਈ ਵੀ ਇੰਸ਼ੋਰੈਂਸ ਰਿਲੇਟਿਡ ਗੱਲ ਕਰਨਾ ਚਾਹੁੰਦੇ ਹੋ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਪਰਸਨਲ ਮੋਰਗੇਜ ਇੰਸ਼ੋਰੈਂਸ ਬਾਰੇ, ਜਾਂ ਬੱਚਿਆਂ ਦੀ ਆਰ ਐਸ ਪੀ, ਜਾਂ ਤੁਸੀਂ ਆਪਣੀ ਇਨਵੈਸਟਮੈਂਟ FHSA ਹੋ ਗਿਆ, TFSA, RRSP, ਕਈ ਵਾਰ ਹੁੰਦਾ ਕਿ ਇਨਵੈਸਟਮੈਂਟ ਤੁਸੀਂ ਓਪਨ ਕੀਤੀਆਂ ਹੋਈਆਂ ਕਿਸੇ ਵੀ ਇੰਸਟੀਟਿਊਸ਼ਨ ਦੇ ਵਿੱਚ ਜਾਂ ਬੈਂਕ ਦੇ ਵਿੱਚ, ਉੱਥੇ ਕਈ ਵਾਰ ਆਪਾਂ ਨੂੰ ਪਤਾ ਨਹੀਂ ਚੱਲਦਾ ਕਿ ਗਰੋਥ ਹੋ ਰਹੀ ਹੈ ਕਿਵੇਂ, ਉਸ ਦੇ ਵਿੱਚ ਆਪਾਂ ਨੂੰ ਕਿੰਨੀ ਕੁ ਰਿਟਰਨ ਆ ਰਹੀ ਹੈ। ਸੋ ਉਹ ਸਾਰੀਆਂ ਚੀਜ਼ਾਂ ਵੀ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੋ ਤਾਂ ਫਿਰ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿੱਚ ਸਾਨੂੰ ਮਿਲ ਸਕਦੇ ਹੋ, ਜਾਂ ਫਿਰ ਤੁਸੀਂ ਸਾਡੀ ਟੀਮ ਨੂੰ ਜੁਆਇਨ ਕਰਨਾ ਹੋਵੇ, ਸਾਡੇ ਟੀਮ ਮੈਂਬਰ ਬਣਨਾ ਚਾਹੁੰਦੇ ਹੋ ਇੰਸ਼ੋਰੈਂਸ ਫੋਰ ਯੂ ਦੀ ਟੀਮ ਦੇ, ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ ਜੀ, 416-5091-509। ਥੈਂਕ ਯੂ ਸੋ ਮਚ ਜੀ।

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956, 9054589956।
3: यारों के साथ टशन या फैमिली के साथ करना हो जशन, ढाबा ऑन द फॉल्स आए, टेस्ट का वादा और चॉइस भी ज्यादा।
4: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नायग्रा फॉल्स, कॉल 9053580864,
3: 9053580864, Dhaba on the Falls.
5: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nandaji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nandaji 647-822-9607, 647-822-9607.
6: ਜੀ ਦੋਸਤੋ, ਇੱਕ ਵਾਰੀ ਫਿਰ ਵੈਲਕਮ ਹੈ। ਔਰ ਤਕਰੀਬਨ ਥੋੜ੍ਹਾ ਜਿਹਾ ਸਮਾਂ ਰਹਿੰਦਾ, ਹੋਰ ਤੁਹਾਡੇ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਅਸੀਂ ਸਮੋਸਾ ਸਵੀਟ ਫੈਕਟਰੀ, ਵੁੱਡਬਾਈਨ ਬੈਂਕਟ ਹਾਲ, ਡ੍ਰੀਮ ਕਨਵੈਨਸ਼ਨ ਸੈਂਟਰ, ਮੋਨਾ ਮਹਿੰਗੀ ਜੀ, ਸਿੰਗਾਪੁਰ ਜੂਲਰ, ਟੈਲੀਟੈਮ ਇਲੈਕਟ੍ਰੋਨਿਕ, ਹਰਪ੍ਰੀਤ ਸੈਣੀ ਜੀ ਅਤੇ ਕਟਾਰੀਆ ਟੂਰ ਐਂਡ ਟਰੈਵਲ, ਟਿੱਕਾ ਜੰਕਸ਼ਨ, ਢਾਬਾ ਔਨ ਦਾ ਫੋਲ ਔਰ Kia 427 KU Double ਤੋਂ ਅਤੇ ਨਾਲ ਨਾਲ ਢਿੱਲੋ ਵੀਡੀਓ, ਅੰਕਾਰ ਟੂਰ ਐਂਡ ਟਰੈਵਲ, ਪੀਜ਼ਾ ਡੀਪੂ ਤੇ ਸਾਡੀ ਰੀਅਲ ਸਟੇਟ ਦੀ ਟੀਮ ਦੇ ਸਹਿਯੋਗ ਨਾਲ ਅਸੀਂ ਪੇਸ਼ ਕੀਤਾ। ਔਰ ਦੱਸਦੀ ਜਾਂਦੇ ਜਾਂਦੇ ਇੱਕ ਵਾਰੀ ਫਿਰ ਕਿਰਨ ਜੀ, ਆਪਾਂ ਦੱਸਦੀ ਹੈ ਕਿ ਕੁਝ ਪ੍ਰੋਪਰਟੀਆਂ ਸਾਡੇ ਕੋਲ ਆਈਆਂ ਜੀ, ਅਗਰ ਤੁਸੀਂ ਨਾਗਰਾ ਫਾਲ ਦੇ ਵਿੱਚ ਕੁਝ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ, ਫਾਲ ਤੋਂ ਸਿਰਫ 5-7 ਮਿੰਟ ਦੀ ਦੂਰੀ ਦੇ ਉੱਤੇ ਹੈ, ਸਿਰਫ $12,00,000 ਦੇ ਵਿੱਚ ਤੁਹਾਨੂੰ ਬਿਲਡਿੰਗ ਮਿਲ ਸਕਦੀ ਹੈ, ਕਿਰਾਏ ਤੇ ਚੜੀ ਹੋਈ ਹੈ, ਆਲਮੋਸਟ 8,000 ਤੋਂ ਲੈ ਕੇ 9,000 ਰੈਂਟ ਐਵਰੀ ਮੰਥ ਤੁਹਾਨੂੰ ਆ ਰਿਹਾ ਹੈਗਾ। ਔਰ ਦੂਸਰੀ ਲੰਡਨ ਦੇ ਵਿੱਚ ਜਿਹੜੀ ਕਿ ਸਾਨੂੰ 22,00,000 ਦੀ ਇਹ ਬਿਲਡਿੰਗ ਹੈ, 1 acre ਲੈਂਡ ਦੇ ਵਿੱਚ ਹੈ, ਖੁੱਲੀ ਡੁੱਲੀ ਪਾਰਕਿੰਗ ਤੇ 13,000 ਸਕੇਅਰ ਫੀਟ ਦੀ ਇਹ ਬਿਲਡਿੰਗ ਹੈ ਔਰ 13,000 ਹੀ ਰੈਂਟ ਇਸ ਦੇ ਵਿੱਚੋਂ ਆ ਰਿਹਾ ਹੈਗਾ। ਔਰ ਜਾਂ ਫਿਰ ਤੁਸੀਂ ਕੋਈ ਆਫਿਸ ਲੱਭ ਰਹੇ ਹੋ ਕਿਰਾਏ ਦੇ ਲਈ, ਤੇ ਜਾਂ ਫਿਰ ਤੁਸੀਂ ਯੂਨਿਟ ਬੁੱਕ ਕਰਾਉਣਾ ਚਾਹੁੰਦੇ ਹੋ ਨੈਕਸਟ ਅਗਲੇ ਸਾਲ ਆਉਣ ਵਾਲੇ 2 ਸਾਲਾਂ ਜਿਹੜਾ ਪਲਾਜ਼ਾ ਬਣਨਾ ਉੱਥੇ ਬ੍ਰੈਂਪਟਨ ਚ, ਨੰਬਰ ਹੈ 416-881-7070, 416-881-7070 ਤੇ ਜਿਹੜੀ ਹੈਗੀ ਆ ਤੁਸੀਂ ਗੱਲ ਕਰ ਲੈਣੀ
2: ਜੀ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸਦੇ ਕਿ ਅੱਜ ਦਾ ਪ੍ਰੋਗਰਾਮ ਮੋਨਾ ਮਹਿੰਗੀ ਜੀ ਦੇ ਸਿਗਨਾ ਵੀ ਪੇਸ਼ ਕੀਤਾ ਸੀ, ਜਿੱਥੇ ਕਿ ਉਹ ਅੱਜ ਦੀ ਜਿਹੜੀ ਜੀ ਕਾਫੀ ਜਾਣਕਾਰੀ ਦੇ ਕੇ ਗਏ। ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਉਹਨਾਂ ਦਾ ਵੀ ਜਿਹੜਾ ਜੀ ਮੈਸੇਜ ਦੇ ਦਈਏ। ਉਹਨਾਂ ਦਾ ਕਰੀਅਰ ਫੇਅਰ ਜਿਹੜਾ ਜੀ 2026 ਦੇ ਜਿਹੜਾ ਹੋਣ ਜਾ ਰਿਹਾ July 22 ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਜੀ ਹੋਣਾ ਮਿਸੀਸਾਗਾ ਵਾਲੇ ਇਹਨਾਂ ਦੇ ਕੈਂਪਸ ਦੇ ਵਿੱਚ। ਸੋ ਤੁਸੀਂ ਜਿਹੜਾ ਹੈ ਜੀ ਤੁਸੀਂ ਇੰਟਰਵਿਊ ਦੇਣਾ ਚਾਹੁੰਦੇ ਹਾਂ, ਤੁਸੀਂ ਆਪਣੇ ਆਪ ਨੂੰ ਜਿਹੜਾ ਜੀ ਇਸ ਫੀਲਡ ਦੇ ਵਿੱਚ ਹਾਇਰ ਕਰਾਉਣਾ ਚਾਹੁੰਦੇ, ਜੇ ਤੁਹਾਡੇ ਕੋਲ ਆਲਰੇਡੀ ਕੋਰਸਿਸ ਤੁਸੀਂ ਕੀਤੇ ਹੋਏ ਆ PSW ਦੇ ਜਾਂ ਮੈਡੀਕਲ ਆਫਿਸ ਅਸਿਸਟੈਂਟ ਦੇ ਜਾਂ ਕੋਈ ਅਕਾਊਂਟਿੰਗ ਦੇ, ਟੈਕਸ ਐਂਡ ਪੇਰੋਲ ਦੇ, ਸੋ ਬਿਲਕੁਲ ਜੀ ਇਹਨਾਂ ਦਾ ਕਰੀਅਰ ਫੇਅਰ ਤੁਸੀਂ ਜਿਹੜਾ ਜੀ July 22 ਨੂੰ ਅਟੈਂਡ ਕਰ ਸਕਦੇ ਹਾਂ 6474991009 ਤੇ। ਔਰ ਬਿਲਕੁਲ ਜੀ ਅੱਜ ਦਾ ਪ੍ਰੋਗਰਾਮ ਜਿਹੜੇ ਇੰਸ਼ੋਰੈਂਸ ਦੇ ਸਿਗਨਾ ਵੀ ਪੇਸ਼ ਕੀਤਾ ਸੀ, ਤੁਸੀਂ ਗੱਡੀਆਂ ਦੇ ਇੰਸ਼ੋਰੈਂਸ, ਕਰੋਨਿਕ ਘਰਾਂ ਦੇ ਇੰਸ਼ੋਰੈਂਸ, ਕਰੋਨਿਕ ਕੋਈ ਕਮਰਸ਼ੀਅਲ ਇੰਸ਼ੋਰੈਂਸ ਜਾਂ ਇਵੈਂਟ ਇੰਸ਼ੋਰੈਂਸ ਤੇ ਗੱਲਬਾਤ ਤੁਸੀਂ JD ਇੰਸ਼ੋਰੈਂਸ ਨਾਲ ਕਰ ਸਕਦੇ ਹਾਂ। ਔਰ ਜੇ ਤੁਸੀਂ ਇਹਨਾਂ ਦੀ ਟੀਮ ਜੁਆਇਨ ਕਰਨਾ ਚਾਹੁੰਦੇ, ਤੁਹਾਡੇ ਕੋਲ ਰੀਬੋ ਦਾ ਲਾਇਸੈਂਸ ਹੈਗਾ ਆ ਤੇ ਗੱਲਬਾਤ ਹੋ ਸਕਦੀ ਹੈ 416-902-0706 ਤੇ।
6: ਦਿਓ ਜੀ ਇੱਥੇ ਇਜਾਜ਼ਤ, ਕੋਈ ਵੀ ਸਾਡੇ ਲਈ ਗੱਲਬਾਤ ਤੁਸੀਂ ਸੋਚੀ ਹੋਵੇ, ਹਾਂ ਜਾਂ ਪ੍ਰੋਗਰਾਮ ਕਿਵੇਂ ਦਾ ਲੱਗਿਆ, ਠੀਕ ਲੱਗਿਆ, ਨਹੀਂ ਲੱਗਿਆ, ਜਾਂ ਕੋਈ ਬਿਜ਼ਨਸ ਹੈ ਉਸਨੂੰ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨੰਬਰ ਹੈ 9057990990 9057990999।

0: 530. CHLO AM. Serving Brampton, Mississauga, Toronto, the GTA, and the world at am530.ca.
1: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
2: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ ਤੂੰ ਇਹ ਸੁਣ
3: ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ
2: ਤੈਨੂੰ ਇਹ ਸਭ ਕਿਵੇਂ ਪਤਾ
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ
2: ਅੱਛਾ ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ
1: saveonenergy.ca/eap
0: The opinions expressed in the following program are those of the host and their guests and do not reflect the views and opinions of the management and staff of CHLO AM 530.

ਸੁਗੰਧ ਵਰਗਾ ਕਿਸੇ ਚਰਖੇ ਦੀ ਤੰਦ ਵਰਗਾ ਘਾਹ ਉੱਤੇ ਸੱਜਰੀ ਤਰੇਲ ਵਰਗਾ ਦੋ ਦਿਲਾਂ ਦੇ ਹੁੰਦੇ ਮੇਰੇ।

0: जी हाँ, चांदी के फैंसी सेट, चांदी की बैंगल्स और चांदी की पायल।
1: इतनी बस नहीं, जेंट्स ले चांदी दे कड़े, चांदी दे चेन, चांदी दे ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: फोर एंड अवनीजर दे इंटरसेक्शन ते गुरुद्वारे बाय प्लाजा दे विच सिल्वर हट।
0: 6473393521
1: 6473395 4525 अवनीजर रोड ब्रैम्पटन
0: सिल्वर हट।
2: वे जिथे चलेंगा चलूंगी नाल तेरे, वे टिकटा दो ले ले।
3: लेनिया हो या चार, बिजनेस ले जाना होवे या फिर घूमन ले, इंडिविजुअल और कॉर्पोरेट, हर तरह दे ट्रैवलिंग पर्पस ले कांटेक्ट करो। एयर टिकट्स, इंश्योरेंस, पासपोर्ट एंड वीजा सर्विस ओ भी रीजनेबल प्राइसेस से। स्पेशल ट्रैवल पैकेजेस भी अवेलेबल ने। कटारिया टूर एंड ट्रैवल 2883 डेरी रोड ईस्ट मिसिसागा। कॉल 9056781200।
4: ओ आज ता कमाल ही होगी, घर वाली कहंदी किचन च रोटी ओदो ही बनू जदों नवे अप्लायंसेस आणगे। मैं गया लाइन निक गल, उसे वेले गड्डी चकी ते ब्रैम्पटन टीवी एंड अप्लायंसेस दे मूरे ले जा खड़ी करती।
5: जी हां, एन्ना ही सौखा है अपनी किचन नु एक नवा रूप देना। ब्रैम्पटन टीवी एंड अप्लायंसेस दे सारे हाउसहोल्ड अप्लायंसेस मिलणगे, हर ब्रांड बहुत ही वधिया प्राइस ते। फ्रिज, स्टोव, डिशवॉशर, लॉन्ड्री सेट, जो मर्जी ले जाओ। 801 बोवे ड्राइव नियर चकूजी, 905-450-2888।
6: रोकी, तू अपनी इंश्योरेंस किस तो करवांदा यार?
7: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
6: वाह यार, नंबर ता दई मोना जी दा।
7: हां जी, तुसी भी नोट करो, इंश्योरेंस कोई भी होवे,
8: इंश्योरेंस फॉर यू दी मोना मेंगी जी,
7: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
8: याद रखो, मोना मेंगी फ्रॉम इंश्योरेंस फॉर यू,
7: 416-509-1509
8: और visit insuranceforyou.ca।
9: कैनेडा दे स्टडी वीजा, एक्सप्रेस एंट्री, कैनेडियन एक्सप्रेस एंट्री, स्पाउसल फाइल, पेरेंट्स पीआर, सुपर वीजा, नैनी, वर्क परमिट, फार्मर, इन्वेस्टर या सेल्फ एम्प्लॉयड दी फाइल, गल की इमिग्रेशन दी हर प्रॉब्लम दा सलूशन लैन लई कम्युनिटी दे जाने पहचाने अते तजुर्बेकार इमिग्रेशन कंसल्टेंट गैरी विर्क नु मिलो।
10: कोई केस रिफ्यूज हो गया या अपील ते चला गया, होवे इमिग्रेशन दा कोई भी मसला, हमेशा याद रखो इको ही ना अते इको ही था CIC इमिग्रेशन। हुणे ही कॉल करो 416-456-6161।
11: ਜਾ ਦੋਸਤੋ, ਤੁਸੀਂ ਜੁੜ ਚੁੱਕੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਇਹ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਅੱਜ ਦੇ ਪ੍ਰੋਗਰਾਮ ਦੇ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਏਗਾ। ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਣਗੇ। ਅੱਜ ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਵੀ ਪਹੁੰਚੇ ਹੋਏ ਆ, ਜਗਜੀਤ ਮਾਲ ਸਾਹਿਬ ਵੀ ਆਪਣੀ ਹਾਜ਼ਰੀ ਲਗਵਾਉਣਗੇ। ਮਾਲ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ
12: ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
11: ਸਤਿ ਸ਼੍ਰੀ ਅਕਾਲ ਜੀ। ਤੇ ਇਧਰੋਂ ਬਲਜਿੰਦਰ ਧਾਲੀਵਾਲ ਸਾਹਿਬ ਵੀ ਪਹੁੰਚੇ ਹੋਏ, ਧਾਲੀਵਾਲ ਸਾਹਿਬ ਤੁਹਾਨੂੰ ਵੀ ਜੀ ਆਇਆਂ ਨੂੰ ਵੈਲਕਮ ਜੀ, ਲੈ ਲਓ ਮਾਈਕ ਨਾਲ ਹੀ
12: ਜੀ। ਸਤਿ ਸ਼੍ਰੀ ਅਕਾਲ ਜੀ ਸਰੋਤਿਆਂ ਨੂੰ, ਸੁਣ ਰਹੇ ਤੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
11: ਸਰੋਤਿਆਂ ਨੂੰ ਸੁਣ ਰਹੇ ਤੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਗੀਤ ਨੇ ਉਹ ਧਾਲੀਵਾਲ ਸਾਹਿਬ ਨੇ ਮੈਨੂੰ ਦਿੱਤੇ ਆ, ਕਹਿੰਦੇ ਬਾਈ ਜੀ ਆਹ ਲਾਉਣੇ ਆ। ਉਹ ਗੀਤ ਉਹ ਆਪਣੇ ਆਪ ਦੇ ਵਿੱਚ ਕਮਾਲ ਆ
12: ਜੀ। ਬਿਲਕੁਲ ਜੀ,
11: ਹਨਾ ਜੀ, ਬਿਲਕੁਲ। ਤੁਸੀਂ ਸੁਣਿਆ ਉਹਨਾਂ ਦੀਆਂ ਲਾਈਨਾਂ ਹੈ
12: ਤਾਂ ਪੰਜਾਬੀ ਪੁਰਾਣਾ ਰੰਗ ਯਾਦ ਆਏਗਾ।
11: ਹਾਂ, ਰੰਗ ਵੀ ਪੁਰਾਣਾ ਹੋ ਜਾਂਦਾ ਪੁਰਾਣਾ ਰੰਗ ਤੁਹਾਨੂੰ ਮੈਂ ਪੁਰਾਣਾ ਮਤਲਬ ਕਹਿਣ ਤੋਂ ਕਿੰਨਾ ਕੁ ਪੁਰਾਣਾ ਰੰਗ ਯਾਦ ਆਊਗਾ ਇਹ ਧਾਲੀਵਾਲ ਸਾਹਿਬ, ਕਿੰਨਾ ਕੁ ਪੁਰਾਣੇ ਗੀਤ ਹੋਣਗੇ ਜੀ? 20 ਸਾਲ
12: ਇਹ? ਨਹੀਂ ਜੀ, 20 ਸਾਲ ਨਹੀਂ, ਇਹ ਘੱਟੋ ਘੱਟ ਇਹ 35 ਸਾਲ ਪੁਰਾਣੇ ਆ।
11: 35 ਸਾਲ ਜਾਣੀ 35 ਸਾਲ ਪੁਰਾਣੇ, ਜਿਹੜੇ ਬੰਦੇ 35 ਸਾਲਾਂ ਦੇ ਹੈਗੇ ਆ ਉਹਨਾਂ ਨੂੰ ਤਾਂ ਹਜੇ ਕੁਛ ਨੀ ਪਤਾ ਇਹਨਾਂ ਗੀਤਾਂ ਬਾਰੇ,
12: ਕੁਛ ਨੀ ਪਤਾ।
11: ਜਿਹੜੇ 40-50 ਦੇ ਉਹਨਾਂ ਨੂੰ ਬਾਲਾ ਨੀ ਪਤਾ ਹੋਣਾ?
12: ਨਹੀਂ, ਉਹਨਾਂ ਨੂੰ ਨੀ ਬਾਲਾ ਪਤਾ।
11: ਜਾਣੀ 60 ਵਾਲਿਆਂ ਨੂੰ ਮਤਲਬ ਪਤਾ ਹੈ?
12: ਹਾਂ ਪਤਾ। ਨਹੀਂ, 50 ਵਾਲਿਆਂ ਨੂੰ?
11: 50 ਵਾਲਿਆਂ ਨੂੰ ਪਤਾ?
12: ਪਤਾ ਪਤਾ।
11: 50 ਵਾਲਿਆਂ ਨੂੰ ਪਤਾ,
12: ਯਾਦਾਂ ਤਾਜ਼ੀਆਂ ਹੋ ਜਾਣੀਆਂ,
11: ਯਾਦਾਂ ਤਾਜ਼ੀਆਂ ਹੋ ਜਾਣੀਆਂ। 50 ਸਾਲ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਕਹਿੰਦੇ ਗੀਤਾਂ ਦਾ ਪਤਾ ਹੋ ਸਕਦਾ ਵਾ। ਬਸ ਤੁਸੀਂ ਜੁੜੇ ਰਹਿਣਾ, ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ, ਟਹਿਣਾ ਸਾਹਿਬ ਦੀਆਂ ਖਬਰਾਂ ਨੇ ਜਿਹੜੀਆਂ ਉਹ ਲੈ ਕੇ, ਉਸ ਤੋਂ ਬਾਅਦ ਫਿਰ ਮੈਂ ਥੋੜ੍ਹਾ ਜਿਹਾ ਇੱਕ ਗੀਤ ਲਾ ਲਾਂ, ਉਸ ਤੋਂ ਬਾਅਦ ਆਪਾਂ ਟਹਿਣਾ ਸਾਹਿਬ ਦੇ ਨਾਲ ਗੱਲਬਾਤ ਕਰਕੇ ਖਬਰਾਂ 'ਤੇ ਝਾਤ ਪਾਉਂਦੇ ਹਾਂ। ਅੱਜ ਕਾਫੀ ਖਬਰਾਂ ਨੇ ਜਿਹੜੀਆਂ ਉਹਨਾਂ ਦੇ ਨਾਲ ਆਪਾਂ ਡਿਸਕਸ ਕਰਾਂਗੇ ਅਤੇ ਫਿਰ ਤੁਹਾਨੂੰ ਇਹਨਾਂ ਗੀਤਾਂ ਦੇ ਰੂਬਰੂ ਕਰਾਂਗੇ ਜੀ। ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਪ੍ਰੋਗਰਾਮ ਦਾ ਇਹ ਹਿੱਸਾ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਬਾਈ ਜੀ। ਜੇਕਰ ਫਰਨੀਚਰ ਲੈਣਾ, ਲਾਈਵ ਔਨ ਲੋਕੇਸ਼ਨ ਇਸ ਫਰਾਈਡੇ ਨੂੰ ਸਾਡਾ ਹੋਣਾ ਉੱਥੇ, ਕੱਲ $35 ਦਾ ਬੈੱਡ ਦੇ ਕੇ ਧਮਾਲਾਂ ਪਾਤੀਆਂ ਬਾਈ ਉਹਨਾਂ ਨੇ, ਕੋਈ ਦਾ ਬੈੱਡ $35 ਦਾ, ਪਹਿਲੇ 10 ਬੰਦਿਆਂ ਲਈ। ਤੁਸੀਂ ਬਲੀਵ ਨਹੀਂ ਕਰਨਾ, ਕਹਿੰਦਾ ਫੋਨ ਨੂੰ ਬੁਖਾਰ ਚੜ੍ਹਨ ਵਾਲਾ ਹੋ ਗਿਆ ਸਾਡੇ, ਸੋ ਅੱਜ ਆਉਣਗੇ, ਅੱਜ ਸਪੈਸ਼ਲ ਡੀਲ ਉਹਨਾਂ ਤੋਂ ਕੋਈ ਹੋਰ ਲਵਾਂਗੇ। ਅਤੇ ਗਰੰਟੀ ਇਹ ਹੈ ਵੀ ਜਿਹੜੀਆਂ ਡੀਲਾਂ ਇਹਨਾਂ ਦੇਤੀਆਂ ਇਹ ਨਹੀਂ ਵੀ ਤੁਹਾਨੂੰ ਨਾ ਮਿਲਣ, ਗਰੰਟੀ ਉੱਥੇ ਮਿਲਣਗੇ, 100% ਮਿਲਣਗੀਆਂ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਜੇਕਰ ਤੁਸੀਂ ਡਿਸਪੋਜੇਬਲ ਲੈ ਕੇ ਆਉਣਾ ਚਾਹੁੰਦੇ ਹੋ, ਘਰ ਦੇ ਵਿੱਚ ਛੋਟਾ ਜਿਹਾ ਕੋਈ ਵੱਡਾ ਫੰਕਸ਼ਨ ਆ ਗਿਆ, ਡਿਸਪੋਜੇਬਲ ਚਾਹੀਦੇ ਆ, ਤੁਸੀਂ ਟਿਫਨ ਦਾ ਕੰਮ ਕਰਦੇ ਹੋ, ਉਹਦੇ ਲਈ

0: ਕਲੀਨਰ ਚਾਹੀਦੇ ਆ ਜਾਂ ਤੁਸੀਂ ਕਲੀਨਅਪ ਦਾ ਕੰਮ ਕਰਦੇ ਹੋ ਉਹਦੇ ਲਈ ਕੈਮੀਕਲ ਚਾਹੀਦੇ ਆ। ਬਾਰਬਿਕਿਊ ਕਲੀਨ ਕਰਨ ਲਈ ਬਹੁਤ ਕਮਾਲ ਦਾ ਇਹਨਾਂ ਕੋਲ ਇੱਕ ਆਇਲ ਆਇਆ ਹੋਇਆ। ਸੋ ਤੁਸੀਂ ਦਾਲਾਂ ਦੀਆਂ ਵੱਡੀਆਂ ਪੈਕਿੰਗ ਲੈਣੀਆਂ ਚਾਹੁੰਦੇ ਹੋ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-7-4-21-16 'ਤੇ ਗੱਲਬਾਤ ਕਰ ਸਕਦੇ ਹੋ। 416-7-4-8-2-1-1-6 'ਤੇ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਲਓ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਤੁਸੀਂ ਇੱਕ ਗੀਤ ਨਾਲ ਜੁੜੋ ਅਮਰਿੰਦਰ ਗਿੱਲ ਹੋਣਾਂ ਦੀ ਆਵਾਜ਼ ਦੇ ਵਿੱਚ ਅਤੇ ਜਸਪੀਨ ਅਖਤਰ ਹੋਣਾਂ ਦੀ ਆਵਾਜ਼ ਦੇ ਵਿੱਚ ਰਾਜ ਰਣਜੋਤ ਹੋਣਾਂ ਦਾ ਇਹ ਗੀਤ ਹੈ। ਸੋ ਤੁਸੀਂ ਸੁਣੋ ਕੌਫੀ। ਕੌਫੀ ਤਾਂ ਵੈਸੇ ਵੀ ਟਾਈਮ ਹੋ ਗਿਆ, ਅੱਜ ਲੈ ਕੇ ਨਹੀਂ ਆਏ ਤੁਸੀਂ ਕੌਫੀ, ਹੈਂ ਬਾਹਲੇ ਬੰਦੇ ਜੇ ਆਪਾਂ ਕੌਫੀ ਟਾਈਮ ਦੇ ਕੋਲੋਂ ਨਿਕਲਦੇ ਹਾਂ, ਮੈਂ ਜੇ 80% ਬੰਦੇ ਆਪਣੇ ਪੰਜਾਬੀ ਭਰਾ
1: ਜੀ
0: ਕਿਹੜੀ ਕੌਫੀ ਆਫਰ ਕਰਦੇ ਆ? ਦੋ ਨੇ ਜਦੋਂ ਨਵਾਂ ਬੰਦਾ ਆਉਂਦਾ ਪਹਿਲੀ ਮੋਬਾਈਲ ਉਹਨੂੰ ਫ੍ਰੈਂਚ ਵਨੀਲਾ ਬਣਾਉਂਦੇ ਆ, ਪਹਿਲੀ ਐਵੇਂ ਸੋਈ ਔਖੀ ਧਰਤੀ ਕਾ ਕਿਹੜਾ ਹੋਊਗਾ,
1: ਕਿਹੜਾ ਹੋ
0: ਜਾਏ, ਫਿਰ ਉਹ ਕਹਿੰਦੇ ਵੀ ਲੈ ਹੁਣ ਤੇਰੀ ਅੱਖ ਥੋੜੀ ਡਰਾਈਵਰ ਵਾਲੀ ਕਰ ਦਿੰਦੇ ਆ, ਕਿਹੜੀ ਕਰ ਦਿੰਦੇ
2: ਆ, ਹਾਂ ਫਿਰ ਬੁਲਾਏ ਕੌਫੀ ਦੇ ਜਾਂਦੇ,
0: ਟ੍ਰਿਪਲ ਟ੍ਰਿਪਲ ਤੇ ਕੋਈ ਕੋਈ ਜਾਂਦਾ,
2: ਉਹ ਤੇ ਕੋਈ ਕੋਈ ਜਾਂਦਾ,
0: ਉਹ ਤੇ ਕੋਈ ਕੋਈ ਜਾਂਦਾ। ਲਓ ਕੌਫੀ ਗੀਤ ਆ ਤੁਹਾਡੇ, ਇਹ ਸੁਣਾਉਣੇ ਆ, ਉਸ ਤੋਂ ਬਾਅਦ ਫਿਰ ਆਪਾਂ ਜੁੜਦੇ ਹਾਂ ਟਹਿਣਾ ਸਾਹਿਬ ਦੇ ਨਾਲ।

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਟਹਿਣਾ ਸਾਹਿਬ ਦੇ ਨਾਲ ਆਪਾਂ ਖਬਰਾਂ 'ਤੇ ਝਾਤ ਪਾਵਾਂਗੇ ਅਤੇ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਹੋਣਾ ਵੱਲੋਂ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜਨ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਇੱਕ ਨਾਮ ਤੁਸੀਂ ਨੋਟ ਕਰਕੇ ਰੱਖੋ, ਮੁਸਕਾਨ ਦਿਓਲ 647-564-2737 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੁਪਰ ਵਿਜਾ ਜਾਂ ਫਿਰ ਕ੍ਰਿਟੀਕਲ ਇਲਨੈਸ ਕਰਵਾਉਣੀ ਚਾਹੁੰਦੇ ਹੋ ਤਾਂ 647-564-2733 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬੈਸਟ ਕੋਟ ਲੈਣ ਲਈ ਮੁਸਕਾਨ ਦਿਓਲ 647-564-2733। ਟਾਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ। ਸਭ ਤੋਂ ਪਹਿਲੀ ਖਬਰ ਤੇ ਜਿਵੇਂ ਆਪਾਂ ਕੱਲ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੱਲ ਨੂੰ ਇਸ ਵੇਲੇ ਤੱਕ ਅਪਡੇਟ ਕਰੋਗੇ, ਹਰੀਕੇ ਪੱਤਣ ਤੇ ਜਿਹੜੀ ਸਮੂਹਿਕ ਅਰਦਾਸ ਹੋਈ ਹੈ, ਕਿਵੇਂ ਰਿਹਾ ਮਾਹੌਲ, ਕਿਹੋ ਜਿਹਾ ਸੀ ਤੇ ਉਹਦੇ ਬਾਰੇ ਥੋੜਾ ਜਿਹਾ ਅਪਡੇਟ ਕਰ ਦਿਓ ਜੀ।
1: ਦੇਖੋ ਬਾਈ ਜੀ, ਉੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਅੱਜ ਲੋਕ ਪਹੁੰਚੇ ਆ, ਸੰਗਤ ਪਹੁੰਚੀ ਆ, ਤੇ ਅੱਜ ਇੱਥੇ ਸ਼ਾਮੀ ਲਗਭਗ 7:15 ਵਜੇ ਦੇ ਕਰੀਬ ਤੇ ਜਿੰਨੀਆਂ ਵੀ ਵਿਛੜੀਆਂ ਸ਼ਖਸੀਅਤਾਂ ਬੀਤੇ ਵੇਲੇ ਦੇ ਵਿੱਚ ਜਿਹੜੀਆਂ ਲਵਾਰ ਸਲਾਸ਼ਾਂ ਕਹਿ ਕੇ ਦਰਿਆਵਾਂ ਚ ਰੋੜੀਆਂ ਜਾਂ ਸਾੜ ਦਿੱਤੀਆਂ ਗਈਆਂ, ਉਹਨਾਂ ਦੀ ਆਤਮਕ ਸ਼ਾਂਤੀ ਦੇ ਵਾਸਤੇ ਸਮੂਹਕ ਤੌਰ ਦੇ ਉੱਤੇ ਅਰਦਾਸ ਹੋਈ ਆ, ਭਾਵੇਂ ਉਹ ਹਿੰਦੂ ਸੀ ਤੇ ਭਾਵੇਂ ਉਹ ਸਿੱਖ ਸੀ। ਕਿਉਂਕਿ ਗੱਲ ਇਹ ਜੀ ਕਿ ਬੀਤੇ ਵੇਲੇ ਦੇ ਵਿੱਚ ਹਿੰਦੂਆਂ ਦੇ ਉੱਤੇ ਵੀ ਅੱਤਿਆਚਾਰ ਹੋਇਆ, ਸਿੱਖਾਂ ਦੇ ਉੱਤੇ ਵੀ ਹੋਇਆ, ਕੀਤਾ ਵੀ ਆਪਣਿਆਂ ਨੇ ਹੀ ਆ, ਤੇ ਇਸ ਕਰਕੇ ਜਿਹੜੇ ਵੀ ਲੋਕਾਂ ਦੇ ਉੱਤੇ ਅੱਤਿਆਚਾਰ ਹੋਇਆ ਉਹਨਾਂ ਨੂੰ ਚੇਤੇ ਕੀਤਾ ਗਿਆ। ਜਥੇਦਾਰ ਸਾਹਿਬ ਨੇ ਗੱਲ ਕਹੀ ਆ ਕਿ ਹਰੀਕੇ ਪੱਤਣ ਨੂੰ ਸ਼ਹੀਦੀ ਪੱਤਣ ਦੇ ਤੌਰ ਤੇ ਹੁਣ ਜਾਣਿਆ ਜਾਵੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹੀ ਆ ਕਿ ਇਸ ਥਾਂ ਦੇ ਉੱਤੇ ਸ਼ਹੀਦੀ ਪੱਤਣ ਮੈਮੋਰੀਅਲ ਬਣਾਈ ਜਾਵੇ, ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ ਕਿ ਦਰਿਆਵਾਂ ਦੇ ਵਿੱਚ ਰੋੜ ਦਿੱਤੇ ਗਏ, ਲਵਾਰਸ ਕਹਿ ਕੇ ਜਿਹੜੇ ਕਿ ਲਾਪਤਾ ਕਰ ਦਿੱਤੇ ਗਏ, ਜਿਹਨਾਂ ਦੇ ਬਾਰੇ ਅੱਜ ਵੀ ਪਰਿਵਾਰਕ ਮੈਂਬਰਾਂ ਨੂੰ ਕੁਝ ਨੀ ਪਤਾ ਵੀ ਭਾਈ ਉਹ ਗਏ ਕਿੱਧਰ, ਉਹਨਾਂ ਨੂੰ ਚੇਤੇ ਕੀਤਾ ਜਾਵੇ। ਉਹਨਾਂ ਨੇ ਕਿਹਾ ਜੀ ਕਿ ਕੁਝ ਕੁ ਲੋਕ ਵੰਡੀਆਂ ਪਾਉਣ ਦੀ ਗੱਲ ਕਰਦੇ, ਹਿੰਦੂ ਸਿੱਖ ਦੀ ਗੱਲ, ਪਰ ਜਿਵੇਂ ਵੀ ਤਸ਼ੱਦਦ ਨੂੰ ਝੱਲਿਆ ਉਹ ਸਾਡੇ ਆਪਣੇ ਆ, ਜਿਹਨਾਂ ਨੇ ਵੀ ਇਹ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਉਹਨਾਂ ਸਾਰਿਆਂ ਨੂੰ ਇੱਕ ਸਮਾਨ ਅਸੀਂ ਸਮਝ ਗਏ। ਤੇ ਉਹਨਾਂ ਨੇ ਗੱਲ ਕਹੀ ਜੀ ਕਿ ਭਾਈ ਜੋ ਕੁਝ ਬੀਤੇ ਦੇ ਵਿੱਚ ਹੋਇਆ ਉਹਨਾਂ ਲਾਸ਼ਾਂ ਦਾ ਵੇਰਵਾ ਇਕੱਤਰ ਕੀਤਾ ਜਾਵੇ, ਸ਼੍ਰੋਮਣੀ ਕਮੇਟੀ ਸਾਰਾ ਰਿਕਾਰਡ ਇਕੱਠਾ ਕਰੇ, ਤਾਂ ਜੋ ਆਉਂਦੇ ਸਮੇਂ ਦੇ ਵਿੱਚ ਨਵੀਂ ਪੀੜ੍ਹੀ ਜਿਹੜੀ ਹੋਊਗੀ ਉਹ ਸਮਝ ਸਕੇ, ਉਹ ਜਾਣ ਸਕੇ ਕਿ ਬੀਤੇ ਵੇਲੇ ਦੇ ਵਿੱਚ ਸਾਡੇ ਆਪਣਿਆਂ ਦੇ ਪਿੰਡੇ ਦੇ ਉੱਤੇ ਕੀ ਕੁਝ ਹੋਇਆ ਵਾਪਰਿਆ। ਕਿਉਂਕਿ ਲੋਕ ਪੜ੍ਹਦੇ ਨੀ, ਲੋਕ ਜਾਣਕਾਰੀ ਇਕੱਤਰ ਕਰਦੇ ਨੀ, ਇਸ ਕਰਕੇ ਉਹਨਾਂ ਨੇ ਗੱਲ ਕਹੀ ਆ। ਬੜੀਆਂ ਉਹਨਾਂ ਨੇ ਭਾਵਪੂਰਤ ਗੱਲਾਂ ਕਹੀਆਂ ਤੇ ਬੁਪਾਰਾ ਸਾਹਿਬ ਇੱਕ ਹੋਰ ਮੈਂ ਅੱਜ ਬੜਾ ਭਾਵੁਕ ਹੋ ਗਿਆ ਉਹ ਦ੍ਰਿਸ਼ ਵੇਖ ਕੇ, ਬੜੇ ਵੱਡੀ ਗਿਣਤੀ ਦੇ ਵਿੱਚ ਲੋਕ ਐਸੇ ਆਏ ਜਿਨ੍ਹਾਂ ਨੇ ਆਪਣੇ ਲਾਪਤਾ ਹੋਏ ਪਰਿਵਾਰਕ ਮੈਂਬਰਾਂ ਦੀਆਂ ਫੋਟੋਆਂ ਹੱਥਾਂ ਦੇ ਵਿੱਚ ਫੜੀਆਂ ਸੀ, ਨਾਂ ਲਿਖੇ ਸੀ ਥੱਲੇ, ਲਾਪਤਾ ਲਿਖਿਆ ਸੀ, ਤੇ ਉਹਨਾਂ ਨੇ ਥੱਲੇ ਗੱਲ ਲਿਖੀ ਸੀ ਵੀ ਭਾਈ ਇਹ ਘਰੋਂ ਖੇਤ ਗਏ, ਘਰੋਂ ਪਿੰਡ ਪਿੰਡੋਂ ਬਾਹਰ ਗਏ ਜਾਂ ਸ਼ਹਿਰ ਗਏ ਜਾਂ ਆਂਢ ਗੁਆਂਢ ਚ ਗਏ, ਪੁਲਿਸ ਚੱਕ ਕੇ ਲੈ ਗਈ, ਬਾਅਦ ਦੇ ਵਿੱਚ ਕਦੇ ਵਾਪਸ ਨੀ ਕਰਕੇ ਗਈ, ਤੇ ਲਾਪਤਾ ਕਹਿ ਕੇ ਪਤਾ ਨੀ ਕਿੱਧਰ ਧੁੱਖ ਪਾ ਦਿੱਤੇ ਗਏ ਆ। ਉਹਨਾਂ ਲੋਕਾਂ ਦਾ ਦਰਦ ਅਜੇ ਸਮਝਿਆ ਜਾ ਸਕਦਾ ਸੀ ਵੀ ਉਹ ਵਿਚਾਰੇ ਆਪਦੇ ਪਿੰਡੇ ਦੇ ਉੱਤੇ ਕੀ ਕੁਝ ਚੱਲਦੇ ਹੋਣਗੇ ਜੀ।
0: ਸੱਚੀ ਗੱਲ ਆ ਜਿਹੜੀ ਤੁਸੀਂ ਕਹੀ ਆ ਕਿ ਜਿਨ੍ਹਾਂ ਦੇ ਮਾਂ ਪਿਓ ਨੂੰ, ਜਿਨ੍ਹਾਂ ਦੇ ਘਰਦਿਆਂ ਨੂੰ ਹਜੇ ਤੱਕ ਇਹੀ ਨਹੀਂ ਪਤਾ ਕਿ ਉਹ ਕਿੱਥੇ ਆ, ਹੈ ਜਾਂ ਨਹੀਂ ਹੈ, ਘਰੋਂ ਕੀ ਕੰਮ ਲਈ ਗਏ ਸੀ ਅਤੇ ਕਿੱਥੇ ਗਏ, ਉਹਨਾਂ ਦੀਆਂ ਤਸਵੀਰਾਂ ਨੂੰ ਸਾਂਭ ਕੇ ਰੱਖਣਾ ਅਤੇ ਉਹਨਾਂ ਦਾ ਅੱਜ ਉੱਥੇ ਹਰੀਕੇ ਪੱਤਣ ਪਹੁੰਚਣਾ, ਜਦੋਂ ਘਰੋਂ ਇਕੱਲਾ ਇਕੱਲਾ ਕਦਮ ਉਹ ਤਸਵੀਰ ਨੂੰ ਲੈ ਕੇ ਚੱਲੇ ਹੋਣਗੇ, ਉਹਨਾਂ ਦੇ ਦਿਲ 'ਤੇ ਕੀ ਬੀਤ ਰਿਹਾ ਹੋਊਗਾ, ਇਹ ਤਾਂ ਉਹ ਪਰਿਵਾਰ ਆ ਜਿਹੜੇ ਉਹੀ ਜਾਣਨ। ਬਸ ਗੱਲ ਤਾਂ ਇਹੀ ਹੁੰਦੀ ਹੈ ਜੀ ਕਿ ਦੁੱਖ ਆ ਜਿਹੜਾ ਉਹ ਉਹਨਾਂ ਪਰਿਵਾਰਾਂ ਤੋਂ ਵੱਧ ਕਿਸੇ ਨੂੰ ਹੋ ਨਹੀਂ ਸਕਦਾ। ਸੋ ਟਣਾ ਸਾਹਿਬ, ਤੁਸੀਂ ਜਥੇਦਾਰ ਸਾਹਿਬ ਦੀ ਗੱਲ ਕੀਤੀ ਆ ਕਿ ਜਥੇਦਾਰ ਸਾਹਿਬ ਨੇ ਅੱਜ ਅਨਾਊਂਸ ਵੀ ਕੀਤਾ ਉੱਥੇ, ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਜਥੇਦਾਰ ਸਾਹਿਬ ਨੇ ਸਾਰੇ ਮੰਤਰੀ ਇਕੱਠੇ ਕਰ ਲਏ ਸੀਗੇ, ਉਹ ਕਹਿੰਦੇ ਸੀ ਕਿ ਤੁਸੀਂ ਦੱਸੋ ਭਾਈ ਕਿ ਜਿਹੜਾ ਬੇਅਦਬੀ ਵਾਲਾ ਕਾਨੂੰਨ ਬਣਾਇਆ ਇਹਦੇ ਵਿੱਚ ਖਾਮੀਆਂ ਹੈਗੀਆਂ ਨੇ ਬੇਅਦਬੀ ਵਾਲੇ ਕਾਨੂੰਨ ਦੇ ਵਿੱਚ। ਉੱਧਰੋਂ ਦੂਜੀ ਧਿਰ ਇਹ ਕਹਿ ਰਹੀ ਸੀ ਕਿ ਅਸੀਂ ਭਾਈ ਦੇਖੋ ਪਹਿਲਾਂ ਕਿਸੇ ਸਰਕਾਰ ਨੇ ਇਹ ਜ਼ਰੂਰਤ ਨਹੀਂ ਸੀ ਕੀਤੀ, ਅਸੀਂ ਕੀਤੀ ਆ, ਅਸੀਂ ਬੇਅਦਬੀ ਵਾਲਾ ਕਾਨੂੰਨ ਬਣਾਇਆ, ਹੁਣ ਤੁਸੀਂ ਉਹ 'ਤੇ ਵੀ ਸਵਾਲ ਉਠਾ ਰਹੇ ਹੋ, ਅਤੇ ਹੁਣ ਬੇਅਦਬੀ ਦਾ ਦੋਸ਼ੀ ਆ ਉਹਦਾ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ, ਇਹ ਕਿੱਥੋਂ ਦੀ ਘਟਨਾ ਵਾ ਅਤੇ ਤੁਸੀਂ ਕਿੱਦਾਂ ਇਸ ਨੂੰ ਲੈਂਦੇ ਹੋ, ਅਤੇ ਹੁਣ ਉੱਧਰੋਂ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਸਟੇਟਮੈਂਟ ਆਈ ਆ ਜਾਂ ਨਹੀਂ ਆਈ, ਜਾਂ ਹੁਣ ਇੱਧਰੋਂ ਸਰਕਾਰੀ ਤੌਰ 'ਤੇ ਕੀ ਹੋਇਆ ਜੀ?
1: ਬਾਈ ਜੀ ਦੇਖੋ, ਮੈਂ ਨਾ ਸਾਰੇ ਧਾਰਮਿਕ ਗ੍ਰੰਥਾਂ ਦਾ ਬਹੁਤ ਸਤਿਕਾਰ ਕਰਦਾ, ਪਰ ਸਾਰੇ ਹੀ ਕਰਦੇ, ਮੈਂ ਇਕੱਲਾ ਥੋੜੀ ਕਰਦਾ। ਵਿਰਲਾ ਕੌਣ ਕੋਈ ਬੰਦਾ ਹੋਊਗਾ ਜਿਹਦੇ ਮੇਰੇ ਕੋਲ ਦਿਮਾਗ ਦੇ ਵਿੱਚ ਫਰਕ ਹੋਊਗਾ, ਜਿਹੜਾ ਕਿਸੇ ਧਰਮ ਦੇ ਬਾਰੇ ਕੋਈ ਗਲਤ ਟਿੱਪਣੀ ਕਰਦਾ ਹੋਣਾ, ਕਿਉਂਕਿ ਸਾਰੇ ਹੀ ਧਰਮ ਬਹੁਤ ਚੰਗੇ ਆ ਤੇ ਸਾਰੇ ਬੰਦੇ ਚੰਗੇ ਨਹੀਂ ਆ। ਪਰ ਗੱਲ ਅਸਲ ਦੇ ਵਿੱਚ ਇਹ ਆ ਵੀ ਬੇਅਦਬੀ ਦੇ ਮੁੱਦੇ ਦੇ ਉੱਤੇ ਨਾ ਮੈਂ ਕਦੇ ਕਦੇ ਸੋਚਦਾ ਹੁੰਦਾ, ਆਪਾਂ ਸਾਰਿਆਂ ਨੇ ਬੇਅਦਬੀ ਕੀਤੀ ਅਜੇ ਤੱਕ, ਇੱਕ ਵਾਰ ਨੀ ਵਾਰ ਵਾਰ ਕਰਦੇ ਆ। ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ 10 ਰੁਪਏ ਟਿਕਣ ਵਾਲਾ ਮੰਨਿਆ, ਕੀ ਇਹ ਬੇਅਦਬੀ ਨਹੀਂ ਆ? ਕੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਮੱਥਾ ਟੇਕਣ ਵਾਸਤੇ ਆ ਜਾਂ ਕੱਲੇ 10 ਰੁਪਈਆਂ ਵਾਸਤੇ ਆ? ਫਿਰ ਅਸੀਂ ਲਾਲਚੀ ਇੰਨੇ ਆ ਵੀ 10 ਰੁਪਈਆ ਮੱਥਾ ਟੇਕ ਕੇ ਅਰਬ ਰੁਪਈਆ ਮੰਗਦੇ ਆ, ਬਾਬਾ ਜੀ ਆਹ ਵੀ ਕਰਦੇ, ਬਾਬਾ ਜੀ ਉਹ ਵੀ ਕਰਦੇ, ਬਾਬਾ ਜੀ ਆਹ ਵੀ ਕਰਦੇ, ਕਦੇ ਆਪਣੇ ਇਸ ਪਿਤਾ ਨੂੰ ਪੜਿਆ ਹੈ? ਜਦੋਂ ਅਸੀਂ ਪੜ੍ਹੇ ਹੀ ਨਹੀਂ ਤੇ ਬੇਅਦਬੀ ਪੈ ਗਈ ਹੈ? ਜਦੋਂ ਅਸੀਂ ਰੁਮਾਲਾ ਸਾਹਿਬ ਦੇ ਵਿੱਚੋਂ ਬਾਹਰ ਕੱਢ ਕੇ ਉਹਦੇ ਵੱਲ ਝਾਤ ਮਾਰੀ ਹੀ ਨਹੀਂ, ਕਦੇ ਸਾਨੂੰ 5 ਸ਼ਲੋਕਾਂ ਦੇ ਬਾਰੇ ਵੀ ਜਾਣਕਾਰੀ ਨਹੀਂ, ਤਾਂ ਆਪ ਬੇਅਦਬੀ ਕਰਦੇ ਹਾਂ? ਅਸੀਂ ਤਾਂ ਉਹਨੂੰ ਕੋਈ ਇਉਂ ਥੋੜੀ ਆ ਵੀ ਜਿਵੇਂ ਅਸੀਂ ਵਿਚਰਦੇ ਹਾਂ, ਅਸੀਂ ਗੱਲ ਨੂੰ ਸਮਝਦੇ ਨਹੀਂ ਕਿ ਸਮਝਾਉਂਦੇ ਵਾਧਾ ਸਾਡੀ ਪੰਜਾਬੀਆਂ ਦੀ, ਸਾਡੇ ਆਮ ਲੋਕਾਂ ਦੀ, ਆਪਣੇ ਵਰਗਿਆਂ ਦੀ ਸਮੱਸਿਆ ਬਹੁਤ ਵੱਡੀ ਆ। ਇਹ ਵੀ ਬੇਅਦਬੀ ਆ ਵੀ ਅਸੀਂ ਉਹਨੂੰ ਕੱਲਾ ਸਤਿਕਾਰ ਦੀ ਦਾਣ ਨਾਲ ਅਸੀਂ ਉਹਨੂੰ ਪੜਿਆ ਨੀ, ਅਸੀਂ ਉਹਨੂੰ ਵਿਚਾਰਿਆ ਨੀ, ਜ਼ਿੰਦਗੀ ਦੇ ਵਿੱਚ ਲਾਗੂ ਨੀ ਕੀਤਾ। ਪਰ ਅਗਲੀ ਗੱਲ ਇਹ ਜੀ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਪਿੰਡ ਆ, ਇੱਥੋਂ ਦਾ ਇੱਕ ਬੰਦਾ ਮੇਵਾ ਸਿੰਘ ਮੇਰੇ ਖਿਆਲ ਉਹਦਾ ਨਾਂ, ਜੇ ਮੈਂ ਗਲਤ ਨਾ ਹੋਵਾਂ ਤਾਂ, 6 ਸਾਲ ਪਹਿਲਾਂ ਉਹਦੇ ਉੱਤੇ ਦੋਸ਼ ਲੱਗਾ ਸੀ ਬੇਅਦਬੀ ਕਰਨ ਦਾ, ਉਹਨੂੰ ਹੋਈ ਸਜ਼ਾ, ਉਹ ਮੰਨ ਲਓ ਜੇਲ੍ਹ ਦੇ ਵਿੱਚ ਆ, 7 ਮਹੀਨੇ ਪਹਿਲਾਂ ਉਹਨੂੰ ਜ਼ਮਾਨਤ ਮਿਲੀ ਆ, ਉਹ ਆਪਦੇ ਘਰ ਦੇ ਵਿੱਚ ਪਿਆ, ਰਾਤ ਦੇ ਵੇਲੇ ਕੋਈ ਮੂੰਹ ਬੰਨ ਕੇ ਆਏ ਬੰਦੇ, ਉਹਨਾਂ ਨੇ ਉਹਦੀ ਧੌਣ ਵੱਢ ਤੀ ਤੇ ਫਰਾਰ ਹੋ ਗਏ ਆ, ਤੇ ਹੁਣ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਆ ਕਿ ਇਹ ਕਿਵੇਂ ਕੁਝ ਕੀਤਾ ਹੋਇਆ ਜੀ।
0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਸਵਰਨ ਸਿੰਘ ਟਹਿਣਾ ਸਾਹਿਬ ਸਰ ਨਾਲ ਜਿਹੜੀਆਂ ਇਹ ਖਬਰਾਂ ਨੇ ਉਹ ਪੰਜਾਬ ਦੀ ਧਰਤੀ ਤੋਂ ਦੇ ਰਹੇ ਆ, ਅਤੇ ਨਾਲ ਦੀ ਨਾਲ ਦੱਸਦੇ ਆ ਕਿ ਇਸ ਹਫ਼ਤੇ ਲਾਈਵ ਔਨ ਲੋਕੇਸ਼ਨ ਬਾਈ ਜੀ ਸਾਡਾ ਹੁਣ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ, ਅਤੇ ਉਹਨਾਂ ਦੀ ਜਿਹੜੀ ਇੱਕ ਸਾਲ ਹੋ ਗਿਆ ਉਹਨਾਂ ਦਾ ਜੀ ਇਹ ਓਪਨ ਕੀਤੇ ਨੂੰ, ਸੋ ਉਸ 'ਤੇ ਬਹੁਤ ਵੱਡੀ ਸੇਲ ਆ ਜਿਹੜੀ ਗ੍ਰੈਂਡ ਫਰਨੀਚਰ 'ਤੇ ਲੱਗਣ ਜਾ ਰਹੀ ਹੈ। DLK ਸੈਪਟਿਕ ਸਰਵਿਸ, ਜੇਕਰ ਤੁਸੀਂ ਸੈਪਟਿਕ ਟੈਂਕ ਲਗਵਾਉਣਾ ਚਾਹੁੰਦੇ ਹੋ ਤਾਂ DLK ਸੈਪਟਿਕ ਸਰਵਿਸ 'ਤੇ ਤੁਸੀਂ ਜ਼ਰੂਰ ਸੰਪਰਕ ਕਰ ਲੈਣਾ, ਉੱਥੋਂ ਤੁਹਾਨੂੰ ਬਹੁਤ ਵਧੀਆ ਰੇਟ 'ਤੇ ਸੈਪਟਿਕ ਟੈਂਕ ਲਾ ਕੇ ਦੇਣਗੇ। 905-584-2261 'ਤੇ ਗੱਲਬਾਤ ਕਰ ਸਕਦੇ ਹੋ। ਦੁਆਬਾ ਟੂਰ ਐਂਡ ਟਰੈਵਲ ਵਾਲੇ ਕੱਲ੍ਹ ਟਿਕਟਾਂ ਦਾ ਰੇਟ ਆ ਜਿਹੜਾ ਉਹ ਦੱਸ ਕੇ ਗਏ ਸੀ, ਬੜਾ ਕਮਾਲ ਸੀ। ਸੋ ਤੁਸੀਂ ਜੇਕਰ ਇੰਡੀਆ ਨੂੰ ਜਾਣਾ ਚਾਹੁੰਦੇ ਹੋ ਤਾਂ ਦੁਆਬਾ ਟੂਰ ਐਂਡ ਟਰੈਵਲ ਵਾਲਿਆਂ ਨਾਲ ਸੰਪਰਕ ਕਰ ਲੈਣਾ, 905-600-73-1400 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, 905-600-73-1400। ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਟਹਿਣਾ ਸਾਹਿਬ ਵੱਲ ਅਗਲੀ ਖਬਰ ਵੱਲ ਝਾਤ ਮਾਰਾਂਗੇ। ਟਹਿਣਾ ਸਾਹਿਬ, ਜਿੱਥੇ ਅਸੀਂ ਖਬਰਾਂ 'ਤੇ ਝਾਤ ਪਾ ਰਹੇ ਹਾਂ, ਉੱਥੇ ਇੱਕ ਚੀਜ਼ ਮੈਨੂੰ ਦੱਸਿਓ ਕਿ ਜਿਹੜੀ ਹੁਣ ਮੰਤਰੀ ਨੇ, ਇਹਨਾਂ ਨੇ ਵੋਟਾਂ ਦੇ ਵਿੱਚ ਵੀ ਹਰ ਥਾਂ 'ਤੇ ਅਲੱਗ ਅਲੱਗ ਥਾਵਾਂ 'ਤੇ ਭਾਸ਼ਣ ਦੇਣੇ ਹੁੰਦੇ ਆ, ਹਰੇਕ ਬੰਦਾ ਕਹਿੰਦਾ ਕਿ ਮੇਰਾ ਅੱਜ ਫਲਾਣੀ ਥਾਂ 'ਤੇ ਭਾਸ਼ਣ, ਜਾਂ ਬਹੁਤੀ ਵਾਰੀ ਅਸੀਂ ਕਹਿੰਦੇ ਹਾਂ ਕਿ ਅਸੀਂ ਅੱਜ ਫਲਾਣੇ ਮੰਤਰੀ ਦਾ ਭਾਸ਼ਣ ਸੁਣਨ ਗਏ ਸੀ ਜਾਂ ਭਾਸ਼ਣ ਸੁਣਨ ਚੱਲੇ ਹਾਂ। ਮੈਂ ਪੜ੍ਹ ਰਿਹਾ ਸੀ ਇੱਕ ਬੜੀ ਕਮਾਲ ਦੀ ਗੱਲ ਸੀ, ਉਹ ਕਹਿੰਦਾ ਜਿੱਥੇ ਸੰਵਾਦ ਹੋਵੇ ਉਹਦੇ ਵਰਗੀ ਰੇਸ ਨਹੀਂ, ਜੇ ਸੰਵਾਦ ਨਾ ਹੋਵੇ ਤਾਂ ਗੱਲਬਾਤ ਕਰ ਲੈਣੀ ਚਾਹੀਦੀ ਹੈ, ਜੇ ਗੱਲਬਾਤ ਜਿੱਥੇ ਸੰਵਾਦ ਨਹੀਂ ਹੈ ਉੱਥੇ ਫਿਰ ਗੱਲਬਾਤ ਹੋ ਸਕਦੀ ਹੈ, ਜਿੱਥੇ ਗੱਲਬਾਤ ਵੀ ਨਹੀਂ ਹੁੰਦੀ ਉੱਥੇ

0: ਫਿਰ ਬਹਿਸ ਹੋ ਸਕਦੀ ਹੈ, ਜਿੱਥੇ ਬਹਿਸ ਵੀ ਨਹੀਂ ਹੁੰਦੀ ਉੱਥੇ ਫਿਰ ਭਾਸ਼ਣ ਹੁੰਦਾ। ਹੁਣ ਬਹੁਤੇ ਲੋਕ ਭਾਸ਼ਣ ਸੁਣ ਜਾਂਦੇ ਆ, ਬਹਿਸ ਸੁਣ ਜਾਂਦੇ ਆ, ਜਾਂ ਸੰਵਾਦ ਜਾਂ ਗੱਲਬਾਤ। ਅਤੇ ਬਹੁਤੇ ਮੰਤਰੀ ਵੀ ਕੀ ਆ, ਉਹ ਭਾਸ਼ਣ ਦਿੰਦੇ ਆ, ਸੰਵਾਦ ਕਰਦੇ ਆ, ਗੱਲਬਾਤ ਕਰਦੇ ਆ, ਜਾਂ ਫਿਰ ਬਹਿਸ ਕਰਦੇ ਆ। ਜੀ ਤੁਸੀਂ ਕਿਵੇਂ ਲੈਂਦੇ ਹੋ?
1: ਦੇਖੋ ਬਾਈ ਜੀ, ਲੋਕ ਨਾ ਸਮਝਣ ਦੀ ਥਾਂ ਦੇ ਉੱਤੇ ਸਮਝਾਉਣ ਲਈ ਸਾਰਾ ਕੁਝ ਹੀ ਕਰਦੇ ਆ, ਕੋਈ ਇੱਕ ਤਰੀਕਾ ਨਹੀਂ ਅਪਣਾਉਂਦੇ। ਬੰਦੇ 'ਚ ਬੰਦਾ ਵੱਜਦਾ ਵੀ ਮੇਰੀ ਗੱਲ ਸੁਣ ਤੇ ਮੇਰੀ ਗੱਲ ਮੰਨ, ਮੈਂ ਹੀ ਸਾਰਾ ਕੁਝ ਸਹੀ ਕਰਦਾ। ਅਸਲ ਦੇ ਵਿੱਚ ਜਿੰਨੀ ਦੇਰ ਤੱਕ ਬੰਦਾ ਇਹ ਨਾ ਸਮਝੂਗਾ ਕਿ ਮੈਨੂੰ ਗਿਆਨ ਦੀ ਕਮੀ ਆ, ਉਨੀ ਦੇਰ ਤੱਕ ਗਿਆਨ ਆ ਕਿਵੇਂ ਜਾਊਗਾ? ਇੱਥੇ ਸਾਡੀ ਸਮੱਸਿਆ ਇਹ ਆ ਵੀ ਸਾਨੂੰ ਸਾਰਾ ਕੁਝ ਹੀ ਆਉਂਦਾ ਪਰ ਸਾਨੂੰ ਆਉਂਦਾ ਕੁਝ ਵੀ ਨਹੀਂ। ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਮੰਨਦੇ ਵੀ ਭਾਈ ਸਾਡੇ ਵਿੱਚ ਆਹ ਕਮੀ ਹੈ, ਉਨੀ ਦੇਰ ਤੱਕ ਸੁਧਾਰ ਦੀ ਗੁੰਜਾਇਸ਼ ਹੀ ਕੋਈ ਨਹੀਂ। ਤੇ ਇਹੀ ਕਾਰਨ ਆ ਵੀ ਆਪਾਂ ਲੜੀ ਜਾਂਦੇ ਭਿੜੀ ਜਾਂਦੇ, ਮਸਲੇ ਦੇ ਉੱਡੇ ਦੇ ਉੱਡੇ ਹੀ ਆ। ਸੋ ਗਾਂਧੀ ਜੀ ਤੇ ਬਹਿਸ ਵਾਲੀ ਥਾਂ ਦੇ ਉੱਤੇ ਉਹ ਜਿਵੇਂ ਕਹਿੰਦੇ ਨਾ ਵੀ ਇੱਕ ਮੈਂ ਰਿਪੋਰਟ ਪੜ੍ਹੀ ਸੀ, ਇੱਕ ਜਿਹੜੇ ਵਿਚਾਰ ਸਾਂਝਾ ਕੀਤਾ ਸੀਗਾ ਕਿ ਇਹ ਜਿਹੜਾ ਜੇ ਦੋ ਬੰਦੇ ਇਹਦੇ ਜਿਹੜੇ ਜੇਕਰ ਤੁਹਾਡੇ ਨਾਲ ਕੋਈ ਬਹਿਸ ਕਰ ਰਿਹਾ ਤੇ ਜੇ ਤੁਸੀਂ ਵੀ ਉਹਦੇ ਨਾਲ ਬਹਿਸ ਕਰਨ ਲੱਗ ਪੈਂਦੇ ਆ ਤਾਂ ਜਿਹੜਾ ਸਾਹਮਣੇ ਬੈਠਾ ਉਹਦੇ ਲਈ ਬੜੀ ਕਨਫਿਊਜ਼ਨ ਪੈਦਾ ਹੁੰਦੀ ਵੀ ਦੋਵਾਂ ਦੇ ਵਿੱਚੋਂ ਮੂਰਖ ਕਿਹਨੂੰ ਮੰਨਾਂ। ਜੇ ਕੋਈ ਬੰਦਾ ਬਹਿਸ ਕਰਦਾ ਉਹਦੇ ਨਾਲ ਬਹਿਸ ਨਾ ਕਰੋ, ਉਹ ਤਾਂ ਜਮਾ ਹੀ ਬਹਿਸ ਵਾਸਤੇ ਆ, ਉਹਨੇ ਤਾਂ ਆਪਦੇ ਆਪ ਨੂੰ ਸਹੀ ਸਾਬਤ ਕਰਨਾ। ਪਰ ਜੇ ਤੁਸੀਂ ਵੀ ਉਸ ਬਹਿਸ ਦੇ ਵਿੱਚ ਪੈ ਜਾਂਦੇ ਆ ਤੇ ਫਿਰ ਸਾਹਮਣੇ ਵਾਲਾ ਕੀ ਸਿੱਟਾ ਕੱਢੂਗਾ ਵੀ ਦੋਵਾਂ ਦੇ ਵਿੱਚੋਂ ਸਿਰੇ ਦਾ ਮੂਰਖ ਕਿਹੜਾ ਜੀ?
0: ਗੱਲ ਇਹੀ ਆ ਕਿ ਇਹ ਸਮਝੋ ਵੀ ਜੇ ਬੰਦਾ ਕੋਈ ਚੁੱਪ ਬੈਠਾ, ਉਹ ਚੁੱਪ ਹੋ ਕੇ ਵੀ ਕਈ ਵਾਰ ਚੁੱਪ ਨਹੀਂ ਹੁੰਦਾ, ਅਤੇ ਕਈ ਵਾਰ ਬੰਦਾ ਬੋਲ ਕੇ ਵੀ ਬਹੁਤ ਵਾਰ ਚੁੱਪ ਵਾਲੀ ਗੱਲ ਕਰ ਜਾਂਦਾ ਕਿ ਉਹਨੇ ਉਨਾ ਕੁ ਸੁਥਰਾ ਬੋਲਣਾ, ਉਨਾ ਕੁ ਸਾਫ਼ ਬੋਲਣਾ ਕਿ ਦੂਜਿਆਂ ਨੂੰ ਵੀ ਚੁੱਪ ਕਰਾ ਦੇਣਾ। ਕਈ ਵਾਰ ਬੰਦਾ ਬੈਠਾ ਚੁੱਪ ਹੋਵੇ ਪਰ ਉਹਦੀਆਂ ਅੱਖਾਂ ਬੋਲ ਰਹੀਆਂ ਹੁੰਦੀਆਂ ਨੇ, ਉਹਦੇ ਹੱਥ ਬੋਲ ਰਹੇ ਹੁੰਦੇ ਆ, ਉਹਦੀਆਂ ਗੱਲਾਂ ਬੋਲ ਰਹੀਆਂ ਹੁੰਦੀਆਂ, ਅਤੇ ਦੂਜੇ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਇਹ ਮੂਰਖ ਬਣ ਰਿਹਾ ਜਾਂ ਬਣਾ ਰਿਹਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਗਲੀ ਗੱਲਬਾਤ ਕਰਾਂਗੇ ਕਿ ਫਰੀਦਕੋਟ ਦੇ ਮੈਡੀਕਲ ਕਾਲਜ ਦੀ ਖਬਰ ਪਹੁੰਚਦੀ ਆ ਕਿ ਮਰੀਜ਼ ਦੀ ਮੌਤ ਹੋ ਜਾਂਦੀ ਆ ਤੇ ਉੱਥੇ ਉਹਦੀ ਜਿਹੜੀ ਲਾਸ਼ ਆ ਉਹਨੂੰ ਬਾਹਰ ਸੁੱਟ ਦਿੱਤਾ ਜਾਂਦਾ, ਇਹ ਕੀ ਕਾਰਨ ਹੈ, ਕੀ ਗੱਲਬਾਤ ਹੋਈ ਟਾਣਾ ਸਾਹਿਬ?
1: ਇਹ ਤਾਂ ਬਾਈ ਜੀ ਬਹੁਤ ਦੁਖਦਾਈ ਖਬਰ ਆਈ ਆ, ਮੈਂ ਖੁਦ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਆਹ ਕੁਝ ਕੀ ਹੋ ਗਿਆ, ਕਿਉਂਕਿ ਅਸੀਂ ਖਬਰਾਂ ਆਮ ਤੌਰ ਤੇ ਪੜ੍ਹਦੇ ਹੁੰਦੇ ਵੀ ਫਲਾਣੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਮੈਨੇਜਮੈਂਟ ਕਹਿੰਦੀ ਵੀ ਪਹਿਲਾਂ ਪੂਰੇ ਪੈਸੇ ਲੈ ਕੇ ਆਓ, ਡੈਡ ਬੋਡੀ ਫੇਰ ਦੇਵਾਂਗੇ। ਪਰ ਇੱਥੇ ਤਾਂ ਡੈਡ ਬੋਡੀ ਬਾਹਰ ਕੱਢ ਕੇ ਹਸਪਤਾਲ ਚੋਂ ਇਉਂ ਸੁੱਟ ਦਿੱਤੀ ਗਈ ਹੈ ਜਿਵੇਂ ਕਿ ਉਹ ਮੂਰਖ ਜਿਹੇ ਲੋਕ ਤੇ ਕੂੜੇ ਵਾਲਾ ਲਿਫਾਫਾ ਕੱਢ ਕੇ ਬਾਹਰ ਮਾਰਦੇ ਹੁੰਦੇ ਵੀ ਘਰ ਦੇ ਵਿੱਚੋਂ ਬਾਹਰ ਗੰਦ ਨਿਕਲੇ, ਇਹ ਤਾਂ ਕੂੜੇ ਵਾਲਾ ਲਿਫਾਫਾ ਸਮਝ ਕੇ ਬਾਹਰ ਸੁੱਟਤੀ ਡੈਡ ਬੋਡੀ। ਫਰੀਦਕੋਟ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਬੜਾ ਵੱਡਾ, ਬੜੇ ਲੋਕਾਂ ਨੂੰ ਜਾਣਾ ਪੈਂਦਾ, ਮਰੀਜ਼ ਉੱਥੇ ਬਹੁਤ ਵੱਡੀ ਗਿਣਤੀ ਜਾਂਦੇ ਆ। ਪਰ ਦੋਸ਼ ਇਹ ਲੱਗੇ ਆ ਵੀ ਇੱਥੇ ਇੱਕ ਬੰਦਾ ਜਿਹਦਾ ਕਿ ਪਿਛਲੇ ਹਫ਼ਤੇ ਆ ਐਕਸੀਡੈਂਟ ਹੋ ਗਿਆ ਤੇ ਉਹ 108 ਨੰਬਰ ਦੇ ਉੱਤੇ ਫੋਨ ਕੀਤਾ ਤੇ ਐਂਬੂਲੈਂਸ ਆ ਕੇ ਲੈ ਗਈ ਤੇ ਇੱਥੇ ਉਹਦਾ ਇਲਾਜ ਸ਼ੁਰੂ ਹੋਇਆ। ਉਹ ਬੰਦਾ ਲਵਾਰਸ ਆ, ਮਤਲਬ ਉਹਦਾ ਪਤਾ ਕੋਈ ਨੀ ਵੀ ਉਹਦਾ ਪਿਛੋਕੜ ਕੀ ਆ, ਕੌਣ ਆ ਇਹ। ਉਹਦੀ ਹੋ ਗਈ ਜੀ ਇਲਾਜ ਦੌਰਾਨ ਮੌਤ। ਚਾਹੀਦਾ ਤਾਂ ਨਿਯਮਾਂ ਮੁਤਾਬਕ ਇਹ ਆ ਵੀ ਜੇਕਰ ਉਹ ਬੰਦੇ ਦੀ ਮੌਤ ਹੋ ਗਈ ਆ ਉਹਦੀ ਡੈਡ ਬੋਡੀ ਨੂੰ ਮੋਰਚਰੀ ਚ ਰੱਖਿਆ ਜਾਵੇ, ਜੇ 72 ਘੰਟੇ ਦੇ ਵਿੱਚ ਵੀ ਕੋਈ ਸ਼ਨਾਖਤ ਕਰਨ ਨਹੀਂ ਆਉਂਦਾ ਤੇ ਫਿਰ ਉਹਨੂੰ ਲਵਾਰਸ ਸਮਝ ਕੇ ਸੰਸਕਾਰ ਕੀਤਾ ਜਾਵੇ। ਪਰ ਇੱਧਰ ਇਹਦੀ ਮੌਤ ਹੋਈ ਆ, ਇਹਨੂੰ ਮੋਰਚਰੀ ਦੇ ਵਿੱਚ ਰੱਖਣ ਦੀ ਥਾਂ ਦੇ ਉੱਤੇ ਕੱਢ ਕੇ ਪਾਰਕ ਦੇ ਵਿੱਚ ਬਾਹਰ ਸੁੱਟਤਾ ਉਹਨੂੰ ਤੇ ਲੋਕਾਂ ਨੇ ਦੇਖ ਲਿਆ ਤੇ ਉਸ ਤੋਂ ਬਾਅਦ ਖਬਰ ਬਣ ਗਈ ਤੇ ਹੁਣ ਜਿਹੜਾ ਇਸ ਵਾਰਡ ਦਾ ਇੰਚਾਰਜ ਆ ਉਹਨੂੰ ਸਸਪੈਂਡ ਕੀਤਾ ਗਿਆ, ਕਮੇਟੀ ਬਣਾਈ ਗਈ। ਮਤਲਬ ਨਿਰਦਈ ਪੁਣੇ ਦਾ ਇਹ ਸਿਖਰ ਆ ਵੀ ਆਹ ਕੁਝ ਵੀ ਪੰਜਾਬ ਦੇ ਵਿੱਚ ਹੁੰਦਾ ਜੀ।
0: ਟਾਣਾ ਸਾਹਿਬ ਅੱਗੇ ਕੋਈ ਟਾਈਮ ਸੀ, ਹੁਣ ਵੀ ਹੈਗਾ ਕਿ ਲੋਕ ਡਾਕਟਰਾਂ ਨੂੰ ਦੂਜਾ ਰੱਬ ਕਹਿੰਦੇ ਆ ਕਿ ਭਾਈ ਦੂਜਾ ਰੱਬ ਹੁੰਦੇ ਆ ਇਹਨਾਂ ਦੇ, ਤਾਂ ਤੁਸੀਂ ਰੱਬ ਦੀ ਪੂਜਾ ਕਰਦੇ ਹੋ, ਦੂਜਾ ਰੱਬ ਡਾਕਟਰਾਂ ਨੂੰ ਕਹਿੰਦੇ ਕਿ ਇਹ ਜਾਨ ਬਚਾ ਦਿੰਦੇ ਆ ਕਈ ਵਾਰ ਬੰਦੇ ਦੀ, ਪਰ ਜਦੋਂ ਜਿੱਥੇ ਤੁਸੀਂ ਦੂਜਾ ਰੱਬ ਜੀ ਨੂੰ ਕਹਿੰਦੇ ਹੋ ਉੱਥੋਂ ਦੇ ਹਾਲਾਤ ਐਸੇ ਬਣ ਜਾਣ ਕਿ ਤੁਸੀਂ ਉਸ ਲਾਸ਼ ਨੂੰ ਇਸ ਤਰੀਕੇ ਨਾਲ ਰੋਲ ਦਵੋ, ਬੰਦੇ ਨੂੰ ਉਹਦੀ ਮਿੱਟੀ ਨੂੰ ਇਸ ਤਰੀਕੇ ਨਾਲ ਮਿੱਟੀ ਮਿੱਟੀ ਕਰ ਦਵੋ, ਤਾਂ ਫਿਰ ਮੈਨੂੰ ਲੱਗਦਾ ਕਿ ਸੱਚੀ ਇਸ ਤੋਂ ਦੁਖਦਾਈ ਖਬਰ ਹੋਰ ਹੋ ਵੀ ਕੀ ਸਕਦੀ ਹੈ। ਸੋ ਅੱਛਾ, ਇੱਕ ਘਰ ਦੀ ਛੱਤ ਡਿੱਗੀ ਆ, ਮਾਂ ਦੀ ਤੇ ਪੁੱਤ ਦੀ ਮੌਤ ਹੋਈ ਆ, ਦੋ ਧੀਆਂ ਜ਼ਖਮੀ ਹੋਈਆਂ, ਇਹ ਕਿੱਥੋਂ ਦੀ ਹੈਗੀ ਖਬਰ ਟਾਣਾ ਸਾਹਿਬ?
1: ਇਹ ਬਾਈ ਜੀ ਖਬਰ ਆਈ ਆ ਇਧਰੋਂ ਬਠਿੰਡੇ ਵੱਲੋਂ ਤੇ ਬੜੇ ਦੁੱਖ ਦੀ ਖਬਰ ਆਈ ਹੈ ਜੀ। ਇਹਦੇ ਵਿੱਚ ਦੇ ਕਹਿੜੀਏ ਵੀ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਹੈ ਤੋਂ ਸੀ ਹੋ ਗਏ ਦੋ ਜਾਣੇ। ਅਸਲ ਦੇ ਵਿੱਚ ਇੱਥੇ ਛੱਤ ਡਿੱਗੀ ਆ, ਤਲਵੰਡੀ ਸਾਬੋ ਦੀ ਖਬਰ ਆ ਬਠਿੰਡੇ ਦੇ ਵੱਲ। ਇੱਥੇ ਰਾਤ ਨੂੰ ਸੁੱਤਾ ਪਿਆ ਟੱਬਰ ਤੇ ਘਰ ਦੀ ਛੱਤ ਡਿੱਗ ਪਈ ਆ, ਉਹਦੇ ਵਿੱਚ ਮਾਂ ਤੇ ਪੁੱਤ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਦੋ ਕੁੜੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ ਜਿਹੜੀਆਂ ਬਠਿੰਡੇ ਦੇ ਏਮਜ਼ ਦੇ ਵਿੱਚ ਭਰਤੀ ਕਰਵਾਈਆਂ ਗਈਆਂ। ਸੋ ਜਿਹੜਾ ਬੰਦਾ ਇਸ ਘਰ ਦਾ ਮਾਲਕ ਧਰਮ ਸਿੰਘ, ਪਤਾ ਲੱਗਾ ਜੀ ਉਹ ਸੀਵਰੇਜ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ, ਸੀਵਰੇਜ ਦਾ ਕੰਮ ਕਰਦਾ। ਗਰੀਬ ਬੰਦਾ ਘਰ ਦੀ ਛੱਤ ਡਿੱਗ ਪਈ ਆ, ਧਨਵਾਲੀ ਵੀਰਪਾਲ ਕੌਰ ਉਮਰ 40 ਸਾਲ ਤੇ ਪੁੱਤ ਅਰਸ਼ਦੀਪ ਸਿੰਘ ਉਮਰ 14 ਸਾਲ, ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ। ਇੱਕ ਧੀ ਹੈਗੀ ਜੀ ਸਨਮਪ੍ਰੀਤ ਕੌਰ ਤੇ ਦੂਜੀ ਹੈਗੀ ਖੁਸ਼ਪ੍ਰੀਤ, ਇਹ ਦੋਵੇਂ ਗੰਭੀਰ ਜ਼ਖਮੀ ਹੈਗੀਆਂ ਜੀ।
0: ਪਰਮਾਤਮਾ ਤੰਦਰੁਸਤੀ ਬਖਸ਼ੇ ਜੀ ਇਹਨਾਂ ਨੂੰ, ਸੋ ਜਲਦੀ ਘਰ ਠੀਕ ਹੋ ਕੇ ਆਉਣ ਇਹ ਜਿਹੜੀਆਂ ਦੋ ਧੀਆਂ ਨੇ। ਅਤੇ ਟਿਣਾ ਸਾਹਿਬ ਜਾਂਦੇ ਜਾਂਦੇ ਇੱਕ ਖਬਰ ਬਸ ਤੁਸੀਂ ਅਪਡੇਟ ਕਰ ਦਿਓ ਰਾਜਾ ਬੜਿੰਗ ਹੋਣਾ ਦੀ, ਕਿ ਰਾਜਾ ਬੜਿੰਗ ਹੋਣਾ ਦੀ ਅੱਗੇ ਉਹ ਬੜੀਆਂ ਉਹਨਾਂ ਦੀਆਂ ਬੜੀਆਂ ਮੀਮਸ ਵਗੈਰਾ ਬਣੀਆਂ ਸੀਗੀਆਂ, ਉਹ ਚੱਕ ਲਿਓ ਝਾੜੂ, ਉਹ ਕਹਿੰਦਾ ਚੱਕ ਲਿਆ ਜੀ, ਉਹ ਕਹਿੰਦਾ ਰੱਖ ਦਿਓ ਝਾੜੂ, ਉਹ ਕਹਿੰਦਾ ਰੱਖਤਾ ਜੀ, ਕਹਿੰਦਾ ਸੁੱਟ ਦਿਓ ਝਾੜੂ, ਕਹਿੰਦਾ ਯਾਰ ਇੱਕ ਚੀਜ਼ ਦੱਸੋ ਤੁਸੀਂ, ਉਹ ਕਦੇ 12-5 ਵਾਲੀ ਗੱਲਬਾਤ ਕਦੇ ਕੁਛ ਕਦੇ ਕੁਛ, ਹੁਣ ਅਸਤੀਫੇ ਦੀ ਖਬਰ ਆ ਰਹੀ ਹੈ, ਉਹ ਸੱਚੀ ਦੇ ਸਕਦੇ ਆ ਅਸਤੀਫਾ ਕਿ ਉਹ ਕਹਿੰਦੇ ਨਹੀਂ ਮੈਂ ਨਹੀਂ ਮੰਨਦਾ ਹੈਗਾ, ਮੈਂ ਨਹੀਂ ਦਿੰਦਾ, ਫਿਰ ਕੀ ਕਰ ਲਓ ਕੀ ਕਰ ਦਿਓ, ਕੀ ਗੱਲਬਾਤ ਆ ਦੱਸੋ ਥੋੜ੍ਹੀ
1: ਜੀ। ਬਾਈ ਜੀ ਰਾਹੁਲ ਗਾਂਧੀ ਅੱਜ ਵਿਦੇਸ਼ ਦੇ ਵਿੱਚੋਂ ਵਾਪਸ ਮੁੜੇ ਆਏ ਆ, ਆਉਣ ਸਾਰ ਉਹਨਾਂ ਨੇ ਮਲਕਾਰਜਨ ਖੜਗੇ ਦੇ ਘਰ ਦੇ ਵਿੱਚ ਜਾ ਕੇ ਮੀਟਿੰਗ ਕੀਤੀ ਆ, ਪੰਜਾਬ ਦੇ ਹਾਲਾਤ ਤੇ ਚਰਚਾ ਹੋਈ ਆ, ਬਘੇਲ ਨੂੰ ਵੀ ਕੱਲ ਨੂੰ ਬੁਲਾਇਆ ਗਿਆ, ਬੁੱਧਵਾਰ ਨੂੰ ਜਾਣੀ ਕਿ ਉਹ ਉੱਥੇ ਬੁਲਾਏ ਗਏ ਆ। ਉਹ ਹੁਣ ਚੰਨੀ ਤੇ ਰੰਧਾਵੇ ਨੂੰ ਵੀ ਗੁੱਸੇ ਨਹੀਂ ਕਰ ਸਕਦੇ, ਰਾਜਾ ਬੜਿੰਗ ਨੂੰ ਵੀ ਨਹੀਂ ਗੁੱਸੇ ਕਰ ਸਕਦੇ, ਮੰਨਿਆ ਜਾ ਰਿਹਾ ਕਨਸੋਹਾਂ ਹਾਲੇ ਕਨਫਰਮ ਨਹੀਂ ਹੈਗਾ ਵੀ ਸ਼ਾਇਦ ਰਾਜਾ ਬੜਿੰਗ ਨੂੰ ਅਸਤੀਫਾ ਦੇਣ ਵਾਸਤੇ ਕਿਹਾ ਗਿਆ, ਪ੍ਰਧਾਨਗੀ ਪਤਾ ਨਹੀਂ ਕਿਹਨੂੰ ਮਿਲਣੀ ਹੈ, ਪਰ ਰਾਜਾ ਬੜਿੰਗ ਨੂੰ ਅਸਤੀਫਾ ਦੇਣ ਵਾਸਤੇ ਕਿਹਾ ਗਿਆ, ਕਿਉਂਕਿ ਚੰਨੀ ਰੰਧਾਵਾ ਕਹਿ ਚੁੱਕਿਆ ਵੀ ਅਸੀਂ 27 ਦੀ ਚੋਣ ਰਾਜੇ ਬੜਿੰਗ ਦੀ ਅਗਵਾਈ ਦੇ ਵਿੱਚ ਬਿਲਕੁਲ ਨਹੀਂ ਲੜਨੀ ਜੀ।
0: ਦੇਖੋ ਅੱਗੇ ਅੱਗੇ ਹੋਤਾ ਹੈ ਕਿਆ। ਟਾਣਾ ਸਾਹਿਬ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਜਿੱਥੇ ਧਾਲੀਵਾਲ ਸਾਹਿਬ ਵੀ ਸਾਡੇ ਸਟੂਡ ਦੇ ਵਿੱਚ ਬੈਠੇ, ਧਾਲੀਵਾਲ ਸਾਹਿਬ ਕਿਵੇਂ ਪਾਉਂਦੇ ਪਟਾਕੇ?
2: ਪਾਉਂਦੇ ਪਾਉਂਦੇ ਪੂਰੇ ਪੂਰੇ ਪਾਉਂਦੇ ਆ ਜੀ ਪਟਾਕੇ,
0: ਉਹ ਮਤਲਬ ਕੁਝ ਸਮੁੰਦਰ ਬੰਦ ਕਰਨ ਵਾਲੀ ਗੱਲ ਹੁੰਦੀ ਹੈ,
2: ਪੂਰਾ ਕੈੜਾ ਹੋ ਕੇ ਖਬਰਾਂ ਦਿੰਦੇ ਆ,
0: ਅੰਦਾਜ਼ੇ ਬਿਆਨ ਉਹਨਾਂ ਦਾ ਕਮਾਲ। ਮੇਰੇ ਕੋਲ ਉੱਥੇ ਰਾਤ ਦੇ ਕਾਫੀ, ਹੁਣ ਤਾਂ 1:30-2 ਵਜੇ ਹੋਣੇ ਆ,
2: 2 ਵਜੇ ਹੋਣੇ ਆ, ਇੰਨੀ ਐਨਰਜੀ ਦੇ ਵਿੱਚ ਨਿਊਜ਼ ਦੇਣੀ, ਇਧਰਲੇ ਕੰਟਰੀਆਂ ਦੇ ਵਿੱਚ ਬੈਲੈਂਸ ਦੇਣੀ, ਬਹੁਤ ਵਧੀਆ ਗੱਲ ਆ
0: ਬਿਲਕੁਲ। ਸੋ ਸਾਡੇ ਨਾਲ ਅੱਛਾ ਗੀਤ ਦੀ ਗੀਤ ਸੰਗੀਤ ਦੀ ਮਹਿਫਲ, ਆਪਾਂ ਕਿਹੜਾ ਗੀਤ ਲਾਉਣਾ ਪਹਿਲਾਂ ਇਹ ਆਪਾਂ ਇਹਨਾਂ ਨੂੰ ਪੁੱਛਦੇ ਹਾਂ, ਤੁਸੀਂ ਦੱਸੋ ਬਾਈ ਕਿਹੜਾ ਲਾਈਏ ਪਹਿਲਾਂ?
2: ਰਿਜਕ ਵਾਲਾ ਹੀ ਲਾਓ, ਰਿਜਕ ਨੂੰ ਸਾਰੇ ਜਾਂਦੇ ਆ।
0: ਹਾਂ, ਇੰਡੀਆ ਦੀ ਗੱਲਬਾਤ ਆਪਾਂ ਕਰਕੇ ਹਟੇ ਆ, ਫਿਰ ਉਹੀ ਲਾਉਣਾ ਬਣਦਾ ਹੈ ਨਾ, ਰਿਜਕ ਵਾਲਾ ਗੀਤ ਆ ਜਿਹੜਾ, ਤੁਸੀਂ ਰਿਜਕ ਵਾਲਾ ਗੀਤ ਕੱਢ ਕੇ ਦੇਖੋ ਜੀ ਕਿੱਥੇ ਹੈਗਾ। ਅਤੇ ਉਸ ਤੋਂ ਪਹਿਲਾਂ ਨਾਗਪਾਲ ਸਾਹਿਬ ਸਾਡੇ ਨਾਲ ਆ ਗਏ ਆ, ਅਤੇ ਇਹਨਾਂ ਦਾ ਸੁਨੇਹਾ ਲੈ ਲਈਏ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਬਹੁਤ ਬਹੁਤ ਧੰਨਵਾਦ ਨਾਗਪਾਲ ਸਾਹਿਬ, ਥੈਂਕ ਯੂ ਵੈਰੀ ਮੱਚ। ਤੇ ਤੁਸੀਂ ਵੀ ਅੱਛੀ ਖਬਰ ਇਹ ਦੇ ਦਿਓ ਕਿ ਹੁਣ ਭਾਈ ਜਿਹੜੇ ਜਿਹਨਾਂ ਨੇ ਐਡਮਿਸ਼ਨ ਲੈ ਲਈ ਠੀਕ ਆ, ਜਿਹੜੇ ਰਹਿੰਦੇ ਆ ਕਿਤੇ ਰਹਿੰਦੇ ਰਹਿ ਨਾ ਜਾਇਓ, ਦਿਓ ਕਰਾਂ ਖਬਰ ਥੋੜੀ ਜੀ।
3: ਬਿਲਕੁਲ ਜੀ, ਯਹੀ ਵੀਕ ਰਹਿ ਗਿਆ ਹੈ, ਇਸਕੇ ਬਾਅਦ ਗ੍ਰਾਂਟਸ ਕਾ ਵਰਡ ਆਪ ਹਮਸੇ ਨਹੀਂ ਸੁਣੇਂਗੇ, ਕਿਉਂਕਿ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਲੋਨ ਆਏਗਾ ਇਸਕੇ ਬਾਅਦ ਜੋ ਜੁਆਇਨ ਕਰੇਂਗੇ। ਤੋ ਇਸੀ ਵੀਕ ਮੈਂ ਐਨਰੋਲ ਕਰੇਂ, ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ ਕਮ ਹੈ, 2024 ਕੇ ਨੋਟਿਸ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਅਗਰ ਆਪ ਪੈਨਸ਼ਨ ਪੇ ਆਪ ਐਲੀਜੀਬਲ ਹੈ, ਆਸਾਨ ਸੇ ਕੋਰਸਿਸ ਕਰੇ, ਫੁਲੀ ਆਨਲਾਈਨ ਕੋਰਸਿਸ ਕਰੇ, 2-3 ਘੰਟੇ ਆਪ ਲਗਾਨੇ ਮੰਡੇ ਟੂ ਫਰਾਈਡੇ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ, ਹਾਊਸ ਵਾਈਫ, ਅਨਇੰਪਲੋਇਡ ਕੋ ਜ਼ਿਆਦਾ ਬੈਨੀਫਿਟ ਹੈ, ਫੰਡਿੰਗ ਆਪਕੇ ਖਾਤੇ ਮੇਂ ਆਤੀ, ਹਮਾਰੇ ਖਾਤੇ ਮੇਂ ਨਹੀਂ ਆਤੀ, 30-100,000 ਕੀ ਫੰਡਿੰਗ ਆਪਕੋ ਗਵਰਨਮੈਂਟ ਦੇ ਰਹੀ ਹੈ, ਜਿਸਕਾ ਮੇਜਰ ਪੋਰਸ਼ਨ ਆਜ ਕੀ ਡੇਟ ਮੇਂ ਸਫਤੇ ਕੇ ਲਿਏ ਗ੍ਰਾਂਟਸ ਹੈ, ਗਵਰਨਮੈਂਟ ਸਫਤੇ ਕੇ ਬਾਅਦ ਪਾਲਿਸੀ ਚੇਂਜ ਕਰ ਰਹੀ ਹੈ, ਲੋਨ ਆਏਗਾ, ਤੋ ਆਪ ਫੈਮਿਲੀ ਆਫ 4 ਹੈ, ਆਪਕੇ ਦੋ ਬੱਚੇ ਹਸਬੈਂਡ ਵਾਈਫ ਦੋਨੋਂ ਪੜ੍ਹਤੇ, ਤੋ ਅਪ ਟੂ 8,000 ਇਨ ਫੰਡਿੰਗ, 40,000 ਗ੍ਰਾਂਟ, 40,000 ਲੋਨ, ਗ੍ਰਾਂਟਸ ਉਸੇ ਕਹਿਤੇ ਜੋ ਪੈਸਾ ਆਪਣੇ ਵਾਪਿਸ ਹੀ ਨਹੀਂ ਕਰਨਾ। ਗਵਰਨਮੈਂਟ ਇਤੀ ਜਗ੍ਹਾ ਪੈਸਾ ਲਗਾ ਰਹੀ ਹੈ, ਹੇਤੀ ਕੋ ਗਵਰਨਮੈਂਟ ਨੇ 1900 ਮਿਲੀਅਨ ਦੀ ਹੈ, ਹੇਤੀ ਨਾਮ ਕੰਟਰੀ ਮੁਝੇ ਪਤਾ ਲੱਗ ਗਿਆ ਥੋੜੇ ਦਿਨ ਪਹਿਲੇ, ਗਲੋਬਲ ਅਫੇਅਰਸ ਕੈਨੇਡਾ ਦੀ ਵੈਬਸਾਈਟ ਤੇ ਲਿਖਾ ਹੈ ਹਿਊਮੈਨੀਟੇਰੀਅਨ ਏਡ ਮੇ, ਚਲੋ ਪਤਾ ਨਹੀਂ ਪੈਸਾ ਜਬ ਬਾਹਰ ਜਾਤਾ ਹੈ ਤਬ ਹੈਰਾਨੀ ਨਹੀਂ ਹੋਤੀ, ਗਵਰਨਮੈਂਟ ਆਪੇ ਲਗਾ ਰਹੀ ਹੈ, ਮਿਸ ਨਾ ਕਰੇ, ਹਮਾਰੀ ਚੀਜ਼ ਕੰਮ ਹੋਣੇ ਕੇ ਬਾਅਦ ਕਿਤਨੀ ਹੈ, 200 or 500 ਸ਼ੁਰੂ ਮੈਂ ਦੇਣੀ ਹੈ, ਨਹੀਂ, ਕੰਮ ਹੋਣੇ ਕੇ ਬਾਅਦ ਕੰਮ ਕਬ ਹੋਤਾ ਹੈ, 30-90 ਡੇਜ਼ ਮੇਂ ਆਪਕੇ ਖਾਤੇ ਫੰਡਿੰਗ ਆਤੀ ਹੈ, ਕੋਈ ਕੈਚ ਨਹੀਂ, ਕੋਈ ਸੈਟਿੰਗ ਨਹੀਂ, ਕੋਈ ਕਮਿਸ਼ਨ ਨਹੀਂ, ਕੋਈ ਅਪਰੋਚ ਨਹੀਂ, ਕੋਈ ਚਲਾਕੀ ਨਹੀਂ, ਕੋਈ ਗ੍ਰੀਡੀਨੈਸ ਨਹੀਂ, ਨੰਬਰ ਨੋਟ ਕਰੇ, ਕਾਲ ਕਰੇ, ਆਫਿਸ ਆਏ, 437-264-3175, 437-264-3175, ਹੁਣੇ ਕਾਲ ਕਰੋ ਤਾਂ ਐਸਟੀਮੇਟ ਲਓ, 437-264-3175, 437-264-3175,
0: 437-264-3175, 437-264-3175 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਕੋਟੇਸ਼ਨ ਤੁਸੀਂ ਲੈ ਸਕਦੇ ਹੋ, ਤੁਸੀਂ ਤੁਹਾਨੂੰ ਦੱਸ ਦੇਣਗੇ ਕਿ ਤੁਹਾਨੂੰ ਕਿੰਨੀ ਗ੍ਰਾਂਟ ਆ ਜਿਹੜੀ ਉਹ, ਜਾਂ ਕਿੰਨਾ ਲੋਨ ਤੁਸੀਂ ਲੈ ਸਕਦੇ ਹੋ, ਕਿੰਨੀ ਗ੍ਰਾਂਟ ਤੁਹਾਨੂੰ ਮਿਲ ਸਕਦੀ ਹੈ। ਬਹੁਤ ਧੰਨਵਾਦ ਸਰ, ਲਿੰਕ 'ਚ ਮਿਲਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਨਰਦੇਵ ਸਿੱਧੂ ਸਾਹਿਬ ਵੀ ਸਾਰੇ ਨਾਲ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਿੱਧੂ ਸਾਹਿਬ ਦੇ ਨਾਲ ਵੀ, ਪਰ ਨਾਲ ਦੀ ਨਾਲ ਹੀ ਸਾਡੀ ਗੱਲਬਾਤ ਇੱਥੇ ਵੀ ਚੱਲ ਰਹੀ ਹੈ ਕਿ ਬਈ ਸਾਰੇ ਵਰਿਡ ਤਾਂ ਹੁੰਦੇ ਆ ਕਿ ਜਿਹੜੇ ਵੀ ਪੰਜਾਬ ਦੇ ਵਿੱਚ ਵੀ ਯਾਰ ਇਲੈਕਸ਼ਨ, ਜਿਵੇਂ ਉਹਨਾਂ ਨੇ ਦੱਸਿਆ ਵੀ ਚੰਨੀ ਸਾਹਿਬ ਕਹਿੰਦੇ ਅਸੀਂ ਨਹੀਂ, ਰਾਜਾ ਬੜੈਂਗ ਉਹਨਾਂ ਦੇ ਜੇ ਅੰਡਰ ਹੋਣਗੇ ਤਾਂ ਅਸੀਂ ਨਹੀਂ, ਫਿਰ ਟੈਨਸ਼ਨ ਤਾਂ ਸਾਰੇ ਪਾਸੇ ਹੀ ਹੋਣੀ ਹੈ। ਪਰ ਕੀ ਲੱਗਦਾ ਵੀ ਕਿਹੜੀ ਪਾਰਟੀ ਬਾਜੀ ਮਾਰਦੀ ਲੱਗਦੀ ਐਤਕੀ?
2: ਇਸ ਵਾਰੀ ਤਾਂ ਕੁਛ ਨਹੀਂ, ਇਸ ਵਾਰੀ ਤਾਂ ਲੱਗਦਾ ਵੀ ਹੰਗ ਅਸੈਂਬਲੀ ਬਣੂਗੀ, ਕੋਈ ਖਾਸ ਲੱਗ ਨਹੀਂ ਰਿਹਾ ਵੀ ਕਿਹਦੀ ਹਵਾ ਚੱਲ ਰਹੀ ਹੈ।
0: ਮਤਲਬ ਕੰਮ ਨਹੀਂ ਕੀਤੇ ਕਿਸੇ ਨੇ, ਕਾਹਤੋਂ ਨਹੀਂ ਲੱਗ ਰਿਹਾ ਵੀ ਲੱਗਦਾ ਵੀ ਕੰਮ
2: ਜਿੰਨਾ ਹੁਣ ਬਦਲਾਅ ਕਰਕੇ ਆਈ ਸੀ ਆਮ ਆਦਮੀ ਪਾਰਟੀ ਵੀ, ਉਹ ਵੀ ਹੁਣ ਉਹਨਾਂ ਤੋਂ ਓਨੇ ਕੰਮ ਹੋਏ ਨਹੀਂ ਜਿੰਨੇ ਉਹ ਵਾਅਦੇ ਕਰਕੇ ਆਏ ਸੀ।
0: ਤੇ ਉਹ ਪਹਿਲਿਆਂ ਨੂੰ ਵੀ ਲੋਕ ਇਹ ਕਹਿੰਦੇ ਸੀਗੇ, ਉਦੋਂ ਕਾਂਗਰਸ ਨੂੰ ਵੀ ਇਹੀ ਕਹਿੰਦੇ ਵੀ ਤੁਹਾਡੇ ਤੋਂ ਵੀ ਕੰਮ ਨਹੀਂ ਹੋਏ, ਫਿਰ ਅਕਾਲੀਆਂ ਨੂੰ ਵੀ ਕਹਿਤਾ ਵੀ ਤੁਹਾਡੇ ਤੋਂ ਵੀ ਕੰਮ ਨਹੀਂ ਹੋਏ, ਹੁਣ ਉਹ ਗੱਲ ਇਹੀ ਫੇਰ ਇਹਨਾਂ ਦੀ ਹਨਾ, ਅਕਾਲੀਆਂ ਤੋਂ ਉਹਨਾਂ ਨੂੰ ਵੀ ਇਹੀ ਕਹਿੰਦੇ ਵੀ ਤੁਹਾਡੇ ਤੋਂ ਕੰਮ ਨਹੀਂ ਹੋਏ। ਅੱਛਾ, ਕਹਿੰਦੇ ਉਹ ਵੀ ਇਹੀ ਨੇ ਕਿ ਅਸੀਂ ਬਹੁਤ ਕੰਮ ਕੀਤੇ ਆ, ਇਹਨਾਂ ਤੋਂ ਨਹੀਂ ਹੋਏ, ਉਹ ਵੀ ਇਹੀ ਕਹਿੰਦੇ ਆ ਕਿ ਇਹਨਾਂ ਤੋਂ ਨਹੀਂ ਹੋਏ। ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਆਏ ਕਹਿੰਦੀਆਂ ਰਹਿੰਦੀਆਂ, ਆਏ ਕਦੇ ਕਿਸੇ ਪਾਰਟੀ ਦੇ ਦੂਜੀ ਨੇ ਕਦੇ ਵਿਰੋਧੀ ਧਿਰ ਨੇ ਨਹੀਂ ਕਿਹਾ ਵੀ ਆਹ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ,
2: ਭਗਵੰਤ
0: ਮਾਨ ਉਹਨਾਂ ਨੇ ਮਨਪ੍ਰੀਤ ਵਾਲੀ ਨੂੰ ਇੱਕ ਥਾਂ ਤੇ ਉਹਨਾਂ ਨੇ ਕਿਹਾ ਸੀ, ਕਹਿੰਦੇ ਯਾਰ ਇਹਨੇ ਉਹ ਪਾਰਕਾਂ ਪੂਰਕਾਂ ਵਧੀਆ ਬਣਾਤੀਆਂ ਜਿਹੜੀਆਂ
2: ਬਣਾਈਆਂ, ਉਹ ਕਿਤੇ ਕਿਤੇ ਐਂ ਹੁੰਦਾ ਨਾ ਵੀ ਕਿਤੇ ਕਿਤੇ ਉਹਨਾਂ ਨੇ ਉਹਨਾਂ ਨੂੰ ਦੇਣਾ ਵੀ ਰਿਸਪੈਕਟ ਦੇਣੀ ਵੀ ਹਾਂ ਇਹਨਾਂ ਨੇ ਚੰਗੇ ਕੰਮ ਕੀਤੇ ਆ ਇਹ, ਪਰ ਉਹ ਬਹੁਤੇ ਚੰਗੇ ਕੰਮ ਨਹੀਂ ਗਣਾਉਂਦੇ ਵੀ ਹਾਂ ਇੱਕ ਅੱਧਾ, ਹੁਣ ਉਹਨਾਂ ਨੂੰ ਪਤਾ ਬਈ ਮਨਪ੍ਰੀਤ ਵਾਲੀ ਦਾ ਦੂਜੇ ਪਾਸੇ ਥੋੜਾ ਜਿਹਾ ਡੈਂਟ ਪਿਆ ਹੋਇਆ, ਤਾਂ ਕਰਕੇ ਉਹਨੂੰ ਆਇਆ ਦੂਜੇ ਪਾਸੇ ਬਗਲ ਕੇ ਲਿਆ ਰਹੇ ਆ ਕਿ ਥੋੜਾ ਜਿਹਾ ਸਾਨੂੰ ਸਪੋਰਟ ਕਰ ਲਵੇ।
0: ਲਓ ਜੀ, ਗੱਲਾਂ ਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਤੇ ਇੱਧਰੋਂ ਨਰਦੇਵ ਸਿੱਧੂ ਸਾਹਿਬ ਨਾਲ ਪਹਿਲਾਂ ਸਿੱਧੂ ਸਾਹਿਬ ਨੂੰ ਇੱਕ ਡੀਲ ਸੁਣਾਉਂਦੇ ਹਾਂ। ਦੇਖਿਓ ਸਿੱਧੂ ਸਾਹਿਬ, ਤੁਸੀਂ ਹੋਲਡ ਕਰ ਲਿਓ ਤੇ ਸੁਣਿਓ, ਦੇਖਿਓ ਕੜਾਕੇ ਘੱਟ ਡੀਲ, ਤੁਸੀਂ ਖੁਸ਼ ਹੋ ਜਾਣਾ, ਬਾਗੋ ਬਾਗ ਹੋ ਜਾਣਾ, ਠੀਕ ਹੈ ਜੀ? ਆਹ ਲਓ ਸੁੱਖ ਸਾਡੇ ਨਾਲ ਆ। ਸੁੱਖ ਜੀ, ਕੀ ਹਾਲ ਚਾਲ ਹੈ?
4: ਬਹੁਤ ਵਧੀਆ, ਚੜ੍ਹਦੀ ਕਲਾ ਬਾਈ ਜੀ।
0: ਹਾਂ, ਚੜ੍ਹਦੀ ਕਲਾ। ਕੱਲ ਤੁਹਾਡੇ ਫੋਨ ਨੂੰ ਬੁਖਾਰ ਹੋ ਗਿਆ ਮੈਨੂੰ ਲੱਗਿਆ, ਪਤਾ ਮੈਨੂੰ ਦੱਸਿਆ ਉਹਨਾਂ ਨੇ ਵੀ, ਕਹਿੰਦੇ ਬਾਈ ਜੀ 6885 ਵਾਲੀ ਟੋਮਕਨ ਰੋਡ ਵਾਲੀ ਲੋਕੇਸ਼ਨ ਆ ਜਿਹੜੀ, ਉੱਥੇ ਫੋਨ ਇਉਂ ਕੰਬਣ ਲੱਗ ਗਿਆ, ਇਉਂ ਕੰਬਣ ਲੱਗ ਗਿਆ ਜਿਵੇਂ ਕਾਂਬਾ ਛਿੜਿਆ ਹੁੰਦਾ।
4: ਬਿਲਕੁਲ ਵਪਰਾ ਸਾਹਿਬ, ਕੱਲ ਤੱਕ ਪਰਿਵਾਰਾਂ ਦੀਆਂ ਕਾਲਾਂ ਨਹੀਂ ਸਾਂਭ ਹੁੰਦੀਆਂ ਜੀ, ਮੈਨੂੰ ਕਾਲ ਆ ਗਈ, ਕਹਿੰਦੇ ਵੀ ਕਿਹੜੇ ਰੇਡੀਓ ਸਟੇਸ਼ਨ ਤੇ ਤੂੰ ਬੋਲਿਆ, ਮੈਂ ਦੱਸਦਾ, ਮੈਂ ਕਿਹਾ ਬਈ ਸਾਰੰਗ ਰੇਡੀਓ ਚੱਲਦਾ ਸਾਡਾ 2-3, ਉਹਦੇ ਵਿੱਚ ਇੱਕ ਡੀਲ ਲਈ ਆ, ਪਰ ਕਹਿੰਦੇ ਬਾਈ ਜੀ ਕਾਲਾਂ ਨਹੀਂ ਸਾਂਭ ਹੁੰਦੀਆਂ। ਮੈਂ ਕਿਹਾ ਹੁਣ ਸਾਂਭੋ ਕਾਲਾਂ 'ਚ।
0: ਸੋ ਇਹ ਜਿਹੜੇ ਮੈਂ ਇਹ ਵੀ ਗਰੰਟੀ ਕਰਦਾ ਕਿ ਜਿਹੜੇ ਪਹਿਲੇ 10 ਕਾਲਰ ਸੀਗੇ ਕੱਲ, ਉਹ ਲੈ ਕੇ ਜਾਣ ਵੀਰੇ, ਆ ਜਾਇਓ ਤੁਸੀਂ ਫਰਾਈਡੇ ਵਾਲੇ ਦਿਨ, ਮੈਂ ਉੱਥੇ ਆਪ ਹੋਊਗਾ। ਇਹ ਨਹੀਂ ਵੀ ਜੇ ਇਹਨਾਂ ਨੇ ਕਹਿਤਾ ਤਾਂ ਬਸ ਉਦਾਂ ਹੀ ਕਹਿਤਾ, ਨਾ ਨਾ, ਇਹ ਇਹਨਾਂ ਤੋਂ ਇਹ ਹੋਣ ਵੀ ਨਹੀਂ ਦਿੱਤਾ ਤੇ ਹੋਣ ਵੀ ਨਹੀਂ ਦੇਣਾ। ਇਹ ਨਹੀਂ ਹੈ ਵੀ ਜਿਹੜੀ ਗੱਲ ਅਨਾਊਂਸ ਕਰਤੀ ਕਦੇ ਹੋਊਗੀ ਨਹੀਂ, ਇੱਦਾਂ ਹੀ ਆ ਜੀ।
4: ਬਿਲਕੁਲ ਬੁਬਰਾ ਸਾਹਿਬ, ਜੋ ਵੀ ਆਉਣ ਏਅਰ ਅਸੀਂ ਕਹਿ ਰਹੇ ਹਾਂ, ਫਰਾਈਡੇ ਵਾਲੇ ਦਿਨ ਪਰਿਵਾਰ ਪਹੁੰਚਣਾ, ਕਿਉਂਕਿ ਐਨਵਰਸਰੀ ਸੇਲ ਲੱਗਣ ਜਾ ਰਹੀ ਆ 6885 ਟੋਮਕਨ ਰੋਡ ਦੇ।
0: ਮੇਰੀ ਗੱਲ ਸੁਣੋ,
4: 66 ਜੀ ਜੀ,
0: ਮੇਰੀ ਗੱਲ ਸੁਣੋ, ਕੱਲ ਤੁਸੀਂ $35 ਦੇ ਵਿੱਚ ਕੁਈਨ ਦਾ ਬੈੱਡ ਦਿੱਤਾ
4: ਜੀ,
0: ਭਲਾ ਹੋ ਗਿਆ। ਚਲੋ, ਜਿਹਨੇ ਜਿਹਨੇ ਲੈਣਾ ਸੀਗਾ ਉਹਨਾਂ ਨੇ, ਜਿਹਨਾਂ ਨੇ ਕਾਲਾਂ ਕਰ ਲਈਆਂ ਉਹਨਾਂ ਦੇ ਨੰਬਰ ਨੋਟ ਹੋ ਗਏ, ਉਹਨਾਂ ਨੂੰ ਉਹ ਮਿਲ ਜੂਗਾ, ਹੋ ਸਕਦਾ ਕਿ ਕਿਸੇ ਨੂੰ ਜ਼ਰੂਰਤ ਵੀ ਹੋਵੇ, ਹੈ ਨਾ
5: ਜੀ।
0: ਤੇ ਅੱਜ ਕੋਈ ਇੱਕ ਖਾਸ ਡੀਲ ਦਿਓ, ਅੱਜ ਗਿਫਟ ਤੁਸੀਂ ਕੋਈ ਨਾ ਦਿਓ, ਗਿਫਟ ਮੈਂ ਦੇ ਦੂੰਗਾ।
4: ਡਨ ਬੋਬਰਾ ਸਾਹਿਬ, ਪੂਰੇ ਘਰ ਦਾ ਫਰਨੀਚਰ ਦਿੰਦੇ ਆ, ਫਰਾਈਡੇ ਵਾਲੇ ਦਿਨ ਪਰਿਵਾਰ ਪਹੁੰਚਣ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, ਪੂਰੇ ਘਰ ਦੇ ਫਰਨੀਚਰ ਦੀ ਡੀਲ, ਮਾਸਟਰ ਬੈਡਰੂਮ ਤੋਂ ਸ਼ੁਰੂ ਕਰਦੇ ਬੋਬਰਾ ਸਾਹਿਬ, ਕਿੰਗ ਸਾਈਜ਼ ਦਾ ਬੈੱਡ ਬਾਏ ਕਰ ਲੈਣ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਫੈਮਿਲੀ ਰੂਮ ਦਾ ਸੋਫਾ ਸੈੱਟ ਬਾਏ ਕਰ ਲਓ, ਨਾਲ ਫੈਮਿਲੀ ਰੂਮ ਦਾ ਕਾਫੀ ਟੇਬਲ ਫ੍ਰੀ, ਡਾਇਨਿੰਗ ਟੇਬਲ 6 ਜਣਾ ਬਾਏ ਕਰ ਲੈਣ, ਨਾਲ ਮਾਈਕ੍ਰੋਵੇਵ ਫ੍ਰੀ। ਪੂਰੇ ਘਰ ਦਾ ਫਰਨੀਚਰ $8,000-10,000 ਦਾ ਆਉਂਦਾ, ਨਾ 8,000, ਨਾ 7,000, ਨਾ 6,000, ਨਾ 5,000, ਨਾ 4,000, ਨਾ 3,500, ਨਾ 3,000, ਨਾ 2,500, ਨਾ 2,700, ਨਾ 2,600, ਨਾ 2,500, ਨਾ 2,400, ਨਾ 2,300, ਨਾ 2,200, ਨਾ 2,100, ਨਾ 2,000, ਨਾ 1,900, ਨਾ 1,800 ਬਾਬਰਾ
0: ਸਾਹਿਬ, ਉਹਨਾਂ ਦੇ ਘਰ ਦੇ ਦੱਸੋ, ਨਰਦੇਵ ਸਿੱਧੂ ਸਾਹਿਬ ਕਹਿੰਦੇ ਸਾਹ ਲੈ ਲਾ ਭਰਾਵਾ, 1799 ਚ ਇੰਨਾ ਸਮਾਨ ਗਣਾ ਤਾ, ਇੰਨਾ ਤਾਂ ਨਾਲ ਟੀਵੀ ਫ੍ਰੀ ਹਜੇ ਵੱਡੇ।
4: ਗਿਫਟ
0: ਤੁਸੀਂ ਆਪਦੀ ਮਰਜ਼ੀ ਨਾਲ ਜਿਹੜਾ ਦੇਣਾ ਸੀ ਦੇਤਾ, ਪਰ ਮੈਂ ਤੁਹਾਨੂੰ ਕਿਹਾ ਸੀ ਕਿ ਗਿਫਟ ਮੈਂ ਦੇਣਾ ਵੀਰੇ।
4: ਦੇ ਦਿਓ ਸਰ,
0: ਹੁਣ ਜਿਹੜਾ ਮੈਂ ਗਿਫਟ ਦੇਣ ਲੱਗਿਆ ਇਹ ਅਲੱਗ ਹੋਊਗਾ ਤੁਹਾਡੇ ਲਈ ਗਿਫਟ ਤੋਂ, ਇਹਨੂੰ ਇਹ ਨਾ ਕਰੋ ਵੀ ਤੁਸੀਂ ਆਪਦੇ ਨਾਲ ਕੈਂਸਲ ਕਰ ਦਵੋ। ਸਿੱਧੂ ਸਾਹਿਬ ਜਿਹੜਾ ਮੈਂ ਗਿਫਟ ਦੇਣ ਲੱਗਿਆ ਉਹ ਗਿਫਟ ਇਹ ਆ ਵੀ ਜਦੋਂ ਮੈਂ ਉੱਥੇ ਚਲੇ ਜਾਣਾ ਟਾਈਮ ਨਾਲ ਹੀ ਤੇ ਮੇਰੇ ਹੱਥ ਚ ਇੱਕ ਹੋਊਗੀ ਪੋਟਲੀ, ਉਹ ਪੋਟਲੀ ਦੇ ਵਿੱਚ ਹੁਣ ਜਵਾਬ ਨਾ ਦਿਓ ਬਾਈ ਜਿਹੜੀ ਮੈਂ ਗੱਲ ਕਰਨ ਲੱਗਿਆ
4: ਉਪਰਾ ਸਾਹਿਬ, ਨਾ ਕਦੇ ਪਿੱਛੇ ਹਟਿਆ ਨਾ ਹਟਣਾ ਸਰ, ਜੋ ਕਰਨਾ ਕਰਦੇ ਹੋ ਡਨ।
0: ਉਹਦੇ ਚ ਪਰਚੀਆਂ ਪਾ ਦੇਣੀਆਂ ਨੇ
2: ਜੀ,
0: ਤੁਸੀਂ ਸਮਾਨ ਲੈ ਲਿਓ ਉੱਥੋਂ, ਤੁਸੀਂ ਚਾਹੇ 1799 ਦਾ ਲਿਆ, ਚਾਹੇ ਤੁਸੀਂ 1000 ਦਾ ਲਿਆ, ਚਾਹੇ ਤੁਸੀਂ $50 ਦਾ, ਚਾਹੇ $30 ਦਾ ਮੈਟਰਸ ਲਿਆ ਹੋਵੇ, ਉਹ ਜਿਹੜੀਆਂ ਪਰਚੀਆਂ ਹੋਣਗੀਆਂ ਪੋਟਲੀ 'ਚ ਕੋਈ ਪਰਚੀ ਖਾਲੀ ਨਹੀਂ ਨਿਕਲੂਗੀ, $50 ਵੀ ਨਿਕਲ ਸਕਦੇ ਆ। ਤੁਸੀਂ ਸਮਾਨ ਲੈ ਲਿਆ ਚਾਹੇ $30 ਦਾ ਮੈਟਰਸ ਲਿਆ, ਉਹ 'ਚ ਪਰਚੀ ਕੱਢੋ, ਹੋ ਸਕਦਾ 50 ਨਿਕਲੇ ਹੋਣ, ਉਹ 'ਚੋਂ 50 ਵੀ ਨਿਕਲਣਗੇ, ਉਹ 'ਚੋਂ 100 ਵੀ ਨਿਕਲੂਗਾ, ਉਹ 'ਚੋਂ 500 ਵੀ ਨਿਕਲੂਗਾ, ਉਹ 'ਚ 200 ਦੀ ਪਰਚੀ ਵੀ ਪਾਈ ਹੋਊਗੀ, ਵੱਧ ਤੋਂ ਵੱਧ 1100 ਦੀ ਪਰਚੀ ਵੀ ਹੋਊਗੀ। $1100 ਤੁਸੀਂ ਚਾਹੇ 30 ਦਾ ਮੈਟਰਸ ਲਿਆ, ਪਰਚੀ ਨਿਕਲੀ ਤਾਂ ਤੁਹਾਡੀ 1100, ਤਾਂ ਤੁਹਾਨੂੰ ਰਾਈਟ ਵੇ 1100 ਦੇ ਦੇਣਾ
2: ਜੀ।
0: ਤੁਸੀਂ ਚਾਹੇ ਹੋਰ ਕੁਛ ਵੀ ਨਹੀਂ ਲਿਆ ਹੈਗਾ, ਕੋਈ ਵੀ ਪਰਚੇਜ ਕਰੋਗੇ ਵੱਡੀ ਪਰਚੀ 1100 ਦੀ ਆ, ਕੋਈ ਪਰਚੀ ਖਾਲੀ, ਇੱਕ ਵੀ ਪਰਚੀ ਨਹੀਂ ਹੋਊ। ਜੇ ਬੰਦੇ ਨੂੰ ਕਿਸੇ ਨੂੰ ਕਈ ਵਾਰ ਇਹ ਸ਼ੱਕ ਹੋ ਜਾਂਦੀ ਆ, ਜੇ ਮੈਂ ਵੀ ਆਪਦੇ ਜੇ ਆਡੀਅੰਸ ਦੇ ਸਾਹਮਣੇ ਹੋਵਾਂ, ਮੈਂ ਸੋਚਾਂ ਮੈਂ ਕਿਹਾ ਮੂਰਖ ਬਣਾਉਂਦੇ ਆ, ਵਿੱਚ ਹੋਣੀ ਨਹੀਂ ਪਰਚੀ। ਐਨੀ ਟਾਈਮ ਕੋਈ ਵੀ ਬੰਦਾ ਉੱਥੇ ਆ ਕੇ ਚੈਲੰਜ ਕਰ ਸਕਦਾ ਕਿ ਬਾਈ ਮੈਨੂੰ ਸਾਰੀਆਂ ਪਰਚੀਆਂ ਖੋਲ ਕੇ ਦਿਖਾਓ 1100 ਦੀ ਵਿੱਚੋਂ ਹੈਗੀ ਆ ਕਿ ਨਹੀਂ ਹੈਗੀ। ਜੇ $1100 ਦੀ ਨਾ ਨਿਕਲੀ $50,000 ਦਾ ਇਨਾਮ ਤੁਹਾਨੂੰ ਦਿੱਤਾ ਜਾਊਗਾ। ਬਾਈ ਜੀ ਗੱਲ ਮੰਨਦੇ ਹੋ ਨਹੀਂ?
4: ਬਿਲਕੁਲ ਸਾਹਿਬ, ਡਨ ਹੋ ਗਿਆ ਸਰ।
0: 1100 ਦੀ ਪਰਚੀ 20 ਵਿੱਚ ਹੋਊਗੀ, 500 ਦੀ ਵੀ ਵਿੱਚ ਹੋਊਗੀ। ਤੁਸੀਂ ਚਾਹੇ $100 ਦਾ ਸਮਾਨ ਲਿਆ, ਤੁਸੀਂ ਚਾਹੇ $200 ਦਾ ਲਿਆ, ਆਇਓ ਚਾਹੇ ਬੱਚੇ ਨੂੰ ਕਹੋ ਵੀ ਪਰਚੀ ਚੱਕ ਲਾ ਪੁੱਤ, ਖਬਰਾਂ ਕੀ ਨਿਕਲਣਾ। ਹੋ ਸਕਦਾ ਤੁਸੀਂ ਸਮਾਨ 500 ਦਾ ਲਿਆ ਹੋਵੇ, 1100 ਦੀ ਪਰਚੀ ਨਿਕਲਾਈ
2: ਜੀ,
0: ਸਾਲ ਬਣ ਗਿਆ ਤੁਸੀਂ ਹੁਣ ਆਉਣਾ ਕਿੱਥੇ 6 86 ਟਾਊਨ ਕਨ ਰੋਡ ਤੇ ਹੁਣ ਸਹੀ ਹੋ, ਹੁਣ ਨੀ ਹੁਣ ਹੁਣ ਨੀ ਸਾਹ ਭਰਦਾ, ਹੁਣ ਸਹੀ ਹੋ, ਹੁਣ ਨੀ
4: ਬਿਲਕੁਲ ਵਪਾਰਾ ਸਾਹਿਬ। ਜਦੋਂ ਸਾਰੰਗ ਰੇਡੀਓ ਕੋਈ ਵੀ ਗੱਲਬਾਤ ਕਰਦਾ ਵੱਡੀ ਕਰਦਾ, ਗ੍ਰੈਂਡ ਫਰਨੀਚਰ ਵੀ ਗੱਲ ਵੱਡੀ ਕਰਦਾ, ਜੋ ਕਹਿਤਾ ਸਰ ਸਿਰ ਮੱਥੇ, ਕਿਉਂਕਿ ਐਨਵਰਸਰੀ ਸੇਲ ਆ, ਸ਼ਰਟ 85 ਟੋਮਕਨ ਰੋਡ ਵਪਾਰਾ।
0: ਅੱਛਾ ਮੈਂ ਤੁਹਾਨੂੰ ਇੱਕ ਜਾਂਦੇ ਜਾਂਦੇ ਇੱਕ ਗੱਲ ਹੋਰ ਕਹਿਣੀ, ਜਿਵੇਂ ਨਾ ਮੈਂ ਜਦੋਂ ਇੰਡੀਆ ਸੀਗਾ, ਬ੍ਰਦਰ ਮੇਰਾ ਪੁਲਿਸ ਭਰਤੀ ਹੋਇਆ ਸੀਗਾ, ਉਹ ਮੈਂ ਮਿਲਣ ਚਲੇ ਗਿਆ, ਉਹ ਕਹਿੰਦੇ ਨਵਾਂ ਸਾਲ ਸੀਗਾ, ਮੈਨੂੰ ਕਹਿੰਦੇ ਕਿੱਥੇ, ਮੈਂ ਠਾਣੇ ਜਾਣਾ, ਉਹ ਨਵੇਂ ਸਾਲ ਨਹੀਂ ਜਾਈਦਾ ਹੁੰਦਾ, ਮੈਂ ਕਿਹਾ ਨਹੀਂ ਮੈਂ ਮਿਲਣ ਜਾਣਾ ਹਨਾ, ਕਿਉਂਕਿ ਕਿੱਥੇ ਗਾ ਹਨਾ, ਉੱਥੇ ਚਲ ਗਿਆ। ਉੱਥੇ ਇੱਕ ਦੇ ਉਹ ਪੱਟੇ ਪਈ ਜਾਣ ਜਾਂਦੇ, ਮੈਨੂੰ ਮੈਂ ਬਾਹਲਾ ਛੋਟਾ ਸੀਗਾ, ਉਹ ਕਹਿੰਦੇ ਵੀ ਤੁਸੀਂ ਇੱਧਰ ਬਹਿ ਜਾਓ, ਉਹ ਪੱਟੇ ਪਈ ਜਾਣ, ਉਹ ਜਦੋਂ ਪੱਟੇ ਪੁੱਟੇ ਲਾ ਕੇ ਉਹਨੂੰ ਕਹਿੰਦੇ ਹੁਣ ਘਿਸੜ ਕੇ ਪਰਾਂ ਤੱਕ ਜਾ ਹਨਾ, ਉਹ ਚਲੇ ਗਿਆ। ਉਹ ਉਹਦੇ ਕੋਲੇ ਉਹਦੇ ਭਾਈ ਖੜਾ ਹਨਾ, ਮੈਂ ਕਿਹਾ ਵੀ ਕੀ ਹੋ ਗਿਆ, ਕਹਿੰਦੇ ਜੀ ਇਹਨੇ ਬਾਲਟੀ ਚੋਰੀ ਕੀਤੀ, ਉਹਦਾ ਭਾਈ ਮਤਲਬ ਉਹਨੂੰ ਕਟਾ ਰਿਹਾ ਸੀ, ਉਹ ਪੱਟੇ ਤਾਂ ਜਿਹਦੇ ਪੱਟੇ ਪਏ ਕੱਚ 'ਚ ਤਾਂ ਬਾਲਟੀ ਨਾਲ ਉਹਦੇ ਦਿੱਤੀ ਹੋਈ, ਜਦੋਂ ਘਸਰ ਕੇ ਪਰੇ ਨੂੰ ਗਿਆ ਉਹਦੇ ਭਾਈ ਵੱਲ ਮੂੰਹ ਕਰਕੇ, ਕਿਉਂ ਹੁਣ ਰਹਿਣਾ, ਮੈਂ ਤਾਂ ਰਹਿਣਾ ਤੂੰ ਰਹਿਣਾ, ਹੁਣ ਕਰੇਗਾ ਗਲਤੀ ਦੁਬਾਰੇ। ਸੋ ਇਸ ਕਰਕੇ ਮੈਨੂੰ ਹੁਣ ਇਹ ਨੀ ਪੁੱਛ ਸਕਦੇ ਵੀ ਹੁਣ ਰਹਿਣਾ, ਹੁਣ ਮੈਂ ਇਹਨਾਂ ਨੂੰ ਪੁੱਛਦਾ ਵੀ ਹੁਣ ਜਿਹੜਾ ਹੁਣ ਸੁੱਖ ਰਹਿਣਾ, ਬਸ ਠੀਕ ਆ। ਆਹ ਪੋਟਲੀ ਤਿਆਰ ਕਰਕੇ ਮੈਂ ਲੈ ਕੇ ਆਊਂਗਾ, ਪਰਚੀਆਂ ਵੀਰੇ ਬਣਾ ਲਿਓ ਕਰਾਂ। ਨਵਦੇਵ ਸਿੱਧੂ ਸਾਹਿਬ ਵੀ ਸਾਡੇ ਨਾਲ, ਸਿੱਧੂ ਸਾਹਿਬ ਸੋਰੀ ਤੁਹਾਨੂੰ ਕਾਫੀ ਟਾਈਮ ਹੋਲਡ ਕਰਨਾ ਪੈ ਗਿਆ, ਪਰ ਮੈਨੂੰ ਲੱਗਦਾ ਕਿ ਡੀਲ ਨਜ਼ਾਰੇ ਦੀ ਆ ਗਈ ਕਿ ਨਹੀਂ?
5: ਬਹੁਤ ਵਧੀਆ ਵਪਰਾਜ ਸਾਹਿਬ, ਮੁੰਡੇ ਦੀ ਦਾਤ ਦੇਣੀ ਬਣਦੀ ਹੈ ਜੀ, ਬੜਾ ਸੋਹਣਾ ਬੋਲਦਾ ਹੈਗਾ, ਬੜੀ ਐਨਰਜੀ ਹੈ ਤੇ ਓਬਵੀਅਸ ਹੈ ਕਿ ਉਹਨਾਂ ਦਾ ਕੰਮ ਵੀ ਫਿਰ ਉਸ ਹਿਸਾਬ ਨਾਲ ਉਹਨਾਂ ਨੇ ਆਪਣਾ ਚਲਾ ਕੇ ਰੱਖਿਆ ਹੋਇਆ। ਤੁਹਾਡੀ ਸਪੋਰਟ ਹੈਗੀ ਹੈ ਤੇ ਇਸੇ ਤਰ੍ਹਾਂ ਹੀ ਰਲ ਮਿਲ ਕੇ ਆਪਾਂ ਇੱਕ ਦੂਸਰੇ ਦੀ ਸਪੋਰਟ ਕਰਦੇ ਰਹੀਏ ਤੇ ਇਹ ਸਾਰਿਆਂ ਦੇ ਵਾਸਤੇ ਵਧੀਆ ਚੀਜ਼ ਹੈ। ਆਪਣੇ ਭੈਣ ਭਰਾਵਾਂ ਨੂੰ ਵੀ ਫਾਇਦਾ ਹੈਗਾ ਜੀ, ਦੇਖੋ ਉਹਨਾਂ ਨੂੰ ਵਧੀਆ ਡੀਲਸ ਮਿਲ ਰਹੀਆਂ
0: ਬਾਜੀ, ਬਹੁਤ ਫਾਇਦਾ,
5: ਗਿਫਟ ਮਿਲ ਰਹੇ ਹੈ,
0: ਏਡੀਆਂ ਡੀਲਸ ਵਧੀਆ ਮਿਲਣੀਆਂ ਕਿੱਥੋਂ ਨੇ। ਚਲੋ ਅਸੀਂ ਸਾਡਾ ਤਾਂ ਫਰਜ਼ ਬਣਦਾ ਸੀ ਧੱਕਾ ਧੁੱਕਾ ਲਾ ਕੇ ਜਿੰਨਾ ਕਰ ਸਕਦੇ ਹੁੰਦੇ ਹਾਂ ਉਹਨਾਂ ਤੋਂ ਕਢਵਾ ਲੈਂਦੇ ਹਾਂ ਕਿ ਯਾਰ ਤੁਸੀਂ ਕਰੋ ਹਨਾ ਸਪੈਸ਼ਲ ਲਾਈਵ ਲੋਕੇਸ਼ਨ ਲਈ, ਪਰ ਜਿਹਨੂੰ ਡੀਲ ਇਹ ਮਿਲ ਗਈ ਤੇ ਉਹਦੇ ਲਈ ਤਾਂ ਬਹੁਤ ਕਮਾਲ ਦਾ ਫਾਇਦਾ ਹੋ ਸਕਦਾ ਨਾ।
5: ਤੁਸੀਂ ਦੇਖੋ ਨਾ ਜੀ, ਹੁਣ ਜਿਵੇਂ ਤੁਸੀਂ ਦੱਸਿਆ ਕੋਈ ਉਹਨਾਂ ਨੇ $30 ਦੀ ਆਈਟਮ ਲਈ ਹੈ ਤੇ ਉਹਨਾਂ ਨੇ ਜੇ $1100 ਦੀ ਵੀ ਨਿਕਲ ਸਕਦੀ ਹੈ
0: ਬਾਈ, ਦੇਖੋ ਕਿੱਡੀ ਵੱਡੀ ਗੱਲ ਹੈ, ਉਹ 'ਚ ਕਿਹੜਾ ਕੋਈ ਲੋਕਲ ਪੇਟ ਆ, ਕਿਸੇ ਨੂੰ ਵੀ ਨਿਕਲ ਸਕਦਾ ਵਾ ਹਨਾ।
5: ਬਿਲਕੁਲ
0: ਔਨ ਏਅਰ ਦੱਸ ਦੇਣਾ ਉਹਨਾਂ ਨੇ ਵੀ ਇਹਨੂੰ ਨਿਕਲਿਆ। ਓਕੇ ਆਪਾਂ ਹੁਣ ਮੌਰਗੇਜ ਵੱਲ ਆਈਏ ਥੋੜ੍ਹਾ ਜਿਹਾ
5: ਜੀ,
0: ਇਹ ਦੱਸਿਓ ਕਿ ਜਿਨ੍ਹਾਂ ਨੇ ਪਹਿਲੀ ਵਾਰ ਘਰ ਲੈਣਾ ਉਹਨਾਂ ਨੂੰ ਬਹੁਤਾ ਪਤਾ ਨਹੀਂ ਹੁੰਦਾ ਕਿ ਸਾਡੇ ਲਈ ਸਰਕਾਰ ਦੇ ਵੀ ਕੋਈ ਫਾਇਦੇ ਹੈਗੇ, ਸਰਕਾਰ ਵੀ ਸਾਨੂੰ ਕੋਈ ਬੈਨੀਫਿਟ ਕਰ ਦੇ ਸਕਦੀ ਆ, ਇਨਸੈਂਟਿਵ ਸਾਡੇ ਲਈ ਵੀ ਹੁੰਦੇ ਆ। ਸਰਕਾਰੀ ਤੌਰ 'ਤੇ ਕੀ ਸਪੋਰਟ ਆ ਜਿਹੜੀ ਫਸਟ ਟਾਈਮ ਬਾਇਰ ਲਈ ਮਿਲਦੀ ਆ, ਉਹ ਥੋੜ੍ਹੀ ਜਿਹੀ ਅਪਡੇਟ ਕਰੋ।
5: ਬਾਪਰਾ ਸਾਹਿਬ, ਪਹਿਲੀ ਗੱਲ ਤਾਂ ਜਿਹੜੇ ਭੈਣ ਭਰਾਵਾਂ ਨੇ ਕੈਨੇਡਾ ਦੇ ਵਿੱਚ ਘਰ ਲੈਣਾ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਮਦਦ ਲਈ ਸਰਕਾਰ ਵੱਲੋਂ ਕਈ ਜਿਹੜੇ ਪ੍ਰੋਗਰਾਮ ਹੈ ਚਲਾਏ ਜਾਂਦੇ ਹੈਗੇ ਆ। ਇੱਕ ਆਪਾਂ ਹੁਣ ਰੀਸੈਂਟਲੀ ਜਿਹੜੀ ਆਪਣੀ ਗੱਲਬਾਤ ਆਪਾਂ ਸੁਣਦੇ ਪਏ ਹੈਗੇ ਹਾਂ ਕਿ ਫਸਟ ਟਾਈਮ ਬਾਹਰ ਹੈਗੇ ਹੋ ਤੁਸੀਂ, ਨਵਾਂ ਘਰ ਲੈਣਾ ਹੈਗਾ ਅਪ ਟੂ ਮਿਲੀਅਨ ਡਾਲਰਸ, ਅਤੇ 13% ਤੱਕ ਦਾ ਜਿਹੜਾ ਤੁਹਾਨੂੰ ਜੀ ਐਚ ਐਸ ਟੀ ਦਾ ਜਿਹੜਾ ਰੀਬੇਟ ਆ ਉਹ ਮਿਲ ਸਕਦਾ। ਅਗਰ ਮਿਲੀਅਨ ਡਾਲਰ ਤੋਂ ਲੈ ਕੇ $1.5 million ਤੱਕ ਦਾ ਤੁਸੀਂ ਘਰ ਲੈਂਦੇ ਹੈਗੇ ਹੋ, ਤੁਸੀਂ ਫਸਟ ਟਾਈਮ ਬਾਹਰ ਹੋ, ਨਵਾਂ ਘਰ ਲੈਂਦੇ ਹੈਗੇ ਹੋ, ਅਤੇ ਉਹ 'ਤੇ ਜਿਹੜਾ ਜੀ ਤੁਹਾਨੂੰ ਐਚ ਐਸ ਟੀ ਦਾ ਰੀਬੇਟ ਆ ਉਹ ਫਲੈਟ $1,30,000 ਤੱਕ ਮਿਲ ਸਕਦਾ ਹੈਗਾ। ਤੇ ਨਾਲ ਦੀ ਨਾਲ ਦੂਸਰਾ ਜਿਹੜਾ ਪ੍ਰੋਗਰਾਮ ਹੈਗਾ ਜੀ ਉਹ ਹੈਗਾ ਫਸਟ ਹੋਮ ਸੇਵਿੰਗਸ ਅਕਾਊਂਟ ਦਾ, ਬੜਾ ਪਾਵਰਫੁਲ ਪ੍ਰੋਗਰਾਮ ਹੈ ਰਾਜਵੀਰ ਬਾਈ ਜੀ। ਇਹਦੇ 'ਚ ਬੇਸਿਕਲੀ RRSP ਅਤੇ TFSA ਦੋਨਾਂ ਜਿਹੜਾ ਪ੍ਰੋਗਰਾਮ ਦਾ ਸੁਮੇਲ ਕਰਕੇ ਬਣਾਇਆ ਗਿਆ, ਕਿਉਂਕਿ ਜਿਹੜੇ ਪੈਸੇ ਤੁਸੀਂ ਇਹਦੇ ਵਿੱਚ ਪਾਉਂਦੇ ਹੈਗੇ ਹੋ ਉਹ 'ਤੇ ਤੁਹਾਨੂੰ ਰੀਫੰਡ ਆ ਜਾਂਦਾ ਹੈਗਾ, ਅਤੇ ਜਿਹੜੇ ਪੈਸੇ ਦੀ ਇਹਤੇ ਤੁਸੀਂ ਪਾਏ ਆ ਕੰਟਰੀਬਿਊਟ ਕੀਤੇ ਉਹ 'ਤੇ ਗਰੋਥ ਜਿੰਨੀ ਵੀ ਹੋਣੀ ਹੈਗੀ ਹੈ ਉਹ ਸਾਰੀ ਦੀ ਸਾਰੀ ਤੁਹਾਡੀ ਟੈਕਸ ਫਰੀ ਹੁੰਦੀ ਹੈਗੀ ਹੈ। ਈਚ ਸਪਾਊਸ ਅਪ ਟੂ $8,000 ਪਰ ਈਅਰ ਇਸ ਪ੍ਰੋਗਰਾਮ 'ਚ ਕੰਟਰੀਬਿਊਟ ਕਰ ਸਕਦੇ, ਅਤੇ ਲਾਈਫ ਟਾਈਮ ਮੈਕਸੀਮਮ ਉਹ $40,000 ਕੰਟਰੀਬਿਊਟ ਕਰ ਸਕਦੇ ਹੈਗੇ ਹੈ। ਨੈਕਸਟ ਜਿਹੜਾ ਪ੍ਰੋਗਰਾਮ ਹੈਗਾ ਜੀ ਉਹ ਹੈਗਾ RRSP ਦਾ ਪ੍ਰੋਗਰਾਮ। ਉਹ ਕੀ ਹੈਗਾ ਕਿ ਈਚ ਸਪਾਊਸ ਆਪਣੇ RRSP ਅਕਾਊਂਟ ਦੇ ਵਿੱਚੋਂ ਅਪ ਟੂ $60,000 ਕਢਾ ਕੇ ਉਹਨੂੰ ਆਪਣਾ ਉਹ ਡਾਊਨ ਪੇਮੈਂਟ ਦੇ ਵਿੱਚ ਪਾ ਸਕਦੇ ਹੈਗੇ ਹੈ। ਸੋ ਤੁਸੀਂ ਦੋਨੋਂ ਸਪਾਊਸ ਹੈਗੇ ਹੋ, ਤੁਸੀਂ $60,000 'ਚ ਕੰਟਰੀਬਿਊਟ ਕੀਤਾ, ਤੁਸੀਂ $1,20,000 ਇਹਦੇ ਵਿੱਚੋਂ ਕਢਾ ਕੇ ਆਪਣੀ ਡਾਊਨ ਪੇਮੈਂਟ 'ਚ ਪਾ ਸਕਦੇ ਹੋ। ਜੇਕਰ ਤੁਸੀਂ ਪੈਸੇ ਹਲੇ ਇਹਦੇ ਵਿੱਚ ਨਹੀਂ ਪਾਏ ਹੈਗੇ ਹੈ, ਤੁਸੀਂ ਇਹਦੇ 'ਚ ਪੈਸੇ ਕੰਟਰੀਬਿਊਟ ਕਰਦੇ ਹੈਗੇ ਹੋ, ਅਤੇ ਆਪਣਾ ਲੈਟ ਸੇ 60,000 ਤੁਸੀਂ ਕਰਦੇ ਹੋ, 60,000 ਡਿਸਪੋਜ਼ ਕਰਦੇ ਹੈਗੇ ਹੈ, ਅਤੇ ਹੁਣ ਡਿਪੈਂਡ ਕਰਦੇ ਕਿ ਤੁਹਾਡੀ ਇਨਕਮ ਟੈਕਸ ਦੀ ਕੀ ਬ੍ਰੈਕਟ ਹੈਗੀ ਹੈ ਜੀ। ਹੋ ਸਕਦਾ ਉਸ 60,000 'ਤੇ ਤੁਹਾਨੂੰ ਜਿਹੜਾ ਹੈਗਾ ਜੀ 20,000 ਦੇ ਨੇੜੇ ਤੁਹਾਨੂੰ ਰੀਫੰਡ ਵੀ ਆ ਜਾਵੇ ਈਚ ਸਪਾਊਜ਼ ਨੂੰ। ਸੋ ਅਗੇਨ ਡਿਪੈਂਡ ਕਰਦੇ ਕਿ ਤੁਹਾਡੀ ਆਪਣੀ ਕੀ ਟੈਕਸ ਬ੍ਰੈਕਟ ਹੈਗੀ, ਉਸ ਚੀਜ਼ 'ਤੇ ਡਿਪੈਂਡ ਕਰੂਗਾ। ਨੈਕਸਟ ਜਿਹੜਾ ਹੈਗਾ ਜੀ ਉਹ ਹੈਗਾ ਫਸਟ ਟਾਈਮ ਬਾਇਰਸ ਨੂੰ, ਉਹ ਬੇਸ਼ੱਕ ਨਵਾਂ ਘਰ ਲੈ ਰਹੇ ਹੈ, ਬੇਸ਼ੱਕ ਉਹ ਰੀਸੇਲ ਦੇ ਵਿੱਚ ਲੈ ਰਹੇ ਹੈਗੇ, ਉਹ ਹੈਗਾ ਜੀ ਓਨਟੈਰੀਓ ਲੈਂਡ ਟਰਾਂਸਪੋਰਟ ਟੈਕਸ ਕ੍ਰੈਡਿਟ ਦਾ, ਉਹ ਵੀ ਜਿਹੜਾ ਹੈਗਾ ਜੀ ਭੈਣਾਂ ਵਾਸਤੇ ਸੋਹਣਾ ਪ੍ਰੋਗਰਾਮ ਹੈਗਾ। ਤੁਸੀਂ ਫਸਟ ਟਾਈਮ ਬਾਇਰ ਹੈਗੇ ਹੋ, ਘਰ ਖਰੀਦਣਾ ਚਾਹੁੰਦੇ ਹੋ, ਆਪਣੇ ਬਿਲਡਰ ਕੋਲ ਰਿਐਲਟਰ ਕੋਲ ਜਾਣ ਤੋਂ ਪਹਿਲਾਂ ਸਾਨੂੰ ਸੰਪਰਕ ਕਰ ਸਕਦੇ ਹੋ, ਤਾਂ ਕਿ ਸਮੇਂ ਸਿਰ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ ਇਨਕਮ ਡਾਊਨ ਪੇਮੈਂਟ ਕ੍ਰੈਡਿਟ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਤੁਹਾਡੀ ਮੌਰਗੇਜ ਹੋ ਸਕਦੀ ਹੈ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ, ਕੀ ਇੰਟਰਸਟ ਰੇਟ ਮਿਲ ਸਕਦਾ, ਕਿੰਨੀ ਕੁ ਤੁਹਾਡੀ ਮੰਥਲੀ ਇੰਸਟਾਲਮੈਂਟ ਆਏਗੀ। ਜਦੋਂ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲ ਹੋਏਗੀ ਤੇ ਤੁਸੀਂ ਪੂਰਾ ਇਨਫੋਰਮਡ ਡਿਸੀਜਨ ਬਣਾ ਸਕਦੇ ਹੋ ਆਪਣੇ ਵਾਸਤੇ, ਤੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਮੌਰਗੇਜ ਵੀ ਹੋ ਜਾਣੀ ਹੈਗੀ ਹੈ, ਤੁਸੀਂ ਇਹਨੂੰ ਅਫੋਰਡ ਵੀ ਇਸ ਘਰ ਨੂੰ ਕਰ ਸਕਦੇ ਹੈਗੇ ਹੋ, ਤੁਹਾਨੂੰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ, ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਫਿਰ ਤੁਹਾਨੂੰ ਜਿਹੜਾ ਹੈਗਾ ਜੀ ਆਪਾਂ ਬਾਅਦ 'ਚ ਤੰਗ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਤੁਹਾਨੂੰ ਪਹਿਲਾਂ ਦੱਸ ਦਾਂਗੇ, ਗਾਈਡ ਕਰ ਦਾਂਗੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਤੁਸੀਂ ਘਰ ਪਾਉਣਾ ਘਰ ਲੈਣਾ ਹੈਗਾ ਆਫਰ ਪਾਉਣੀ ਹੈ ਪੱਕੇ ਪੈਰੀ ਤੁਸੀਂ ਆਫਰ ਪਾਓ, ਤਾਂ ਕਿ ਤੁਹਾਡੀ ਮੌੜ ਵੀ ਸਮੇਂ ਸਿਰ ਹੋ ਜਾਏ, ਤੁਹਾਡੇ ਘਰ ਦੀ ਕਲੋਜ਼ਿੰਗ ਸਮੂਥਲੀ ਹੋ ਜਾਵੇ, ਕਿਸੇ ਕਿਸਮ ਦਾ ਤੁਹਾਨੂੰ ਕੋਈ ਇਸ਼ੂ ਨਾ ਆਵੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਨੰਬਰ ਹੈ ਜੀ 647-294-5503, ਨਰਦੀਪ ਸਿੱਧੂ 6472945503 ਜੀ ਬਾਈ ਜੀ।
0: ਅੱਛਾ, ਜਾਂਦੇ ਜਾਂਦੇ ਇਹ ਦੱਸ ਦਿਓ ਕੁਇਕਲੀ ਕਿ ਜੇ ਰੀਫਾਈਨੈਂਸ ਕਰਵਾਉਣਾ ਹੋਵੇ ਬੈਸਟ ਟਾਈਮ ਕਿਹੜਾ ਵਾ, ਕਿਸ ਤਰੀਕੇ ਨਾਲ ਤੁਸੀਂ ਜਿਹੜੀ ਮਨੀ ਆ ਉਹ ਸੇਵ ਕਰਵਾ ਸਕਦੇ ਹੋ।
5: ਰਾਜਵੀਰ ਬਾਈ ਜੀ, ਰੀਫਾਈਨੈਂਸ ਦਾ ਜਿਹੜਾ ਰੀਅਲ ਜਿਹੜਾ ਟਾਈਮ ਬੈਸਟ ਟਾਈਮ ਜਿਹੜਾ ਹੁੰਦਾ ਹੈਗਾ ਜੀ ਉਹ ਹੁੰਦਾ ਹੈਗਾ ਮੌਰਗੇਜ ਰਿਨਿਊਅਲ ਦੇ ਟਾਈਮ ਤੇ, ਕਿਉਂਕਿ ਉਸ ਟਾਈਮ ਤੇ ਮੌਰਗੇਜ ਤੁਹਾਡੀ ਮੈਚਿਓਰ ਹੋ ਰਹੀ ਹੁੰਦੀ ਹੈ, ਤੁਹਾਨੂੰ ਪੈਨਲਟੀ ਕੋਈ ਨਹੀਂ ਪੈਂਦੀ ਹੈਗੀ। ਬਾਕੀ ਜਿਹੜੀ ਰੀਫਾਈਨੈਂਸ ਉਹ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈ, ਪੈਨਲਟੀ ਪੈਂਦੀ ਹੈਗੀ ਉਸ ਕੇਸ ਦੇ ਵਿੱਚ, ਪਰ ਇਹ ਵੀ ਦੇਖਣ 'ਚ ਆ ਰਹੇ ਗਏ ਕਈ ਕੇਸ ਤੁਹਾਨੂੰ ਪੈਨਲਟੀ ਦੇ ਕੇ ਵੀ ਤੁਹਾਨੂੰ ਜਿਹੜਾ ਹੈਗਾ ਜੀ ਆਪਣਾ ਪੈਸੇ ਦੀ ਸੇਵਿੰਗ ਹੋ ਜਾਂਦੀ ਹੈਗੀ ਹੈ। ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈਗੀ ਜੀ, ਆਮ ਤੌਰ 'ਤੇ ਉਹਦਾ 80% ਤੱਕ ਆਪਾਂ ਰੀਫਾਈਨੈਂਸ ਕਰਕੇ ਦੁਬਾਰਾ ਉੱਥੇ ਮੌਰਗੇਜ ਪਾ ਸਕਦੇ ਹੁੰਦੇ ਹੈਗੇ ਹਾਂ। ਕਈ ਸਾਰੇ ਕਾਰਨ ਹੋ ਸਕਦੇ ਹੈਗੇ ਰੀਫਾਈਨੈਂਸ ਕਰਨ ਦੇ, ਤੁਸੀਂ ਬੈਟਰ ਰੇਟ ਵਾਸਤੇ ਕਰ ਸਕਦੇ ਹੈਗੇ, ਤੁਹਾਡੇ 'ਤੇ ਕੋਈ ਕਰਜ਼ੇ ਚੜੇ ਹੋਏ ਹੈਗੇ ਹੈ ਉਹਨਾਂ ਨੂੰ ਕੰਸੋਲੀਡੇਟ ਕਰਨ ਵਾਸਤੇ, ਕੈਸ਼ ਫਲੋ ਬੈਟਰ ਕਰਨ ਵਾਸਤੇ, ਪੇਮੈਂਟ ਆਪਣੀ ਘਟਾਉਣ ਵਾਸਤੇ, ਪੈਸੇ ਘਰ 'ਚੋਂ ਕੱਢਣੇ ਹੈਗੇ, ਆਪਣਾ ਕ੍ਰੈਡਿਟ ਸਕੋਰ ਇੰਪਰੂਵ ਕਰਨਾ, ਜਾਂ ਤੁਸੀਂ ਘਰ 'ਚ ਕਿਸੇ ਦਾ ਨਾਮ ਪਾਇਆ ਸੀ, ਕਿਸੇ ਦਾ ਨਾਮ ਕੱਢਣਾ ਹੈਗਾ, ਉਹ ਟਾਈਟਲ ਟ੍ਰਾਂਸਫਰ ਵੀ ਕੀਤੀ ਜਾ ਸਕਦੀ ਹੈਗੀ। ਗੱਲ ਕਿ ਬਹੁਤ ਸਾਰੀਆਂ ਜਿਹੜੀਆਂ ਸਿਚੁਏਸ਼ਨ ਹੁੰਦੀਆਂ ਜਿਹਨਾਂ ਕਰਕੇ ਆਪਾਂ ਜਿਹੜੀ ਰੀਫਾਈਨੈਂਸ ਉਹ ਕਰ ਸਕਦੇ ਹੁੰਦੇ ਹੈਗੇ ਹਾਂ। ਸੋ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਜੀ, ਇਹ ਹੁਣੇ ਮੈਂ ਰੀਸੈਂਟਲੀ ਰੀਫਾਈਨੈਂਸ ਕੀਤੀ ਸੀ ਕਿਸੇ ਦੀ, ਉਹਨਾਂ ਦਾ $6,10,000 ਦਾ ਮੌਰਗੇਜ ਪਲੱਸ ਅਦਰ ਡੈਟ ਸੀਗਾ, ਜਿਹਦੇ 'ਚ ਲਾਈਨ ਆਫ ਕ੍ਰੈਡਿਟ ਕ੍ਰੈਡਿਟ ਕਾਰਡ ਵਗੈਰਾ ਸੀਗੇ, ਅਤੇ ਉਹਦੀ ਉਹ ਪੇਮੈਂਟ ਕਰਦੇ ਸੀਗੇ ਬਾਈ ਜੀ ਉਹ ਤੁਸੀਂ ਕਹਿ ਲਓ $7,860। ਸੋ ਆਲਮੋਸਟ $8,000 ਉਹ ਮਹੀਨੇ ਦੀ ਪੇਮੈਂਟ ਕਰਦੇ ਸੀਗੇ, ਨਵੀਂ ਉਹਨਾਂ ਨੂੰ ਰੀਫਾਈਨੈਂਸ ਕਰਕੇ ਮੌਰਗੇਜ ਕਰਕੇ ਦਿੱਤੀ ਹੈਗੀ ਹੈ, ਸਾਰੇ ਡੈਟ ਨੂੰ ਇਕੱਠਿਆਂ ਕਰਤਾ ਉਹਨਾਂ ਦਾ 6 ਲੱਖ 25,000 ਦੀ ਨਵੀਂ ਮੋਰਗੇਜ ਕੀਤੀ ਉਹਨਾਂ ਦੀ, ਤੇ ਬਾਅਦ ਚ ਉਹਨਾਂ ਦੀ ਜਿਹੜੀ ਪੇਮੈਂਟ ਰਹਿ ਗਈ ਹੈਗੀ ਹੈ ਜੀ ਉਹ $3,655 ਦੀ ਪੇਮੈਂਟ ਰਹਿ ਗਈ ਹੈ, ਤੇ ਆਲਮੋਸਟ ਉਹਨਾਂ ਨੂੰ $4,200 ਤੋਂ ਉੱਪਰ ਦੀ ਜਿਹੜੀ ਮਹੀਨੇ ਦੀ ਹੈਗੀ ਹੈ ਜੀ ਸੇਵਿੰਗ ਹੋ ਰਹੀ ਹੈਗੀ ਹੈ। ਸੋ ਹੁਣ ਤੁਸੀਂ ਦੇਖ ਲਓ ਸਾਲ ਦੀ ਕਿੰਨੀ ਸੇਵਿੰਗ ਹੈ ਤੇ 5 ਸਾਲਾਂ ਦੇ ਵਿੱਚ ਤੁਹਾਡੀ ਕਿੰਨੀ ਸੇਵਿੰਗ ਹੋ ਸਕਦੀ ਹੈ, ਤੁਹਾਡੇ ਤੇ ਵੀ ਕਰਜ਼ੇ ਚੜੇ ਹੋਏ ਹੈਗੇ ਆ, ਜਾਂ ਕੋਈ ਹੋਰ ਕੋਈ ਇਸ਼ੂ ਹੈਗਾ ਕਿਸੇ ਕਾਰਨ ਕਰਕੇ, ਜਾਂ ਤੁਹਾਡੀ ਪ੍ਰਾਈਵੇਟ ਲੈਂਡਰ ਦੇ ਨਾਲ ਮੋਰਗੇਜ ਹੈਗੀ ਜਾਂ ਬੀ ਨਾਲ ਹੈਗੀ, ਤੁਸੀਂ ਏ ਕੋਲ ਜਾਣਾ ਚਾਹੁੰਦੇ ਹੋ ਜਾਂ ਹੋਰ ਕੋਈ ਵੀ ਰੀਜ਼ਨ ਹੈਗਾ ਤੁਹਾਡਾ ਆਪਣਾ ਰੀਫਾਈਨਾਂਸ ਕਰਨ ਦਾ, ਸੰਪਰਕ ਕਰ ਸਕਦੇ ਹੋ। ਤੇ ਨਾਲ ਦੀ ਨਾਲ ਮੈਂ ਇੱਕ ਚੀਜ਼ ਥੋੜੀ ਹੋਰ ਐਡ ਕਰਦਾ, ਕੱਲ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣ ਜਾ ਰਹੀ ਹੈ ਜੀ, ਤੇ ਉਮੀਦ ਇਹ ਕੀਤੀ ਜਾਂਦੀ ਹੈ ਕਿ ਉਹਦੇ ਵਿੱਚ ਕੋਈ ਚੇਂਜਸ ਉਹ ਨਹੀਂ ਕਰਨਗੇ, ਨਾ ਹੀ ਉਹਨਾਂ ਨੇ ਕੋਈ ਰੇਟ ਵਧਾਉਣ ਦੀ ਕੋਈ ਸੰਭਾਵਨਾ ਹੈਗੀ ਹੈ ਤੇ ਨਾ ਹੀ ਕੋਈ ਘਟਾਉਣ ਦੀ ਹੈਗੀ ਹੈ। 2.25 ਤੇ ਜਿਹੜਾ ਉਹਨਾਂ ਦਾ ਰੇਟ ਹੈ ਉਹ ਤੇ ਮੇਨਟੇਨ ਲੱਗਦਾ ਕਿ ਉਹ ਕਰਨਗੇ। ਸੋ ਫਾਰ ਇਹੀ ਜਿਹੜਾ ਨਿਊਜ਼ ਦੇ ਵਿੱਚ ਜਿਹੜਾ ਐਨਾਲਿਸਿਸ ਆ ਰਿਹਾ ਹੈਗਾ, ਕਿਉਂਕਿ ਜੇ ਉਹ ਵਧਾਉਂਦੇ ਹੈਗੇ ਜੀ ਇੰਟਰਸਟ ਰੇਟ ਤੇ ਉਹਦੇ ਨਾਲ ਇਕਾਨਮੀ ਨੂੰ ਪ੍ਰੋਬਲਮ ਆਉਂਦੀ ਹੈ, ਜੇ ਘਟਾਉਂਦੇ ਹੈਗੇ ਤੇ ਉਹਦੇ ਨਾਲ ਇਨਫਲੇਸ਼ਨ ਵੱਧਦੀ ਹੈਗੀ ਹੈ, ਜਿਹੜੀਆਂ ਕਿ ਉਹ ਦੋਨੋਂ ਚੀਜ਼ਾਂ ਹੀ ਇਸ ਮੂਮੈਂਟ ਤੇ ਉਹ ਅਫੋਰਡ ਆਪਣਾ ਬੈਂਕ ਨਹੀਂ ਕਰਦਾ ਹੈਗਾ। ਮੋਰਗੇਜ ਸੰਬੰਧੀ ਰੀਫਾਈਨਾਂਸ ਸੰਬੰਧੀ ਘਰ ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਤੁਸੀਂ ਪ੍ਰੀ ਅਪਰੂਵਲ ਕਰਨੀ ਹੈਗੀ ਹੈ, ਜਾਂ ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ, ਕੋਈ ਵੀ ਸਵਾਲ ਹੈ ਮੋਰਗੇਜ ਦਾ, ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਬਾਈ ਜੀ ਤੁਹਾਡਾ ਬਹੁਤ ਧੰਨਵਾਦ।
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਸੋ ਤੁਸੀਂ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਜਗਜੀਤ ਮਾਲ ਸਾਹਿਬ ਵੀ ਸਾਡੇ ਨਾਲ ਬੈਠੇ ਆ। ਮਾਲ ਸਾਹਿਬ ਪਤਾ ਲੱਗਦਾ ਟਾਈਮ ਦਾ ਕਿਵੇਂ ਭੱਜਿਆ ਜਾਂਦਾ?
6: ਬਿਲਕੁਲ ਜੀ, 40-45 ਮਿੰਟ ਹੋ ਵੀ ਗਏ ਪ੍ਰੋਗਰਾਮ ਸ਼ੁਰੂ ਕਰਨ ਨੂੰ।
0: ਉਧਰ ਤਾਲੀਆਲ ਸਾਹਿਬ ਕਿਵੇਂ ਹੋ?
2: ਬਹੁਤ ਵਧੀਆ ਜੀ, ਤੁਸੀਂ
0: ਆਨੰਦ ਲੈ ਰਹੇ ਹੋ ਪ੍ਰੋਗਰਾਮ ਦਾ?
2: ਹਾਂਜੀ ਹਾਂਜੀ ਪੂਰਾ ਜੀ।
0: ਪਤਾ ਅੱਛਾ ਬੰਦਾ ਨਾ ਮੈਂ ਮੇਰੀ 'ਚ, ਤੁਹਾਨੂੰ ਨਹੀਂ ਲੱਗਦਾ ਕਿ ਮੈਂ ਮੇਰੀ ਦੇ ਵਿੱਚ ਹਰੇਕ, ਚਾਹੇ ਆਪਾਂ ਕਿਸੇ ਵੀ ਪੋਲੀਟੀਸ਼ੀਅਨ ਦੀ ਗੱਲ ਕਰ ਲਈਏ, ਹਰੇਕ ਬੰਦਾ ਜਿਵੇਂ ਟਹਿਣਾ ਸਾਹਿਬ ਕਹਿੰਦੇ ਸੀ, ਹਰੇਕ ਬੰਦਾ ਕਹਿੰਦਾ ਕਿ ਮੇਰੇ ਤੋਂ ਸਿੱਖ ਲਓ, ਹਨਾ ਵੀ ਮੇਰੇ ਵਰਗਾ ਬੰਦਾ ਘੈਂਟ ਬੁਲਾਰਾ ਹੈ ਨੀਗਾ, ਮੇਰੇ ਵਰਗਾ ਘੈਂਟ ਬੰਦਾ ਹੈ ਨੀਗਾ। ਇਹ ਪਤਾ ਕਿ ਮੈਂ ਬੜੀ ਕਮਾਲ ਦੀ ਚੀਜ਼ ਆ, ਇਹ ਪਤਾ ਕਾਹਤੋਂ ਹੁੰਦਾ ਹੈ? ਕਹਿੰਦੇ ਜਦੋਂ ਬੰਦਾ ਜੰਮਿਆ ਹਨਾ ਪਹਿਲਾਂ, ਉਹਨੂੰ ਰੱਬ ਨੇ ਹੌਲੀ ਕਿਤੇ ਕੰਨ 'ਚ ਕਹਿ ਦਿੱਤਾ ਵੀ ਤੂੰ ਬੜੀ ਘੈਂਟ ਚੀਜ਼ ਆ
2: ਜੀ।
0: ਬਸ ਹੋਰ ਮੈਂ ਮੁੜ ਕੇ ਨਹੀਂ ਕਿਸੇ ਦੀ ਸੁਣੀ, ਕਹਿੰਦਾ ਲੈ ਬਾਈ ਮੈਨੂੰ ਪਤਾ ਵੀ ਜਿਹੋ ਜੀ ਮੈਂ ਘੈਂਟ ਚੀਜ਼ ਆ। ਅੱਛਾ ਜਿਹੜਾ ਬੰਦਾ ਚੋਰ ਹੋਊ ਉਹ ਇਸ ਚੀਜ਼ ਮਾਣ ਮਹਿਸੂਸ ਕਰੂ, ਮੈਂ ਚੋਟੀ ਦਾ ਚੋਰ ਆ, ਮੈਂ ਮਾੜੀਆਂ ਮੋਟੀਆਂ ਚੋਰੀਆਂ ਜਾਰੀ ਨਹੀਂ ਕਰਦਾ ਹੈਗਾ, ਹਨਾ। ਮਤਲਬ ਉਹ ਆਪਣੇ ਕਿੱਤੇ ਨੂੰ, ਚਾਹੇ ਉਹਦਾ ਮਾੜਾ ਕਿੱਤਾ ਵਾ ਚਾਹੇ ਉਹਦਾ ਚੰਗਾ ਕਿੱਤਾ ਵਾ, ਜਿਹੜਾ ਠੱਗੀ ਮਾਰਨ ਵਾਲਾ ਹੋਊਗਾ ਉਹ ਦੂਜੇ ਠੱਗਾਂ ਨੂੰ ਲੱਤੋ ਸੀ ਕਾਹਦੇ ਯਾਰ, 20-50,000 ਦੀ,
2: ਹਨਾ
0: ਮੈਂ ਬੜੀਆਂ ਬੜੀਆਂ ਠੱਗੀਆਂ। ਤੇ ਜਿਹੜਾ ਬੰਦਾ ਕੋਈ ਰਿਸ਼ਵਤ ਖੋਰ ਹੋਊਗਾ, ਲੈ ਲੱਖ ਦੀ ਕਾਹਦੀ ਰਿਸ਼ਵਤ ਹੁੰਦੀ ਆ,
2: ਮੈਂ ਕਿਹੜਾ ਫੜਿਆ ਜਾਣਾ
0: ਕਿਤੇ, ਮੈਂ ਨਹੀਂ, ਮੈਂ ਤਾਂ ਐਡੀ ਐਡੀ ਮਾਰ ਲਈ, ਐਡੀ ਐਡੀ ਰਿਸ਼ਵਤ ਲਈ, ਨਾ ਜਮਾ ਹੀ ਪਤਾ ਹੀ ਨਹੀਂ ਲੱਗਣ ਦਿੰਦਾ। ਮਤਲਬ ਹਰੇਕ ਬੰਦਾ ਚਾਹੇ ਕੰਮ ਚੰਗਾ ਕਰਦਾ ਚਾਹੇ ਮਾੜਾ ਕਰਦਾ, ਉਹਨੂੰ ਐਂ ਲੱਗਦਾ ਵੀ ਮੈਂ ਇਹਦੇ 'ਚ ਮਹਾਰਤ ਹਾਸਲ ਕਰ ਲਵਾਂ, ਹਨਾ
2: ਜੀ।
0: ਕਿ ਉਹ ਉਹਦੀ ਉਹਦੀ ਫਿਰ ਜੇ ਐਂ ਰਿਹਾ ਫਿਰ ਇਹ ਫਿਤਰਤ, ਫਿਰ ਫਿਰ ਸਿਸਟਮ ਕਿਵੇਂ ਬਦਲੂ? ਜੇ ਆਪਾਂ ਕਹਿੰਦੇ ਵੀ ਸਿਸਟਮ ਬਦਲਣਾ ਚਾਹੀਦਾ, ਫਿਰ ਸਿਸਟਮ ਨੂੰ ਕਿਵੇਂ ਬਦਲਿਆ ਜਾਊਗਾ ਜੇ ਬੰਦੇ ਦੀ ਫਿਤਰਤ ਇਹ ਨਾ ਚੇਂਜ ਹੋਈ ਵੀ ਯਾਰ ਮੈਂ ਸਿੱਖ ਵੀ ਲਵਾਂ ਕੁਛ, ਕੋਈ ਚੰਗਾ ਹੋਰ ਵੀ ਹੋ ਸਕਦਾ। ਕਿਉਂਕਿ ਅਸੀਂ ਕਹਿੰਦੇ ਕਿ ਸਾਨੂੰ ਚੰਗੇ ਬੰਦੇ ਨਹੀਂ ਮਿਲਦੇ, ਚੰਗੇ ਮਿਲਣਗੇ ਕਿਉਂ? ਕਿਉਂਕਿ ਅਸੀਂ ਆਪ ਹੀ ਚੰਗੇ ਨਹੀਂ ਪਹਿਲਾਂ, ਉਹ ਵੀ ਜਿਹਨਾਂ ਨੂੰ ਅਸੀਂ ਕਹਿੰਦੇ ਸਾਨੂੰ ਚੰਗੇ ਨਹੀਂ ਮਿਲਦੇ ਉਹ ਵੀ ਇਹੀ ਕਹਿੰਦੇ ਕਿ ਸਾਨੂੰ ਚੰਗੇ ਨਹੀਂ ਮਿਲਦੇ,
2: ਚੰਗੇ ਨਹੀਂ ਮਿਲਦੇ
0: ਉਹਨਾਂ ਲਈ, ਤਾਂ ਚੰਗੇ ਅਸੀਂ ਬਣੀਏ ਨਾ ਪਹਿਲਾਂ। ਜੇ ਅਸੀਂ ਚੰਗੇ ਬਣ ਗਏ ਉਹਨਾਂ ਲਈ
2: ਬਿਲਕੁਲ,
0: ਤਾਂ ਸਾਡੇ ਲਈ ਉਹ ਆਪੇ ਚੰਗੇ ਬਣ ਜਾਣਗੇ। ਇਹ ਚੀਜ਼ ਹੁਣ ਜਿਵੇਂ ਆਪਾਂ ਇਆਲੀ ਸਾਹਿਬ ਦੀ ਗੱਲ ਕੀਤੀ ਸੀ, ਮੈਂ ਉੱਥੇ ਦੇਖਿਆ ਆਸੇ ਪਾਸੇ ਦਾਖੇ ਵੀ ਹੈਗੇ, ਹੋਰ ਵੀ ਆਸੇ ਪਾਸੇ ਉਹ ਗਰਾਊਂਡਾਂ ਬਣੀਆਂ
2: ਹੋਈਆਂ,
0: ਪਰ ਕਈ ਪਿੰਡਾਂ ਦੇ ਵਿੱਚ ਗਰਾਊਂਡਾਂ ਬਣ ਗਈਆਂ ਉਹ ਪਿੰਡਾਂ ਵਾਲਿਆਂ ਨੇ ਸਾਂਭੀਆਂ ਨਹੀਂ ਹੈ,
2: ਸਾਂਭੀਆਂ ਨੇ। ਹੁਣ ਜਿਵੇਂ ਪਿੱਛੇ ਜੇ ਮਨਫੀਤ ਆਲੀ ਜੀ ਗਏ ਸੀਗੇ ਢੈਪੀ ਪਿੰਡ ਦੇ ਵਿੱਚ, ਢੈਪੀ ਪਿੰਡ ਦੀ ਕਬੱਡੀ ਦੀ ਟੀਮ ਕਿੱਡੀ ਤਕੜੀ ਰਹੀ ਆ, ਹੁਣ ਜੇ ਉਹਨਾਂ ਦੇ ਪਿੰਡ ਦੇ ਵਿੱਚ ਮਨਪ੍ਰੀਤ ਆਲੀ ਜੀ ਨੇ ਗਰਾਊਂਡ ਬਣਾਤੀ, ਕਿਸੇ ਵੀ ਐਮਐਲਏ ਨੇ ਆਪਦੇ ਗਰਾਊਂਡ ਬਣਾਤੀ, ਪਰ ਉਹਨੂੰ ਸਾਂਭਣ ਦਾ ਕੰਮ ਤਾਂ ਪਿੰਡ ਦਾ, ਪਿੰਡ ਦੀ ਪੰਚਾਇਤ ਦਾ, ਹਨਾ, ਪਿੰਡ ਦੇ ਨੌਜਵਾਨਾਂ ਦਾ। ਹੁਣ ਜੇ ਉੱਥੇ ਜਾ ਕੇ ਐਮਐਲਏ ਸਫਾਈ ਕਰਾਉਂਦਾ ਰਵੇ ਤਾਂ ਉਹ ਗੱਲ ਨਹੀਂ ਨਾ ਬਣਦੀ,
0: ਫਿਰ ਤਾਂ ਹੋਰ ਵੀ ਦੇਖਣੇ ਆਸੇ ਪਾਸੇ ਪਿੰਡ ਵੀ ਦੇਖਣੇ,
2: ਉਹਨਾਂ ਤਾਂ ਹੋਰ ਵੀ ਦੇਖਣੇ ਆ। ਹੁਣ ਤੁਹਾਨੂੰ ਇੱਕ ਚੀਜ਼ ਬਣਾ ਕੇ ਦਿੱਤੀ, ਉਹਦੀ ਟੇਕ ਕੇਅਰ ਤਾਂ ਤੁਸੀਂ ਆਪ ਕਰਨੀ ਆ,
0: ਫਿਰ ਇੱਥੇ ਪੰਗਾ ਪੈ ਜਾਂਦਾ,
2: ਇੱਥੇ ਪੰਗਾ ਪੈਂਦਾ,
0: ਫਿਰ ਉਹ ਪਿੰਡ ਦੀ ਪਾਰਟੀ ਬਾਜੀ ਦਾ ਵੀ ਪੰਗਾ ਪੈਂਦਾ, ਲੈ ਵੀ ਪਾਰਟੀ ਬਾਜੀ ਦਾ ਇਹਨੂੰ ਬਣਾ ਕੇ ਵਧੀਆ ਬਣਾਤੀ ਤਾਂ ਵੀ ਤਾਂ ਫਿਰ ਸਾਰਾ ਕ੍ਰੈਡਿਟ ਉਹਨੂੰ ਚਾਹੀਦਾ, ਰਹਿਣ ਦੋ, ਪੁੱਛੋ ਹੀ ਨਾ।
2: ਹੁਣ ਤੁਸੀਂ ਦੋਸ਼ ਦੇਈ ਜਾਂਦੇ ਆ ਵੀ ਸਾਡੇ ਲਈ ਕੰਮ ਨਹੀਂ ਕਰਦੇ ਜੀ, ਕੰਮ ਨਹੀਂ ਕਰਦੇ, ਨੌਜਵਾਨ ਚਿੱਟਾ ਖਾਂਦੇ ਆ, ਚਿੱਟਾ ਖਾਂਦੇ ਆ, ਪਰ ਪਾਰਟੀ ਬਾਜੀ ਪਿੰਡਾਂ ਦੇ ਵਿੱਚ ਤੁਸੀਂ ਆਪ ਹੀ ਲੜੀ ਜਾਂਦੇ ਹੋ, ਜੇ ਤੁਹਾਡੇ ਵਧੀਆ ਗਰਾਊਂਡਾਂ ਬਣਾ ਕੇ ਦਿੱਤੀਆਂ, ਵਧੀਆ ਜਿੰਮਾਂ ਬਣਾ ਕੇ ਦਿੱਤੀਆਂ, ਤੁਸੀਂ ਨੌਜਵਾਨ ਇਕੱਠੇ
0: ਕਰੋ, ਮਾਡਲ ਬਣਾਏ ਹੋਏ ਆ ਯਾਰ, ਇੱਕ ਦੋ ਮੈਂ ਦੇਖਿਆ, ਮੈਨੂੰ ਯਾਦ ਤਾਂ ਨਹੀਂ ਵੀ ਕਿਹੜੇ ਕਿਹੜੇ ਪਿੰਡਾਂ ਤੋਂ ਤੁਸੀਂ।
2: ਧੋਰਕੋਟ ਰਣਸੀ ਆ, ਉਹ ਮੁੰਡਾ ਇੱਥੋਂ ਕੈਨੇਡਾ ਤੋਂ ਮੁੜ ਕੇ ਗਿਆ, ਉਹਨੇ ਆਪਦੇ ਪਿੰਡ ਇੰਨਾ ਸੋਹਣਾ ਪਿੰਡ ਬਣਾਇਆ,
0: ਕਈ ਬਣੇ ਆ ਨਾ,
2: ਹਾਂ ਬਹੁਤ ਸੋਹਣਾ ਪਿੰਡ ਬਣਾਇਆ, ਤੇ ਸਾਰਾ ਪਿੰਡ ਉਹਦਾ ਸਾਥ ਦਿੰਦਾ ਹੁਣ, ਜਿਹੜੇ ਵੀ ਬੱਚੇ ਚਾਹੇ ਅੱਜ ਦੇ ਬੱਚੇ ਹੁਣ ਦੇ ਆ, ਚਾਹੇ ਅੱਜ ਤੋਂ 10 ਸਾਲ ਪਹਿਲਾਂ ਕੋਈ ਬੰਦਾ ਪਲੱਸ ਟੂ ਕਰਕੇ, ਚਾਹੇ 20 ਸਾਲ ਪਹਿਲਾਂ 30 ਸਾਲ ਪਹਿਲਾਂ ਵੀ ਸੀ, ਤੁਸੀਂ ਹੁਣ ਕੱਲਾਂ ਲੈ ਕੇ ਦੇਖ ਲਓ, ਲੋਕਾਂ ਨੂੰ ਪਲੱਸ ਟੂ ਕਰਕੇ ਜਾਂ BA ਕਰਕੇ ਪਤਾ ਨੀ ਵੈਸੀ ਗਾਂਹ ਕੀ ਕਰੀਏ।
0: ਇਹ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ,
2: ਹਾਂ ਇਹ ਪਹਿਲਾਂ ਪਤਾ ਹੋਣਾ ਚਾਹੀਦਾ।
0: ਆਹ ਪੜ੍ਹਾਈ ਕਰ ਰਿਹਾ ਮੈਂ, ਬਣਨਾ ਕੀ ਚਾਹੁੰਦਾ, ਮੈਂ ਡਾਕਟਰ ਬਣਨਾ ਚਾਹੁੰਦਾ, ਮੈਂ ਇੰਜੀਨੀਅਰ ਬਣਨਾ ਚਾਹੁੰਦਾ। ਆਪਾਂ ਮੇਰੇ ਨਾਲ ਵਕਾਰ ਖਾਨ ਸਾਹਿਬ ਇਹਨਾਂ ਨੂੰ ਲੈ ਕੇ ਇਸ ਗੱਲ ਨੂੰ ਗਾਹਾਂ ਤੋਰਦੇ ਹਾਂ। ਸਭ ਤੋਂ ਵੱਡੀ ਚੀਜ਼ ਹੁੰਦੀ ਆ ਕਿ ਚਲੋ ਮੈਂ ਬਣਨਾ ਤਾਂ ਚਾਹੁੰਦਾ, ਮੈਂ ਰੇਡੀਓ ਹੋਸਟ ਬਣਨਾ ਚਾਹੁੰਦਾ, ਮੈਂ ਯੂਟਿਊਬਰ ਬਣਨਾ ਚਾਹੁੰਦਾ, ਮੈਂ ਇਲੈਕਟ੍ਰੀਸ਼ੀਅਨ ਬਣਨਾ ਚਾਹੁੰਦਾ, ਮੈਂ ਪਲੰਬਰ ਬਣਨਾ ਚਾਹੁੰਦਾ। ਇੱਕ ਗੱਲ ਉਹਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਓ ਕਿ ਜੋ ਵੀ ਪੁੱਤ ਤੂੰ ਬਣਨਾ ਚਾਹੁੰਦਾ
2: ਜੀ,
0: ਇੱਕ ਗੱਲ ਕਲੀਅਰ ਕਰ ਦੇ, ਸਿਰਫ ਇੱਕ ਚੀਜ਼ ਆ, ਉਹਦੇ ਮੂਹਰੇ ਵਾਏ ਲਾ ਦੇ, ਵਾਏ ਮੈਂ ਇੰਜੀਨੀਅਰ ਕਿਉਂ ਬਣਨਾ ਚਾਹੁੰਦਾ, ਮੈਂ ਰੇਡੀਓ ਹੋਸਟ ਕਿਉਂ ਬਣਨਾ ਚਾਹੁੰਦਾ, ਮੈਂ ਯੂਟਿਊਬਰ ਕਿਉਂ ਬਣਨਾ ਚਾਹੁੰਦਾ, ਮੈਂ ਇੰਜੀਨੀਅਰ, ਮੈਂ ਡਾਕਟਰ ਕਿਉਂ ਬਣਨਾ ਚਾਹੁੰਦਾ। ਹੁਣ ਉਹ ਫਿਰ ਤੁਹਾਨੂੰ ਕਲੀਅਰ ਕਰੋ, ਮੈਂ ਡਾਕਟਰ ਬਣਨਾ ਚਾਹੁੰਦਾ ਸੇਵਾ ਕਰਨ ਲਈ, ਮੈਂ ਡਾਕਟਰ ਬਣਨਾ ਚਾਹੁੰਦਾ ਕਿ ਯਾਰ ਇਹ ਈਜ਼ੀ ਜੋਬ ਆ, ਮੈਂ ਡਾਕਟਰ ਬਣਨਾ ਚਾਹੁੰਦਾ ਕਿ ਯਾਰ ਮੇਰਾ ਇੰਟਰਸਟ ਬਹੁਤ ਆ, ਉਹਦੇ ਕੋਲ ਲੌਜਿਕ ਤਾਂ ਹੋਊਗਾ ਨਾ, ਉਹਦੇ ਕੋਲ
2: ਜਿੱਡਾ ਵੱਡਾ ਤੁਹਾਡਾ ਕਿਉਂ ਹੋਊਗਾ,
0: ਹਾਂ
2: ਉੱਡਾ ਵੱਡਾ ਤੁਸੀਂ ਕੰਮ ਕਰੋਗੇ,
0: ਵਾਏ ਕਲੀਅਰ ਹੋਣਾ,
2: ਵਾਏ ਕਲੀਅਰ ਹੋਣਾ ਤਾਂ ਬਹੁਤ ਜ਼ਰੂਰੀ ਆ,
0: ਹੈ ਨਹੀਂਗਾ,
2: ਹੈ ਨਹੀਂਗਾ
0: ਬਈ ਕੰਮ ਮੈਂ ਕਰਨਾ ਪਰ ਕਿਉਂ ਕਰਨਾ,
2: ਕਿਉਂ ਕਰਨਾ,
0: ਕਾਹਦੇ ਲਈ ਕਰਨਾ,
2: ਕਾਹਦੇ ਲਈ ਕਰਨਾ, ਉਹ ਤੁਹਾਡਾ ਵਾਏ ਵੱਡਾ ਹੋਣਾ ਬਹੁਤ ਜ਼ਰੂਰੀ ਆ, ਤੁਹਾਨੂੰ ਯਾਦ ਰਹਿਣਾ ਚਾਹੀਦਾ ਉਹ।
0: ਸਾਡੇ ਨਾਲ ਵਕਾਰ ਖਾਨ ਸਾਹਿਬ ਆ, ਖਾਨ ਸਾਹਿਬ ਕਹਿੰਦੇ ਵੀ ਗੱਲ ਸੁਣ ਲਓ, ਜੇ ਕਿਸੇ ਦਾ ਨੈੱਟ ਨਹੀਂ ਚੱਲਦਾ, ਰੋਜ਼ਰ ਦੇ ਨਾਲ ਕੰਮ ਕਰਦੇ ਆ, ਬਹੁਤ ਸਾਲਾਂ ਤੋਂ ਕੰਮ ਕਰਦੇ ਆ, ਖਾਨ ਸਾਹਿਬ ਦਿਓ ਥੋੜ੍ਹੀ ਜਿਹੀ ਅਪਡੇਟ।
7: ਜੀ ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ ਮੇਰੇ ਕੋਲ ਰੋਜ਼ਰ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ, ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜ਼ਰ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜ਼ਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000, 6478000। ਅਸੀਂ 18 ਸਾਲ ਸੇ ਰੋਜ਼ਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000, 6478000, 8064, 8000
0: ਤੇ ਤੁਸੀਂ ਖਾਨ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ, ਜੇਕਰ ਤੁਸੀਂ ਵੀ ਲਾਈਫ ਇੰਸ਼ੋਰੈਂਸ ਲਈ, ਕ੍ਰਿਟੀਕਲ ਇੰਸ਼ੋਰੈਂਸ ਲਈ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਲਈ ਬੈਸਟ ਕੋਟ ਭਾਲ ਰਹੇ ਹੋ ਤਾਂ ਮੁਸਕਾਨ ਦਿਓਲ 6475647 33 6475647 33 'ਤੇ ਗੱਲਬਾਤ ਕਰ ਸਕਦੇ ਹੋ। ਨਾਗਪਾਲ ਸਾਹਿਬ ਕਹਿੰਦੇ ਬਈ ਬੰਦਾ ਕਹਿੰਦਾ ਯਾਰ ਆਹ ਪੈਸਾ ਮੇਰਾ, ਆਹ ਪੁੱਤ ਮੇਰਾ, ਆਹ ਚੀਜ਼ ਮੇਰੀ, ਆਹ ਚੀਜ਼ ਮੇਰੀ, ਸਾਡਾ ਤਾਂ ਸਰੀਰ ਹੀ ਆਪਦਾ ਨਹੀਂ ਹੈਗਾ, ਜੇ ਇਹੀ ਆਪਦਾ ਨੀ ਦੂਜੀ ਚੀਜ਼ ਸਾਡੀ ਕਿਵੇਂ ਆਪਦੀ ਹੋ ਸਕਦੀ ਹੈ, ਅਸੀਂ ਤਾਂ ਖੁਦ ਦੇ ਆਪਦੇ ਆਪ ਹੈ ਨੀਗੇ। ਜੇ ਖੁਦ ਅਸੀਂ ਆਪਦੇ ਆਪ ਹੋਈਏ ਫਿਰ ਤਾਂ ਸਾਨੂੰ ਪਤਾ ਮੈਂ ਤਾਂ ਇੰਨੇ ਸਾਲ ਜਿਉਂ ਜਾਊਂ ਭਾਈ, ਮੇਰਾ ਨਹੀਂ ਜੀ ਕਰਦਾ, ਤੁਸੀਂ ਤਾਂ ਆਪਦੇ ਮਾਲਕ ਆਪ ਹੈ ਨੀ, ਦੂਜੀਆਂ ਚੀਜ਼ਾਂ ਦੇ ਮਾਲਕ ਕੀ ਹੋਣਾ, ਅਸੀਂ ਤਾਂ ਬਸ ਇੱਥੇ ਦਾਅਵੇਦਾਰੀਆਂ ਕਰੀ ਬੈਠੇ ਹਾਂ
2: ਜੀ,
0: ਅਸਲ ਦੇ ਵਿੱਚ ਤਾਂ ਮੁਸਾਫਰ ਹੀ ਹਾਂ, ਇੱਕ ਤਰ੍ਹਾਂ
2: ਮੁਸਾਫਰ ਹੀ ਹਾਂ,
0: ਹਨਾ, ਗੱਡੀਆਂ ਵਾਲੀ ਗੱਲ ਹੀ ਆ
2: ਜੀ, ਤੁਹਾਨੂੰ ਸਵੇਰੇ ਉੱਠ ਕੇ ਹਰ ਰੋਜ਼ ਤੁਹਾਡਾ ਨਵਾਂ ਦਿਨ ਆ,
0: ਤੁਹਾਨੂੰ
2: ਨਵੀਂ ਸੋਚ, ਨਵੇਂ ਵਿਚਾਰ,
0: ਨਵੀਂ ਸੋਚ ਦੀਆਂ ਕਿਰਨਾਂ
2: ਜੀ,
0: ਨਵੀਂ એનર્ਜੀ ਲੈ ਕੇ ਤੁਸੀਂ ਜਦੋਂ ਨਿਕਲਦੇ ਹੋ
2: ਜੀ,
0: ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ ਕਿ ਉਹਨੇ ਤੁਹਾਨੂੰ ਇਹ ਦਿਨ ਬਖਸ਼ਿਆ। ਬਹੁਤ ਲੋਕ ਹੋਣੇ ਆ ਜਿਹੜੇ ਸੁੱਤੇ ਸੀ ਪਰ ਉੱਠੇ ਨਹੀਂ,
2: ਉੱਠੇ ਨਹੀਂ,
0: ਪਰ ਤੁਸੀਂ ਉੱਠੇ ਹੋ ਨਾ,
8: ਉੱਠੇ ਨਹੀਂ, ਜਿਵੇਂ ਬੀਜੀ ਨੇ ਕਿਹਾ ਪਹਿਲਾਂ ਵੀ MLA ਪਾਰਕਾਂ ਬਣਾ ਦਿੰਦੇ ਆ ਪਰ ਸੰਭਾਲ ਨਹੀਂ ਕਰਦੇ, ਪ੍ਰਮਾਤਮਾ ਨੇ ਵੀ ਇਹ ਸਰੀਰ ਬਣਾਤਾ,
0: ਸੰਭਾਲਦਾ ਭਾਪ ਕਰਨੀ ਨਾ
2: ਜੀ,
0: ਹਾਂ ਜੇ ਅਸੀਂ ਆਪ ਹੀ ਇਹਦੀ ਸੰਭਾਲ ਕਰਨੀ ਯਾਰ, ਗੱਡੀ ਦੀ ਮੇਨਟੇਨੈਂਸ ਨਾ ਕਰਾਓ ਤਾਂ ਗੱਡੀ ਤੇ ਬਹਿ ਜਾਂਦੀ ਆ
2: ਜੀ,
8: ਬਿਲਕੁਲ
0: ਰਸਟ ਲੱਗ ਜਾਂਦਾ ਵਾ, ਹਨਾ, ਚੰਗੀਆਂ ਭਾਜੀ ਨਵੀਆਂ ਗੱਡੀਆਂ ਖਰਾਬ ਹੋ ਜਾਂਦੀਆਂ ਨੇ, ਸੋ ਇਹ ਤਾਂ ਸਰੀਰ ਆ, ਇਹਨੂੰ ਤਾਂ ਤੁਸੀਂ ਜਿੰਨਾ ਕੁ ਪੋਲਿਸ਼ ਕਰਕੇ ਰੱਖੋਗੇ। ਆ ਸੈੱਲ ਫੋਨ ਆ ਬਾਈ ਨਾਗਪਾਲ ਸਾਹਿਬ, ਆ ਸੈੱਲ ਫੋਨ ਆ, ਸੈੱਲ ਫੋਨ ਨੂੰ ਜੇ ਆਪਾਂ ਚਾਰਜ ਨਹੀਂ ਕਰਾਂਗੇ
2: ਜੀ
0: ਡੈਡ ਆ,
2: ਡੈਡ ਆ
0: ਤੇ ਅਸੀਂ ਆਪਦੇ ਆਪ ਨੂੰ ਚਾਰਜ ਕਰਨ ਲਈ ਕੀ ਕਰ ਰਹੇ ਹਾਂ, ਡੇਲੀ ਕਿਤੇ ਨਾ ਕਿਤੇ ਕੋਈ ਅਸੀਂ ਆਪਦੇ ਆਪ ਨੂੰ ਚਾਰਜ ਕਰਨ ਲਈ, ਅੱਜ ਤੁਸੀਂ ਹੁਣ ਜਿੱਥੇ ਵੀ ਰੇਡੀਓ ਸੁਣ ਰਹੇ ਹੋਵੋਗੇ, ਸੋਚਿਓ ਵੀ ਯਾਰ ਮੈਂ ਆਪਦੇ ਆਪ ਨੂੰ ਚਾਰਜ ਕਰਨ ਲਈ ਚੰਗੀ ਚੀਜ਼ ਦਿਮਾਗ ਦੇ ਵਿੱਚ ਪਾਉਣ ਲਈ ਕੁਛ ਪਾਇਆ ਜਾਂ ਨਹੀਂ।
2: ਨਹੀਂ,
0: ਜੇ ਬਹੁਤ ਸਾਰੇ ਲੋਕ ਖੇਤੀ ਕਰਦੇ ਆ ਜੇਕਰ ਤੁਸੀਂ ਉੱਥੋਂ ਕਿਤੇ ਵੀ ਆ ਪਾਰਕਾਂ ਦੇ ਕੋਲੋਂ ਵੀ ਘਾਹ ਫੂਸ ਦੇ ਵਿੱਚ ਜਿਹੜੀ ਹੋ ਜਾਂਦਾ ਵਾਧੂ ਘਾਟੂ ਬੂਟੀ ਪੱਟੀ ਹੋ ਜਾਂਦੀ, ਜੇ ਆਪਾਂ ਉਹ ਨਹੀਂ ਕੱਢਾਂਗੇ ਤਾਂ ਉਹ ਬੂਟੀ ਨੇ ਵੱਧ ਜਾਣਾ, ਜੇ ਆਪਾਂ ਬਿਲਕੁਲ ਹੀ ਨਹੀਂ ਕੱਢਾਂਗੇ ਉੱਥੇ ਤਾਂ ਫਿਰ ਘਾਹ ਹੋਣਾ ਹੀ ਨਹੀਂ, ਉੱਥੇ ਸਿਰਫ ਬੂਟੀ ਹੋ ਜਾਣੀ, ਜੇ ਕਿਤੇ ਵੀ ਕੁਝ ਨਹੀਂ ਹੈਗਾ ਇਹਦੇ ਵਿੱਚ ਵੀ ਸਾਨੂੰ ਕੁਛ ਨਾ ਕੁਛ ਬੂਟੀ ਕੱਢਦੇ ਜਿਹੜਾ ਡਿਲੀਟ ਕਰਨਾ, ਸਾਡਾ ਸਾਡੀ ਮੈਮਰੀ ਭਰ ਜਾਂਦੀ ਯਾਰ ਫੋਨਾਂ ਦੀ, ਕੰਪਿਊਟਰ ਦੀ ਮੈਮਰੀ ਭਰ ਜਾਂਦੀ ਹੈ, ਅਸੀਂ ਕਹਿੰਦੇ ਯਾਰ ਮੈਮਰੀ ਭਰ ਗਈ ਇਹ 'ਚ, ਅਸੀਂ ਇੰਨਾ ਟੈਰਾਬਾਈਟ ਹੋਰ ਲੈ ਲਈ, ਇੰਨਾ ਟੈਰਾਬਾਈਟ ਉਹ 'ਚ ਵੀ ਆਹ ਫੋਨ ਨੇ ਤੁਹਾਡੇ ਰਾਤ ਨੂੰ 12 ਵਜੇ ਕਹਿੰਦੇ ਜੀ ਆਪਣਾ ਇਹ ਅਪਡੇਟ ਹੋ ਗਿਆ, ਅੱਜ ਅਪਡੇਟ ਹੋ ਗਿਆ, ਫੋਨ ਅਸੀਂ ਅਪਡੇਟ ਕਰ ਲਏ ਆਪਣੇ ਆਪ ਨੂੰ ਅਪਡੇਟ ਨਹੀਂ ਕਰ ਰਹੇ, ਫੋਨ ਅਸੀਂ ਚਾਰਜ ਕਰ ਲਏ ਆਪਣੇ ਆਪ ਨੂੰ ਚਾਰਜ ਕਰਨ ਲਈ ਅਸੀਂ ਡੱਕਾ ਮਿਹਨਤ ਨਹੀਂ ਕਰਦੇ ਕਈ ਵਾਰ, ਸੋ ਕੁਛ ਨਾ ਕੁਛ 5 ਮਿੰਟ ਲਈ 2 ਮਿੰਟ ਲਈ ਪੜਿਆ ਜ਼ਰੂਰ ਕਰੋ ਕੁਛ ਨਾ ਕੁਛ ਨਵਾਂ, ਕਿ ਅੱਜ ਯਾਰ ਮੈਂ ਨਵਾਂ ਆਹ ਲਿਖਿਆ, ਨਵਾਂ ਆਹ ਸੋਚਿਆ, ਨਵਾਂ ਸੋਚਾਂਗੇ ਤਾਂ ਕੁਛ ਨਾ ਕੁਛ ਬਣੂਗਾ,
2: ਨਵਾਂ ਬਣੂਗਾ, ਹੈਨਾ, ਜਿੰਨਾ ਚਿਰ ਨਹੀਂ ਸੋਚਦੇ ਤੁਸੀਂ ਨਹੀਂ ਕੰਟਰੋਲ ਕਰਦੇ ਆਪਦੇ ਮਨ ਤੇ, ਉਹਨਾਂ ਚਿਰ ਤੁਹਾਨੂੰ ਕੁਛ ਨਹੀਂ ਮਿਲਣਾ,
0: ਮਨ ਮੰਨਿਆ ਤਾਂ ਹਰ ਜਾਂਦੇ ਆ, ਸੋ ਮਨ ਦੀ ਜਿਹੜੀ ਗੱਲ ਆ ਨਾ, ਮਨ ਤਾਂ ਇੱਥੇ ਬੈਠਾ ਬੈਠਾ, ਨਾਗਪਾਲ ਸਾਹਿਬ ਬੰਦਾ ਕਹਿੰਦਾ ਮੈਂ ਤਾਂ ਜਹਾਜ਼ ਚਲਾ ਲਓ, ਮਨ ਬੈਠਾ ਦੇਖੋ ਇੱਥੇ ਬੈਠਾ ਤੇ ਬੈਠਾ ਬੈਠਾ ਕਿੱਥੇ ਪਹੁੰਚ ਜਾਂਦਾ, ਮਨ ਦੀ ਸਪੀਡ ਤਾਂ ਸੂਰਜ ਦੀਆਂ ਕਿਰਨਾਂ ਨਾਲੋਂ ਤੇਜ਼ ਆ ਬਈ ਜੀ, ਮਨ ਪੰਖੀ ਭਇਆ ਉੱਡ ਉੱਡਦਾ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ,
2: ਜੀ
0: ਜਿਹੋ ਜੀ ਸੰਗਤ ਉਹਨੂੰ ਮਿਲ ਗਈ, ਉੱਠਣੀ ਬੈਠਣੀ ਮਿਲ ਗਈ, ਉਹਨੇ ਉਹੋ ਜਿਹੀ ਸੰਗਤ 'ਚ ਪੈ ਜਾਣਾ, ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਯਾਰ ਗੱਲਾਂ ਬਹੁਤ ਹੋ ਜਾਂਦੀਆਂ ਨੇ ਕਈ ਵਾਰ ਨਾ, ਬੰਦਾ ਕਹਿੰਦਾ ਦਿਲ ਜੇ ਪ੍ਰੋਬਲਮ ਦੇਣ ਲੱਗ ਜਾਵੇ, ਆਪਾਂ ਕਹਿੰਦੇ ਕ੍ਰਿਟੀਕਲ ਇਲਨੈਸ ਕਰਾ ਲਓ, ਹਾਰਟ ਅਟੈਕ ਨਾ ਆ ਜਾਵੇ, ਦਿਲ ਤਾਂ ਡਾਕਟਰ ਚੀਰ ਕੇ ਦੇਖ ਲੈਣਗੇ, ਮਨ ਕਿੱਥੋਂ ਦੇਖਣਗੇ, ਮਨ ਕਿੱਥੋਂ ਦੇਖਣਗੇ, ਜੇ ਮਨ ਮੈਲਾ, ਕੱਪੜੇ ਮੈਲੇ ਹੋ ਗਏ ਧੋਤੇ ਜਾਣਗੇ, ਜੇ ਮਨ ਮੈਲਾ ਹੋ ਗਿਆ ਕਿਵੇਂ ਧੋਣਾ, ਫਿਰ ਬਾਣੀ ਦਾ ਸਹਾਰਾ ਤੁਹਾਨੂੰ ਲੈਣਾ
2: ਪੈਣਾ,
0: ਬਾਣੀ ਮਨ ਧੋਤਾ ਜਾਊਗਾ, ਮਨ ਦਿਖਾ ਥੋੜੋ ਸਕਦੇ ਹੋ
2: ਕਿਸੇ ਨੂੰ,
0: ਡਾਕਟਰ ਕੀ ਕਹਿਣਗੇ, ਮਨ ਮੇਰਾ ਮਨ ਨਹੀਂ ਲੱਗਦਾ, ਹੁਣ ਡਾਕਟਰ ਕੀ ਕਰੂਗਾ ਉੱਥੇ, ਮਨ ਨਹੀਂ ਲੱਗਦਾ,
5: ਬਿਲਕੁਲ।
0: ਨਾਗਪਾਲ ਸਾਹਿਬ ਨਾਲ ਗੱਲ ਕਰ ਲਈਏ, ਬਹੁਤ ਜ਼ਰੂਰੀ ਆ, ਗੱਲਾਂ ਤਾਂ ਆਪਾਂ ਆਪਣੀਆਂ ਤਾਂ ਜਿੰਨੀਆਂ ਮਰਜ਼ੀ ਕਰੀ ਚੱਲੀਏ, ਨਾਗਪਾਲ ਸਾਹਿਬ ਇੱਕ ਵਾਰ ਫਿਰ ਤੋਂ ਜੀਆਈਆਂ ਨੂੰ ਥੋੜਾ ਜਿਹਾ ਤੁਸੀਂ ਦੱਸ ਦਿਓ ਕਿ ਬਹੁਤ ਸਾਰੇ ਜਿਹੜੇ ਜਿਹਨਾਂ ਨੂੰ ਪੈਨਸ਼ਨ ਤੇ ਨੇ, ਜਿਹੜੇ ਬੰਦੇ ਪੈਨਸ਼ਨ ਲੈ ਰਹੇ ਆ ਉਹ ਵੀ, ਜਿਹੜੇ ਬੰਦੇ ਪੀਆਰ ਨੇ, ਜਿਹੜੇ ਬੰਦੇ ਸਿਟੀਜ਼ਨ ਨੇ, ਉਹਨਾਂ ਨੂੰ 20,000 ਤੋਂ ਲੈ ਕੇ 40,000, 50,000, 60,000 ਗ੍ਰਾਂਟ ਮਿਲ ਜਾਣੀ ਆ, ਗ੍ਰਾਂਟ ਤੁਸੀਂ ਸਰਕਾਰ ਨੂੰ ਵਾਪਸ ਵੀ ਨਹੀਂ ਕਰਨੀ ਹੈ, ਕੁਛ ਨਹੀਂ ਚਾਹੀਦਾ, ਤੁਹਾਡਾ ਪੀਆਰ ਕਾਰਡ ਆ ਜਾਂ ਸਿਟੀਜ਼ਨਸ਼ਿਪ ਦਾ ਕਾਰਡ ਆ ਉਹ ਚਾਹੀਦਾ, 10ਵੀਂ ਜਾਂ 12ਵੀਂ ਦਾ ਸਰਟੀਫਿਕੇਟ ਚਾਹੀਦਾ, ਮੈਰਿਜ ਸਰਟੀਫਿਕੇਟ ਚਾਹੀਦਾ, ਜਾਂ ਤੁਹਾਡੇ ਬੱਚਿਆਂ ਦੇ ਬਰਥ ਸਰਟੀਫਿਕੇਟ ਚਾਹੀਦੇ, ਹੋਰ ਡੱਕਾ ਨਹੀਂ ਚਾਹੀਦਾ, ਕੋਈ ਕ੍ਰੈਡਿਟ ਹਿੱਟ ਨਹੀਂ ਹੋਣਾ, ਕੋਈ ਕ੍ਰੈਡਿਟ ਚੈੱਕ ਨਹੀਂ ਹੋਣਾ, ਆਨਲਾਈਨ ਕਲਾਸਿਸ ਤੁਸੀਂ ਘਰੇ ਬੈਠੇ ਬੈਠੇ ਨੇ 3 ਘੰਟੇ ਦੀਆਂ ਲਾਉਣੀਆਂ ਨੇ, ਅਤੇ ਅਸਾਈਨਮੈਂਟ ਜਿਹੜੀ ਹੈ ਉਹ ਦੇਣੀਆਂ ਨੇ, ਗ੍ਰਾਂਟ ਤੁਹਾਡੀ 3 ਮਹੀਨੇ ਜਾ ਜਾਂਦੀ ਹੈ ਜੀ,
9: ਪੋਲਿਸੀ ਚੇਂਜ ਹੋ ਰਹੀ ਹੈ, ਹਮਾਰੇ ਹਾਥ ਮੇ ਨਹੀਂ, ਗਵਰਨਮੈਂਟ ਕੀ ਪੋਲਿਸੀ ਹੈ, ਅਸਲੀ ਕਾਗਜ਼ ਲਗਤੇ, ਸਹੀ ਕਾਮ ਹੈ, ਸਹੀ ਤਰੀਕੇ ਸੇ ਕਰ ਰਹੇ, ਕੋਈ ਕੈਸ਼ ਨਹੀਂ, ਕੁਛ ਹਿਡਨ ਨਹੀਂ ਹੈ ਇਸਕੇ ਅੰਦਰ, ਕਾਲ ਕਰੇ, ਆਫਿਸ ਆਏ, ਅਸੈਸਮੈਂਟ ਕਰਾਏ, ਗ੍ਰਾਂਟ ਹਾਸਿਲ ਕਰੇ, $200-500 ਕੀ ਬਾਤ ਨਹੀਂ ਕਰ ਰਿਹਾ, ਗ੍ਰਾਂਟ ਰੇਂਜ ਕਰਦੀ ਹੈ 30,000-40,000 ਔਰ ਫੰਡਿੰਗ ਰੇਂਜ ਕਰਦੀ ਹੈ ਆਪਸ਼ਨਲ ਲੋਨ ਕੇ ਸਾਥ 30,000-100,000, ਫੈਮਿਲੀ ਸਾਈਜ਼ ਜਿਤਨਾ ਜ਼ਿਆਦਾ, ਨੰਬਰ ਆਫ ਕਿਡਸ ਜ਼ਿਆਦਾ, ਜਿਤਨੀ ਇਨਕਮ ਕਮ NOA ਪੇ ਉਤਨਾ ਜ਼ਿਆਦਾ ਬੈਨੀਫਿਟ ਕਿਸਕੋ, ਆਪਕੋ, ਆਪਕਾ ਬੈਨੀਫਿਟ ਹਾਥੀ ਜਿਤਨਾ, ਹਮਾਰਾ ਬੈਨੀਫਿਟ ਚੀਟੀ ਜਿਤਨਾ, ਹਮਾਰੀ ਫੀਸ ਕਮ ਹੋਣੇ ਕੇ ਬਾਅਦ 199 or 499 ਡਿਪੈਂਡਿੰਗ ਔਨ ਕੋਰਸ, ਨੰਬਰ 437-264-3175, 437-264-3175, 437-264-3175,
0: 437-264-3175 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਆ, 437-264-3175। ਨਾਗਪਾਲ ਸਾਹਿਬ ਤੁਸੀਂ ਹੋਲਡ ਹੀ ਕਰ ਲਿਓ, ਜਾਇਓ ਨਾ ਜੀ, ਸਾਡੀ ਗੱਲਬਾਤ ਚੱਲ ਰਹੀ ਸੀ, ਤੁਸੀਂ ਕੁਛ ਹੋਰ ਐਡ ਕਰਨਾ ਚਾਹੁੰਦੇ ਜਿੱਥੇ ਆਪਣੀ ਮਨ ਤੇ ਗੱਲ ਆ ਗਈ ਸੀ?
10: ਜੀ ਬਿਲਕੁਲ, ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਕੱਪੜੇ ਲੀਡੋਂ ਦਾ, ਦੇਖੋ ਜੀ ਗੁਰਬਾਣੀ 'ਚ ਵੀ ਲਿਖਿਆ ਗਾ, ਮੂਤ ਪਲੀਤੀ ਕੱਪੜ ਹੋਏ ਦੇਹ ਸਭ ਬੁਣ ਲਈਏ, ਬਹੁਤ ਹੋਏ ਭਰੀਏ ਮੱਤ ਪਾਪਾਂਗੇ ਸੰਗੋ ਧੋਪੇ ਨਾਵਾਂ ਕੇ ਰੰਗ,
0: ਉਹਦਾ ਨਾਮ ਨਾਲ ਹੀ ਧੋਤੇ
10: ਜੀ। ਬਿਲਕੁਲ, ਸਾਨੂੰ ਕੁਛ ਨਾ ਕੁਛ ਪੜ੍ਹਨਾ ਚਾਹੀਦਾ, ਸਿੱਖਣਾ ਚਾਹੀਦਾ, ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਸੋਧ ਸਕੀਏ, ਜਾਂ ਉਹਦੇ ਵਿੱਚ ਜਿਹੜੇ ਮਾੜੇ ਵਿਚਾਰ ਆ ਚੁੱਕੇ ਨੇ ਉਹਨਾਂ ਨੂੰ ਸਹੀ ਕਰ
0: ਸਕੀਏ। ਇੱਕ ਧਾਲੀਆ ਸਾਹਿਬ ਇਹ ਵੀ ਗੱਲ ਆ ਕਿ ਬੰਦਾ ਕਹਿੰਦਾ ਯਾਰ ਮੇਰਾ ਨਾ, ਮੈਂ ਬਾਣੀ ਤਾਂ ਨਹੀਂ ਪੜ੍ਹਦਾ, ਮੇਰਾ ਮਨ ਨਹੀਂ ਲੱਗਦਾ, ਮੈਂ ਗੁਰਦੁਆਰੇ ਤਾਂ ਨਹੀਂ ਜਾਂਦਾ, ਮੇਰਾ ਮਨ ਨਹੀਂ ਲੱਗਦਾ, ਇਹ ਗੱਲ ਹੀ ਗਲਤ ਆ,
2: ਗੱਲ ਗਲਤ ਆ,
0: ਇਹ ਗੱਲ ਬਾਣੀ ਪੜ੍ਹੋ ਤਾਂ ਮਨ ਲੱਗੋ,
2: ਮਨ ਲੱਗੋ,
0: ਗੁਰਦੁਆਰੇ ਜਾਊਂਗੇ ਤਾਂ ਮਨ ਲੱਗੋ, ਮੰਦਰ ਜਾਊਂਗੇ ਜਿੱਥੇ ਵੀ ਤੁਹਾਡਾ ਧਾਰਮਿਕ ਸਥਾਨ ਆ, ਜੇ ਇਹ ਕਹੋ ਮੈਂ ਆਹ ਕੰਮ ਤਾਂ ਨਹੀਂ ਕਰਦਾ ਕਿਉਂਕਿ ਮੇਰਾ ਮਨ ਨਹੀਂ ਹੈ, ਜਾਂ ਅਸੀਂ ਸਾਡੇ ਕੋਲ ਬਹੁਤ ਵੱਡਾ ਬਹਾਨਾ ਹੁੰਦਾ ਕਿ ਯਾਰ ਮੈਂ ਤਾਂ ਬਾਈ ਬਹੁਤ ਕਿਤੇ ਇੰਟੈਲੀਜੈਂਟ ਬੰਦਾ ਸੀ, ਸਾਡੇ ਤਾਂ ਘਰ ਦੇ ਹਾਲਾਤ ਹੈ ਨਹੀਂ ਸੀਗੇ,
2: ਬਿਲਕੁਲ
0: ਹਾਲਾਤ ਨਹੀਂ ਮੇਰੇ ਪੜ੍ਹਨ ਵਾਲੇ, ਜੇ ਕਿਤੇ ਕਿਤੇ ਉਦੋਂ ਹਾਲਾਤ ਹੁੰਦੇ, ਬਾਈ ਜੀ ਜਿਨ੍ਹਾਂ ਨੇ ਪੜ੍ਹਨਾ ਤੁਸੀਂ ਦੇਖੋ, ਜਿਹੜੇ ਰਕਸ਼ਾ ਚਲਾਉਂਦੇ ਜੱਜ ਬਣੇ ਆ, ਉਹਨਾਂ ਦੇ ਮਾਂ ਪਿਓ ਰਕਸ਼ਾ ਚਲਾਉਂਦੇ, ਆਟੋ ਚਲਾਉਂਦੇ, IPS ਆਫਿਸਰ ਬਣੇ ਆ, ਉਹ ਰੋੜੀਆਂ ਦੇ ਚੱਕ ਚੱਕ ਕੇ ਕਾਗਜ਼ ਉਹ ਜਿਹੜੇ
11: ਜਿਹੜੇ ਉਹ ਮਤਲਬ ਉਹ ਉਹਨਾਂ ਨੇ ਆਈਪੀਐਸ ਅਫੀਸਰ ਬਣੇ ਹੋਏ ਆ, ਐਸੇ ਵੀ ਬਹੁਤ ਸਾਰੇ ਕੇਸ ਹੈਗੇ ਆ, ਉਹ ਹਾਲਾਤਾਂ ਨੂੰ ਬਦਲ ਦਿੰਦੇ ਆ।
2: ਉਹੀ ਆ ਨਾ ਵੀ ਤੁਹਾਡਾ ਵਾਏ,
11: ਹਾਂ ਜੇ ਉਹਨਾਂ ਦਾ ਕਲੀਅਰ ਆ,
2: ਕਲੀਅਰ ਆ,
11: ਜਿਹਦਾ ਨਹੀਂ ਕਲੀਅਰ ਉੱਥੇ ਗੱਲ ਬਣਨੀ ਨਹੀਂ ਹੈ,
2: ਬਣਨੀ ਨਹੀਂ ਹੈ।
11: ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।
12: ਸਤਿ ਸ੍ਰੀ ਅਕਾਲ ਜੀ, ਮੈਂ ਮੁਸਕਾਨ ਦਿਓ, ਤੁਹਾਡੀ ਟਰਸਟਿਡ ਇੰਸ਼ੋਰੈਂਸ ਐਡਵਾਈਜ਼ਰ। ਇੰਸ਼ੋਰੈਂਸ ਸਿੰਪਲ ਤੇ ਸਟ੍ਰੈਸ ਫ੍ਰੀ ਹੋਣੀ ਚਾਹੀਦੀ ਹੈ, ਦੈਟਸ ਐਗਜ਼ੈਕਟਲੀ ਵਾਟ ਆਈ ਹੈਲਪ ਵਿਦ। ਲਾਈਫ, ਕ੍ਰਿਟੀਕਲ, ਡਿਸੇਬਿਲਿਟੀ, ਵਿਜ਼ਿਟਰ ਜਾਂ ਸੁਪਰਵਾਈਜ਼ਰ ਦੀ ਇੰਸ਼ੋਰੈਂਸ ਲੱਭ ਰਿਹਾ, ਮੈਂ ਤੁਹਾਡੀ ਬਜਟ ਦੇ ਹਿਸਾਬ ਨਾਲ ਤੇ ਜ਼ਰੂਰਤ ਦੇ ਹਿਸਾਬ ਨਾਲ ਤੁਹਾਨੂੰ ਸਭ ਤੋਂ ਵਧੀਆ ਪਲਾਨ ਲੱਭਣ ਵਿੱਚ ਮਦਦ ਕਰ ਸਕਦੀ ਹਾਂ। ਅੱਜ ਹੀ ਫ੍ਰੀ ਕੋਟ ਲਈ ਟੈਕਸ ਕਰੋ ਜਾਂ ਕਾਲ ਕਰੋ 6475642733 6475642733। ਮੁਸਕਾਨ ਦਿਓ।
11: 647-564-2733 647-564-2733 'ਤੇ ਤੁਸੀਂ ਮੈਸੇਜ ਕਰ ਲਓ ਜਾਂ ਤੁਸੀਂ ਕਾਲ ਵੀ ਕਰ ਸਕਦੇ ਹੋ, ਜੇਕਰ ਤੁਸੀਂ ਵੀ ਸੁਪਰਵਾਈਜ਼ਰ ਦੀ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਲੱਭ ਰਹੇ ਹੋ। 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਨਾਗਪਾਲ ਸਾਹਿਬ, ਜਾਂਦੇ ਜਾਂਦੇ ਇੱਕ ਸੁਨੇਹਾ ਹੋਰ ਦੇ ਦਿਓ, ਕਿਉਂਕਿ ਦਿਨ ਰਹਿ ਗਏ ਥੋੜ੍ਹੇ। ਜਿਵੇਂ ਗੀਤ ਹੁੰਦਾ ਸੀ ਇੱਕ, ਬਲਵੀਰ ਬੁੱਪਰ ਦਾ ਵਿਆਹ ਤੇਰੇ ਦੀ ਤਿਆਰੀ ਚੱਲਦੀ ਪੂਰੀ
2: ਜ਼ੋਰਾਂ 'ਤੇ,
11: ਹਾਂ ਹੁਣ ਇਹਨਾਂ ਦੇ ਵੀ ਪੂਰੀ ਜ਼ੋਰਾਂ 'ਤੇ ਕੰਮ ਚੱਲ ਰਿਹਾ ਵਾ। ਐਨ ਮੇਰਾ ਖਿਆਲ ਕਾਲ ਦੇ ਵਿੱਚ ਕਾਲ ਵੱਜਦੀ ਫਿਰਦੀ ਹੈ, ਜਿਵੇਂ ਇੱਕ ਗੀਤ ਹੁੰਦਾ ਸੀ, ਗੱਡੀਆਂ 'ਚ ਗੱਡੀਆਂ ਵੱਜੀਆਂ ਨਹੀਂ ਬਿਲੋ ਤੇਰੀ
2: ਤੋਰ ਵੇ
11: ਤੋਰ ਵੇਖ ਕੇ। ਇੱਧਰ ਹੁਣ ਨਾਗਪਾਲ ਸਾਹਿਬ ਦਿਓ ਥੋੜ੍ਹਾ ਜਿਹਾ ਹੋਰ ਅਪਡੇਟ।
13: ਕੋਈ ਵੀ ਮੀਠੀ ਬਾਤ ਨਹੀਂ ਹੈ, ਫੰਡਿੰਗ ਆਪਕੇ ਖਾਤੇ ਮੇ ਆਤੀ ਹੈ, ਆਪਕਾ ਫਾਇਦਾ ਹੈ, ਪੈਸੇ ਕਮ ਨਹੀਂ ਹੋ ਰਹੇ ਆਪਕੀ ਜੇਬ ਮੇ ਯਾ ਫਿਰ ਆਪਕੇ ਬੈਂਕ ਬੈਲੈਂਸ ਮੇ, ਬੜ ਜ਼ਰੂਰ ਰਹੇ ਹੈਂ, ਅਪਰਚੁਨਿਟੀ ਕੋ ਮਿਸ ਨਾ ਕਰੇ। ਆਲਰੇਡੀ ਬਹੁਤ ਲੋਕ ਇਸਕਾ ਬੈਨੀਫਿਟ ਲੇ ਚੁਕੇ ਹੈ, ਕੋਈ ਕੈਂਚ ਨਹੀਂ ਹੈ, ਅਸਲੀ ਡਾਕੂਮੈਂਟਸ ਲਗਤੇ ਹੈ, NOA, ਬੱਚੋਂ ਕੇ ਬਰਥ ਸਰਟੀਫਿਕੇਟ ਔਰ ਮੈਰਿਜ ਸਰਟੀਫਿਕੇਟ, ਆਪਕੋ ਗਵਰਨਮੈਂਟ ਆਪਕੇ ਖਾਤੇ ਮੇ ਫੰਡਿੰਗ ਦੇ ਰਹੀ ਹੈ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ। ਆਪ ਸਕਿੱਲ ਡਿਵੈਲਪ ਕਰੇ, ਆਸਾਨ ਸੇ ਕੋਰਸਿਸ ਕਰੇ, ਨੋ ਐਗਜ਼ਾਮਸ, ਓਨਲੀ ਅਸਾਈਨਮੈਂਟਸ, ਫੁੱਲੀ ਆਨਲਾਈਨ, ਜੈਸੇ ਹਮ ਘਰ ਪੇ ਫੋਨ ਪਰ ਰੀਲ ਲਿਖਤੇ ਰਹਿਤੇ ਵੈਸੇ ਹਮਨੇ ਕਲਾਸ ਅਟੈਂਡ ਕਰਨੀ ਹੈ ਜੀ ਫੋਨ ਪੇ, ਲੈਪਟਾਪ ਪੇ, ਆਸਾਨ ਸੇ ਕੋਰਸਿਸ ਹੈ, ਫੰਡਿੰਗ ਹਾਸਿਲ ਕਰੇ 30 to 100,000 dollars, ਸਿਰਫ ਯਹੀ ਵੀਕ ਰਹਿ ਗਏ ਤਾਂ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ, ਕੋਈ ਚਲਾਕੀ ਨਹੀਂ, ਕੋਈ ਗ੍ਰੀਡੀਨੈਸ ਨਹੀਂ ਹੈ, ਕਾਲ ਕਰੇ 218 ਐਕਸਪੋਰਟ ਬੁਲੇਵਰਡ, ਐਕਸਪੋਰਟ ਬੁਲੇਵਰਡ ਪੇ ਮੇਰਾ ਆਫਿਸ ਹੈ, ਆਏ ਆਜ ਵੀ ਆ ਸਕਤੇ ਹੈ। ਨੰਬਰ ਨੋਟ ਕਰੇ 437-264-3175 437-264-3175 437-264-3175 ਸਕਿੱਲ ਹਾਸਿਲ ਕਰੇ।
11: ਨਾਲੇ ਤਾਂ ਸਕਿੱਲਡ ਪਰਸਨ ਬਣ ਜਾਓਗੇ, ਨਾਲੇ 4 ਪੈਸੇ ਤੁਹਾਡੇ ਕੋਲ ਆ ਜਾਣਗੇ। ਕੋਈ ਵੀ ਸਵਾਲ ਆ ਤੁਹਾਡਾ ਤੁਸੀਂ ਇਹਨਾਂ ਨਾਲ ਜਾਓ ਬੈਠੋ। ਕਿੰਨੇ ਵਜੇ ਤੱਕ ਓਪਨ ਹੋ ਸਰ ਅੱਜ? ਮੇਰਾ ਖਿਆਲ ਕਾਲ ਇਹਨਾਂ ਦੀ ਡਿਸਕਨੈਕਟ ਹੋ ਗਈ ਹੈ। ਹਾਂਜੀ, ਸੋ 437-264-3175 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਨਾਗਪਾਲ ਸਾਹਿਬ ਦੇ ਨਾਲ। ਜੁੜੇ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਸਮਾਂ ਸਾਡਾ ਬਿਲਕੁਲ ਸਮਾਪਤੀ 'ਤੇ ਹੈ, ਸਮਾਂ ਗਿਆ ਮੁੜ ਹੱਥ ਨਾ ਆਵੇ, ਸਮੇਂ ਦੀ ਕਦਰ ਸਿਆਣਾ ਪਾਵੇ। ਸੋ ਲਓ, ਅੱਜ ਸਪੈਸ਼ਲ ਪ੍ਰਾਈਜ਼ ਤੁਹਾਨੂੰ ਦੇਣ ਲੱਗਿਆ। ਦੀਵਾਲੀ ਦੇ ਟਾਈਮ 'ਤੇ ਜੇਕਰ ਟੋਰਾਂਟੋ ਤੋਂ ਤੁਸੀਂ ਦਿੱਲੀ ਜਾਣਾ, ਸਤੰਬਰ 'ਚ ਜਾਣਾ ਚਾਹੁੰਦੇ ਹੋ, ਅਕਤੂਬਰ, ਨਵੰਬਰ, ਦਸੰਬਰ ਦੇ ਵਿੱਚ ਵਾਪਸ ਮੁੜਨਾ ਚਾਹੁੰਦੇ ਹੋ, ਤਾਂ ਇੱਕ ਸਟੋਪ ਹੋਊਗਾ, ਇੱਕ ਨਹੀਂ ਦੋ ਬੈਗ ਹੋਣਗੇ $1460 ਦੇ ਵਿੱਚ, $1460 ਦੇ ਵਿੱਚ। ਦੀਵਾਲੀ ਉੱਥੇ ਮਨਾਓ ਬਾਈ ਜੀ, 1460 ਬਹੁਤ ਵਧੀਆ ਰੇਟ ਹੈ ਯਾਰ। ਜਨਵਰੀ 10-11 ਤੋਂ ਬਾਅਦ ਜਾਣਾ ਚਾਹੁੰਦੇ ਹੋ, ਫਰਵਰੀ 'ਚ ਰਿਟਰਨ ਹੋਣਾ ਚਾਹੁੰਦੇ ਹੋ, ਤਾਂ ਵੀ $1460 ਦੇ ਵਿੱਚ। ਸਤੰਬਰ ਦੇ ਵਿੱਚ ਜਾਣਾ ਚਾਹੁੰਦੇ ਹੋ 4-5 ਮਹੀਨਿਆਂ ਦੇ ਲਈ, ਜਨਵਰੀ ਫਰਵਰੀ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਹੋ, ਤਾਂ ਵੀ $1400 ਦੇ ਵਿੱਚ। ਦੁਆਬਾ ਟਰੈਵਲ ਸਪੈਸ਼ਲ ਪ੍ਰਾਈਜ਼ ਆ ਇਹ, 905-6073-1400 ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਤੁਸੀਂ ਇੱਥੇ ਹੀ ਇਜਾਜ਼ਤ, ਕਿਉਂਕਿ ਸਮਾਂ ਬਿਲਕੁਲ ਸਮਾਪਤੀ 'ਤੇ ਤੁਹਾਡੇ ਸਾਹਿਬ ਲੈ ਇਜਾਜ਼ਤ। ਗੀਤ ਤਾਂ ਰਹਿ ਗਏ ਯਾਰ, ਗੀਤ ਕੱਲ੍ਹ ਸਹੀ, ਫਿਰ ਕੱਲ੍ਹ ਲਾਵਾਂਗੇ, ਗੀਤ ਮੈਂ ਰੱਖ ਲਏ ਕਿਉਂਕਿ ਹੁਣ ਲਾ ਕੇ ਸਵਾਦ ਜਿਹਾ ਖਰਾਬ ਨਹੀਂ ਕਰਨਾ। ਲਓ ਅੱਜ ਦੇ ਪ੍ਰੋਗਰਾਮ ਲੈ ਲਈਏ ਮਾਲ ਸਾਹਿਬ ਆਪਾਂ, ਸਾਨੂੰ ਅੱਜ ਦੇ ਦਿਓ ਜੀ ਇੱਥੇ ਇਜਾਜ਼ਤ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ। ਦਿਓ ਇਜਾਜ਼ਤ, ਰੱਬ ਰੱਖਾ, ਸਤਿ ਸ੍ਰੀ ਅਕਾਲ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi vi masla, hamesha yaad rakho ikko hi na ate ikko hi tha, CIC Immigration. Hune hi call karo 456-6161.
4: Hello AM 532, ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
5: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।
5: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹਲਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
6: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ।

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਟਿਊਜ਼ਡੇ ਦਾ ਦਿਨ ਹੈ, 14 ਜੁਲਾਈ ਅੱਜ ਹੋ ਚੁੱਕੀ ਹੈ ਅਤੇ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ। 3:07 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ। ਪੂਰੇ 6 ਵਜੇ ਤੱਕ ਤੁਹਾਡਾ ਅਤੇ ਸਾਡਾ ਸਾਥ ਹੁੰਦਾ ਐਵਰੀ ਡੇ ਮੰਡੇ ਟੂ ਫਰਾਈਡੇ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਸਮਰ ਡੇਜ਼ ਨੂੰ। ਅੱਜ ਹੀਟ ਵਾਰਨਿੰਗਸ ਨੇ, ਕਾਫੀ ਜ਼ਿਆਦਾ ਅੱਜ ਕਹਿ ਲਓ ਕਿ ਗਰਮੀ ਮਹਿਸੂਸ ਹੋਏਗੀ ਤੁਹਾਨੂੰ, ਤਾਂ ਆਪਣੀ ਸਨਸਕ੍ਰੀਨ ਲਾ ਕੇ ਜਾਓ, ਇੱਕ ਅੱਧੀ ਛੱਤਰੀ ਚੱਕ ਲਓ ਜੇ ਤੁਸੀਂ ਜ਼ਿਆਦਾ ਟਾਈਮ ਬਾਹਰ ਰਹਿਣਾ ਆ। ਅਤੇ ਗਰਮੀ ਤੋਂ

0: ਲੋ ਕਿ ਗਰਮੀ ਨੂੰ ਇੰਜੋਏ ਵੀ ਕਰੋ ਸਮਰ ਟਾਈਮ ਨੂੰ ਤੇ ਗਰਮੀ ਤੋਂ ਬਚ ਕੇ ਵੀ ਰਹੋ ਕਿਉਂਕਿ ਜਿਹੜੀ ਲੂ ਜੀ ਵਗਦੀ ਰਹਿੰਦੀ ਆ ਉਹਦੇ ਨਾਲ ਫਿਰ ਬਿਮਾਰ ਵੀ ਪੈ ਜਾਈਦਾ ਤੇ 35 ਡਿਗਰੀ ਟੈਂਪਰੇਚਰ ਇਸ ਟਾਈਮ ਚੱਲ ਰਿਹਾ ਬ੍ਰੈਂਪਟਨ ਦੇ ਵਿੱਚ ਤੇ ਫੀਲਸ ਲਾਈਕ 36 ਡਿਗਰੀ ਤਾਂ ਤੁਸੀਂ 36 ਹੀ ਮੰਨ ਕੇ ਚੱਲੋ ਤੇ ਕਾਫੀ ਗਰਮੀ ਹੈਗੀ ਆ ਤੇ ਹਵਾ ਵੀ ਚੱਲ ਰਹੀ ਹੈ ਤੇ ਗਰਮ ਹਵਾ ਆ ਇਸ ਕਰਕੇ ਥੋੜਾ ਧਿਆਨ ਰੱਖੋ ਹੀਟ ਵਾਰਨਿੰਗਸ ਚੱਲ ਰਹੀਆਂ ਨੇ ਤੇ ਫਿਲਹਾਲ ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਓਟਾ ਆਸਰਾ ਲੈ ਕੇ ਤੇ ਆਪਾਂ ਬੜੀ ਜਲਦੀ ਸ਼ਬਦ ਸਰਵਣ ਕਰਦੇ ਹਾਂ ਬਟ ਇਹ ਕਾਲਰ ਮੇਰੇ ਨਾਲ ਜੁੜੇ ਹੋਏ ਨੇ ਸਭ ਤੋਂ ਪਹਿਲੀ ਕਾਲ 8518 ਹਾਂਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਦਿਨ ਹੈ
0: ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ
1: ਠੀਕ ਹੈ ਤੁਸੀਂ ਠੀਕ ਠਾਕ ਹੋ
0: ਹਾਂਜੀ ਮੈਂ ਵੀ ਵਧੀਆ
1: ਹਾਂਜੀ ਮੈਂ ਬਾਹਰ ਕਈ ਵਾਰ ਘਰ ਨੂੰ ਆ ਰਹੀ ਸੀ ਤਕਲੀਫ ਨੇ ਉਹ ਨਾ ਲਾਈਨਾਂ ਕੱਟੀਆਂ ਹੋਈਆਂ ਪਤਾ ਨਹੀਂ ਕੋਈ ਬਸ ਸਮਥਿੰਗ ਹੈਪਨ
0: ਠੀਕ ਠਾਕ ਤੁਸੀਂ ਸੁਣਾਓ ਹਾਂਜੀ ਸਿੱਧੂ ਸਰ ਅੱਜ ਛੁੱਟੀ ਤੇ ਨੇ ਕਿਤੇ ਬਿਜ਼ੀ ਹੋ ਗਏ ਅੱਜ ਉਹ ਫਿਰ ਉਹ ਆਏ ਨੀ ਅੱਜ ਹਾਂਜੀ
1: ਗਾਣਾ ਲਾ ਦਿਓ ਕੋਈ ਫਿਰ ਅੱਜ ਦੇ ਨਾ ਝੁਕਦਾ ਕਲੀਅਰ ਕੰਠ ਦਾ ਲਾ ਦਿਓ
0: ਕਲੀਅਰ ਕੰਠ ਦਾ
1: ਹਾਂਜੀ ਉਹਦਾ ਗਾਣਾ ਲਾ ਦਿਓ ਬੰਦਾ ਕੀ ਉਹ ਕੌਣ ਹੁੰਦੇ ਨਾ ਬੰਦਾ ਬੰਦੇ ਨੂੰ ਬੰਦੇ ਦੀ ਕਿਸੇ ਲੋੜ ਨੀ ਮੈਨੂੰ ਯਾਦ ਭੁੱਲ ਗਿਆ ਉਹਦਾ ਗਾਣੇ ਦਾ ਉਹ ਜ਼ਰੂਰ ਲਾ ਦੇ ਬਹੁਤ ਵਧੀਆ ਹੁੰਦਾ
0: ਅੱਛਾ ਕੋਈ ਨੀ ਮੈਂ ਦੇਖ ਕੇ ਲਾਉਂਦੀ ਹਾਂ ਫਿਰ ਕਿਹੜਾ ਕਹਿੰਦੇ ਤੁਸੀਂ
1: ਥੈਂਕ ਯੂ ਸੋ ਮਚ
0: ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਤੇ ਬਿਲਕੁਲ ਗਰਮੀ ਤਾਂ ਬਹੁਤ ਜ਼ਿਆਦਾ ਆ ਤੇ ਤੁਸੀਂ ਆਪਣੀ ਸਮਰ ਟਾਈਮ ਨੂੰ ਇੰਜੋਏ ਵੀ ਕਰੋ ਤੇ ਗਰਮੀ ਤੋਂ ਬਚ ਕੇ ਵੀ ਰਹੋ ਤੇ ਫਿਲਹਾਲ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਤੇ ਆਪਾਂ ਸਰਵਣ ਕਰਦੇ ਹਾਂ ਭਾਈ ਜਚਾਰ ਸਿੰਘ ਜੀ ਦੀ ਆਵਾਜ਼ 'ਚ ਬਹੁਤ ਮਿੱਠਾ ਸ਼ਬਦ ਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ ਸਟੂਡੀਓ ਦਾ ਨੰਬਰ 905-564-44 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 4 ਵਜੇ ਤੱਕ 4 ਵਜੇ ਤੋਂ ਬਾਅਦ ਸਿਮਰਾਜ ਸਿੱਧੂ ਜੀ ਤੁਹਾਡਾ ਆਪਣੀ ਸਾਂਝ ਪਾਉਣਗੇ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

ਤੁਸੀਂ ਟੁਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣ ਚੁੱਕਿਆ ਤੇ ਸਟੂਡੀਓ ਦਾ ਨੰਬਰ 905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-5444 905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਅਤੇ ਪੂਰੇ 4 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਹੈ ਅਤੇ ਉਸ ਤੋਂ ਬਾਅਦ ਸਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਲਗਾਉਣਗੇ ਅਤੇ ਨਾਲ ਦੀ ਨਾਲ ਹੀ ਆਲ ਲਿੰਕ ਟਰੈਵਲ ਵੈਸੇ ਸਾਗਰ ਨੂੰ ਜ਼ਰੂਰ ਯਾਦ ਰੱਖੋ ਜੇ ਤੁਸੀਂ ਆਪਣੀ ਏਅਰ ਟਿਕਟਸ ਬੁੱਕ ਕਰਾਉਣੀ ਹੈ। ਹੁਣ ਰਿਤੂ ਧਾਲੀਵਾਲ ਜੀ ਦੇ ਨਾਲ ਗੱਲਬਾਤ ਕਰੋ। ਇਹਨਾਂ ਨੇ ਅੱਜ ਦੀ ਡੇਟ ਦੇ ਵਿੱਚ ਸਪੈਸ਼ਲ ਫੇਅਰ ਲਗਾਏ ਨੇ ਰਿਟਰਨ ਟਿਕਟ ਦੇ। ਜੇ ਤੁਸੀਂ ਇੰਡੀਆ ਨੂੰ ਸੈਪਟੈਂਬਰ 'ਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ ਕਰਨੀ ਆ, ਸੈਪਟੈਂਬਰ ਤੋਂ ਦਸੰਬਰ ਦੀਆਂ ਟਿਕਟਸ ਨੇ। ਟੋਰੋਂਟੋ ਤੋਂ ਡੈਲੀ, ਡੈਲੀ ਤੋਂ ਟੋਰੋਂਟੋ, ਸੈਪਟੈਂਬਰ ਤੋਂ ਦਸੰਬਰ ਤੱਕ ਤੁਸੀਂ ਟਰੈਵਲ ਕਰਨਾ ਹੋਵੇ ਤਾਂ $1490 ਦੀਆਂ ਟਿਕਟਸ ਨੇ, $1490 ਦੀਆਂ ਟਿਕਟਸ ਨੇ। ਜੇ ਤੁਸੀਂ ਟੋਰੋਂਟੋ ਤੋਂ ਅੰਮ੍ਰਿਤਸਰ ਤੱਕ ਦੀ ਟਿਕਟ ਲੈਣੀ ਹੈ ਤਾਂ ਇਹ ਟਿਕਟ ਤੁਹਾਨੂੰ $1790 ਦੀਆਂ ਮਿਲ ਜਾਣਗੀਆਂ, $1790 ਸੈਪਟੈਂਬਰ ਤੋਂ ਦਸੰਬਰ ਤੱਕ ਦੀਆਂ ਇਹ ਟਿਕਟਸ ਨੇ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ ਦੋਨਾਂ ਫਲਾਈਟ 'ਚ, ਚਾਹੇ ਤੁਸੀਂ ਡੈਲੀ ਜਾਣਾ ਆ ਚਾਹੇ ਤੁਸੀਂ ਅੰਮ੍ਰਿਤਸਰ ਜਾਣਾ ਹੋਵੇ। ਟੋਰੋਂਟੋ ਤੋਂ ਡੈਲੀ ਵਾਲੀ ਟਿਕਟ ਹੈਗੀ $1490 ਦੀ ਰਿਟਰਨ ਟਿਕਟ। ਟੋਰੋਂਟੋ ਤੋਂ ਅੰਮ੍ਰਿਤਸਰ ਵਾਲੀ ਟਿਕਟ ਹੈਗੀ ਹੈ $1790 ਦੀ। ਆਲ ਲਿੰਕ ਟਰੈਵਲ ਮਿਸਿਸ ਆਗਾ ਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰ ਲਓ, ਨੰਬਰ 905-565-8704 905-565-8704 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਆਲ ਲਿੰਕ ਟਰੈਵਲ ਮਿਸਿਸ ਆਗਾ ਤੇ ਤੁਹਾਡੀ ਗੱਲਬਾਤ ਰਿਤੂ ਧਾਲੀਵਾਲ ਜੀ ਦੇ ਨਾਲ ਹੋਏਗੀ। ਤੇ ANG ਆਟੋਮੋਟਿਵ ਰਿਪੇਅਰ ਨੂੰ ਯਾਦ ਰੱਖੋ, ਆਪਣੀ ਕਾਰਜ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ, ਨਵੇਂ ਸਮਰ ਟਾਇਰ ਤੁਹਾਨੂੰ ਪ੍ਰੋਵਾਈਡ ਕਰਦੇ ਨੇ, ਆਪਣੇ ਪੁਰਾਣੇ ਟਾਇਰਸ ਨੂੰ ਚੇਂਜ ਕਰਵਾ ਸਕਦੇ ਹੋ, ਵੀਲ ਅਲਾਈਨਮੈਂਟ ਤੁਸੀਂ ਕਰਵਾਓ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਵਾ ਸਕਦੇ ਹੋ। ਆਇਲ ਚੇਂਜ ਕਰਾਉਣਾ ਹੋਵੇ ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣੀ ਹੈ ਤਾਂ ANG ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਡ ਨੇ 91 Healy Road ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ਅਤੇ ਨੰਬਰ ਇਹਨਾਂ ਦਾ 905-857-7596 905-857-7596 ਅਤੇ ANG ਆਟੋਮੋਟਿਵ ਰਿਪੇਅਰ ਦੇ ਉੱਪਰ ਤੁਸੀਂ ਕਾਲ ਕਰੋ। ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ ਅਤੇ ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ। 3:17 ਹੋ ਗਏ ਨੇ, ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਇੱਕ ਗਾਣਾ, ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਜੋ ਮੈਂ ਤੁਹਾਡੇ ਲਈ ਪਹਿਲਾਂ ਗਾਣਾ ਕੱਢਿਆ ਅਤੇ ਉਸ ਤੋਂ ਬਾਅਦ ਫਿਰ ਸਮਰਾਜ ਸਿੱਧੂ ਸਾਨੂੰ ਲਾਈਨ 'ਤੇ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਇੰਸ਼ੋਰੈਂਸ ਦੇ ਰਿਲੇਟਡ ਉਹਨਾਂ ਦੇ ਕੋਲੋਂ ਕਾਫੀ ਸਾਰੇ ਟਿਪਸ ਲਵਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-544-44 ਸਟੂਡੀਓ ਦਾ ਨੰਬਰ ਹੈ। ਤੇ ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ। ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੀ ਕੋਈ ਵੀ ਇੰਸ਼ੋਰੈਂਸ ਪਾਲਿਸੀ ਕਰਵਾਉਣਾ ਚਾਹੁੰਦੇ ਹੋ, ਚਾਹੇ ਤੁਸੀਂ ਆਪਣੇ ਆਪ ਦੇ ਲਈ, ਤੁਸੀਂ ਹਸਬੈਂਡ ਵਾਈਫ ਹੋ, ਤੁਸੀਂ ਇਕੱਠੇ ਕੋਈ ਪਲਾਨ ਲੈਣਾ ਹੋਵੇ ਜਿਵੇਂ ਕਿ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ, ਤੁਸੀਂ ਕੋਂਬੋ ਪਲਾਨ ਬਣਵਾ ਸਕਦੇ ਹੋ। ਜਾਂ ਫਿਰ ਤੁਸੀਂ ਆਪਣੇ ਬੱਚਿਆਂ ਦੇ ਆਰਐਸਪੀ ਪਲਾਨਸ ਬਾਰੇ ਜਾਣਕਾਰੀ ਲੈਣੀ ਹੈ, ਕੋਈ ਵੀ ਤੁਹਾਡੀ ਤੁਸੀਂ ਇੰਸ਼ੋਰੈਂਸ ਪਾਲਿਸੀ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਗੱਲਬਾਤ ਕਰੋ। ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਸਾਡਾ ਲਾਈਨ 'ਤੇ ਜੁੜੇ ਨੇ ਅਤੇ ਅੱਜ ਸਾਨੂੰ ਕਾਫੀ ਸਾਰੇ ਟਿਪਸ ਦੇਣਗੇ ਇੰਸ਼ੋਰੈਂਸ ਰਿਲੇਟਡ। ਸਿਮਰਾਜ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381-416-457-3381। ਦੋਸਤੋ, $99 ਦਾ ਪਲਾਨ, $99 ਦਾ ਜਿਹੜਾ ਕਾਂਬੋ ਪਲਾਨ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ ਅਸੀਂ ਪ੍ਰੋਵਾਈਡ ਕਰਦੇ ਆ ਰਹੇ ਹਾਂ ਹਜ਼ਾਰਾਂ ਹੀ ਪਰਿਵਾਰਾਂ ਨੂੰ। ਉਹੀ ਹੁਣ ਸੇਮ $99 ਪਰ ਮੰਥ ਦੇ ਪ੍ਰਾਈਸ ਦੇ ਵਿੱਚ ਲੱਖਾਂ ਹੀ ਡਾਲਰ ਦੀ ਲਾਈਫ ਇੰਸ਼ੋਰੈਂਸ ਵੱਧ ਨਾਲ ਤੁਹਾਨੂੰ ਪਲਾਨ ਮਿਲ ਰਿਹਾ ਹੈ। ਜੇਕਰ ਕੋਈ ਵੀ ਕਪਲ ਹਸਬੈਂਡ ਐਂਡ ਵਾਈਫ ਪਾਲਿਸੀ ਇਕੱਠੇ ਕਰਵਾਉਂਦੇ ਨੇ ਉਹਨਾਂ ਨੂੰ ਐਡੀਸ਼ਨਲ ਡਿਸਕਾਊਂਟ ਮਿਲਦਾ ਹੈ ਜਿਹਨੂੰ ਮਲਟੀ ਕਵਰੇਜ ਡਿਸਕਾਊਂਟ ਕਿਹਾ ਜਾਂਦਾ ਹੈ। ਹੋਰ ਵੀ ਤੁਸੀਂ ਸੇਵਿੰਗ ਜ਼ਰੂਰ ਕਰੋਗੇ। ਹੁਣ ਜਿਹੜਾ $99 ਕਾਂਬੋ ਪਲਾਨ ਹੈ ਇਹਦੇ ਵਿੱਚ ਅੱਜ ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ, ਚਾਹੇ 20 ਸਾਲ ਦੀ ਹੋਵੇ, 25, 30, 35, 40 ਸਾਲ ਦੀ ਹੋਵੇ, ਤੁਹਾਡੀ ਕਵਰੇਜ ਰਹੂਗੀ ਸਿੱਧੇ ਏਜ 65 ਤੱਕ, ਜਿਹਨੂੰ ਟਰਮ 65 ਕਹਿੰਦੇ ਨੇ। 65 ਹੀ ਕਿਉਂ? ਕਿਉਂਕਿ 65 ਤੱਕ ਹੀ ਮੈਜੋਰਿਟੀ ਆਫ ਲੋਕਾਂ ਨੇ ਕੰਮ ਕਰਨਾ ਹੈ, 65 ਤੇ ਰਿਟਾਇਰਮੈਂਟ ਲੈਣੀ ਹੈ, 65 ਤੱਕ ਹੀ ਲੋਕਾਂ ਨੇ ਆਪਣੇ ਵੱਧ ਤੋਂ ਵੱਧ ਕਰਜ਼ੇ ਲਾਉਣੇ ਹਨ ਤੇ 65 ਤੋਂ ਬਾਅਦ ਖਾਸ ਕੋਈ ਵੀ ਲਾਇਬਿਲਟੀ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਵਿੱਚ ਜੀਂਦੇ ਜੀ ਰੱਬ ਨਾ ਕਰੇ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਚਾਹੇ ਕੈਂਸਰ, ਹਾਰਟ ਅਟੈਕ, ਸਟ੍ਰੋਕ ਐਕਸੈਟਰਾ, 26 ਡਿਫਰੈਂਟ ਟੋਟਲ ਡਿਜ਼ੀਜ਼ ਨੇ। ਜੇਕਰ ਕੋਈ ਵੀ ਡਿਜ਼ੀਜ਼ ਦਾ ਡਾਇਗਨੋਸ ਹੋ ਜਾਂਦੇ ਹੋ ਤੁਹਾਨੂੰ ਜੀਂਦੇ ਜੀ ਹੀ $50,000 ਦਾ ਚੈੱਕ ਮਿਲੂਗਾ ਇੰਸ਼ੋਰੈਂਸ ਕੰਪਨੀ ਤੋਂ, ਉਹ ਵੀ ਟੈਕਸ ਫਰੀ, ਤੁਹਾਡੀ ਇਨਕਮ 'ਚ ਨਹੀਂ ਗਿਣਿਆ ਜਾਂਦਾ। ਅਤੇ ਉਹ $50,000 ਨਾਲ ਜੋ ਕੁਛ ਮਰਜ਼ੀ ਕਰੋ, ਆਪਦੀ ਮੋਰਗੇਜ ਪੇ ਕਰੋ, ਪ੍ਰਾਈਵੇਟ ਨਰਸ ਹਾਇਰ ਕਰੋ ਐਕਸੈਟਰਾ, ਨਾਲੇ ਰੱਬ ਨਾ ਕਰੇ ਡੈਥ ਹੋ ਜਾਂਦੀ ਹੈ ਫਿਰ ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਤੁਹਾਡੇ ਪਰਿਵਾਰ ਨੂੰ ਪੇ ਆਊਟ ਮਿਲਦੀ ਆ, ਉਹ ਵੀ ਟੈਕਸ ਫਰੀ ਹੈ ਅਤੇ ਉਹਦੇ ਨਾਲ ਵੀ ਉਹ ਜੋ ਕੁਛ ਮਰਜ਼ੀ ਕਰ ਸਕਦੇ ਨੇ। ਸੋ ਮੈਂ ਤੁਹਾਨੂੰ ਕੁਛ ਐਗਜ਼ਾਮਪਲਸ ਦੇ ਦਿੰਦਾ। ਪਹਿਲਾਂ ਤਾਂ ਕੁਛ ਫੀਮੇਲ, ਸਾਡੀਆਂ ਭੈਣਾਂ ਦੇ ਲਈ ਐਗਜ਼ਾਮਪਲਸ ਦਿੰਦਾ। ਕੋਈ ਵੀ 20-year-old ਫੀਮੇਲ ਹੈ, ਤੁਹਾਡੇ ਲਈ $99 ਪਰ ਮੰਥ ਦਾ ਖਰਚਾ ਰਹਿਣਾ ਹੈ ਆਲ ਦ ਵੇ 65 ਤੱਕ। ਨਾ ਤਾਂ $1 ਕਿਸ਼ਤ ਵੱਧ ਸਕਦੀ ਹੈ, ਨਾ ਘੱਟ ਸਕਦੀ ਆ, ਪੱਕਾ ਹੀ ਪੱਕਾ 65 ਤੱਕ $99 ਮਹੀਨੇ ਦਾ ਹੀ ਖਰਚਾ ਰਹਿਣਾ ਹੈ। ਸੋ ਫੋਰ 20-year-old ਫੀਮੇਲ 1.5 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਹੋਊਗੀ। ਜੇ 25 ਸਾਲ ਦੀ ਕੋਈ ਭੈਣ ਹੈ 1.3 million ਲਾਈਫ ਐਂਡ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ 30-year-old ਫੀਮੇਲ ਹੈ, 30 ਸਾਲ ਦੀ ਫੀਮੇਲ, 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਇਸ ਕਾਂਬੋ ਪਲਾਨ ਦੇ ਵਿੱਚ। ਤੇ ਜੇਕਰ ਕੋਈ ਵੀ 35 ਸਾਲ ਦੀ ਫੀਮੇਲ ਹੈ, ਹਜੇ ਤੱਕ ਕੋਈ ਕਵਰੇਜ ਕਰਵਾਈ ਨਹੀਂ ਹੈਗੀ, ਤੁਹਾਡੇ ਲਈ ਫਿਰ ਵੀ $99 ਪਰ ਮੰਥ ਦੇ ਵਿੱਚ 850,000 8.5 lakh ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦਾ ਕ੍ਰਿਟੀਕਲ ਇਲਨੈਸ ਦਾ ਕਾਂਬੋ ਪਲਾਨ ਹੋਊਗਾ। ਉਹੀ ਕੁਛ ਸਾਡੇ ਜੈਂਟਸ ਦੇ ਲਈ, ਸਾਡੇ ਮਿੱਤਰਾਂ ਲਈ, ਬਾਈਆਂ ਲਈ ਪ੍ਰਾਈਸ ਦੱਸ ਦਿੰਦਾ। 20 ਸਾਲ ਦਾ ਮੇਲ ਪੂਰੇ 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਏਜ 65 ਤੱਕ। ਨਾਲੇ 25 ਸਾਲ ਦੇ ਮੇਲ 850,000 ਦੀ ਲਾਈਫ ਤੇ 50,000 ਕ੍ਰਿਟੀਕਲ। ਤੇ 30 ਸਾਲ ਦੇ ਮੇਲ ਦੇ ਲਈ 7 lakh ਦੀ ਲਾਈਫ ਤੇ ਨਾਲ ਨਾਲ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ ਕੋਈ ਵੀ 35 ਸਾਲ ਦਾ ਸਾਡਾ ਬਾਈ ਹੈ, ਕੋਈ ਇੰਸ਼ੋਰੈਂਸ ਕਰਵਾਈ ਨਹੀਂ, 6 lakh ਦੀ ਲਾਈਫ ਇੰਸ਼ੋਰੈਂਸ ਹੋਊਗੀ 65 ਸਾਲ ਦੀ ਉਮਰ ਤੱਕ, ਨਾਲੇ 50,000 ਦੀ ਕ੍ਰਿਟੀਕਲ ਵੀ ਹੋਊਗੀ 65 ਸਾਲ ਦੀ ਉਮਰ ਤੱਕ। ਜੇ ਤੁਸੀਂ ਆਪਣੇ ਆਪ ਲਈ, ਖਾਸ ਹਸਬੈਂਡ ਐਂਡ ਵਾਈਫ ਇਕੱਠੇ ਹੀ ਹੋਰ ਸੇਵਿੰਗ ਕਰਨਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381 416-457-3381। ਸਿਮਰਾਜ ਸਿੱਧੂ, ਥੈਂਕ ਯੂ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹੜੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਨੰਬਰ 416-457-3381 416-457-3381 ਉੱਪਰ ਤੁਸੀਂ ਕਾਲ ਕਰ ਸਕਦੇ ਹੋ ਟੈਕਸਟ ਕਰ ਸਕਦੇ ਹੋ ਵਟਸਐਪ ਵੀ ਕਰ ਸਕਦੇ ਹੋ ਅਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ ਸਿਮਰਾਜ ਸਿੱਧੂ ਜਿਹਦੇ ਨਾਲ 2865 ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਜ਼ਿਆਦਾ ਗਰਮੀ ਅੱਜ 36 ਡਿਗਰੀ ਹੋ ਗਿਆ
2: ਨਹੀਂ ਜੀ ਬਿਲਕੁਲ ਆਪਾਂ ਕੰਪਲੀਟ ਨਹੀਂ ਕਰਨੀ ਮੌਸਮ ਬਹੁਤ ਵਧੀਆ ਨੋ ਕੰਪਲੀਟ ਆਉਂਦਾ ਹਾਂ ਜੀ
0: ਠੀਕ ਹੈ
2: ਮਹਾ ਖੜਾ ਛਟਕ ਠੰਡ ਤੋਂ ਹਨਾ ਜੀ
0: ਹਾਂਜੀ ਇਹ ਤਾਂ ਹੈ
2: ਤੇ ਮੌਸਮ ਬਹੁਤ ਵਧੀਆ ਹਨਾ ਜੀ
0: ਹਾਂਜੀ ਹਾਂਜੀ
2: ਤੇ ਮੈਂ ਤਾਂ ਵਾਹ ਕਰਕੇ ਆਇਆ ਸੀ ਤੇ ਹੁਣ ਮੈਂ ਕਿਹਾ ਵੀ ਟਰੱਕ ਜਾਣਾ ਸੁਣਦੇ ਹੈ ਜੀ
0: ਓ ਅੱਛਾ ਅੱਛਾ ਠੀਕ ਹੈ ਚਲੋ ਤੁਸੀਂ ਕਰੋ ਕੰਮ ਆਪਣਾ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਤੇ ਹਾਜ਼ਰੀ ਲਵਾਈ ਆਪਣੀ ਬੜਾ ਸ਼ੁਕਰੀਆ 0490 ਹਾਂਜੀ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ
0: ਜੀ ਸਤਿ ਸ਼੍ਰੀ ਅਕਾਲ
3: ਇੱਕ ਅਲਕਾ ਯਾਗਨਿਕ ਦਾ ਗਾਣਾ ਸੁਣਾ ਦਿਓ ਜੀ
0: ਹਾਂਜੀ ਦੱਸੋ
3: ਤੂੰ ਸ਼ਾਇਰ ਹੈ ਮੈਂ ਸ਼ਾਇਰ ਜੀ
0: ਸ਼ਾਇਰ ਮੂਵੀ ਦਾ ਹੀ ਗਾਣਾ ਨਾ ਇਹ
3: ਹਾਂਜੀ
0: ਮੈਂ ਕਿਹਾ ਸ਼ਾਇਰ ਮੂਵੀ ਦਾ ਹੀ ਗਾਣਾ ਨਾ ਆਈ ਥਿੰਕ ਇਹ ਸ਼ਾਇਰ ਮੂਵੀ ਦਾ ਗਾਣਾ
3: ਹਾਂਜੀ ਸਾਜਨ ਸਾਜਨ ਜੀ
0: ਸਾਜਨ ਮੂਵੀ ਦਾ ਠੀਕ ਹੈ ਜੀ ਮੈਂ ਸੁਣਾਉਣੀ ਹਾਂ ਤੁਹਾਨੂੰ ਥੋੜਾ ਟਾਈਮ ਦਿਓ ਹਾਂਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਬਿਲਕੁਲ ਤੁਸੀਂ ਆਪਣੀ ਪਸੰਦ ਦੇ ਗਾਣੇ ਪ੍ਰੋਗਰਾਮ ਵਿੱਚ ਸੁਣ ਸਕਦੇ ਹੋ ਸਟੂਡੀਓ ਦਾ ਨੰਬਰ 905-564-4444 905-564-6444 ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਲੋ ਫਿਰ ਆਪਾਂ ਸੁਣਦੇ ਹਾਂ ਪਹਿਲਾ ਫਰਮਾਇਸ਼ੀ ਗਾਣਾ ਕਲੇਰ ਕੰਠ ਦੀ ਆਵਾਜ਼ ਦੇ ਵਿੱਚ ਤੇ ਤੁਸੀਂ ਵੀ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

ਗਾਓ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7011।

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 5

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਇਸੇ ਨੰਬਰ ਦੇ ਉੱਪਰ ਤੁਹਾਡੇ ਸਾਡੀ ਗੱਲਬਾਤ ਹੁੰਦੀ ਹੈ ਜਦੋਂ ਵੀ ਲਾਈਵ ਪ੍ਰੋਗਰਾਮ ਚੱਲਦੇ ਨੇ। 905-564-6444 ਸਟੂਡੀਓ ਦਾ ਨੰਬਰ ਹੈ। ਅਕਾਲ ਡਾਕਟਰ ਕਲੀਨਿਕ ਦੀ ਮੈਂ ਜਾਣਕਾਰੀ ਦਿਆਂ, ਇਹ ਫਸਟ ਐਵਰ ਕੰਪਨੀ ਹੈ ਡਾਕਟਰ ਕਲੀਨਿਕ ਦੀ ਆਪਣੀ ਕਮਿਊਨਿਟੀ ਦੀ, ਜਿਹੜੀ ਕਿ ਪਿਛਲੇ 40 ਸਾਲ ਤੋਂ ਸਰਵਿਸ ਦੇ ਰਹੀ ਹੈ। 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਅਤੇ ਫਰਨੇਸਿਸ ਨੂੰ ਰਿਪੇਅਰ ਜਾਂ ਇੰਸਟਾਲ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਨੂੰ ਯਾਦ ਰੱਖੋ, ਅਕਾਲ ਡਕਟ ਕਲੀਨਿੰਗ ਨੂੰ। ਅਤੇ ਇਹਨਾਂ ਦੇ ਕੋਲ ਤੁਹਾਡੇ ਲਈ ਇੱਕ ਡੀਲ ਚੱਲ ਰਹੀ ਹੈ, ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ। ਇਹਦੀ ਰੈਗੂਲਰ ਪ੍ਰਾਈਸ ਹੈਗੀ ਹੈ $250 ਦੀ, ਜਿਹੜੀ ਕਿ ਤੁਸੀਂ ਕਿਸੇ ਵੀ ਏਰੀਆ ਦੇ ਵਿੱਚ ਤੁਸੀਂ ਰਹਿੰਦੇ ਹੋਵੋ ਤੁਸੀਂ ਇਹ ਸਰਵਿਸ ਲੈ ਸਕਦੇ ਹੋ। ਬਟ ਜੇਕਰ ਤੁਸੀਂ ਬ੍ਰੈਂਪਟਨ ਜਾਂ ਮਿਸਿਸਾਗਾ ਦੇ ਵਿੱਚ ਰਹਿੰਦੇ ਹੋ ਅਤੇ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿੰਦੇ ਹੋ, ਤੁਸੀਂ ਇਹੀ ਸਰਵਿਸ $140 ਦੇ ਵਿੱਚ ਲੈ ਸਕਦੇ ਹੋ, $140 ਦੇ ਵਿੱਚ। ਅਕਾਲ ਡਾਕਟ ਕਲੀਨਿਕ ਦੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662, 416-710-0662, ਅਕਾਲ ਡਾਕਟ ਕਲੀਨਿਕ ਦਾ ਨੰਬਰ ਹੈ। ਗੱਲਬਾਤ ਕਰਾਂਗੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਸਾਰਾਂਸ਼ ਨਾਗਵਾਲ ਜੀ ਸਾਡੇ ਲਾਈਨ ਤੇ ਜੁੜ ਚੁੱਕੇ ਨੇ। ਜੇ ਤੁਸੀਂ ਵੀ ਗਵਰਨਮੈਂਟ ਸਪੌਂਸਰਡ ਪ੍ਰੋਗਰਾਮਸ ਵਿੱਚ ਆਪ ਹਜੇ ਵੀ ਇਨਰੋਲ ਹੋਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਆਪਣਾ ਗੱਲਬਾਤ ਕਰ ਲਓ ਫਟਾਫਟ। 437-264-3175 ਯੂਨੀ ਗਲੋਬਲ ਐਡਵਾਈਜ਼ਰੀ ਤੇ ਤੁਹਾਡੀ ਗੱਲਬਾਤ ਸਾਰਾਂਸ਼ ਨਾਗਪਾਲ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡੀ ਹੋ ਸਕਦੀ ਹੈ। ਅਤੇ ਆਪਾਂ ਜਾਣਕਾਰੀ ਲੈਂਦੇ ਹਾਂ ਇਹਨਾਂ ਪ੍ਰੋਗਰਾਮਸ ਦੇ ਬਾਰੇ ਅਤੇ ਗ੍ਰਾਂਟਸ ਦੇ ਬਾਰੇ, ਕਿੰਨਾ ਟਾਈਮ ਹੋਰ ਰਹਿ ਗਿਆ ਗ੍ਰਾਂਟਸ ਜਿਹੜੀਆਂ ਮਿਲਦੀਆਂ ਨੇ ਉਹਨਾਂ ਦੇ ਲਈ। ਸਾਰਾਂਸ਼ ਨਾਗਪਾਲ ਜੀ ਨਾਲ ਗੱਲਬਾਤ ਕਰੋ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੈਂ ਸਿਮਰਨ ਗੱਲ ਕਰ ਰਹੀ ਹਾਂ।
0: ਹਾਂਜੀ ਸਿਮਰਨ, ਹਾਂਜੀ ਸਿਮਰਨ ਜੀ, ਕੀ ਹਾਲ ਹੈ ਤੁਹਾਡਾ?
1: ਵਧੀਆ ਵਧੀਆ ਮੈਮ, ਵਧੀਆ ਜੀ।
0: ਹਾਂਜੀ, ਆਪਣਾ ਮੈਸੇਜ ਦਿਓ।
1: ਸੋ ਇਹਦੇ ਵਿੱਚ ਗਵਰਨਮੈਂਟ ਫੰਡਡ ਕੋਰਸਿਸ ਨੇ ਜੀ, ਜੇ ਤੁਸੀਂ PR ਹੋ, ਸਿਟੀਜ਼ਨ ਹੋ, ਜੇ ਤੁਹਾਡੀ ਇਨਕਮ ਘੱਟ ਹੈ ਜੀ 70,000 ਤੋਂ ਤੁਹਾਡੀ ਇਨਕਮ, ਫੈਮਿਲੀ ਇਨਕਮ ਘੱਟ ਹੈਗੀ ਆ, ਤੁਸੀਂ ਉਬਰ ਡਰਾਈਵਰ ਹੋ, ਟਰੱਕ ਡਰਾਈਵਰ ਹੋ, ਸਮਾਲ ਬਿਜ਼ਨਸ ਓਨਰ ਹੋ, ਹਾਊਸ ਵਾਈਫ ਹੋ, ਤਾਂ ਤੁਸੀਂ ਇਹ ਫੰਡਿੰਗ ਲਈ ਐਲੀਜੀਬਲ ਹੁੰਦੇ ਹੋ ਜੀ। ਇਹਦੇ ਵਿੱਚ ਸਿਰਫ ਤੁਹਾਡੀ ਇਨਕਮ ਦੇਖਦੇ ਨੇ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ, ਉਸਦੇ ਬੇਸਿਸ ਦੇ ਉੱਤੇ ਹੀ ਤੁਹਾਨੂੰ ਫੰਡਿੰਗ ਆਉਂਦੀ ਹੈ। ਸੋ ਰਾਈਟ ਨਾ ਹੁਣ ਆਪਣੇ ਕੋਲ ਸਿਰਫ ਇਸ ਵੀਕ ਦਾ ਹੀ ਟਾਈਮ ਹੈਗਾ ਵਾ, ਤੁਸੀਂ ਇਨਰੋਲ ਕਰਵਾ ਸਕਦੇ ਹੋ। ਜਿੱਦਾਂ ਕਿ ਹੁਣ ਗਵਰਨਮੈਂਟ ਨੈਕਸਟ ਮੰਥ ਸਿਰਫ ਗ੍ਰਾਂਟ ਲੋਨ ਹੀ ਆਏਗਾ, ਗ੍ਰਾਂਟ ਦਾ ਪੋਰਸ਼ਨ ਨਹੀਂ ਆਏਗਾ। ਸੋ ਇਸ ਵੀਕ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ, ਤੁਹਾਨੂੰ ਵੀ ਗ੍ਰਾਂਟ ਐਜ਼ ਇਟ ਇਜ਼ ਸੇਮ ਹੀ ਮਿਲਣਗੀਆਂ। ਤੁਹਾਡੀ ਆਪਣੀ ਤੁਸੀਂ ਸਾਨੂੰ ਕਾਲ ਕਰਕੇ ਇਨਕਮ ਦੱਸਣੀ ਹੈ ਤੇ ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ, ਉਸਦੇ ਬੇਸਿਸ ਦੇ ਉੱਤੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਹਾਨੂੰ ਕਿੰਨੀ ਫੰਡਿੰਗ ਹੋਏਗੀ। 80-90,000 ਤੱਕ ਦੀ ਫੰਡਿੰਗ ਲਈ ਤੁਸੀਂ ਵੀ ਐਲੀਜੀਬਲ ਹੋ ਸਕਦੇ ਹੋ, ਅਗਰ ਤੁਹਾਡੀ ਇਨਕਮ 70,000 ਤੋਂ ਘੱਟ ਹੈਗੀ ਆ ਫੈਮਿਲੀ ਇਨਕਮ। ਸੋ ਸਾਡਾ ਫੋਨ ਨੰਬਰ ਹੈਗਾ ਜੀ 437-264-3175, 437-264-3175। ਤੁਸੀਂ ਸਾਨੂੰ ਕਾਲ ਕਰੋ, ਆਪਣੀ ਇਨਫੋਰਮੇਸ਼ਨ ਦਿਓ, ਆਪਾਂ ਤੁਹਾਨੂੰ ਰਾਈਟ ਵੇ ਦੱਸ ਦਾਂਗੇ ਕਿ ਤੁਹਾਨੂੰ ਕਿੰਨੀ ਗ੍ਰਾਂਟ ਹੋਏਗੀ ਤੇ ਕਿੰਨਾ ਲੋਨ ਹੋਏਗਾ। ਗ੍ਰਾਂਟ ਦਾ ਪੋਰਸ਼ਨ ਤੁਸੀਂ ਰਿਟਰਨ ਨਹੀਂ ਕਰਨਾ ਹੁੰਦਾ, ਲੋਨ ਦਾ ਪੋਰਸ਼ਨ ਤੁਸੀਂ ਰਿਟਰਨ ਕਰਨਾ ਹੁੰਦਾ, ਉਹ ਵੀ ਇੱਕ ਸਾਲ ਤੋਂ ਬਾਅਦ 2.5% ਇੰਟਰਸਟ ਦੇ ਨਾਲ। ਸੋ ਤੁਸੀਂ ਸਾਨੂੰ ਸਾਡੇ ਆਫਿਸ ਵੀ ਵਿਜਿਟ ਕਰ ਸਕਦੇ ਹੋ, ਜਾਂ ਤੁਸੀਂ ਸਾਨੂੰ ਕਾਲ ਕਰਕੇ ਆਪਣੀ ਇਨਫੋਰਮੇਸ਼ਨ ਦੇ ਕੇ ਤੁਸੀਂ ਰਹਿ ਸਕਦੇ। ਸਾਡੀ ਕੋਈ ਫੀਸ ਚਾਰਜਿਸ ਨਹੀਂ ਹੋਣਗੇ, ਜਦੋਂ ਤੁਹਾਡੀ ਫੰਡਿੰਗ ਆਏਗੀ ਉਸ ਤੋਂ ਬਾਅਦ ਆਪਾਂ ਤੁਹਾਨੂੰ 200 ਚਾਰਜ ਕਰਾਂਗੇ, ਉਹ ਵੀ ਜਦੋਂ ਤੁਹਾਡੀ ਫਸਟ ਪੇਮੈਂਟ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗੀ। ਉਸ ਤੋਂ ਪਹਿਲਾਂ ਕੋਈ ਫੀਸ ਸਾਨੂੰ, ਕੋਈ ਹਿਡਨ ਚਾਰਜਿਸ ਨਹੀਂ ਹੋਣਗੇ ਜੀ। ਸੋ ਨੰਬਰ ਸਾਡਾ ਨੋਟ ਕਰ ਲਓ ਫਿਰ ਤੋਂ, 437-264-3175।
0: ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰ ਲਓ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੀ ਟੀਮ ਦੇ ਨਾਲ। ਇਹਨਾਂ ਦਾ ਨੰਬਰ ਇੱਕ ਵਾਰ ਫਿਰ ਦੱਸ ਦਿੰਦੇ ਹਾਂ, 437-264-3175। ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ ਸਾਰਾਂਸ਼ ਨਾਗਪਾਲ ਜੀ ਦੇ ਨਾਲ, ਜਾਂ ਉਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਦੇ ਨਾਲ ਤੁਹਾਡਾ ਕੰਟੈਕਟ ਹੋ ਸਕਦਾ ਹੈ। 437-264-3175 ਇਹਨਾਂ ਦਾ ਨੰਬਰ ਹੈ। 341 ਹੋ ਗਏ ਨੇ ਅਤੇ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਨ ਸਿੱਧੂ ਜੀ ਦੇ ਨਾਲ, ਬਟ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈ ਕੇ, ਕਿਉਂਕਿ ਸਾਡੇ ਟਿਊਜ਼ਡੇ ਨੂੰ ਮਹਿਮਾਨ ਹੁੰਦੇ ਨੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ, ਜਿਹੜੇ ਕਿ ਤੁਹਾਨੂੰ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਪੋਲਿਸੀਜ਼ ਦੇ ਬਾਰੇ ਜਾਣਕਾਰੀ ਦਿੰਦੇ ਨੇ। ਹੈਲਥ ਇੰਸ਼ੋਰੈਂਸ ਪੋਲਿਸੀਜ਼ ਦੇ ਵਿੱਚ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ। 437 ਤੇ ਲਓ ਫਿਰ ਚੱਲੀਏ ਹੁਣ ਇੱਕ ਵਾਰ ਇੱਕ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ ਦੇ ਲਈ, ਅਤੇ ਉਸ ਤੋਂ ਬਾਅਦ ਫਿਰ ਗੱਲਬਾਤ ਜਾਰੀ ਰੱਖਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055646444 905 564 44 ਸਟੂਡੀਓ ਦਾ ਨੰਬਰ ਹੈ। ਸੰਦਲ ਪੇਂਟਿੰਗ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਜਿਹੜੇ ਕਿ ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਯੂਜ ਕਰਦੇ ਨੇ। ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋ ਸਾਰੇ GTA ਏਰੀਆ ਕਵਰ ਕਰਦੇ ਨੇ, ਹਰ ਜਗ੍ਹਾ ਤੁਹਾਨੂੰ ਸਰਵਿਸ ਦਿੰਦੇ ਨੇ। ਬ੍ਰੈਂਪਟਨ, ਮਿਸਾਗਾ, ਨਾਇਗਰਾ ਫਾਲਸ, ਲੰਡਨ, ਕੇਂਬ੍ਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋਵੋ ਇਹਨਾਂ ਨੂੰ ਤੁਸੀਂ ਕਾਲ ਕਰੋ। ਇਹ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਦੋਵੇਂ ਜਗ੍ਹਾ ਦੇ ਉੱਪਰ ਆਪਣਾ ਪੇਂਟ ਕਰਦੇ ਨੇ। ਬਹੁਤ ਕਮਾਲ ਦਾ ਪੇਂਟ ਕਰਦੇ ਆ ਤੇ ਬਿਲਕੁਲ ਸਾਫ ਸੁਥਰਾ ਤੁਹਾਨੂੰ ਜੋਬ ਡਨ ਕਰਕੇ ਦੇਣਗੇ। ਸੁਖਜੀਤ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ ਸੰਦਲ ਪੇਂਟਿੰਗ ਤੋਂ। ਨੰਬਰ ਹੈ 6478233136478233 ਸੰਦਲ ਪੇਂਟਿੰਗ ਦਾ ਨੰਬਰ ਹੈ। ਤੇ ਲੋ ਫਿਰ ਗੱਲਬਾਤ ਕਰਾਂਗੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਤੇ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ, ਤੁਸੀਂ ਆਪਣੀ ਕੋਈ ਵੀ ਇੰਸ਼ੋਰੈਂਸ ਪਾਲਿਸੀ ਕਰਵਾਉਣੀ ਹੋਵੇ 4164573381 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਜੀ ਸਿਮਰਾਜ ਜੀ,
1: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਕਾਂਬੋ ਪਲਾਨ ਵੀ ਕਰਵਾਉਣਾ ਚਾਹੁੰਦੇ ਹੋ, ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਕਾਲ, ਟੈਕਸਟ ਔਰ ਵਟਸਐਪ 416-457-3381 416-457-3381 416-457-3381 ਇਸ ਤੋਂ ਇਲਾਵਾ ਜੇਕਰ ਤੁਹਾਨੂੰ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਸਭ ਤੋਂ ਬੈਸਟ ਪ੍ਰਾਈਸਿਸ ਚਾਹੀਦੇ ਹਨ, ਆਪਦੀ ਕੋਈ ਵੀ ਪਾਲਿਸੀ ਰਿਵਿਊ ਕਰਵਾਉਣੀ ਹੋਵੇ ਬਿਲਕੁਲ ਫ੍ਰੀ ਦੇ ਵਿੱਚ, ਜਾਂ ਫਿਰ ਤੁਸੀਂ ਇਸ ਫੀਲਡ ਨੂੰ, ਇੰਸ਼ੋਰੈਂਸ ਦੀ ਫੀਲਡ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਕਾਲ, ਟੈਕਸਟ ਔਰ ਵਟਸਐਪ 416-457-3381 ਤੇ ਅਪੁਆਇੰਟਮੈਂਟ ਬੁੱਕ ਕਰਕੇ ਮੇਰੇ ਨਾਲ ਤੁਸੀਂ 7 ਦਿਨ ਮਿਲ ਸਕਦੇ ਹੋ। 70 ਡੈਲਟਾ ਪਾਰਕ, ਬ੍ਰੈਂਪਟਨ, ਯੂਨੀਅਨ ਨੰਬਰ 11, ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ, ਨੀਅਰ ਏਅਰਪੋਰਟ ਐਂਡ ਕੁਈਨ। ਸੋ ਅਕਸਰ ਹੀ ਕਾਲਸ ਆਉਂਦੀਆਂ ਹਨ ਸਾਡੇ ਟਰੱਕ ਡਰਾਈਵਰ ਮਿੱਤਰਾਂ ਤੋਂ, ਤੇ ਕਹਿੰਦੇ ਹਨ ਕਿ ਮੈਂ ਤਾਂ ਕੋਈ ਵੀ ਇੰਸ਼ੋਰੈਂਸ ਕਰਵਾਈ ਹੀ ਨਹੀਂ ਹੋਈ, ਨਾ ਤਾਂ ਜਿਹੜੀ ਕੰਪਨੀ ਲਈ ਮੈਂ ਕੰਮ ਕਰਦਾ ਉਹਨਾਂ ਨੇ ਕੁਝ ਆਫਰ ਕੀਤਾ ਹੋਇਆ, ਮੈਨੂੰ ਕਿਹੜੀ ਇੰਸ਼ੋਰੈਂਸ ਕਰਵਾਉਣੀ ਚਾਹੀਦੀ ਆ। ਦੇਖੋ, ਜਦੋਂ ਤੁਸੀਂ ਸੈਲਫ ਇੰਪਲੋਇਡ ਹੁੰਦੇ ਹੋ, ਚਾਹੇ ਟਰੱਕ ਚਲਾਉਂਦੇ, ਚਾਹੇ ਜਿਹੜਾ ਮਰਜ਼ੀ ਕੰਮ ਹੋਵੇ, ਜੇ ਤੁਸੀਂ ਆਪਦਾ ਬਿਜ਼ਨਸ ਓਨ ਕਰਦੇ ਹੋ, ਆਪਰੇਟ ਕਰਦੇ ਹੋ, ਚਾਹੇ ਤੁਸੀਂ ਆਪਦੀ ਕਾਰਪੋਰੇਸ਼ਨ ਤੇ ਪੇ ਲੈਂਦੇ ਹੋ, ਤੁਹਾਨੂੰ ਤਿੰਨੇ ਹੀ ਮੇਨ ਇੰਸ਼ੋਰੈਂਸ ਦੀ ਲੋੜ ਤਾਂ ਪੈਣੀ ਹੈ। ਲਾਈਫ ਇੰਸ਼ੋਰੈਂਸ ਵੀ, ਕਿਉਂਕਿ ਕੱਲ੍ਹ ਨੂੰ ਬੰਦਾ ਜੇਕਰ ਨਹੀਂ ਰਹਿੰਦਾ, ਤੁਸੀਂ ਸੋਚੋ ਕਿ ਤੁਹਾਡਾ ਪਰਿਵਾਰ ਦਾ ਕੀ ਬਣੂਗਾ ਤੁਹਾਡੇ ਇਨਕਮ ਤੋਂ ਬਗੈਰ। ਨਾਲੇ ਡਿਸਬਿਲਿਟੀ ਇੰਸ਼ੋਰੈਂਸ ਚਾਹੀਦੀ ਹੈ, ਕਿਉਂਕਿ ਤੁਸੀਂ ਕੋਈ ਵੀ WSIBEI ਤਾਂ ਮੋਸਟ ਲਾਈਕਲੀ ਪੇ ਹੀ ਨਹੀਂ ਕਰਦੇ ਆਪਦੇ ਪੇ ਚੈੱਕ ਦੇ ਵਿੱਚੋਂ, ਤੇ ਕੱਲ ਨੂੰ ਕੋਈ ਵੀ ਸੱਟ ਲੱਗ ਜਾਂਦੀ ਹੈ, ਕੋਈ ਵੀ ਮੇਜਰ ਇੰਜਰੀ ਹੋ ਜਾਂਦੀ ਆ, ਫਿਰ ਤੁਹਾਨੂੰ ਘਰੇ ਬੈਠੇ ਹੋਏ ਕੋਈ ਵੀ ਪੈਸਾ ਆਉਣਾ ਹੀ ਨਹੀਂ ਹੈਗਾ। ਡਿਸਬਿਲਿਟੀ ਇੰਸ਼ੋਰੈਂਸ ਤੁਹਾਨੂੰ ਮੰਥ ਬਾਏ ਮੰਥ ਹਰੇਕ ਮਹੀਨੇ ਪੈਸੇ ਪੇ ਕਰਦੇ ਹਨ, $6,000 ਤੱਕ, ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਇਨਕਮ ਦਿਖਾਉਂਦੇ ਹੋ ਤੇ ਕਿੰਨੀ ਅਮਾਊਂਟ ਆਫ ਇੰਸ਼ੋਰੈਂਸ ਕਰਵਾਉਂਦੇ ਹੋ। ਜਿੰਨੀ ਚਿਰ ਤੁਸੀਂ ਠੀਕ ਨਹੀਂ ਹੁੰਦੇ, ਹਰੇਕ ਮਹੀਨੇ ਤੁਹਾਨੂੰ ਪੈਸੇ ਆਈ ਜਾਣੇ ਹਨ, ਤੇ ਤੁਸੀਂ ਉਹਨਾਂ ਪੈਸੇ ਨਾਲ ਆਪਣੇ ਸਾਰੇ ਖਰਚੇ ਤੋਰ ਸਕਦੇ ਹੋ। ਨਾਲੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੀ ਚਾਹੀਦੀ ਆ। ਸੋ ਇਹ ਇੱਕ ਬਹੁਤ ਵੱਡੀ ਲੈਪਸ ਹੋ ਜਾਂਦੀ ਆ ਲੋਕਾਂ ਦੇ ਵੱਲੋਂ, ਖਾਸ ਟਰੱਕ ਡਰਾਈਵਰਸ ਦੇ ਵੱਲੋਂ, ਉਹ ਡਿਸਬਿਲਿਟੀ ਤੇ ਕਰਵਾ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਸੱਟ ਲੱਗਣ ਦੇ ਚਾਂਸ ਤੇ ਕਾਫੀ ਹਾਈ ਹਨ, ਘਰੇ ਬਹਿ ਜਾਂਦੇ ਆ, ਮੰਥ ਬਾਏ ਮੰਥ ਪੈਸੇ ਆਈ ਜਾਣਗੇ, ਪਰ ਭੁੱਲ ਜਾਂਦੇ ਨੇ ਕਿ ਕਿਸੇ ਨੂੰ ਵੀ ਅਨਫੋਰਚੁਨੇਟਲੀ ਕੋਈ ਵੀ ਟਾਈਮ ਤੇ ਸੀਰੀਅਸ ਇਲਨੈਸ ਵੀ ਹੋ ਸਕਦੀ ਹੈ। ਲੋਕੀ ਤਾਂ ਯੰਗਰ ਤੇ ਯੰਗਰ ਉਮਰ ਦੇ ਵਿੱਚ ਹੀ ਬਿਮਾਰ ਹੋਈ ਜਾਂਦੇ ਨੇ, ਕਾਫੀ ਸੀਰੀਅਸਲੀ ਬਿਮਾਰ ਹੋਈ ਜਾਂਦੇ ਨੇ। ਇਨਫੈਕਟ ਸਾਨੂੰ ਇਹ ਤਾਂ ਚੰਗੀ ਤਰ੍ਹਾਂ ਪਤਾ ਹੈ ਦੋਸਤੋ, ਕੈਨੇਡੀਅਨ ਮੈਡੀਕਲ ਡਾਟਾ ਸਾਫ਼ ਦਿਖਾਉਂਦਾ ਹੈ ਕਿ 65 ਸਾਲ ਦੀ ਉਮਰ ਤੋਂ ਪਹਿਲਾਂ ਹਰੇਕ 2 ਕੈਨੇਡੀਅਨਸ ਦੇ ਵਿੱਚੋਂ 1 ਨੂੰ ਤਾਂ ਕੈਂਸਰ ਹੋਣਾ ਹੀ ਹੋਣਾ। ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਜੇ ਤੁਸੀਂ ਸਹੀ ਕੰਪਨੀ ਤੋਂ ਪਾਲਿਸੀ ਕਰਵਾਉਂਦੇ ਹੋ, ਹਰੇਕ ਕਿਸਮ ਦਾ ਕੈਂਸਰ ਕਵਰ ਕੀਤਾ ਜਾ ਸਕਦਾ ਹੈ, ਤੇ 25 ਹੋਰ ਬਿਮਾਰੀਆਂ ਹੋਣਗੀਆਂ ਜਿਵੇਂ ਕਿ ਬਾਈਪਾਸ ਸਰਜਰੀ, ਓਰਗਨ ਫੇਲੀਅਰ। ਈਵਨ ਜੇਕਰ ਤੁਸੀਂ ਓਰਗਨ ਫੇਲੀਅਰ ਵੇਟਿੰਗ ਲਿਸਟ ਦੇ ਵਿੱਚੋਂ ਪਹਿਲਾਂ ਹੀ ਪੈਸਾ ਮਿਲ ਜਾਂਦਾ, ਬੰਦਾ ਕੋਮਾ 'ਚ ਚਲ ਜਾਵੇ, ਕੋਈ ਵੀ ਸਵੀਅਰ ਬਰਨਸ ਹੋ ਜਾਣ, ਕੋਈ ਵੀ ਲਾਸ ਆਫ ਲਿਮਸ ਹੋ ਜਾਣ, ਪਾਰਕਿੰਸਨਸ, ਐਲਜ਼ਾਈਮਰਸ ਐਕਸੈਟਰਾ, ਕਾਫੀ ਲੰਬੀ ਚੌੜੀ ਲਿਸਟ ਹੈ, 26 ਡਿਫਰੈਂਟ ਡਿਜ਼ੀਜ਼ਸ, ਉਹ ਕੋਈ ਵੀ ਡਾਇਗਨੋਸਿਸ ਹੋ ਜਾਂਦੀ ਹੈ, ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਈ ਵੀ ਐਜ਼ ਅ ਸੈਲਫ ਇੰਪਲੋਇਡ ਪਰਸਨ ਬੈਨੀਫਿਟ ਹੈ ਹੀ ਨਹੀਂ। ਜੇ ਤੁਸੀਂ ਪ੍ਰੋਲੋਂਗ ਪੀਰੀਅਡ ਆਫ ਟਾਈਮ, 6 ਮਹੀਨੇ, ਸਾਲ, 2 ਸਾਲ ਘਰੇ ਬੈਠੇ ਹੋ, ਕੋਈ ਵੀ ਇਨਕਮ ਤਾਂ ਆਬਵੀਅਸਲੀ ਆਉਣੀ ਨਹੀਂ ਤੁਹਾਡੀ, ਤੁਸੀਂ ਕੰਮ ਹੀ ਨਹੀਂ ਕਰ ਸਕਦੇ, ਕਮਾ ਹੀ ਨਹੀਂ ਸਕਦੇ ਹੋ। ਸੋ ਤਿੰਨੇ ਹੀ ਇੰਸ਼ੋਰੈਂਸਿਸ ਦਾ, ਲਾਈਫ, ਡਿਸਬਿਲਿਟੀ ਐਂਡ ਕ੍ਰਿਟੀਕਲ ਦੀ ਜ਼ਰੂਰਤ ਹੈ, ਕਾਂਬੋ ਪਲਾਨ ਬਣਾਇਆ ਜਾ ਸਕਦਾ ਹੈ ਤੁਹਾਡੇ ਬਜਟ ਦੇ ਵਿੱਚ, ਖਾਸ ਜੇਕਰ ਤੁਸੀਂ ਸੈਲਫ ਇੰਪਲੋਇਡ ਹੋ। ਇਹਦੇ ਬਾਰੇ ਪਤਾ ਕਰਨ ਦੇ ਲਈ ਸਾਨੂੰ ਜ਼ਰੂਰ ਮਿਲੋ, ਕਾਲ, ਟੈਕਸਟ ਔਰ ਵਟਸਐਪ 416-457-3381 416-457-3381 416-457-3381 416-457-3381 थैंक यू जी
0: जी बहुत बहुत शुक्रिया जरूर तुसी कॉन्टैक्ट करो 416-457-3381 टॉप फाइनेंशियल तो सिमराज सिद्धू जी नाल तुहाडी गलबात होएगी इन्हां दा ऑफिस 70 डेल्टा पार्क बुलेवर्ड ब्रैम्पटन दे विच यूनिट नंबर 11 दे उपर लोकेटेड है एयरपोर्ट एंड क्वीन दे बिल्कुल नजदीक एयरपोर्ट एंड डेल्टा पार्क दे इंटरसैक्शन ते टॉप फाइनेंशियल तो सिमराज सिद्धू इंश्योरेंस ब्रोकर ने तुहाडे लई काफी लंबे टाइम तो काम कर रहे ने जरूर कॉन्टैक्ट करो 416-457-3381 4 1 6 4 5 7 3 3 8 1 ਦੇ ਉੱਪਰ ਤੁਸੀਂ ਕਾਲ ਟੈਕਸਟ ਔਰ ਵਟਸਐਪ ਵੀ ਕਰ ਸਕਦੇ ਹੋ ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਰਾਇਲ ਡਿਜੀਟਲ ਦੇ ਨਾਲ ਗੱਲਬਾਤ ਕਰੋ ਹਾਈ ਸਪੀਡ ਅਨਲਿਮਿਟਡ ਇੰਟਰਨੈਟ 1.5 GB ਡਾਟਾ ਦੇ ਨਾਲ ਤੁਹਾਨੂੰ ਇਹ ਦੇ ਰਹੇ ਨੇ ਡੀਲ $55 ਦੀ $55 ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਓ ਆਪਣੇ ਘਰਾਂ 'ਚ 1.5 GB ਤੁਹਾਨੂੰ ਡਾਟਾ ਦੇ ਰਹੇ ਨੇ ਜੇ ਤੁਸੀਂ ਕੋਈ ਵੀ ਸੈੱਲ ਫੋਨ ਦੀ ਡੀਲ ਲੈਣੀ ਹੋਵੇ ਹੋਮ ਇੰਟਰਨੈਟ ਦੀ ਕੋਈ ਡੀਲ ਲੈਣਾ ਚਾਹੁੰਦੇ ਹੋ ਤਾਂ ਰਾਇਲ ਡਿਜੀਟਲ ਦੇ ਨਾਲ ਗੱਲਬਾਤ ਹੋ ਸਕਦੀ ਹੈ AT Maritime Ontario Boulevard ਦੇ ਉੱਪਰ ਇਹਨਾਂ ਦਾ ਆਫਿਸ ਲੋਕੇਟਡ ਹੈ ਯੂਨਿਟ ਨੰਬਰ 58 ਦੇ ਉੱਪਰ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਤੇ ਨੰਬਰ 6472011313 647-201-1313 ਰਾਇਲ ਡਿਜੀਟਲ ਤੋਂ ਅਮਨ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ ਜਗਮੋਹਨ ਕੌਰ ਜੀ ਦੀ ਆਵਾਜ਼ ਦੇ ਵਿੱਚ ਸੁੰਦਰੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
2: ਵਾਰਸ ਸ਼ਾਹਰਾ ਕਿਹਾ ਕਿ ਕੁੰਡ ਅੰਨੜਾ ਕਰੇ ਸੁਜਾਖਿਆਂ ਨੂੰ ਸੋ ਕਈ ਵਾਰੀ ਕੁੰਡ ਹੁੰਦੇ ਸੋ ਹੁੰਦੇ ਵੀ ਅੱਖਾਂ ਵਿੱਚ ਲੁਕੀਆਂ ਨਹੀਂ ਰਹਿ ਸਕਦੀਆਂ ਗੱਲ ਅੱਖਾਂ ਦੀ ਹੈ ਕਈ ਵਿਚਾਰੇ ਸਾਰੀ ਉਮਰ ਅੱਖਾਂ ਤੇ ਨਹੀਂ ਪਹੁੰਚ ਸਕਦੇ ਸੋ ਤੁਹਾਡੀ ਆਪਣੀ ਜਾਣੀ ਪਹਿਚਾਣੀ ਆਵਾਜ਼ ਸ਼੍ਰੀਮਤੀ ਜਗਮੋਹਨ ਕੌਰ ਪੇਸ਼ ਕਰਦੇ ਨੇ ਸਾਜਨ ਰਾਏ ਕੋਟੀ ਦੀ ਰਚਨਾ ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ

0: ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ ਤੁਸੀਂ ਅੱਜ ਮੰਗਲਵਾਰ ਵਾਲੇ ਦਿਨ। ਤੁਸੀਂ ਚਨਾ ਭਟੂਰਾ ਬਾਏ ਵਨ ਗੈਟ ਵਨ ਫ੍ਰੀ ਇਹਨਾਂ ਦੀ ਹਰ ਲੋਕੇਸ਼ਨ ਦੇ ਕੋਲੋਂ ਲੈ ਕੇ ਆ ਸਕਦੇ ਹੋ। ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਤੇ ਤੁਹਾਨੂੰ ਫਰੈਸ਼ ਐਂਡ ਟ੍ਰੈਡੀਸ਼ਨਲ ਮਿਠਾਈਆਂ ਮਿਲਦੀਆਂ ਨੇ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀ ਮਿਠਾਈਆਂ ਮਿਲਦੀਆਂ ਤੇ ਇਹਨਾਂ ਦੇ ਕੋਲ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਬੜਾ ਹੀ ਲਾਜਵਾਬ ਤੁਹਾਨੂੰ ਖਾਣਾ ਮਿਲਦਾ ਆ। ਚਾਹੇ ਤੁਸੀਂ ਬੈਠ ਕੇ ਡਾਈਨਿੰਗ ਕਰੋ, ਚਾਹੇ ਤੁਸੀਂ ਟੇਕ ਆਊਟ ਲੈ ਆਓ ਆਪਣੇ ਘਰਾਂ ਦੇ ਵਿੱਚ ਆ ਕੇ ਖਾਓ ਤੁਸੀਂ, ਤੇ ਜ਼ਰੂਰ ਪਹੁੰਚੋ। ਇਹਨਾਂ ਦੇ ਕੋਲ ਲਾਈਵ ਫੂਡ ਟਰੱਕ ਕੇਟਰਿੰਗ ਵੀ ਕਰਵਾ ਸਕਦੇ ਹੋ। 14-15 ਟਰੱਕਸ ਇਹਨਾਂ ਦੇ ਕੋਲ ਹੈਗੇ ਨੇ ਜਿਹੜੇ ਤੁਸੀਂ ਆਪਣੀ ਕੋਈ ਵੀ ਆਪਣੇ ਘਰ ਦੇ ਵਿੱਚ ਪਾਰਟੀ ਦਾ ਮਾਹੌਲ ਹੈ ਉੱਥੇ ਤੁਸੀਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਤੇ ਪਹੁੰਚੋ ਤੇ ਅੱਜ ਚਨਾ ਭਟੂਰਾ ਬਾਏ ਵਨ ਗੈਟ ਵਨ ਫ੍ਰੀ ਲੈ ਕੇ ਆਓ। ਜਦੋਂ ਤੁਸੀਂ ਇਹਨਾਂ ਦੇ ਕੋਲ ਜਾਓਗੇ ਇਨ ਸਾਈਡ ਤੁਹਾਨੂੰ ਹੋਰ ਵੀ ਡੀਲਸ ਮਿਲ ਜਾਣਗੀਆਂ। ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ ਨੇ। ਨੰਬਰ 905-794-8111, 905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਨੰਬਰ 905-593-4400, 905-593-4400। ਤੇ ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਹੈ। ਨੰਬਰ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ। ਤੇ ਲੋ ਫਿਰ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਸਟੇਸ਼ਨ ID ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫਰੂਟ ਮਿਲਦਾ ਹੈ। ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ ਫੈਂਡਰਵੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, 600 ਹੈਸਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ।
2: ਕੀ ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
3: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
4: Another Don Clean with the Don Ducks.
5: Oh, he's doing dishes with Dawn Platinum.
6: The only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna make enchiladas.
5: More dishes? That's giving this duck goosebumps.
4: Dawn Platinum, the better grease getter.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
8: 530. Hey, chuha, cockroach bhi. Sun lo meri gal, main is kitchen ch khana banona hi nahi.
9: Hain? ਫੇਰ ਕਾਕਰੋਚ ਦਾ ਚੂਹਾ, ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
8: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ 'ਚ ਨਾ ਪੋ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
9: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
10: ਆਪ ਘਰ 'ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਰੰਟੀ। 647-515-8000।
1: 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਡ ਪੇਰੋਲ GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।

ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ ਦੋਵੇਂ ਆਪ ਹੀ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ, ਤੁਹਾਡੇ ਲਈ ਲੋਕੇਟਡ ਨੇ ਮੈਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਦੇ ਉੱਪਰ। ਇਹਨਾਂ ਦੇ ਕੋਲ ਕੰਪਲੀਟ ਪੇਅਰ ਆਫ ਗਲਾਸਿਸ ਤੁਹਾਨੂੰ $99 ਦੇ ਵਿੱਚ ਮਿਲ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਆ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਕਰਦੇ ਆ, ਮਾਇਓਪੀ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਤੁਸੀਂ ਆਪਣੀ ਆਪਣੇ ਬੱਚਿਆਂ ਦੀ ਜਾਂ ਆਪਣੇ ਪੇਰੈਂਟਸ ਦੀ ਆਪਣੀ ਆਈਸੈਟ ਚੈੱਕ ਕਰਵਾਉਣੀ ਹੋਵੇ ਤਾਂ ਜ਼ਰੂਰ ਪਹੁੰਚੋ ਕਲੀਅਰ ਵਿਊ ਆਈ ਕੇਅਰ। ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਐਕਸੈਪਟ ਮੰਡੇ, ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ, ਬਾਕੀ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਤੁਹਾਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਡਾਕਟਰਸ ਮਿਲਦੇ ਨੇ। ਸੈਟਰਡੇ ਜਾਣਾ ਹੋਵੇ ਤਾਂ ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਤੁਸੀਂ ਜਾ ਸਕਦੇ ਹੋ, ਸੋਰੀ 6 ਵਜੇ ਤੱਕ, 11 ਤੋਂ 6 ਵਜੇ ਤੱਕ ਸੈਟਰਡੇ ਨੂੰ। ਐਂਡ ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਹਾਨੂੰ ਡਾਕਟਰਸ ਮਿਲ ਸਕਦੇ ਨੇ। ਇਹਨਾਂ ਦਾ ਆਫਿਸ ਲੋਕੇਟਡ ਹੈ ਕਲੀਨਿਕ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬ੍ਰੈਂਪਟਨ ਦੇ ਵਿੱਚ, ਕਲੀਅਰ ਵਿਊ ਆਈ ਕੇਅਰ। ਨੰਬਰ ਇਹਨਾਂ ਦਾ ਹੈਗਾ 905-913-4545, 905-913-4545 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਕਲੀਅਰ ਵਿਊ ਆਈ ਕੇਅਰ ਦੇ ਨਾਲ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਯੂਨਿਟੀ ਟੂਰ, ਐਮੀ ਵਿਰਕ ਐਂਡ ਸਰਗੁਣ ਮਹਿਤਾ ਤੁਹਾਡੇ ਲਈ ਲੈ ਕੇ ਆ ਰਹੇ ਨੇ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਲਾਈਵ ਇਨ ਕੌਂਸਰਟ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਇੱਥੇ ਤੁਸੀਂ ਜ਼ਰੂਰ ਪਹੁੰਚਣਾ, ਟਿਕਟਸ ਤੁਸੀਂ ਆਪਣੀਆਂ ਬਾਏ ਕਰ ਲਓ, ਟਿਕਟਸ master.ca ਦੇ ਉੱਪਰ ਜਾ ਕੇ ਟਿਕਟਸ ਅਵੇਲੇਬਲ ਨੇ। ਅਤੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਕਮਾਲ ਦੇ ਇਹ ਸ਼ੋਅਜ਼ ਹੁੰਦੇ ਨੇ, ਜਦੋਂ ਵੀ ਕੋਈ ਕੌਂਸਰਟ ਹੁੰਦਾ ਆ, ਲਾਈਵ ਪ੍ਰੋਗਰਾਮਸ, ਉਹਨਾਂ ਦਾ ਵੇਖਣ ਦਾ ਅਲੱਗ ਹੀ ਮਜ਼ਾ ਹੁੰਦਾ ਆ, ਤਾਂ ਜ਼ਰੂਰ ਪਹੁੰਚੋ। 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਲਾਈਵ ਪਰਫੋਰਮੈਂਸਿਸ ਹੋਣਗੀਆਂ ਐਮੀ ਵਿਰਕ ਐਂਡ ਸਰਗੁਣ ਮਹਿਤਾ ਜੀ ਯੂਨਿਟੀ ਟੂਰ ਲੈ ਕੇ ਆ ਰਹੇ ਨੇ, ਜਿਹੜਾ ਕਿ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਦੇ ਵੱਲੋਂ ਲਾਈਵ ਪ੍ਰੈਜੈਂਟ ਕੀਤਾ ਜਾ ਰਿਹਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ 14 ਅਗਸਤ ਨੂੰ ਟੋਰਾਂਟੋ ਦੇ ਵਿੱਚ। ਅਤੇ ਟਿਕਟ master.ca ਦੇ ਉੱਪਰ ਜਾ ਕੇ ਤੁਸੀਂ ਆਪਣੀ ਟਿਕਟ ਜ਼ਰੂਰ ਬੁੱਕ ਕਰ ਲਓ। ਅਤੇ ਲੋ ਫਿਰ ਐਮੀ ਵਿਰਕ ਦੀ ਆਵਾਜ਼ ਵਿੱਚ ਲਾਸਟ ਤੌਰ ਲਈ ਗਾਣਾ ਮੈਂ ਛੱਡ ਕੇ ਜਾ ਰਹੀ ਹਾਂ, ਤੁਸੀਂ ਇੰਜੋਏ ਕਰੋ। ਕੁਝ ਸਮੇਂ ਤੱਕ ਸਿਮਰਾਜ ਸਿੱਧੂ ਜੀ ਆਪਣੀ ਤੁਹਾਡੇ ਨਾਲ ਸਾਂਝ ਪਾਉਣਗੇ, ਅਤੇ ਕੈਨੇਡਾ ਦੀਆਂ ਲੇਟੈਸਟ ਨਿਊਜ਼, ਲੇਟੈਸਟ ਅਪਡੇਟਸ ਤੁਹਾਡੇ ਲੈ ਕੇ ਆਉਣਗੇ, ਅਤੇ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰਿਓ। ਅਤੇ ਫਿਲਹਾਲ ਮੈਂ ਮਨਪ੍ਰੀਤ ਕੌਰ ਤੂਰ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ, ਕੱਲ੍ਹ ਨੂੰ ਸੇਮ ਟਾਈਮ 'ਤੇ ਮੁਲਾਕਾਤ ਹੋਏਗੀ 3 ਤੋਂ ਲੈ ਕੇ 4 ਵਜੇ ਤੱਕ, ਅਤੇ ਉਦੋਂ ਤੱਕ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

0: 6 47 342 13 22 ਜੈਰੋ ਟਾਇਰ ਸੈਂਟਰ
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਖਣੇ ਦੇ ਵਾਸੀ ਗੱਲ ਨਹੀਂ ਹੈ।
3: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, take-out and catering also available. Call at 905-794-8111. Simply delicious. Matlab, Simply Indian.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
4: 6 47 47 10 6 47 739 8710। ਲਾਇਸੈਂਸ ਨੰਬਰ M2000 3450।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
7: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲਾਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 416-999-5939। ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ। ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545। ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ।
8: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਹੈ ਸਾਰਾ ਜ਼ਮਾਨਾ। ਸਿਰਫ ਇਨਾ ਹੀ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। ਗਿਲ ਸਵੀਟ ਫੈਕਟਰੀ 2131 ਵਿਲੀਅਮਸ ਪਾਰਕਵੇ ਯੂਨਿਟ ਨੰਬਰ 3। ਯੂ ਕੈਨ ਕੰਟੈਕਟ ਔਨ 905-799-2616 905-799-2616।
9: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ਼ ਪਰਦੇਸ਼।
10: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਕਾਲ ਅਸ ਨਾਓ। 416-457-3381 416-457-3381 या फिर 416-725-2551 416-725-2551
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dust Drive ਫਿਫਟ ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ or 600 Haspel Road, Cambridge, Namikuni Branch, 25 Central Wood Parkway, Canadian the Central Wood Parkway, then ready, aao, hariya taajiya sabziya, aur ji, sasti grocery waste poncho, Indian fruit land te. ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਕਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ ਔਰ ਨਾਲ ਦੀ ਨਾਲ ਔਰ ਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲਿਓਂ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ ਅਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ ਖਾਸ ਕਰਕੇ ਬ੍ਰੈਂਪਟਨ ਮਿਸਿਸਾਗਾ ਟੋਬੀਕੋ ਲੋਕਲ ਏਰੀਆ ਦੇ ਵਿੱਚ ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਅਰ ਫੀਟ ਦੇ ਡਕਟ ਕਲੀਨ ਕਰਾਓ ਜੀ ਹਾਂ ਓਨਲੀ $104 ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ ਸਿਰਫ ਤੇ ਸਿਰਫ $140 ਦਿਓ ਤੇ ਆਪਣੇ ਡਕਟ ਕਲੀਨ ਕਰਾਓ ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ ਸੈਨੇਟਾਈਜ਼ ਕਰਕੇ ਜਾਣਗੇ ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੇਸ www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662 ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ ਓਪਨ 7 days a week
11: ਚੂਹਾ ਤੇ ਕਾਕਰੋਚ ਵੀ ਸੁਣ ਲੋ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
12: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
11: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
12: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
13: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
14: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
14: 905-564-6444

0: ਪੰਸੂਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਪ੍ਰੋਗਰਾਮ ਦੇ ਵਿੱਚ ਠੀਕ 6 ਵਜੇ ਤੱਕ 6:00 PM ਤੱਕ ਸਾਡੇ ਨਾਲ ਜੁੜੇ ਰਹੋ। ਵੱਧ ਤੋਂ ਵੱਧ ਆਪਣੇ ਕਮਿਊਟ ਟਾਈਮ ਦੇ ਵਿੱਚ ਸਾਡੇ ਨਾਲ ਜੁੜੇ ਰਹੋ ਅਤੇ ਜੇਕਰ ਐਨ 6 ਵਜੇ ਤੱਕ ਜੁੜੇ ਰਹੋਗੇ ਫਿਰ ਦੋਸਤੋ ਅੱਜ ਵੀ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਖਾਸ ਤੌਰ ਲੋਕਲ GTA ਐਂਡ ਬਿਯੋਂਡ ਦੀਆਂ ਨਵੀਆਂ ਤਾਜ਼ੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਦੇ ਵਿਊਜ਼ ਨਾਲ ਤੁਹਾਨੂੰ ਅਪਡੇਟ ਕਰਦੇ ਰਵਾਂਗੇ। ਨਾਲ ਦੀ ਨਾਲ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਦੇ ਰਵਾਂਗੇ। ਨਾਲ ਦੀ ਨਾਲ ਸਾਡੇ ਅਲੱਗ ਅਲੱਗ ਸਪੋਂਸਰ ਨਾਲ ਵੀ ਅਸੀਂ ਗੱਲਬਾਤ ਕਰਦੇ ਰਵਾਂਗੇ। ਡਿਫਰੈਂਟ ਡਿਫਰੈਂਟ ਇੰਡਸਟਰੀਜ਼ ਨਾਲ ਜੁੜੇ ਹੋਏ ਸਾਡੇ ਅਲੱਗ ਅਲੱਗ ਸਪੋਂਸਰਸ ਐਵਰੀ ਸਿੰਗਲ ਡੇ ਸਾਡੇ ਅਲੱਗ ਅਲੱਗ ਪ੍ਰੋਗਰਾਮ ਦੇ ਘੰਟਿਆਂ ਦੇ ਵਿੱਚ ਆ ਕੇ ਆਪਣੇ ਕੰਮ ਕਾਰੋਬਾਰ, ਆਪਣੇ ਹੀ ਇੰਡਸਟਰੀਜ਼, ਆਪਣੇ ਹੀ ਪ੍ਰੋਫੈਸ਼ਨਸ ਦੇ ਨਾਲ ਜੁੜੀਆਂ ਹੋਈਆਂ ਨਵੀਆਂ ਤਾਜ਼ੀਆਂ ਵੀ ਅਤੇ ਖਾਸ ਗੱਲਾਂ ਬਾਤਾਂ ਵੀ ਅਤੇ ਸਾਡੇ ਸਵਾਲਾਂ ਦੇ ਜਵਾਬ ਵੀ ਤੁਹਾਡੇ ਤੱਕ ਪੇਸ਼ ਕਰਦੇ ਨੇ। ਇੰਸ਼ੋਰੈਂਸ, ਇਮੀਗ੍ਰੇਸ਼ਨ, ਰੀਅਲ ਇਸਟੇਟ, ਮੋਰਗੇਜ, ਐਜੂਕੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ, ਐਕਿਊਪੰਕਚਰ, ਸੇਲਸ ਦੇ ਬਾਰੇ ਵੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹਿੰਦੀ ਹੈ ਅਤੇ ਇਸੇ ਤਰ੍ਹਾਂ ਦੀ ਇੰਡਸਟਰੀ ਨਾਲ ਜੁੜੀ ਹੋਈ ਗੱਲਬਾਤ ਅੱਜ ਵੀ ਤੁਹਾਡੇ ਨਾਲ ਕਰਦੇ ਰਵਾਂਗੇ ਠੀਕ 6 ਵਜੇ ਤੱਕ। ਸਾਡੇ ਨਾਲ ਸਟੂਡੀਓ ਦੇ ਵਿੱਚ ਡਾਇਰੈਕਟ ਗੱਲਬਾਤ ਕਰਨ ਲਈ ਇੱਕੋ ਇੱਕ ਨੰਬਰ ਹੈ, 905-564-6446, 905-564-6444। ਜਾਂ ਕਿਸੇ ਵੀ ਟਾਈਮ 'ਤੇ ਆਪਣਾ ਲਾਈਵ ਮੈਸੇਜ ਭੇਜ ਸਕਦੇ ਹਾਂ, ਮੀਨਿੰਗ ਟੈਕਸਟ ਔਰ ਵਟਸਐਪ ਆਪਣਾ ਮੈਸੇਜ ਭੇਜੋ 416-457-3381, 416-457-3381। ਦੋਸਤੋ, ਕੁਛ ਮੇਨ ਨਿਊਜ਼ ਦੀ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਮਲਟੀਪਲ ਡਿਫਰੈਂਟ ਲੋਕਲ ਐਨਰਜੀ ਐਨਲਿਸਟ, ਪੈਟਰੋਲੀਅਮ ਐਨਲਿਸਟ ਨੇ ਦੱਸਿਆ ਹੈ ਕਿ ਅੱਜ ਹੀ ਤੁਹਾਨੂੰ ਗੱਡੀ ਦੇ ਵਿੱਚ ਗੈਸ ਜਾਂ ਡੀਜ਼ਲ ਭਰ ਲੈਣੀ ਚਾਹੀਦੀ ਆ। ਕਿਉਂ? ਕਿਉਂਕਿ ਜਦੋਂ ਤੋਂ ਵਾਰ ਇਨ ਇਰਾਨ ਸ਼ੁਰੂ ਹੋਈ ਹੈ, ਮਿਡਲ ਈਸਟ ਵਿੱਚ ਟੈਂਸ਼ਨ ਸ਼ੁਰੂ ਹੋਈ ਹੈ, ਉਹਦੇ ਵਿੱਚ ਜਿਹੜਾ ਇੱਕੋ ਹੀ ਦਮ, ਇੱਕੋ ਹੀ ਰਾਤ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਓਇਲ ਅਤੇ ਡੀਜ਼ਲ ਖਰਚਾ ਵਧਿਆ ਹੈ, ਉਹਨਾਂ ਦੇ ਵਿੱਚੋਂ ਹੀ ਇੱਕ ਹੋਰ ਕੱਲ੍ਹ ਨੂੰ ਪੇਸ਼ ਹੋਣਾ ਹੈ। ਸੋ ਪ੍ਰੋਜੈਕਟ ਕੀਤਾ ਗਿਆ ਹੈ ਕਿ ਕੱਲ੍ਹ ਨੂੰ ਸਵੇਰ ਨੂੰ ਜਦੋਂ ਤੁਸੀਂ ਆਪਣੇ ਲੋਕਲ GTA ਗੈਸ ਸਟੇਸ਼ਨ 'ਤੇ ਉੱਪਰ ਪ੍ਰਾਈਸ ਦੇਖੋਗੇ, ਜਾਂ ਤਾਂ ਅੱਜ ਨਾਲੋਂ 7 cents ਵੱਧ ਜਾਂ ਤਾਂ 8 cents ਵੱਧ, ਆਈਦਰ 7 cents ਪਰ ਲੀਟਰ ਔਰ 8 cents ਪਰ ਲੀਟਰ ਵੱਧ ਹੀ ਗੈਸੋਲੀਨ ਪ੍ਰਾਈਸ ਕੱਲ੍ਹ ਨੂੰ ਹੋਣੀ ਆ। ਅਤੇ ਨਾਲ ਦੇ ਡੀਜ਼ਲ ਤਾਂ ਅਨਫੋਰਚੁਨੇਟਲੀ ਦੋਸਤੋ ਡਬਲ ਡਿਜਿਟ ਪ੍ਰਾਈਸ ਵਧਣੀ ਹੈ ਕੱਲ੍ਹ ਨੂੰ, ਜਿਹਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਆਲ ਕਾਸਟ ਆਫ ਗੁੱਡਸ ਬੀਂਗ ਟਰਾਂਸਪੋਰਟਡ ਐਂਡ ਐਨਰਜੀ ਐਂਡ ਮੈਨੂਫੈਕਚਰਿੰਗ ਐਂਡ ਪ੍ਰੋਡਕਸ਼ਨ ਤੋਂ ਲੈ ਕੇ ਸਾਡੇ ਸਾਰੇ ਕਾਸਟ ਆਫ ਲਿਵਿੰਗ ਵੀ ਵਧਣਗੇ ਡੀਜ਼ਲ ਦੇ ਖਰਚੇ ਵਧਣ ਕਰਕੇ। ਨਾਲ ਦੀ ਨਾਲ ਇਹਦੇ ਪਿੱਛੇ ਹੁਣ ਕਾਰਨ ਕੀ ਹੈ? ਕਾਰਨ ਤਾਂ ਇੱਕ ਹੈ ਕਿ US ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਕੱਲ੍ਹ ਹੀ ਆਲ ਆਫ ਅ ਸਡਨ ਕਿਹਾ ਕਿ ਅਸੀਂ ਨਾ ਕਿ ਇਰਾਨ ਸੇਫ ਪੈਸੇਜ ਥਰੂ ਦ ਸਟ੍ਰੇਟ ਆਫ ਹਰਮੂਜ਼ ਗੇਰੰਟੀ ਕਰਾਂਗੇ ਸਾਡੀ ਫੌਜ ਦੀ, ਨੇਵੀ ਦੀ ਤਾਕਤ ਦੇ ਰਾਹੀਂ, ਅਤੇ ਉਹਦੇ ਬਦਲੇ ਦੇ ਵਿੱਚ ਇੱਕ ਇੱਕ ਕਮਰਸ਼ਲ ਸ਼ਿਪ ਨੂੰ ਜੋ ਵੀ ਉਹ ਕਾਰਗੋ ਕੈਰੀ ਕਰ ਰਹੇ ਨੇ ਆਊਟ ਆਫ ਦ ਸਟ੍ਰੇਟ ਆਫ ਹਰਮੂਜ਼, ਉਸ ਕਾਰਗੋ ਦੇ ਵੈਲਿਊ ਦੇ ਹਿਸਾਬ ਦੇ ਨਾਲ 20% ਦੀ ਇੱਕ ਟੋਲ, ਬਹੁਤ ਵੱਡਾ ਮਿਲੀਅਨਸ ਆਫ ਡਾਲਰਸ ਦਾ ਪੋਟੈਂਸ਼ੀਅਲ ਟੋਲ ਇੱਕ ਇੱਕ ਸ਼ਿਪ ਨੂੰ ਪੇ ਕਰਨਾ ਪਊਗਾ। ਅਤੇ ਇੰਟਰਨੈਸ਼ਨਲ ਬੈਕਲੈਸ਼, ਕ੍ਰਿਟਿਸਿਜ਼ਮ, ਕਨਫਿਊਜ਼ਨ ਅਤੇ ਬਹੁਤ ਜ਼ਿਆਦਾ ਚਰਚਾ 24 ਘੰਟਿਆਂ ਦੇ ਅੰਦਰ ਅੰਦਰ ਹੋਣ ਤੋਂ ਬਾਅਦ ਅੱਜ US ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣ ਮੁੱਕਰ ਗਿਆ ਹੈ। ਉਹਨੇ ਕਿਹਾ ਕਿ ਅਸੀਂ ਇੱਕ ਇੱਕ ਕਮਰਸ਼ਲ ਸ਼ਿਪ ਤੋਂ ਉਹਨਾਂ ਦੀ ਸੇਫ ਐਂਡ ਸਿਕਿਓਰ ਪੈਸੇਜ ਦੇ ਲਈ ਨਹੀਂ ਚਾਰਜ ਕਰਾਂਗੇ ਇੰਨੀ ਐਗਜ਼ੋਰਬਿਟੈਂਟ 20% ਦਾ ਟੋਲ। ਹੁਣ ਉਹਨੂੰ ਰਿਪਲੇਸ ਕੀਤਾ ਜਾਊਗਾ, ਜਿਹੜੇ ਵੀ ਮਿਡਲ ਈਸਟਰਨ ਮੁਲਕ ਨੇ, ਗਲਫ ਸਟੇਟ ਨੇ, ਉਹਨਾਂ ਨੂੰ ਹੀ US ਦੇ ਵਿੱਚ ਹੀ ਹੁਣ ਬਿਲੀਅਨਸ ਆਫ ਡਾਲਰਸ ਦੇ ਡਾਇਰੈਕਟ ਇਨਵੈਸਟਮੈਂਟ ਕਰਨੇ ਪੈਣਗੇ। ਸੋ ਬਾਬੇ ਟਰੰਪ ਨੇ ਕਿਹਾ ਕਿ ਅਸੀਂ ਇੱਕ ਇੱਕ ਕਮਰਸ਼ਲ ਸ਼ਿਪ ਨੂੰ ਬਖਸ਼ ਦੇ ਰਹੇ ਹਾਂ ਪਰ ਇੱਕ ਇੱਕ ਮੁਲਕ ਨੂੰ ਨਹੀਂ ਬਖਸ਼ਣਾ, ਉਹਨਾਂ ਨੂੰ ਹੀ ਸਾਨੂੰ ਪੈਸੇ ਦੇਣੇ ਪੈਣਗੇ ਡਾਇਰੈਕਟ ਇਨਵੈਸਟਮੈਂਟ ਦੇ ਰੂਪ ਦੇ ਰਾਹੀਂ, ਜੋ ਕਿ ਹੁਣ ਨਵੀਆਂ ਮਿਡਲ ਈਸਟਰਨ ਕੰਟਰੀਜ਼, ਗਲਫ ਕੰਟਰੀਜ਼ ਨਾਲ US ਡੀਲਸ ਬਣਾਊਗਾ। ਇਹ ਡੀਲ ਬਣਾਉਣ ਤੋਂ ਇਲਾਵਾ ਕੁਛ ਵੀ ਨਹੀਂ ਕਰਦਾ ਹੈ, ਪਤਾ ਨਹੀਂ ਡੀਲਾਂ ਹੈ ਕਿੱਥੇ ਤੱਕ ਪਹੁੰਚਦੀਆਂ ਨੇ, ਸਾਡੇ ਕੈਨੇਡਾ ਵਾਲੀਆਂ ਦੇ ਕਿਤੇ ਨਹੀਂ ਪਹੁੰਚੀ ਹਜੇ ਤੱਕ, ਪਰ ਮੇ ਬੀ ਮਿਡਲ ਈਸਟਰਨ ਡੀਲਾਂ ਤਾਂ ਕਿਤੇ ਨਾ ਕਿਤੇ ਪਹੁੰਚ ਵੀ ਜਾਣਗੀਆਂ ਬਹੁਤ ਹੀ ਜਲਦ। ਨਾਲ ਜਦ ਦੋਸਤੋ ਕੈਨੇਡੀਅਨ ਪ੍ਰੈਸ ਨੇ ਰਿਪੋਰਟ ਕੀਤਾ ਹੈ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਦਾ ਇੱਕ ਸੀਨੀਅਰ ਕੈਬਨਿਟ ਮਿਨਿਸਟਰ ਜੋ ਕਿ ਮਿਨਿਸਟਰ ਆਫ ਟੂਰਿਜ਼ਮ ਕਲਚਰ ਐਂਡ ਗੇਮਿੰਗ MPP ਸਟੈਨ ਚੋ ਹੈ, ਉਹਨੇ ਪਿਛਲੇ 3 ਸਾਲਾਂ ਦੇ ਵਿੱਚ ਸਾਡੇ ਹੀ ਇੰਟੀਰੀਅਰ ਟੈਕਸ ਪੇਅਰਸ ਨੂੰ ਫੋਰ ਸਮ ਰੀਜ਼ਨ $16,000 ਤੋਂ ਵੀ ਜ਼ਿਆਦਾ ਬਿੱਲ ਕੀਤਾ ਹੈ ਆਪਦੇ ਹੋਟਲਸ ਦੇ ਵਿੱਚ, ਸਿਰਫ ਟੋਰਾਂਟੋ ਸ਼ਹਿਰ ਦੇ ਹੀ ਹੋਟਲਸ ਦੇ ਵਿੱਚ ਰਹਿਣ ਦੇ ਲਈ, ਜੋ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿਉਂਕਿ ਜਿਹੜਾ ਇਹਦਾ ਦਫ਼ਤਰ ਹੈ ਡਾਊਨਟਾਊਨ ਟੋਰਾਂਟੋ ਦੇ ਵਿੱਚ ਕੁਈਨਸ ਪਾਰਕ 'ਤੇ, ਜਿਹੜਾ ਸਾਡਾ ਇੰਟੀਰੀਅਰ ਲੈਜਿਸਲੇਟਿਵ ਹਾਊਸ ਹੈ, ਇਹਦਾ ਘਰ ਉਸ ਤੋਂ 6 ਕਿਲੋਮੀਟਰ ਤੋਂ ਵੀ ਘੱਟ ਡਿਸਟੈਂਸ ਤੋਂ ਹੈ। ਸੋ ਇਹ ਬੰਦੇ ਨੂੰ ਕਾਹਦੇ ਲਈ ਹੋਟਲ ਚਾਹੀਦੇ ਸੀ $16,000 ਦੇ ਵੈਲਿਊ ਦੇ? ਸਿਰਫ ਇਹੀ ਜਾਣਦਾ ਹੋਊਗਾ, ਰੱਬ ਹੀ ਜਾਣਦਾ ਹੋਊਗਾ, ਪਤਾ ਨਹੀਂ ਕਿਹੜੇ ਹੋਟਲ ਜੈਮ ਪਾਰਟੀਆਂ ਪੂਰਟੀਆਂ ਇਹ ਪਤਾ ਨਹੀਂ ਕਿਹਦੇ ਨਾਲ ਹੋਸਟ ਕਰ ਰਿਹਾ ਸੀ। ਪਰ ਹੁਣ ਇਹ ਕਹਿ ਰਿਹਾ ਹੈ ਕਿ ਭਾਵੇਂ ਇਹ ਸਹੀ ਖਰਚੇ ਨੇ, ਰੂਲਸ ਫਾਲੋ ਕਰਕੇ ਹੀ ਐਕਸੈਪਸ਼ਨਲ ਖਰਚੇ ਉਹਨੇ ਕੀਤੇ ਨੇ, ਉਹਨੇ ਕਿਹਾ ਕਿ ਜੋ ਵੀ ਰੂਲਸ ਦੇ ਸਪਿਰਿਟ ਨੂੰ ਇਹ ਖਰਚੇ ਨਹੀਂ ਫਾਲੋ ਕਰਦੇ, ਮੈਂ ਉਹਨਾਂ ਨੂੰ ਵਾਪਸ ਪੇ ਕਰਨ ਲਈ ਤਿਆਰ ਹਾਂ। ਪਰ ਸਾਰੇ ਹੀ ਅੰਟੇਰੀਓ ਦੇ ਆਪੋਜੀਸ਼ਨ ਪਾਰਟੀ ਸਵਾਲ ਪੁੱਛ ਰਹੇ ਨੇ ਕਿ ਜਿਹੜਾ ਬੰਦਾ ਕੁਈਨਸ ਪਾਰਕ ਤੋਂ 6 ਕਿਲੋਮੀਟਰ ਵੀ ਨਹੀਂ ਦੂਰ ਰਹਿੰਦਾ, ਘਰ ਹੀ ਉਹਦਾ 5.9 ਕਿਲੋਮੀਟਰ ਦੂਰ ਹੈ ਜੋ ਕਿ ਪਬਲਿਕ ਰੈਕਰਡ ਹੈ, ਇਹਨੂੰ ਸਰਕਾਰੀ ਗੱਡੀ ਦਿੱਤੀ ਹੋਈ ਆ, ਡਰਾਈਵਰ ਤੱਕ ਵੀ ਦਿੱਤਾ ਹੋਇਆ, ਇਹਨੂੰ ਇੰਨੇ ਜ਼ਿਆਦਾ ਖਰਚੇ ਉਹੀ ਸੇਮ ਸ਼ਹਿਰ ਦੇ ਵਿੱਚ ਹੀ ਇਹਦੇ ਹੀ ਘਰ ਤੋਂ ਦੂਹਰ ਹੋਟਲਸ ਵਿੱਚ ਕਿਉਂ ਕਰਨ ਦੀ ਲੋੜ ਪੈ ਗਈ ਆ? ਇਹ ਸਭ ਤੋਂ ਵੱਡਾ ਸਵਾਲ ਹੈ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਅਤੇ ਨਾਲ ਦੇ ਦੋਸਤੋ, ਮਿਸਿਸਾਗਾ ਮੇਅਰ ਬਾਨੀ ਕ੍ਰਾਂਬੀ, ਜਿਹੜੀ ਬੀਬਾ ਹੁਣ ਇੰਨੀ ਆਸਾਨੀ ਦੇ ਨਾਲ 3 ਵਾਰੀ ਲਗਾਤਾਰ ਮਿਸਿਸਾਗਾ ਦੀ ਮੇਅਰ ਬਣੀ ਸੀ, ਪਹਿਲੀ ਇਲੈਕਸ਼ਨ ਤੋਂ ਬਾਅਦ, ਦੂਜੀ ਇਲੈਕਸ਼ਨ ਤੋਂ ਬਾਅਦ, ਤੀਜੀ ਇਲੈਕਸ਼ਨ ਇਹਨੇ ਮਿਸਿਸਾਗਾ ਦੀ ਮੇਅਰ ਦੀ ਕੁਰਸੀ ਵੱਧ ਅਤੇ ਵੱਧ ਅਤੇ ਵੱਧ ਵੋਟਾਂ ਦੇ ਨਾਲ, ਵੱਧ ਅਤੇ ਵੱਧ ਅਤੇ ਵੱਧ ਫਰਕ ਦੇ ਨਾਲ ਈਜ਼ਲੀ ਜਿੱਤੀ ਗਈ। ਪਰ ਪਾਵਰ ਵੀ ਬਹੁਤ ਕਮਾਲ ਦੀ ਚੀਜ਼ ਹੁੰਦੀ ਆ, ਉਹਦੇ ਕਰਕੇ ਹੀ ਸ਼ਾਇਦ ਇਹਨੂੰ ਮਿਸਗਾਈਡ ਕੀਤਾ ਗਿਆ, ਇਹਨੂੰ ਸ਼ਾਇਦ ਲੱਗਿਆ ਕਿ ਪੋਲੀਟਿਕਲ ਹਵਾਵਾਂ ਬਦਲ ਰਹੀਆਂ ਹਨ, ਇਹਨੂੰ ਲੱਗਿਆ ਕਿ ਸ਼ਾਇਦ ਮੇਰੇ ਕੋਲ ਹੋਰ ਵੀ ਬਥੇਰਾ ਟਾਈਮ ਪਿਆ ਹੈ ਅਗਲੀਆਂ ਪ੍ਰੋਵਿੰਸ਼ਲ ਚੋਣਾਂ ਤੱਕ, ਤਾਂ ਹੀ ਤਾਂ ਇਹਨੇ ਰਨ ਕੀਤਾ ਫੋਰ ਦੀ ਅੰਟੇਰੀਓ ਲਿਬਰਲ ਪਾਰਟੀ ਲੀਡਰਸ਼ਿਪ। ਲੀਡਰ ਬਣ ਵੀ ਗਈ ਪਰ ਕੁਰਸੀ ਹੈ ਨਹੀਂ ਸੀ, ਅਤੇ ਇੱਕੋ ਹੀ ਦਮ ਹੀ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ, ਆ ਚੱਕ ਬੀਬਾ, ਮੈਂ ਤਾਂ ਅਰਲੀ ਇਲੈਕਸ਼ਨ ਕਾਲ ਕਰ ਰਿਹਾ, ਕਿਉਂਕਿ ਟੈਰਿਫਸ ਦੇ ਬਹਾਨੇ ਦੇ ਨਾਲ, ਜੋ ਕਿ ਲੈਣਾ ਦੇਣਾ ਕੁਛ ਵੀ ਨਹੀਂ ਹੈਗਾ ਸੀ, ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੇ ਪਿਛਲੇ ਸਾਲ ਹੀ ਅਰਲੀ ਇਲੈਕਸ਼ਨ ਕਾਲ ਕੀਤੀ ਅਤੇ ਬੀਬਾ ਨੂੰ ਕੋਈ ਵੀ ਟਾਈਮ ਦਿੱਤਾ ਹੀ ਨਹੀਂ ਹੈਗਾ ਆਪਦੀ ਬੇਸ, ਆਪਦੀ ਸਪੋਰਟ, ਆਪਦੀ ਵੋਟ ਵਧਾਉਣ ਦੇ ਲਈ, ਅਤੇ ਬੀਬੀ ਆਪਦੇ ਹੀ ਮਿਸਿਸਾਗਾ ਰਾਈਡਿੰਗ ਦੇ ਵਿੱਚ ਹਾਰ ਗਈ। ਉਸ ਤੋਂ ਬਾਅਦ ਲੀਡਰਸ਼ਿਪ ਰਿਵਿਊ ਦੇ ਵਿੱਚ ਵੀ ਬਹੁਤ ਹੀ ਕਮਜ਼ੋਰ ਪਰਫੋਰਮੈਂਸ ਤੋਂ ਬਾਅਦ ਬੀਬਾ ਇਸੀ ਸਾਲ ਦੇ ਵਿੱਚ ਬਿਨਾਂ ਲੀਡਰਸ਼ਿਪ ਦੀ ਕੁਰਸੀ ਤੋਂ ਵੀ ਰਹਿ ਗਈ। ਸੋ ਹੁਣ ਕਰਤਾ ਉਹੀ ਕੰਮ, ਬੀਬਾ ਨੇ ਕਿਹਾ ਕਿ ਚਲੋ ਭਾਈ, ਮਿਸਿਸਾਗਾ ਵਾਲੇ ਤਾਂ ਉੱਥੇ ਹੀ ਬੈਠੇ ਨੇ, ਭਾਵੇਂ ਇਹ ਮਿਊਨਿਸਪਲ ਹੈ ਅਤੇ ਮੈਂ ਤਾਂ ਉੱਚੀਆਂ ਇਮਾਰਤਾਂ ਦੇਖੀਆਂ ਸੀ, ਸੁਪਨੇ ਲਏ ਸੀ ਕਿ ਮੈਂ ਤਾਂ ਪ੍ਰੀਮੀਅਰ ਦੀ ਕੁਰਸੀ 'ਚ ਬੈਠੂੰਗੀ, ਹੁਣ ਤਾਂ ਕਹਿੰਦੀ ਕਿ ਮੈਂ ਤਾਂ ਮਿਸਿਸਾਗਾ ਸ਼ਹਿਰ ਦੀ ਕੁਰਸੀ ਦੇ ਵਿੱਚ ਮੇਅਰ ਦੀ ਕੁਰਸੀ ਦੇ ਵਿੱਚ ਫਿਰ ਤੋਂ ਬਹਿਣਾ ਚਾਹੁੰਦੀ ਹਾਂ। ਅੱਜ ਹੀ ਉਹਨੇ ਅਫੀਸ਼ਲ ਤੌਰ 'ਤੇ ਆਪਦਾ ਨਾਮ ਰਜਿਸਟਰ ਕੀਤਾ ਹੈ ਟੂ ਰਨ ਫੋਰ ਦ ਸਿਟੀ ਆਫ ਮਿਸਿਸਾਗਾ October 26, 2026 ਮਿਊਨਿਸਪਲ ਚੋਣਾਂ ਦੇ ਵਿੱਚ। ਪਰ ਗੱਲ ਇਹ ਹੈ ਕਿ ਜਦੋਂ ਇਹਨੇ ਆਪਦੀ ਮੇਅਰ ਦੀ ਸੀਟ ਵੇਕੇਟ ਕੀਤੀ ਸੀ ਅਤੇ ਅੰਟੇਰੀਓ ਲਿਬਰਲ ਲੀਡਰਸ਼ਿਪ ਦੇ ਲਈ ਉਹ ਜਿੱਤੀ ਸੀ, ਉਦੋਂ ਜਿਹੜੀ ਬਾਏ ਇਲੈਕਸ਼ਨ ਦੇ ਵਿੱਚ ਜਿੱਤਣ ਵਾਲੀ ਕੈਰਲਿਨ ਪੈਰਿਸ਼ ਸੀ, ਲੌਂਗ ਟਰਮ ਮਿਸਿਸਾਗਾ ਕੌਂਸਲਰ, ਫਰਸਟ ਟਾਈਮ ਮੇਅਰ, ਕਰੰਟ ਇਨਕੰਬੈਂਟ ਮੇਅਰ, ਉਦੋਂ ਤਾਂ ਉਸ ਹੀ ਬਾਏ ਇਲੈਕਸ਼ਨ ਜਿੱਤ ਵਾਲੀ ਰਾਤ ਨੂੰ ਬੀਬਾ ਕ੍ਰਾਂਬੀ ਬੀਬਾ ਪੈਰਿਸ਼ ਦੇ ਨਾਲ ਖੜ੍ਹ ਕੇ ਉਹਦੀਆਂ ਇੰਨੀਆਂ ਸਿਫਤਾਂ ਕੀਤੀਆਂ, 100 ਸਿਫਤਾਂ ਕੀਤੀਆਂ, ਕਿਉਂਕਿ ਇਹ ਬਹੁਤ ਤਕੜੀ ਆਵਾਜ਼ ਹੈ ਸ਼ਹਿਰ ਦੇ ਲਈ, ਇਹ ਬਹੁਤ ਬੁਲੰਦ ਆਵਾਜ਼ ਹੈ ਸ਼ਹਿਰ ਦੇ ਲਈ, ਇਹ ਬਹੁਤ ਹੀ ਵਧੀਆ ਕੰਮ ਕਰੂਗੀ ਸ਼ਹਿਰ ਦੇ ਲਈ, ਸਿਫਤਾਂ ਹੀ ਸਿਫਤਾਂ, ਗੁਣ ਹੀ ਗਣਾਏ। ਅਤੇ ਹੁਣ ਵੀਕਐਂਡ 'ਤੇ ਇਹਨੇ ਕਿਹਾ ਕਿ ਸਾਨੂੰ ਇਹ ਬੀਬੀ ਨਹੀਂ, ਸਾਨੂੰ ਸਟੇਬਲ ਲੀਡਰਸ਼ਿਪ ਚਾਹੀਦੀ ਹੈ। ਸੋ ਇਹ ਪੋਲੀਟੀਸ਼ੀਅਨ ਵੀ ਦੇਖੋ ਕਿਰਲੀਆਂ ਵਾਂਗੂ, ਖਮੀਲੀਅਨ ਦੇ ਵਾਂਗੂ ਆਪਣੇ ਰੰਗ ਬਦਲ ਜਾਂਦੇ ਨੇ 1 ਮਿੰਟ ਸਕਿੰਟ ਦੇ ਵਿੱਚ ਹੀ, ਅਤੇ ਹੁਣ ਇਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਜਾ ਕੇ ਦੱਸਾਂਗੇ। ਅਤੇ ਜਿਹੜੀ ਇਨਕੰਬੈਂਟ ਮੇਅਰ ਹੈ ਆਫ ਮਿਸਿਸਾਗਾ ਕੈਰਲਿਨ ਪੈਰਿਸ਼, ਉਹਦਾ ਇਸ ਸਭ ਦੇ ਬਾਰੇ ਹੁਣ ਕੀ ਕਹਿਣਾ ਹੈ? ਉਹ ਵੀ ਹੁਣ ਇਹ ਬਾਨੀ ਕ੍ਰਾਂਬੀ ਨੂੰ ਟ੍ਰੋਲ ਕਰ ਰਹੀ ਹੈ, ਉਹਦੇ ਸਟੇਟਮੈਂਟਸ ਉਹਦੇ ਖਿਲਾਫ ਹੀ ਵਰਤ ਰਹੀ ਆ, ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਬਹੁਤ ਹੀ ਜਲਦ ਜਾਣਕਾਰੀ ਪੇਸ਼ ਕਰਾਂਗੇ। ਅਤੇ ਜਿੱਥੇ ਦੋਸਤੋ Ontario ਸਰਕਾਰ ਦੇ ਵੱਲੋਂ ਪਿਛਲੇ ਸਾਲ ਆਟੋਮੇਟਿਡ ਸਪੀਡ ਇਨਫੋਰਸਮੈਂਟ ਕੈਮਰਾਸ ਫੋਟੋ ਰੇਡਰ ਕੈਮਰਾਸ ਦੇ ਯੂਜ਼ ਨੂੰ ਬੈਨ ਕਰਨ ਤੋਂ ਬਾਅਦ ਸਾਡੇ ਸਿਟੀ ਆਫ ਬਰੈਂਪਟਨ ਦਾ ਰੈਵਨਿਊ ਦੇ ਵਿੱਚ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨਸ ਡਾਲਰ ਦਾ ਘਾਟਾ ਪੇਸ਼ ਸ਼ੁਰੂ ਹੋਣ ਲੱਗ ਗਿਆ ਅਤੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਇਨਕਰੀਸਡ ਰੈਵਨਿਊ ਆ ਜਾਵੇ ਫਿਰ ਤਾਂ ਇਹ ਪੋਲੀਟੀਸ਼ੀਅਨ ਪਾਵਰ ਦੇ ਭੁੱਖੇ ਪੈਸੇ ਦੇ ਭੁੱਖੇ ਗਿੱਜ ਜਾਂਦੇ ਨੇ ਵੱਧ ਖਰਚੀਆਂ ਕਰਨ ਦੇ ਵਿੱਚ ਖਰਚੇ ਕੀ ਕਾਬੂ ਕਰਨੇ ਆ ਤਨਖਾਹਾਂ ਕੀ ਘਟਾਉਣੀਆਂ ਸੈਲਰੀਜ਼ ਦੇ ਬੈਨੀਫਿਟਸ ਕੀ ਘਟਾਉਣੇ ਆ ਵਰਕਫੋਰਸ ਕੀ ਘਟਾਉਣੀ ਆ ਕੋਈ ਐਫੀਸ਼ੀਐਂਸੀ ਕੀ ਲੱਭਣੀ ਆ ਇਹ ਹੁਣ ਲੱਭ ਰਹੇ ਨੇ ਹੋਰ ਤਰੀਕੇ ਰੈਵਨਿਊ ਨੂੰ ਵਧਾਉਣ ਲਈ ਅਤੇ ਕਿਹੜਾ ਤਰੀਕਾ ਹੈ ਲੋਕਾਂ ਦਾ ਬਲੱਡ ਹੀ ਤੁਸੀਂ ਖੋਈ ਜਾਓ ਬਲੱਡ ਹੀ ਡਰੇਨ ਕਰੀ ਜਾਓ ਕਿਸ ਤਰੀਕੇ ਨਾਲ ਸਿਰੀਆ ਬ੍ਰੈਂਪਟਨ ਨੇ ਹੁਣ ਪਿਛਲੇ ਸਾਲ ਦੇ ਪਹਿਲੇ ਹਾਫ ਤੋਂ ਲੈ ਕੇ ਇਸ ਸਾਲ ਦੇ ਪਹਿਲੇ ਹਾਫ ਤੱਕ ਸਪੀਡ ਨਹੀਂ ਛੱਡੋ ਪਾਰਕਿੰਗ 'ਤੇ ਹੁਣ ਧਿਆਨ ਦਿੱਤਾ ਹੈ ਪਾਰਕਿੰਗ ਇਨਫੋਰਸਮੈਂਟ ਇਹਨਾਂ ਨੇ ਟਿਕਟਾਂ 165% ਵੱਧ ਵੰਡੀਆਂ ਹਨ ਆਲਰੇਡੀ ਇਸ ਸਾਲ ਦੇ ਪਹਿਲੇ 6 ਮਹੀਨੇ ਦੇ ਵਿੱਚ ਆਲਮੋਸਟ $8 million ਇਨ ਪਾਰਕਿੰਗ ਫਾਈਨਸ ਇਨਫੋਰਸਮੈਂਟ ਦੇ ਰਾਹੀਂ ਹੁਣ ਵੰਡੇ ਗਏ ਨੇ ਜਦੋਂ ਪਿਛਲੇ ਸਾਲ ਦੇ ਵਿੱਚ ਸੇਮ ਟਾਈਮ ਦੇ ਵਿੱਚ ਤਾਂ ਮਸਾਂ 3 million ਤੋਂ ਵੀ ਘੱਟ ਗਿਣਤੀ ਸੀ ਹੁਣ 8 million ਕਦਮ ਵਧਾਈ ਗਈ ਆ ਨਾਲ ਦੀ ਨਾਲ ਜਿਹੜੇ ਪ੍ਰਾਪਰਟੀ ਸਟੈਂਡਰਡ ਵਾਇਓਲੇਸ਼ਨ ਫਾਈਨਸ ਨੇ ਉਹ ਵੀ ਇਹ ਹੁਣ ਪ੍ਰਸ਼ਾਦ ਦੇ ਵਾਂਗੂ ਹੀ ਵੰਡ ਰਹੇ ਨੇ ਦੈ ਯੂ ਗੈਟ ਵਨ ਐਵਰੀਵਨ ਗੈਟਸ ਵਨ ਫੋਰ ਫਰੀ ਆਫ ਚਾਰਜ ਮਾੜੀ ਮੋਟੀ ਇਨਫਰੈਕਸ਼ਨ ਆ ਐਵਰੀਬਡੀ ਗੈਟਸ ਵਨ ਅਤੇ ਹੁਣ ਲੱਗਦਾ ਤਾਂ ਹੈ ਕਿ ਬ੍ਰੈਂਪਟਨ ਸ਼ਹਿਰ ਦੇ ਲੋਕਾਂ ਦਾ ਜਿਹੜਾ ਇੰਨਾ ਜ਼ਿਆਦਾ ਵੱਧ ਪੈਸਾ ਕਢਾਇਆ ਜਾ ਰਿਹਾ ਸੀ ASE ਇਨਫੋਰਸਮੈਂਟ ਦੇ ਰਾਹੀਂ ਹੁਣ ਤਾਂ ਹੋਰਾਂ ਤਰੀਕਿਆਂ ਦੇ ਇਨਫੋਰਸਮੈਂਟ ਦੇ ਰਾਹੀਂ ਉਹੀ ਸ਼ੋਰਟ ਫਾਲ ਇਨ ਰੈਵਨਿਊ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਵੱਧ ਤੋਂ ਵੱਧ ਹੱਦ ਤੱਕ ਇਹਦੇ ਬਾਰੇ ਤਾਂ ਐਗਜੈਕਟ ਨੰਬਰ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅਤੇ ਨਾਲ ਜਿਹੜਾ ਦੋਸਤੋ ਪਿਛਲੇ ਕੁਝ ਕੁ ਮਹੀਨਿਆਂ ਤੋਂ ਕਾਫੀ ਜ਼ਿਆਦਾ ਚਰਚਾ ਤਾਂ ਹੋ ਰਹੀ ਸੀ ਪਰ ਹੁਣ ਤਾਂ ਮੇਨ ਸਟ੍ਰੀਮ ਮੀਡੀਆ ਤੱਕ ਹੀ ਸੁਰਖੀਆਂ ਦੇ ਵਿੱਚ ਹੀ ਨਾਮ ਇੱਕ ਬੰਦੇ ਦਾ ਫਿਰ ਤੋਂ ਆ ਗਿਆ ਹੈ former Brampton Liberal MP Raj Garewal ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕਿਸੇ ਚੱਜ ਦੇ ਕੰਮ ਦੇ ਲਈ ਨਹੀਂ ਗਲਤ ਮਲਤ ਹੀ fraudulent ਨਕਲੀ millions of dollars ਦੀਆਂ loans and mortgages ਦੀ ਹੇਰਾ ਫੇਰੀਆਂ ਅਤੇ ਬੈਂਕ ਦੇ ਚੈੱਕਸ ਡਿਪੋਜ਼ਿਟ ਕਰਕੇ ਇੱਧਰ ਉੱਧਰ ਅਕਾਊਂਟ ਵਿੱਚ ਟ੍ਰਾਂਸਫਰ ਕਰਨ ਦੇ ਵਿੱਚ ਚੱਕਰਾਂ ਦੇ ਵਿੱਚ ਇਹਦੇ ਖਿਲਾਫ ਹੁਣ ਢੇਰ ਸਾਰੇ ਦੋਸ਼ ਲਗਾਏ ਗਏ ਨੇ ਹਜੇ ਤੱਕ ਤਾਂ ਦੋਸਤੋ ਹਜੇ ਇਹ ਦੋਸ਼ ਹੀ ਨੇ ਕੁਛ ਵੀ ਸਾਬਿਤ ਨਹੀਂ ਕੀਤਾ ਗਿਆ ਹੈ ਫਿਲਹਾਲ ਪਰ ਦੋਸ਼ ਉਹਦੇ ਖਿਲਾਫ ਉਹਦੇ ਲਾਅ ਪ੍ਰੈਕਟਿਸ ਦੇ ਖਿਲਾਫ ਉਹਦੇ ਐਸੋਸੀਏਟਸ ਦੇ ਖਿਲਾਫ ਉਹਦੇ ਪਿਓ ਅਤੇ ਹੋਰ ਵੀ ਰਿਸ਼ਤੇਦਾਰ ਦੇ ਖਿਲਾਫ ਲਾਏ ਗਏ ਹਨ ਜਿਸ ਤੋਂ ਬਾਅਦ ਦ ਲਾਅ ਸੁਸਾਇਟੀ ਆਫ ਇੰਟੀਰੀਅਰ ਨੇ ਸਟੇਟ ਕੀਤਾ ਹੈ ਕਿ ਪਬਲਿਕ ਨੂੰ ਹੀ ਖਤਰਾ ਹੈ ਇਹਨਾਂ ਤੋਂ ਪਬਲਿਕ ਨੂੰ ਹੀ ਹਾਰਮ ਹੋ ਸਕਦਾ ਹੈ ਇਹਨਾਂ ਤੋਂ ਅਤੇ ਉਹਨਾਂ ਨੇ ਹੁਣ ਪ੍ਰੋਸੈਸ ਸ਼ੁਰੂ ਕੀਤੀ ਆ ਇਸ ਫੋਰਮਰ ਬ੍ਰੈਂਪਟਨ ਲਿਬਰੋ ਐਮ ਪੀ ਰਾਜ ਗਰੇਵਾਲ ਦੇ ਲਾਇਸੈਂਸ ਨੂੰ ਸਸਪੈਂਡ ਕਰਨ ਦੇ ਲਈ ਕਿ ਉਹ ਵਕੀਲ ਦਾ ਕੰਮ ਕਰ ਹੀ ਨਹੀਂ ਸਕਦਾ ਨਾਲ ਦੀ ਨਾਲ ਇਹ ਵੀ ਪਤਾ ਲੱਗ ਗਿਆ ਹੈ ਕਿ ਪੀਓ ਰੀਜਨਲ ਪੁਲਿਸ ਵੀ ਕੁਛ ਕਲੇਮਸ ਦੇ ਵੱਲ ਕਾਫੀ ਜ਼ਿਆਦਾ ਧਿਆਨ ਦੇ ਰਹੇ ਨੇ ਜੋ ਕਿ ਮਿਲੀਅਨਸ ਆਫ ਡਾਲਰਸ ਦੇ ਫਰਾਡਜੁਲੈਂਟ ਰੀਅਲ ਅਸਟੇਟ ਟ੍ਰਾਂਜੈਕਸ਼ਨਸ ਦੇ ਨਾਲ ਜੁੜੇ ਹੋਏ ਨੇ ਹੋ ਵੀ ਸਕਦਾ ਹੈ ਕਿ ਪੋਟੈਂਸ਼ੀਅਲ ਕ੍ਰਿਮੀਨਲ ਇਨਵੈਸਟੀਗੇਸ਼ਨ ਵੀ ਕੀਤੀ ਜਾਵੇ ਇਹ ਵੀ ਕਾਫੀ ਲੰਬੀ ਚੌੜੀ ਖਬਰ ਹੈ ਜੋ ਕੁਛ ਵੀ ਹੁਣ ਤੱਕ ਅਲੈਜ ਕੀਤਾ ਗਿਆ ਹੈ ਸਿਰਫ ਐਲੀਗੇਸ਼ਨ ਨੇ ਇਹ ਵਕੀਲ ਨੇ ਸਾਡੇ ਪਿੱਛੇ ਨਾ ਪੈ ਜਾਣ ਅਸੀਂ ਤਾਂ ਉਹੀ ਤੁਹਾਨੂੰ ਦੱਸਾਂਗੇ ਕਿ ਜੋ ਕੁਛ ਵੀ ਹਜੇ ਤੱਕ ਅਲੈਜ ਕੀਤਾ ਗਿਆ ਹੈ ਨਥਿੰਗ ਹੈਜ਼ ਬਿਨ ਪ੍ਰੂਵਨ ਯੈਟ ਇਨ ਕੋਰਟ ਐਵਰੀਬਡੀ ਇਜ਼ ਇਨਸੈਂਟ ਅੰਟਿਲ ਪ੍ਰੂਵਨ ਗਿਲਟੀ ਇਹ ਤੁਹਾਨੂੰ ਪਤਾ ਹੀ ਆ ਕਿ ਇੱਕ ਫੰਡਾਮੈਂਟਲ ਪ੍ਰਿੰਸੀਪਲ ਹੈ ਇਸ ਮੁਲਕ ਦੇ ਵਿੱਚ ਇਨਸੈਂਟ ਅੰਟਿਲ ਪ੍ਰੂਵਨ ਗਿਲਟੀ ਹਜੇ ਤੱਕ ਤਾਂ ਹੈਗੇ ਨੇ ਫਿਲਹਾਲ ਤਾਂ ਹੈਗੇ ਨੇ ਪਰ ਜੋ ਕੁਛ ਵੀ ਹੁਣ ਅਲੱਗ ਅਲੱਗ ਮੇਜਰ ਮੀਡੀਆ ਆਊਟਲੈਟਸ ਨੇ ਪ੍ਰਿੰਟ ਕੀਤਾ ਹੈ ਉਹ ਤੁਹਾਨੂੰ ਬਹੁਤ ਹੀ ਜਲਦ ਪੇਸ਼ ਕਰਾਂਗੇ ਸੋ ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਵੀ ਸਾਡੇ ਵਿਚਾਰ ਵੀ ਨਿਊਜ਼ ਦੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ ਹੁਣ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਨੰਬਰ ਸਟੂਡੀਓ ਤੱਕ ਮਾਓ ਫੋਨ ਚੱਕਾਂਗੇ ਗੱਲਬਾਤ ਹੋ ਜੂਗੀ ਸਿੰਪਲ ਐਜ਼ ਦੈਟ ਆਫ ਦੀ ਏਅਰ ਜਿਹੜੀ ਮਰਜ਼ੀ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ ਕਾਲ ਨਾਓ ਕਾਲ ਟਿਲ 6 PM 905-564-6444 905-564-6444 905-564-6444 ਜਾਂ ਫਿਰ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਲਾਈਵ ਭੇਜ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਰਾਈਟ ਵੇ ਤੁਹਾਨੂੰ ਵਾਪਸ ਮੈਸੇਜ ਕਰ ਦਈਏ ਚਾਹੇ ਆਪਣਾ ਪਸੰਦ ਦਾ ਕੋਈ ਗੀਤ ਸੰਗੀਤ ਰਿਕੁਐਸਟ ਕਰਨਾ ਹੋਵੇ ਚਾਹੇ ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ ਚਾਹੇ ਕੋਈ ਜ਼ਰੂਰੀ ਕੰਮ ਹੈ ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਸਰਵਿਸ ਦੇ ਭਾਲ ਦੇ ਵਿੱਚੋਂ ਜਾਂ ਹਾਈ hello ਹੀ ਮੈਸੇਜ ਭੇਜਣਾ ਹੋਵੇ, ਫੀਲ ਫ੍ਰੀ ਟੂ ਟੈਕਸਟ ਔਰ ਵਟਸਐਪ ਐਟ 416-457-3381 416-457-3381 416-457-3381 ਤੇ ਤੁਸੀਂ ਆਪਣਾ ਮੈਸੇਜ ਵੀ ਸਾਨੂੰ ਜ਼ਰੂਰ ਭੇਜ ਸਕਦੇ ਹੋ ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
1: 905 564

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
0: 905 564

ਬਾਨਸੁਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਜਿੰਨੇ ਵੀ ਸਾਡੇ ਵਿਊਅਰਸ ਸਾਡੇ ਨਾਲ ਜੁੜੇ ਹੋਏ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ। ਜੇ ਤੁਸੀਂ ਸਭ ਤੋਂ ਘੱਟ ਪੈਸੇ ਖਰਚ ਕੇ ਸਭ ਤੋਂ ਬੈਸਟ ਫਲਾਈਟ ਬੁੱਕ ਕਰਨਾ ਚਾਹੁੰਦੇ ਹੋ ਇੰਡੀਆ ਜਾਣ ਦੇ ਲਈ ਜਾਂ ਇੰਡੀਆ ਤੋਂ ਲੈ ਕੇ ਇੱਥੇ ਤੱਕ ਕਿਸੇ ਨੂੰ ਸੱਦਣ ਦੇ ਲਈ, ਫਿਰ ਤੁਸੀਂ ਅੱਜ ਹੀ ਨੰਬਰ ਕਮਾਓ ਅਤੇ ਪੈਸੇ ਬਚਾਓ 905-565-8704 905-565-8704। ਆਲ ਲਿੰਕ ਟਰੈਵਲ ਨੇ ਸਾਨੂੰ ਅੱਜ ਹੀ ਇੱਕ ਸਪੈਸ਼ਲ ਡੀਲ ਭੇਜੀ ਹੈ। ਜਿਹੜੇ ਵੀ ਸਾਡੇ ਲਿਸਨਰਸ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਰਾਊਂਡ ਟ੍ਰਿਪ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ, ਧਿਆਨ ਦੇ ਨਾਲ ਸੁਣੋ, ਤੁਸੀਂ ਕਾਫੀ ਜ਼ਿਆਦਾ ਪੈਸਾ ਬਚਾ ਸਕਦੇ ਹੋ। ਸੋ ਇਹ ਸਪਟੈਂਬਰ ਟੂ ਡਿਸੰਬਰ, ਜਾਓ ਤੁਸੀਂ ਦਿੱਲੀ ਨੂੰ ਜਾਂ ਫਿਰ ਅੰਮ੍ਰਿਤਸਰ ਨੂੰ ਸਪਟੈਂਬਰ ਮਹੀਨੇ ਦੇ ਵਿੱਚ ਅਤੇ ਵਾਪਸ ਹੀ ਹੋਊਗੀ ਟੋਰਾਂਟੋ ਤੱਕ ਡਿਸੰਬਰ ਮਹੀਨੇ ਦੇ ਵਿੱਚ। ਇਹ ਰਾਊਂਡ ਟ੍ਰਿਪ ਹੈ ਫੋਰ ਸਪਟੈਂਬਰ ਟੂ ਡਿਸੰਬਰ ਅਤੇ ਟੋਰਾਂਟੋ ਤੋਂ ਲੈ ਕੇ ਦਿੱਲੀ ਟੂ ਬੈਗਸ ਇੰਕਲੂਡਡ, ਟੂ ਟੈਚੀ ਇੰਕਲੂਡਡ, $1490 $1490 ਟੈਕਸ ਵੀ ਵਿੱਚ ਹੀ ਆ। ਅਤੇ ਜੇ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਉਹੀ ਸਪਟੈਂਬਰ ਟੂ ਡਿਸੰਬਰ $1790 $1790 tax included, two bags included. Call All Link Travel 905-565-8704. ਇਹ ਤਾਂ ਸਪੈਸੀਫਿਕ ਸਪਟੈਂਬਰ ਟੂ ਡਿਸੰਬਰ ਦੇ ਫੇਅਰ ਨੇ, ਤੁਸੀਂ ਜਿਹੜੇ ਮਰਜ਼ੀ ਮਹੀਨੇ ਫਲਾਈ ਕਰਨਾ ਹੋਵੇ ਤੁਹਾਡੇ ਬਹੁਤ ਜ਼ਿਆਦਾ ਪੈਸੇ ਬਚਾ ਦੇਣਗੇ। ਸਿਰ 4-5 ਮਿੰਟ ਦੀ ਗੱਲਬਾਤ ਨਾਲ ਕਰੋ 905-565-8704 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗਿਲਸ ਸਵੀਟ ਫੈਕਟਰੀ ਦੇ ਵੱਲੋਂ। ਦੋਸਤੋ ਨੰਬਰ ਵਨ ਜਗ੍ਹਾ ਹੈ ਜੇ ਤੁਸੀਂ ਪਿਓਰ ਵੈਜੀਟੇਰੀਅਨ ਫੂਡ ਟੇਕ ਆਊਟ ਕਰਨਾ ਚਾਹੁੰਦੇ ਹੋ ਜਾਂ ਫਿਰ ਟਰੇਸ ਤੁਸੀਂ ਟੇਕ ਆਊਟ ਪੂਰਾ ਤੋਂ ਪੂਰਾ ਖੇਰਿੰਗ ਦਾ ਵੀ ਟੇਕ ਆਊਟ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਲਾਈਵ ਖੇਰਿੰਗ ਦਾ ਪ੍ਰਬੰਧ ਕਰਨਾ ਚਾਹੁੰਦੇ ਹੋ, ਸਿਰਫ ਅਤੇ ਸਿਰਫ ਪਿਓਰ ਵੈਜੀਟੇਰੀਅਨ ਸ਼ੁੱਧ ਵੈਜੀਟੇਰੀਅਨ ਫੂਡ ਹੀ ਤਿਆਰ ਕੀਤਾ ਜਾਂਦਾ ਹੈ ਗਿਲਸ ਸਵੀਟ ਫੈਕਟਰੀ ਦੇ ਵਿੱਚ, ਜੋ ਕਿ 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ ਦੇ ਨਜ਼ਦੀਕ ਲੋਕੇਟਡ ਹਨ। ਇਹਨਾਂ ਦੀ ਬਹੁਤ ਹੀ ਵੱਡੀ, ਬਹੁਤ ਹੀ ਸ਼ਾਨਦਾਰ, ਬਹੁਤ ਹੀ ਹਾਈਜੀਨਿਕ ਫੈਕਟਰੀ ਹੈ ਜਿੱਥੇ ਕਿ ਨਿਤ ਰੋਜ਼ ਹੀ 10,000 ਦੀ ਗਿਣਤੀ ਦੇ ਵਿੱਚ ਇਹ ਵੱਡੇ ਹੈਂਡਮੇਡ ਸਮੋਸੇ ਵੀ, ਆਲੂ ਟਿੱਕੀਆਂ ਵੀ, ਮਿਨੀ ਮਸ਼ੀਨ ਮੇਡ ਸਮੋਸੇ ਵੀ, ਪਕੌੜੇ ਵੀ, ਪਨੀਰ ਵਾਲੇ ਵੀ, ਮਿਕਸ ਵੈੱਜ ਵਾਲੇ ਵੀ, ਦੇਸੀ ਘਿਓ ਦੀਆਂ ਜਲੇਬੀਆਂ ਵੀ, 100 ਕਿਸਮ ਦੀਆਂ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਤੁਹਾਡੇ ਲਈ ਨਿਤ ਰੋਜ਼ ਤਿਆਰ ਕਰਦੇ ਆ ਅਤੇ ਨਾਲ ਦੀ ਨਾਲ ਇਹ ਬਹੁਤ ਦੂਰ ਦੂਰ ਤੱਕ ਵੀ ਭੇਜਦੇ ਆ ਐਵਰੀ ਸਿੰਗਲ ਡੇ ਟੂ ਰੈਸਟੋਰੈਂਟਸ, ਟੂ ਗਰੋਸਰੀ ਸਟੋਰਸ, ਟੂ ਬੈਂਕੁਏਟ ਹਾਲਸ ਐਕਸੈਟਰਾ। ਅਤੇ ਨਾਲ ਦੀ ਨਾਲ ਲਾਈਵ ਕੇਟਰਿੰਗ ਦੇ ਵਿੱਚ ਬਹੁਤ ਹੀ ਕਮਾਲ ਦਾ ਇਹਨਾਂ ਨੇ ਟਰੱਕ ਦੇ ਪ੍ਰਬੰਧ ਕੀਤੇ ਹੋਏ ਨੇ ਜਿੱਥੇ ਕਿ ਇਹਨਾਂ ਦੇ ਪਿਓਰ ਵੈਜੀਟੇਰੀਅਨ ਪਕਵਾਨ ਤਾਜ਼ੇ ਤਾਜ਼ੇ ਤੁਹਾਡੇ ਸਾਹਮਣੇ, ਤੁਹਾਡੇ ਮਹਿਮਾਨਾਂ ਦੇ ਸਾਹਮਣੇ ਤਿਆਰ ਕੀਤੇ ਜਾਣਗੇ ਅਤੇ ਬਹੁਤ ਪਿਆਰ ਨਾਲ ਸਰਵ ਵੀ ਕੀਤੇ ਜਾਣਗੇ। ਕਾਲ ਗਿਓ ਸਵੀਟ ਫੈਕਟਰੀ, ਜਿਹੜਾ ਮਰਜ਼ੀ ਇਵੈਂਟ ਹੋਵੇ, ਤੁਸੀਂ ਲਾਈਵ ਟਰੱਕ ਕੇਟਰਿੰਗ ਚਾਹੁੰਦੇ ਹੋ ਜਾਂ ਤੁਹਾਨੂੰ ਇੱਕੋ ਦਮ ਕੋਈ 50 ਸਮੋਸੇ ਚਾਹੀਦੇ ਆ, ਕੋਈ 500 ਸਮੋਸੇ ਚਾਹੀਦੇ, ਕੋਈ 5,000 ਸਮੋਸੇ ਚਾਹੀਦੇ ਆ, ਫਰਕ ਨਹੀਂ ਪੈਂਦਾ। ਇਹਨਾਂ ਦੀ ਬਹੁਤ ਹੀ ਵੱਡੀ ਫੈਕਟਰੀ ਹੈ 905-799-2616 905-799-2616 ਫੈਕਟਰੀ ਇਹਨਾਂ ਦੀ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ ਨੰਬਰ 3 ਐਟ ਵਿਲੀਅਮਸ ਐਂਡ ਸਨ ਪੈਕ ਗਿਲਸ ਸਵੀਟ ਫੈਕਟਰੀ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਮਨੂ ਸ਼ਰਮਾ ਦੇ ਵੱਲੋਂ, ਜੋ ਕਿ ਆਰਓ ਇੰਸ਼ੋਰੈਂਸ ਬ੍ਰੋਕਰ ਹਨ। ਵਨ ਸਟਾਪ ਸ਼ਾਪ ਹੈ ਜੇ ਗੱਡੀ ਦੀ ਇੰਸ਼ੋਰੈਂਸ ਕਿਸ਼ਤ ਘਟਾਉਣੀ ਆ। ਵਨ ਸਟਾਪ ਸ਼ਾਪ ਕਿਉਂ? ਕਿਉਂਕਿ ਇਹ ਸਾਰੇ ਤੇ ਸਾਰੇ ਮੇਜਰ ਆਰਓ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡਾਇਰੈਕਟ ਡੀਲ ਕਰਦੇ ਨੇ। ਮਤਲਬ ਜਦੋਂ ਤੁਹਾਡੀ ਆਰਓ ਇੰਸ਼ੋਰੈਂਸ ਦੀ ਰਿਨਿਊਲ ਦੀ ਚਿੱਠੀ ਆ ਗਈ ਆ ਜਾਂ ਆਉਣ ਵਾਲੀ ਹੀ ਆ ਜਾਂ ਤੁਹਾਨੂੰ ਚੇਤਾ ਹੀ ਆ ਕਿ ਯਾਰ ਇਸੀ ਤਰੀਕ ਨੂੰ ਹਰੇਕ ਸਾਲ ਰਿਨਿਊਲ ਆਉਂਦੀ ਆ, ਤੁਸੀਂ ਉਸ ਵੇਲੇ ਇਹਨਾਂ ਨੂੰ ਕਾਲ ਕਰਨੀ ਆ। 5 ਮਿੰਟ ਦੀ ਗੱਲਬਾਤ ਹੋਣੀ ਆ, ਮਾੜੀ ਮੋਟੀ ਇਨਫੋਰਮੇਸ਼ਨ ਲੈਣਗੇ ਜਿਵੇਂ ਕਿ ਡਰਾਈਵਰਸ ਲਾਈਸੈਂਸ ਦਾ ਇਨਫੋਰਮੇਸ਼ਨ, ਕੋਈ ਟਿਕਟਾਂ ਟੁਕੜਾਂ ਮਿਲੀਆਂ, ਕੋਈ ਕਲੇਮ ਕੀਤੀ ਆ, ਬੇਸਿਕ ਜੀ ਗੱਲਬਾਤ ਕਰਨੀ ਆ 5 ਮਿੰਟ ਦੀ। ਅਤੇ ਉਹ 5 ਮਿੰਟ ਦੀ ਬੇਸਿਕ ਜੀ ਗੱਲਬਾਤ ਨਾਲ ਤੁਹਾਡਾ ਸਾਲ ਦਾ 500,000 ਉਸ ਤੋਂ ਵੀ ਵੱਧ ਈਜ਼ਲੀ ਇਹ ਬਚਾ ਸਕਦੇ ਆ। ਸੋ ਜਿਹੜੀ ਵੀ ਕੰਪਨੀ ਦੇ ਵਿੱਚ ਘੱਟ ਖਰਚਾ ਹੋਊਗਾ, ਘੱਟ ਕਿਸ਼ਤ ਹੋਊਗੀ, ਵੈਰੀ ਸਿੰਪਲ ਜੀ ਗੱਲਬਾਤ ਹੈ, ਉਹਦੇ ਨਾਲ ਸਵਿੱਚ ਕਰ ਦੇਣਗੇ। ਅਤੇ ਸਾਰੀਆਂ ਕੰਪਨੀਜ਼ ਦਾ ਐਕਸੈਸ ਹੈ, ਮਤਲਬ ਗੇਰੰਟੀ, ਐਬਸਲੂਟ ਗੇਰੰਟੀ ਹੈ ਕਿ ਤੁਹਾਡੀ ਕਿਸ਼ਤ ਘਟਾ ਦੇਣਗੇ। ਹੋਰ ਕੀ ਚਾਹੀਦਾ? ਗੇਰੰਟੀ ਹੈ ਤੁਹਾਡੀ ਕਿਸ਼ਤ ਘਟਾ ਦੇਣਗੇ ਗੱਡੀ ਦੀ ਇੰਸ਼ੋਰੈਂਸ ਦੀ। 289-952-9532 289
952-9532 Manu Sharma Auto Insurance Broker Kalli Auto Insurance ni kar home the insurance tode kar the insurance vi tode commercial business insurance vi rate kata denge call 289-952-9532 289-952-9532 dosto kai energy analyst warn kar rahe ne ki kal nu southern interior de vich ek hor major gas price jump diesel price jump pesh honi hi honi hai par fir bhi koi bhi consensus hai hi nahi ki price kinni ki vadni hai oh ta kal nu savere tadke pata laguga te jekar prices hun lagatar vadniyan ja thode chale vadniyan eh ta sir Donald Trump te Iran wale hi jande honge Enpro International The petroleum analyst Roger McKnight ne kiya hai ki kal nu Wednesday July 15 2026 Southern Ontario gas stations te price 7 cent per liter naal vadni hai 170.9 cents per liter tak par Canadians for Affordable Energy to ek hor analyst Dan McTeague ne andaaza laya hai ki kal nu gas prices ta 8 cent per liter naal vadan giya 171.9 cents per liter tak ene andaaza eh bhi laya hai ki kal nu ek koi dam ek koi raat diesel price 12 cent per liter naal vadni hai 206.9 cents per liter tak jede naal sade overall cost of living nu unfortunately fir to inflate kita jauga kyunki sab kuch hi sanu milda hai diesel te chalde truckan de transportation de rahin so eh gas and diesel major price hikes pesh ho rahe ne obviously kyunki middle east de vich fir to ladai shuru ho gayi ya hamle shuru ho gaye ne tension vadh chuki hai ceasefire muk chuki hai pichle weekend to hi ਹੁਣ ਕਨਫਲਿਕਟਿੰਗ ਕਲੇਮਸ ਪੇਸ਼ ਕੀਤੀਆਂ ਜਾ ਰਹੀਆਂ ਨੇ ਇੱਕ ਯੂਐਸ ਤੋਂ ਇੱਕ ਇਰਾਨ ਤੋਂ ਕਿ ਕੌਣ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਸ਼ਿਪਿੰਗ ਰੂਟਸ ਨੂੰ ਕੰਟਰੋਲ ਕਰ ਰਿਹਾ ਹੈ ਯੂਐਸ ਵਾਲੇ ਕਹਿੰਦੇ ਨੇ ਕਿ ਸਾਡਾ ਕੰਟਰੋਲ ਹੈ ਇਰਾਨ ਵਾਲੇ ਕਹਿੰਦੇ ਨੇ ਕਿ ਸਾਡਾ ਕੰਟਰੋਲ ਹੈ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਕੱਲ੍ਹ ਯੈਸਟਰਡੇ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਉਹ ਪ੍ਰੀ ਵਾਰ ਅਰੇਂਜਮੈਂਟ ਚਾਹੁੰਦਾ ਹੀ ਨਹੀਂ ਕਿ ਕਮਰਸ਼ਲ ਸ਼ਿਪਸ ਇਸ ਇੰਟਰਨੈਸ਼ਨਲ ਵਾਟਰਵੇ ਸਟਰੀਟ ਆਫ ਹਰਮੂਜ਼ ਦੇ ਵਿੱਚੋਂ ਟੋਲ ਫਰੀ ਲੰਘਣ ਜਿਵੇਂ ਕਿ ਸਾਲ ਦੀ ਸ਼ੁਰੂਆਤ ਦੇ ਵਿੱਚ ਲੜਾਈ ਤੋਂ ਪਹਿਲਾਂ ਸਾਰੀਆਂ ਸ਼ਿਪਾਂ ਤਾਂ ਲੰਘਦੀਆਂ ਲੰਘਦੀਆਂ ਸੀ ਬਿਨਾਂ ਕੋਈ ਵੀ ਟੈਨਸ਼ਨ ਤੋਂ ਬਿਨਾਂ ਕੋਈ ਹਮਲੇ ਤੋਂ ਬਿਨਾਂ ਕੋਈ ਰੋਕ ਟੋਕ ਤੋਂ ਬਿਨਾਂ ਕੋਈ ਬਲੋਕੇਡ ਤੋਂ ਬਿਨਾਂ ਕੋਈ ਫੀਸ ਪੇ ਕਰਨ ਤੋਂ ਟਰੰਪ ਕਹਿੰਦਾ ਨੋ ਥੈਂਕ ਯੂ ਵੀ ਡੋਨਟ ਵਾਂਟ ਦਿਸ ਐਨੀਮੋਰ ਉਹਨੇ ਕਿਹਾ ਕਿ ਹਰੇਕ ਸ਼ਿਪ ਨੂੰ ਇੱਕ ਲੈਵੀ ਕਹਿ ਲਓ ਫੀਸ ਕਹਿ ਲਓ ਟੋਲ ਕਹਿ ਲਓ ਲੰਘਣ ਦਾ ਖਰਚਾ ਕਹਿ ਲਓ ਪ੍ਰੋਟੈਕਸ਼ਨ ਕਹਿ ਲਓ ਹਫ਼ਤਾ ਕਹਿ ਲਓ ਪੇ ਕਰਨੀ ਹੀ ਪੈਣੀ ਹੈ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਲੰਘਣ ਦੇ ਲਈ ਕਿਉਂਕਿ ਯੂ ਐਸ ਨੇਵੀ ਉਹਨਾਂ ਦੀ ਸੇਫ ਪੈਸੇਜ ਗਰੰਟੀ ਕਰ ਸਕਦੀ ਆ ਜਿਸ ਤੋਂ ਬਾਅਦ ਯੂ ਐਸ ਦੇ ਖਿਲਾਫ ਐਕਿਊਜੇਸ਼ਨ ਲਾਏ ਗਏ ਨੇ ਕਿ ਉਹ ਔਰਗਨਾਈਜ਼ ਕ੍ਰਿਮੀਨਲ ਦੇ ਵਾਂਗੂ ਮਾਫੀਆ ਦੇ ਵਾਂਗੂ ਹੁਣ ਪ੍ਰੋਟੈਕਸ਼ਨ ਮਨੀ ਮੰਗ ਰਹੇ ਨੇ ਹਫ਼ਤਾ ਵਸੂਲੀ ਕੱਲ ਹੀ ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਹੁਣ ਤੋਂ ਅੱਗੇ ਦ ਯੂ ਐਸ ਏ ਵਿਲ ਬੀ ਨੋਨ ਐਜ਼ ਦ ਗਾਰਡੀਅਨ ਆਫ ਦ ਹਰਮੂਜ਼ ਸਟ੍ਰੇਟ ਤੇ ਹਰੇਕ ਸ਼ਿਪ ਦੇ ਸੇਫ ਪੈਸੇਜ ਦੇ ਬਦਲੇ ਲਈ ਉਹ ਉਹਨਾਂ ਨੂੰ ਸਾਰੇ ਤੇ ਸਾਰੇ ਸ਼ਿਪਡ ਕਾਰਗੋ ਦੇ ਵੈਲਿਊ ਦੇ ਹਿਸਾਬ ਨਾਲ ਚਾਹੇ ਤੇਲ ਹੋਵੇ ਜੋ ਮਰਜ਼ੀ ਹੋਵੇ ਜਿੰਨੀ ਵੈਲਿਊ ਆ ਉਸ ਤੇਲ ਦੀ ਜਾਂ ਕਾਰਗੋ ਦੀ ਉਹਦੇ ਹਿਸਾਬ ਨਾਲ ਕਹਿੰਦਾ ਬੰਦਾ 20% ਫੀਸ ਚਾਰਜ ਕਰਾਂਗੇ ਮਤਲਬ ਕਿ ਇੱਕ ਟੋਲ ਚਾਰਜ ਕਰਨਗੇ ਮਿਲੀਅਨਸ ਆਫ ਡਾਲਰ ਦੀ ਗਿਣਤੀ ਦੇ ਵਿੱਚ ਇੱਕ ਇੱਕ ਸ਼ਿਪ ਨੂੰ ਲੰਘਣ ਦੇ ਲਈ ਉਸ ਤੋਂ ਬਾਅਦ ਕਾਫੀ ਜ਼ਿਆਦਾ ਕੰਟਰੀਜ਼ ਅਤੇ ਸ਼ਿਪਿੰਗ ਕੰਪਨੀਜ਼ ਇਸ ਸੋ ਕਾਲਡ ਸੇਫਟੀ ਐਂਡ ਸਿਕਿਉਰਿਟੀ ਫੀਸ ਦੀ ਲਗੈਲਿਟੀ ਅਤੇ ਫੀਜ਼ਬਿਲਿਟੀ ਦੇ ਬਾਰੇ ਸਵਾਲ ਪੁੱਛਣ ਲੱਗ ਗਏ ਕਿ ਯੂ ਐਸ ਕਿਸੇ ਵੀ ਸ਼ਿਪ ਨੂੰ ਉਹਨਾਂ ਦੇ ਨੇਵੀ ਬਲੋਕੇਡ ਤੋਂ ਅੱਗੇ ਲੰਘਣ ਦੇਣਗੇ ਜੇ ਉਹ ਨਹੀਂ ਪੇ ਕਰਦੇ ਇਹ ਯੂ ਐਸ ਦੀ ਟੈਰੀਟਰੀ ਹੈ ਹੀ ਨਹੀਂ ਸੋ ਇਸ ਤਰ੍ਹਾਂ ਦੀ ਫੀਸ ਕਹਿ ਲਓ ਟੋਲ ਕਹਿ ਲਓ ਕਿਵੇਂ ਕਲੈਕਟ ਕਰ ਸਕਦੇ ਆ ਜੇਕਰ ਇਹ ਸ਼ਿਪਿੰਗ ਕੰਪਨੀਜ਼ ਇੰਨੀ ਵੱਡੀ ਕਾਰਗੋ ਦੇ ਵੈਲਿਊ ਦੇ ਹਿਸਾਬ ਦੇ ਨਾਲ 20% ਫੀਸ ਪੇ ਕਰ ਵੀ ਦਿੰਦੇ ਨੇ ਫਿਰ ਉਹ ਪ੍ਰੋਫਿਟ ਕਿੱਥੋਂ ਕਮਾਉਣਗੇ ਯਾਰ ਜਦੋਂ ਇੰਨਾ ਵੱਡਾ 20% ਦਾ ਮਾਰਜਿਨ ਤਾਂ ਪਹਿਲਾਂ ਹੀ ਖੋਲਿਆ ਹਾਰ ਲਿਆ ਅਤੇ ਸ਼ਾਇਦ ਸਭ ਤੋਂ ਅਹਿਮ ਸਵਾਲ ਕਿ ਯੂ ਐਸ ਵਾਕਿਆ ਹੀ ਇਹਨਾਂ ਸ਼ਿਪਸ ਦੇ ਸੇਫ ਪੈਸੇਜ ਨੂੰ ਈਵਨ ਗਰੰਟੀ ਕਰ ਵੀ ਸਕਦਾ ਹੈ ਜਦੋਂ ਇਰਾਨ ਕਾਊਂਟਰ ਕਲੇਮ ਕਰ ਰਿਹਾ ਹੈ ਕਿ ਉਹ ਤਾਂ ਮਿਸਲ ਬੰਬ ਦਾ ਡ੍ਰੌਪ ਆਨ ਯੂਰ ਹੈੱਡ ਟਾਪ ਦਾ ਪੂਰਾ ਕੰਟਰੋਲ ਤਾਂ ਇਹਨਾਂ ਕੋਲ ਹੀ ਹੈ ਸ਼ਿਪਿੰਗ ਰੂਟਸ ਦਾ ਹਜੇ ਤੱਕ ਵੀ ਸੋ ਕਿੱਥੋਂ ਇਹ ਸ਼ਿਪ ਲੰਘਾ ਦੇਣਗੇ ਜੇ ਮਿਸਲ ਆ ਕੇ ਪਠਾ ਵੱਜਣੀਆਂ ਸਿਰ 'ਤੇ ਸੋ ਸ਼ਿਪਿੰਗ ਜਾਇੰਟ ਵਨ ਆਫ ਦ ਬਿਗੈਸਟ ਵਨਸ ਇਨ ਦ ਵਰਲਡ ਹੈਪੈਗ ਲੋਇਡ ਇਹਨਾਂ ਦੇ ਸਪੋਕਸਪਰਸਨ ਨੇ ਕਿਹਾ ਕਿ ਇੰਟਰਨੈਸ਼ਨਲ ਵਾਟਰਸ ਦੇ ਵਿੱਚੋਂ ਲੰਘਣ ਦੇ ਲਈ ਟੋਲ
ਡਬਲ ਚਾਰਜ ਕਰਨ ਦਾ ਕੰਮ ਫੰਡਾਮੈਂਟਲੀ ਗਲਤ ਹੈ, ਰਿਗਾਰਡਲੈਸ ਕਿ ਉਹ ਟੋਲ US ਦੇ ਵੱਲੋਂ ਜਾਂ ਇਰਾਨ ਦੇ ਵੱਲੋਂ ਮੰਗਿਆ ਜਾ ਰਿਹਾ। ਗਲਤ ਹੀ ਗਲਤ ਹੈ। ਬਿਮਕੋ, ਜੋ ਕਿ ਸਭ ਤੋਂ ਵੱਡੀ ਇੰਟਰਨੈਸ਼ਨਲ ਸ਼ਿਪਿੰਗ ਐਸੋਸੀਏਸ਼ਨ ਹੈ, ਉਹਨਾਂ ਦੇ ਚੀਫ ਸੇਫਟੀ ਆਫਿਸਰ ਜੇਕਬ ਪੀ ਲਾਰਸਨ ਨੇ ਕਿਹਾ ਕਿ ਚਾਹੇ US ਦਾ ਇਹ ਟੋਲ ਵੈਲ ਇੰਟੈਂਸ਼ਨਡ ਹੈ, ਉਹ ਆਪਦੀ ਫੌਜ ਨੂੰ ਖਤਰੇ 'ਚ ਪਾਉਣਗੇ ਇਹਨਾਂ ਸ਼ਿਪਸ ਨੂੰ ਲੰਘਾਉਣ ਦੇ ਲਈ, ਚਾਹੇ ਜਿੰਨਾ ਮਰਜ਼ੀ ਨੇਕ ਇਰਾਦਾ ਹੈ। ਫਿਰ ਵੀ ਇਨਕਰੀਸਡ ਕਾਸਟ ਨੂੰ ਜਸਟੀਫਾਈ ਕੀਤਾ ਹੀ ਨਹੀਂ ਜਾ ਸਕਦਾ ਜਿੰਨੀ ਚਿਰ US ਇਰਾਨ ਦੇ ਵੱਲੋਂ ਮਿਸਲ ਅਟੈਕਸ ਔਨ ਸ਼ਿਪਸ ਦੇ ਥ੍ਰੈਟ ਨੂੰ ਸਿਗਨੀਫਿਕੈਂਟਲੀ ਰਿਡਿਊਸ ਨਹੀਂ ਕਰਦੇ। ਬੇਸਿਕਲੀ ਕਿਉਂਕਿ ਕੋਈ ਭਰੋਸਾ ਹੀ ਨਹੀਂ ਕਿ ਸਾਡੇ 'ਤੇ ਹਮਲਾ ਫਿਰ ਵੀ ਨਹੀਂ ਹੋਣਾ, ਅਸੀਂ ਉਨੀ ਚਿਰ ਫਿਰ ਵੀ ਪੈਸੇ ਦੇਣ ਲਈ ਤਿਆਰ ਨਹੀਂ, ਪਰ ਪੈਸੇ ਤੁਸੀਂ ਥੋੜ੍ਹੇ ਬਹੁਤੇ ਲੈ ਵੀ ਸਕਦੇ ਹੋ ਜੇ ਇਹ ਥ੍ਰੈਟ ਨੂੰ ਤੁਸੀਂ ਘਟਾ ਦਿੰਦੇ ਹੋ ਜਾਂ ਮੁਕਾ ਦਿੰਦੇ ਹੋ। ਸੋ ਹਾਸੇ ਵਾਲੀ ਗੱਲ ਤਾਂ ਇਹ ਹੈ ਕਿ ਇਰਾਨ ਦੇ ਫੋਰਨ ਅਫੇਅਰਸ ਮਿਨਿਸਟਰ ਅਬਾਸ ਅਰਾਗਚੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਬਿਲਕੁਲ ਸਹੀ ਹੈ, ਜੋ ਵੀ ਕਮਰਸ਼ਲ ਵੈਸਲ ਕਮਰਸ਼ਲ ਸ਼ਿਪ ਦੇ ਲਈ ਸਟੇਟ ਆਫ ਹਰਮੂਜ਼ ਦੇ ਵਿੱਚੋਂ ਸੇਫ ਐਂਡ ਸਿਕਿਓਰ ਪੈਸੇਜ ਪ੍ਰੋਵਾਈਡ ਕਰਦਾ ਹੈ, ਉਹਨਾਂ ਨੂੰ ਇਸ ਸਰਵਿਸ ਦੇ ਲਈ ਵਾਕਿਆ ਹੀ ਕੰਪਨਸੇਟ ਕਰਨਾ ਚਾਹੀਦਾ ਹੈ। ਪਰ ਉਹਨੇ ਕਿਹਾ ਅਮੇਰੀਕਾ ਨੂੰ ਛੱਡੋ, ਇਰਾਨ ਹੈ, ਇਰਾਨ ਹੀ ਰਹੂਗਾ, ਗਾਰਡੀਅਨ ਆਫ ਦ ਸਟੇਟ ਆਫ ਹਰਮੂਜ਼ ਅਤੇ ਹਮੇਸ਼ਾ ਹੀ ਰਹੂਗਾ। ਅਤੇ ਉਹਨੇ ਕਿਹਾ ਕਿ ਅਸੀਂ ਟਰੰਪ ਦੇ ਵਾਂਗੂ ਇੰਨਾ ਲਾਲਚੀ ਵੀ ਨਹੀਂ ਹੈਗੇ ਕਿ 20% ਅਸੀਂ ਕਾਰਗੋ ਦੇ ਹਿਸਾਬ ਨਾਲ ਚਾਰਜ ਕਰਾਂਗੇ, ਐਜ਼ ਅ ਹੋਲ ਅਸੀਂ ਉਸ ਤੋਂ ਘੱਟ ਹੀ ਚਾਰਜ ਕਰਾਂਗੇ। ਸੋ ਕੀ ਉਹ ਪਤਾ ਹੈ ਯਾਰ, ਕੱਲ੍ਹ ਨੂੰ ਕੁਛ ਲੋਕ ਇਹਨਾਂ ਨੂੰ ਪੈਸੇ ਦੇਣ ਲੱਗ ਜਾਣ, ਕੱਲ੍ਹ ਕੁਛ ਲੋਕ ਉਹਨਾਂ ਨੂੰ ਪੈਸੇ ਦੇਣ ਲੱਗ ਜਾਣ, ਸਾਰੇ ਹੀ ਪ੍ਰੋਟੈਕਸ਼ਨ ਮਨੀ ਦੇਣ ਲੱਗ ਜਾਣ, ਅਤੇ ਕੋਈ ਵੀ ਪ੍ਰੋਟੈਕਟਡ ਹੈ ਨਹੀਂ। ਕਮਾਲ ਦੀ ਗੱਲ ਆ। ਸੋ ਇੰਨਾ ਜ਼ਿਆਦਾ ਕੱਲ੍ਹ ਤੋਂ ਲੈ ਕੇ ਅੱਜ ਤੱਕ 24 ਘੰਟਿਆਂ ਦਾ ਗਲੋਬਲ ਬੈਕਲੈਸ਼ ਅਤੇ ਕ੍ਰਿਟੀਸਿਜ਼ਮ ਅਤੇ ਸਵਾਲਾਂ ਨਾਲੋਂ ਵੱਧ ਜਵਾਬ ਪੁੱਛਣ ਤੋਂ ਬਾਅਦ ਅੱਜ ਸਵੇਰੇ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਸ 20% ਦੇ ਸੇਫ ਪੈਸੇਜ ਫੀ ਫੋਰ ਸ਼ਿਪਸ ਦੀ ਗੱਲਬਾਤ ਤੋਂ ਕੰਪਲੀਟਲੀ ਇਹ ਮੁੱਕਰ ਹੀ ਗਿਆ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ ਹੁਣ 20% ਇੱਕ ਇੱਕ ਸ਼ਿਪ ਤੋਂ ਨਹੀਂ ਚਾਰਜ ਕਰਾਂਗੇ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਰੈਵਨਿਊ ਨਹੀਂ ਜਨਰੇਟ ਕਰਾਂਗੇ। ਸੋ ਰੈਵਨਿਊ ਜਨਰੇਟ ਕਰਨ ਦੀ ਗੱਲਬਾਤ ਇਹ ਬਿਲਕੁਲ ਵੀ ਨਹੀਂ ਛੱਡ ਰਿਹਾ ਹੈ, ਤਰੀਕਾ ਹੀ, ਟੂਲ ਹੀ, ਮੈਕਨਿਜ਼ਮ ਹੀ, ਸਕੀਮ ਹੀ ਬਦਲ ਰਿਹਾ ਹੈ। ਸੋ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਜਿਹੜਾ ਐਕਸਪੈਕਟਡ ਰੈਵਨਿਊ, ਪੋਟੈਂਸ਼ਲੀ ਬਿਲੀਅਨਸ ਆਫ ਡਾਲਰਸ ਆਫ ਰੈਵਨਿਊ US ਮੰਗ ਰਿਹਾ ਸੀ ਇੱਕ ਇੱਕ ਸ਼ਿਪ ਤੋਂ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਸੇਫਲੀ ਲੰਘਣ ਦੇ ਲਈ, ਉਹੀ ਹੁਣ ਇੱਕ ਇੱਕ ਸ਼ਿਪ ਨਹੀਂ, ਇੱਕ ਇੱਕ ਮਿਡਲ ਈਸਟਰਨ ਕੰਟਰੀ, ਗਲਫ ਸਟੇਟ ਹੀ ਪੇ ਕਰੂਗਾ ਬਾਏ ਡਾਇਰੈਕਟ ਇਨਵੈਸਟਮੈਂਟਸ ਇਨ ਦਾ USA। ਕਮਾਲ ਦੀ ਗੱਲ ਆ। ਸੋ ਡੋਨਲਡ ਟਰੰਪ ਨੇ ਨਹੀਂ ਸਪੈਸੀਫਾਈ ਕੀਤਾ ਕਿ ਕਿਹੜਾ ਮੁਲਕ, ਕਠਾਰ, ਇਰਾਨ, ਇਰਾਕ, ਸਾਊਡੀ, ਐਕਸੈਟਰਾ ਐਕਸੈਟਰਾ, ਕਿਹੜਾ ਮੁਲਕ, ਸਾਰਾ ਮੁਲਕ ਹੀ ਇਹਨਾਂ ਨੂੰ ਪੈਸਾ ਦਊਗਾ, ਇਨਵੈਸਟ ਕਰੂਗਾ US ਦੇ ਵਿੱਚ, ਜਾਂ ਕਿੰਨਾ ਕੁ ਪੈਸਾ ਇਨਵੈਸਟ ਕਰੂਗਾ। ਸਿਰਫ ਇਹੀ ਕਿਹਾ ਹੈ ਕਿ ਮਿਡਲ ਈਸਟਰਨ ਕੰਟਰੀਜ਼ ਦੇ ਨਾਲ ਹੁਣ ਨਵੀਆਂ ਡੀਲਸ ਬਣਾਉਣੀਆਂ ਪੈਣਗੀਆਂ, ਅਤੇ ਦੇਖ ਲਿਓ ਕਿ ਉਹ ਡੀਲਸ, ਬਿਲੀਅਨਸ ਆਫ ਡਾਲਰਸ ਦੀਆਂ ਡੀਲਸ ਸ਼ਾਇਦ ਜ਼ਿਆਦਾ ਛੇਤੀ ਹੀ ਤਿਆਰ ਹੋ ਜਾਣਗੀਆਂ ਸਾਡੇ PM ਮਾਰਕ ਕਾਰਨੀ ਦੀ ਇੱਕ ਟਰੇਡ ਟੇਫ ਡੀਲ ਨਾਲੋਂ, ਕਿਉਂਕਿ ਉਹ ਤਾਂ ਓਬਵੀਅਸਲੀ ਇੰਟਰਸਟਿਡ ਹਨ, ਅਨਲਾਈਕ ਆਰ ਲਿਬਰਲ ਗਵਰਨਮੈਂਟ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਤੋਂ ਜੁੜੇ ਹੋ ਦੋਸਤੋ, ਹੁਣ ਸਟੇਸ਼ਨ ਆਈ ਡੀ ਲੱਗਣ ਲੱਗੀ ਆ, ਗੱਲ ਵਿੱਚ ਵਿਚਾਲੇ ਨਾ ਕੱਟੀ ਜਾਵੇ, ਵਾਪਸ ਆਉਂਦੇ ਹਾਂ ਬਹੁਤ ਹੀ ਜਲਦ, ਕੁਛ ਇੱਕ ਮਿੰਟਾਂ ਦੇ ਵਿੱਚ ਵਾਪਸ ਆਉਂਦੇ ਹਾਂ ਬਹੁਤ ਹੀ ਜਲਦ। ਹੁਣ ਸਾਡੇ ਨਾਲ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹਾਂ, ਮੋਰ ਦੈਨ ਐਨ ਆਵਰ ਲੈਫਟ, ਕਾਲ 905-564-6444 905-564-6444 905-564-6444 ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ ਜਿਹਦੇ 'ਤੇ ਤੁਸੀਂ ਸਾਡੇ ਨਾਲ ਹੁਣ ਆਫ ਦੀਅਰ ਗੱਲਬਾਤ ਕਰ ਸਕਦੇ ਹੋ। ਵੰਸ ਅਗੈਨ 905-564-6444 'ਤੇ ਸਾਡੇ ਨਾਲ ਹੁਣ ਗੱਲਬਾਤ ਕੀਤੀ ਜਾ ਸਕਦੀ ਆ। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: फांसिया सेकंड मॉर्गेज या रीफाइनेंस करवाना चाहते हो तब तुसी भी अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015
1: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ ਜੀਐਸਟੀ ਪੀਐਸਟੀ ਰਿਟਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
2: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ

ਸੂਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਜਿੰਨੇ ਵੀ ਸਾਡੇ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ANJ ਆਟੋ ਰਿਪੇਅਰ ਦੇ ਵੱਲੋਂ। ANJ ਆਟੋ ਰਿਪੇਅਰ ਤੁਹਾਡੇ ਲਈ ਬਹੁਤ ਲੰਬੇ ਸਮੇਂ ਤੋਂ ਪ੍ਰੋਫੈਸ਼ਨਲ ਗੱਡੀ ਦੀ ਤਸੱਲੀ ਬਖਸ਼ ਮੁਰੰਮਤ ਕਰਦੇ ਆ ਰਹੇ ਨੇ, ਚਾਹੇ ਜਿਹੜੀ ਮਰਜ਼ੀ ਮੇਕਰ ਮਾਡਲ ਹੋਵੇ, ਚਾਹੇ ਯੂਰਪੀਅਨ ਗੱਡੀ ਹੈ, ਡੋਮੈਸਟਿਕ ਨੌਰਥ ਅਮੈਰੀਕਨ ਗੱਡੀ ਹੈ, ਜਾਂ ਫਿਰ ਇਹ ਕੋਈ ਏਸ਼ੀਅਨ ਗੱਡੀ ਹੈ, ਤੁਸੀਂ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਹੈ ਫਿਰ ਗੱਡੀ ਨੂੰ ਲੈ ਕੇ ਜਾਓ। ANJ ਆਟੋ ਰਿਪੇਅਰ, 91 ਹੀਲੀ ਰੋਡ ਬੋਲਟਨ, ਹਾਈਵੇ 50 ਅਤੇ ਮੇਫੀਲਡ, ਹਾਈਵੇ 50 ਅਤੇ ਮੇਫੀਲਡ ਦੀ ਮੇਜਰ ਇੰਟਰਸੈਕਸ਼ਨ ਪੈਂਦੀ ਆ, ਜਿੱਥੇ ਕਿ ਵੱਡਾ ਹੋਮ ਡੀਪ ਵਾਲਾ ਪਲਾਜ਼ਾ ਉਹਦੇ ਬਿਲਕੁਲ ਨੇੜੇ। 91 ਹੀਲੀ ਰੋਡ ਬੋਲਟਨ 'ਤੇ ਤੁਹਾਡੇ ਗੱਡੀਆਂ ਦਾ ਨਵਾਂ ਟਾਇਰ ਪਵਾਏ ਜਾਣਗੇ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ। ਇਹ ਗਰੰਟੀ ਕਰਦੇ ਨੇ ਕਿ ਨਵੇਂ ਟਾਇਰਸ, OEM ਟਾਇਰਸ ਤੋਂ ਲਈ ਅਮੈਰੀਕਨ ਟਾਇਰਸ ਵੀ, ਚਾਈਨੀਜ਼ ਟਾਇਰਸ ਵੀ, ਸਾਰੇ ਵਰਾਇਟੀ ਟਾਇਰਸ ਪ੍ਰੋਵਾਈਡ ਕਰਦੇ ਆ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ, ਅਤੇ ਵੀਲ ਅਲਾਈਨਮੈਂਟ ਕਰਕੇ ਦੇਣਗੇ। ਗੱਡੀ ਦਾ ਸਸਪੈਂਸ਼ਨ ਦਾ ਕੰਮ ਕਰਾਉਣਾ, ਇੰਜਨ ਦਾ ਕੰਪਲੀਟ ਕੰਮ ਕਰਵਾਉਣਾ, ਬ੍ਰੇਕਾਂ ਦਾ ਕੰਮ ਕਰਾਉਣਾ, ਐਗਜ਼ਾਸਟ ਰਿਪੇਅਰ, ਰਸਟ ਪਰੂਫਿੰਗ, ਜਾਂ ਫਿਰ ਇਕੱਲੀ ਓਇਲ ਚੇਂਜ ਜਾਂ ਫੁੱਲ ਸਰਵਿਸ ਵੀ ਕਰਵਾਉਣੀ ਹੋਵੇ, ANJ ਆਟੋ ਰਿਪੇਅਰ, 91 ਹੀਲੀ ਰੋਡ ਬੋਲਟਨ, 905-857-7596, 905-857-7596, 905-857-7596। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਯੂਨੋ ਗਲੋਬਲ ਐਡਵਾਈਜ਼ਰੀ ਦੇ ਵੱਲੋਂ। ਯੂਨੋ ਗਲੋਬਲ ਐਡਵਾਈਜ਼ਰੀ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ, ਪਰਿਵਾਰਾਂ ਨੂੰ ਸਿੱਧੇ ਸਰਕਾਰ ਤੋਂ ਹੀ ਉਹਨਾਂ ਦੇ ਪੜ੍ਹਾਈ ਦੇ ਲਈ ਪੈਸੇ ਦਿਲਵਾ ਚੁੱਕੇ ਨੇ, ਕਾਫੀ ਜ਼ਿਆਦਾ ਪੈਸਾ ਜੋ ਕਿ ਤੁਸੀਂ ਕਦੇ ਮੋੜਨਾ ਵੀ ਨਹੀਂ ਹੈਗਾ, ਫਰੀ ਦੇ ਵਿੱਚ ਹੀ ਤੁਹਾਨੂੰ ਪੈਸੇ ਦਿੱਤੇ ਜਾ ਰਹੇ ਨੇ, ਟੈਕਸ ਪੇਅਰ ਦੇ ਹੀ ਪੈਸੇ, ਸਰਕਾਰ ਦੇ ਹੀ ਪੈਸੇ ਦਿੱਤੇ ਜਾ ਰਹੇ ਨੇ ਤੁਹਾਨੂੰ ਪੜ੍ਹਾਉਣ ਦੇ ਲਈ। ਪੜ੍ਹਾਈ ਦਾ ਖਰਚਾ ਅਤੇ ਲਿਵਿੰਗ ਐਕਸਪੈਂਸ, ਤੁਹਾਡਾ ਰਹਿਣਾ ਸਹਿਣਾ ਖਾਣਾ ਪੀਣਾ ਸਾਰਾ ਕੁਝ ਹੀ ਕਵਰ ਕੀਤਾ ਜਾ ਰਿਹਾ ਹੈ, ਪਰ ਟਾਈਮ ਕਿੰਨਾ ਰਹਿ ਗਿਆ ਹੈ ਇਹਦੇ ਲਈ ਐਲੀਜੀਬਲ ਹੋਣ ਦੇ ਲਈ? This is the last week, ਹਫ਼ਤਾ ਰਹਿ ਗਿਆ ਹੈ ਡੈਡਲਾਈਨ ਤੱਕ, ਕਿਉਂਕਿ ਅੰਟੇਰੀਓ ਫੋਰਡ ਸਰਕਾਰ ਨੇ ਕਿਹਾ ਕਿ ਹੁਣ ਤੋਂ ਅੱਗੇ ਜੁਲਾਈ ਤੋਂ ਬਾਅਦ ਅਸੀਂ ਗ੍ਰੈਂਟ ਬਹੁਤ ਘੱਟ ਹੀ ਕੋਈ ਦੇਣੇ ਆ ਪੜ੍ਹਾਈ ਦੇ ਲਈ, ਅਸੀਂ ਦੇਣੇ ਆ ਇਕੱਲੇ ਲੋਨ। ਸੋ ਗ੍ਰੈਂਟ ਦਾ ਮਤਲਬ ਹੈ ਕਿ ਪੈਸਾ ਕਦੇ ਮੋੜਨਾ ਨਹੀਂ ਹੈਗਾ, ਅਤੇ ਉਹ ਤੁਹਾਡੇ ਲਈ ਦੋਸਤੋ ਅਖੀਰਲੇ ਹੀ ਹੁਣ ਕੁਛ ਕੁ ਦਿਨ ਰਹਿ ਗਏ ਨੇ, ਉਸ ਤੋਂ ਬਾਅਦ ਤਾਂ ਇਹ ਆਪਸ਼ਨ ਮੁੱਕ ਜਾਣੀ ਆ। ਸੋ ਯੂਨੋ ਗਲੋਬਲ ਐਡਵਾਈਜ਼ਰੀ ਤੁਹਾਡੇ ਹੀ ਪੜ੍ਹਾਈ ਦੇ ਪ੍ਰੋਗਰਾਮ ਨੂੰ ਸਰਕਾਰ ਦੇ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ, ਤੁਹਾਨੂੰ 30,000 ਤੋਂ ਲੈ ਕੇ $1,00,000 ਦੀ ਫੰਡਿੰਗ ਇੱਕ ਇੱਕ ਪੜ੍ਹਾਈ ਦੇ ਇੱਕ ਇੱਕ ਸਾਲ ਦੇ ਲਈ ਪ੍ਰੋਵਾਈਡ ਕਰ ਸਕਦੇ ਆ। ਵੱਧ ਤੋਂ ਵੱਧ ਇਹਨਾਂ ਦੇ ਕਲਾਇੰਟਸ ਦੀ ਉਮਰ 40 ਤੋਂ ਉੱਪਰ ਹੀ ਆ, 40-45 ਪਲੱਸ ਸਾਲ ਦੇ ਇਹਨਾਂ ਦੇ ਵੱਧ ਤੋਂ ਵੱਧ ਕਲਾਇੰਟ ਨੇ। ਸੋ ਕੋਈ ਭੁਲੇਖੇ 'ਚ ਨਾ ਰਹੋ, ਕੋਈ ਏਜ ਲਿਮਿਟ ਹੋਣੀ ਆ, ਕੋਈ ਯੰਗ ਮੈਨ ਦਾ ਕੰਮ ਆ, ਨੋ, 40-45 ਪਲੱਸ ਲੋਕ ਵੀ ਇਹਨਾਂ ਦੇ ਵੱਧ ਤੋਂ ਵੱਧ ਕਲਾਇੰਟ ਨੇ। ਸੋ 30,000 ਤੋਂ ਲੈ ਕੇ $1,00,000 ਸਾਲ ਦਾ, 30,000 to 100,000 ਐਵਰੀ ਸਿੰਗਲ ਈਅਰ ਪਰ ਈਅਰ ਆਫ ਯੂਰ ਪ੍ਰੋਗਰਾਮ ਆਫ ਸਟੱਡੀ, ਜਿਹਦੇ ਵਿੱਚੋਂ ਜਿਹੜੀ ਗ੍ਰੈਂਟ ਹੈ ਜਿਹੜਾ ਤੁਸੀਂ ਕਦੇ ਮੋੜਨਾ ਵੀ ਨਹੀਂ ਪੈਸਾ, ਉਹ ਤਕਰੀਬਨ ਅੱਧਾ ਅਮਾਊਂਟ ਦਾ ਹੈ। ਸੋ ਜੇ ਤੁਸੀਂ ਇੱਕ ਪ੍ਰੋਟੈਕਟਿਡ ਕੈਟਾਗਰੀ, ਕੋਈ ਰੈਫਿਊਜੀ ਵੀ ਹੈਗੇ ਹੋ, ਕੋਈ PR ਹੋ, ਕੋਈ ਸਿਟੀਜ਼ਨ ਹੋ, ਫੈਮਿਲੀ ਇਨਕਮ ਤੁਹਾਡੀ ਨੈੱਟ 70,000 ਤੋਂ ਘੱਟ ਹੈ, ਫਿਰ ਤੁਸੀਂ ਘਰ ਬਹਿ ਕੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ, ਬਿਨਾਂ ਐਗਜ਼ਾਮ ਦੇ ਕੋਰਸਿਸ ਪਾਸ ਕਰਕੇ ਸਕਿੱਲਸ ਡਿਵੈਲਪ ਕਰ ਸਕਦੇ ਹੋ। ਵੱਧ ਤੋਂ ਵੱਧ ਕਲਾਇੰਟਸ ਦੀ 40+ ਹੀ ਉਮਰ ਆ। ਇਹ ਬਹੁਤ ਵਧੀਆ ਪ੍ਰੋਗਰਾਮ ਹੈ ਉਹਨਾਂ ਲੋਕਾਂ ਲਈ ਜੋ ਕਿ ਆਲਰੇਡੀ ਸੈਲਫ ਇੰਪਲੋਇਡ ਨੇ, ਘਰ ਪਹਿਲਾਂ ਹੀ ਬੈਠੇ ਹੋ, ਟਾਈਮ ਹੈਗਾ ਤੁਹਾਡੇ ਕੋਲ ਬਥੇਰਾ, ਦਫ਼ਤਰ 'ਚ ਵੀ ਬੈਠੇ ਹੋ, ਬਥੇਰਾ ਟਾਈਮ ਪਿਆ,

0: ਵਾਈਫ, ਉਬਰ ਡਰਾਈਵਰ, ਟਰੱਕ ਡਰਾਈਵਰ ਐਕਸੈਟਰਾ। ਸਭ ਤੋਂ ਖਾਸ ਗੱਲ, ਜਦੋਂ ਗਵਰਨਮੈਂਟ ਤੋਂ ਪੈਸੇ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਹਿੱਟ ਕਰਦੇ ਨੇ, ਫਿਰ ਹੀ ਤੁਸੀਂ ਜਾ ਕੇ ਇਹਨਾਂ ਦੇ ਆਫਿਸ ਦੇ ਵਿੱਚ ਫੀਸ ਡ੍ਰੌਪ ਕਰਨੀ ਆ। ਅਤੇ ਫੀਸ ਕਿੰਨੀ ਹੈ ਕੁੱਲ ਮਿਲਾ ਕੇ? $199 ਤੋਂ ਲੈ ਕੇ $499, ਲਿਟਰਲੀ ਸਿਰਫ $199 ਤੋਂ ਲੈ ਕੇ $499, ਅਤੇ ਉਹ ਵੀ ਤੁਹਾਨੂੰ ਪੈਸੇ ਸਰਕਾਰ ਤੋਂ ਮਿਲਣ ਤੋਂ ਬਾਅਦ ਤੁਸੀਂ ਜਾ ਕੇ ਇਹਨਾਂ ਨੂੰ ਪੇ ਕਰਨਾ ਹੈ ਆਪਣੇ ਫੁੱਲ ਅਮਾਊਂਟ 199 ਤੋਂ ਲੈ ਕੇ 499, ਡਿਪੈਂਡ ਕਰਦਾ ਹੈ ਕਿਹੜੇ ਕੋਰਸ ਦੇ ਵਿੱਚ ਇਨਰੋਲ ਕਰਦੇ ਹੋ। ਦੋਸਤੋ, ਹਫ਼ਤਾ ਹੀ ਰਹਿ ਗਿਆ ਹੈ, ਫਿਰ ਖਰਾਬ ਹੋ ਜਾਣੀ ਆ। ਸੋ ਖਾਓ ਯੂਨੀਗਲੋਬਲ ਐਡਵਾਈਜ਼ਰੀ ਸਰੰਸ਼ ਨਾਗਪਾਲ, ਜਿਨ੍ਹਾਂ ਨੇ ਹੁਣ ਤੱਕ ਤਾਂ ਹਜ਼ਾਰਾਂ ਹੀ ਲੋਕਾਂ ਨੂੰ ਇਹ ਗ੍ਰਾਂਟ ਦਿਲਵਾਏ ਨੇ ਪੜ੍ਹਾਈ ਕਰਨ ਦੇ ਲਈ, $1,00,000 ਤੱਕ ਸਾਲ ਦਾ। ਯਾਰ ਨੰਬਰ ਹੈ 437-264-3175, 437-264-3175, 437-264-3175। ਬਹੁਤ ਘੱਟ ਦਿਨ ਰਹਿ ਗਏ ਨੇ ਇਸ ਮਹੀਨੇ ਦੇ ਐਂਡ ਤੱਕ ਹੀ ਟਾਈਮ ਰਹਿ ਗਿਆ ਹੈ। ਨਾਟ ਈਵਨ ਆਲ ਦ ਵੇ ਟਿਲ ਦ ਐਂਡ ਆਫ ਦ ਮੰਥ, ਬਿਫੋਰ ਦੈਟ ਯੂ ਹੈਵ ਟੂ ਪ੍ਰੈਪ ਦ ਹੋਲ ਐਪਲੀਕੇਸ਼ਨ। ਸੋ ਹੁਣੇ ਹੀ ਕਾਲ ਕਰ ਲਓ, ਪੂਰੀ ਜਾਣਕਾਰੀ ਲਓ, ਇਹਨਾਂ ਦੇ ਅਪੋਇੰਟਮੈਂਟ ਬੁੱਕ ਕਰਕੇ ਆਫਿਸ ਵਿੱਚ ਮਿਲੋ। 437-264-3175, 437-264-3175, ਅਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਬਰੈਂਪਟਨ ਸ਼ਹਿਰ ਦੇ ਵਿੱਚ ਫਸਟ ਟਾਈਮ ਹੋਮ ਬਾਇਰਸ ਲਈ ਇੱਕ ਗੋਲਡਨ ਆਪਰਚੁਨਿਟੀ। ਟਾਊਨ ਹਾਊਸਿਸ ਦਾ ਪ੍ਰੋਜੈਕਟ, ਜਿਹਦੇ ਵਿੱਚ ਤਿੰਨ ਅਲੱਗ ਕਿਸਮ ਦੇ ਟਾਊਨ ਹਾਊਸਿਸ ਨੇ ਜੋ ਕਿ ਤਿਆਰ ਹੋਣੇ ਆ, Mississauga Road and Steeles, Mississauga Steeles keh lo, Mississauga Financial keh lo, Brampton West de vich, Mississauga Road and Steeles de bilkul nazdeek, Rivermont Road and Embleton Road te nave townhouse da project leke aaye ne jo ke agle saal de vich taiyar hone aa, te price sirf 634,000 to shuru hundi aa, chahe first time home buyer ho chahe investor ho, 634,000, 634,000 to price shuru hundi aa। 3 story urban townhouses 634,000 to, 3 bedroom, 2.5 bathroom, single car garage, the driveway parking, ਅਤੇ ਕੁੱਲ ਮਿਲਾ ਕੇ ਡਿਪੋਜ਼ਿਟ ਇਕੱਲਾ $60,000 ਹੀ ਹੈ ਕਿਸ਼ਤਾਂ ਦੇ ਵਿੱਚ ਪੂਰਾ ਕਰਨਾ। 3 ਸਟੋਰੀ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਵੀ ਨੇ ਜਿਹਨਾਂ ਦੀ ਆਪਦੀ ਪ੍ਰਾਈਵੇਟ ਬੈਕਯਾਰਡ ਵੀ ਹੈ। ਇਹਨਾਂ ਦੀ ਪ੍ਰਾਈਸ 749 ਤੋਂ, 749,000 ਤੋਂ ਸ਼ੁਰੂ ਹੁੰਦੀ ਆ। 1940 ਸਕੁਆਇਰ ਫੁੱਟ ਤੋਂ ਲੈ ਕੇ 2190 ਸਕੁਆਇਰ ਫੁੱਟ ਤੱਕ, 3-4 bedrooms, 2 powder rooms, 2 bathrooms, with your own private fenced backyard, single car garage and driveway parking, kul milake tusi 80,000 deposit pay karna hai। Naale 3 floor lane townhouses double car garage naal, vadde parivaran layi ghat to ghat 4 gaddi di parking hai, 777,000 to price shuru hundi aa। 1950 square foot to leke 2105 square foot, 4 to 5 bedrooms, 3.5 to 4.5 bathrooms, double car garage plus driveway parking, te ek bedroom ਅਤੇ ਇੱਕ ਫੁੱਲ ਬਾਥਰੂਮ ਮੇਨ ਫਲੋਰ 'ਤੇ ਵੀ ਬਣਾਇਆ ਜਾਊਗਾ। ਇਹਦਾ ਵੀ ਇਕੱਲਾ 80,000 ਡਿਪੋਜ਼ਿਟ ਹੈ ਜੋ ਕਿ ਕਿਸ਼ਤਾਂ 'ਚ ਪੂਰਾ ਕਰਨਾ। ਕਾਲ ਥੀਮ ਸਿੱਧੂ, ਬਹੁਤ ਘੱਟ ਯੂਨਿਟ ਰਹਿ ਗਏ ਨੇ ਮਿਸਿਸਾਗਾ ਰੋਡ 'ਤੇ ਸਟੀਲ ਦੇ ਨੇੜੇ, ਬਰੈਂਪਟਨ ਦੇ ਵਿੱਚ, ਰਿਵਰਮਾਰ ਰੋਡ 'ਤੇ, ਐਂਬਲਟਨ ਰੋਡ 'ਤੇ, ਨਵੇਂ ਟਾਊਨ ਹਾਊਸ ਪ੍ਰੋਜੈਕਟ ਅਗਲੇ ਸਾਲ 'ਚ ਤਿਆਰ ਹੋਣੇ ਆ। 416-302-0016 ਸੰਪਰਕ ਕੀਤਾ ਜਾ ਸਕਦਾ ਹੈ। ਇਸ ਟਾਈਮ 'ਤੇ ਸਾਡੇ ਕਈ ਡਿਫਰੈਂਟ ਸਪੋਂਸਰਸ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਵਾਰੀ ਵਾਰੀ ਗੱਲਬਾਤ ਕਰਦੇ ਹਾਂ। ਪਹਿਲਾਂ ਤੁਹਾਨੂੰ ਬੁਲਾਉਂਦੇ ਹਾਂ, ਸਾਡੇ ਨਾਲ ਇਸ ਟਾਈਮ 'ਤੇ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਬਰੈਂਪਟਨ। ਕੁਈਨਜ਼ਵੁੱਡ ਕਾਲਜ ਬਰੈਂਪਟਨ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ, ਖਾਸ ਸਾਡੀਆਂ ਭੈਣਾਂ ਨੂੰ ਪੜ੍ਹਾ ਕੇ well paying, recession proof, tariff proof industry de vich well paying office jobs de vich badhiya pay te badhiya benefit wale kamma karobar de vich eh hun kamyab kar chuke ne। Queenswood College Brampton da phone number note karo, in the academic counselors naal salah karo, psw da course karna, koi medical office vich kam karna, english ja computer skills pehla improve karne aa। 905-872-0088, 905-872-0088। ਨੀਰੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ
1: ਸ਼੍ਰੀ ਅਕਾਲ ਜੀ ਸਿਮਰਾਜ, ਤੁਹਾਨੂੰ ਵੀ ਔਰ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਤੁਸੀਂ ਇੱਕ ਵਾਰੀ ਕੈਂਪਸ ਦਾ ਐਡਰੈਸ ਵੀ ਦੱਸ ਦਿਓ ਜੀ, ਨੰਬਰ ਵੀ ਰਿਪੀਟ ਕਰ ਦਿਓ ਜੀ, ਅਤੇ ਦੱਸੋ ਜੀ ਕਿ ਕਿਹੜੇ ਕਿਹੜੇ ਕੋਰਸਿਸ ਜਲਦ ਸ਼ੁਰੂ ਹੋਣ ਲੱਗੇ ਨੇ
1: ਜੀ। ਜੀ ਕੈਂਪਸ ਦਾ ਫੋਨ ਨੰਬਰ ਹੈ 905-872-0088 ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ ਯੂਨਿਟ 3 ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ ਅਸੀਂ ਰੇਲਵੇ ਕਰੋਸਿੰਗ ਦੇ ਬਿਲਕੁਲ ਨਾਲ ਰਹਿ ਗਏ ਜੀ ਵਿਲੀਅਮਸ ਨੂੰ ਫੇਸਿੰਗ
0: ਹਾਂਜੀ ਬਹੁਤ ਲੋਕ ਨੇ ਜੋ ਕਿ ਕਿਸੇ ਫੈਕਟਰੀ ਵਿੱਚ ਕਿਸੇ ਜਨਰਲ ਲੇਬਰ ਦੇ ਵਿੱਚ ਕਿਸੇ ਵੇਅਰ ਹਾਊਸ 'ਚ ਕੰਮ ਕਰ ਰਹੇ ਨੇ ਪਰ ਉਹ ਕਹਿੰਦੇ ਨੇ ਕਿ ਯਾਰ ਆਪਾਂ ਹੁਣ ਇੰਨੀ ਦੂਰ ਆਏ ਹਾਂ ਬਸ ਇੱਥੇ ਧੱਕੇ ਖਾਣ ਤਾਂ ਨਹੀਂ ਆਏ ਹਾਂ ਅਸੀਂ ਹੁਣ ਕੰਮ ਕਰਨਾ ਚਾਹੁੰਦੇ ਹਾਂ ਕਿਸੇ ਵਧੀਆ ਆਫਿਸ ਇਨਵਾਇਰਮੈਂਟ ਦੇ ਵਿੱਚ ਡੈਸਕ ਜਾਬ ਹੋਵੇ ਵਧੀਆ ਪੇ ਹੋਵੇ ਸੌਖਾ ਕੰਮ ਹੋਵੇ ਤੁਸੀਂ ਕਿਹੜੇ ਕਿਹੜੇ ਕਿਸਮ ਦੇ ਆਫਿਸ ਜੋਬਸ ਡੈਸਕ ਜੋਬਸ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਹੋ
1: ਜੀ ਸਿਮਰਾਜ ਤੁਸੀਂ ਬਿਲਕੁਲ ਸਹੀ ਕਿਹਾ ਕਿ ਕਾਫੀ ਸਾਰੇ ਪੜ੍ਹੇ ਲਿਖੇ ਲੋਕ ਇੱਥੇ ਆਉਂਦੇ ਆ ਲੇਕਿਨ ਆਉਂਦੇ ਹੀ ਜਿਹੜੀ ਜੋਬ ਮਿਲਦੀ ਹੈ ਕਰ ਲੈਂਦੇ ਆ ਸੋ ਬਹੁਤ ਲੰਬੇ ਸਮੇਂ ਤੱਕ ਉਹ ਲੇਬਰ ਕੰਮ ਨਹੀਂ ਕਰ ਪਾਉਂਦੇ ਜਾਂ ਉਹਨਾਂ ਨੂੰ ਲੱਗਦਾ ਕਿ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਇੰਨੀ ਦੂਰ ਆ ਕੇ ਵੀ ਅਸੀਂ ਇਹ ਜੋਬ ਕਿਉਂ ਕਰੀਏ ਲੇਕਿਨ ਜੋਬ ਛੱਡ ਕੇ ਵੀ ਪੜ੍ਹਾਈ ਨਹੀਂ ਕਰ ਸਕਦੇ ਕਿਉਂਕਿ ਸਭ ਨੇ ਆਪਣੇ ਫਾਈਨੈਂਸਿਸ ਮੈਨੇਜ ਕਰਨੇ ਹੁੰਦੇ ਆ ਸੋ ਉਹਨਾਂ ਵਾਸਤੇ ਅਸੀਂ ਕੋਰਸਿਸ ਆਫਰ ਕਰਦੇ ਹਾਂ ਪਾਰਟ ਟਾਈਮ ਵੀ ਹੈਗੇ ਨੇ ਆਨਲਾਈਨ ਵੀ ਹੈਗੇ ਨੇ ਜਿਹਦੇ ਵਿੱਚ ਮੇਨਲੀ ਹਾਈ ਡਿਮਾਂਡ ਰਹਿੰਦਾ ਮੈਡੀਕਲ ਆਫਿਸ ਅਸਿਸਟੈਂਟ ਦਾ ਡਿਪਲੋਮਾ ਜਾਂ ਫਿਰ ਆਫਿਸ ਐਡਮਿਨਿਸਟ੍ਰੇਸ਼ਨ ਦਾ ਡਿਪਲੋਮਾ ਪ੍ਰੋਗਰਾਮ ਔਰ ਆਫਿਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਡਿਪਲੋਮਾ ਹੈ ਇਹ ਆਨਲਾਈਨ ਕਲਾਸਿਸ ਵੀ ਅਵੇਲੇਬਲ ਨੇ ਹਾਈਬ੍ਰਿਡ ਵੀ ਨੇ ਇਨ ਪਰਸਨ ਵੀ ਅਸੀਂ ਆਫਰ ਕਰਦੇ ਹਾਂ ਸੋ ਜਿਸ ਤਰ੍ਹਾਂ ਵੀ ਕੋਈ ਪੜ੍ਹਨਾ ਚਾਹੁੰਦਾ ਸਾਡੇ ਕੋਲ ਹਰ ਇੱਕ ਤਰ੍ਹਾਂ ਦੇ ਇਹ ਕਲਾਸਿਸ ਅਵੇਲੇਬਲ ਨੇ ਔਰ ਇਹ 22 ਵੀਕਸ ਦਾ ਪ੍ਰੋਗਰਾਮ ਹੈ ਜੋ ਕਿ ਬਿਲਕੁਲ ਸਕ੍ਰੈਚ ਤੋਂ ਸ਼ੁਰੂ ਹੁੰਦਾ ਅਗਰ ਕਿਸੇ ਨੇ ਓਨਲੀ ਗ੍ਰੇਡ 12 ਕੀਤੀ ਹੈ ਤਾਂ ਵੀ ਕੋਈ ਆਫਿਸ ਜੋਬ ਕਰਨਾ ਚਾਹੁੰਦੇ ਆ ਤਾਂ ਇਹ ਡਿਪਲੋਮਾ ਕਰਕੇ ਕਰ ਸਕਦੇ ਆ ਜਾਂ ਬੈਕ ਹੋਮ ਤੋਂ ਪੜ੍ਹਾਈ ਕੀਤੇ ਬਹੁਤ ਸਾਲ ਹੋ ਗਏ ਆ ਬੈਚਲਰਸ ਕਰੀ ਸੀ ਔਰ ਕਾਫੀ ਸਾਲ ਹੋ ਗਏ ਔਰ ਇੱਥੇ ਆ ਕੇ ਲੇਬਰ ਮਾਰਕੀਟ 'ਚ ਕੰਮ ਕਰ ਰਹੇ ਹੈ ਤਾਂ ਉਹ ਲੋਕ ਵੀ ਇਹ ਕੋਰਸ ਕਰਕੇ ਇੱਕ ਅੱਛੀ ਵਾਈਟ ਕਾਲਰ ਐਂਟਰੀ ਲੈਵਲ ਪੋਜੀਸ਼ਨ ਤੋਂ ਸ਼ੁਰੂ ਕਰ ਸਕਦੇ ਆ ਔਰ ਬਹੁਤ ਸਾਰੇ ਲੋਕ ਜਿਹੜੇ ਕਿ ਲੇਬਰ ਮਾਰਕੀਟ ਦੇ ਵਿੱਚ ਵੇਅਰ ਹਾਊਸਿਸ ਦੇ ਵਿੱਚ ਕੰਮ ਕਰ ਰਹੇ ਆ ਕਾਫੀ ਸਾਲ ਹੋ ਗਏ ਔਰ ਉਹਨਾਂ ਦੀ ਸੀਨੀਅਰਟੀ ਬਣ ਗਈ ਹੈ ਔਰ ਛੱਡਣਾ ਨਹੀਂ ਚਾਹੁੰਦੇ ਕੰਪਨੀ ਨੂੰ ਕਿਉਂਕਿ ਬੈਨੀਫਿਟਸ ਬਹੁਤ ਨੇ ਔਰ ਸੈਲਰੀ ਕਾਫੀ ਹਾਈ ਹੈ ਤਾਂ ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਵੀ ਅੱਗੇ ਜਾ ਸਕਦੇ ਆ ਡਿਪਲੋਮਾ ਕਰਕੇ ਇਹਦੇ ਵਿੱਚ ਅਸੀਂ ਕੰਪਿਊਟਰ ਕੋਰਸਿਸ ਇੰਗਲਿਸ਼ ਫੰਡਾਮੈਂਟਲਸ ਬਿਜ਼ਨਸ ਕਮਿਊਨੀਕੇਸ਼ਨ ਡਾਟਾ ਐਂਟਰੀ ਬੁੱਕ ਕੀਪਿੰਗ ਔਰ ਕੁਇਕ ਬੁੱਕ ਸੋਫਟਵੇਅਰ ਕਸਟਮਰ ਸਰਵਿਸ ਵਰਕ ਪਲੇਸ ਵੈਲਿਊਜ ਐਂਡ ਐਥਿਕ ਇਸ ਤਰ੍ਹਾਂ ਦੇ ਮੋਡਿਊਲ ਕਵਰ ਕਰ ਰਹੇ ਹਾਂ ਜੋ ਕਿ ਇੱਕ ਆਫਿਸ ਜੋਬ ਦੇ ਲਈ ਬਹੁਤ ਜ਼ਰੂਰੀ ਹੁੰਦੇ ਨੇ ਔਰ ਇਹ ਕੋਰਸ ਦੇ ਲਈ ਪ੍ਰੀ ਰੈਕੁਇਜ਼ਿਟ ਇਹੀ ਹੈ ਕਿ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਏ ਨਹੀਂ ਤਾਂ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਕਿਸੇ ਵੀ ਡਿਪਲੋਮਾ ਕੋਰਸ ਨੂੰ ਕਰਨ ਦੇ ਲਈ ਐਜ਼ ਅ ਮੈਚਿਓਰ ਸਟੂਡੈਂਟ ਇਸ ਤੋਂ ਇਲਾਵਾ ਮੈਡੀਕਲ ਆਫਿਸ ਅਸਿਸਟੈਂਟ ਦਾ ਡਿਪਲੋਮਾ ਸ਼ੁਰੂ ਹੋ ਰਿਹਾ ਉਹਨਾਂ ਵਾਸਤੇ ਜੋ ਲੋਕ ਕਿ ਮੈਡੀਕਲ ਆਫਿਸਿਸ ਦੇ ਵਿੱਚ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ ਆ ਐਂਟਰੀ ਲੈਵਲ ਪੋਜੀਸ਼ਨ ਦੇ ਵਿੱਚ ਆਉਣਾ ਚਾਹੁੰਦੇ ਆ ਔਰ ਹੈਲਥ ਕੇਅਰ ਦੇ ਵਿੱਚ ਵੀ ਕਾਫੀ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਜੀ
0: Queenswood College, Brampton, the phone number hai 905-872-0088, 905-872-0088. Neeruji, ye dasso ke jada healthcare da bahut bada field hai. ਉਹਦੇ ਵਿੱਚ ਹਮੇਸ਼ਾ ਹੀ ਡਿਮਾਂਡ ਰਹਿੰਦੀ ਹੈ ਹੋਰ ਕੰਮ ਕਰਨ ਵਾਲਿਆਂ ਦੀ ਇਹ ਡਿਮਾਂਡ ਕਦੇ ਪੂਰੀ ਹੋਈ ਨਹੀਂ ਨਾ ਪੂਰੀ ਹੋਣੀ ਹੈ ਸੋ ਤਾਂ ਹੀ ਤਾਂ ਇੱਥੇ ਇੰਨੀ ਵਧੀਆ ਪੇ ਅਤੇ ਬੈਨੀਫਿਟ ਮਿਲਦੇ ਨੇ ਤੁਸੀਂ ਦੱਸੋ ਕਿ ਹੈਲਥ ਕੇਅਰ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਕੋਰਸਿਸ ਆਫਰ ਕਰ ਰਹੇ ਹੋ
1: ਹੈਲਥ ਕੇਅਰ ਦੇ ਵਿੱਚ ਸਿਮਰਾਜ ਅਸੀਂ ਆਫਰ ਕਰ ਰਹੇ ਹਾਂ ਫਾਰਮੇਸੀ ਅਸਿਸਟੈਂਟ ਦਾ ਸ਼ਾਰਟ ਕੋਰਸ ਹੈ ਪਰਸਨਲ ਸਪੋਰਟ ਵਰਕਰ ਦਾ 6 ਮੰਥਸ ਦਾ ਵੋਕੇਸ਼ਨਲ ਪ੍ਰੋਗਰਾਮ ਹੈ ਐਂਡ ਫੂਡ ਸਰਵਿਸ ਵਰਕਰ ਜੋ ਕਿ ਡਾਈਟਰੀਏਟ ਪ੍ਰੋਗਰਾਮ ਵੀ ਕਹਿੰਦੇ ਹਾਂ ਜੋ ਉਹਨਾਂ ਵਾਸਤੇ ਜੋ ਲੋਕ ਹੋਸਪਿਟਲਸ ਜਾਂ ਹੈਲਥ ਕੇਅਰ ਦੀਆਂ ਕਿਚਨਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਤਾਂ ਇਹ ਪ੍ਰੋਗਰਾਮ ਕਰ ਸਕਦੇ ਹੈ ਅਗਰ ਗੱਲ ਕਰੀਏ ਫੂਡ ਸਰਵਿਸ ਵਰਕਰ ਪ੍ਰੋਗਰਾਮ ਦੀ ਇਹ 16 ਵੀਕਸ ਦਾ ਪ੍ਰੋਗਰਾਮ ਹੈ ਔਰ ਜਿਹਦੇ ਵਿੱਚ ਕਿ 10 ਵੀਕਸ ਦੀ ਥਿਓਰੀ ਹੈ ਔਰ 6 ਵੀਕਸ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਨਰਸਿੰਗ ਹੋਮ ਦੇ ਵਿੱਚ ਜੋ ਕਿ ਕਾਲਜ ਅਰੇਂਜ ਕਰਦਾ ਹੈ ਐਂਡ ਦੂਸਰਾ ਪ੍ਰੋਗਰਾਮ ਹੈ ਪਰਸਨਲ ਸਪੋਰਟ ਵਰਕਰ ਦਾ ਉਹਨਾਂ ਵਾਸਤੇ ਜੋ ਲੋਕ ਹੈਲਥ ਕੇਅਰ ਦੇ ਵਿੱਚ ਆਉਣਾ ਚਾਹੁੰਦੇ ਆ ਬੈਕਗਰਾਊਂਡ ਹੈਲਥ ਕੇਅਰ ਦੀ ਨਹੀਂ ਹੈ ਸੋ ਇਹ ਫਸਟ ਸਟੈਪ ਹੈ ਹੈਲਥ ਕੇਅਰ ਦੇ ਵਿੱਚ ਐਂਟਰ ਕਰਨ ਦੇ ਲਈ ਇਹ ਪ੍ਰੋਗਰਾਮ ਵੀ ਬਿਲਕੁਲ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ ਔਰ ਇਹ 6 ਮੰਥਸ ਦਾ ਪ੍ਰੋਗਰਾਮ ਹੈ 26 ਵੀਕਸ ਦਾ ਸੋ ਇਹ ਦੋਨੋਂ ਹੀ ਪ੍ਰੋਗਰਾਮ ਦੇ ਲਈ ਜਿਹੜੇ ਲੋਕ ਇੱਥੇ ਵਿਜ਼ਿਟਰ ਵਰਕ ਪਰਮਿਟ ਜਾਂ ਰਿਫਿਊਜ਼ੀ ਸਟੇਟਸ ਤੇ ਰਹਿ ਰਹੇ ਆ ਕੋਈ ਪੜ੍ਹਾਈ ਕਰਨਾ ਚਾਹੁੰਦੇ ਆ ਆਪਣੀ ਸਟੇਟਸ ਚੇਂਜ ਕਰੇ ਬਗੈਰ ਤਾਂ ਉਹ ਲੋਕ ਵੀ ਸਾਡੇ ਦੋਨੋਂ ਕੋਰਸਿਸ ਜੁਆਇਨ ਕਰ ਸਕਦੇ ਆ ਔਰ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਆ ਫੂਡ ਸਰਵਿਸ ਵਰਕਰ ਪ੍ਰੋਗਰਾਮ ਦੇ ਵੀ ਔਰ ਪਰਸਨਲ ਸਪੋਰਟ ਵਰਕਰ ਦੇ ਵੀ ਪ੍ਰੋਗਰਾਮ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਆ ਇਸ ਇਹਨਾਂ ਦੋਨੋਂ ਪ੍ਰੋਗਰਾਮਸ ਦੇ ਵੀ
0: Number once again, Queenswood College, Brampton, phone number 905-872-0088, 905-872-0088. Then Neeru ji, jada ek personal support worker, PSW, jada program hai. Eh de vich ki tuhada college clinical placement provide karda hai, ek sun le ja nahi?
1: ਜੀ ਬਿਲਕੁਲ ਕਰਦੇ ਹਾਂ ਸਿਮਰਾਜ, ਕਿਉਂਕਿ ਇਹਦੇ 310 ਆਵਰਸ ਦੀ ਪਲੇਸਮੈਂਟ ਹੁੰਦੀ ਹੈ ਜੋ ਕਿ ਲੌਂਗ ਟਰਮ ਕੇਅਰ ਦੇ ਵਿੱਚ ਅਸੀਂ ਅਰੇਂਜ ਕਰਕੇ ਦਿੰਦੇ ਹਾਂ ਆਪਣੇ ਸਟੂਡੈਂਟਸ ਨੂੰ ਇਮੀਡੀਏਟਲੀ, ਕਿ ਜਦੋਂ ਉਹਨਾਂ ਦੀ ਥਿਉਰੀ ਪਾਰਟ ਖਤਮ ਹੁੰਦਾ ਹੈ ਇੱਕਦਮ ਉਸ ਤੋਂ ਬਾਅਦ ਸਾਡੀ ਪਲੇਸਮੈਂਟ ਰੈਡੀ ਹੁੰਦੀ ਹੈ। ਸਟੂਡੈਂਟਸ ਨੂੰ ਕਦੀ ਵੀ ਵੇਟ ਨਹੀਂ ਕਰਨਾ ਪਿਆ, ਜਿਹਦੇ ਨਾਲ ਕਿ ਉਹਨਾਂ ਦਾ ਟਾਈਮ ਸੇਵ ਹੁੰਦਾ ਹੈ ਔਰ ਔਨ ਟਾਈਮ ਉਹ ਆਪਣਾ ਕੋਰਸ ਖਤਮ ਕਰ ਲੈਂਦੇ ਆ। ਖਾਸ ਕਰ ਉਹ ਵਾਲੇ ਸਟੂਡੈਂਟ ਜਿਨ੍ਹਾਂ ਦਾ ਸਟੇਟਸ PR ਜਾਂ ਸਿਟੀਜ਼ਨ ਨਹੀਂ ਹੈ, ਮੀਨਸ ਕਿ ਜਿਹੜੇ ਵਿਜ਼ਿਟਰ ਤੇ ਆ ਕੇ ਵੀ ਇਹ ਕੋਰਸ ਸਾਡੇ ਕੋਲ ਸਟੂਡੈਂਟ ਕਰ ਰਹੇ ਆ, ਵਰਕ ਪਰਮਿਟ ਤੇ ਵੀ ਕਰ ਰਹੇ ਆ, ਜਿਹੜੇ ਰਿਫਿਊਜੀ ਸਟੇਟਸ ਤੇ ਹੈ ਜਾਂ ਸੁਪਰ ਵੀਜ਼ਾ ਤੇ ਹੈ ਉਹ ਲੋਕ ਵੀ ਇਹ ਕੋਰਸ ਕਰ ਰਹੇ ਆ, ਤਾਂ ਉਹਨਾਂ ਦਾ ਔਨ ਟਾਈਮ ਕੋਰਸ ਹੋਣਾ, ਕੰਪਲੀਟ ਹੋਣਾ ਬਹੁਤ ਮੈਂਡੇਟਰੀ ਹੁੰਦਾ ਹੈ। ਸੋ ਅਸੀਂ ਅਰੇਂਜ ਕਰਦੇ ਹਾਂ ਆਪਣੇ ਸਟੂਡੈਂਟਸ ਲਈ ਪਲੇਸਮੈਂਟ ਤਾਂ ਕਿ ਇਮੀਡੀਏਟਲੀ ਉਹ ਆਪਣਾ ਪਲੇਸਮੈਂਟ ਸ਼ੁਰੂ ਕਰ ਸਕਣ। ਜੀ
0: ਤੁਸੀਂ ਨੰਬਰ ਨੋਟ ਕਰ ਲਓ, ਕੁਈਨਜ਼ਵੁੱਡ ਕਾਲਜ ਬ੍ਰੈਂਪਟਨ, ਫੋਨ ਨੰਬਰ ਹੈ 9058720088, 9058720088। ਤੇ ਨੀਰੂ ਜੀ ਐਂਡ ਦੇ ਵਿੱਚ ਸ਼ੋਰਟ ਦੇ ਵਿੱਚ ਇਹ ਵੀ ਦੱਸ ਦਿਓ ਕਿ ਜਿਹੜੇ ਵੀ ਲੋਕ ਸੋਚ ਰਹੇ ਨੇ ਕਿ ਅਸੀਂ ਚਾਈਲਡ ਕੇਅਰ ਦੇ ਇੰਡਸਟਰੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਾਂ, ਕੀ ਉਹ ਸਿਰਫ ਇੱਕ ਫਿਜ਼ੀਕਲ ਲੋਕੇਸ਼ਨ ਵਿੱਚ ਜਾ ਕੇ ਕੰਮ ਕਰ ਸਕਦੇ ਆ ਜਾਂ ਕੀ ਉਹ ਆਪਦੇ ਘਰ ਦੇ ਵਿੱਚ ਵੀ ਚਾਈਲਡ ਕੇਅਰ ਦਾ ਪ੍ਰਬੰਧ ਕਰ ਸਕਦੇ ਆ, ਇਹ ਦੱਸੋ ਜੀ।
1: ਸਿਮਰਾਜ ਜੇ ਘਰੋਂ ਕਰਨਾ ਚਾਹੁੰਦੇ ਆ ਤਾਂ ਘਰੋਂ ਵੀ ਕੰਮ ਕਰ ਸਕਦੇ ਆ ਚਾਈਲਡ ਕੇਅਰ ਦਾ ਕੋਰਸ ਕਰਕੇ, ਔਰ ਅਗਰ ਬਾਹਰ ਜਾ ਕੇ ਕਰਨਾ ਚਾਹੁੰਦੇ ਆ ਤਾਂ ਬਾਹਰ ਵੀ ਕਰ ਸਕਦੇ ਆ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਕਈ ਲੇਡੀਜ਼ ਘਰੋਂ ਬਾਹਰ ਨਹੀਂ ਜਾ ਸਕਦੀਆਂ, ਉਹਨਾਂ ਦੇ ਆਪਣੇ ਛੋਟੇ ਬੱਚੇ ਹੁੰਦੇ ਆ ਜਾਂ ਫਿਰ ਉਹਨਾਂ ਨੂੰ ਹੁੰਦਾ ਕਿ ਡਿਊ ਟੂ ਐਨੀ ਅਦਰ ਰੀਜ਼ਨ ਕਿ ਘਰੋਂ ਕੰਮ ਕਰ ਲਈਏ, ਕੁਛ ਫਾਈਨੈਂਸ਼ੀਅਲ ਸਪੋਰਟ ਕਰੀਏ ਫੈਮਿਲੀ ਨੂੰ ਜਾਂ ਆਪਣੇ ਆਪ ਨੂੰ ਬਿਜ਼ੀ ਰੱਖਣ ਵਾਸਤੇ ਵੀ ਉਹ ਕੰਮ ਕਰਨਾ ਚਾਹੁੰਦੀਆਂ, ਤਾਂ ਇਹ ਸਾਡੇ ਕੋਲ ਪ੍ਰੋਗਰਾਮ ਹੈਗਾ ਨੈਨੀ ਜਾਂ ਫਿਰ ਉਹਨੂੰ ਕਹਿ ਸਕਦੇ ਆ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਹੈ, ਜਿਹਨੂੰ ਕਰਕੇ ਕਿ ਸਟੂਡੈਂਟ ਜਿਹੜੇ ਆ ਗ੍ਰੈਜੂਏਟ ਹੋਣ ਤੋਂ ਬਾਅਦ ਆਪਣੇ ਘਰੋਂ ਹੀ ਚਾਈਲਡ ਕੇਅਰ ਦਾ ਰਨ ਕਰ ਸਕਦੇ ਆ, ਹੋਮ ਡੇ ਕੇਅਰ ਰਨ ਕਰ ਸਕਦੇ ਆ ਜਾਂ ਬਾਹਰ ਜਾ ਕੇ ਵੀ ਕੰਮ ਕਰ ਸਕਦੇ ਆ। ਇਹ ਪ੍ਰੋਗਰਾਮ ਵੀ 6 ਮੰਥਸ ਦਾ ਪ੍ਰੋਗਰਾਮ ਹੈ ਸਾਡਾ, ਔਰ ਇਹਦੀਆਂ ਕਲਾਸਿਸ ਇਨ ਪਰਸਨ ਹੁੰਦੀਆਂ ਵੀਕਐਂਡ ਤੇ, ਔਰ ਜਿਨ੍ਹਾਂ ਨੇ ਆਨਲਾਈਨ ਫੁੱਲੀ ਲੈਣਾ ਉਹਨਾਂ ਵਾਸਤੇ ਫੁੱਲੀ ਆਨਲਾਈਨ ਵੀ ਇਹ ਪ੍ਰੋਗਰਾਮ ਅਵੇਲੇਬਲ ਹੈਗਾ। ਔਰ ਇਸ ਪ੍ਰੋਗਰਾਮ ਨੂੰ ਜਿਹੜੇ ਵਿਜ਼ਿਟਰ ਵਰਕ ਪਰਮਿਟ ਜਾਂ ਰਿਫਿਊਜੀ ਸਟੇਟਸ ਤੇ ਹੈਗੇ ਉਹ ਵੀ ਜੁਆਇਨ ਕਰ ਸਕਦੇ ਆ। ਐਂਡ ਇਸ ਤੋਂ ਇਲਾਵਾ ਸਾਡੇ ਹੋਰ ਵੀ ਕੋਰਸਿਸ ਸ਼ੁਰੂ ਹੋਣ ਜਾ ਰਹੇ ਆ, ਜਿਹਦੇ ਸ਼ਾਰਟ ਕੋਰਸਿਸ ਦੇ ਵਿੱਚ ਫਾਰਮੇਸੀ ਅਸਿਸਟੈਂਟ ਫੁੱਲੀ ਆਨਲਾਈਨ ਪ੍ਰੋਗਰਾਮ ਹੈ ਵੀਕਐਂਡ ਤੇ, ਫ੍ਰੈਂਚ ਕਲਾਸਿਸ ਨੇ, ਇੰਗਲਿਸ਼ ਸਪੀਕਿੰਗ ਦੇ ਕੋਰਸਿਸ ਨੇ ਹਰ ਇੱਕ ਏਜ ਦੇ ਲੋਕਾਂ ਵਾਸਤੇ, ਹਰ ਇੱਕ ਲੈਵਲ ਦੇ ਕਮ ਬੇਸਿਕ ਟੂ ਐਡਵਾਂਸ ਕੰਪਿਊਟਰਸ, ਡਾਟਾ ਐਂਟਰੀ, ਅਕਾਊਂਟਿੰਗ ਦੇ ਕੋਰਸਿਸ ਵੀ ਸ਼ੁਰੂ ਹੋ ਰਹੇ ਨੇ। ਸੋ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਆ queenswoodcollege.com, ਜਾਂ ਫਿਰ ਫੋਨ ਕਰਕੇ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਆ। ਕਾਲਜ 7 ਡੇਜ਼ ਓਪਨ ਹੁੰਦਾ ਹੈ। ਫੋਨ ਨੰਬਰ ਹੈ 905-805-0088, ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ, ਯੂਨਿਟ 3, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ, ਅਸੀਂ ਰੇਲਵੇ ਕਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ, ਵਿਲੀਅਮਸ ਨੂੰ ਫੇਸਿੰਗ। ਬਹੁਤ ਬਹੁਤ ਸ਼ੁਕਰੀਆ ਸਿਮਰਾਜ ਸਮਾਂ ਦੇਣ ਦੇ ਲਈ ਜੀ।
0: ਧੰਨਵਾਦ ਜੀ। ਤੁਸੀਂ ਹੁਣ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਨਾਲ ਗੱਲਬਾਤ ਕਰ ਸਕਦੇ ਹੋ, ਫੋਨ ਨੰਬਰ ਹੈ 9058720088, 9058720088। ਦੋਸਤੋ, ਦੁਨੀਆ ਭਰ ਹੁਣ ਮਿਲੀਅਨਸ ਆਫ ਲੋਕ ਤੇ ਮਿਲੀਅਨਸ ਆਫ ਫੈਨਸ ਹੈਰਾਨ ਹੋ ਚੁੱਕੇ ਨੇ ਕਿ ਅੱਜ ਸਪੇਨ ਨੇ 2-0 ਦੇ ਫਰਕ ਦੇ ਨਾਲ ਇਸ ਵਰਲਡ ਕੱਪ ਨੂੰ ਜਿੱਤਣ ਦੇ ਫੈਨ ਫੇਵਰੇਟ ਤੇ ਬੈਟਿੰਗ ਆਡ ਫੇਵਰੇਟ ਫਰਾਂਸ ਨੂੰ ਕਾਫੀ ਬੁਰੀ ਤਰ੍ਹਾਂ ਹਰਾ ਦਿੱਤਾ ਹੈ, ਖਾਸ ਕਿਉਂਕਿ ਡਿਕਟੇਟਰ ਅੰਬਾਪੇ, ਡੈਂਬੇਲੇ ਤੇ ਓਲੀਜ਼ੇ ਕਾਫੀ ਕਮਾਲ ਦੇ ਨਾਲ ਅੱਜ ਤੱਕ ਤਾਂ ਕਮਾਲ ਦੇ ਨਾਲ ਖੇਡਦੇ ਆ ਰਹੇ ਨੇ, ਤੇ ਡਿਕਟੇਟਰ ਅੰਬਾਪੇ ਤਾਂ ਲੀਡ ਵੀ ਕਰ ਰਿਹਾ ਸੀ, ਟਾਈ ਸੀ ਵਿਥ ਮੈਸੀ ਫੋਰ 8 ਗੋਲਸ ਇਨ ਦਿਸ ਟੂਰਨਾਮੈਂਟ। ਸੋ ਹੁਣ ਦੋਸਤੋ, ਕੱਲ੍ਹ ਨੂੰ ਜਦੋਂ ਅਰਜਨਟੀਨਾ ਇੰਗਲੈਂਡ ਨੂੰ ਹਰਾਊਗੀ, ਉਸ ਤੋਂ ਬਾਅਦ ਇੰਗਲੈਂਡ ਅਤੇ ਫਰਾਂਸ ਤੀਜੀ ਜਗ੍ਹਾ ਦੇ ਲਈ, 3rd place ਦੇ ਲਈ, ਇਸ ਆਉਣ ਵਾਲੇ ਸੈਟਰਡੇ ਜੁਲਾਈ 18 ਤਰੀਕ ਨੂੰ 5 ਵਜੇ ਫਰਾਂਸ ਵਰਸ ਇੰਗਲੈਂਡ, ਫਿੰਗਰ ਕ੍ਰੋਸ ਕਰ ਲਓ, ਉਹ 3rd place ਦੇ ਲਈ ਖੇਡਣਗੇ। ਫਿਰ ਜਾ ਕੇ ਇਸ ਸੰਡੇ ਨੂੰ ਫਿੰਗਰਸ ਕ੍ਰੋਸਡ ਕਿ ਅਰਜਨਟੀਨਾ ਅਤੇ ਸਪੇਨ ਖੇਡਣਗੇ ਸੰਡੇ ਜੁਲਾਈ 19 ਤਰੀਕ ਨੂੰ 3 ਵਜੇ, ਜਿਹਦੇ ਵਿੱਚ ਮੈਸੀ ਹੋਪਲੀ ਫਿਰ ਤੋਂ ਜਿੱਤੂਗਾ, ਅਤੇ ਇਹ ਤਾਂ ਇੱਕ ਐਕਸਪੈਕਟੇਸ਼ਨ ਹੀ ਹੈ। ਕੱਲ੍ਹ ਨੂੰ ਹੀ ਪਤਾ ਲੱਗੂਗਾ ਕਿ ਵਾਕਈ ਹੀ ਅਰਜਨਟੀਨਾ ਇੰਗਲੈਂਡ ਹਰਾਉਂਦਾ ਹੈ ਜਾਂ ਉੱਥੇ ਵੀ ਇੱਕ ਮੈਸਿਵ ਅਪਸੈਟ ਹੋਊਗੀ। ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਲੋਕ, ਮੇਰੇ ਆਪਦੇ ਜਾਣ ਪਛਾਣ ਦੇ ਯਾਰ ਮਿੱਤਰ ਵੀ ਅਤੇ ਕਜ਼ਨ ਵੀ ਹੁਣੇ ਵੀ ਕਹਿ ਰਹੇ ਸੀ ਕਿ ਯਾਰ ਕੱਲ੍ਹ ਨੂੰ ਦੇਖਾਂਗੇ ਜੇਕਰ VAR ਦੇ ਰਾਹੀਂ ਅਰਜਨਟੀਨਾ ਲਈ ਫਿਰ ਵੀ ਹੇਰਾ ਫੇਰੀ ਹੁੰਦੀ ਆ, ਰੈਫਰੀਜ਼ ਉਹਨਾਂ ਦੇ ਕੋਨੇ ਦੇ ਵਿੱਚ, ਫੀਫਾ ਉਹਨਾਂ ਦੇ ਕੋਨੇ ਦੇ ਵਿੱਚ ਉਹਨਾਂ ਨੂੰ ਫਿਰ ਤੋਂ ਜਿਤਾਉਂਦੀ ਆ। ਗੱਲ ਇਹ ਆ ਕਿ ਜਿੰਨਾ ਮਰਜ਼ੀ ਲੋਕ ਚੀਕਾਂ ਮਾਰਦੇ ਰਹਿਣ ਕਿ ਇਹ VAR ਦੇ ਰਾਹੀਂ ਜਿੱਤਦੇ ਆ ਰਹੇ ਆ, ਰੈਫਰੀਜ਼ ਉਹਨਾਂ ਦੇ ਨਾਲ ਹੀ ਆ, ਗੋਲ ਤਾਂ ਗੋਲ ਹੀ ਹੁੰਦਾ ਭਰਾਵੋ, ਗੋਲ ਤਾਂ ਤੁਸੀਂ ਜੇ 10-15 ਮਿੰਟ ਦੇ ਵਿੱਚ ਅਲਾਓ ਕਰੋਗੇ ਇੱਕ ਟੀਮ ਦੇ ਵੱਲੋਂ, ਫਿਰ ਤਾਂ ਤੁਹਾਡੀ ਹੀ ਗਲਤੀ ਹੈ, ਸਿੰਪਲ ਐਜ਼ ਦੈਟ। ਅਤੇ ਉਹ ਜਿਹੜੇ ਲੋਕ ਜੋ ਕਿ ਬਾਰ ਬਾਰ ਕਹੀ ਜਾਂਦੇ ਆ ਬਿਨਾਂ ਕੋਈ ਸਬੂਤ ਤੋਂ ਕਿ ਇਟਸ ਰਿਗਡ ਇਟਸ rigged. They just want Messi to win. ਇਹ ਸਾਰਾ ਕੁਝ ਫਿਕਸਡ ਹੈ। ਫਿਰ ਭਰਾਵੋ ਆਪਦੀ ਲਾਈਫ ਸੇਵਿੰਗ ਹੁਣੇ ਬੈਟ ਲਾ ਲਓ। ਫਿਰ ਆਪਦੀ ਪੂਰੀ ਜ਼ਿੰਦਗੀ ਦੀ ਜਿਹੜੀ ਕਮਾਈ ਆ ਹੁਣ ਤੱਕ ਇਕੱਠੀ ਕੀਤੀ ਆ ਉਹ ਵੀ ਛੱਡੋ। $1,000 ਸ਼ਰਤ ਲਾ ਲਓ। ਫਿਰ ਗੋਆ ਬੈਟ 365, ਗੋਆ ਐਨੀ ਐਪ 'ਤੇ ਜਾ ਕੇ ਤੁਸੀਂ $1,000 ਵੀ ਲਾ ਲਓ ਕਿ ਅਰਜਨਟੀਨਾ ਜਿੱਤੂਗਾ। ਉੱਥੇ ਲੋਕਾਂ ਦੀ ਬੋਲਤੀ ਬੰਦ ਹੋ ਜਾਣੀ ਆ। ਸੋ ਹੋਪਫੁਲੀ ਅਰਜਨਟੀਨਾ ਡਜ਼ ਵਿਨ ਟਮੋਰੋ, ਅਤੇ ਹੋਪਫੁਲੀ ਉਹ ਜਾ ਕੇ ਸੰਡੇ ਨੂੰ ਹੀ ਫਿਰ ਪੂਰਾ ਫੀਫਾ ਵਰਲਡ ਕੱਪ ਹੀ ਜਿੱਤਣਗੇ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ। ਇਸ ਟਾਈਮ 'ਤੇ ਅਸੀਂ ਜੁੜ ਚੁੱਕੇ ਹਾਂ ਸਾਡੇ ਅਗਲੇ ਸਪਾਂਸਰ ਦੇ ਨਾਲ। ਸਾਡੇ ਨਾਲ ਜੁੜ ਚੁੱਕੇ ਨੇ ਏਮਸ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ, ਜੋ ਕਿ ਪਿਛਲੇ ਤਕਰੀਬਨ 17 ਸਾਲਾਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ ਇੱਥੇ ਤੁਹਾਨੂੰ ਪ੍ਰੋਫੈਸ਼ਨਲ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ। ਤੁਹਾਡਾ ਜਿਹੜਾ ਮਰਜ਼ੀ ਇਮੀਗ੍ਰੇਸ਼ਨ ਦਾ ਸਵਾਲ ਹੋਵੇ ਬਿਲਕੁਲ ਫ੍ਰੀ ਕੰਸਲਟੇਸ਼ਨ ਕਰ ਸਕਦੇ ਹੋ ਬਾਈ ਫੋਨ ਔਰ ਇਨ ਦਰ ਆਫਿਸ। ਇਹਨਾਂ ਦਾ ਤਕਰੀਬਨ 17 ਸਾਲ ਦਾ ਤਜ਼ਰਬਾ ਹੈ। ਕਾਲ 905-673-9000.
1: ਜੀ, ਪਿਛਲੇ ਆਲਮੋਸਟ 17 ਈਅਰਸ, ਇਟਸ ਮੋਰ ਦੈਨ 17 ਈਅਰਸ ਨਾਓ, ਅਸੀਂ ਸਾਰੀਆਂ ਇਮੀਗ੍ਰੇਸ਼ਨ ਸਰਵਿਸਿਜ਼ ਦਿੰਦੇ ਹੈਗੇ ਹਾਂ, ਚਾਹੇ ਉਹ ਟੈਂਪਰਰੀ ਕੈਟਾਗਰੀਜ਼ ਨੇ ਜਿਹਦੇ ਵਿੱਚ ਵਿਜ਼ਿਟਰ, ਵਰਕ ਪਰਮਿਟ, ਸਟੱਡੀ ਪਰਮਿਟ ਹੈਗਾ। ਮੋਸਟਲੀ ਜਿਹੜੇ ਰਿਫਿਊਜ਼ਡ ਕੇਸਿਸ ਨੇ ਉਹਨਾਂ ਨੂੰ ਸੋਲਵ ਕਰਨ ਵਿੱਚ ਅਸੀਂ ਸਪੈਸ਼ਲਾਈਜ਼ ਕਰਦੇ ਹੈਗੇ ਹਾਂ। ਇਸ ਤੋਂ ਇਲਾਵਾ ਜਿਹੜੇ ਪਰਮਾਨੈਂਟ ਇਮੀਗ੍ਰੇਸ਼ਨ ਹੈ, ਚਾਹੇ ਉਹ ਇਕਨੋਮਿਕ ਕੈਟਾਗਰੀਜ਼ ਨੇ, ਸਟੂਡੈਂਟਸ ਜਿਹੜਾ ਫੈਡਰਲ PNP ਥਰੂ PR ਲੈਂਦੇ ਹੈਗੇ ਆ, PNP ਦੇ ਵਿੱਚ ਵੀ ਸਸਕੈਚੁਨ ਇਮੀਗ੍ਰੇਸ਼ਨ ਦੀ ਮੈਂ ਰਿਕਰੂਟਰ ਹੈਗੀ ਹਾਂ। ਇਸ ਤੋਂ ਇਲਾਵਾ ਬਿਜ਼ਨਸ ਇਮੀਗ੍ਰੇਸ਼ਨ ਹੈ, ਫਾਰਮਿੰਗ ਕੈਟਾਗਰੀਜ਼ ਹੈਗੀਆਂ ਨੇ, ਰੀਜਨਲ ਪਾਇਲਟ ਪ੍ਰੋਗਰਾਮ, ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ, LMIA ਪ੍ਰੋਸੈਸ ਦੇ ਵਿੱਚ ਜਿਹਨਾਂ ਨੂੰ ਹੈਲਪ ਚਾਹੀਦੀ ਹੈਗੀ, ਐਂਡ ਮੋਸਟ ਇੰਪੋਰਟੈਂਟ ਜਿਹਨਾਂ ਦੇ ਰਿਫਿਊਜ਼ਡ ਹੁੰਦੀਆਂ ਨੇ ਫਾਈਲ, ਚਾਹੇ ਉਹ ਫੈਮਿਲੀ ਕਲਾਸ ਦੇ ਅੰਦਰ ਨੇ, ਸਪਾਊਸਲ ਸਪੋਂਸਰਸ਼ਿਪ ਹੈਗੀ ਹੈ, ਸੋ ਅਪੀਲ ਪ੍ਰੋਸੈਸ ਦੇ ਵਿੱਚ ਅਸੀਂ ਹੈਲਪ ਕਰਦੇ ਹੈਗੇ ਹਾਂ। ਰਿਮੂਵਲ ਆਰਡਰਸ ਨੇ, ਇਨਐਡਮਿਸਿਬਿਲਿਟੀ ਹੈਗੀ, ਜਿਹੜੇ ਲੋਕ ਆਲਰੇਡੀ ਕੈਨੇਡਾ ਵਿੱਚੋਂ ਨਿਕਲ ਚੁੱਕੇ ਨੇ ਉਹਨਾਂ ਲਈ ਵੀ ਆਪਸ਼ਨਸ ਅਵੇਲੇਬਲ ਨੇ, ਅਸੀਂ ਹੈਲਪ ਕਰਦੇ ਹੈਗੇ ਹਾਂ। ਐਂਡ ਜਿਹੜੇ ਆਲਰੇਡੀ ਰਿਮੂਵਲ ਆਰਡਰਸ ਦੇ ਵਿੱਚ ਜਿਹਨਾਂ ਦੀ ਸਿਚੁਏਸ਼ਨ ਫਸੀ ਹੋਈ ਹੈਗੀ ਹੈ, ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ, ਬਹੁਤ ਸਾਰੇ ਨੇ ਜਿਹਨਾਂ ਦਾ ਸਟਾਟਸ ਐਕਸਪਾਇਰ ਹੋ ਚੁੱਕਿਆ ਜਾਂ ਹੋਣ ਵਾਲਾ ਹੈਗਾ, ਬਹੁਤ ਸਾਰਿਆਂ ਨੂੰ ਰਿਮੂਵਲ ਆਰਡਰਸ ਇਸ਼ੂ ਹੋਏ ਹੈਗੇ ਹੈ, ਸੋ ਰਿਫਿਊਜੀ ਕਲੇਮ ਵਿੱਚ ਜਿਹਨਾਂ ਨੂੰ ਵੀ ਹੈਲਪ ਚਾਹੀਦੀ ਹੈਗੀ, ਪ੍ਰੀ ਰਿਮੂਵਲ ਰਿਸਕ ਅਸੈਸਮੈਂਟ, ਸੋ ਸਾਰੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕੈਟਾਗਰੀਜ਼ ਨੇ, ਕੰਪਲੀਕੇਟਡ ਸਿਚੁਏਸ਼ਨ ਨੇ, ਉਹਨਾਂ ਵਿੱਚ ਅਸੀਂ ਹੈਲਪ ਕਰਦੇ ਹੈਗੇ ਫਰੋਮ ਲਾਸਟ 17 ਈਅਰਸ। ਸੋ ਲਿਸਨਰਸ ਨੂੰ ਕੋਈ ਵੀ ਹੈਲਪ ਚਾਹੀਦੀ ਹੈ, ਚਾਹੇ ਕੋਈ ਰਿਫਿਊਜ਼ਡ ਫਾਈਲ ਹੈਗੀ, ਕੋਈ ਇਨਐਡਮਿਸਿਬਿਲਿਟੀ ਦਾ ਕੇਸ ਹੈ, ਕੋਈ ਫਾਈਲ ਰਿਜੈਕਟ ਹੋਈ ਹੈਗੀ, ਤੁਸੀਂ ਅਪੀਲ ਕਰਨੀ ਹੈਗੀ, ਚਾਹੇ ਉਹ ਟਰੈਵਲ ਡਾਕੂਮੈਂਟ ਰਿਜੈਕਟ ਹੋਇਆ ਹੈ, ਪੇਰੈਂਟ ਸਪੋਂਸਰਸ਼ਿਪ ਜਾਂ ਸਪਾਊਸਲ ਸਪੋਂਸਰਸ਼ਿਪ, ਸੋ ਐਨੀਥਿੰਗ ਐਂਡ ਐਵਰੀਥਿੰਗ ਰਿਗਾਰਡਿੰਗ ਇਮੀਗ੍ਰੇਸ਼ਨ। ਕੋਈ ਵੀ ਤੁਹਾਨੂੰ ਕੁਐਰੀ ਹੈਗੀ, ਕੋਈ ਵੀ ਤੁਹਾਡੇ ਕੁਐਸਚਨ ਹੈਗੇ, ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਨੰਬਰ ਇਜ਼ 905-673-9000।
0: Ames Immigration, Aman Bajwa, 905-673-9000. 905-673-9000. Dosto, je tusi ek professional te 17 saal di experience company de paal de vichon, jo ke tuhade immigration file de vich pehli wari hi sahi time te hi kamyabi hasil kar sakde ne, then call right away. 905-673-9000. 905-673-9000. ਤੇ ਸਭ ਤੋਂ ਖਾਸ ਗੱਲ, ਸਲਾਹ ਬਿਲਕੁਲ ਫ੍ਰੀ ਹੈ। ਸੋ ਅਮਨ ਜੀ, ਇਹ ਦੱਸੋ ਕਿ ਆਬਵੀਅਸਲੀ ਜਿਹੜਾ ਟ੍ਰੈਡੀਸ਼ਨਲ ਰੂਟ ਰਿਹਾ ਹੈ ਇੰਨੇ ਸਾਲਾਂ ਤੋਂ, ਬੰਦਾ ਇੱਥੇ ਆਉਂਦਾ ਐਜ਼ ਅ ਇੰਟਰਨੈਸ਼ਨਲ ਸਟੂਡੈਂਟ, ਫਿਰ PR ਤੱਕ ਅਪਲਾਈ ਕਰਦਾ, ਉਹਦੇ ਰਾਹ ਦੇ ਵਿੱਚ ਤਾਂ ਕਾਫੀ ਜਿਹੜਾ ਕੰਪਲੀਕੇਸ਼ਨ ਪੇਸ਼ ਹੋ ਗਈਆਂ ਨੇ, ਪਰ ਹੁਣ ਕੋਈ ਹੋਰ ਕੋਈ ਚਾਰਾ ਹੈ, ਕੋਈ ਅਲਟਰਨੇਟਿਵ, ਕੋਈ ਹੋਰ ਆਪਸ਼ਨ ਹੈ ਕਿ ਨਹੀਂ PR ਹੋਣ ਲਈ?
1: ਜੀ, ਕੰਪਲੀਕੇਸ਼ਨ ਤੇ ਅਫਕੋਰਸ ਯੂ ਨੋ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਹਰ ਦਿਨ ਨਵੀਂ ਖੜੀ ਹੁੰਦੀ ਹੈਗੀ। ਹੁਣ ਬਹੁਤ ਸਾਰੇ ਸਟੂਡੈਂਟਸ ਨੇ ਜਿਹਨਾਂ ਦੇ PG ਵਰਕ ਪਰਮਿਟ ਵੀ ਨਹੀਂ ਇਸ਼ੂ ਹੋ ਰਹੀ ਹੈਗੀ, ਕਿਉਂਕਿ ਉਹਨਾਂ ਦੇ ਕੋਰਸਿਸ ਨੂੰ ਕ੍ਰੈਡਿਟ ਨਹੀਂ ਦਿੱਤਾ ਜਾ ਰਿਹਾ ਹੈਗਾ। ਸੋ ਬਹੁਤ ਸਾਰੀਆਂ ਮੁਸ਼ਕਿਲਾਂ ਸਟੂਡੈਂਟਸ ਦੇ ਰਾਹ ਵਿੱਚ ਆ ਰਹੀਆਂ ਹੈਗੀਆਂ ਨੇ, ਖਾਸ ਕਰਕੇ ਜਿਹਨਾਂ ਨੇ ਇੰਨਾ ਟਾਈਮ ਸਪੈਂਡ ਕੀਤਾ ਹੈਗਾ, ਇੰਨੇ ਖਰਚਾ ਕੀਤਾ ਹੈਗਾ ਆਪਣੀ ਐਜੂਕੇਸ਼ਨ 'ਤੇ। ਸੋ ਸਭ ਤੋਂ ਵੱਡਾ ਇਸ਼ੂ ਸਟਾਟਸ ਦਾ ਆਇਆ ਹੋਇਆ ਹੈਗਾ, ਐਂਡ ਬਹੁਤ ਸਾਰੇ ਸਟੂਡੈਂਟ ਸਾਡੇ ਕੋਲ ਵਿਜ਼ਿਟ ਕਰਦੇ ਆ ਜਿਹਨਾਂ ਦਾ ਹੁੰਦਾ ਹੈ ਕਿ ਨੈਕਸਟ ਵੀਕ ਸਾਡਾ ਸਟੇਟਸ ਐਕਸਪਾਇਰ ਹੋ ਰਿਹਾ, ਹੁਣ ਕੀ ਆਪਸ਼ਨਸ ਨੇ। ਸੋ ਜ਼ਰੂਰ 4 to 6 months ਪਹਿਲਾਂ ਆਪਣੀ ਜਿਹੜੀ ਐਕਸਪਲੋਰ ਕਰਨੀ ਆਪਸ਼ਨਸ ਉਹਨਾਂ ਨੂੰ ਸਟਾਰਟ ਕਰੋ, ਕਿਉਂਕਿ ਕੋਈ ਵੀ ਕਿਸੇ ਵੀ ਤਰੀਕੇ ਨਾਲ ਤੁਸੀਂ ਆਪਣਾ ਸਟਾਟਸ ਕਨਵਰਟ ਕਰ ਰਹੇ ਹੈਗੇ ਹੋ, ਚਾਹੇ ਉਹ ਵਰਕ ਪਰਮਿਟ ਹੈ, ਚਾਹੇ ਉਹ ਸਟੱਡੀ ਪਰਮਿਟ ਹੈ, ਚਾਹੇ ਹੋਰ ਆਪਸ਼ਨਸ ਦੇਖ ਰਹੇ ਹੈਗੇ ਹੋ, ਤੁਹਾਨੂੰ ਟਾਈਮ ਜ਼ਰੂਰ ਚਾਹੀਦਾ ਹੈਗਾ ਉਹਨਾਂ ਚੀਜ਼ਾਂ ਨੂੰ ਕੰਪਲੀਟ ਕਰਨ ਦੇ ਲਈ, ਕਨਵਰਟ ਕਰਨ ਦੇ ਲਈ ਜਿਹੜਾ ਪ੍ਰੋਸੈਸਿੰਗ ਪੀਰੀਅਡ ਲੱਗਣਾ ਹੈਗਾ। ਸੋ ਉਹਦੇ ਲਈ ਇਟਸ ਵੈਰੀ ਵੈਰੀ ਇੰਪੋਰਟੈਂਟ ਕਿ ਅਗਰ ਤੁਹਾਡਾ ਇਸ ਸਾਲ ਦੇ ਅਖੀਰ ਵਿੱਚ ਵੀ ਸਟਾਟਸ ਐਕਸਪਾਇਰ ਹੋ ਰਿਹਾ, ਹੁਣੇ ਤੋਂ ਆਪਣੀ ਆਪਸ਼ਨਸ ਦਾ ਪਤਾ ਕਰੋ ਐਂਡ ਜਿੱਥੇ ਪੀ ਆਰ ਦੀ ਗੱਲ ਕਰਦੇ ਹੈਗੇ ਆ ਡੈਫੀਨੇਟਲੀ ਅੰਟਾਰੀਓ ਨੇ ਵੀ ਅਨਾਊਂਸ ਕਰਤਾ ਹੈਗਾ ਆਪਣਾ ਪ੍ਰੋਗਰਾਮ ਹੋਰ ਪ੍ਰੋਵਿੰਸਿਸ ਵੀ ਪ੍ਰੋਗਰਾਮਸ ਦੇ ਵਿੱਚ ਮੋਡੀਫਿਕੇਸ਼ਨ ਕਰ ਰਹੀਆਂ ਹੈਗੀਆਂ ਬਹੁਤ ਸਾਰੀਆਂ ਆਪਸ਼ਨਸ ਉਹਨਾਂ ਸਟੂਡੈਂਟਸ ਲਈ ਜ਼ਰੂਰ ਅਵੇਲੇਬਲ ਨੇ ਜਿਹਨਾਂ ਕੋਲ ਬੈਕ ਹੋਮ ਐਜੂਕੇਸ਼ਨ ਐਕਸਪੀਰੀਅੰਸ ਹੈ ਜਿਹਨਾਂ ਕੋਲ ਪ੍ਰਾਇਓਰਿਟੀ ਆਕੂਪੇਸ਼ਨ ਦੇ ਵਿੱਚ ਐਕਸਪੀਰੀਅੰਸ ਹੈ ਕਈ ਬੱਚੇ ਐਸੇ ਵੀ ਹੈਗੇ ਆ ਜਿਹੜੇ ਇੱਥੇ ਵੀ ਜੋਬ ਕਰ ਰਹੇ ਆ ਰਿਮੋਟ ਜੋਬਸ ਵੀ ਬੈਕ ਹੋਮ ਵਿੱਚ ਕਰ ਰਹੇ ਹੈਗੇ ਆ ਸੋ ਜਿਹਨਾਂ ਕੋਲ ਐਜੂਕੇਸ਼ਨ ਐਕਸਪੀਰੀਅੰਸ ਹੈ ਜ਼ਰੂਰ ਆਪਣੀਆਂ ਆਪਸ਼ਨਸ ਦਾ ਪਤਾ ਕਰੋ ਬਹੁਤ ਵਾਰੀ ਹੁੰਦਾ ਐਕਸਪ੍ਰੈਸ ਆਂਟਰੀ 'ਚ ਵੇਟ ਕਰਦੇ ਰਹਿੰਦੇ ਆ ਐਂਡ ਉਹਨੇ ਚਿਰ ਨੂੰ ਸਟਾਟਸ ਖਤਮ ਹੋਣ ਵਾਲਾ ਹੁੰਦਾ ਸੋ ਕੰਸਲਟੇਸ਼ਨ ਤੁਸੀਂ ਬੁੱਕ ਕਰ ਸਕਦੇ ਹੋ ਸਾਡੀ ਟੀਮ ਦੇ ਨਾਲ ਉਹਦੇ ਲਈ ਵੀ ਨੰਬਰ ਸੇਮ 905-673-9000
0: ਏਮਸ ਇਮੀਗ੍ਰੇਸ਼ਨ ਅਮਨ ਬਾਜਵਾ 905-673-9000 free consultation hai 905-673-9000 aman ji dasso je kir kise ne aap ja kise hor consultant de rahi man lo ke visitor visa koi temporary visa apply kita si te hun reject ho gaya for whatever reason ki ohi same visa phir to apply kar sakde tode through ja ohna layi kuch hor option hi dekhni pahugi
1: ਜੀ ਅਫਕੋਰਸ ਰੀਅਪਲਾਈ ਵਿਜ਼ਿਟਰ ਵੀਜ਼ਾ ਹੋ ਸਕਦਾ ਹੈਗਾ ਅਗਰ ਉਹਨਾਂ ਰੀਜ਼ਨਸ ਨੂੰ ਆਪਾਂ ਐਡਰੈਸ ਕਰ ਸਕਦੇ ਹੈਗੇ ਹਾਂ ਪ੍ਰੋਪਰਲੀ ਐਂਡ ਹੁਣ ਦੇ ਟਾਈਮ ਵਿੱਚ ਸਭ ਤੋਂ ਜ਼ਿਆਦਾ ਕੁਐਰੀਜ਼ ਅਫਕੋਰਸ ਵਿਜ਼ਿਟਰ ਵੀਜ਼ਾ ਦੀਆਂ ਆ ਰਹੀਆਂ ਕਿਉਂਕਿ ਵੈਦਰ ਵੀ ਇੱਦਾਂ ਦਾ ਹੈਗਾ ਬਹੁਤ ਸਾਰੇ ਐਸੀਆਂ ਫੈਮਲੀਜ਼ ਨੇ ਜਿਹਨਾਂ ਦੇ ਘਰ ਵਿੱਚ ਫੰਕਸ਼ਨਸ ਹੈਗੇ ਨੇ ਬੈਕ ਹੋਮ ਤੋਂ ਬੁਲਾਉਣਾ ਚਾਹੁੰਦੇ ਆ ਆਪਣੇ ਕਲੋਜ਼ ਰਿਲੇਟਿਵਸ ਨੂੰ ਸੋ ਵੀਜ਼ਾ ਲੱਗ ਰਹੇ ਹੈਗੇ ਆ ਡੈਫੀਨੇਟਲੀ ਸਖਤਾਈ ਹੈਗੀ ਹੈ ਪਹਿਲਾਂ ਵਾਲੀ ਸਿਚੁਏਸ਼ਨ ਨਹੀਂ ਹੈਗੀ ਪਰ ਜਿਹੜੀਆਂ ਸਟਰੋਂਗ ਐਪਲੀਕੇਸ਼ਨਸ ਨੇ ਜਿਹਨਾਂ ਦੇ ਡਾਕੂਮੈਂਟਸ ਕੰਪਲੀਟ ਨੇ ਡਿਜ਼ਰਵਿੰਗ ਐਪਲੀਕੇਸ਼ਨਸ ਨੇ ਉਹਨਾਂ ਦੇ ਵੀਜ਼ੇ ਆ ਰਹੇ ਹੈਗੇ ਸਾਡੇ ਆਫਿਸ ਵਿੱਚ ਅਸੀਂ ਰੈਗੂਲਰਲੀ ਵੀਜ਼ਾ ਜਿਹੜੇ ਹੈਗੇ ਸਾਨੂੰ ਸਕਸੈਸਫੁਲੀ ਮਿਲ ਰਹੇ ਹੈਗੇ ਆਪਣੀ ਐਪਲੀਕੇਸ਼ਨ ਤੇ ਸੋ ਬਹੁਤ ਧਿਆਨ ਨਾਲ ਸਾਰੇ ਡਾਕੂਮੈਂਟਸ ਨੂੰ ਕੰਪਲੀਟ ਕਰਕੇ ਹਰ ਜਿਹੜੀ ਡਾਕੂਮੈਂਟਰੀ ਐਵੀਡੈਂਸ ਇਮੀਗ੍ਰੇਸ਼ਨ ਦੇਖਣਾ ਚਾਹੁੰਦੇ ਆ ਉਹਦੇ ਅਕੋਰਡਿੰਗਲੀ ਐਪਲੀਕੇਸ਼ਨ ਕੰਪਲੀਟ ਕਰਕੇ ਸਬਮਿਟ ਹੋਣੀ ਜ਼ਰੂਰੀ ਹੈਗੀ ਹੈ ਸੋ ਚਾਹੇ ਰਿਫਿਊਜ਼ ਹੋਇਆ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜ਼ਰੂਰ ਆ ਕੇ ਸਾਨੂੰ ਮਿਲ ਸਕਦੇ ਹੈਗੇ ਹੋ ਐਂਡ ਜਿਹਨਾਂ ਨੇ ਸੁਪਰ ਵੀਜ਼ਾ ਅਪਲਾਈ ਕਰਨਾ ਹੈ ਉਹਦੇ ਲਈ ਵੀ ਅਫਕੋਰਸ ਪਿਛਲੇ ਤਕਰੀਬਨ 2012 ਤੋਂ ਸੁਪਰ ਵੀਜ਼ਾ ਹੈਗਾ ਉਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਸਕਸੈਸਫੁਲ ਹੈਗੇ ਹਾਂ ਕੋਈ ਵੀ ਰਿਫਿਊਜ਼ਲ ਹੁਣ ਤੱਕ ਅਸੀਂ ਫੇਸ ਨਹੀਂ ਕੀਤੀ ਹੈਗੀ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਸਾਡੇ ਆਫਿਸ ਦੇ ਵਿੱਚੋਂ ਅਵੇਲੇਬਲ ਹੈਗੀ ਹੈ ਸੋ ਇਮੀਗ੍ਰੇਸ਼ਨ ਦੀ ਕੋਈ ਵੀ ਨੀਡ ਕੋਈ ਵੀ ਸਵਾਲ ਕੋਈ ਵੀ ਕੰਪਲੀਕੇਸ਼ਨ ਤੁਸੀਂ ਫੇਸ ਕਰ ਰਹੇ ਹੋ ਏਮਸ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ ਯੂਨਿਟ 44 ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਰਮ ਐਂਡ ਫੋਨ ਨੰਬਰ 905-673-9000 ਥੈਂਕ ਯੂ ਸੋ ਮਚ ਸਮਰਾਜ
0: Thank you very much, Ames Immigration, Aman Bajwa, 17 years of experience immigration field with you. Call 905-673-9000, 905-673-9000. So, former Brampton Liberal MP Raj Garewa, phir to surkhiyan de vich hai, ohde khilaf hun dher sare name, fraud te fraud related, dosh laaye gaye ne, te ohde law practice ਕਰਨ ਦਾ ਜਿਹੜਾ ਲਾਇਸੈਂਸ ਹੈ ਉਹਨੂੰ ਹੀ ਹੁਣ ਸ਼ਾਇਦ ਸਸਪੈਂਡ ਕੀਤਾ ਜਾਊਗਾ ਕਿਉਂਕਿ ਉਸ ਲੀਗਲ ਅਥੋਰਿਟੀ ਲੀਗਲ ਬਾਡੀ ਰੈਗੂਲੇਟਰ ਕਹਿ ਲਓ ਦੀ ਸੋਚ ਇਹੀ ਹੈ ਕਿ ਲੋਕਾਂ ਨੂੰ ਖਤਰਾ ਹੈ ਇਹਨਾਂ ਅਤੇ ਇਹਨਾਂ ਦੇ ਲਾਅ ਫਰਮ ਦੇ ਇਸ ਗਲਤ ਮਲਤ ਕੰਮਾਂ ਦੇ ਵੱਲੋਂ ਸੋ ਆਹ ਮੈਂ ਗੱਲ ਇੱਕ ਪਹਿਲਾਂ ਖ੍ਰਿਸਤੋ ਕਹਿ ਦਵਾਂ ਜੋ ਵੀ ਹੁਣ ਤੁਹਾਨੂੰ ਦੱਸਣ ਲੱਗਿਆਂ ਅਸੀਂ ਕੋਈ ਖਬਰਾਂ ਬਣਾਉਂਦੇ ਨਹੀਂ ਪੇਸ਼ ਕਰਦੇ ਹਾਂ This is not a fabrication. ਇਹ ਕੋਈ ਜੇਰੀ ਸਪ੍ਰਿੰਗਰ ਤਾਂ ਹੈ ਨਹੀਂ ਸੋ ਤੁਹਾਨੂੰ ਅਸਲੀ ਜੋ ਵੀ ਖਬਰ ਹੁੰਦੀ ਆ ਮੇਨ ਸਟ੍ਰੀਮ ਮੀਡੀਆ 'ਤੇ ਉਹੀ ਪੇਸ਼ ਕਰਦੇ ਹਾਂ ਸੋ ਹੁਣ ਤੱਕ ਜੋ ਕੁਛ ਵੀ ਵੱਖੋ ਵੱਖ ਡਿਫਰੈਂਟ ਮੇਨ ਸਟ੍ਰੀਮ ਮੀਡੀਆ ਆਊਟਲੈਟਸ ਨੇ ਰਿਪੋਰਟ ਕੀਤਾ ਹੈ ਉਹੀ ਤੁਹਾਡੇ ਤੱਕ ਹੁਣ ਰੀਲੇ ਕਰਾਂਗੇ ਅਤੇ ਇਹ ਹਜੇ ਤੱਕ ਤਾਂ ਐਲੀਗੇਸ਼ਨ ਹੀ ਨੇ ਦੋਸ਼ ਹੀ ਨੇ ਕੁਛ ਵੀ ਹਜੇ ਤੱਕ ਕਿਸੇ ਕੋਰਟ ਕਚਹਿਰੀ ਦੇ ਵਿੱਚ ਮੈਨੂੰ ਲੱਗਦਾ ਹੈ ਨਹੀਂ ਹਜੇ ਸਾਬਤ ਕੀਤਾ ਗਿਆ ਹੈ ਵਨ ਵੇ ਔਰ ਅਨਦਰ ਅਤੇ ਤੁਹਾਨੂੰ ਇਹ ਵੀ ਦੋਸਤੋ ਚੰਗੀ ਤਰ੍ਹਾਂ ਪਤਾ ਹੈ ਕਿ ਐਵਰੀਬਡੀ ਇਨ ਕੈਨੇਡਾ ਇਜ਼ ਇਨਸੈਂਟ ਅੰਟਿਲ ਪ੍ਰੂਵਨ ਗਿਲਟੀ ਬੰਦਾ ਬੇਕਸੂਰ ਹੀ ਹੈ ਜਿੰਨੇ ਚਿਰ ਸਾਬਤ ਨਹੀਂ ਕੀਤਾ ਜਾਂਦਾ ਕਿ ਉਹ ਕੋਈ ਗੁਨਾਹਗਾਰ ਹੈ ਸੋ ਲੈਟਸ ਜਸਟ ਕੀਪ ਇਟ ਦੈਟ ਦ ਲਾਅ ਸੋਸਾਇਟੀ ਆਫ ਅੰਟੇਰੀਓ ਨੇ ਸਟੇਟ ਕੀਤਾ ਹੈ ਕਿ ਉਹ ਫੋਰਮਰ ਬ੍ਰੈਂਪਟਨ ਲਿਬਰਲ ਐਮ ਪੀ ਰਾਜ ਗਰੇਵਾਲ ਦੇ ਲੀਗਲ ਲਾਇਸੈਂਸ ਟੂ ਪ੍ਰੈਕਟਿਸ ਲਾਅ ਨੂੰ ਸਸਪੈਂਡ ਕਰਨ ਦੇ ਵੱਲ ਮੂਵ ਕਰ ਰਹੇ ਨੇ ਕਿਉਂਕਿ ਉਹਦੇ ਖਿਲਾਫ ਹੁਣ ਤੱਕ ਤਾਂ ਕਾਫੀ ਜ਼ਿਆਦਾ ਲਾਅਸੂਟਸ ਅਤੇ ਅਲੈਜਡਲੀ 20 ਤੋਂ ਵੀ ਜ਼ਿਆਦਾ ਕੋਰਟ ਐਕਸ਼ਨਸ ਉਹਦੇ ਅਤੇ ਉਹਦੇ ਫਾਦਰ ਅਤੇ ਉਹਦੇ ਹੋਰ ਵੀ ਪਰਿਵਾਰ ਦੇ ਮੈਂਬਰ ਅਤੇ ਉਹਦੇ ਜਾਣ ਪਛਾਣ ਦੇ ਲੋਕ ਦੇ ਬੈਂਕ ਅਕਾਊਂਟ ਤੱਕ ਵੀ ਸੀਜ਼ ਕੀਤੇ ਗਏ ਨੇ ਫਰੀਜ਼ ਕੀਤੇ ਗਏ ਨੇ ਅਤੇ ਨਾਲ ਨਾਲ ਇਹਨਾਂ ਨੂੰ ਘਰ ਵੀ ਆਪਣੇ ਹੁਣ ਵੇਚਣੇ ਪੈ ਰਹੇ ਨੇ ਜੋ ਕਿ ਸੀਜ਼ ਕੀਤੇ ਗਏ ਨੇ ਇਹ ਕਾਫੀ ਕੁਛ ਅਲੈਜ ਕੀਤਾ ਗਿਆ ਹੈ ਜਿਸ ਦੇ ਰਾਹੀਂ ਫਿਲਹਾਲ ਅਲੈਜ ਨਾ ਕਿ ਹਜੇ ਸਾਬਤ ਕੀਤਾ ਗਿਆ ਹੈ ਕਿ ਉਹਨੇ ਉਹਦੇ ਵੱਲੋਂ ਫਾਊਂਡ ਕੀਤੇ ਗਏ RSG ਲਾਅ ਫਰਮ, ਉਹਦੇ ਐਸੋਸੀਏਟਸ ਅਤੇ ਉਹਦੇ ਹੀ ਪਰਿਵਾਰ ਦੇ ਮੈਂਬਰਸ ਨੇ ਅਲੈਜਡਲੀ millions and millions and millions of dollars in fraud commit kita hai te hor vi wrongdoing commit kiti hai khas ta jadon vi kise ne koi bhi property vechni hai khareedni hai ja fir unne refinance kiti hai jehda paisa inna de vakil de trust account vich janda si te fir milna chahida si direct karna chahida si bank tak mortgage pay karan tak etc ohde vich hi idhar udhar paise bathere kite gaye ne millions ਗਿਣਤੀ ਦੇ ਵਿੱਚ ਇਹ ਅਲੱਜ ਕੀਤਾ ਗਿਆ ਉਹਦੇ ਹੀ ਨਕਲੀ ਚੈੱਕ ਤੱਕ ਵੀ ਪੇਸ਼ ਕੀਤੇ ਗਏ ਨੇ ਮਿਲੀਅਨ ਡਾਲਰ ਦੀ ਗਿਣਤੀ ਦੇ ਵਿੱਚ ਗਲਤ ਮਲਤ ਅਕਾਊਂਟਸ ਤੋਂ ਲੈ ਕੇ ਪੈਸੇ ਟ੍ਰਾਂਸਫਰ ਤੱਕ ਵੀ ਕੀਤੇ ਗਏ ਨੇ ਅਤੇ ਕੁਝ ਲੋਕਾਂ ਦਾ ਹੁਣ ਤੱਕ ਤਾਂ ਲੱਖਾਂ ਤੋਂ ਲੈ ਕੇ ਮਿਲੀਅਨ ਡਾਲਰ ਦਾ ਨੁਕਸਾਨ ਵੀ ਹੋ ਚੁੱਕਿਆ ਹੈ ਕੁਝ ਲੋਕਾਂ ਦੀ ਜਿਹੜੀ ਮੋਰਗੇਜ ਸਵਿਚ ਕੀਤੀ ਜਾ ਰਹੀ ਸੀ ਰੀਫਾਈਨੈਂਸ ਕੀਤੀ ਜਾ ਰਹੀ ਸੀ ਇਹ ਅਲੱਜ ਕੀਤਾ ਗਿਆ ਕਿ ਜਿਹੜੀ ਚੱਲਦੀ ਸੀ ਮੋਰਗੇਜ ਉਹ ਵੀ ਚੱਲੀ ਗਈ ਨਵੀਂ ਵੀ ਸ਼ੁਰੂ ਕੀਤੀ ਗਈ ਅਤੇ ਦੋ ਦੋ ਕਿਸ਼ਤਾਂ ਪੇ ਕਰੀ ਗਏ ਬਹੁਤ ਜ਼ਿਆਦਾ ਇਲਜ਼ਾਮ ਹੀ ਹਜੇ ਤੱਕ ਲਾਏ ਗਏ ਨੇ ਨਥਿੰਗ ਹੈਜ਼ ਬਿਨ ਪ੍ਰੂਵਨ ਯੈਟ ਅਤੇ ਅਪੇਰੈਂਟਲੀ ਕਾਫੀ ਜ਼ਿਆਦਾ ਜਿਹੜੇ ਇਲਜ਼ਾਮ ਨੇ ਉਹ ਤਾਂ ਕੋਰਟ ਕਚੇਰੀਆਂ ਤੋਂ ਬਾਹਰ ਵੀ ਆਊਟ ਆਫ ਕੋਰਟ ਵੀ ਪੈਸਿਆਂ ਲਈ ਵੀ ਅਪੇਰੈਂਟਲੀ ਹੀ ਸੈਟਲ ਕੀਤੇ ਜਾ ਰਹੇ ਨੇ ਸੋ ਦ ਲਾ ਸੁਸਾਇਟੀ ਆਫ ਇੰਟੀਰੀਅਰ ਹੁਣ ਚਾਰਜਿਸ ਇਨਵੈਸਟੀਗੇਟ ਕਰ ਰਹੇ ਨੇ ਜੇਕਰ ਰਾਜ ਗਰੇਵਾਲ ਨੇ ਟਰੱਸਟ ਮਨੀ ਮਿਸ ਅਪਰੋਪਰੀਏਟ ਕੀਤੀ ਆ ਜੋ ਕਿ ਇੱਕ ਪੋਲਾਈਟ ਵੇ ਆਫ ਕਹਿਣਾ ਹੈ ਕਿ ਪੈਸੇ ਇੱਥੇ ਹੋਣੇ ਚਾਹੀਦੇ ਆ ਉੱਥੇ ਭੇਜੇ ਜਾਂ ਇੱਥੇ ਖਰਚੇ ਮਿਸ ਅਪਰੋਪਰੀਏਟ ਕੀਤੇ ਹੈ ਫਰਾਡ ਦੇ ਵਿੱਚ ਪਾਰਟੀਸਪੇਟ ਕੀਤਾ ਹੈ ਜਾਂ ਫਿਰ ਬਿਨਾਂ ਆਨਰ ਐਂਡ ਇੰਟੈਗਰਿਟੀ ਤੋਂ ਐਕਟ ਕੀਤਾ ਹੈ ਲੋਕਾਂ ਨੂੰ ਮਿਸਲੀਡ ਕੀਤਾ ਹੈ ਗੁੰਮਰਾਹ ਕੀਤਾ ਹੈ ਇਸ ਤਰ੍ਹਾਂ ਦੇ ਸੀਰੀਅਸ ਚਾਰਜਿਸ ਹੁਣ ਲਾਅ ਸੁਸਾਇਟੀ ਆਫ ਇੰਟੀਰੀਅਰ ਵੱਲੋਂ ਵੀ ਇਨਵੈਸਟੀਗੇਟ ਕੀਤੇ ਜਾ ਰਹੇ ਨੇ ਉਹਨਾਂ ਨੇ ਸਟੇਟਮੈਂਟ ਵਿੱਚ ਲਿਖਿਆ These are reasonable grounds arising out of the investigations to believe that there is significant risk of harm to members of the public. Kar lo gal. ਇਹ ਕੋਈ ਗੋਲੀਆਂ ਐਕਸਟੋਰਸ਼ਨ ਗਨ ਸ਼ਾਟਸ ਦਾ ਹਾਰਮ ਨਹੀਂ ਆਪਾਂ ਗੱਲਬਾਤ ਕਰ ਰਹੇ ਫਾਈਨੈਂਸ਼ੀਅਲ ਹਾਰਮ ਫਰਾਡ ਹਾਰਮ ਦੀ ਗੱਲਬਾਤ ਕਰ ਰਹੇ ਹਾਂ ਸਿੱਧੇ ਲਾਅ ਸੁਸਾਇਟੀ ਆਫ ਇੰਟੀਰੀਅਰ ਨੇ ਅਲੈਜ ਕੀਤਾ ਹੈ ਰਾਜ ਗਰੇਵਾਲ ਦੇ ਖਿਲਾਫ There is significant risk of harm to the members of the public. Yaar kar lo gal. Par Raj Garewal ikalla nahi. Ode vallo found kite gaye RSG Law de ek hor lawyer Davinder Singh Khatra. We similar action face kar reha hai. The Law Society of Ontario de vallo. Inna donna vakeelan de khilaf preliminary hearings hun agle Monday July 2026 layi scheduled han. Law Society Tribunal de naal. Naal di naal. ਇਹ ਵੀ ਪਤਾ ਲੱਗ ਗਿਆ ਹੈ ਅਕੋਰਡਿੰਗ ਟੂ ਮੇਨ ਸਟ੍ਰੀਮ ਮੀਡੀਆ ਆਊਟਲੈਟਸ ਕਿ ਸਾਡੀ ਪੀਓ ਰੀਜਨਲ ਪੁਲਿਸ ਵੀ ਕੁਛ ਇਹਨਾਂ ਫਰਾਡ ਦੇ ਕਲੇਮਸ ਦੇ ਵੱਲ ਵੀ ਧਿਆਨ ਨਾਲ ਦੇਖ ਰਹੇ ਨੇ ਵੱਖ ਵੱਖ ਰੀਅਲ ਅਸਟੇਟ ਟ੍ਰਾਂਜੈਕਸ਼ਨ ਨਾਲ ਜੁੜੇ ਹੋਏ ਜਿਹੜੇ ਐਲੀਗੇਸ਼ਨ ਨੇ ਹੋ ਵੀ ਸਕਦਾ ਹੈ ਦੋਸਤੋ ਕਿ ਜਿਵੇਂ ਪਹਿਲਾਂ RCMP ਨੇ ਵੀ ਇਸ ਫੋਰਮਰ ਬ੍ਰੈਂਪਟਨ ਲਿਬਰਲ MP ਗਰੇਵਾਲ ਨੂੰ ਇਨਵੈਸਟੀਗੇਟ ਕੀਤਾ ਸੀ ਸ਼ਾਇਦ ਹੁਣ ਪੀਓ ਰੀਜਨਲ ਪੁਲਿਸ ਵੀ ਇਹਨੂੰ ਕ੍ਰਿਮੀਨਲੀ ਇਨਵੈਸਟੀਗੇਟ ਕਰ ਸਕਦੇ ਨੇ ਇੱਕ ਕੋਰਟ ਕੇਸ ਦੇ ਵਿੱਚ ਬੈਂਕ ਆਫ ਨੋਵਾ ਸਕੋਸ਼ਾ ਦੇ ਵੱਲੋਂ ਅਲੈਜ ਕੀਤਾ ਗਿਆ ਹੈ ਕਿ ਇੱਕ ਫੋਰਮਰ RSG ਲਾਅ ਦੇ ਨਾਲ ਕੰਮ ਕਰਦੇ ਵਕੀਲ ਦੇ ਵੱਲੋਂ TD ਬੈਂਕ ਤੋਂ 3 ਨਕਲੀ ਚੈੱਕ ਟੋਟਲਿੰਗ ਓਵਰ $5 million ਕਿਸੇ ਪਹਿਲਾਂ ਹੋਰ ਲਾਅ ਫਰਮ ਦੇ ਟਰੱਸਟ ਅਕਾਊਂਟ ਵਿੱਚ ਡਿਪੋਜ਼ਿਟ ਕੀਤੇ ਗਏ ਉਸੀ ਦਿਨ $5.3 million ਵਿਦਡਰਾਅ ਕੀਤਾ ਗਿਆ ਉਸ ਅਕਾਊਂਟ ਦੇ ਵਿੱਚੋਂ ਜਿਹਦੇ ਵਿੱਚੋਂ ਤਕਰੀਬਨ $3 million ਦਾ ਸਿੱਧੇ RSG ਲਾਅ ਦੇ ਟਰੱਸਟ ਅਕਾਊਂਟ ਦੇ ਵਿੱਚ ਸਮ ਹਾਓ ਡਿਪੋਜ਼ਿਟ ਕੀਤਾ ਗਿਆ ਭਾਵੇਂ 3 ਨਕਲੀ ਚੈੱਕ ਸੀ ਟੋਟਲਿੰਗ ਓਵਰ $5 million ਇੱਕ ਨਿਊਜ਼ ਆਊਟਲੈਟ ਦੇ ਮੁਤਾਬਕ ਸਕੋਸ਼ਾ ਬੈਂਕ ਨੇ ਕੋਰਟ ਆਰਡਰ ਸੀਕ ਕੀਤੇ ਨੇ RSG ਲਾਅ ਦੇ ਅਕਾਊਂਟਸ ਫਰੀਜ਼ ਕਰਵਾਉਣ ਦੇ ਲਈ ਕਿਉਂਕਿ $6 million ਤੋਂ ਵੀ ਜ਼ਿਆਦਾ ਵੈਲਿਊ ਦੇ ਫੇਕ ਚੈੱਕਸ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਡਿਪੋਜ਼ਿਟ ਕੀਤੇ ਗਏ ਨੇ ਇਨ April 2026 ਬੈਂਕ ਆਫ ਮੰਟਰੀਆਲ ਨੇ ਆਪਣੀ ਆਪਦੀ ਇਨਵੈਸਟੀਗੇਸ਼ਨ ਕੀਤੀ ਪਤਾ ਕੀਤਾ ਕਿ ਹੋਰਾਂ ਬੈਂਕਾਂ ਦੇ ਵਾਂਗੂ ਨਕਲੀ ਚੈੱਕ $1 million ਦੀ ਗਿਣਤੀ ਦੇ ਚੈੱਕ ਵੀ ਉਹਨਾਂ ਦੇ ਬੈਂਕ ਦੇ ਵਿੱਚ ਵੀ ਡਿਪੋਜ਼ਿਟ ਕੀਤੇ ਗਏ ਜੋ ਕਿ RSG ਲਾਅ ਫਰਮ ਦੇ ਅਕਾਊਂਟਸ ਤੱਕ ਫਿਰ ਟ੍ਰਾਂਸਫਰ ਕੀਤੇ ਗਏ ਪਤਾ ਨਹੀਂ ਕਿਸ ਕੰਮ ਲਈ ਉਹ ਪੈਸੇ ਵਰਤੇ ਗਏ ਸੋ ਕੁਛ ਕੇਸਿਸ ਦੇ ਵਿੱਚ ਤਾਂ ਇਹ ਵੀ ਹੁਣ ਦੱਸਿਆ ਗਿਆ ਹੈ ਅਲੈਜ ਕੀਤਾ ਗਿਆ ਹੈ ਕਿ ਜੱਜਸ ਨੇ RSG ਲਾਅ ਦੇ ਅਕਾਊਂਟਸ ਫਰੀਜ਼ ਕੀਤੇ ਨੇ ਰਾਜ ਗਰੇਵਾਲ ਅਤੇ ਉਹਦੇ ਫਾਦਰ ਉਹਦੇ ਪਿਓ ਦੇ ਜਿਹੜੇ ਘਰ ਨੇ ਦੋ ਘਰ ਨੇ ਉਹਨਾਂ ਹੋਮਸ ਨੂੰ ਵੀ ਅਪੀਅਰੈਂਟਲੀ ਸੀਜ਼ ਕੀਤਾ ਹੋਇਆ ਹੈ ਜੱਜ ਦੇ ਹੁਕਮ ਦੇ ਵੱਲੋਂ। ਦੋ ਦੋ ਘਰ ਨੇ, 2.8 million ਐਂਡ 2.8 million ਡਾਲਰ ਦੇ ਘਰ ਨੇ, ਉਹ ਵੀ ਹੁਣ ਉਹਨਾਂ ਨੂੰ ਅਪੀਅਰੈਂਟਲੀ ਵੇਚਣੇ ਪੈ ਰਹੇ ਨੇ ਕਿਉਂਕਿ ਉਹਨਾਂ ਨੂੰ ਸੀਜ਼ ਕੀਤਾ ਗਿਆ ਹੈ। ਸੋ ਸਿਰਫ ਰਾਜ ਗਰੇਵਾਲ ਨਹੀਂ, ਪਰ ਉਹਦਾ ਪਿਓ ਅਵਤਾਰ ਗਰੇਵਾਲ ਵੀ ਲਿਸਟ ਕੀਤਾ ਗਿਆ ਹੈ ਐਜ਼ ਅ ਡਿਫੈਂਡੈਂਟ ਇਨ ਕੁਛ ਕੇਸਿਸ ਦੇ ਵਿੱਚ। ਸੋ ਕਾਫੀ ਅਜੀਬ ਇਹ ਪੂਰੀ ਕਹਾਣੀ ਹੈ ਕਿ ਇੰਨੀ ਵੱਡੀ ਲਾਅ ਫਰਮ ਅਤੇ ਇੰਨਾ ਵੱਡਾ ਜਾਣਿਆ ਪਛਾਣਿਆ ਫੋਰਮਰ ਬ੍ਰੈਂਪਟਨ ਲਿਬਰਲ ਐਮ ਪੀ ਇਸ ਤਰ੍ਹਾਂ ਦੇ ਇੰਨੇ ਵੱਡੇ, ਇੰਨੇ ਸੀਰੀਅਸ, ਇੰਨੇ ਵੱਡੇ ਵੱਡੇ ਦੋਸ਼ ਫਰਾਡ ਅਤੇ ਹੋਰ ਵੀ ਲੋਕਾਂ ਨੂੰ ਗੁੰਮਰਾਹ ਕਰਨ ਦੇ ਫੇਸ ਕਰ ਰਿਹਾ ਹੈ। ਕਾਫੀ ਅਜੀਬ ਗੱਲ ਹੈ ਇਹ। ਹੁਣ ਤੱਕ ਤਾਂ ਦੋਸਤੋ, ਜਿਵੇਂ ਤੈਨੂੰ ਪਹਿਲਾਂ ਫਿਰ ਦੱਸ ਦਿੰਦਾ, ਪਹਿਲਾਂ ਵੀ ਦੱਸਿਆ ਹੁਣ ਫਿਰ ਦੱਸ ਦਿੰਦਾ, ਐਲੀਗੇਸ਼ਨ ਹੀ ਨੇ, ਅੱਜ ਤੱਕ ਕੁਛ ਵੀ ਸਾਬਤ ਨਹੀਂ ਕੀਤਾ ਗਿਆ ਹੈ। ਜੇ ਸਾਬਤ ਕੀਤਾ ਜਾਂਦਾ ਉਹ ਵੀ ਦੱਸ ਦੇਵਾਂਗੇ, ਜੇ ਨਹੀਂ ਵੀ ਸਾਬਤ ਕੀਤਾ ਜਾਂਦਾ ਉਹ ਵੀ ਦੱਸ ਦੇਵਾਂਗੇ। ਪਰ ਫਿਲਹਾਲ ਤੈਨੂੰ ਹੁਣ ਇਹ ਵੀ ਦੱਸ ਦਈਏ ਕਿ ਕੈਨੇਡੀਅਨ ਪ੍ਰੈਸ ਨੇ ਰਿਪੋਰਟ ਕੀਤਾ ਹੈ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ, ਉਹਨਾਂ ਦੇ ਇੱਕ ਸੀਨੀਅਰ ਕੈਬਨਿਟ ਮਿਨਿਸਟਰ ਪਿਛਲੇ 3 ਸਾਲਾਂ ਤੋਂ ਮੈਨੂੰ, ਤੁਹਾਨੂੰ, ਸਾਰੇ ਅੰਟੇਰੀਓ ਦੇ ਟੈਕਸ ਪੇਅਰਸ ਨੂੰ ਹਜ਼ਾਰਾਂ ਹੀ ਡਾਲਰਸ ਬਿੱਲ ਕਰਦਾ ਆ ਰਿਹਾ ਹੈ ਟੋਰਾਂਟੋ ਸ਼ਹਿਰ ਦੇ ਵਿੱਚ ਹੀ ਹੋਟਲ ਖਰਚਿਆਂ ਦੇ ਲਈ, ਇਸ ਗੱਲ ਦੇ ਬਾਵਜੂਦ ਕਿ ਉਹ ਆਪ ਹੀ ਕੁਈਨਸ ਪਾਰਕ ਤੋਂ ਮਸਾਂ 6 ਕਿਲੋਮੀਟਰ ਦੂਰ ਰਹਿੰਦਾ ਹੈ। ਇਮੈਜਿਨ, ਤੁਹਾਡਾ ਦਫ਼ਤਰ ਹੈ ਕੁਈਨਸ ਪਾਰਕ ਦੇ ਵਿੱਚ, ਤੁਹਾਡਾ ਘਰ ਹੈ 6 ਕਿਲੋਮੀਟਰ ਵੀ ਨਹੀਂ ਦੂਰ, ਕਿਹੜੀ ਦੁਨੀਆ ਦੇ ਵਿੱਚ ਕਿਹੜੇ ਕਾਰਨ ਦੇ ਲਈ ਤੁਹਾਨੂੰ ਹੋਟਲ ਦਾ ਖਰਚਾ ਕਰਨਾ ਜ਼ਰੂਰੀ ਪੈ ਸਕਦਾ ਹੈ ਫੋਰ ਏ ਓਵਰਨਾਈਟ ਅਕੋਮੋਡੇਸ਼ਨ? ਇਹ ਤਾਂ ਮੇਰੇ ਸਮਝੋਂ ਬਾਹਰ ਹੈ, ਪਰ ਇਹ ਬੰਦਾ ਕਹਿ ਰਿਹਾ ਹੈ ਕਿ ਸਾਰੇ ਦੇ ਸਾਰੇ ਖਰਚੇ ਜਸਟੀਫਾਈਡ ਨੇ ਅਕੋਰਡਿੰਗ ਟੂ ਦਾ ਬੁੱਕਸ, ਅਕੋਰਡਿੰਗ ਟੂ ਦਾ ਰੂਲਸ ਕੀਤੇ ਗਏ ਨੇ। ਪਰ ਫਿਰ ਵੀ ਇਹਨੇ ਕਿਹਾ ਹੈ ਕਿ ਮੈਂ ਸ਼ਾਇਦ ਕੁਛ ਖਰਚੇ ਆਪ ਪੱਲਿਓਂ ਰੀਪੇ ਕਰੂੰਗਾ, ਕੁਛ, ਨਾਟ ਈਵਨ ਆਲ, ਕੁਛ। ਕੈਨੇਡੀਅਨ ਪ੍ਰੈਸ ਨੇ ਰਿਪੋਰਟ ਕੀਤਾ ਹੈ ਕਿ 2023 ਤੋਂ ਲੈ ਕੇ ਹੁਣ 2026 ਤੱਕ ਅੰਟੇਰੀਓ ਪ੍ਰੀਮੀਅਰ ਡੱਗ ਫੋਰ ਦੇ ਮਿਨਿਸਟਰ ਫਾਰ ਟੂਰਿਜ਼ਮ, ਕਲਚਰ ਐਂਡ ਗੇਮਿੰਗ ਐਮ ਪੀ ਪੀ ਸਟੈਨ ਛੋ, ਉਹਨੇ ਅੰਟੇਰੀਓ ਲੈਜਿਸਲੇਟਿਵ ਅਸੈਂਬਲੀ ਨੂੰ $16,203 ਚਾਰਜ ਕੀਤੇ ਨੇ ਫੋਰ ਟੋਰਾਂਟੋ ਅਕੋਮੋਡੇਸ਼ਨਸ। ਪਰ ਉਹ ਅਕੋਮੋਡੇਸ਼ਨਸ ਸਿਰਫ ਸਪੈਸ਼ਲ ਔਰ ਅਨਯੂਜੁਅਲ ਸਰਕਮਸਟੈਂਸ ਦੇ ਲਈ ਅਵੇਲੇਬਲ ਹਨ ਉਹਨਾਂ ਐਮ ਪੀ ਪੀਜ਼ ਲਈ ਜੋ ਕਿ ਵਿਦਇਨ 50 ਕਿਲੋਮੀਟਰਸ ਆਫ ਦਾ ਕੁਈਨਸ ਪਾਰਕ ਰਹਿੰਦੇ ਨੇ, ਅਤੇ ਖਾਸ ਤਾਂ ਉਸ ਤਰ੍ਹਾਂ ਦੇ ਸਨੈਰੀਓ ਦੇ ਵਿੱਚ ਹੀ ਵਰਤਣੇ ਚਾਹੀਦੇ ਨੇ ਜਿਵੇਂ ਕਿ ਮੇਜਰ ਸਨੋ ਸਟੋਰਮ ਆ ਗਿਆ, ਘਰ ਜਾ ਨਹੀਂ ਸਕਦੇ, ਫਸ ਗਏ ਹੋ ਅਤੇ ਚੱਕੋ ਹੋਟਲ ਦਾ ਖਰਚਾ ਟੈਕਸ ਪੇਅਰ ਪੇ ਕਰ ਦੂਗਾ। ਉਹ ਇੱਕ ਜਸਟੀਫਾਈਡ ਰੀਜ਼ਨ ਹੈ ਮੈਸਿਵ ਸਨੋ ਸਟੋਰਮ। ਨਾਲੇ ਇਹ ਐਮ ਪੀ ਪੀ ਐਂਡ ਸੀਨੀਅਰ ਕੈਬਨਿਟ ਮਿਨਿਸਟਰ ਤਾਂ ਖੁਦ ਆਪ ਹੀ ਟੋਰਾਂਟੋ ਦੇ ਵਿੱਚ ਹੀ ਵਿਲੋਡੇਲ ਰਾਈਡਿੰਗ ਨੂੰ ਰੈਪ੍ਰੈਜੈਂਟ ਕਰਦਾ ਹੈ ਜੋ ਕਿ ਕੁਈਨਸ ਪਾਰਕ ਤੋਂ ਨਾਟ ਈਵਨ 30 ਮਿੰਟ ਦੂਰ ਹੈ। ਪਰ ਹਾਸੇ ਵਾਲੀ ਗੱਲ ਤਾਂ ਇਹ ਦੋਸਤੋ, ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮਿਨਿਸਟਰ ਅੰਟੇਰੀਓ ਲੈਜਿਸਲੇਟਰ, ਯਾਨੀ ਕਿ ਕੁਈਨਸ ਪਾਰਕ ਜੋ ਕਿ ਡਾਊਨਟਾਊਨ ਟੋਰਾਂਟੋ ਦੇ ਵਿੱਚ ਹੈ, ਉਹਦੇ ਤੋਂ ਇਹ, ਇਟਸ ਔਨ ਪਬਲਿਕ ਰੈਕਰਡ, 5.9 ਕਿਲੋਮੀਟਰ ਦੂਰ ਰਹਿੰਦਾ ਹੈ। ਓਨਲੀ 5.9 ਕਿਲੋਮੀਟਰ ਦੂਰ। ਸੋ ਸਮਝੋ ਬਾਹਰ ਹੈ ਕਿ ਇਹਨੂੰ ਇੰਨੇ ਮਹਿੰਗੇ ਹੋਟਲਸ ਦੀ ਕੀ ਲੋੜ ਪਈ ਹੈ, ਖਾਸ ਜਦੋਂ ਉਹਦੇ ਲਈ ਪਹਿਲਾਂ ਤੋਂ ਹੀ ਟੈਕਸ ਪੇਅਰ ਫੰਡਡ ਪ੍ਰਾਈਵੇਟ ਗੱਡੀ ਵੀ ਆ ਅਤੇ ਪ੍ਰਾਈਵੇਟ ਡਰਾਈਵਰ ਵੀ ਆ, ਉਹ ਤਾਂ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਹੈ। ਸੋ ਕੀ ਕਾਰਨ ਹੋ ਸਕਦਾ? ਅੰਟੇਰੀਓ ਐਨ ਡੀ ਪੀ ਲੀਡਰ ਮੇਅਰ ਸਟਾਈਲਸ ਨੇ ਕਿਹਾ, ਆਈ ਥਿੰਕ ਇਟਸ ਲਾਈਕ ਅ ਪਾਰਟੀ ਵਿਦ ਦ ਟੈਕਸ ਪੇਅਰ ਡਾਈਮ, ਹੋਊਗੀ ਪਾਰਟੀ ਪੂਰੀ ਰੱਖੀ ਹੋਣੀ ਇਹਨੇ ਹੋਟਲ ਦੇ ਵਿੱਚ, ਠੈਲੀ ਜੈਮ ਹੀ ਰੱਖਿਆ ਹੋਣਾ। ਸੱਚੀ ਲੱਗਦਾ ਕਿ ਜਿਵੇਂ ਅਸੀਂ ਵੀ ਇੱਥੇ ਹਾਈ ਸਕੂਲ ਦੇ ਵਿੱਚ ਵੀ ਨਾਲ ਜਾਂ ਯੂਨੀਵਰਸਿਟੀ 'ਚ ਪੜ੍ਹਦੇ ਹੁੰਦੇ, ਸਾਰੇ ਹੀ ਕਾਫੀ ਜ਼ਿਆਦਾ ਲੋਕ, ਮੁੰਡੇ ਵੀ ਕੁੜੀਆਂ ਵੀ ਇਕੱਠੇ ਹੋ ਕੇ ਹੋਟਲ ਪਾਰਟੀ ਥਰੋ ਕਰਦੇ ਹੁੰਦੇ ਸੀ, ਇੱਦਾਂ ਹੀ ਆਹ ਬੰਦਾ, ਮੈਨੂੰ ਲੱਗਦਾ ਕੋਈ 50-60+ ਹੋਣਾ, ਇਹ ਵੀ ਸਾਡੇ ਸਰਕਾਰੀ ਪੈਸੇ ਨਾਲ ਵੀ ਹੋਟਲ ਪਾਰਟੀਆਂ ਥਰੋ ਕਰਦਾ ਹੋਊਗਾ। ਨਹੀਂ ਤਾਂ ਹੋਰ ਕਿਹੜਾ ਕਾਰਨ ਹੋ ਸਕਦਾ? ਬੰਦਾ 6 ਕਿਲੋਮੀਟਰ ਦੂਰ ਤਾਂ ਰਹਿੰਦਾ ਕੁਈਨਸ ਪਾਰਕ ਤੋਂ, ਇਹਨੂੰ ਹੋਟਲ ਦੀ ਕੀ ਲੋੜ ਪੈ ਗਈ ਆ? ਸੋ ਐਨ ਡੀ ਪੀ ਲੀਡਰ ਮੇਅਰ ਸਟਾਈਲਸ ਨੇ ਕਿਹਾ ਕਿ ਫੋਰਡ ਗਵਰਨਮੈਂਟ ਦੇ ਮਿਨਿਸਟਰ ਤਾਂ ਕਿਸੇ ਵੀ ਪ੍ਰੀਵੀਅਸ ਇੰਟਰਵਿਊ ਸਰਕਾਰ ਨਾਲੋਂ, ਮਿਨਿਸਟਰਸ ਨਾਲੋਂ ਆਪਦੇ ਆਪ ਨੂੰ ਪਤਾ ਨਹੀਂ ਕਿਹੜੇ ਲੈਵਲ 'ਤੇ ਸਮਝਦੇ ਆ, ਡਿਫਰੈਂਟ ਸਟੈਂਡਰਡ 'ਤੇ ਹੀ ਸਮਝਦੇ ਆ ਕਿ ਜੋ ਮਰਜ਼ੀ ਕਰਨਾ ਚਾਹੁੰਦੇ ਆ ਕਰ ਸਕਦੇ ਆ। ਸੋ ਅੱਜ ਮਿਨਿਸਟਰ ਸਟੈਨ ਛੋ ਨੇ ਇੱਕ ਸਟੇਟਮੈਂਟ ਵੀ ਰਿਲੀਜ਼ ਕੀਤੀ ਆ ਚੋਰੀ ਫੜਨ ਤੋਂ ਬਾਅਦ, ਲਿਖਿਆ ਕਿ ਇਸ ਗੱਲ ਦੇ ਬਾਵਜੂਦ ਕਿ ਇਹ $16,203 ਦੇ ਹੋਟਲ ਦੇ ਖਰਚੇ ਉਹਨੇ ਅੰਟੇਰੀਓ ਲੈਜਿਸਲੇਟਿਵ ਗਾਈਡ ਫਾਰ ਮੈਂਬਰਸ ਐਕਸਪੈਂਸਿਸ ਦੇ ਸਪੈਸ਼ਲ ਸਰਕਮਸਟੈਂਸਿਸ ਦੇ ਕ੍ਰਾਈਟੀਰੀਆ ਦੇ ਹਿਸਾਬ ਨਾਲ ਹੀ, ਕ੍ਰਾਈਟੀਰੀਆ ਨੂੰ ਮੀਟ ਕਰਕੇ ਹੀ ਪੇਸ਼ ਕੀਤੇ ਨੇ, ਉਹ ਫਿਰ ਵੀ ਉਹਨਾਂ ਪੈਸਿਆਂ ਨੂੰ ਪਰਸਨਲੀ ਮੋੜੂਗਾ ਦੈਟ ਡੋਂਟ ਮੀਟ ਦ ਸਪਿਰਿਟ ਆਫ ਦ ਪੋਲਿਸੀ। ਹੁਣ ਇਹ ਕੌਣ ਹੋਊਗਾ ਭਾਈ ਸਪਿਰਿਟ ਆਫ ਦਾ ਪਾਲਿਸੀ ਇੰਟਰਪ੍ਰੀਟ ਕਰਨ ਲਈ ਜਾਂ ਤਾਂ ਇਹਨੇ ਸਾਰਾ ਕ੍ਰਾਈਟੀਰੀਆ ਮੀਟ ਕੀਤਾ ਹੈ ਜਾਂ ਨਹੀਂ ਕੀਤਾ ਹੈ, ਹੁਣ ਤੂੰ ਆਪ ਕਿਹੜਾ ਸਪਿਰਿਟ ਦਾ ਪਾਲਿਸੀ ਬਣਾਈ ਜਾਂਦਾ, ਪਰ ਉਹ ਕਿੰਨੇ ਕੁ ਪੈਸਿਆਂ ਦੀ ਗੱਲਬਾਤ ਕਰ ਰਿਹਾ ਹੈ ਇਹ ਨਹੀਂ ਦੱਸਿਆ ਗਿਆ ਹੈ, ਅਤੇ ਕਦੋਂ ਪੈਸੇ ਮੋੜੂਗਾ ਇਹ ਨਹੀਂ ਦੱਸਿਆ ਗਿਆ ਹੈ, ਬਸ ਸਾਡਾ ਹੀ ਟੈਕਸਪੇਅਰ ਦੇ ਬੱਲੇ ਬੱਲੇ ਹੀ ਕਰੀ ਜਾਂਦੇ, ਆਪਦੀ ਹੀ ਆਪਦੀ, ਸਾਨੂੰ ਕੁਛ ਨਹੀਂ ਮਿਲਦਾ, ਅਤੇ ਇਹ ਗਧੇ 3 ਸਾਲਾਂ ਵਿੱਚ $16,000 ਖਰਚੀ ਜਾਂਦੇ ਹੋਟਲਸ ਦੇ ਵਿੱਚ, ਜਦੋਂ ਬੰਦਾ ਆਪ ਕੁਈਨਸ ਪਾਰਕ ਤੋਂ 5.9 ਕਿਲੋਮੀਟਰ ਦੂਰ ਰਹਿੰਦਾ ਹੈ. ਮੇਕ ਮੇਕ ਸੈਂਸ. ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੱਜ ਰਹੇ ਹੋ, ਅਤੇ ਇਸ ਟਾਈਮ 'ਤੇ ਸਾਡੇ ਨਾਲ ਸਾਡੇ ਅਗਲੇ ਸਪਾਂਸਰ ਜੁੜ ਚੁੱਕੇ ਨੇ, ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਨੀਲਮ ਸੈਦੋਵ, ਜਿਨ ਦਾ ਫੋਨ ਨੰਬਰ ਹੈ 6477398710 6477398710 6477398710 ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ. ਨੀਲਮ ਜੀ ਸਤਿ ਸ਼੍ਰੀ ਅਕਾਲ ਜੀ.
2: ਸਤਿ ਸ਼੍ਰੀ ਅਕਾਲ ਸੰਗਰਾਜ, ਹਾਊ ਆਰ ਯੂ?
0: ਆਈ ਐਮ ਗ੍ਰੇਟ, ਹਾਊ ਆਰ ਯੂ?
2: ਵੈਰੀ ਗੁੱਡ, ਬਿਊਟੀਫੁਲ ਡੇ, ਸਮਰ ਦਾ ਲੱਗਦਾ ਕਿ ਸਮਰ ਦਾ ਐਕਚੁਅਲ ਸਮਰ ਦਾ ਦਿਨ ਹੈ.
0: ਅਮੇਜ਼ਿੰਗ ਡੇ. ਪਰ ਹੁਣ ਨੀਲਮ ਜੀ ਆਪਾਂ ਗੱਲਬਾਤ ਥੋੜ੍ਹੀ ਜਿਹੀ ਕਰੀਏ ਮੋਰਗੇਜ ਦੇ ਬਾਰੇ, ਅਤੇ ਬਹੁਤ ਲੋਕ ਤਾਂ ਉਦੋਂ ਹੀ ਮੰਨਣਗੇ ਕਿ ਬਿਊਟੀਫੁਲ ਡੇ ਆ ਜੇਕਰ ਬੈਂਕ ਆਫ ਕੈਨੇਡਾ ਵੱਲੋਂ ਕੋਈ ਰੇਟ ਕੱਟ ਪੇਸ਼ ਕੀਤਾ ਜਾਂਦਾ. ਸਾਨੂੰ ਪਤਾ ਕੱਲ੍ਹ ਨੂੰ ਅਨਾਊਂਸਮੈਂਟ ਹੈ, ਪਰ ਰੀਅਲਿਸਟਿਕਲੀ ਚਾਂਸਿਸ ਕਿੰਨੇ ਕਿੰਨੇ ਕੋਈ ਰੇਟ ਕੱਟ ਪੇਸ਼ ਹੋਊਗੀ ਕੱਲ੍ਹ ਨੂੰ ਜਾਂ ਈਵਨ ਇਸ ਪੂਰੇ ਸਾਲ ਦੇ ਵਿੱਚ ਵੀ, ਇਹ ਦੱਸ ਦਿਓ ਪਹਿਲਾਂ.
2: ਕੱਲ੍ਹ ਵਿਚ ਇਜ਼ ਜੁਲਾਈ 15, ਦ ਚਾਂਸਿਸ ਆਰ ਦ ਪਾਲਿਸੀ ਰੇਟ 2.25 ਬਰਕਰਾਰ ਰਹੇਗਾ. 36 ਇਕੋਨੋਮਿਸਟ, ਉਹਨਾਂ ਨੇ ਰਿਕਰੂਟਰਸ ਸਰਵੇ ਦੇ ਵਿੱਚ ਇਹ ਕੀਤਾ ਕਿ ਐਕਸਪੈਕਟ ਕੀਤਾ ਕਿ ਬੈਂਕ ਵਿਲ ਪਾਲਿਸੀ ਰੇਟ ਨੂੰ ਹੋਲਡ ਕਰਨਗੇ, ਇਫ ਨਾਟ ਅ ਰੇਟ ਕੱਟ. ਸੋ ਹੋਪਫੁਲੀ ਈਵਨ ਇਫ ਇਟ ਸਟੇਜ਼ ਸੇਮ, ਇਟ ਵਿਲ ਬੀ ਹੈਲਪਫੁਲ ਟੂ ਪਬਲਿਕ.
0: ਹਾਂਜੀ, ਤੇ ਬਾਕੀ ਫਿਰ ਸਾਲ ਦੇ ਵਿੱਚ ਕੋਈ ਅੰਦਾਜ਼ਾ ਹੈ ਤੁਹਾਡਾ, ਕੋਈ ਪ੍ਰੈਡਿਕਸ਼ਨ ਹੈ?
2: ਮੋਸਟ ਪ੍ਰੋਬੇਬਲੀ ਐਟ ਦੀ ਐਂਡ ਆਫ ਦ ਟਰਮ, ਵਿਚ ਇਜ਼ ਉਹ ਦਸੰਬਰ ਵਾਲੀ ਸਾਈਡ ਨੂੰ ਜਾ ਕੇ, ਨਵੰਬਰ ਦਸੰਬਰ ਵਾਲੀ ਸਾਈਡ ਨੂੰ ਜਾ ਕੇ, ਅਨਲੈਸ ਟਰੰਪ ਭਾਜੀ ਨੇ ਕੋਈ ਜ਼ਿਆਦਾ ਸਾਰਾ ਰੌਲਾ ਗੋਲਾ ਨਾ ਪਾਇਆ, ਤੇ ਉਸ ਬੇਸ ਉੱਤੇ ਹੋ ਸਕਦਾ ਕਿ ਉਹ ਵਧਾ ਦੇਣ, ਡਿਪੈਂਡਿੰਗ ਔਨ ਦੀ ਵਾਰ, ਡਿਪੈਂਡਿੰਗ ਔਨ ਦੀ ਗੈਸ ਪ੍ਰਾਈਸਿਸ, ਦੇਰ ਸੋ ਮੈਨੀ ਫੈਕਟਰਸ. ਪਰ ਆਪਾਂ ਮੰਥ ਟੂ ਮੰਥ ਦੇ ਹਿਸਾਬ ਦੇ ਨਾਲ ਜਿਹੜੀ ਕੱਲ੍ਹ ਦੀ ਨਿਊਜ਼ ਆਉਣੀ ਆ ਉਹਦੇ 'ਤੇ ਫੋਕਸ ਇਹ ਹੈਗਾ ਕਿ ਇਟਸ ਮੋਸਟ ਪ੍ਰੋਬਲੀ 99% ਇਟਸ ਗੋਨਾ ਸਟੇ ਔਨ ਹੋਲਡ. ਤੁਹਾਡਾ ਕੀ ਕਹਿਣਾ? ਤੁਸੀਂ ਆਲਵੇਜ਼ ਮੈਨੂੰ ਫੋਨ ਕਰਕੇ ਮੇਰੇ ਨਾਲ ਸ਼ੇਅਰ ਕਰ ਸਕਦੇ ਹੁੰਦੇ ਹੋ, ਤਾਂ ਕਿ ਆਪਾਂ ਜਿਹੜੀ ਨਿਊਜ਼ ਹੈ ਸ਼ੇਅਰ ਕਰਨ ਦੇ ਲਈ ਤੁਹਾਡਾ ਆਲਸੋ ਸਾਥ ਚਾਹੀਦਾ ਹੁੰਦਾ, ਤੇ ਯੂ ਗਾਈਜ਼ ਕੈਨ ਆਲਵੇਜ਼ ਕਾਲ ਮੀ 7390 8710 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9 9
0: ਦਾ ਰੇਟ ਮਿਲੂਗਾ ਜਾਂ ਉਹ ਕੱਲ ਦਾ ਰੇਟ ਮਿਲੂਗਾ ਜਦੋਂ ਉਹਨਾਂ ਦੀ ਰੀਨਿਊਅਲ ਹੋਣੀ ਆ ਜਾਂ ਜਦੋਂ ਕਲੋਜ਼ਿੰਗ ਹੋਣੀ ਆ ਇਹ ਦੱਸੋ।
2: ਆਪਾਂ 120 ਦਿਨ ਤੱਕ ਰੇਟ ਨੂੰ ਹੋਲਡ ਕਰਕੇ ਰੱਖ ਸਕਦੇ ਆ। ਜੇ ਤੁਸੀਂ ਅੱਜ ਫਾਈਲ ਲਾਉਂਦੇ ਹੋ ਤੇ ਮੈਂ ਉਹ ਤੁਹਾਨੂੰ 120 ਦਿਨ ਤੱਕ ਉਹ ਵਾਲਾ ਰੇਟ ਅੱਜ ਦਾ ਰੇਟ ਆ ਜਿਹੜਾ ਉਹ ਤੁਹਾਨੂੰ ਹੋਲਡ ਕਰਕੇ ਰੱਖ ਸਕਦੇ ਆ। ਇਹ ਤਾਂ ਸੀ ਤੁਹਾਡਾ ਇੱਕ ਕੁਐਸਚਨ, ਮੇਰਾ ਜਨਰਲੀ ਮੇਰਾ ਇੱਕ ਗੱਲ ਦਾ ਤੁਹਾਨੂੰ ਜਵਾਬ ਦੇਈਏ। ਮੈਨੂੰ ਨਾ ਬਹੁਤ ਸਾਰੀਆਂ ਕਾਲ ਸੀ ਲਾਸਟ ਵੀਕ ਤੋਂ ਕਿ ਨੀਲਮ ਜੀ ਮੈਂ ਕਿਹਾ ਸੀਗਾ ਕਿ $5,000 ਅਪ ਟੂ $5,000 ਕੈਸ਼ਬੈਕ ਮਿਲ ਸਕਦਾ। ਕਾਫੀ ਸਾਰੇ ਬੈਂਕਾਂ ਦੇ ਜਿਹੜੇ ਪ੍ਰਮੋਸ਼ਨ ਜਾਹਰ ਕਰਦੇ ਪਏ ਨੇ ਤੇ ਉਹਦੇ 'ਚ ਮੈਨੂੰ ਕਾਫੀ ਸਾਰੀਆਂ ਕਾਲ ਸੀ। ਤੁਸੀਂ ਸਮਾਰਟ ਐਕਟ ਕਰਿਆ ਕਰੋ, ਰਾਈਟ। ਮੈਨੂੰ ਕੁਐਸਚਨ ਕੀ ਸੀਗਾ ਕਿ ਨੀਲਮ ਜੀ ਜਿਹੜਾ $5,000 ਤੁਹਾਨੂੰ ਪਹਿਲਾਂ ਮਿਲ ਸਕਦਾ, ਬੈਂਕ ਕਿਉਂ ਤੁਹਾਨੂੰ ਪਹਿਲਾਂ ਦੇਗੀ? ਮੈਨੂੰ ਇਹ ਦੱਸੋ, ਬੈਂਕ ਵੋਂਟ, ਇੱਕ ਤਾਂ ਮੇਰੀ ਪਾਕਟ ਚੋਂ ਨਹੀਂ ਚੱਲਦਾ ਕਿ ਜਿਹੜਾ ਮੈਂ ਕਮਾ ਲੋ ਫੜੋ $5,000 ਜਾ ਕੇ ਤੁਸੀਂ ਉਹਦਾ ਕੁਝ ਕਰ ਦੋ। ਨੋ, ਇਟਸ ਨੋਟ ਗੋਣਾ ਹੈਪਨ। $5,000 ਅਪ ਟੂ $5,000 ਉਦੋਂ ਮਿਲਣਾ ਜਿੱਦਣ ਤੁਹਾਡੀ ਬੈਂਕ ਦੀ ਕਲੋਜ਼ਿੰਗ ਹੋ ਗਈ। ਤੁਹਾਡਾ ਬੈਂਕ ਅਕਾਊਂਟ ਚ ਪੈਸੇ ਜਾਣੇ, ਉਹ ਮੇਰੀ ਵੱਲੋਂ ਨਹੀਂ ਜਾਣੇ, ਬੈਂਕ ਨੇ ਹੀ ਦੇਣੇ ਆ। ਸੋ ਜਿੰਨਾ ਵੀ ਕੈਸ਼ਬੈਕ ਦਾ ਪ੍ਰਮੋਸ਼ਨ ਆ ਬੈਂਕ ਦਿੰਦਾ ਤਾਂ ਬੈਂਕ ਤੁਹਾਡੇ ਅਕਾਊਂਟ ਚ ਡਾਇਰੈਕਟ ਪਾਉਂਦਾ। ਮੈਨੂੰ ਪਲੀਜ਼ ਇਹ ਵਾਲੇ ਕੁਐਸਚਨ ਤੇ ਫੇਰ ਆਪਣਾ ਦੁਬਾਰਾ ਨਾ ਪੁੱਛਿਓ ਕਿ ਸਾਡੀ ਕਲੋਜ਼ਿੰਗ ਕਾਸਟ ਕੰਮ ਆਊਗਾ ਜਾਂ ਸਾਨੂੰ ਅਸੀਂ ਡਾਊਨ ਪੇਮੈਂਟ ਦੇਣ ਲਈ ਕੰਮ ਆਜੂਗਾ, ਸਾਨੂੰ ਪਹਿਲੇ ਦਿਨ ਇੰਤਜ਼ਾਮ ਕਰ ਦੋ। ਇਟ ਡਜ਼ਨਟ ਹੈਪਨ। ਬੀ ਅਟੈਂਟਿਵ, ਜਦੋਂ ਕੋਈ ਬੰਦਾ ਕਹਿੰਦਾ ਉਹਨੂੰ ਠੀਕ ਤਰ੍ਹਾਂ ਗੱਲ ਸੁਣਿਆ ਕਰੋ। ਜੀ ਗੱਲ, ਕਈ ਵਾਰੀ ਕੀ ਹੁੰਦਾ ਸਮਰਾਜ, ਆਪਾਂ ਜਿਹੜੀ ਫਾਈਲ ਆ 20% ਦੇ ਉੱਤੇ ਲਾਈ ਨਹੀਂ ਹੁੰਦੀ। ਆਪਾਂ ਸੋਚ ਰਹੇ ਕਿ ਆਪਾਂ ਸਿਰਫ ਉਹਨੂੰ 10% ਦੇ ਬੇਸ ਦੇ ਉੱਤੇ ਕਰਾਉਣਾ, ਬਸ ਇੰਨੇ ਕੀ ਪੈਸੇ ਹੁੰਦੇ ਆ, 6 ਲੱਖ ਲੱਖ ਦਾ ਮਕਾਨ ਦਿੱਤਾ, 7,000 ਡਾਊਨ ਪੇਮੈਂਟ ਉੱਤੇ 1.5% ਲਾ ਲਓ ਕਲੋਜ਼ਿੰਗ ਕਾਸਟ ਹੁੰਦੀ, ਡਨ। ਤੁਸੀਂ ਉਹੀ ਬੈਲੈਂਸ ਜਿਹਾ ਲੈ ਕੇ ਉਹਨੂੰ ਚੱਲਦੇ ਹੁੰਦੇ, ਨਾ ਹੀ ਇੱਥੇ ਕੋਈ ਕੰਟਰੀਆਂ ਚ ਕਦੇ ਜਿਹੜੇ ਕੋਈ ਬੰਦਾ ਘਰ ਦੇ ਹੈਲਪ ਕਰਦੇ ਹੈ। ਹੈਪਨ ਟੂ ਬੀ ਤੁਹਾਡੀ ਉਹ ਫਾਈਲ ਨੂੰ ਸਮਥਿੰਗ ਹੈਪਨ, ਹੁਣ ਉਹ 10% ਤੇ ਹੋਣੀ ਹੋਈ ਨਹੀਂ ਹੈ, ਹੁਣ ਉਹ 20% ਤੇ ਹੋਣੀ ਹੈ, 20% ਦਾ ਤੁਹਾਡੇ ਕੋਲ ਇੰਤਜ਼ਾਮ ਨਹੀਂ ਹੈ, ਵਟ ਯੂ ਗੋਨਾ ਡੂ? ਉਹਦੇ ਚ ਤੁਸੀਂ ਜ਼ਿਆਦਾ ਕੁਛ ਨਹੀਂ ਕਰ ਸਕਦੇ। ਤੁਸੀਂ ਮੈਨੂੰ ਫੋਨ ਲਾ ਸਕਦੇ ਹੋ, ਆਈ ਕੈਨ ਮੋਸਟ ਪ੍ਰੋਬਬਲੀ ਆਈ ਕੈਨ ਹੈਲਪ ਯੂ ਇਨ ਵਟ। ਜੇ ਤੁਹਾਡੇ ਕੋਲ 20% ਨਹੀਂ ਹੈਗਾ ਤਾਂ ਆਪਾਂ ਹੋ ਸਕਦਾ ਕਿ ਉਹਦਾ ਕੋਈ ਕਿਸੇ ਤਰੀਕੇ ਦਾ ਹੱਲ ਲੱਭ ਕੇ ਦੇ ਸਕਦੇ ਹਾਂ। ਵੀ ਕੈਨ ਸੇਵ ਯੂਰ ਮਨੀ, ਟਾਈਮ ਐਂਡ ਸਟ੍ਰੈਸ। ਤੀਜੀ ਥੀਮ ਐਂਡ ਲਾਸਟ, ਬਿਲਡਰ ਪਰਚੇਸ। ਸਮਰਾਜ, ਓਨੈਸਟਲੀ ਦਿਸ ਇਜ਼ ਵੈਰੀ ਟਰੂ, ਪੀਪਲ ਬੁੱਕਡ ਬਿਲਡਰ ਦੀ ਪਰਚੇਸ 2.9, ਆਲਮੋਸਟ 3 million ਦਾ ਘਰ ਬੁੱਕ ਕਰਾਏ ਹੋਏ ਆ, ਉਹਦੀ ਰੀਸੈਂਟ ਅਪਰੇਜ਼ਲ ਆਈ ਹੈ 2.3। ਹੁਣ ਜਿਹੜੇ ਬੰਦੇ ਕੋਲ 6-7 lakh ਦਾ ਡਾਲਰ ਦਾ ਘਾਟਾ, 2.5-3 lakh ਦੇ ਤੁਸੀਂ ਡਿਪੋਜ਼ਿਟ ਦਿੱਤੇ ਹੋਏ ਆ ਉਹਨਾਂ ਨੂੰ, ਹੁਣ ਕੀ ਕਰੋਗੇ? 7 lakh ਕਿਸੇ ਕੋਲ ਨੀ ਹੁੰਦਾ, ਬੈਂਕ ਚ ਸਿੱਧਾ ਪਿਆ ਹੋਵੇ ਜਾਂ ਆਂਡੀਆਂ ਗੁਆਂਢੀਆਂ ਦਾ ਪਿਆ ਹੋਵੇ ਜਾਂ ਰਿਸ਼ਤੇਦਾਰਾਂ ਦਾ ਪਿਆ ਹੋਵੇ, ਕਿਸੇ ਕੋਲ ਨੀ ਹੁੰਦਾ। ਜਾਂ ਤਾਂ ਤੁਸੀਂ 2.5 lakh ਜਾਂ 3.5 lakh ਦਾ ਡਿਪੋਜ਼ਿਟ ਛੱਡੋ, ਤੇ ਜਾਂ ਫਿਰ ਸ਼ੋਰਟ ਫਾਲ ਦਾ ਜਿਹੜਾ ਇੰਤਜ਼ਾਮ ਕਰੋ, 6-7 lakh ਦਾ ਜਿਹੜਾ ਤੁਸੀਂ ਇੰਤਜ਼ਾਮ ਕਰੋ। ਇਹ ਦੋਨੋਂ ਪਾਸੇ ਪੈਸੇ ਛੱਡਣੇ ਵੀ ਨਹੀਂ ਸੌਖੇ ਤਾਂ ਪੈਸੇ ਬਾਹਰੋਂ ਮੰਗਣੇ ਵੀ ਨਹੀਂ ਸੌਖੇ, ਦੋਨਾਂ ਕੇਸਿਸ ਚ ਇਟਸ ਅ ਲੂਜ਼ ਲੂਜ਼ ਸਿਚੁਏਸ਼ਨ, ਇਟਸ ਨਾਟ ਅ ਵਿਨ ਵਿਨ, ਕਿਸੇ ਵੀ ਪਾਸੇ ਵਿਨ ਦੀ ਸਿਚੁਏਸ਼ਨ ਨਹੀਂ ਹੈ। ਬਿਲਡਰ ਕੀ ਕਰਦੇ ਆ? ਬਿਲਡਰ ਤਾਂ ਬਹੁਤ ਖਰਾਬ ਕਰਦੇ ਆ ਜੀ, ਤੁਹਾਡਾ 2.5-3 lakh ਉਹ ਲੈ ਕੇ ਡਿਪੋਜ਼ਿਟ ਖਾ ਜਾਂਦੇ। ਜਿਹੜਾ ਘਰ ਤੁਹਾਨੂੰ 2.9 million ਦਾ ਵੇਚਿਆ ਹੋਇਆ, ਕਿਸੇ ਹੋਰ ਨੂੰ ਉਹ 2.2 ਤੇ ਵੇਚਣ ਲਈ ਤਿਆਰ ਹੋ ਜਾਂਦੇ, ਪਰ ਤੁਹਾਨੂੰ ਨਹੀਂ। ਤੁਸੀਂ ਮੇਰੇ ਨਾਲ, ਅਗਰ ਤੁਸੀਂ ਇਸ ਸਿਚੁਏਸ਼ਨ ਚੋਂ, ਤੁਸੀਂ ਮੇਰੇ ਨਾਲ ਪਲੀਜ਼ ਮੇਰੇ ਨਾਲ ਇੱਕ ਵਾਰੀ ਕੰਟੈਕਟ ਕਰ ਲਓ, ਆਈ ਵਿਲ ਗਾਈਡ ਯੂ ਵੈਰੀ ਮੱਚ ਰਾਈਟ, ਤਾਂ ਕਿ ਨਾ ਤਾਂ ਤੁਹਾਨੂੰ 6 lakh ਦਾ ਇੰਤਜ਼ਾਮ ਕਰਨਾ ਪਵੇ ਤੇ ਨਾ ਹੀ ਤੁਸੀਂ 3-3 lakh ਜਿਹੜਾ ਤੁਸੀਂ ਡਿਪੋਜ਼ਿਟ ਦਿੱਤਾ ਹੋਇਆ ਤੁਸੀਂ ਉਹ ਲੂਜ਼ ਕਰੋ। ਸੋ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕੁਐਸਚਨ ਹੈ, ਲਾਸਟ ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗੀ, ਜੇ ਤੁਸੀਂ ਮੋਰਗੇਜ ਏਜੰਟ ਹੋ, ਮੋਰਗੇਜ ਬ੍ਰੋਕਰ ਹੋ, ਤੁਹਾਡੇ ਕੋਲ ਫਾਈਲ ਸਿਰੇ ਨਹੀਂ ਚੱਲਦੀਆਂ ਪਈਆਂ, ਯੂ ਡੋਨਟ ਨੋ ਹਾਊ ਟੂ ਕੰਪਾਈਲ ਦਮ, ਯੂ ਡੋਨਟ ਨੋ ਹਾਊ ਟੂ ਸਟਰਕਚਰ ਦਮ, ਤੁਸੀਂ ਮੇਰੇ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਓ। ਵੀ ਬੋਥ ਟੂਗੈਦਰ ਕੈਨ ਡੂ ਅ ਲੋਟ। ਤੁਸੀਂ ਇਕੱਲਿਆਂ ਨੂੰ ਕਈ ਵਾਰੀ, ਸਪੈਸ਼ਲੀ ਏਜੰਟਸ ਨੂੰ ਨਹੀਂ ਪਤਾ ਹੁੰਦਾ ਤਾਂ ਉਹਨਾਂ ਦੇ ਬ੍ਰੋਕਰ ਉਹਨਾਂ ਨੂੰ ਗਾਈਡ ਵੀ ਨਹੀਂ ਕਰਦੇ, ਪਰ ਬ੍ਰੋਕਰ ਸਮਟਾਈਮਸ ਆਪ ਇੱਦਾਂ ਦੀ ਸਿਚੁਏਸ਼ਨ ਚ ਹੁੰਦੇ ਆ, ਦੇ ਡੋਂਟ ਨੋ ਵਟ ਟੂ ਡੂ। ਜੋ ਕਹਿਣ ਨੂੰ ਬ੍ਰੋਕਰ ਹੁੰਦੇ ਆ ਪਰ ਕੰਮ ਕੁੰਮ ਜ਼ਿਆਦਾ ਕੀਤਾ ਨਹੀਂ ਹੁੰਦਾ, ਐਕਸਪੀਰੀਅੰਸ ਨਹੀਂ ਹੁੰਦਾ, ਤਾਂ ਉਹ ਫਾਈਲਾਂ ਦੀ ਫੇਲ ਹੋਣ ਦੇ ਚਾਂਸਿਸ ਉਹਨਾਂ ਕੋਲ ਬਹੁਤ ਜ਼ਿਆਦਾ ਹੁੰਦੇ ਆ। ਮੈਨੂੰ ਗੱਲ ਕਰੀਓ, ਆਲ ਡੈਫੀਨੇਟਲੀ ਟੀਚ ਯੂ ਹਾਊ ਟੂ ਡੂ ਇਟ ਬਿਨਾਂ ਕਿਸੇ ਚਾਰਜ ਦੇ। ਤੁਹਾਡੀ ਕੋਈ ਫਾਈਲ ਨਹੀਂ ਸਿਰੇ ਚੜ੍ਹਦੀ ਪਈ ਤਾਂ ਡੈਫੀਨੇਟਲੀ ਯੂ ਕੈਨ ਕਾਲ ਮੀ, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸੈਰੋ। ਕਿਸੇ ਤਰ੍ਹਾਂ ਦਾ ਵੀ ਕੋਈ ਵੀ ਮੋਰਗੇਜ ਦਾ ਕੁਐਸਚਨ ਆ, ਕਿਸੇ ਵੀ ਤਰ੍ਹਾਂ ਦਾ, ਕਲੋਜ਼ਿੰਗ 5% ਨਾਲ ਵੀ ਹੋ ਜਾਂਦੀ ਹੈ, ਕਲੋਜ਼ਿੰਗ 20% ਨਾਲ ਵੀ ਹੁੰਦੀ ਹੈ, ਔਰ ਜਿਹੜਾ ਕੋਈ 20% ਵੀ ਹੁੰਦਾ, ਕਈ ਵਾਰੀ ਕਾਫੀ ਸਾਰੇ ਬ੍ਰੋਕਰ ਨੇ 20% ਤੁਹਾਡੀ ਕਲੋਜ਼ ਕਰਾ ਪਾਉਂਦੇ, ਉਹ ਵੀ ਫਾਈਲਾਂ ਖਰਾਬ ਹੋ ਜਾਂਦੀਆਂ। ਕਾਲ ਕਰੋ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਨੀਲਮ ਸਰਵ, 6477398710.
0: Thank you very much. Thank you very much. Number has 6477398710. Neelam ji naal gal baat kar lo, 6477398710.

रेडियो प्रोग्राम देश प्रदेश नाल जुड़े हां दोस्तों ड्यूल ट्रैवल ने सानू अज ही कुछ नवे स्पेशल फेयर भेजे ने। जे तुसी टोरंटो तो लैके दिल्ली जां टोरंटो तो लैके अमृतसर जाना चाहुंदे हो जां फिर इंडिया तो किसे नू इत्थे तक सदना चाहुंदे हो, काफी ज्यादा पैसे बचा सकदे हो। जे नंबर तुसी कमाओगे ड्यूल ट्रैवल ब्रैम्पटन वालियां दा 905-588-4200 ਜਾਂ ਇਥੋਬਕੋ ਲੋਕੇਸ਼ਨ 905-588-5100। ਸੋ ਟੋਰਾਂਟੋ ਤੋਂ ਲੈ ਕੇ ਦਿੱਲੀ ਸਪਟੈਂਬਰ ਜਾਂ ਅਕਟੋਬਰ ਦੇ ਵਿੱਚ ਜਾਓ, ਵਾਪਸੀ ਨਵੰਬਰ ਦੀ। ਰਾਊਂਡ ਟ੍ਰਿਪ ਤੁਹਾਨੂੰ $1500 ਦੇ ਵਿੱਚ ਮਿਲ ਜੂਗੀ। ਟੋਰਾਂਟੋ ਤੋਂ ਲੈ ਕੇ ਦਿੱਲੀ ਜੇਕਰ ਤੁਸੀਂ ਨਵੰਬਰ ਦੇ ਵਿੱਚ ਵਨ ਵੇ ਜਾਣਾ ਹੋਵੇ $1080 ਦੇ ਵਿੱਚ ਵਨ ਵੇ ਟਿਕਟ ਬੁੱਕ ਕਰ ਸਕਦੇ ਹੋ ਫੋਰ ਨਵੰਬਰ ਟੂ ਗੋ ਟੂ ਦਿੱਲੀ। ਜੇ ਤੁਸੀਂ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਵਨ ਵੇ ਅਕਟੋਬਰ ਜਾਂ ਨਵੰਬਰ ਕਿਸ ਨੂੰ ਸੱਦਣਾ ਹੋਵੇ $860 ਦੇ ਵਿੱਚ ਵਨ ਵੇ ਸੱਦ ਸਕਦੇ ਹੋ। ਦਿੱਲੀ ਟੂ ਟੋਰਾਂਟੋ ਅਕਟੋਬਰ ਦੇ ਵਿੱਚ ਸੱਦੋ, ਵਾਪਸ ਭੇਜੋ ਅਗਲੇ ਸਾਲ ਫੈਬਰੀ ਔਰ ਮਾਰਚ। ਰਾਊਂਡ ਟ੍ਰਿਪ 1390 ਦੇ ਵਿੱਚ ਦੋ ਲੋਕੇਸ਼ਨ ਨੇ ਦਿਓਲ ਟਰੈਵਲ ਦੀਆਂ। ਇੱਕ ਬ੍ਰੈਂਪਟਨ ਦੇ ਵਿੱਚ ਹੈ, ਨੰਬਰ 905-588-4200, ਅਤੇ ਇੱਕ ਇਥੋਬਕ ਲੋਕੇਸ਼ਨ ਹੈ 905-588-5100। ਇੱਕ ਵਾਰੀ ਫਿਰ ਜਾਂਦੇ ਜਾਂਦੇ ਤੁਹਾਨੂੰ ਦੱਸ ਦਿੰਦਾ ਕਿ ਯੂਨਾ ਗਲੋਬਲ ਐਡਵਾਈਜ਼ਰੀ ਵਾਲੇ ਤੁਹਾਡੇ ਲਈ ਹੁਣ ਦੋਸਤੋ ਕੁਛ ਕੁ ਦਿਨ ਹੀ ਰਹਿ ਗਏ ਨੇ। ਤੁਹਾਨੂੰ ਤੁਹਾਡੀ ਪੂਰੀ ਪੜ੍ਹਾਈ ਅਤੇ ਰਹਿਣ ਦਾ ਖਰਚਾ, ਲਿਵਿੰਗ ਐਕਸਪੈਂਸ, ਖਾਣਾ ਪੀਣਾ ਸਭ ਕੁਛ ਸਰਕਾਰ ਦੇ ਵੱਲੋਂ ਹੀ ਸਪਾਂਸਰ ਹੋਣ ਦੇ ਲਈ ਹੁਣ ਕੁਛ ਹੀ ਅਖੀਰਲੇ ਦਿਨ ਰਹਿ ਗਏ ਨੇ। ਤੁਸੀਂ ਵੱਧ ਤੋਂ ਵੱਧ ਫਾਇਦਾ ਉਠਾ ਸਕਦੇ ਹੋ ਜੇ ਹੁਣੇ ਹੀ ਇਹਨਾਂ ਨਾਲ ਸੰਪਰਕ ਕਰਦੇ ਹੋ। ਸਾਰਾਂਸ਼ ਨਾਗਪਾਲ ਅਤੇ ਯੂਨਾ ਗਲੋਬਲ ਐਡਵਾਈਜ਼ਰੀ 437-264-3175। ਇਹ ਅੰਟੇਰੀਓ ਗਵਰਨਮੈਂਟ ਪ੍ਰੋਗਰਾਮ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਪਰ ਇਸ ਮਹੀਨੇ ਦੇ ਐਂਡ ਦੇ ਵੱਲ ਇਹ ਚੇਂਜ ਹੋ ਰਿਹਾ ਹੈ। ਅੰਟੇਰੀਓ ਸਰਕਾਰ ਨੇ ਕਿਹਾ ਕਿ ਹੁਣ ਟੈਕਸ ਪੇਅਰ ਦਾ ਪੈਸਾ ਨਹੀਂ ਦੇਵਾਂਗੇ ਲੋਕਾਂ ਨੂੰ ਪੜ੍ਹਨ ਦੇ ਲਈ, ਅਸੀਂ ਸਿਰਫ ਲੋਨ ਹੀ ਦੇਵਾਂਗੇ। ਸੋ ਤੁਹਾਡੇ ਕੋਲ ਹੁਣ ਕੁਛ ਕੁ ਦਿਨ ਰਹਿ ਗਏ ਨੇ। ਤੁਹਾਡੀ ਜਿਹੜੀ ਪੂਰੀ ਪੜ੍ਹਾਈ ਹੈ ਉਹ $30,000 ਤੋਂ ਲੈ ਕੇ $1,00,000 ਸਾਲ ਦਾ, ਇੱਕ ਇੱਕ ਪੜ੍ਹਾਈ ਦਾ ਸਾਲ ਦਾ $30,000 to $100,000 ਦੀ ਫੰਡਿੰਗ ਤੁਹਾਨੂੰ ਇਹ ਸਿੱਧੇ ਗਵਰਨਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਦਿਲਵਾ ਸਕਦੇ ਆ, ਜਿਹਦੇ ਵਿੱਚੋਂ ਤਕਰੀਬਨ ਅੱਧਾ ਪੋਰਸ਼ਨ ਉਹ ਨੋਨ ਰਿਫੰਡਬਲ ਗ੍ਰਾਂਟ ਹੋਣਗੇ। ਨੋਨ ਰਿਫੰਡਬਲ ਗ੍ਰਾਂਟ ਮੀਨਿੰਗ ਯੂ ਨੈਵਰ ਪੇ ਦੈਟ ਮਨੀ ਬੈਕ, ਪੈਸੇ ਮੋੜਨੇ ਨਹੀਂ ਤੁਸੀਂ। ਤੁਹਾਡਾ ਇਕੱਲਾ ਪੜ੍ਹਾਈ ਦਾ ਖਰਚਾ ਨਹੀਂ, ਰਹਿਣਾ ਸਹਿਣਾ ਸਾਰਾ, ਲਿਵਿੰਗ ਐਕਸਪੈਂਸ ਵੀ ਚੱਕਿਆ ਜਾਊਗਾ $1,00,000 ਸਾਲ ਤੱਕ ਦਾ। ਕੁਆਲੀਫਾਈ ਕਰਨ ਲਈ ਤੁਹਾਡੀ ਫੈਮਿਲੀ ਇਨਕਮ, ਨੈਟ ਇਨਕਮ ਅੰਡਰ 70,000 ਹੋਣੀ ਚਾਹੀਦੀ ਆ, ਚਾਹੇ ਰੈਫਿਊਜੀ ਹੋ, ਚਾਹੇ ਪੀ ਆਰ ਹੋ, ਚਾਹੇ ਸਿਟੀਜ਼ਨ ਹੋ। ਇਹ ਈਜ਼ੀ ਟੂ ਪਾਸ ਆਨਲਾਈਨ ਹੀ ਜਿਹੜੇ ਕੋਰਸਿਸ ਨੇ ਸਕਿੱਲਸ ਡਿਵੈਲਪ ਕਰ ਸਕਦੇ ਹੋ, ਅਤੇ ਕੋਈ ਵੀ ਏਜ ਲਿਮਿਟ ਨਹੀਂ। 40-45+ 40-45+ ਹੀ ਇਹਨਾਂ ਦੇ ਵੱਧ ਤੋਂ ਵੱਧ ਕਲਾਇੰਟ ਨੇ, ਚਾਹੇ ਸੈਲਫ ਇੰਪਲੋਇਡ ਹੋ, ਚਾਹੇ ਪੇਅਰੋਲ 'ਤੇ ਹੋ, ਚਾਹੇ ਹਾਊਸ ਵਾਈਫ ਹੋ, ਚਾਹੇ ਊਬਰ ਡਰਾਈਵਰ ਹੋ, ਚਾਹੇ ਟਰੱਕ ਡਰਾਈਵਰ ਹੋ, ਜਿਹੜਾ ਮਰਜ਼ੀ ਤੁਹਾਡਾ ਅੱਜ ਦਾ ਕੰਮ ਹੋਵੇ, ਇਹ ਤੁਹਾਨੂੰ ਫੀਸ ਕਿੰਨੀ ਚਾਰਜ ਕਰਦੇ ਆ, $199 ਤੋਂ ਲੈ ਕੇ $499, ਮੈਕਸੀਮਮ $499, ਅਤੇ ਉਹ ਵੀ ਤੁਸੀਂ ਪਹਿਲਾਂ ਕੁਛ ਵੀ ਨਹੀਂ ਪੇ ਕਰਨਾ ਜਦੋਂ ਸਰਕਾਰ ਤੋਂ ਪੈਸੇ ਤੁਹਾਡੇ ਬੈਂਕ ਅਕਾਊਂਟ 'ਚ ਆਏ, ਬਾਅਦ ਵਿੱਚ ਤੁਸੀਂ ਜਾ ਕੇ ਇਹਨਾਂ ਨੂੰ ਪੇ ਕਰਦੇ ਹੋ। $199, $499, ਦੈਟਸ ਇਟ। ਕਾਲ ਯੂਨੋ ਗਲੋਬਲ ਐਡਵਾਈਜ਼ਰੀ 437-264-3175, 437-264-3175, 437-264-3175. ਮਿਸਟਰ ਨਾਗਪਾਲ ਦੇ ਨਾਲ ਜ਼ਰੂਰ ਸੰਪਰਕ ਕਰੋ। ਘਰ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਕਰਵਾਉਣਾ, ਰੈਜ਼ੀਡੈਂਸ਼ੀਅਲ ਪੇਂਟਿੰਗ ਐਕਸਪਰਟ ਨੇ, ਬਹੁਤ ਐਕਸਪੀਰੀਅੰਸ ਨੇ, ਸੰਦਲ ਪੇਂਟਿੰਗ ਵਾਲੇ, ਫਰੀ ਐਸਟੀਮੇਟ ਲਈ ਸੱਦੋ। ਆਲ ਓਵਰ ਜੀ ਟੀ ਏ, ਨਾਇਗਰਾ ਰੀਜਨ, ਲੰਡਨ ਰੀਜਨ, ਕੇ ਡਬਲਯੂ ਸੀ ਗੋਲਫ ਰੀਜਨ, ਨੇਮ ਬ੍ਰਾਂਡ ਪੇਂਟ ਹੀ ਯੂਜ਼ ਕਰਦੇ ਨੇ। ਇਹਨਾਂ ਦਾ ਡੈਕੇਡ ਤੋਂ ਵੀ ਜ਼ਿਆਦਾ ਦਾ ਤਜ਼ਰਬਾ ਹੈ, ਬਹੁਤ ਹੀ ਵਧੀਆ ਰੈਜ਼ੀਡੈਂਸ਼ੀਅਲ ਪੇਂਟਿੰਗ ਦਾ ਅਫੋਰਡਬਲ ਕੰਮ ਇਹ ਕਰਦੇ ਨੇ, ਸੰਦਲ ਪੇਂਟਿੰਗ। 647-822-3313, 647-822-3313, ਘਰ ਦੀ ਪੂਰੀ ਟੌਰ ਕੱਢ ਦੇਣਗੇ ਇਹਨਾਂ ਨੂੰ ਇੱਕ ਵਾਰੀ ਸੱਦੋ, ਫਰੀ ਐਸਟੀਮੇਟ ਲਈ ਰੈਜ਼ੀਡੈਂਸ਼ੀਅਲ ਪੇਂਟਿੰਗ ਐਕਸਪਰਟ ਨੇ। 647-822-3313। ਦੋਸਤੋ ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਐਡਵਰਟਾਈਜ਼ਰ ਦਾ, ਸਪਾਂਸਰ ਦਾ ਕੋਈ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ AM 530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਕਾਲ, ਟੈਕਸਟ, ਵਟਸਐਪ 416-457-3381, 416-457-3381। ਜੇ ਤੁਸੀਂ ਪ੍ਰੋਗਰਾਮ ਤੋਂ ਬਾਅਦ
ਹੁਣ 2 ਮਿੰਟਾਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਕੋਈ ਵੀ ਆਪਣੇ ਆਪ ਜਾਂ ਆਪਣੇ ਐਜ਼ ਏ ਕਪਲ ਜਾਂ ਆਪਣੇ ਆਪ ਐਜ਼ ਅ ਪੂਲ ਫੈਮਿਲੀ ਦੀ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਤੇ ਨਾਲ ਦੀ ਨਾਲ ਤੁਸੀਂ ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ ਦੇ ਸਭ ਤੋਂ ਘੱਟ ਰੇਟ ਦੇ ਭਾਲ ਦੇ ਵਿੱਚੋਂ ਜਾਂ ਕੋਈ ਪੁਰਾਣੀ ਪਾਲਿਸੀ ਕੀਤੀ ਹੋਈ ਹੈ ਉਹਨੂੰ ਫ੍ਰੀ 'ਚ ਰਿਵਿਊ ਕਰਵਾਉਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣਾ ਲਾਈਫ ਇੰਸ਼ੋਰੈਂਸ ਲਾਇਸੈਂਸ ਲਿਆ ਹੋਇਆ ਤੇ ਕੰਮ ਕਦੇ ਸਿੱਖਿਆ ਨਹੀਂ ਜਾਂ ਕੋਈ ਕੁਛ ਕਮਾਇਆ ਨਹੀਂ ਤੇ ਜ਼ਿਆਦਾ ਵਧੀਆ ਬ੍ਰੋਕਰਸ ਦੇ ਭਾਲ ਦੇ ਵਿੱਚੋਂ, ਗਿਵ ਮੀ ਅ ਕਾਲ 416-457-3381, 416-457-3381. ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: ਅਸੀਂ ਹੁਣ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚੋਂ ਤਾਂ ਟਮਰੈਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਜ਼ ਤੇ ਸ਼ਾਨਦਾਰ ਮੂਵ ਇਨ ਆਫਿਸ ਦੇ ਨਾਲ। ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845, 780-239-5845।
1: कमाल का कैच था यार, यकीन ही नहीं आ रहा।
2: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक की ऑयल हीटिंग है।
1: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं।
2: तुम्हें ये सब कैसे पता?
1: क्योंकि मैंने भी पिछले साल ये लगवाया है।
2: अच्छा, वो क्या वेबसाइट थी?
1: saveonenergy.ca/eap।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
5: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਆਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲ

0: ਆਰਏਐਨ ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475047557। SS ਲੋਨ ਕੇਅਰ ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Tech Spirit, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

0: उम्मीद है कि तुसी सब ठीक ठाक हो, एंजॉय कर रहे हो इस बड़ी ही खूबसूरत शाम नू। शाम दे विच जुड़ चुके हैं थोड़े नाल एक बार फिर प्रोग्राम पंजाबी लहरां लैके, ठीक 9 बजे तक थोड़ा साडा साडा थोड़ा साथ रहेगा बई। ते गर्मा गर्म प्रोग्राम नहीं नवी नहीं नहीं नहीं नहीं ਇਹ ਗਰਮ ਸ਼ਬਦ ਛੱਡੋ, ਬਥੇਰੀ ਗਰਮੀ ਹੋ ਗਈ, ਬਥੇਰੀ ਗਰਮੀ ਸਾਰਿਆਂ ਨੇ ਦੇਖ ਲਈ, ਹੁਣ ਹੋਰ ਵੀ ਸਾਰਿਆਂ ਨੂੰ ਗਰਮ ਕਰਤਾ, ਤਾਂ ਬਸ ਪਤਾ ਨਹੀਂ ਖਬਰਾਂ ਕੀ ਹੋਊਗਾ। ਵੈਦਰ ਐਪ ਵੀ ਬੰਦਾ ਖੋਲ੍ਹ ਕੇ ਦੇਖਦਾ ਨਾ, ਤਾਂ ਸੂਈ ਜਿਹੜੀ ਆ ਲਾਲ ਵੱਲ ਨੂੰ ਆ, ਕਦੇ ਨਹੀਂ ਲਾਲ ਵੱਲ ਨੂੰ ਹੁੰਦੀ ਹੈ, ਨਹੀਂ ਤਾਂ ਹੁੰਦੀ ਹੈ ਯੈਲੋ ਜੀ ਜਾਂ ਹਲਕੀ ਫੁਲਕੀ ਜੀ ਔਰੇਂਜ ਹੋ ਜਾਂਦੀ ਹੈ, ਬਟ ਅੱਜ ਤਾਂ ਪੂਰਾ ਮੀਟਰ ਐਨ ਟੌਪ ਦੇ ਹੈ। ਸੋ ਸਟੇ ਹਾਈਡਰੇਟਿਡ, ਵੱਧ ਤੋਂ ਵੱਧ ਦੇਖੋ, ਪਹਿਲੀ ਗੱਲ ਤਾਂ ਅੰਦਰ ਰੋਜ਼ ਰਹਿ ਸਕਦੇ ਹੋ, ਦੂਜੀ ਗੱਲ ਹਾਈਡਰੇਸ਼ਨ ਇਸ ਕੀ, ਪਾਣੀ ਪੀ ਚਲੋ ਪੀ ਚਲੋ ਪੀ ਚਲੋ ਐਂਡ ਵਧੀਆ ਯਾਰ। ਆਪਾਂ ਤਾਂ ਇੱਥੇ ਲੱਕੀ ਹਾਂ, ਇੰਡੀਆ 'ਚ ਤਾਂ ਵੱਖਰੀ ਗੱਲ ਆ, ਬਹੁਤ ਸਾਰੇ ਘਰਾਂ 'ਚ ਏਸੀ ਹੈ ਨਹੀਂ ਗੇ, ਬਾਹਰ ਤਾਂ ਕੰਮ ਕਰਨੇ ਪੈਂਦੇ ਆ, ਇੱਥੇ ਗੱਡੀ ਚਲ ਜਾਓ ਤਾਂ ਏਸੀ ਹੈ, ਦਫ਼ਤਰ ਚਲ ਜਾਓ ਤਾਂ ਏਸੀ ਹੈ, ਘਰਾਂ 'ਚ ਵੜ ਜਾਓ ਤਾਂ ਏਸੀ ਹੈ, ਅਤੇ ਘਰੇ ਵਧੀਆ ਯਾਰ ਬੈਠੋ ਆਰਾਮ ਨਾਲ, ਕੋਈ ਠੰਡੀ ਜਿਹੀ ਡਰਿੰਕ ਬਣਾ ਲਓ ਆਪਣੇ ਮਨ ਪਸੰਦ ਦੀ, ਅਤੇ ਹੈਵ ਅ ਗੁੱਡ ਟਾਈਮ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਹਾਡੇ ਲਈ ਹਾਜ਼ਰ, ਅਤੇ ਨੰਬਰ ਹੈ ਆਪਣਾ 905-673-3337। ਕਿਵੇਂ ਇੰਜੋਏ ਕਰ ਰਹੇ ਹੋ ਯਾਰ ਇੱਥੋਂ ਦੀ ਗਰਮੀ ਨੂੰ? ਦੇਖੋ ਬੜੇ ਲੋਕ ਕਹਿੰਦੇ ਆ ਕਿ ਨਾ ਵੀ ਜਿਹੜੀ ਇੰਡੀਆ ਦੀ ਗਰਮੀ ਹੈ, ਭਾਵੇਂ ਟੈਂਪਰੇਚਰ ਹੁੰਦਾ ਜ਼ਿਆਦੇ ਆ, ਬਟ ਉੱਥੇ ਗਰਮੀ ਇੰਨੀ ਚੁੱਭਦੀ ਨਹੀਂ ਜਿੰਨੀ ਇੱਥੇ ਚੁੱਭਦੀ ਆ। ਪਤਾ ਨਹੀਂ ਇਹ ਗਰਮੀ ਚੁੱਭਦੀ ਵੀ ਹੁੰਦੀ ਹੈ, ਇੱਥੋਂ ਦੀ ਗਰਮੀ ਕਿਉਂ ਆਪਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਇਫੈਕਟ ਕਰਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਇੱਥੇ ਆ ਕੇ ਆਪਾਂ ਉਨੇ ਯੂਜ਼ ਟੂ ਨਹੀਂ ਹੁੰਦੇ, 2 ਮਹੀਨੇ ਗਰਮੀ ਪੈਂਦੀ ਹੈ ਫਿਰ ਬੰਦਾ ਭੁੱਲ ਜਾਂਦਾ ਕਿ ਗਰਮੀ ਕਿੰਨੀ ਕੁ ਹੁੰਦੀ ਹੈ, ਅਤੇ ਫਿਰ ਵੰਸ ਅਗੈਨ ਜਦੋਂ ਸਮਰ ਆਉਂਦੀ ਹੈ ਫਿਰ ਹੁੰਦਾ ਯਾਰ ਇਹ ਕਿੱਥੋਂ ਆ ਗਈ ਇੰਡੀਆ। ਚਲੋ ਫਿਰ ਵੀ ਸਾਲ 'ਚ 5-6 ਮਹੀਨੇ ਤਾਂ ਗਰਮੀ ਰਹਿੰਦੀ ਰਹਿੰਦੀ ਹੈ, ਸੋ ਉੱਥੇ ਥੋੜ੍ਹੇ ਜਿਹਾ ਮੇ ਬੀ ਹੋ ਸਕਦਾ ਲਾਈਫ ਸਟਾਈਲ ਦੇ ਮੁਤਾਬਕ ਆਪਾਂ ਯੂਜ਼ ਟੂ ਵੀ ਹੋ ਜਾਂਦੇ ਹਾਂ। ਸੋ ਕਾਰਨ ਕੀ ਹੈ ਕਿ ਇੱਥੋਂ ਦੀ ਗਰਮੀ ਥੋੜ੍ਹੀ ਜਿਹੀ ਆਪਾਂ ਨੂੰ ਹੋਰ ਵੀ ਅਫੈਕਟ ਕਰਦੀ ਹੈ, ਕਿਤੇ ਨਾ ਕਿਤੇ ਆਪਾਂ ਕਹਿੰਦੇ ਹਾਂ, ਹੁਣ ਬੜੇ ਲੋਕ ਯਾਰ ਕਹਿੰਦੇ ਯਾਰ ਉੱਥੋਂ ਦੀ ਗਰਮੀ ਤੰਗ ਨਹੀਂ ਸੀ ਕਰਦੀ, ਇੱਥੋਂ ਦੀ ਗਰਮੀ ਤੰਗ ਬਹੁਤ ਕਰਦੀ ਹੈ। ਵਟ ਡੂ ਯੂ ਥਿੰਕ ਕਿ ਕਾਰਨ ਕੀ ਹੈ? ਨੰਬਰ ਹੈ ਆਪਣਾ 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਇੱਕ ਤਾਂ ਤੁਸੀਂ ਯਾਦ ਰੱਖੋ ਫੀਨਿਕਸ ਮਿਲਵਰਕ ਵਾਲਿਆਂ ਨੂੰ, ਕਹਿੰਦੇ ਰਹਿੰਦੇ ਹੋ ਨਾ ਭਾਜੀ ਕੰਮ ਨਹੀਂ ਮਿਲਦਾ, ਭਾਜੀ ਵਿਹਲੇ ਬੈਠੇ ਆ, ਉਹ ਹੁਣ ਤੁਹਾਡੇ 'ਤੇ ਆ, ਮੈਂ ਤਾਂ ਕਿੰਨੀਆਂ ਜੌਬਾਂ ਤੁਹਾਨੂੰ ਅਨਾਊਂਸ ਕਰਦਾ। ਸੋ ਜੌਬ ਅਵੇਲੇਬਲ ਹੈ, ਇੱਕ ਤਾਂ ਕੁਝ ਇੱਕ ਮਿਲ ਵਰਕਰਾਂ ਦੀ ਲੋੜ ਹੈ, ਯਾਨੀ ਕਿ ਜਿਹਨਾਂ ਨੂੰ ਟੂਲਸ ਦਾ ਕੰਮ ਆਉਂਦਾ, ਟੇਬਲ ਸੌ ਦਾ ਕੰਮ ਆਉਂਦਾ, ਕੈਬਨਿਟਰੀ ਜਾਂ ਕਾਰਪੈਂਟਰੀ ਦਾ ਕੋਈ ਕੰਮ ਆਉਂਦਾ, ਸਟੀਲ ਅਤੇ ਟੋਮਕਨ 'ਤੇ ਕੰਮ ਹੈ, ਸਟੀਲਸ ਐਂਡ ਟੋਮਕਨ, ਜੈਗ ਭਾਜੀ ਨੂੰ ਕਾਲ ਕਰੋ, ਟੌਪ ਦੀ ਪੇ ਹੈ, ਵਧੀਆ ਕੰਪਨੀ ਹੈ, 416-822-2239 ਨਾਲ ਦੀ ਨਾਲ ਇਹਨਾਂ ਨੂੰ ਕੰਸਟਰਕਸ਼ਨ ਦੇ ਵਰਕਰ ਵੀ ਚਾਹੀਦੇ ਆ, ਸੋ ਕੰਸਟਰਕਸ਼ਨ ਦਾ ਵੀ ਕੰਮ ਜੇ ਆਉਂਦਾ 416-822-2239 ਕੰਮ ਵਾਧੂ ਹੈ, ਪੇ ਵੀ ਵਾਧੂ ਹੈ 416-822-2239 ਜੀ 0420 ਹਾਂਜੀ ਕਿਵੇਂ ਹੋ?
1: ਹਾਂਜੀ ਨਵੀਂ ਜੀ ਕਿੱਦਾਂ?
0: ਬਹੁਤ ਵਧੀਆ ਜੀ, ਕੀ ਬਣਦਾ?
1: ਬਹੁਤ ਵਧੀਆ ਨਜ਼ਾਰੇ ਲੈ ਰਹੇ ਹਾਂ ਜੀ ਗਰਮੀ ਦੇ।
0: ਅੱਛਾ ਨਜ਼ਾਰੇ, ਤੁਸੀਂ ਪਹਿਲੇ ਬੰਦੇ ਹੋ ਜਿਹੜੇ ਜਿਨ੍ਹਾਂ ਨੇ ਕਿਹਾ ਕਿ ਨਜ਼ਾਰੇ, ਨਹੀਂ ਤਾਂ ਸਾਰੇ ਅਲੰਭ ਹੀ ਦੇ ਰਹੇ ਆ।
1: ਨਵੀਂ ਜੀ ਇਹ ਇੰਡੀਆ ਵੀ ਰੋਂਦੇ ਰਹੇ, ਸਨੋਹ 'ਚ ਵੀ ਰੋਂਦੇ ਰਹਿਣਾ, ਗਰਮੀ 'ਚ ਤਾਂ ਖੁਸ਼ ਹੋਵੋ।
0: ਗੱਲ ਤੁਹਾਡੀ ਠੀਕ ਹੈ, ਹੁਣ ਜੇ ਬਸ ਰੋਈ ਜਾਣਾ ਰੋਈ ਜਾਣਾ, ਉਹਦਾ ਕੀ ਫਾਇਦਾ ਹੈ?
1: ਰੋਈ ਜਾਣਾ ਸਾਰੇ ਮਿਲ ਜਾਣਾ, ਤਾਂ ਕਰਕੇ ਵਧੀਆ ਇੰਜੋਏ ਕਰੋ।
0: ਬਿਲਕੁਲ ਗੱਲ ਤੁਹਾਡੀ ਸਹੀ ਹੈ। ਸੋ ਕਿਵੇਂ ਕਿਵੇਂ ਇੰਜੋਏ ਕਰ ਰਹੇ ਹੋ, ਕਿਵੇਂ ਆਨੰਦ ਲੈ ਰਹੇ ਹੋ ਗਰਮੀ ਦਾ?
1: ਕਿਹੜੀ
0: ਬੀਅਰ ਪੀ ਰਹੇ ਹੋ ਫਿਰ?
1: ਅੱਜ ਮੌਲਸਨ ਪੀਣੀ ਹੈ ਜੀ।
0: ਮੌਲਸਨ ਕੈਨੇਡੀਅਨ ਹੈ? ਕਾਰਨ ਕੀ ਹੈ ਕਿ ਇੱਥੇ ਆਪਾਂ ਬਸ ਰੋਂਦੇ ਰਹਿੰਦੇ ਵੀ ਗਰਮੀ, ਭਾਵੇਂ ਆਪਾਂ ਆਏ ਕਿੰਨੇ ਗਰਮ ਦੇਸ਼ ਚੋਂ ਆ?
1: ਭਾਜੀ ਕਾਰਨ ਇਹ ਆ, ਅਸੀਂ ਹੋਰ ਚੀਜ਼ਾਂ ਨੂੰ ਲੈ ਕੇ ਨਾ ਸਟ੍ਰੈਸ 'ਤੇ ਆ, ਅਸੀਂ ਕੱਢਣਾ ਹੁੰਦਾ ਕਿਸੇ 'ਚ, ਅਸੀਂ ਗਰਮੀ 'ਚ ਕੱਢ ਦੇਈਦਾ ਤੇ ਆਪਣੇ ਸਰਿਆਲ 'ਤੇ ਕੱਢ ਦੇਈਦਾ, ਹੋਰ ਕੋਈ ਕਾਰਨ ਨਹੀਂ।
0: ਅੱਛਾ ਤੁਹਾਨੂੰ ਲੱਗਦਾ ਕਿ ਆਪਾਂ ਇੰਨਾ ਕੰਪਲੇਂਟ ਤਾਂ ਕਰਦੇ ਹਾਂ ਕਿ ਆਪਾਂ ਸਟ੍ਰੈਸ 'ਚ ਹੀ ਆ ਇੱਥੇ?
1: ਭਾਜੀ ਇੱਥੇ ਹਰ ਦੂਜਾ ਬੰਦਾ ਸਟ੍ਰੈਸ ਤੇ ਆ, ਹਰ ਦੂਜਾ ਬੰਦਾ, ਤੁਸੀਂ ਵੇਖ ਲਿਓ ਕੋਈ ਨਾ ਕੋਈ ਚੀਜ਼ ਨੂੰ ਕੰਪਲੇਨ ਕਰੂਗਾ, ਸੋਲਿਊਸ਼ਨ ਖੁਸ਼ ਹੋ ਜਾਓ, ਗਰਮੀ ਆ ਤਾਂ ਕੀ ਇਹ ਕੀ ਕਰ ਦੋਗੇ
0: ਪਰ ਸੋ ਸੋ ਇੰਡੀਆ ਨਹੀਂ ਸੀ ਤੁਸੀਂ ਇੰਨਾ ਗਰਮੀ ਬਾਰੇ ਕੰਪਲੇਨ ਕਰਦੇ ਹੈ,
1: ਇੰਡੀਆ ਕੌਣ ਕਰਦਾ ਭਾਜੀ ਤੁਹਾਨੂੰ ਪਤਾ ਹੀ ਇੱਥੇ ਹੀ ਦੇਖਿਆ ਇੰਡੀਆ ਦਾ
0: ਸਹੀ ਗੱਲ ਹੈ। ਹੁਣ ਦੇਖੋ ਜਾਂ ਤਾਂ ਹੋਵੇ ਨਾ, ਹੁਣ ਮੈਂ ਵੈਸੇ ਹੀ ਮੈਂ ਕਹਿ ਰਿਹਾ ਹੁਣ ਮੈਂ ਤਾਂ ਇੱਥੇ ਜੰਮਿਆ ਪੜਿਆ, ਮੈਂ ਕਦੇ ਗਰਮੀ ਚ ਬੜਾ ਰਿਹਾ ਨੀ, ਸੋ ਜੇ ਮੈਂ ਕੰਪਲੇਨ ਕਰਦਾ ਚਲੋ ਮੈਂ ਨੀ ਕਹਿੰਦਾ ਵੀ ਠੀਕ ਹੈ, ਬਟ ਫਿਰ ਵੀ ਚਲੋ ਓਕੇ। ਬਟ ਹੁਣ ਜੇ ਮੈਂ ਠੰਡ ਦੀ ਕੰਪਲੇਨ ਕਰਾਂ ਫਿਰ ਵੱਖਰੀ ਗੱਲ ਹੈ, ਫਿਰ ਅਗਲੇ ਕਹਿਣਗੇ ਨਾ ਵੀ ਯਾਰ ਤੂੰ ਤਾਂ ਠੰਡ ਚ ਸਾਰੀ ਉਮਰ ਰਿਹਾ। ਬਟ ਹੁਣ ਜੇ ਆਪਾਂ ਗਰਮੀ ਚੋਂ ਆਏ ਹਾਂ ਫਿਰ ਯੂਜ਼ ਟੂ ਦਾ ਥੋੜ੍ਹਾ ਆਪਾਂ ਨੂੰ ਹੋਣਾ ਚਾਹੀਦਾ ਹੀ ਹੈ,
1: ਹੋਣਾ ਚਾਹੀਦਾ ਸਾਰੇ ਯੂਜ਼ ਟੂ ਭਾਜੀ, ਬਸ ਹੁਣ ਸੁਣਾ ਕੇ ਕਹਿ ਦਿੰਦੇ ਗਰਮੀ ਬੜੀ
0: ਕੰਪਲੇਨ ਤਾਂ ਕਰਦੇ ਆ ਕਿਉਂਕਿ ਸਟ੍ਰੈਸ ਦੇ ਵਿੱਚ ਆ, ਕਹਿੰਦੇ ਨਾ ਵੀ ਹੋਰ ਕੋਈ ਗੱਲ ਨੀ, ਬਸ ਗੱਲ ਇਹ ਹੈ ਕਿ ਆਪਾਂ ਟੈਨਸ਼ਨ 'ਚ ਅਤੇ ਸਟ੍ਰੈਸ ਦੇ ਵਿੱਚ ਆ, ਸੋ ਆਪਾਂ ਨੂੰ ਆਪਾਂ ਬਸ ਲੱਭਦੇ ਹਾਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਜੜਾਂਬੇ ਦੇਈਏ। ਸੋ ਸਵਾਲ ਮੈਂ ਬਸ ਇਹੀ ਕਰ ਰਿਹਾ ਕਿ ਭਾਵੇਂ ਆਪਾਂ ਇੰਨੇ ਇੱਕ ਗਰਮ ਕੰਟਰੀ 'ਚੋਂ ਆਏ ਹਾਂ, ਉੱਥੇ ਸਾਰੀ ਉਮਰ ਗਰਮੀ ਆਪਾਂ ਦੇਖੀ ਹੈ, 45-45, 50-50 ਡਿਗਰੀ ਟੈਂਪਰੇਚਰ ਦੇਖਿਆ, ਬਟ ਇੱਥੇ ਆ ਕੇ ਆਪਾਂ ਗਰਮੀ ਜਦੋਂ ਹੁੰਦੀ ਹੈ ਤਾਂ ਕੰਪਲੇਨ ਕਰਦੇ ਹਾਂ, ਕਿਉਂ, ਕਾਰਨ ਕੀ ਹੈ? ਕੀ ਤੁਸੀਂ ਸਹਿਮਤ ਹੋ ਭਾਜੀ ਨਾਲ ਕਿ ਕਾਰਨ ਯਾਰ ਬਸ ਇਹੀ ਹੈ ਕਿ ਇੱਥੇ ਸਟ੍ਰੈਸ ਦੇ ਵਿੱਚ ਬੰਦਾ ਰਹਿੰਦਾ ਅਤੇ ਬਸ ਕੋਈ ਨਾ ਕੋਈ ਕੰਪਲੇਨ ਕਰਨ ਲਈ ਐਕਸਕਿਊਜ਼ ਲੱਭਦਾ ਰਹਿੰਦਾ? ਸੋ 905-673-3337 ਜਾਂ ਵੈਸੇ ਹੀ ਕਿਸੇ ਨੂੰ ਪਤਾ ਹੋਵੇ ਵੀ ਸਾਇੰਟੀਫਿਕਲੀ ਇੱਥੋਂ ਦੀ ਗਰਮੀ ਕਿਉਂ ਆਪਾਂ ਨੂੰ ਇੰਨੀ ਇਫੈਕਟ ਕਰਦੀ ਹੈ। ਸੋ 905-673-3337 ਗਰਮੀ ਹੈ, ਗਰਮੀ 'ਚ ਤਾਂ ਬਹੁਤ ਜ਼ਰੂਰੀ ਹੈ ਕਿ ਦੇਖੋ ਪਸੀਨਾ ਆਉਂਦਾ ਹੈ ਜਿੱਥੇ ਵੀ ਜਾਣਾ, ਵਧੀਆ ਜੇ ਪਰਫਿਊਮ ਲਾ ਕੇ ਜਾਓ ਤੇ ਅਗਲਾ ਵੀ ਕਵੇ ਬੱਲੇ ਬੱਲੇ ਯਾਰ ਇੰਨੀ ਗਰਮੀ ਹੈ, ਫਿਰ ਵੀ ਇਸ ਬੰਦੇ ਚੋਂ ਕਿੰਨੀ ਸੋਹਣੀ ਸਮੈਲ ਆਉਂਦੀ ਹੈ। ਸੋ ਰੋਇਲ ਪਰਫਿਊਮਸ ਵਾਲਿਆਂ ਦੀ ਗ੍ਰੈਂਡ ਓਪਨਿੰਗ ਹੋਈ ਹੈ 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਦੇ ਵਿੱਚ $400-500 ਦੇ ਮਿਲਦੇ ਨੇ, ਉਹੀ ਫਰੈਗਰੈਂਸ ਤੁਹਾਨੂੰ ਸਿਰਫ $50 ਚ ਮਿਲ ਰਿਹਾ, ਪਰਫਿਊਮ ਸਿਰਫ 50 ਚ। ਰੋਇਲ ਪਰਫਿਊਮ ਵਾਲੇ ਆਪਣੇ ਜਿਹੜੇ ਫਰੈਗਰੈਂਸ ਦੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿਹੜੀਆਂ ਫੈਕਟਰੀਜ਼ 'ਚੋਂ ਵੱਡੀਆਂ ਵੱਡੀਆਂ ਕੰਪਨੀਆਂ ਇੰਪੋਰਟ ਕਰਦੀਆਂ ਨੇ, ਅਤੇ ਸਾਡਾ ਨਾਂ ਲੈ ਦਿਓ, 2 ਪਰਫਿਊਮ ਖਰੀਦੋ 1 ਫ੍ਰੀ ਹੈ, ਠੀਕ ਹੈ, 2 ਪਰਫਿਊਮ ਖਰੀਦੋ 1 ਫ੍ਰੀ, ਅਤੇ ਦੁਬਈ ਅਤੇ ਦੁਬਈ ਦੇ ਊਦ ਅਤੇ ਇਤਰ ਵੀ ਮਿਲ ਰਿਹਾ ਸਿਰਫ $25 ਤੋਂ। royalperfumes.co royalperfumes.co ਵੈਬਸਾਈਟ 4373150701 4373150701 ਨੰਬਰ ਹੈ ਇਹਨਾਂ ਦਾ, 437-315-0701 5092 ਹੈਲੋ ਜੀ ਵੈਲਕਮ।
2: ਹੈਲੋ
0: ਹੈਲੋ ਜੀ
2: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਠੀਕ ਆ।
0: ਹਾਂਜੀ,
2: ਗਰਮੀ ਤਾਂ ਸਮਰ ਲਾਈਕ ਕਰਦਾ, ਸਮਰ ਮੇਰੀ ਫੇਵਰਿਟ ਸੀਜ਼ਨ ਹੁੰਦਾ ਹੈ।
0: ਸਮਰ, ਅੱਛਾ ਸਮਰ ਤੁਹਾਡਾ ਫੇਵਰਿਟ ਸੀਜ਼ਨ ਹੈ? ਹਾਂ,
2: ਮੈਂ ਬਰਥਡੇ ਵੀ ਹੁੰਦਾ ਨਾਲੇ ਮੇਰਾ।
0: ਓ ਵੈਰੀ ਗੁੱਡ, ਕਦੋਂ ਬਰਥਡੇ ਤੁਹਾਡਾ? 26th of July, 1981 ਹਾਂਜੀ, ਕਿਵੇਂ ਹੋ?
3: ਹਾਂਜੀ ਵੀਰੇ, ਕੀ ਹਾਲ ਆ?
0: ਵਧੀਆ ਜੀ, ਕੀ ਬਣਦਾ?
3: ਬਸ ਵਧੀਆ, ਮੈਂ ਗੱਲ ਕਰ ਰਿਹਾ ਗਰਮੀ ਦੀ, ਮੈਂ ਕਿਹਾ ਭਾਵੇਂ ਠੰਡ ਹੁੰਦੀ ਪਾਉਂਦੀ ਬੇਸ਼ਕ ਸਨੋ ਪੈਂਦੀ ਆ, ਪਰ ਮੈਂ ਤਾਂ ਵੈਦਰ ਨੂੰ ਬੜਾ ਇੰਜੋਏ ਕਰਦਾ ਕੋਈ ਵੀ ਵੈਦਰ ਹੋਵੇ। ਤੇ ਕੱਲ ਗਰਮੀ ਕਰਕੇ ਬਿਮਾਰ ਹੋ ਗਿਆ ਮੈਂ, ਚਲੋ ਮੈਡੀਸਨ ਲਈ, ਫਿਰ ਮੈਂ ਸੋਚਿਆ ਮੈਂ ਪਾਣੀ ਘੱਟ ਪੀਤਾ ਜਾਂਦਾ, ਫਿਰ ਮੈਂ ਅੱਜ ਪਾਣੀ ਕਾਫੀ ਪੀਤਾ।
0: ਗਰਮੀ ਕਰਕੇ ਬਿਮਾਰ ਹੋ ਗਏ ਮਤਲਬ?
3: ਕੱਲ ਪਤਾ ਨੀ, ਕੱਲ ਗਰਮੀ ਲੱਗ ਗਈ, ਕੱਲ ਕੋਈ ਗੱਡੀ ਵਿੱਚ ਮੈਂ ਡਿਲੀਵਰੀ ਕਰਦਾ ਜ਼ਿਆਦਾਤਰ, ਹਨਾ, ਤੇ ਨਿਕਲਦੇ ਆ ਬਾਹਰ ਉਦੋਂ ਇਕਦਮ ਹੋਟ ਵੈਦਰ ਚ ਨਿਕਲਦੇ ਆ ਨਾ, ਏਸੀ ਬੈਠੇ ਆ, ਤੇ ਮੈਂ ਕੰਮ ਕਰਦਾ ਮੂਸ ਹੈਡ ਲਈ, ਬੀਅਰ ਫੈਕਟਰੀ ਆ ਨਾ ਮੂਸ ਹੈਡ।
0: ਹਾਂਜੀ ਹਾਂਜੀ, ਮੂਸ ਹੈਡ ਬੜੀ ਵਧੀਆ ਬੀਅਰ ਆ। ਅੱਛਾ,
3: ਬੜੀ ਵਧੀਆ ਪੂਰਾ
0: 24 ਦਾ ਪੈਕ ਜਦੋਂ ਗਰਮੀ ਹੁੰਦੀ ਆ ਉਦੋਂ ਦਿੰਦੇ ਆ
3: ਆਪਣੇ
0: ਮੂਸੇ ਵਾਲੇ ਬਣਾਉਂਦੇ ਆ
3: ਤੁਸੀਂ
0: ਦੱਸੋ ਭਾਜੀ ਹੁਣ ਤੁਸੀਂ ਇੰਡੀਆ ਚ ਰਹੇ ਹੋ, ਉੱਥੋਂ ਦੀ ਵੀ ਗਰਮੀ ਦੇਖੀ ਹੈ, ਕੀ ਇੱਥੋਂ ਦੀ ਗਰਮੀ ਉੱਥੋਂ ਦੀ ਗਰਮੀ ਨਾਲੋਂ ਜ਼ਿਆਦਾ ਤੰਗ ਕਰਦੀ ਹੈ?
3: ਨਹੀਂ, ਉੱਥੇ ਜ਼ਿਆਦਾ ਤੰਗ ਕਰਦੀ ਹੈ ਜੀ ਇੰਡੀਆ ਵਿੱਚ।
0: ਅੱਛਾ,
3: ਇੱਥੇ ਜਿੱਦਾਂ ਹੁਣ ਸੇਮ ਚੀਜ਼ ਆ, ਬਟ ਇੱਥੇ ਸ਼ਾਮ ਨੂੰ ਵੈਦਰ ਬਹੁਤ ਸੋਹਣਾ ਹੋ ਜਾਂਦਾ ਕਿਉਂਕਿ ਇੱਥੇ ਟ੍ਰੀਜ਼ ਬਹੁਤ ਜ਼ਿਆਦਾ ਹੈ ਨਾ, ਆਪਣੇ ਉੱਥੇ ਪੋਲੂਸ਼ਨ ਕਰਕੇ ਤੇ ਉਸ ਕਰਕੇ ਸ਼ਾਮ ਨੂੰ ਮੌਸਮ ਠੰਡਾ ਨਹੀਂ ਹੁੰਦਾ ਮੌਸਮ। ਤੇ ਇੱਥੇ ਜਿੱਦਾਂ ਹੁਣ ਤੁਹਾਨੂੰ ਹੁਣ ਕੁਛ ਕੁ ਟਾਈਮ ਲਈ ਹੁੰਦਾ, 10-15 ਦਿਨਾਂ ਬਾਅਦ ਫਿਰ ਮੌਸਮ ਵਧੀਆ ਹੋ ਜਾਣਾ ਵਾ। ਪੱਛਦੀਆਂ ਮੱਛਾਂ ਹੈਗਾ ਉੱਥੇ ਵੀ ਸੇਲ, ਉੱਥੇ ਜ਼ਿਆਦਾ ਹੁੰਦਾ ਵੇਚ ਹੀ ਹੈ।
0: ਨਹੀਂ ਪਰ ਭਾਜੀ ਮੈਨੂੰ ਲੱਗਦਾ ਕਿ ਜ਼ਿਆਦਾਤਰ ਲੋਕ ਕੰਪਲੇਨ ਕਰਦੇ ਆ ਕਿ ਇੱਥੋਂ ਦੀ ਗਰਮੀ ਜ਼ਿਆਦਾ ਤੰਗ ਕਰਦੀ ਆ, ਜਾਂ ਮੈਨੂੰ ਹੀ ਲੱਗਦਾ।
3: ਇੱਥੇ ਨਾ ਵੈਦਰ ਜ਼ਿਆਦਾ ਸਾਫ ਆ ਨਾ, ਮਤਲਬ ਪ੍ਰੋਪਰ ਕਲੀਨ ਵੈਦਰ ਆ ਨਾ, ਉਹ ਜਿਹੜੀ ਸਨਲਾਈਟ ਦੀ ਰੇਸ ਆ ਤੁਹਾਨੂੰ ਪ੍ਰੋਪਰ ਸਾਰੀਆਂ ਥੱਲੇ ਨੀਚੇ ਆਉਂਦੀਆਂ ਨੇ। ਉੱਥੇ ਆਪਣੀ ਇੰਡੀਆ ਵਿੱਚ ਪੋਲੂਸ਼ਨ ਹੋਣ ਕਰਕੇ ਪ੍ਰੋਪਰ ਸਨਲਾਈਟ ਨੀਚੇ ਪਹੁੰਚ ਨਹੀਂ ਪਾਉਂਦੀ, ਬਟ ਉੱਥੇ ਏਸੀ ਇੰਨੇ ਚੱਲਦੇ ਆ, ਕਾਫੀ ਕੁਛ ਆ ਉੱਥੇ, ਉਹਦੇ ਕਰਕੇ ਹੀਟ ਅਪ ਬਹੁਤ ਹੋ ਜਾਂਦਾ ਡੇ ਬਾਏ ਡੇ ਹੈ ਨਾ, ਪੋਲੂਸ਼ਨ ਵੱਧ ਰਹੀ ਆ, ਗੱਡੀਆਂ ਵੱਧ ਰਹੀਆਂ, ਏਸੀ ਵੱਧ ਰਹੇ ਆ, ਬਟ ਟ੍ਰੀਜ਼ ਪਲਾਂਟ ਨਹੀਂ ਕਰਦੇ ਲੋਕ, ਉਹਦੇ ਕਰਕੇ ਬਹੁਤ ਫੈਕਟ ਆ।
0: ਚਲੋ ਠੀਕ ਹੈ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਵੀਕ ਐਨੀਵਰਸਰੀ ਵੀਕ ਦੀਆਂ ਸੇਲਾਂ ਚੱਲ ਰਹੀਆਂ ਐਟ ਗ੍ਰੈਂਡ ਹੋਮ ਫਰਨੀਚਰ। ਜੀ ਭਾਜੀ ਵੈਲਕਮ,
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਜਿਹੜੀ ਐਨੀਵਰਸਰੀ ਸੇਲ ਲੱਗਣ ਜਾ ਰਹੀ ਹੈ ਪਰਿਵਾਰਾਂ ਵਾਸਤੇ, ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਇਸ ਵੀਕਐਂਡ ਦੇ ਉੱਪਰ, ਤਾਂ ਸਪੈਸ਼ਲ ਲੋਐਸਟ ਪ੍ਰਾਈਸ ਮਿਲਣੀ ਹੈ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਲ ਰੋਡ ਦੇ ਉੱਪਰ, 6685 ਟੋਮਗਲ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਪਲੱਸ 6 ਚੇਅਰ, ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ 1100 ਸੀ, ਐਨੀਵਰਸਰੀ ਸਪੈਸ਼ਲ ਲੋਐਸਟ ਪ੍ਰਾਈਸ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਪਲੱਸ 6 ਚੇਅਰ ਜਸਟ ਫੋਰ 199। ਜੀ ਹਾਂ, 199 ਨਾਲ 199 ਦੇ ਵਿੱਚ ਟੇਬਲ ਤੇ 6 ਚੇਅਰਾਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਜਦੋਂ ਤੁਸੀਂ ਡਾਇਨਿੰਗ ਟੇਬਲ ਬਾਏ ਕਰ ਲਿਆ, ਫਰੰਟ ਤੇ ਇੱਕ ਬਾਕਸ ਪਿਆ, ਉਹਦੇ ਵਿੱਚ ਤੁਸੀਂ ਆਪਣੀ ਪਰਚੀ ਕੱਢਣੀ ਆ। ਸੋ ਜੇ ਤੁਹਾਨੂੰ $1100 ਕੈਸ਼, $500 ਕੈਸ਼, $100 ਕੈਸ਼ ਵੀ ਮਿਲ ਸਕਦਾ, ਐਪਲ ਦੀ ਸਮਾਰਟ ਵਾਚ, 85 ਇੰਚ ਦਾ ਟੈਲੀਵਿਜ਼ਨ, ਬਹੁਤ ਸਾਰੇ ਤੋਹਫੇ ਮਿਲ ਸਕਦੇ ਨੇ। ਹਰੇਕ ਬਾਇੰਗ ਦੇ ਨਾਲ ਤੁਸੀਂ ਫਰੰਟ ਤੋਂ ਬਾਕਸ ਦੇ ਵਿੱਚੋਂ ਪਰਚੀ ਆਪਣੀ ਕੱਢਣੀ ਹੈ, ਤੇ ਜਿਹੜਾ ਇਨਾਮ ਤੁਹਾਡਾ ਨਿਕਲਦਾ ਰਾਈਟ ਵੀ ਆਪਣੀ ਗੱਡੀ ਦੇ ਵਿੱਚ ਗਿਫਟ ਰੱਖ ਕੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਇਹੋ ਜਿਹੀਆਂ ਡੀਲਾਂ ਤੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ, ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ, 6885 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਪਹੁੰਚਣਾ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 14 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ ਦੇ ਅੰਦਰ ਕੂਪਨ ਲੱਗਣ ਜਾ ਰਹੀ ਆ। ਐਨੀਵਰਸਰੀ ਐਨੀਵਰਸਰੀ ਸੇਲ ਸੇਲ ਸੇਲ ਨਵੀਂ ਭਾਜੀ।
0: ਕੀ ਬਾਤ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀਆਂ ਗ੍ਰੈਂਡ ਗ੍ਰੈਂਡ ਡੀਲਾਂ। GTA ਕ੍ਰੈਡਿਟ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਟੈਨਸ਼ਨ ਨਾ ਲਓ ਨਾ ਲਓ ਨਾ ਲਓ। GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਪਿਛਲੇ 20 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਆ ਯਾਰ ਸਾਰਿਆਂ ਦਾ, ਚਾਹੇ ਕੋਈ ਲਾਈਨ ਆਫ ਕ੍ਰੈਡਿਟਸ ਨੇ, ਕੋਈ ਸਟੂਡੈਂਟ ਲੋਨ ਨੇ, ਕੋਈ ਵੈਸੇ ਕ੍ਰੈਡਿਟ ਕਾਰਡ ਦੇ ਬਿੱਲ ਬੁੱਲ ਜ਼ਿਆਦਾ ਹੋ ਗਏ, ਤਾਂ 416-650-1100 416-650-1100 ਤੇ ਤੁਹਾਡੇ ਸ਼ਹਿਰ, ਆਪਣੇ ਸ਼ਹਿਰ, ਦ ਵਨ ਐਂਡ ਓਨਲੀ ਮਾਸਟਰ ਸਲੀਮ ਜੀ ਪਰਫਾਰਮ ਕਰਨ ਲਈ ਪਹੁੰਚ ਰਿਹਾ 24 ਜੁਲਾਈ।
5: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ, 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477839873 ਜਾਂ 4378707000

0: क्या बात है। सो टेक्टा लै लो यार, बहुत प्यारी शाम होगी, सूफी सूफी शाम। ते जदों सूफी गायकी ते नाल शाम, ते मैं कहना अनफॉरगेटेबल एक रात होवेगी, जदों सलीम साहब अपने खुद के बड़े यार मशहूर गीत जिहड़े आपां सब ने यंग एज दे सुने, तू बदली सौ वार दुख देनी है नी केड़ा दुख देने आई है, ते फिर जदों कवालियां गाईयां जाणगियां है ਤੁਸੀਂ ਆਪ ਕਹੋਗੇ ਯਾਰ ਇੰਨੀ ਵਰਸਟੈਲਿਟੀ ਬਸ ਸਲੀਮ ਸਾਹਿਬ ਕੋਲ ਹੀ ਹੈ। ਸੋ ਟਿਕਟਾਂ ਲੈ ਲਓ ਯਾਰ, ਇੰਨੀ ਦੇਰ ਨਾ ਕਰਿਆ ਕਰੋ, ਏਡੇ ਵੱਡੇ ਕਲਾਕਾਰ, ਏਡੀ ਵੱਡੀ ਏਡੀ ਖੂਬਸੂਰਤ ਆਵਾਜ਼। ਅਤੇ 6477839873 ਉਹ ਵੀ ਮਿਸੀ ਸਾਗਰ ਕਨਵੈਨਸ਼ਨ ਸੈਂਟਰ 'ਚ ਯਾਰ, ਵਾਹ। 6477839873 ਜੀ, 6986 ਹਾਂਜੀ
1: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਜੀ, ਕੀ ਬਣਦਾ?
1: ਡਿਲੀਵਰੀਆਂ ਕਰੀ ਜਾਂਦੇ ਹਾਂ।
0: ਕਿਆ ਬਾਤ ਹੈ, ਠੱਕੀਆਂ ਨੇ
1: ਗਰਮੀ ਦੇ ਨਜ਼ਾਰੇ,
0: ਗਰਮੀ ਦੇ ਨਜ਼ਾਰੇ ਜਾਂ ਗਰਮੀ ਨੇ ਤੰਗ ਕੀਤਾ?
1: ਨਹੀਂ ਨਹੀਂ ਨਹੀਂ, ਤੰਗ ਤਾਂ ਕੀ ਕੀਤਾ ਵੀਰੇ, ਮਸਾਂ ਤਾਂ ਗਰਮੀ ਆਈ ਹੈ ਯਾਰ,
0: ਮਸਾਂ ਆਈ ਹੈ, ਸਹੀ ਗੱਲ ਹੈ।
1: ਬਾਕੀ ਜਿਵੇਂ ਆਪਾਂ ਗੱਲ ਕਰਦੇ ਹਾਂ ਇੰਡੀਆ ਦੀ ਗਰਮੀ ਤੇ ਉਰੇ ਦੀ ਗਰਮੀ ਦੇ, ਤਾਂ ਬਹੁਤ ਫਰਕ ਆ। ਉਰੇ ਤਾਂ ਯਾਰ ਆਪਣੇ ਲਾਈਕ ਥੋੜੇ ਦਿਨਾਂ ਤਾਂ ਗਰਮੀ ਪੈਂਦੀ ਆ, ਆਪਣਾ ਇੰਜੋਏ ਕਰਨਾ ਚਾਹੀਦਾ। ਇੰਡੀਆ ਤਾਂ ਗਰਮੀ ਲਾਈਕ ਬਹੁਤ ਜ਼ਿਆਦਾ ਹਾਰਡ ਹੁੰਦੀ ਆ। ਇੱਕ ਚੀਜ਼ ਜਿਵੇਂ ਆਪਣੇ ਉਰੇ ਆ, ਠੀਕ ਹੈ, ਉਰੇ ਜਿਵੇਂ ਆਪਣੇ ਚੱਲ ਅੱਜ ਜਿਵੇਂ ਗਰਮੀ ਹੈਗੀ ਆ ਕਾਫੀ ਜ਼ਿਆਦਾ ਆ, ਪਰ ਜਿਹੜੀ ਹਵਾ ਉਹ ਕਾਫੀ ਹੱਦ ਤੱਕ ਠੰਡੀ ਹੋਈ ਆ, ਯਾਨੀ ਕਿ ਆਪਾਂ ਕਹਿ ਨੀ ਸਕਦੇ ਵੀ ਹਵਾ ਬਾਲੀ ਗਰਮ ਆ। ਇੰਡੀਆ ਦੇ ਵਿੱਚ ਤਾਂ ਵੀਰੇ ਇਹ ਹਾਲ ਹੁੰਦਾ, ਜਿਹੋ ਜਿਹਾ ਡਰਾਇਰ ਚਲਾਤੀ ਮੂੰਹ ਤੇ, ਜਿਹੋ ਜਿਹੀ ਹਵਾ ਚੱਲਦੀ ਹੁੰਦੀ ਸੀ, ਗਰਮੀ ਬਹੁਤ ਜ਼ਿਆਦਾ ਆ।
0: ਅੱਛਾ ਅੱਛਾ, ਉੱਥੋਂ ਦੀ ਗਰਮੀ ਤੁਸੀਂ ਕਹਿੰਦੇ ਹੋ ਕਿ ਨਹੀਂ ਉਨੀ ਬਰਦਾਸ਼ਤ ਹੁੰਦੀ ਜਿੰਨੀ ਇੱਥੋਂ ਦੀ ਹੁੰਦੀ ਹੈ? ਹਾਂ
1: ਹਾਂ ਹਾਂ ਹਾਂ, ਉੱਥੇ ਗਰਮੀ ਕਾਫੀ ਜ਼ਿਆਦਾ ਪੈਂਦੀ ਆ, ਤੇ ਨੰਬਰ ਦੋ ਤੇ ਉੱਤੇ ਪੈਂਦੀ ਵੀ ਲੰਬੇ ਟਾਈਮ ਲਈ ਪੈਂਦੀ ਆ, ਤੇ ਹਵਾ ਵੀ ਗਰਮ ਹੁੰਦੀ ਆ ਆਪਣੇ ਵਾਲੀ, ਐਟਲੀਸਟ ਹਵਾ ਤਾਂ ਨੀ ਗਰਮ ਹੁੰਦੀ ਹੈਗੀ, ਗਰਮੀ ਹੁੰਦੀ ਪਈ। ਹੁਣ ਜਿਵੇਂ ਆਪਣੇ ਦੋ ਤਿੰਨ ਦਿਨ ਗਰਮੀ ਪਈ ਆ, ਤੁਸੀਂ ਯਕੀਨ ਨੀ ਕਰਨਾ ਨਾ, ਮੈਂ ਗੱਡੀ ਚ ਏਸੀ ਬੰਦ ਕਰ ਦਿੰਦਾ ਨਾ, ਮੈਂ ਕਿਹਾ ਚੱਲ ਯਾਰ ਇਹ ਲੈਣੇ ਆ ਗਰਮੀ ਗੁਰਮੀ ਸਰੀਰ ਨੂੰ ਆਉਣ ਦੀ।
0: ਏਸੀ ਬੰਦ, ਏਸੀ ਬੰਦ ਕਰ ਦਿੰਦੇ ਹੋ?
1: ਏਸੀ ਬੰਦ ਕਰਕੇ ਵਿੰਡੋਆਂ
0: ਬੱਲੇ ਬੱਲੇ ਬੱਲੇ, ਅੱਛਾ ਦੇਖੋ ਤੁਸੀਂ ਕਿੰਨੇ ਸਾਲ ਗਰਮੀ ਚ ਰਹੇ ਹੋ, ਆਈ ਨੀ ਵੀ ਥੋੜਾ ਜਿਹਾ ਤੁਹਾਡਾ ਸਰੀਰ ਯੂਜ਼ ਟੂ ਹੋ ਜਾਂਦਾ
1: ਇੰਡੀਆ ਦੇ ਵਿੱਚ? ਯੂਜ਼ ਟੂ ਤਾਂ ਹੋ ਜਾਂਦਾ ਇੰਡੀਆ ਦੇ ਵਿੱਚ, ਪਰ ਗਰਮੀ ਤਾਂ ਹੁਣ ਜਿਵੇਂ ਜਿਵੇਂ ਆਪਣੇ ਹੁਣ ਉਰੇ ਲਾ ਲਓ, ਅੱਜ ਆਪਣੇ ਹੋਇਆ 36 ਡਿਗਰੀ ਟੈਂਪਰੇਚਰ ਹੋਇਆ, ਰਾਈਟ? ਉੱਥੇ ਤਾਂ ਵੀਰੇ 40-40, 44-45 ਡਿਗਰੀ ਟੈਂਪਰੇਚਰ ਆਮ ਰਹਿੰਦਾ, ਜਿੰਨਾ ਆਪਣਾ ਫੀਲ ਲਾਈਕ ਹੁੰਦਾ ਉੱਥੇ ਇੰਨਾ ਆਮ ਹੁੰਦਾ। ਹਾਂ, ਯੂਜ਼ ਟੂ ਤਾਂ ਬੰਦਾ ਹੋ ਜਾਂਦਾ, ਆਹੀ ਤਾਂ ਫਿਰ ਜਿਵੇਂ ਹੁਣ ਬੇਚਾਰੇ ਕਈ ਨੇ ਜਿਹੜਿਆਂ ਕੋਲੇ ਲਾਈਕ ਸਹੂਲਤਾਂ ਨਹੀਂ ਹੈਗੀਆਂ, ਏਸੀ ਵਗੈਰਾ ਨਹੀਂ ਹੈਗੇ ਨਾ, ਲੋਕ ਓਦਾਂ ਹੀ ਸਰਵਾਈਵ ਕਰਦੇ ਹੀ ਨੇ।
0: ਪਿਛਲੇ
1: 10 ਸਾਲਾਂ ਚ ਏਸੀ ਉਸੀ ਵਧਣ ਦੇ ਨਾਲ ਗਰਮੀ ਦਾ ਵੀ ਫਰਕ ਪਿਆ, ਤੇ ਬਾਕੀ ਸਰੀਰ ਓਦਾਂ ਦੇ ਹੋ ਗਏ,
0: ਆਪਾਂ
1: ਨੂੰ ਸਹੂਲਤਾਂ ਮਿਲਣ ਲੱਗ ਗਈਆਂ। ਨਹੀਂ ਪਹਿਲਾਂ ਤਾਂ ਜਿਵੇਂ ਆਪਾਂ ਲਾਉਂਦੇ ਹੁੰਦੇ ਸੀਗੇ ਆਪਣਾ
0: ਕੂਲਰ
1: ਲਾ ਕੇ ਵਿਹੜੇ ਦੇ ਵਿੱਚ ਪਾਣੀ ਪੂਣੀ ਛੱਡ ਕੇ,
0: ਕੂਲਰ ਚ ਬਸ ਉਹਦੇ ਵਿੱਚ ਪਾਣੀ ਪਾ ਦੇਣਾ, ਤੇ ਕੀ ਕਿਵੇਂ ਚੱਲਦਾ ਸੀਗਾ ਉਹ?
1: ਉਹਦੇ ਵਿੱਚ ਮੋਟਰ ਲੱਗੀ ਹੁੰਦੀ ਸੀ ਮਗਰ ਕੂਲਰ ਦੇ,
0: ਤੇ
1: ਉਹਨੇ ਨਾ ਉਹ ਪਾਣੀ ਚੱਕ ਕੇ ਲਾਈਕ ਸਾਈਡ ਤੇ ਜਿਵੇਂ ਕੂਲਰ ਦੀਆਂ ਵਿੰਡੋਆਂ ਲਾ ਲਓ ਨਾ, ਉੱਥੇ ਪਾਣੀ ਸਿੱਟਣਾ,
0: ਤੇ
1: ਉੱਥੇ ਇੱਕ ਜਾਲੀ ਟਾਈਪ ਦੀ ਲੱਗੀ ਹੁੰਦੀ ਸੀਗੀ, ਫਿਰ ਉਹ ਗਿੱਲੀ ਹੋ ਜਾਂਦੀ ਸੀਗੀ, ਤੇ ਉਹਨੇ ਹਵਾ ਮਗਰੋਂ ਖਿੱਚ ਕੇ ਠੰਡੀ ਕਰਕੇ ਛੱਡਣੀ ਹਵਾ, ਤੇ ਉਹਦਾ ਸਵਾਦ ਹੀ ਵੱਖਰਾ ਹੁੰਦਾ ਸੀਗਾ।
0: ਚਲੋ ਦੇਖਦੇ ਹਾਂ ਯਾਰ, ਸਾਰੇ ਨਾਲ ਕਰਦੇ ਗੱਲਾਂ ਬਾਤਾਂ, ਤੇ 905-673-3337 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਯਾਦ ਰੱਖੋ, ਰਾਈਨੋ ਫੈਂਸ ਐਂਡ ਡੈਕ ਵਾਲਿਆਂ ਨੂੰ ਨਵੀਂ ਫੈਂਸ ਤਿਆਰ ਕਰਾਉਣੀ ਹੈ, ਨਵੀਂ ਡੈਕ ਤਿਆਰ ਕਰਾਉਣੀ ਹੈ, ਫੈਂਸ ਜਾਂ ਡੈਕ ਦੀ ਰਿਪੇਅਰ ਕਰਾਉਣੀ ਹੈ, ਤਾਂ ਨੰਬਰ ਨੋਟ ਕਰ ਲਓ। ਬਹੁਤ ਸੋਹਣਾ ਬਾਈ ਜੀ ਉਹਨੇ ਕੰਮ ਕਰਦੇ ਆ, 6478043220 6478043220 ਤੇ ਕਾਲ ਕਰੋ। ਸਾਰੇ ਕਾਲਰਸ ਹੋਲਡ ਕਰੋ, ਅਭਿਸ਼ੇਕ ਸਾਡੇ ਨਾਲ ਨੇ ਕੈਲੇਡਨ ਮਿਤਸੁਬਿਸ਼ੀ ਤੋਂ। ਅਭਿਸ਼ੇਕ ਕਿਵੇਂ ਹੋ?
2: ਵਧੀਆ ਨਵੀ ਜੀ, ਤੁਸੀਂ ਸੁਣਾਓ ਜੀ, ਕਿਵੇਂ ਹੋ ਜੀ?
0: ਬਹੁਤ ਵਧੀਆ ਬਹੁਤ ਵਧੀਆ, ਬੱਲੇ ਬੱਲੇ ਆ, ਬਾਹਰ ਫੀਲਸ ਲਾਈਕ 45 ਡਿਗਰੀਜ਼, ਥੋੜੀ ਜਿਹੀ ਹੋਰ ਗਰਮੀ ਕਰੀਏ, ਦਿਓ ਕੁਝ ਵਧੀਆ ਡੀਲਾਂ ਤੇ ਕਰ ਦਈਏ ਮੌਸਮ ਨੂੰ 50 ਤੱਕ।
2: ਬਿਲਕੁਲ ਜੀ, 50 ਵੀ ਟਪਾ ਦੇਣਾ ਆਪਾਂ ਨਵੀਂ ਜੀ, ਇਹੋ ਜੀ ਆਫਰਾਂ ਲੈ ਕੇ ਆਏ ਆ ਸਾਰਿਆਂ ਲਈ। ਸੋ ਜਿਹੜੇ ਵੀ ਸਾਡੇ ਲਿਸਨਰਸ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਆ ਜਾਂ ਚਾਹੇ ਯੂਜ਼ਡ ਗੱਡੀ ਲੈਣ ਬਾਰੇ ਵੀ ਸੋਚ ਰਹੇ ਆ, ਕੈਲਡਨ ਮਿਤਸੂਬਿਸ਼ੀ ਤੇ ਬਹੁਤ ਸਾਰੀ ਡੀਲਸ ਇਸ ਟਾਈਮ ਤੇ ਚੱਲਦੀਆਂ ਪਈਆਂ। ਮੇਡ ਇਨ ਜਪਾਨ ਗੱਡੀਆਂ ਹੁੰਦੀਆਂ ਜੀ ਮਿਤਸੂਬਿਸ਼ੀ ਦੀ ਸਾਰੀਆਂ, 10 ਸਾਲ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਦਿੰਦੇ ਹਾਂ ਗੱਡੀ ਦੇ ਨਾਲ ਸਟੈਂਡਰਡ। 24,998 ਤੋਂ ਗੱਡੀਆਂ ਦਾ ਪ੍ਰਾਈਸ ਸ਼ੁਰੂ ਹੋ ਜਾਂਦਾ। ਸੋ ਜਿਹੜੀ 24,998 ਵਾਲੀ ਗੱਡੀ ਹੈਗੀ ਹੈ, ਹੈਗੀ ਆਰ ਵੀ ਆਰ ਜਿਹੜੀ ਕਿ 5-ਸੀਟਰ ਆਪਸ਼ਨ ਆ। ਜੇ ਤੁਸੀਂ ਫਾਈਨਾਂਸ ਕਰਾਉਣੀ ਆ 3 ਸਾਲਾਂ ਦੇ ਉੱਤੇ 0% ਇਸ ਟਾਈਮ ਤੇ ਅਵੇਲੇਬਲ ਹੈਗਾ। ਜੇ ਤੁਸੀਂ 7 ਸਾਲਾਂ ਤੱਕ ਫਾਈਨਾਂਸ ਕਰਾਉਣੀ ਹੈ ਤਾਂ 1.99% ਵੀ ਅਵੇਲੇਬਲ ਹੈਗਾ। ਸੋ ਵਾਰੰਟੀ ਸੇਮ ਰਹੂਗੀ ਚਾਹੇ 24,998 ਦੀ ਗੱਡੀ ਆ, 10 ਸਾਲ 1,60,000 ਕਿਲੋਮੀਟਰ। ਜਿਹੜਾ ਸਾਡਾ ਸਭ ਤੋਂ ਜ਼ਿਆਦਾ ਸੈੱਲ ਹੁੰਦੀ ਹੈ ਗੱਡੀ, ਉਹ ਹੈਗੀ ਆਊਟਲੈਂਡਰ ਜੀ। ਤੁਸੀਂ ਆਮ ਸੜਕਾਂ ਤੇ ਚੱਲਦੀ ਦੇਖੀ ਹੋਊਗੀ। 36,398 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ। 5+2-ਸੀਟਰ ਆਪਸ਼ਨ ਹੈ ਇਹ। ਸੋ ਬੇਸਿਕਲੀ 7-ਸੀਟਰ ਆਪਸ਼ਨ ਆ। 36,398 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ। ਵਾਰੰਟੀ ਸੇਮ ਰਹਿਣੀ ਆ 10 ਸਾਲ 1,60,000 ਕਿਲੋਮੀਟਰ। ਸੋ ਇੱਕ ਵਾਰੀ ਤੁਸੀਂ ਆਓ, ਗੱਡੀਆਂ ਚੈੱਕ ਕਰੋ ਸਾਡੇ ਕੋਲ ਆ ਕੇ, ਫੀਚਰ ਸਾਰੇ ਮਿਲ ਜਾਣਗੇ, ਵਾਰੰਟੀ ਸਟੋਪ ਨੋਚ ਆ, ਤੇ ਇੰਟਰਸਟ ਰੇਟਸ ਜਿਹੜੇ ਆ ਮਾਰਕੀਟ ਨਾਲੋਂ ਕਿਸੇ ਵੀ ਹੋਰ ਬ੍ਰਾਂਡ ਦੇ ਵਿੱਚ ਤੁਸੀਂ ਕੰਪੇਅਰ ਕਰੋਗੇ ਸਾਰਿਆਂ ਨਾਲੋਂ ਘੱਟ ਮਿਲੂਗਾ। ਪੰਜਾਬੀ ਲਹਿਰਾਂ ਦੇ ਸਪੈਸ਼ਲੀ ਜਿਹੜੇ ਵੀ ਲਿਸਨਰਸ ਹੈਗੇ ਉਹਨਾਂ ਲਈ ਸਪੈਸ਼ਲ ਆਫਰ ਹੈਗੀ ਆ ਸਾਡੇ ਕੋਲ। ਤੁਸੀਂ ਇੱਕ ਵਾਰੀ ਆ ਕੇ ਨਵੀਂ ਭਾਜੀ ਦਾ ਨਾਮ ਲੈ ਦੇਣਾ ਜਾਂ ਪੰਜਾਬੀ ਲਹਿਰਾਂ ਦਾ ਨਾਮ ਲੈ ਦੇਣਾ।
0: ਕਿਆ ਬਾਤ,
2: ਤੁਹਾਨੂੰ ਵਿੰਟਰ ਟਾਇਰਸ ਦੇ ਨਾਲ ਅਲੋਏ ਵੀ ਆਪਾਂ ਬਿਲਕੁਲ ਫ੍ਰੀ ਦੇਵਾਂਗੇ। ਸੋ ਇਹ ਸਿਰਫ ਲਿਮਿਟਡ ਟਾਈਮ ਦਾ ਆਫਰ ਆ, ਤੁਸੀਂ ਇੱਕ ਵਾਰੀ ਆ ਕੇ ਨਾਮ ਜ਼ਰੂਰ ਮੈਂਸ਼ਨ ਕਰਨਾ
0: ਜੀ।
2: ਸੋ ਜੇ ਕਿਸੇ ਕੋਲ ਪੁਰਾਣੀ ਗੱਡੀ ਹੈਗੀ ਆ ਤੁਸੀਂ ਉਹ ਵੀ ਲੈ ਕੇ ਆ ਸਕਦੇ ਹੋ। ਪੁਰਾਣੀ ਗੱਡੀ ਦੀ ਕੀਜ਼ ਦੇਣੀ ਆ ਤੁਸੀਂ, ਸਿਰਫ ਸਾਨੂੰ ਮਾਰਕੀਟ ਨਾਲੋਂ ਬੈਟਰ ਪ੍ਰਾਈਸ ਦੇਵਾਂਗੇ। ਜਿਹੜਾ ਮਰਜ਼ੀ ਈਅਰ ਹੋਵੇ, ਜਿੰਨੀ ਮਰਜ਼ੀ ਤੁਹਾਡੀ ਗੱਡੀ ਚੱਲੀ ਹੋਵੇ। ਸੋ ਗੱਡੀਆਂ ਆਪਾਂ ਟ੍ਰੇਡਿੰਗ ਲੈਂਦੇ ਹਾਂ, ਜਿਹੜੀ ਮਰਜ਼ੀ ਗੱਡੀ ਆ ਤੁਸੀਂ ਲੈ ਕੇ ਆਓ, ਨਵੀਂ ਗੱਡੀ ਆਪਾਂ ਤੁਹਾਨੂੰ ਦੇ ਕੇ ਹੀ ਭੇਜਾਂਗੇ। ਸੋ 3511 ਹਾਈਵੇ 9 ਇਨ ਕੈਲੇਡਨ ਸਾਡਾ ਐਡਰੈਸ ਹੈਗਾ ਜੀ। ਕੈਨੇਡੀ ਤੇ ਹਾਈਵੇ 9 ਦੇ ਇੰਟਰਸੈਕਸ਼ਨ ਤੇ ਡੀਲਰਸ਼ਿਪ ਪੈਂਦੀ ਹੈ ਸਾਡੀ, ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ 519-942-0101।
0: ਕਿਆ ਬਾਤ ਹੈ। ਸੋ ਤੁਸੀਂ ਨੰਬਰ ਨੋਟ ਕਰ ਲਓ, 6476782754 ਤੇ ਕਾਲ ਕਰੋ। ਡੀਲਾਂ 6476782754। ਥੈਂਕ ਯੂ ਅਭਿਸ਼ੇਕ, ਬਹੁਤ ਸ਼ੁਕਰੀਆ।
2: ਥੈਂਕ ਯੂ ਨਵੀ ਭਾਜੀ।
0: ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਜੀ 0647। ਹੈਲੋ,
3: ਹਾਂਜੀ ਸਿੱਧਵਾਂ ਸਾਹਿਬ,
0: ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਜੀ?
3: ਸਿੱਧਵਾਂ ਸਾਹਿਬ ਠੀਕ ਹੋ?
0: ਬਹੁਤ ਵਧੀਆ ਜੀ, ਕੀ ਬਣਦਾ?
3: ਬਸ ਤੁਹਾਡੀ ਸਭ ਦੇ ਬੋਲੇ ਜੀ, ਤੇ ਜਿਹੜਾ ਟੌਪਿਕ ਚੱਲ ਰਿਹਾ ਤੁਹਾਡਾ ਬਹੁਤ ਵਧੀਆ। ਬਾਕੀ ਗਰਮੀ ਜਿਹੜੀ ਹੈਗੀ ਆ ਸਿੱਧਵਾਂ ਸਾਹਿਬ ਦੀ, ਇੰਡੀਆ ਚ ਤਾਂ ਬਹੁਤ ਜ਼ਿਆਦਾ ਤਲਾਅ ਚ ਪੈਂਦੀ ਆ। ਇਹ ਸਾਡੇ ਸੁਭਾਅ ਹੀ ਬਣ ਗਏ, ਮਤਲਬ ਕਿ ਵੀ ਉਹ ਕਰਨ ਦੇ, ਠੀਕ ਆ। ਇਹ ਜਿਹੜਾ ਹੈਗਾ ਇੰਡੀਆ ਚ ਤਾਂ ਬਹੁਤ ਜ਼ਿਆਦਾ, ਤੋਂ ਮਤਲਬ ਕਈ ਗੁਣਾ ਜ਼ਿਆਦਾ ਪੈਂਦੀ,
0: ਠੀਕ
3: ਆ। ਆਪਾਂ ਤਾਂ ਜਿਹੜਾ ਹੈਗਾ ਮਤਲਬ ਕਿ ਇਹ ਗੁਰੂਆਂ ਨੂੰ ਵੀ ਪਰਮਾਤਮਾ ਨੂੰ ਵੀ ਦੇਈ ਜਾਂਦੇ ਆ ਲਾਂਭੇ, ਤਾਂ ਵੀ ਜਿਹੜਾ ਹੈਗਾ ਤੁਸੀਂ ਪਹਿਲਾਂ ਤਾਂ ਨੱਕ ਰਗੜਦੇ ਇੱਥੇ ਆਉਣ ਲਈ, ਫਿਰ ਮੁੜ ਕੇ ਲਾਂਭੇ ਦੇਣੇ ਸ਼ੁਰੂ ਕਰ ਦਿੰਦੇ ਆ, ਤੇ
0: ਮੇਰੀ ਅੱਜ 2-4 ਜਣੇ ਨਾਲ ਗੱਲ ਹੋਈ, ਕਹਿੰਦੇ ਨਵੀਂ ਯਾਰ ਪਤਾ ਨੀ ਇੱਥੋਂ ਦੀ ਤੇ ਜ਼ਿਆਦਾ ਤੰਗ ਕਰਦੀ, ਉੱਥੋਂ ਦੀ ਨਹੀਂ ਸੀ ਨੀ ਤੰਗ ਕਰਦੀ।
3: ਨਹੀਂ ਉਹ ਦੇਖੋ, ਕੁਛ ਜਿਹੜੇ ਬੋਰਨ ਨੇ ਇੱਥੋਂ ਦੇ ਉਹਨਾਂ ਨੂੰ ਤਾਂ ਹੋ ਸਕਦਾ ਹੋਵੇ, ਪਰ ਜਿਹੜੇ ਇੰਡੀਆ ਤੋਂ ਆਏ ਆ ਉਹਨਾਂ ਲਈ ਨਹੀਂ ਕੋਈ ਖਾਸ ਇਹਨੂੰ ਕਿਹਾ ਜਾ ਸਕਦਾ।
0: ਗਰਮੀ
3: ਮਾੜੀ ਮੋਟੀ ਹੈਗੀ ਆ ਤਾਂ ਹਵਾ ਨਾਲ ਠੰਡੀ ਚੱਲਦੀ ਆ, ਕੋਈ ਬੜਾ ਉਹ ਨੀ ਹੈਗਾ, ਠੀਕ ਆ। ਇੱਥੇ ਸਹੂਲਤਾਂ ਜ਼ਿਆਦਾ ਹੋਣ ਕਰਕੇ ਲੋਕ ਜ਼ਿਆਦਾ ਮੰਨਣ ਲੱਗ ਗਏ ਆ,
0: ਉੱਥੇ
3: ਇੰਨੀਆਂ ਸਹੂਲਤਾਂ ਵੀ ਹੈ ਨੀ ਗੀਆਂ।
0: ਆਪਣੇ ਕੋਲ ਸਹੂਲਤਾਂ ਇੰਨੀਆਂ ਨੇ, ਗੱਲ ਇਹਨਾਂ ਦੀ ਠੀਕ ਹੈ। ਹੁਣ ਜਿੱਥੇ ਜਾਓ ਕਿਤੇ ਵੀ ਤੁਸੀਂ ਪੈਰ ਧਰੋ ਤਾਂ ਬਸ ਏਸੀ ਠੰਡੀ ਹਵਾ, ਤੇ ਬੰਦੇ ਨੂੰ ਪਤਾ ਨੀ ਚੱਲਦਾ ਕਿ ਮੌਸਮ ਮਾੜਾ ਹੈ, ਮੌਸਮ ਦਾ ਕੀ ਹਾਲ ਹੈ। ਸੋ ਪ੍ਰੋਗਰਾਮ ਪੰਜਾਬੀ ਰਾ, ਤੇ ਨਾਲ ਦੀ ਨਾਲ ਇੱਕ ਤਾਂ ਪੈਸ਼ਨ ਰੂਫਿੰਗ ਨੂੰ ਯਾਦ ਰੱਖੋ, ਹੁਣੀ ਟਾਈਮ ਹੈ ਕਿਉਂਕਿ ਮੌਸਮ ਵਧੀਆ ਕਿ ਰੂਫ ਦਾ ਕੰਮ ਕਰਵਾ ਲਵੋ। ਪਲੀਜ਼ ਡਿਲੇ ਨਾ ਕਰੋ, ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਤਾਂ ਪੈਸ਼ਨ ਰੂਫਿੰਗ ਗੁਰਲਾਲ ਭਾਜੀ ਨੂੰ ਫੋਨ ਕਰ ਲਓ ਫਟਾਫਟ, 647-919-1913 ਗੁਰਲਾਲ ਬਾਈ ਜੀ ਹਾਜ਼ਰ ਨੇ ਤੁਹਾਡੇ ਲਈ ਪੈਸ਼ਨ ਰੂਫਿੰਗ ਤੋਂ ਤੇ ਨੰਬਰ ਹੈ 647-919-9413 ਸਮਰ ਤੋਂ ਬਾਅਦ ਵਿੰਟਰ ਆ ਗਈ ਨਾ ਸਨੋ ਪੈ ਗਈ ਫਿਰ ਛੱਤ ਲੀਕ ਹੋ ਗਈ ਪਤਾ ਕਿੱਡਾ ਵੱਡਾ ਨੁਕਸਾਨ ਹੈ ਘਰ ਨੂੰ ਡਿਲੇ ਨਾ ਕਰਿਆ ਕਰੋ ਜਿਹੜੇ ਕੰਮ ਕਰਾਉਣ ਵਾਲੇ ਕਰਾ ਲਓ ਲੱਗ ਜੂ ਥੋੜੇ ਜਿਹੇ ਪੈਸੇ ਲੱਗ ਜਾਣਗੇ ਇਨਵੈਸਟਮੈਂਟ ਆਇਆ ਤੁਹਾਡੇ ਘਰ ਲਈ ਮਿਲੀਅਨ ਡਾਲਰ ਦਾ ਘਰ ਲਿਆ ਤੁਸੀਂ ਥੋੜੇ ਬਹੁਤੇ ਪੈਸੇ ਰੂਫ ਤੇ ਨਹੀਂ ਲਾ ਸਕਦੇ ਪੰਗਾ ਇੱਥੇ ਪੈਂਦਾ ਆਪਣਾ ਗਿੱਲ ਫਾਰਮ ਵਧੀਆ ਔਰਗੈਨਿਕ ਚੀਜ਼ਾਂ ਲਓ ਗਿੱਲ ਫਾਰਮ ਤੋਂ ਗਿੱਲ ਫਾਰਮ ਦਾ ਚੱਕੀ ਦਾ ਆਟਾ ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ ਗਿੱਲ ਫਾਰਮ ਤੇ ਨਾਲ ਇੱਥੇ ਸਬਜ਼ੀਆਂ ਮੇਥੇ ਧਨੀਆ ਪਾਲਕ ਸਾਗ ਬਾਥੂ ਸਾਰਾ ਕੁਛ ਅਵੇਲੇਬਲ ਹੈ ਤੇ ਦੇਸੀ ਆਂਡੇ ਦੇਸੀ ਸ਼ਹਿਦ ਫਾਰਮ ਦਾ ਦੁੱਧ 14085 ਡਿਕਸੀ ਰੋਡ ਡਿਕਸੀ ਐਂਡ ਕਿੰਗ ਗਿੱਲ ਫਾਰਮ ਤੇ ਪਹੁੰਚ ਜਾਓ 3651 ਹੈਲੋ
4: ਜੀ ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
4: ਬਸ ਵਧੀਆ ਜੀ ਵਧੀਆ
0: ਕੀ ਬਣਦਾ
4: ਅੱਛਾ ਭਾਜੀ ਮੈਨੂੰ ਕਾਰ ਇੰਸ਼ੋਰੈਂਸ ਦਾ ਕੋਈ ਨੰਬਰ ਦਿਓਗੇ ਤੁਸੀਂ ਦਿੰਦੇ ਹੁੰਦੇ ਅੱਗੇ ਜੀ
0: ਦੇ ਦਿੰਦੇ ਹਾਂ ਲਿਖ ਲਓ ਜੀ
4: ਹਾਂਜੀ
0: ਨੰਬਰ ਹੈ 416
4: ਠੀਕ ਹੈ ਜੀ
0: 876
4: ਠੀਕ ਹੈ ਜੀ
0: 4605 ਸਾਡੀ ਥੋੜੀ ਜੀ ਬੱਲੇ ਬੱਲੇ ਕਰਾ ਦੇ ਜੀ ਨਵੀਂ ਨੇ ਤੁਹਾਡਾ ਬੜਾ ਬੜੀ ਥੋੜੀ ਤਾਰੀਫ ਕੀਤੀ ਅਗਲੇ ਨੂੰ ਪਤਾ ਤਾਂ ਲੱਗੇ
4: ਹਾਂਜੀ
0: ਨਹੀਂ ਤੁਹਾਡਾ ਪਹਿਲਾਂ ਦੱਸਾਂਗੇ ਪੂਰੀ ਐਨ ਬੰਦ ਹੋ ਭੂਮਿਕਾ ਠੀਕ ਹੈ ਚਲੋ ਥੈਂਕ ਯੂ ਸਰ ਬਹੁਤ ਧੰਨਵਾਦ ਐਨੀ ਟਾਈਮ ਕੋਈ ਵੀ ਨੰਬਰ ਕਿਸੇ ਨੂੰ ਵੀ ਚਾਹੀਦੇ ਆ ਤੁਹਾਨੂੰ ਨਾ ਗੂਗਲ ਕਰਨ ਦੀ ਲੋੜ ਨੀ ਨਾ ਤੁਹਾਨੂੰ ਕੋਈ ਆਨਲਾਈਨ ਸੋਸ਼ਲ ਮੀਡੀਆ ਦੇਖਣ ਦੀ ਲੋੜ ਆ ਸਾਨੂੰ ਪੁੱਛੋ ਮੈਂ ਦੱਸ ਦਊ ਨਾ ਸਾਡਾ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾਂ PUNJABILERHRAN ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਕਿ ਆਹ ਨੰਬਰ ਚਾਹੀਦਾ ਉਹ ਨੰਬਰ ਚਾਹੀਦਾ ਤੇ ਤੁਹਾਨੂੰ ਭੇਜ ਦਿਆਂਗੇ ਠੀਕ ਹੈ ਸੋ PUNJABILERHRAN ਇੰਸਟਾਗ੍ਰਾਮ ਸੋ ਕਿਸੇ ਨੂੰ ਵੀ ਅਗਰ ਆਟੋ ਇੰਸ਼ੋਰੈਂਸ ਦੀ ਨੰਬਰ ਚਾਹੀਦਾ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਤੁਸੀਂ ਨੰਬਰ ਨੋਟ ਕਰਨਾ ਗੁਰਕਰਮ ਢੀਂਡਸਾ ਦਾ ਗੁਰਕਰਮ ਦਾ ਫੋਨ ਨੰਬਰ ਹੈ 416-876-4605 ਤੇ ਘੁਮਾ ਲਓ ਨੰਬਰ ਤੇ ਕਰੋ ਇਹਨਾਂ ਨਾਲ ਗੱਲਬਾਤ ਉਸ ਤੋਂ ਇਲਾਵਾ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨਵੀਂ ਕਿਚਨ ਰੈਡੀ ਕਰਵਾਉਣੀ ਹੈ ਜਸਪਾਲ ਭਾਜੀ ਨਾਲ ਗੱਲਬਾਤ ਤੁਸੀਂ ਕਰੋ ਐਂਡ ਜਸਪਾਲ ਰਾਏ ਜੀ ਅੰਡਰਮਾਊਂਟ ਡਬਲ ਸਿੰਕ ਫਰੀ ਦੇ ਰਹੇ ਆ ਮੇਰਾ ਨਾਲ ਦੇ ਉਹ ਬਹੁਤ ਵੱਡਾ ਡਿਸਕਾਊਂਟ ਹੈ ਤੇ ਇਹਨਾਂ ਦਾ ਕੰਮ ਦੇਖੋਗੇ ਤੁਸੀਂ ਆਪ ਕਹੋਗੇ ਵੀ ਵਾਹ ਮੈਂ ਨਾ ਆਪਣੀ ਵਾਈਫ ਨੂੰ ਕਿਹਾ ਮੈਂ ਕਿਹਾ ਵੀ ਆਹ ਆਪਣੇ ਨਵੇਂ ਕਲਾਇੰਟ ਨੇ ਨਵੇਂ ਨਹੀਂ ਚਲੋ ਪਹਿਲਾਂ ਵੀ ਕਰਦੇ ਰਹੇ ਮੈਂ ਕਿਹਾ ਵੀ ਆਹ ਸਾਡੇ ਕਲਾਇੰਟ ਨੇ ਆਪਣੇ ਤੇ ਇਹਨਾਂ ਦਾ ਕੰਮ ਦੇਖੋ ਉਹਨੇ ਦੇਖਿਆ ਕਹਿੰਦੀ ਨਵੀਂ ਯਾਰ ਇੰਨੀ ਸੋਹਣੀ ਕਿਚਨ ਇੰਨਾ ਸੋਹਣਾ ਕੈਬਨਿਟਰੀ ਦਾ ਕੰਮ ਵੀ ਲਿਸਨਰਸ ਨੂੰ ਤੂੰ ਕਹੀ ਜ਼ਰੂਰ ਕਿ ਦੇਖਣ ਉਹਨਾਂ ਦਾ ਕੰਮ ਸੋ ਵਾਕਈ ਦੇਖ ਕੇ ਬੰਦਾ ਕਹੂਗਾ ਹਾਂ ਯਾਰ ਕਰਾਉਣਾ ਕੰਮ ਤਾਂ ਇਹਨਾਂ ਤੋਂ ਕਰਾਉਣਾ ਸੋ ਨੰਬਰ ਹੈ 416-859-1920 ਦੇ ਉੱਤੇ ਕਾਲ ਕਰੋ ਨਿਊ ਹਾਈਟਸ ਕਿਚਨ ਟੀਵੀ ਯੂਨਿਟ ਕੋਈ ਇੰਟਰਟੇਨਮੈਂਟ ਯੂਨਿਟ ਟੀਵੀ ਦੇ ਆਲੇ ਦੁਆਲੇ ਕੋਈ ਬਾਰ ਕੋਈ ਕੈਬਨਿਟ ਕੋਈ ਐਸਾ ਕੰਮ ਕਰਾਉਣਾ ਕਿਚਨ ਦਾ 416-859-1920 ਜੀ 7362 ਹਾਂਜੀ
5: ਕਾਫੀ ਨੋਰਥ ਵਿਚ ਹੈਗੇ ਆ ਜਿੰਨੇ ਵੀ ਨੋਰਦਰਨ ਪਲੇਸਿਸ ਹੈਗੇ ਨਾ ਉਹਦੇ ਚ ਵੈਦਰ ਵਗੈਰਾ ਇਕਦਮ ਕਲੀਅਰ ਹੁੰਦਾ ਔਰ ਜਿਹੜੀ ਰੇਂਜ ਹੈਗੀ ਨਾ ਬਿਲਕੁਲ ਵੱਡੇ ਹਫ਼ਤੇ ਆਉਂਦੀ ਹੈਗੀ ਦੈਟ ਇਜ਼ ਅ ਰੀਜ਼ਨ ਕਿ ਇੱਥੇ ਜਿਹੜੀ ਗਰਮੀ ਹੈ ਨਾ ਤੁਹਾਨੂੰ ਬਹੁਤ ਜ਼ਿਆਦਾ ਕਰ ਰਹੀ ਹੈ
0: ਸੋ ਤੁਸੀਂ ਸੋ ਤੁਹਾਨੂੰ ਵੀ ਲੱਗਦਾ ਕਿ ਇੱਥੋਂ ਦੀ ਗਰਮੀ ਇੰਡੀਆ ਦੀ ਗਰਮੀ ਨਾਲੋਂ ਜ਼ਿਆਦਾ ਬਹੁਤ ਕਰਦੀ ਹੈ
5: ਇੰਡੀਆ ਦੀ ਮੇਰੇ ਪੇਰੈਂਟਸ ਵਗੈਰਾ ਜਦੋਂ ਉਹਨਾਂ ਦੀ ਡੈਥ ਹੋਈ ਹੈ ਮੈਂ ਗਈ ਹਾਂ ਇਟ ਵਾਸ 40 ਟੈਂਪਰੇਚਰ ਪਰ ਉੱਥੇ ਦੀ ਗਰਮੀ ਹੋਰ ਹੈ ਇੱਥੇ ਦੀ ਗਰਮੀ ਹੋਰ ਤਰ੍ਹਾਂ ਦੀ ਹੈ
0: ਕਿਉਂਕਿ
5: ਥੋੜੇ ਕਿਉਂਕਿ ਤੁਸੀਂ ਦੇਖੋ ਇੱਥੇ ਇੰਨੀ ਗਰਮੀ ਪੈ ਰਹੀ ਹੈ, ਸਟਿਲ ਪੀਪਲ ਆਰ ਟਰੈਵਲਿੰਗ ਟੂ ਮੈਕਸੀਕੋ ਐਂਡ ਦਿਸ ਐਂਡ ਦੈਟ ਰਾਈਟ। ਇੱਥੇ ਦੀ ਮਤਲਬ ਗਰਮੀ ਹੋਰ ਤਰ੍ਹਾਂ ਦੀ,
0: ਤੁਸੀਂ ਉੱਥੇ ਬਾਹਲਾ ਜਾਂਦੇ ਨਹੀਂ ਹੈ?
5: ਹਾਂਜੀ ਨਹੀਂ ਨਹੀਂ ਮੈਂ ਜਾਂਦੇ ਇੰਡੀਆ ਤੇ ਜਦੋਂ ਪੇਰੈਂਟਸ ਵਗੈਰਾ ਹੈਗੇ ਸੀ ਜਾਂਦੇ ਹੈਗੇ ਸੀ, ਐਸੀ ਗੱਲ ਨਹੀਂ ਹੈ, ਪਰ ਮੈਨੂੰ ਹੁਣ 65 ਇਅਰਸ ਹੋ ਗਏ ਇੱਥੇ ਆਇਆ ਨੂੰ।
0: ਵਾਹ 65 ਵਾਹ ਵਾਹ ਕਿਆ ਬਾਤ ਹੈ, ਤੁਸੀਂ 61 ਦੇ ਆਏ ਹੋਏ ਹੋ?
5: ਹਾਂਜੀ।
0: ਅੱਛਾ ਉਦੋਂ ਤਾਂ ਆਪਣੇ ਕੋਈ ਬਹੁਤ ਘੱਟ ਲੋਕ ਸੀਗੇ।
5: ਹਾਂਜੀ ਇਹ ਤੇ ਬ੍ਰੈਂਪਟਨ ਵਗੈਰਾ ਸਾਰਾ ਸਾਡੇ ਹੁੰਦੇ ਹੀ ਬਣਿਆ ਹੈਗਾ।
0: ਹਾਂ
5: ਆਲ ਦੋਸ ਪਲੇਸਸ
0: ਅਮੇਜ਼ਿੰਗ ਹੈ। 61 ਤੇ ਹੁਣ 61 ਤੇ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ, ਕਿਵੇਂ ਕੀ ਡਿਫਰੈਂਟ ਹੈ?
5: ਡਿਫਰੈਂਟ ਜਿਸ ਮੇਰੇ ਖਿਆਲ ਹੈ ਜਨਰੇਸ਼ਨ ਵਗੈਰਾ ਦੇ ਗੈਪਸ ਵਗੈਰਾ ਆ ਜਾਂਦੇ ਹੈਗੇ, ਦੈਟਸ ਵਾਟ ਇਟ ਮੇਕਸ ਡਿਫਰੈਂਸ। ਅਦਰਵਾਈਜ਼ ਐਸੇ ਜਿੱਥੇ ਆ ਕੇ ਬੱਚੇ ਨੂੰ ਬੰਦੇ ਨੂੰ ਵੈਸੇ ਹੀ ਸ਼ੁਕਰ ਕਰਨਾ ਚਾਹੀਦਾ ਉਸ ਮਾਲਕ ਦਾ, ਸ਼ੁਕਰ ਹੈਗਾ। ਅਗਰ ਅਸੀਂ ਆਪਾਂ ਛੋਟੇ ਜਾਂ ਕਿਸੇ ਨੀਵੇਂ ਬੰਦੇ ਨੂੰ ਦੇਖੀਏ ਤੇ ਅਸੀਂ ਸੋਚਾਂਗੇ ਉਹ ਸ਼ੁਕਰ ਹੈ ਮਾਲਕ ਦਾ, ਤੂੰ ਫਿਰ ਵੀ ਸ਼ੁਕਰ ਹੈ।
0: ਚਲੋ ਨਹੀਂ ਵੈਰੀ ਗੁੱਡ ਫਰੈਂਡ, ਤੁਸੀਂ ਤੁਹਾਡੀ ਕੀ ਉਮਰ ਸੀ ਜਦੋਂ ਇੱਥੇ ਆਏ ਹੋ?
5: ਮੈਂ ਹੈਗੀ ਸੀ ਕੋਈ 10 ਇਅਰਸ।
0: ਓਨਲੀ 10 ਇਅਰਸ? ਅੱਛਾ ਵਾਹ, ਚਲੋ ਜੀ ਵੈਰੀ ਨਾਈਸ, ਨਾਈਸ ਟਾਕਿੰਗ ਟੂ ਯੂ ਜੀ, ਬਹੁਤ ਤੁਹਾਡਾ ਸ਼ੁਕਰੀਆ ਐਂਡ ਥੈਂਕਸ ਫॉर योर कॉल।
5: ਯਾ ਆਈ ਐਮ 72 ਰਾਈਟ ਨਾਓ।
0: ਯੂ ਆਰ ਵੈਰੀ ਯੰਗ।
5: ਵੈਰੀ ਯੰਗ?
0: ਨਹੀਂ ਠੀਕ ਹੈ, ਦੇਖੋ ਇਹ ਕਹਿੰਦੇ ਹੁੰਦੇ ਨਾ ਵੀ ਯੂ ਏਜ ਲਾਈਕ ਫਾਈਨ ਵਾਈਨ।
5: Yeah, because I still drive my car.
0: Very good.
5: And tonight we are just going to watch movie and with my friends and eating out.
0: Very nice. Nahi dekho chahida hai, you need to enjoy, tusi inna kam kita, retirement enjoy karni bahut zaruri hai.
5: Nahi navi bete main kaam kita.
0: Tusi retire nahi kita je?
5: Nahi main retire, I am a retired person.
0: Ha.
5: But main
0: ਜ਼ਿੰਦਗੀ ਜਿਉਣ ਦਾ ਵੱਖਰਾ ਤਰੀਕਾ ਹੁੰਦਾ। ਚਲੋ ਬੈਸਟ ਵਿਸ਼ਿਜ਼, ਇੰਜੋਏ ਯਰ ਮੂਵੀ,
5: ਇੰਜੋਏ,
0: ਬਹੁਤ ਧੰਨਵਾਦ, ਸ਼ੁਕਰੀਆ। ਸੋ ਸੋਰੀ ਯਾਰ ਕੁਝ ਕਾਲਾਂ ਕੱਟੀਆਂ ਗਈਆਂ, ਮੈਨੂੰ ਪਤਾ ਕਿ ਕਈ ਵਾਰ ਗੱਲਬਾਤ ਥੋੜ੍ਹੀ ਜਿਹੀ ਲੰਬੀ ਹੋ ਜਾਂਦੀ ਹੈ, ਬਟ ਕੋਈ ਨਾ ਕਰ ਲਓ ਦੁਬਾਰਾ ਤੋਂ ਫੋਨ ਤੇ ਤੁਹਾਡੇ ਨਾਲ ਵੀ ਕਰ ਲਾਂਗੇ ਗੱਲ। ਐਚ ਕੇ ਮੂਵਰਸ, ਵਾਹ, ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ, ਬੜੀ ਟੌਪ ਦੀ ਬੜੀ ਕਮਾਲ ਦੀ ਮੂਵਿੰਗ ਕੰਪਨੀ ਐਚ ਕੇ ਮੂਵਰਸ। ਇਹਨਾਂ ਨੂੰ ਤੁਸੀਂ ਫੋਨ ਕਰ ਲਓ 416-524-6704 ਤੁਹਾਡੇ ਸਮਾਨ ਨੂੰ ਬੜਾ ਕੇਅਰਫੁਲੀ ਮੂਵ ਕਰਦੇ ਆ। 416-524-6704 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਜੀ 6100 ਹੈਲੋ,
6: ਸਤਿ ਸ਼੍ਰੀ ਅਕਾਲ ਜੀ।
0: ਵਧੀਆ ਵਧੀਆ ਬਾਈ ਜੀ, ਕਿਵੇਂ ਹੋ?
6: ਵਧੀਆ ਬਾਈ, ਅਬ ਤਾਂ ਬਾਈ ਪਹਿਲਾਂ ਲਾਂਬਾ ਕੋਈ ਨੀ ਹੈਗਾ, ਪਰ ਫਰਕ ਤਾਂ ਬਾਈ ਹੈਗਾ, ਹੁਣ ਇੱਥੋਂ ਦੀ ਵਿੰਟਰ ਤੇ ਇੰਡੀਆ ਦੀ ਵਿੰਟਰ ਦਾ ਫਰਕ ਹੈਗਾ, ਉਵੇਂ ਸਮਰ ਦਾ ਫਰਕ ਹੈਗਾ।
0: ਬਿਲਕੁਲ,
6: ਆਪਾਂ ਜੋ ਸੱਚ ਸੱਚ ਹੈ ਨਾ, ਉੱਥੋਂ ਦੀ ਫਿਰ ਗਰਮੀ ਆ, ਇੱਥੇ ਆਪਾਂ ਕਿਹੜਾ ਬਾਹਰ ਤਾਂ ਘੱਟ ਹੀ ਨਿਕਲਦੇ, ਗੱਡੀਆਂ ਚ ਬਹੁਤ ਕੰਫਰਟ ਆਪਾਂ ਇੱਥੇ, ਘਰ ਚ ਵੀ ਸਾਰਾ ਫੁੱਲ ਏਸੀ ਆ ਹਨਾ, ਤੇ ਜਿੱਦਣ ਗਰਮੀ ਅਸਲ ਗਰਮੀ ਉਹਦੇ ਪੈਂਦੀ ਨੀ, ਦੋ ਦਿਨ ਪੈਂਦੀ ਫਿਰ ਮੀਂਹ ਪੈ ਜਾਂਦਾ ਹਨਾ, ਠੀਕ ਹੈ। ਜਿਵੇਂ ਪੂਰੀ ਗਰਮੀ ਹੁੰਦੀ ਹੈ ਉਹ ਦਿਨ ਕੰਪੇਅਰ ਕਰੀਏ ਇੰਡੀਆ ਨਾਲ, ਤਾਂ ਇੱਥੇ ਵੱਧ ਪੈਂਦੀ, ਇੱਥੇ ਸੂਲਾਂ ਚੁੱਭਦੀਆਂ ਜੀ।
0: ਅੱਛਾ, ਇੱਥੇ ਚੁੱਭਦੀ ਆ?
6: ਹਾਂਜੀ, ਮੈਨੂੰ ਮੇਰੇ ਡੈਡੀ ਜੀ ਆਏ ਸੀ ਨਾ ਲਾਸਟ ਈਅਰ ਹਨਾ ਜੀ, ਮੈਂ ਤਾਂ ਦੇਖੋ ਜੀ ਉਹ ਤਾਂ ਇਨਸਾ ਇੰਡੀਆ ਹੀ ਰਹੇ ਆ, ਉਹ ਆ ਕੇ ਇੱਥੇ ਕੰਫਰਟ ਨੀ ਹੋਏ, ਕਹਿੰਦੇ ਉਹ ਡਾਊਨ ਟਾਊਨ ਤੁਸੀਂ ਲੈ ਗਏ ਉਹਨਾਂ ਨੂੰ ਘੁਮਾਉਣ ਵਾਸਤੇ, ਉਹਨਾਂ ਨੂੰ ਤਾਂ ਬਹੁਤ ਫੀਲ ਹੋਈ, ਉਹ ਤਾਂ ਕਹਿੰਦੇ ਵੀ ਇੱਥੇ ਗਰਮੀ ਬਹੁਤ, ਗਰਮੀ ਗਰਮੀ ਫੁੱਲ ਹੈ ਜੇ ਬਾਹਰ ਜਾਣਾ ਹੋਵੇ ਫਿਰ ਗਰਮੀ ਹੈਗੀ ਹੈ ਜੀ, ਗਰਮੀ ਨੀ ਪੈਂਦੀ, ਗਰਮੀ ਉੱਥੇ ਵੀ ਪੈਂਦੀ ਆ, ਹੁਣ ਵਿੰਟਰ ਵੀ ਆ ਤੇ ਉਹਦਾ ਵੀ ਫਰਕ ਹੈ, ਕਿੰਨਾ ਫਰਕ ਹੈ, ਇੰਡੀਆ ਵੀ ਠੰਡ ਤਾਂ ਇੰਡੀਆ ਵੀ ਬਹੁਤ ਪੈਂਦੀ ਹੈ, ਪਰ ਇੱਥੋਂ ਠੰਡ ਹੋਰ ਹਿਸਾਬ ਦੀ, ਉੱਥੋਂ ਦੀ ਹੋਰ ਹਿਸਾਬ ਦੀ, ਉਹ ਵੀ ਗਰਮੀ
0: ਗਰਮੀ ਬਹੁਤ ਜ਼ਿਆਦਾ ਹੈ। ਮਿਸਟਰ ਸਿੰਘ ਪੀਜ਼ੇ ਤੇ ਵੀ ਗਰਮੀ ਹੋਈ ਪਈ ਹੈ ਪੂਰੀ। ਮਿਸਟਰ ਸਿੰਘ ਪੀਜ਼ਾ ਮੈਗਾ ਡੀਲ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ। ਵਾਹ ਯਾਰ, ਸਿਰਫ $40 ਚ। ਕਾਲ ਕਰੋ ਫਟਾਫਟ 905-500-4000। ਮਿਸਟਰ ਸਿੰਘ ਪੀਜ਼ਾ, ਮਲਟੀਪਲ ਲੋਕੇਸ਼ਨਸ, ਨੌਰਥ ਪਾਰਕ, ਟੋਰਬ੍ਰਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਰੂਥ ਐਵਨਿਊ, ਕੈਨੇਡੀ, ਕੈਸਲਮੋਰ, ਮਿਕਵੀਨ, ਫਾਈਨੈਂਸ਼ੀਅਲ, ਮਿਸਾਗਾ ਰੋਡ, ਬੋਲਟਨ, ਹੈਮਿਲਟਨ, ਗੁਐਲਫ, ਕਿਚਨਰ, ਲੰਡਨ, ਵੁੱਡਸਟਾਕ, ਥਾਂ ਥਾਂ ਤੇ ਲੋਕੇਸ਼ਨਾਂ ਨੇ। 905-500-4000 ਤੇ ਕਾਲ ਕਰ ਲਓ। 7220 ਹੈਲੋ।
7: ਹਾਂਜੀ ਭਾਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
7: ਮੈਂ ਠੀਕ ਹਾਂ ਜੀ। ਮੈਂ ਉਹੀ ਲੋਕਾਂ ਨੂੰ ਤੱਤੇ ਠੰਡੇ ਕਰਨ ਦਾ ਹੀ ਕੰਮ ਕਰਦਾ ਜੀ, ਤੇ ਜਿਹੜੀ ਤੁਸੀਂ ਕੰਪੇਅਰ ਕਰਦੇ ਹੋ ਨਾ ਇੰਡੀਆ ਤੇ ਇੱਥੇ ਨਾਲ, ਉੱਥੇ ਚੋਇਸ ਹੁੰਦੀ ਆ ਕਿ ਗਰਮੀ ਲੱਗੀ ਤੇ ਬਹਿ ਜਾਓ, ਇੱਥੇ ਚੋਇਸ ਨੀ ਹੈਗੀ ਤਾਂ ਜ਼ਿਆਦਾ ਗਰਮੀ ਲੱਗਦੀ ਆ।
0: ਅੱਛਾ, ਚੋਇਸ ਨੀ ਹੈਗੀ ਵੀ ਕੰਮ ਕਰਨੇ ਹੀ ਪੈਂਦੇ ਆ,
7: ਕਰਨਾ ਹੀ ਪੈਣਾ ਜੀ। ਮੈਂ ਹੁਣ ਮੈਂ ਉਹੋ ਹੀ ਗੱਲ ਮੈਂ ਦੱਸਿਆ ਕਿ ਮੈਂ ਜਦੋਂ -40 ਹੁੰਦਾ ਉਦੋਂ ਵੀ ਮੈਂ ਕੰਮ ਕਰਨਾ ਜੀ, ਤੇ ਹੁਣ +40+ ਸੀਗਾ ਤੇ ਮੇਰਾ ਬਿਜ਼ਨਸ ਆ ਜੀ, ਮੈਂ ਉਹੀ ਕੰਮ ਕਰਨ ਦਿਆਂ,
0: ਤੇ
7: ਫੀਲਿੰਗ ਦੀ ਗੱਲ ਆ ਜੀ ਬਿਲਕੁਲ। ਤੇ ਉੱਥੇ ਲੋਕਾਂ ਨੂੰ ਆਪਾਂ ਇੱਥੇ ਸਾਰੇ ਸਰਦੇ ਪੁੱਜਦੇ ਹੀ ਆਏ ਆ, ਨੋਬਡੀ ਟੇਕ ਮੀ ਰੋਂਗ, ਉੱਥੇ ਇਸ ਕਰਕੇ ਨੀ ਲੱਗਦੀ ਕਿ ਗਰਮੀ ਅੱਜ ਨਹੀਂ ਜਾਂਦੇ ਕੋਈ ਨੀ ਬਹਿ ਜਾਂਦੇ ਆ,
0: ਕੂਲਰ ਲਾ ਲਓ ਤੇ ਠੀਕ ਹੈ, ਆਪਾਂ ਘਰਾਂ ਦੇ ਵਿੱਚ ਛਾਵੇਂ ਆ। ਇੱਥੇ ਹੁਣ ਜਿਹੜੇ ਬੇਚਾਰੇ ਉਬਰ ਕਰ ਰਹੇ ਆ, ਐਮਾਜ਼ੋਨ ਦੀਆਂ ਡਿਲੀਵਰੀਆਂ ਕਰ ਰਹੇ ਆ, ਗੱਡੀ 'ਚ ਬਹਿਣਾ ਫਿਰ ਨਿਕਲਣਾ, ਬਹਿਣਾ ਨਿਕਲਣਾ, ਉਹ ਤਾਂ ਹੁਣ ਕੰਮ ਕਰਨੇ ਹੀ ਪੈਣੇ ਆ।
7: ਆਪਣੀਆਂ ਉਹੀ ਆ ਜੀ, ਉੱਥੋਂ ਦਾ ਕਲਚਰ ਡਿਫਰੈਂਟ ਸੀਗਾ
0: ਤੇ
7: ਆਪਣਾ ਉੱਥੇ ਕੋਈ ਗੱਲ ਨੀ ਜੀ, ਗਰਮੀਆਂ ਨਹੀਂ ਜਾਂਦੇ, ਅੱਜ ਜੀ ਹੋ ਗਿਆ ਕੋਈ ਗੱਲ ਨੀ, ਨਹੀਂ ਜਾਂਦੇ ਹਨਾ ਲੋਕੀ ਵੀ, ਮਤਲਬ ਇੱਥੇ ਇੱਥੇ ਤੁਸੀਂ ਕਹਿੰਦੇ ਹੋ, ਜੇ ਮੈਂ ਕਹਾਂ ਕਿ ਬਾਹਰ ਸਨੋ ਪਈ ਆ, ਕਹਿੰਦੇ ਭਾਈ ਸਨੋ ਲਈ ਤੇ ਸਾਡੇ ਸ਼ਹੀਦ ਨੀ ਚੱਲਣ ਦੇ, ਤੂੰ ਕਿੱਥੇ ਫਿਰਦਾ ਹੁਣ? ਮੈਂ ਉਹਨੂੰ ਕਹਾਂ ਜੀ, ਇਸ ਕਰਕੇ ਜੀ ਉੱਥੋਂ ਵਾਲੇ ਜਿਹੜੇ ਲੋਕੀ ਕੰਪੈਰੀਜ਼ਨ ਕਰਦੇ ਆ ਨਾ ਉੱਥੇ, ਹਾਂ ਜੀ ਕੋਈ ਗੱਲ ਨੀ ਹੋ ਜੂ ਬਹਿ ਗਏ, ਹਾਂ ਉਹ ਵੱਖਰੀ ਗੱਲ ਆ, ਪਰ ਇੱਥੇ ਤਾਂ ਲੱਗਦੀ ਆ ਵੀ ਕਰਨਾ ਹੀ ਪੈਣਾ ਆ, ਭਾਵੇਂ ਗਰਮੀ ਆ, ਠੰਡ ਆ, ਸਨੋ ਆ, ਸਨੋ ਸਟੋਰਮ ਆਇਆ, ਜਾਣਾ ਹੀ ਪੈਣਾ ਹੈ।
0: ਠੀਕ ਹੈ, ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡਾ। ਨਹੀਂ ਗੱਲ ਠੀਕ ਹੈ ਵੀ ਇੱਥੇ ਹੁਣ ਕੰਮ ਤਾਂ ਕਰਨੇ ਪੈਣੇ। ਓਕੇ, ਸੋ ਜੇ ਤੁਹਾਡਾ ਏਸੀ ਨਹੀਂ ਚੱਲ ਰਿਹਾ, ਮੈਂ ਤੁਹਾਨੂੰ ਨੰਬਰ ਦਿੰਦਾ ਇੱਕ ਗਲੋਬਲ ਕੰਫਰਟ ਏਅਰ ਵਾਲੇ ਨੂੰ, ਫੋਨ ਕਰ ਲਓ। ਏਸੀ ਨਹੀਂ ਚੱਲ ਰਿਹਾ, ਫਰਨੇਸ ਦੀ ਕੋਈ ਪ੍ਰੋਬਲਮ ਕਦੇ ਵੀ ਆਉਂਦੀ ਹੈ, ਮੈਂ ਤਾਂ ਕਹਿੰਦਾ ਨਵਾਂ ਏਸੀ ਲਵਾਓ ਤੇ ਨਵੀਂ ਫਰਨੇਸ ਲਵਾਓ ਤੇ ਤੁਸੀਂ $1800 ਦਾ ਰੀਬੇਟ ਪਾਓ, ਪੈਸੇ ਵਾਪਸ ਤੁਹਾਡੀ ਜੇਬ 'ਚ। ਲੈਨਕਸ ਦੇ ਆਥੋਰਾਈਜ਼ ਡੀਲਰ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਅੱਜ ਹੀ ਫੋਨ ਕਰ ਲਓ ਜੇ ਤੁਹਾਡਾ ਏਸੀ ਨਹੀਂ ਚੱਲ ਰਿਹਾ। 905-790-9080, 905-790-9080, 905-790-9080, 905-790-9080। ਤੇ ਸਾਡੇ ਨਾਲ ਸਰਾਸ਼ ਜੁੜਿਆ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਦੇਖੋ, ਗਵਰਨਮੈਂਟ ਕੋਲੋਂ ਤੁਹਾਨੂੰ ਗ੍ਰਾਂਟਸ ਮਿਲ ਰਹੀਆਂ ਨੇ, ਇਹ ਉਹ ਪੈਸੇ ਆ, ਵਾਪਸ ਨਹੀਂ ਕਰਨੇ ਪੈਣੇ। ਤੁਹਾਡੇ ਜਿੰਨੇ ਘਰ ਦੇ ਖਰਚੇ ਆ ਸਾਰੇ ਪੂਰੇ ਕਰੋ ਤੇ ਤੁਸੀਂ ਐਜੂਕੇਸ਼ਨ ਦੇ ਵਿੱਚ ਆਪਣਾ ਵਾਧਾ ਕਰੋ। ਸੋ ਜਲਦੀ ਇਹ ਗ੍ਰਾਂਟਸ ਖਤਮ ਹੋਣੀ ਹੈ, ਸੋ ਹੁਣੇ ਹੀ ਫਾਇਦਾ ਲੈ ਲਓ। ਤੇ ਸਰਾਸ਼ ਕੀ ਹਾਲ ਤੁਹਾਡਾ?
8: ਵਧੀਆ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਵੈਲਕਮ ਵੈਲਕਮ ਸਰਾਸ਼। ਸੋ ਕਿੰਨੇ ਬੈਚੇਸ ਬਚੇ ਆ ਜਿਨ੍ਹਾਂ ਦੇ ਵਿੱਚ ਗ੍ਰਾਂਟ ਆ ਰਹੀ ਹੈ?
8: ਸਿਰਫ ਇੱਕ ਬੈਚ ਬਚਾ ਹੈ, ਸੋ ਦਿਸ ਇਜ਼ ਦਾ ਲਾਸਟ ਵੀਕ आप इस वीक एनरोलमेंट कराएंगे तो आपको ग्रांट्स मिलेंगे स्किल डेवलपमेंट करने के लिए. लाइक अभी जब मैं आज सुबह ऑफिस एंटर करा तो फिर एक अंकल आंटी ने मुझे रोका, मतलब कहते, मैंने बोला अंकल आपको जानता हूँ मैं, उन्होंने खुद ही बोला कि मतलब थैंक यू वेरी मच, मैंने बोला आपको ही देखा है. हाँ. तो मतलब वो पहले एक साल का कोर्स कर चुके हैं हमारे से, तो कहते हैं वाइफ का कराने आया हूँ सेकंड कोर्स.
0: अच्छा.
8: तो मतलब जिनको पता है वो सेकंड कोर्स में एनरोल करके बेनिफिट ले रहे हैं, स्किल डेवलप कर रहे हैं और साथ में 30,000 to 100,000 की फंडिंग हासिल कर रहे हैं, जिसका मेजर पोर्शन आज की डेट में इस हफ्ते तक ग्रांट से, क्योंकि गवर्नमेंट की पॉलिसी चेंज हो रही है, हमारे हाथ में नहीं है, गवर्नमेंट की पॉलिसी अब चेंज हो रही है, तो इसलिए एनरोल कराएं, कॉल करें.
0: वेरी गुड. एंड सराज द नंबर है 4372643175. एंड सो जिन्होंने एनरोल करता वो बड़े लकी रह गए, क्योंकि उन्होंने बेनिफिट ही बहुत होया.
8: बिल्कुल जी बिल्कुल. एंड लाइक यही बात है, हम इस बारे में लकी रहे कि आपके साथ हमने 1.5 साल पहले शुरू कर दिया था मैसेज देना, सो बहुतों को बेनिफिट कर पाए. लोग ब्लेसिंग्स देते हैं अभी, लाइक वो इतने कॉफी आई हमारे ऑफिस में, इतने कॉफी, लाइक ठंडे जो कोल्ड कॉफी होता है, हम तो पीते नहीं, मैं तो नहीं पीता, बट हाँ लाइक पीपल लव अस, क्योंकि हमने बिल्कुल चलाकी के बिना, ठगी के बिना, कागज हिलाए बिना लोगों को इतना हमने, वी आर वेरी लकी उनका असिस्ट कर पाए इतना. तो इसमें कुछ चलाकी नहीं है सर, कंफर्ट जोन से बाहर निकले. आपके ऑलरेडी सारे फ्रेंड्स बेनिफिट ले चुके हैं, आपको बता नहीं रहे, अगर नहीं बता रहे तो कॉल करें, ऑफिस आए, स्किल डेवलप करें, फंडिंग ले.
0: एंड जिहड़े कुछ नवे लिसनर ने उन्होंने नहीं पता इस बारे, उन्होंने की मैसेज है?
8: हाँ जी, सो आप ओंटारियो में कहीं भी रहते हैं, चाहे बैरी रहते हैं, नायग्रा, हैमिल्टन, कहीं भी, आसान से फुली ऑनलाइन कोर्सेस करें. पीआर सिटीजन प्रोटेक्टेड पर्सन है, आपका रिफ्यूजी का केस अप्रूव हो चुका है, एंड आपकी इनकम 2024 के नोटिस ऑफ असेसमेंट पे less than $70,000 है, आपको सिर्फ तभी इसका फायदा है. तो लाइक जितना फैमिली साइज ज्यादा है उतनी ज्यादा फंडिंग आपके खाते में आती है, हमारे खाते में नहीं आती. फैमिली ऑफ 4 को अप टू 80,000 की फंडिंग आती है, जिसमें से $40,000 ग्रांट है, टैक्स फ्री, वापस नहीं करना पैसा आपने, वो ग्रांट का मीनिंग होता है जो पैसे वापस नहीं करना. जो रेस्ट पोर्शन है 40,000 ऑप्शनल लोन एट 0%, हर एक की फैमिली साइज पे फंडिंग डिपेंड करती है. तो आप कॉल करें, ऑफिस आए, एस्टिमेट लें, कोई एज लिमिट नहीं है, पेंशन पे है, एलिजिबल है, कोई क्रेडिट चेक इसके अंदर नहीं है.
0: ते नंबर है 4372643175. ते तुसी जो फीस लेने हो 199 या 499, एक काम होने तो बाद तुसी लेने हो, ते कई बार होंदा के कुछ लोग फीस नहीं देंदे है.
8: बिल्कुल जी, ऐसा इसका ये फायदा है कि लोग ये नहीं कह सकते सर आज ने पैसे देने हैं, लोग ये कह सकते हैं कि हमने सराज के पैसे मार लिए 200-400, उसने हमें फायदा करा दी तभी मार लिए, क्योंकि लास्ट वीक लाइक 29 बंदों की फंडिंग गिरी है, 25 के आगे 4 फोन नहीं उठा रहे. तो इसमें लाइक हम इतनी ऑनेस्टी से काम कर रहे हैं, 800 लोग हैं, बहुतों को असिस्ट कर चुके हैं, इतना फेयर रखा है हमने फीस हमारी काम होने के बाद, आपने अपनी ईमानदारी से देनी है. तो कॉल करें, 218 एक्सपर्ट बुलेवार्ड ऑफिस में आए, इस हफ्ते तक ग्रांट्स आ रही है, ये नहीं कि अब अगले हफ्ते आएंगे सर आपने ये कहा था, क्योंकि गवर्नमेंट की पॉलिसी है, हमारी पॉलिसी नहीं है, हमारे घर की बात नहीं है. तो कॉल करें, ये जो चीज है वैलिड है, ग्रांट्स आज आ रहे हैं आपके पास, ह्यूज ग्रांट्स, एक हफ्ते बाद करेंगे तो नहीं आएंगे ग्रांट्स आपके पास.
0: वेरी गुड. 4372643175 नंबर है, 4372643175. ऑफिस का एड्रेस से नंबर एक बार तुसी भी दे दो.
8: हाँ जी, नंबर जी 437-264-31-75, 437-264-31-75. हुणे कॉल करो तो एस्टिमेट लो, हुणे कॉल करो तुसी कर सकते हो जी. 437-264-31-75, 218 एक्सपोर्ट बुलेवार्ड, हरन डायरी डायरी पे कल भी आप आ सकते हैं, वेलकम.
0: 437-264-31-75, 437-264-31-75. बहुत शुक्रिया सरांश, थैंक यू.
8: थैंक यू,
0: थैंक यू जी. ओह भले 0956 थोड़ी कॉल में लैने लगे सी, बट ਤੁਸੀਂ ਕੱਟ ਗਏ, ਕੋਈ ਗੱਲ ਨਹੀਂ, ਦੁਬਾਰਾ ਤੋਂ ਕਰ ਲਓ, ਏਡੀ ਕਿਹੜੀ ਗੱਲ ਹੈ, ਕੋਲਾਂ ਕੱਟੀਆਂ ਜਾਂਦੀਆਂ ਤਾਂ ਫਿਰ ਤੋਂ ਕਰ ਲਓ. ਸਬਜ਼ੀ ਮਾਰਕੀਟ 'ਤੇ ਆ ਜਾਓ, ਗਰੋਸਰੀ ਕਰਨੀ ਹੈ ਤਾਂ ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਦੀ, ਬਹਿ ਜਾ ਬੱਲੇ ਬੱਲੇ ਆ, ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਤੁਹਾਨੂੰ ਸਬਜ਼ੀ ਮਾਰਕੀਟ ਤੋਂ ਮਿਲ ਰਹੀਆਂ ਨੇ. ਖੂਬੀ ਇਹ 24 ਘੰਟੇ 7 ਦਿਨ ਖੁੱਲਦੇ ਨੇ, ਠੀਕ ਹੈ. ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ, ਕਹੋਗੇ ਕਿ ਆਹ ਵੀ ਚੱਕ ਲਈ, ਉਹ ਵੀ ਚੱਕ ਲਈਏ, ਨਾਲੇ ਰੈਸਟੋਰੈਂਟ ਇਹਨਾਂ ਦਾ, ਰੈਸਟੋਰੈਂਟ ਤੋਂ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ, ਦੂਜਾ ਫਰੀ. ਸਬਜ਼ੀ ਮਾਰਕੀਟ 10 Lord Mel Gate ਸੈਂਡਲਵੁੱਡ ਮੈਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ. ਸਬਜ਼ੀ ਮਾਰਕੀਟ 'ਤੇ ਤੁਸੀਂ ਪਹੁੰਚੋ, ਗੇੜਾ ਲਾਓ ਅਤੇ ਚੱਕ ਦਿਓ ਫੱਟੇ. ਸਾਡੇ ਪ੍ਰਦੀਪ ਭਾਅ ਜੀ ਜੋ ਕਿ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ ਰਿਪੇਅਰ ਕਰਦੇ ਆ, ਪ੍ਰਦੀਪ ਜੀ ਨੂੰ ਵੀ ਯਾਦ ਰੱਖੋ ਯਾਰ. ਹਰਦੀਪ ਭਾਜੀ ਤੁਹਾਡੇ ਲਈ ਹਾਜ਼ਰ ਨੇ। ਅਗਰ ਤੁਸੀਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਹੈ, ਅਪਲਾਇੰਸਿਸ ਨਹੀਂ ਚੱਲ ਰਹੇ, ਟੈਂਸ਼ਨ ਨਾ ਲਓ। 647-622-3203 6472223203। ਸੋ ਇਹ ਗਾਣਾ ਲਾਉਂਦੇ ਹਾਂ ਤੁਹਾਡੇ ਲਈ ਬਹੁਤ ਵਧੀਆ। ਬਟ ਉਸ ਤੋਂ ਪਹਿਲਾਂ ਲਵਾਨਾ ਵੈਲਨੈਸ ਸਪਾ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ। ਲਵਾਨਾ ਵੈਲਨੈਸ ਸਪਾ ਤੁਹਾਡੇ ਲਈ ਓਪਨ ਹੈ ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ 341 ਪਾਰਕਰ ਸਕੁਏਅਰ। ਦੇਖੋ ਸਮਰ ਹੈ, ਫੰਕਸ਼ਨਾਂ 'ਤੇ ਜਾ ਰਹੇ ਹੋ, ਪਾਰਟੀਆਂ 'ਤੇ ਜਾ ਰਹੇ ਹੋ, ਫੇਸ਼ੀਅਲ ਕਰਾਓ, ਵੈਕਸਿੰਗ ਕਰਾਓ, ਬਾਡੀ ਦੀ ਲੇਜ਼ਰ ਹੇਅਰ ਰਿਮੂਵਲ ਕਰਵਾਓ। ਅਤੇ ਥੋੜ੍ਹੇ ਜਿਹਾ ਹੁੰਦਾ ਨਾ ਵੀ ਜਦੋਂ ਬੰਦਾ ਪ੍ਰੋਪਰ ਆਪਣੇ ਆਪ ਨੂੰ ਨਿਖਾਰ ਲਵੇ, ਫਿਰ ਜਾਣ ਵੇਲੇ ਇੱਕ ਕੌਨਫੀਡੈਂਸ ਵੀ ਹੁੰਦੀ ਹੈ। ਸੋ ਗਾਣਾ ਨਹੀਂ ਜਦੋਂ ਲਾਵਾਂਵੇਂ ਸ਼ਕੀਨੀ ਮੇਰਾ ਰਾਹ ਰੋਕਦੇ, ਰਾਹ ਵੀ ਤਾਂ ਹੀ ਰੋਕਣਗੇ ਜੇ ਬਾਕੀ ਕੋਈ ਸੋਹਣਾ ਸੋਹਣੀ ਲੱਗੂਗਾ ਤਾਂ। ਸੋ ਸਾਡੇ ਨਾਲ ਲਵਾਨਾ ਵੈਲਨੈਸ ਸਪਾ ਦੀ ਟੀਮ ਹਾਜ਼ਰ ਹੈ ਤੇ ਜੀ ਵੈਲਕਮ, ਕਿਵੇਂ ਹੋ?
9: ਹੈਲੋ, ਹਾਂਜੀ ਜੀ ਭਾਜੀ, ਵਧੀਆ ਭਾਜੀ, ਤੁਸੀਂ ਸੁਣਾਓ ਕੀ
0: ਹਾਲ ਚਾਲ? ਬਹੁਤ ਵਧੀਆ, ਬਹੁਤ ਵਧੀਆ ਵੀਰੇ, ਬੱਲੇ ਬੱਲੇ ਆ। ਸੋ ਦੱਸੋ ਫਿਰ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ?
9: ਭਾਈ ਸਪੈਸ਼ਲ ਭਾਈ ਆਪਣੇ ਚੱਲਦੇ ਪਏ, ਆਪਣੇ ਮਸਾਜ ਹੈਗੀ ਆਪਣੇ ਜਿਹੜੀ ਚੱਲਦੀ ਪਈ ਆ $80 ਦੀ ਆ ਨੋਨ RMT, ਐਂਡ ਆਪਣੇ ਕੋਲ RMT ਵੀ ਹੈਗੇ ਨੇ। ਜੇ ਕਿਸੇ ਕੋਲ ਇੰਸ਼ੋਰੈਂਸ ਹੈਗੀ ਆ ਆਪਾਂ ਉਹ ਵੀ ਕਵਰ ਕਰਦੇ ਹਾਂ, ਡਾਇਰੈਕਟ ਬਿਲਿੰਗ ਕਰਦੇ ਹਾਂ ਆਪਾਂ, ਉਹ ਹੈਗੀ 100+ ਟੈਕਸ ਦੀ ਜੀ।
0: ਠੀਕ ਹੈ, ਸੋ ਜਿਹੜੀ ਤੁਹਾਡੀ $80 ਦੀ ਮਸਾਜ ਹੈ ਉਹ ਨੋਨ RMT, $80 ਦੀ ਮਸਾਜ ਪੰਜਾਬੀ ਲਹਿਰਨ ਦੇ ਲਿਸਨਰਸ ਲਈ $75 ਦੇ ਵਿੱਚ ਕੀਤੀ ਜਾ ਰਹੀ ਹੈ ਤੇ ਉਹ ਮਸਾਜ 1 ਘੰਟੇ ਦੀ ਹੁੰਦੀ ਹੈ।
9: ਹਾਂਜੀ ਹਾਂਜੀ ਵੀਰ ਜੀ, 1 ਘੰਟੇ ਦੀ ਹੁੰਦੀ ਆ ਤੇ ਆਪਾਂ ਨਵੀਂ ਸਰਵਿਸ ਵੀ ਐਡ ਕੀਤੀ ਆ, ਹੇਅਰ PRP ਆਪਾਂ ਨੈਕਸਟ ਵੀਕ ਤੋਂ ਲੈ ਰਹੇ ਹਾਂ, ਫੇਸ PRP, ਲਿਪ ਫਿਲਰ, ਡਰਮਾ ਫਿਲਰ।
0: ਸੋ ਇਹ ਜੋ ਹੇਅਰ PRP ਹੈ ਇਹ ਦੱਸੋ ਥੋੜ੍ਹਾ ਇਹ ਕੀ ਹੁੰਦਾ?
9: ਬੇਸਿਕਲੀ ਭਾਈ ਕੀ ਹੁੰਦਾ ਨਾ, ਕਈ ਵਾਰ ਤੁਹਾਡੇ ਸਾਈਡ ਤੇ ਤਾਂ ਕੁਛ ਕੁ ਪਾਰਟਸ ਹੇਅਰ ਦੀ ਗ੍ਰੋਥ ਨਹੀਂ ਹੁੰਦੀ, ਬਾਕੀ ਪਾਰਟਸ ਤੁਹਾਡੇ ਹੁੰਦੇ ਨਾ। ਸੋ ਉਹਦੇ ਵਿੱਚ ਕਰਦੇ ਕਿ ਆਪਾਂ ਤੁਹਾਡਾ ਬਲੱਡ ਲੈ ਕੇ ਨਾ ਉਹਦਾ ਪਲਾਸਮਾ ਬਣਾਉਂਦੇ ਹਾਂ, ਪਲਾਸਮਾ ਬਣਾ ਕੇ ਤੇ ਆਪਾਂ ਫਿਰ ਆਪਾਂ ਤੁਹਾਡੇ ਸਾਈਡ ਤੇ ਇੰਜੈਕਟ ਕਰਦੇ ਹਾਂ ਤਾਂ ਉਹਨਾਂ ਦੇ ਹੇਅਰ ਦੀ ਗ੍ਰੋਥ ਵਾਪਸ ਆ ਜਾਂਦੀ ਆ।
0: ਠੀਕ ਹੈ, ਤੁਹਾਡੇ ਸਿਰ ਦੇ ਪਿਛਲੇ ਪਾਸੇ, ਮੂਹਰਲੇ ਪਾਸੇ ਸਾਈਡ ਤੇ ਕੁਝ ਵਾਲ ਨਹੀਂ ਆ ਰਹੇ, PRP ਹੈ ਤੇ ਬਹੁਤ ਇਫੈਕਟਿਵ ਹੈ ਹੇਅਰ ਗਰੋਥ ਦੇ ਲਈ। ਸੋ ਤੁਹਾਨੂੰ ਲੱਗਦਾ ਯਾਰ ਕਿ ਸਾਡੇ ਵਾਲ ਕਿਤੇ ਨਾ ਕਿਤੇ ਪੈਚੀ ਲੱਗ ਰਹੇ ਆ ਤਾਂ PRP ਵੀ ਕਰਵਾਓ। ਠੀਕ ਹੈ, ਤੇ ਹੋਰ?
9: ਹਾਂਜੀ, ਤੇ ਇੱਕ ਹੈਗੀ ਆਪਣੇ ਜੀ, ਆਪਣੇ ਕੋਲ ਜੀ ਫੇਸ PRP ਹਨਾ, ਕਈ ਵਾਰੀ ਆਪਣਾ ਦਾ ਜਿਹੜਾ ਆਪਣਾ ਫੇਸ ਆ ਪ੍ਰੋਪਰ ਲਾਈਕ ਡਬਲ ਸ਼ੇਡਡ ਹੁੰਦਾ, ਕਿ ਉਹਦੇ ਵਿੱਚ ਸੇਮ ਉਹਦੇ ਵਿੱਚ ਵੀ ਆਪਾਂ ਬਲੱਡ ਹੀ ਕੱਢਦੇ, ਤੁਹਾਡਾ ਬਲੱਡ ਹੀ ਹੁੰਦਾ, ਤੁਹਾਡੇ ਬਲੱਡ ਦੇ ਪਲਾਜ਼ਮਾ ਬਣਾ ਕੇ ਤੁਹਾਡੇ ਫੇਸ ਇੰਜੈਕਟ ਕਰਦੇ ਆ, ਤੁਹਾਡੇ ਫੇਸ ਗਲੋ, ਸਕਿਨ ਟਾਈਟਨਿੰਗ ਸਾਰਾ ਕੁਝ ਹੋ ਜਾਂਦਾ ਉਹਨਾਂ।
0: ਕੀ ਬਾਤ ਹੈ!
9: ਆਪਾਂ ਮਾਈਕਰੋ ਨੀਡਲਿੰਗ ਵੀ ਕਰਦੇ ਆ ਆਪਾਂ, ਉਹ ਵੀ ਆਪਾਂ ਸਟਾਰਟ ਕੀਤੀ ਹੁਣ ਹਨਾ, ਤੇ ਜਿਹੜੀ ਇਹ ਸਭ ਕੁਝ ਕਰ ਰਿਹਾ ਉਹ ਨਰਸ ਕਰ ਰਹੀ ਹੈ, ਸ਼ੀ ਇਜ਼ ਹੈਵ ਲਾਈਕ 70 ਈਅਰ ਆਫ ਐਕਸਪੀਰੀਅੰਸ।
0: ਵਾਹ! ਸੋ ਇਹ ਜੋ ਵੀ ਕੰਮ ਹੋ ਰਿਹਾ ਇਹ ਨਰਸਿਸ ਕਰ ਰਹੀਆਂ ਨੇ, ਆਈ ਨਹੀਂ ਵੀ ਕੋਈ ਆਮ ਹੀ ਬੰਦਾ ਕਰ ਰਿਹਾ। ਸੋ 17 ਸਾਲ ਦੇ ਐਕਸਪੀਰੀਅੰਸ ਵਾਲੀ ਨਰਸ ਤੁਹਾਡੇ ਲਈ ਮਾਈਕਰੋ ਨੀਡਲਿੰਗ PRP ਕਰ ਰਹੇ ਨੇ। ਸੋ ਤੁਸੀਂ ਲਵਾਨਾ ਵੈਲਨੈਸ ਸਪਾ ਤੇ ਇੱਕ ਵਾਰ ਜ਼ਰੂਰ ਗੇੜਾ ਮਾਰੋ, 341 ਪਾਰਕਹਰਸਟ ਸਕੁਏਅਰ ਤੇ ਨੰਬਰ ਵੀ ਦੇ ਦਿਓ
9: ਭਾਈ। ਆਪਣੇ ਕੋਲ ਉਹ ਲਿਪ ਫਿਲਰ ਵੀ ਹੈਗੇ ਆ, ਆਪਣੇ ਕੋਲ ਡਰਮਾ ਫਿਲਰ, ਜੇ ਅੰਡਰਾਈ ਫਿਲਰ, ਜੇ ਕਿਸੇ ਦਾ ਹੁੰਦਾ ਨਾ ਡਾਰਕ ਸਰਕਲ ਹੁੰਦੇ ਕਈਆਂ ਦੇ, ਸੋ ਉਹਦੇ ਉਹ ਵੀ ਇੰਜੈਕਟ ਕਰਕੇ ਆਪਾਂ ਉਹ ਵੀ ਠੀਕ ਕਰ ਸਕਦੇ ਹਾਂ। ਪੂਰਾ ਨਿਖਾਰ ਕੇ ਵੇਚਾਂਗੇ, ਏਦਾਂ ਨੀ ਹੈਗਾ ਕਿ ਯੂ ਨੋ ਜਸਟ ਕਮ ਔਨ ਕਮ ਇਨ ਨਾ
0: ਕਮ ਇਨ ਜਾਓ ਤੁਸੀਂ ਇੱਕ ਵਾਰ, ਬਹੁਤ ਕਮਾਲ ਦੀ ਬੜੀ ਹਾਈ ਐਂਡ ਲਗਜ਼ਰੀ ਸਪਾ ਲਵਾਨਾ ਵੈਲਨੈਸ ਸਪਾ ਏਅਰਪੋਰਟ ਐਂਡ ਸਟੀਲਸ 341 ਪਾਰਕਹਰਸਟ ਸਕੁਏਅਰ ਤੇ ਫੋਨ ਨੰਬਰ ਇੱਕ ਵੇ ਕਹਿਣ ਦਾ 416-881-5385 Thank you so much, brother.
9: ਠੀਕ ਹੈ ਭਾਈ, ਥੈਂਕ ਯੂ,
0: ਬਹੁਤ ਸ਼ੁਕਰੀਆ ਸਰ। 5505 ਹੈਲੋ।
10: ਹਾਂਜੀ, ਮਾਨ ਸਾਹਿਬ ਦਾ ਗਾਣਾ ਸੁਣਾ ਦੇਣਾ ਜੀ।
0: ਕਿਹੜਾ ਜੀ? ਪਤਾ ਨੀ ਤੁਹਾਨੂੰ ਕੀ ਇਸ਼ਕ ਚੜਿਆ ਹੋਇਆ, ਇਹ ਗਾਣਾ ਹਰ ਵਾਰ ਹੈ। ਨਹੀਂ ਤੁਸੀਂ ਕੁਛ ਹੋਰ ਨੀ ਸੁਣਦੇ?
10: ਨਹੀਂ, ਮੈਂ ਮਾਨ ਸਾਹਿਬ ਦੇ ਗਾਣੇ ਬਹੁਤ ਸੁਣਦਾ।
0: ਅੱਛਾ, ਸਿਰਫ ਗੁਰਦਾਸ ਮਾਨ ਜੀ ਨੂੰ ਸੁਣਦੇ ਹੋ ਹੈ ਤੁਸੀਂ?
10: ਨਹੀਂ, ਸੁਣਦੇ ਤਾਂ ਹੋਰ ਵੀ, ਪਰ ਮੈਂ 1 ਨੰਬਰ
0: ਹੋ ਗਿਆ। 1 ਨੰਬਰ ਨਹੀਂ ਹੈਗੀ, 1 ਨੰਬਰ ਹੈ ਯਾਰ ਉਹਨਾਂ ਵਰਗੀ ਗਾਇਕੀ। ਉਹਨਾਂ ਦਾ ਨਾ ਪਿਛਲੇ ਸਾਲ ਸ਼ੋਅ ਹੋਇਆ, ਪਿਛਲੇ ਸਾਲ ਨਹੀਂ ਹੋ ਗਏ, ਕੁਝ ਕੁ ਮਹੀਨੇ ਹੀ ਹੋਏ ਆ, ਤੇ ਮੈਂ ਕਿੰਨਾ ਇਸ ਉਮਰ 'ਚ ਆ ਕੇ ਵੀ ਨਾ ਮੇਲਾ ਲੁੱਟ ਲਿਆ। ਅਸੀਂ 4 ਮਿੱਤਰ ਸੱਜਣਗੇ, ਹਰੇਕ ਕਵੇ ਕਿ ਬੱਲੇ ਬੱਲੇ ਯਾਰ ਕਿਆ ਕਮਾਲ ਦੀ ਗਾਇਕੀ, ਪਰਫੋਰਮੈਂਸ, ਸ਼ੋਅ ਵੀ ਇਸ ਉਮਰ 'ਚ ਜਾ ਕੇ।
11: ਹਾਂਜੀ ਹਾਂਜੀ ਹਾਂਜੀ ਮੈਂ ਵੀ ਦੇਖਿਆ ਵੀ ਕਿੰਨੇ ਮੈਂ ਦੇ ਗਾਣੇ ਉੱਥੇ ਇੰਡੀਆ ਚ ਵੀ ਮੈਂ ਮੈਨੂੰ 26 ਸਾਲ ਆਏ ਨੂੰ ਹੋ ਗਏ ਉੱਥੇ ਵੀ ਮੈਂ ਕਈ ਹੋਸਟਲਾਂ ਚ ਗਿਆ ਇਹਦੇ
0: ਜ਼ਰੂਰ ਕੋਈ ਨਾ ਮੈਂ ਤੁਹਾਡੇ ਲਈ ਲਾ ਦਿੰਦਾ ਠੀਕ ਆ ਬਹੁਤ ਸ਼ੁਕਰੀਆ ਧੰਨਵਾਦ ਇਹ ਨਾ ਜਦੋਂ ਵੀ ਕਾਲ ਕਰਦੇ ਆ ਇੱਕੋ ਹੀ ਗਾਣਾ ਰਿਕੁਐਸਟ ਕਰਦੇ ਚਲੋ ਪਹਿਲਾਂ ਸ਼ਕੀਨੀ ਸੁਣਦੇ ਆ ਤੇ ਸ਼ਕੀਨੀ ਲਾ ਲਿਆ ਕਰੋ ਥੋੜੀ ਬਹੁਤੀ ਯਾਰ

0: ਬੱਲੇ ਬੱਲੇ ਕਿਆ ਬਾਤ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ, ਤੁਸੀਂ ਸੁਣ ਰਹੇ ਹੋ, ਨੰਬਰ ਹੈ ਆਪਣਾ 905-673-3337 ਹੈ। ਜਦੋਂ ਲਾਵਾਂ ਮੈਂ ਸ਼ਕੀਨੀ ਮੇਰਾ ਰਾਹ ਰੋਕ ਦੇ, ਨੀ ਮੈਂ ਇੰਨੀ ਸੋਹਣੀ ਲੱਗਦੀ ਹਾਂ ਤਾਂ ਰੋਕ ਦੇ। ਠੀਕ ਹੈ ਯਾਰ, ਕੌਨਫੀਡੈਂਸ ਜ਼ਰੂਰੀ ਹੈ ਬੰਦੇ ਨੂੰ ਯਾਰ, ਲੱਗਣਾ ਤਾਂ ਚਾਹੀਦਾ ਕਿ ਹਾਂ ਯਾਰ ਸਾਡੀ ਟੌਹਰ ਪੂਰੀ ਹੈ। ਸੋ ਲੈ ਕੇ ਚੱਲਦੇ ਤੁਹਾਨੂੰ ਸੁਜੋਗ ਹੋਮੀਓ ਕਲੀਨਿਕ 'ਤੇ, ਅਤੇ ਪਰਮਿੰਦਰ ਜੀ ਸਾਡੇ ਨਾਲ ਨੇ ਬ੍ਰੈਂਪਟਨ ਮਿਸਾਗਾ, ਦੋ ਕਲੀਨਿਕਸ ਤੋਂ ਸੇਵਾਵਾਂ ਤੁਹਾਡੇ ਲਈ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਅਤੇ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ। ਆਈ ਨਹੀਂ ਵੀ ਬਸ ਦਵਾਈ ਦੇ ਕੇ ਤੋਰ ਤਰ, ਨਹੀਂ, ਜੇ ਤੁਸੀਂ ਕਿਸੇ ਬਿਮਾਰੀ ਤੋਂ ਪਰੇਸ਼ਾਨ ਹੋ ਗਏ ਸਾਲ ਦੇ ਸਾਲ, ਤੁਹਾਡੀ ਬਿਮਾਰੀ ਦੀ ਕੀ ਰੂਟ ਕੌਜ਼ ਹੈ, ਕਿਉਂ ਤੁਸੀਂ ਫੇਸ ਕਰ ਰਹੇ ਹੋ ਇਹਨਾਂ ਚੀਜ਼ਾਂ ਨੂੰ, ਪਰਮਿੰਦਰ ਜੀ ਤੁਹਾਡੇ ਲਈ ਹਾਜ਼ਰ ਨੇ। ਪਰਮਿੰਦਰ ਜੀ ਪਹਿਲਾਂ ਤਾਂ ਵੈਲਕਮ, ਕਿਵੇਂ ਹੋ?
1: ਥੈਂਕ ਯੂ ਸੋ ਮਚ ਨਵੀ, ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ।

All sensation. ਉਹ ਸੋਚ ਕੁਛ ਨਹੀਂ ਘੁੰਮ ਰਿਹਾ, ਆਲਾ ਦੁਆਲਾ ਕਿੱਥੇ ਹਿੱਲਦਾ ਹੈ, ਉੱਥੇ ਹੀ ਹੁੰਦਾ। ਸਾਡੇ ਦਿਮਾਗ 'ਚ ਵੀ ਕੁਛ ਨਹੀਂ ਹਿੱਲ ਰਿਹਾ, ਉਹ ਵੀ ਉੱਥੇ ਹੀ ਹੁੰਦਾ। ਬਟ ਫਾਲਸ ਸੈਂਸੇਸ਼ਨ ਹੁੰਦੀ ਹੈ ਕਿ ਕੁਝ ਨਾ ਕੁਝ ਹਿੱਲ ਰਿਹਾ। ਔਰ ਇਹ ਸਿਰਫ ਸਪਿਨਿੰਗ ਸੈਂਸੇਸ਼ਨ ਨਹੀਂ ਹੈ, ਜਦੋਂ ਅਸੀਂ ਵਰਟੀਗੋ ਬਾਰੇ ਗੱਲ ਕਰਦੇ ਹਾਂ ਤਾਂ ਵਰਟੀਗੋ ਕੈਨ ਬੀ ਸਪਿਨਿੰਗ, ਸਵਿੰਗ। ਬਹੁਤ ਸਾਰੇ ਪੇਸ਼ੈਂਟਸ ਇਹ ਕਹਿੰਦੇ ਨੇ ਕਿ ਮੈਨੂੰ ਚੱਕਰ ਨਹੀਂ ਆਉਂਦਾ ਪਰ ਮੈਂ ਝੂਲਦੀ ਹਾਂ, ਜਿਵੇਂ ਮੈਂ ਝੂਲੇ 'ਚ ਬੈਠੀ ਹਾਂ, ਗਾਂਹ ਪਿਛਾਂ ਗਾਂਹ ਪਿਛਾਂ, ਮੇਰਾ ਸਿਰ ਇੰਝ ਲੱਗਦਾ ਵੀ ਉਹ ਹਿੱਲ ਰਿਹਾ ਐਜ਼ ਇਫ ਆਈ ਐਮ ਔਨ ਦਾ ਸਵਿੰਗ। ਤੇ ਮੇਰੇ ਕੋਲ ਕੁਝ ਟਰੱਕਰ ਡਰਾਈਵਰਸ, ਉਹਨਾਂ ਦਾ ਐਕਸਪੀਰੀਅੰਸ ਇਹ ਸੀ ਵੀ ਉਹਨਾਂ ਨੂੰ ਵਰਟੀਗੋ ਦੇ ਵਿੱਚ ਕੋਈ ਚੱਕਰ ਨਹੀਂ ਆਉਂਦਾ, ਕੋਈ ਸਵਿੰਗ ਨਹੀਂ ਹੁੰਦੀ ਨਵੀਂ, ਬਟ ਟੂ ਦ ਸਟ੍ਰੇਂਜ ਐਕਸਪੀਰੀਅੰਸ ਦੇ ਫੀਲ ਟਿਲਟਿੰਗ। ਉਹਨਾਂ ਨੂੰ ਇੰਝ ਲੱਗਦਾ ਕਿ ਟਰੱਕ ਸੱਜੇ ਪਾਸੇ ਨੂੰ ਪਲਟਦਾ ਪਿਆ, ਮੇਰਾ ਪੂਰਾ ਜ਼ੋਰ ਹੁੰਦਾ ਵੀ ਮੈਂ ਖੱਬੇ ਪਾਸੇ ਨੂੰ ਸਟੀਅਰਿੰਗ ਨੂੰ ਰੱਖਾਂ, ਮੈਨੂੰ ਇੰਝ ਲੱਗਦਾ ਵੀ ਇਹ ਆਫ ਰੋਡ ਹੋ ਜਾਏਗਾ ਤੇ ਮੈਨੂੰ ਐਗਜ਼ਿਟ ਲੈਣੀ ਪੈਂਦੀ ਹੈ। ਸੋ ਆਲ ਦੀਸ ਥਿੰਗਸ, ਵਨ ਚੱਕਰ ਆਉਣਾ, ਬਿਲਕੁਲ ਘੁੰਮਣਾ, ਬਾਹਰਲਾ ਕੁਝ ਘੁੰਮ ਰਿਹਾ, ਮੇਰੇ ਸਿਰ ਚ ਕੁਝ ਘੁੰਮ ਰਿਹਾ, ਸਵਿੰਗ ਜਿਵੇਂ ਮੈਨੂੰ ਝੂਲੇ ਚ ਬੈਠੀ ਆ, ਜਾਂ ਫਿਰ ਤਿੰਨ ਟਿਲਟਿੰਗ, ਇਹ ਤਿੰਨੋਂ ਚੀਜ਼ਾਂ ਵਰਟੀਗੋ ਦੇ ਅੰਦਰ ਕੈਟੇਗਰਾਈਜ਼ ਹੁੰਦੀਆਂ ਹੈਗੀਆਂ। ਹੁਣ ਇਹ ਹੁੰਦੀਆਂ ਕਿਉਂ ਨੇ? ਪਹਿਲੀ ਗੱਲ ਤਾਂ ਇਹਨਾਂ ਦੇ ਨਾਲ ਨਾਲ ਹੋਰ ਪੇਸ਼ੈਂਟ ਨੂੰ ਨਾਜ਼ੀਆ ਹੋ ਸਕਦਾ ਹੈ, ਵੱਤ ਆਉਣ ਦੀ ਸੈਂਸੇਸ਼ਨ, ਲਾਸ ਆਫ ਐਪੀਟਾਈਟ ਹੋ ਸਕਦਾ, ਕਈ ਪੇਸ਼ੈਂਟਸ ਨੂੰ ਅੱਖਾਂ ਦੀ ਮੂਵਮੈਂਟ, ਨਿਗਾਹ ਟਿਕਦੀ ਨਹੀਂ, ਮੇਰੀਆਂ ਅੱਖਾਂ ਹਿਲਦੀਆਂ, ਮੇਰੇ ਤੋਂ ਫੋਕਸ ਨਹੀਂ ਕੀਤਾ ਜਾਂਦਾ, ਪਸੀਨਾ ਛੁੱਟਦਾ, ਤਰੀਲੀਆਂ ਆਉਂਦੀਆਂ ਕਿਉਂਕਿ ਦਿਲ ਘਬਰਾ ਜਾਂਦਾ ਹੈ। ਤੇ ਕਈ ਪੇਸ਼ੈਂਟ ਇਹ ਕਹਿੰਦੇ ਨੇ ਜੀ ਮੇਰੇ ਤੋਂ ਚੰਗੀ ਤਰ੍ਹਾਂ ਤੁਰਿਆ ਨਹੀਂ ਜਾਂਦਾ, ਐਂ ਲੱਗਦਾ ਪੱਬ ਧਰਤੀ ਤੇ ਨਹੀਂ ਰਹਿੰਦੇ, ਮੈਂ ਹਵਾ 'ਚ ਹੀ ਤੁਰਿਆ ਫਿਰਦਾ, ਮੇਰੇ ਪੈਰ ਨਹੀਂ ਲੱਗਦੇ। ਐਂਡ ਸਮ ਪੀਪਲ ਕੈਨ ਹੈਵ ਇਨਰ ਏਅਰ ਇਸ਼ੂਜ਼, ਦੇ ਵਿੱਚ ਰਿੰਗਿੰਗ, ਕੰਨਾਂ 'ਚ ਆਵਾਜ਼ ਆਉਂਦੀ ਹੈ ਜ਼ੋਰ ਦੀ, ਤੇ ਉਸ ਤੋਂ ਬਾਅਦ ਇਹ ਸਪੈਲ ਸ਼ੁਰੂ ਹੋ ਜਾਂਦਾ। ਹੁਣ ਐਜ਼ ਯੂ ਹੈਵ ਆਸਕ ਕਿ ਇਹ ਕੰਨਾਂ ਨਾਲ ਐਸੋਸੀਏਟਡ ਕਿਵੇਂ ਹੈ, ਅਸਲ ਦੇ ਵਿੱਚ ਨਵੀਂ ਸਾਡੇ ਦੋਨਾਂ ਕੰਨਾਂ ਦੇ ਅੰਦਰ ਸਾਨੂੰ ਇਨਵਾਇਰਨਮੈਂਟ ਦੇ ਅੰਦਰ ਬੈਲੈਂਸ ਕਰਨ ਲਈ ਇੱਕ ਸਿਸਟਮ ਹੈ, ਵੈਸਟੀਬੂਲਰ ਸਿਸਟਮ। ਉਹਦੇ ਅੰਦਰ ਕੋਕਲੀਆ ਦੇ ਅੰਦਰ ਫਲੂਇਡ ਹੈ, ਜਿਵੇਂ ਤੁਸੀਂ ਮਿਸਤਰੀ ਨੂੰ ਇੱਟਾਂ ਲੈਵਲ ਕਰਦੇ ਕਦੀ ਦੇਖਿਆ ਹੋਵੇ, ਜੇ ਬਚਪਨ ਦੇ ਵਿੱਚ ਯੂਨੋ ਕੰਸਟਰਕਸ਼ਨ ਹੋ ਰਹੀ ਹੈ, ਤਾਂ ਉਹਨਾਂ ਦੇ ਹੱਥ 'ਚ ਇੱਕ ਲੈਵਲਰ ਹੁੰਦਾ ਜਿਹਦੇ ਅੰਦਰ ਫਲੂਇਡ ਉਸ ਇੱਟ ਨੂੰ ਸਿੱਧੀ ਜਾਂ ਪੁੱਠੀ ਜਾਂ ਕਿੱਥੋਂ ਉੱਚੀ ਨੀਵੀਂ ਹੈ ਮਿਸਤਰੀ ਨੂੰ ਦੱਸਦਾ। ਉਸੇ ਤਰ੍ਹਾਂ ਸਾਡੇ ਕੰਨਾਂ ਦੇ ਅੰਦਰ ਹੈ ਵੈਸਟੀਬੂਲ ਸਿਸਟਮ ਦੇ ਅੰਦਰ ਦਾ ਫਲੂਇਡ, ਸਾਨੂੰ ਇਨਵਾਇਰਮੈਂਟ ਦੇ ਅੰਦਰ ਕਿੱਥੇ ਰੱਖਣਾ, ਬੈਲੈਂਸ ਕਿੱਦਾਂ ਰੱਖਣਾ, ਸਿੱਧਾ ਕਿੱਦਾਂ ਰੱਖਣਾ, ਉਹਦੇ ਅੰਦਰ ਮਦਦ ਕਰਦਾ। ਯੂ ਵੁੱਡ ਹੈਵ ਐਕਸਪੀਰੀਅੰਸ ਜੇ ਤੁਸੀਂ ਸਵਿਮ ਕਰਦੇ ਹੋ ਕਿ ਜਦੋਂ ਤੁਸੀਂ ਫਲੋਟ ਕਰਦੇ ਹੋ ਨਾ, ਤੁਹਾਡਾ ਸਿਰ ਹੀ ਪੂਰੀ ਬਾਡੀ ਨੂੰ ਬੈਲੈਂਸ ਰੱਖਦਾ। ਆਪਾਂ ਫਲੋਟ ਕਰ ਰਹੇ ਹਾਂ ਪਰ ਜੇ ਸਿਰ ਨੂੰ ਆਪਾਂ ਸਹੀ ਤਰ੍ਹਾਂ ਬੈਲੈਂਸ ਨਹੀਂ ਰੱਖਦੇ ਤਾਂ ਅਸੀਂ ਡੁੱਬ ਜਾਂਦੇ ਹਾਂ, ਪਰ ਜੇ ਸਿਰ ਨੂੰ ਚੰਗੀ ਤਰ੍ਹਾਂ ਸਥਿਰ ਰੱਖਿਆ ਹੋਇਆ ਦੈਨ ਵੀ ਆਰ ਫਲੋਟਿੰਗ ਔਨ ਵਾਟਰ। ਸੋ ਇਹ ਜਿਹੜੇ ਸਾਡੇ ਲੈਵਲਰਸ ਨੇ ਇਹ ਸਾਨੂੰ ਬੈਲੈਂਸ ਕਰਾਉਂਦੇ ਆ, ਤੇ ਜਦੋਂ ਇਹਨਾਂ ਦੇ ਅੰਦਰ ਦਾ ਫਲੂਇਡ ਹਿੱਲ ਭਾਵ ਵੱਧ ਘੱਟ ਜਾਂਦਾ, ਇਹਦੀ ਮੂਵਮੈਂਟ ਜਿਹੜੀ ਉਹ ਸਹੀ ਨਹੀਂ ਹੁੰਦੀ, ਸੋ ਦੇਰ ਇਜ਼ ਅ ਕੰਡੀਸ਼ਨ ਕਾਲਡ BPPV ਵਿਚ ਇਜ਼ ਬਿਨਾਈਨ ਪ੍ਰੋਕਸੀਮਲ ਪੋਜ਼ੀਸ਼ਨਲ ਵਰਟੀਗੋ। ਉਹਦੇ ਅੰਦਰ ਪੇਸ਼ੈਂਟ ਦੇ ਅੰਦਰ ਜਿਹੜਾ ਫਲੂਇਡ ਕੰਨਾਂ 'ਚ ਮੂਵ ਕਰ ਰਿਹਾ ਨਾ, ਉਹਦੇ ਅੰਦਰ ਕ੍ਰਿਸਟਲਾਈਜੇਸ਼ਨ ਹੋ ਜਾਂਦੀ ਹੈ, ਕੰਨਾਂ ਦੇ ਅੰਦਰ ਦੇ ਫਲੂਇਡ ਦੇ ਅੰਦਰ ਪੱਥਰੀਆਂ, ਲੀਡਿੰਗ ਟੂ ਕਿ ਪ੍ਰੋਪਰ ਮੂਵਮੈਂਟ ਆਫ ਫਲੂਇਡ ਨਹੀਂ ਹੋਏਗੀ, ਜਿਸ ਦੇ ਨਾਲ ਫਿਰ ਰੁਕਾਵਟ ਆਉਣ ਦੇ ਨਾਲ ਐਬਨੋਰਮਲ ਸਿਗਨਲਸ ਬ੍ਰੇਨ 'ਚ ਜਾਣ ਦੇ ਨਾਲ ਮਰੀਜ਼ ਕਹਿੰਦਾ ਮੈਂ ਚੰਗਾ ਭਲਾ ਰਾਤ ਪਿਆ ਸੀ, ਸਵੇਰ ਨੂੰ ਅੱਖਾਂ ਖੁੱਲੀਆਂ ਹੀ, ਬਿਸਤਰੇ 'ਚ ਮੈਂ ਪਾਸਾ ਲਿਆ ਤੇ ਮੈਨੂੰ ਇੰਨੀ ਜ਼ੋਰ ਦੀ ਚੱਕਰ ਆਇਆ, ਜਾਂ ਮੈਂ ਡਿੱਗ ਗਈ, ਮੈਂ ਉੱਠ ਕੇ ਬੈਠੀ ਤਾਂ ਚੱਕਰ ਆ ਗਿਆ। ਇਸ ਤਰ੍ਹਾਂ ਦਾ ਜ਼ਿਆਦਾ ਕੰਮ ਉਹਨਾਂ ਪੇਸ਼ੈਂਟਸ ਨਾਲ ਹੁੰਦਾ ਜਿਨ੍ਹਾਂ ਦੀ ਹੈੱਡ ਮੂਵਮੈਂਟਸ ਨਵੀਂ ਬਹੁਤ ਹੁੰਦੀ ਹੈ ਕੰਮਾਂ ਕਾਰਾਂ 'ਚ, ਜਿਵੇਂ ਪ੍ਰੋਡਕਸ਼ਨ ਲਾਈਨ ਹੋ ਗਈ। ਕੰਮ ਇੱਦਾਂ ਦਾ ਹੈ ਜਿੱਥੇ ਜਾਂ ਤਾਂ ਅੱਖਾਂ ਬਹੁਤ ਹਿੱਲ ਰਹੀਆਂ ਜਾਂ ਸਿਰ ਦੀ ਮੂਵਮੈਂਟ ਬਹੁਤ ਹੈ। ਮੇਰੇ ਕੋਲ ਇੱਕ ਪੇਸ਼ੈਂਟ ਰੀਸੈਂਟਲੀ ਸੀਗੇ, ਉਹ ਕਹਿੰਦੇ ਜੀ ਮੈਂ ਸਫੋਰਾ ਦੇ ਵੇਅਰਹਾਊਸ 'ਚ ਕੰਮ ਕਰਦੀ ਹਾਂ, ਜਿੱਥੇ ਮੈਂ ਖੱਬੇ ਪਾਸਿਓਂ ਬਿਨ ਦੇ ਵਿੱਚੋਂ ਮੇਕਅਪ ਪ੍ਰੋਡਕਟ ਚੱਕਣਾ, ਸਕੈਨ ਕਰਨਾ ਤੇ ਸੱਜੇ ਪਾਸੇ ਬਿਨ 'ਚ ਸਿੱਟਣਾ। ਸਾਰਾ ਦਿਨ ਮੇਰੀ ਹੈੱਡ ਮੂਵਮੈਂਟ ਨੈਕ ਮੂਵਮੈਂਟ ਹੁੰਦੀ ਹੈ, ਐਂਡ ਸ਼ੀ ਇਜ਼ ਐਕਸਪੀਰੀਅੰਸਿੰਗ ਵਰਟੀਗੋ ਬਿਕੋਜ਼ ਆਫ ਦੈਟ। 8 to 12 ਆਵਰਸ ਇਹੀ ਕਰੀ ਜਾਣਾ। ਸੋ ਇਸ ਤਰ੍ਹਾਂ ਹੋਰ ਬਹੁਤ ਸਾਰੇ ਕੰਮ ਕਰ ਕੀਤੇ ਨੇ ਜਿਹਨਾਂ ਨਾਲ ਰਿਲੇਟਡ ਇਸ਼ੂ ਆ ਸਕਦਾ। ਵਨ ਐਜ਼ ਆਈ ਸੈਡ ਇਨਰ ਏਅਰ ਜਾਂ ਤਾਂ ਫਲੂਇਡ ਹਿੱਲ ਜਾਣਾ, ਨੰਬਰ 2 ਇਨਰ ਏਅਰ ਨਰਵ ਇਨਫਲਮੇਸ਼ਨ ਵੈਸਟੀਬੂਲਰ ਨਿਊਰਾਈਟਿਸ, ਕਿ ਜਿਹੜੀ ਦਿਮਾਗ ਨੂੰ ਨਰਵ ਸਾਡੇ ਸਿਗਨਲਸ ਨੂੰ ਪਹੁੰਚਾਉਂਦੀ ਹੈ, ਉਹਦੇ ਅੰਦਰ ਕਿਸੇ ਇਨਫੈਕਸ਼ਨ ਨਾਲ ਸੋਜ ਹੋ ਜਾਣ ਨਾਲ ਵੀ ਇਹ ਚੀਜ਼ ਹੋ ਸਕਦੀ ਹੈ। ਇਨਰ ਏਅਰ ਫਲੂਇਡ ਇੰਬੈਲੈਂਸ ਦਾ ਐਜ਼ ਵੀ ਹੈਵ ਸੈਡ ਕੌਜ਼ ਇਟ, ਦੈਨ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵਾਇਰਲ ਜਾਂ ਬੈਕਟੀਰੀਅਲ ਇਨਫੈਕਸ਼ਨ ENT ਇਨਫੈਕਸ਼ਨ ਕੰਨਾਂ 'ਚ ਜਾ ਕੇ ਵੀ ਇਹ ਚੀਜ਼ ਨੂੰ ਕੌਜ਼ ਕਰਦੀ ਹੈ। ਸੋ ਇੱਥੇ ਸਮਝਣਾ ਇਹ ਹੈ ਵੀ ਚੱਕਰਾਂ ਦੀ ਦਵਾਈ ਸਰਕ ਜਾਂ ਬੀਟਾ ਹਿਸਟਮਿਨ, ਅਸੀਂ ਬਹੁਤ ਸਾਰੇ ਪੇਸ਼ੈਂਟ ਨੇ ਜਿਹੜੇ ਬੀਟਾ ਹਿਸਟਮਿਨ ਖਾ ਕੇ ਉਹ ਕਹਿੰਦੇ ਨੇ ਜੀ ਮੈਨੂੰ 6-6 ਮਹੀਨੇ ਸਾਲ ਹੋ ਗਿਆ, ਪਰ ਮੈਨੂੰ ਸਾਲ 2-2 ਸਾਲ ਚੱਕਰ ਹਟਦੇ ਹੀ ਨਹੀਂ।
ਮੈਂ ਕੰਮ ਤੋਂ ਘਰ ਬੈਠੀ ਹਾਂ। ਜਦੋਂ ਤੱਕ ਅਸੀਂ ਉਹ ਫਲੂਇਡ ਬੈਲੈਂਸ ਨਹੀਂ ਕਰਦੇ, ਉਹ ਕ੍ਰਿਸਟਲਾਈਜੇਸ਼ਨ ਦਾ ਸਟੋਨ ਇਨ ਦੈਟ ਫਲੂਇਡ ਜਿਹੜਾ ਕਿ ਇਮਬੈਲੈਂਸ ਕਰ ਰਿਹਾ ਉਸਨੂੰ ਡਿਸੋਲਵ ਨਹੀਂ ਕਰਦੇ ਜਾਂ ਫਿਰ ਇਹਨਾਂ ਰੇਨ ਇਨਫੈਕਸ਼ਨ ਨੂੰ ਠੀਕ ਨਹੀਂ ਕਰਦੇ, ਇਹ ਚੀਜ਼ ਕੰਟਰੋਲ 'ਚ ਨਹੀਂ ਆਉਂਦੀ। ਐਂਡ ਦੇਰ ਆਰ ਗ੍ਰੇਟ ਰੈਮਡੀਜ਼ ਇਨ ਹੋਮਿਓਪੈਥੀ ਨਵੀਂ ਜਿਹੜੀਆਂ ਕਿ ਇਹਨਾਂ ਸਾਰੇ ਮਸਲਿਆਂ ਨੂੰ ਸੋਲਵ ਕਰਕੇ, ਜੇ ਤੁਸੀਂ ਟਰੁੱਕ ਕਰੋ ਤੇ ਤੁਹਾਨੂੰ ਟਿਲਟਿੰਗ ਪ੍ਰੋਬਲਮ ਆ ਰਹੀ ਹੈ ਉਹਨੂੰ ਰਿਜੋਲਵ ਕਰ ਸਕਦੇ ਹਾਂ, ਯੂ ਕੈਨ ਰਿਜ਼ਿਊਮ ਬੈਕ ਟੂ ਵਰਕ। ਸੋ ਕਿਸੇ ਨੂੰ ਵੀ

0: वर्टिगो हेल्थ इशू है, द वेरी क्विक इफेक्टिव ट्रीटमेंट इज देयर इन होम्योपैथी, जिहदे लई तुसीं सुजोक होम्यो क्लिनिक दा कॉन्टैक्ट कर सकते हो।
1: सो तुसीं जरूर नंबर नोट करो 647-856-2516-647-856-2516 ਤੇ ਕਾਲ ਕਰ ਲਓ 647-856-2516। ਪਰਮਿੰਦਰ ਜੀ ਬਹੁਤ ਸ਼ੁਕਰੀਆ ਜੀ, ਧੰਨਵਾਦ।
0: ਥੈਂਕ ਯੂ ਸੋ ਮਚ।
1: ਥੈਂਕ ਯੂ ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਰਾਂ ਤੇ ਨੰਬਰ ਹੈ ਆਪਣਾ 905-673-3333। ਨੰਬਰ ਤੁਹਾਨੂੰ ਵੈਸੇ ਯਾਦ ਹੀ ਯਾਦ ਹੈ ਤੇ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਏਰਿਨ ਮੈਲਜ਼ ਐਕਿਰਾ, ਗੱਡੀ ਲਓ ਐਕਿਰਾ ਦੀ ਚੇ ਛਾ ਜਾਓ ਬਈ, ਛਾ ਜਾਓ। 905-828-5800 ਨੰਬਰ ਹੈ, 905-828-5800। ਦੁਆਬਾ ਟਰੈਵਲ, ਇੰਡੀਆ ਦੀਆਂ ਟਿਕਟਾਂ ਹੁਣ ਲੈ ਲਓ ਸਪਤੰਬਰ ਅਕਤੂਬਰ ਨਵੰਬਰ ਦੀਆਂ, ਬਾਅਦ ਚੋਂ ਮਹਿੰਗੀਆਂ ਹੋ ਗਈਆਂ, ਸਾਨੂੰ ਫਿਰ ਕਹੋਗੇ ਨਵੀਂ ਯਾਰ ਕਰੋ ਕੁਛ। ਦੁਆਬਾ ਟਰੈਵਲ 905-796-7800 ਨੰਬਰ ਹੈ, 905-796-7800। ਤੁਹਾਨੂੰ ਪਤਾ ਕਿ ਜੈਸਮਿਨ ਸੈਂਡਲੈਸ ਤੁਹਾਡੇ ਸ਼ਹਿਰ ਆ ਰਹੀ ਹੈ, ਧੁਰੰਧਰ ਫੇਮ।
2: Get ready. GTA.

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: heritagesounds.ca ਟਿਕਟਾਂ ਲੈ ਲਓ ਯਾਰ, ਬਹੁਤ ਕਮਾਲ ਦਾ ਇਵੈਂਟ ਹੀ ਕਰਦੇ ਹਰ ਸਾਲ, ਤੇ ਐਤਕੀ ਤਾਂ ਜੈਸਮਿਨ ਆ ਰਹੀ ਹੈ। ਵੱਖਰੇ ਵੱਖਰੀਆਂ ਸੈਕਸ਼ਨ ਸੈਟਅਪ ਨੇ, ਬਹੁਤ ਸੋਹਣਾ ਸੈਟਅਪ ਹੋਊਗਾ, ਸੋ ਗੈਟ ਰੈਡੀ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਦੇਖੋ ਟਰੱਕ ਦੀ ਰਿਪੇਅਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਟਾਇਰ, ਸਾਰਾ ਕੁਝ ਇੱਕੋ ਹੀ ਛੱਤ ਹੇਠ। ਈਗਲ ਟਰੱਕ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਹੈ, 401 ਤੋਂ ਉੱਤਰਨ ਸਾਰ ਇਨ ਮਿਲਟਨ। 6472346293 ਬਹੁਤ ਵੱਡਾ ਡਿਸਕਾਊਂਟ ਗ੍ਰੈਂਡ ਓਪਨਿੰਗ ਲਈ, ਅਤੇ ਸਾਡਾ ਨਾਂ ਲੈ ਦਿਓ ਹੋਰ ਵੀ ਡਿਸਕਾਊਂਟ। ਦੇਖੋ ਇੰਨੀ ਗਰਮੀ ਹੈ, ਬਟ ਜੇ ਮੱਲੀ ਟੈਂਟ ਵਾਲਿਆਂ ਦਾ ਟੈਂਟ ਲੱਗਿਆ ਹੋਵੇ, ਪ੍ਰੋਪਰ ਕਵਰੇਜ, ਪੱਖੇ ਪੁੱਖੇ ਲਾਏ ਹੋਣ, ਪਤਾ ਹੀ ਨਹੀਂ ਲੱਗਦਾ ਯਾਰ ਕਿ ਗਰਮੀ ਹੈ। ਸੋ ਕਿਸੇ ਵੀ ਫੰਕਸ਼ਨ ਲਈ ਟੈਂਟ ਲਗਵਾਉਣਾ, ਮੱਲੀ ਟੈਂਟ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ, 1500 ਬੰਦਿਆਂ ਤੱਕ ਦੀ ਕਪੈਸਿਟੀ ਵਾਲੇ ਟੈਂਟ, ਲਾਈਟਾਂ, ਟੇਬਲ, ਚੇਅਰਾਂ, ਸਟੇਜ, ਬਾਰ, ਡਾਂਸ ਫਲੋਰ, ਸਾਰਾ ਕੁਛ ਮੱਲੀ ਟੈਂਟ ਸਰਵਿਸਿਸ। 6479992569 ਮੱਲੀ ਮੱਲੀ ਮੱਲੀ ਟੈਂਟ 'ਤੇ ਤੁਸੀਂ ਪਹੁੰਚੋ ਜਾਂ ਕਾਲ ਕਰ ਲਓ ਜ਼ਰੂਰ। ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਰਾਜਵੰਤ ਕੌਰ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਰਾਜਵੰਤ ਕੌਰ ਜੀ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, 30 ਕੰਪਨੀਆਂ ਤੋਂ ਐਸਟੀਮੇਟ ਲੈ ਕੇ ਫਿਰ ਤੁਹਾਨੂੰ ਇਹ 25% ਦਾ ਡਿਸਕਾਊਂਟ ਦਵਾਉਂਦੇ ਨੇ। ਵਾਹ ਬਈ ਵਾਹ। ਨੰਬਰ ਨੋਟ ਕਰ ਲਓ ਇਹਨਾਂ ਦਾ, 6476744735 ਰਾਜਵੰਤ, 6476744735 ਰਾਜਵੰਤ। ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਫੀਨਿਕਸ ਮਿਲਵਰਕ ਵਾਲਿਆਂ ਦਾ ਨੰਬਰ ਦੇਈਏ, ਇਹਨਾਂ ਨੂੰ ਯਾਰ ਇੰਪਲੋਈਜ਼ ਦੀ ਜਲਦੀ ਜਲਦੀ ਲੋੜ ਹੈ। ਇੱਕ ਤਾਂ ਇਹਨਾਂ ਨੂੰ ਕੰਸਟਰਕਸ਼ਨ ਦੇ ਵਰਕਰ ਚਾਹੀਦੇ ਆ, ਕੰਸਟਰਕਸ਼ਨ ਦਾ ਕੰਮ ਥੋੜ੍ਹਾ ਬਹੁਤਾ ਆਉਂਦਾ, ਨਾਲ ਇਹਨਾਂ ਨੂੰ ਕੈਬਨਿਟਰੀ, ਕਾਰਪੈਂਟਰੀ, ਮਿਲਵਰਕ ਦੇ ਕੰਮ ਲਈ ਵੀ ਬੰਦੇ ਚਾਹੀਦੇ ਜਿਨ੍ਹਾਂ ਨੂੰ ਟੂਲਸ ਦਾ ਕੰਮ ਆਉਂਦਾ। ਟੌਪ ਦੀ ਪੇ ਹੈ, ਬਹੁਤ ਕਹਿ ਲਓ ਕਿ ਜ਼ਿਆਦਾ ਕੰਮ ਹੈ, ਜਿੰਨਾ ਮਰਜ਼ੀ ਕੰਮ ਕਰੋ। ਸਟੀਲ ਅਤੇ ਟੌਮਕਿਨ ਲੋਕੇਸ਼ਨ ਬੜੀ ਕਮਾਲ ਦੀ ਹੈ, 4168222239 ਨੰਬਰ ਹੈ, 4168222239 ਨੰਬਰ ਹੈ, 4168222239 ਨੰਬਰ ਹੈ। ਸਾਡੇ ਨਾਲ ਸੁਖਪਾ ਜੀ ਵੀ ਜੁੜ ਚੁੱਕੇ ਇੱਕ ਵਾਰ ਫਿਰ, ਗ੍ਰੈਂਡ ਹੋਮ ਫਰਨੀਚਰ ਤੋਂ ਐਨਵਰਸਰੀ ਸੇਲ ਲੈ ਕੇ। ਜੀ ਸੁਖਪਾ ਜੀ,
2: ਬਹੁਤ ਸ਼ੁਕਰੀਆ, ਧੰਨਵਾਦ ਨਬੀ ਬਾਈ ਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਐਨਵਰਸਰੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀ ਆ ਐਨਵਰਸਰੀ ਸੇਲ ਦੇ ਉੱਪਰ, ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਹਾਈਡ੍ਰੋਲਿਕ ਪਿਓਰ ਲੈਦਰ ਦੇ ਪਾਵਰ ਮਸਾਜਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਮੈਟਰਸ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਨੇ, ਤਾਂ ਲੋਐਸਟ ਲੋਐਸਟ ਪ੍ਰਾਈਸ ਲੈਣ ਲਈ ਇਸ ਵੀਕਐਂਡ ਦੇ ਉੱਪਰ ਪਹੁੰਚੋ। ਐਨਵਰਸਰੀ ਐਨਵਰਸਰੀ ਐਨਵਰਸਰੀ ਸੇਲ ਲੱਗਣ ਜਾ ਰਹੀ ਆ, ਪਹੁੰਚਣਾ ਕਿੱਥੇ ਆ ਪਰਿਵਾਰਾਂ ਨੇ, ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ, 6085 ਟੌਮਕਨ ਰੋਡ, 6685 ਟੌਮਕਨ ਟੌਮਕਨ ਟੌਮਕਨ ਰੋਡ ਤੋਂ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਗ੍ਰੇ ਕਲਰ ਦਾ ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ $600-700 ਸੀ, ਐਨਵਰਸਰੀ ਸਪੈਸ਼ਲ ਇਸ ਵੀਕਐਂਡ ਦੇ ਉੱਪਰ 299 ਲੱਗੀ। ਹਾਂ, ਸੋਫਾ ਕਮ ਬੈੱਡ ਸਿਰਫ $299 $299 ਮਿਲੂਗਾ, ਤੇ ਸੋਫਾ ਬੈੱਡ ਬਾਏ ਕਰਕੇ ਪਰਚੀ ਬਣਾ ਲੈਣੀ ਆ, ਤੇ ਫਰੰਟ ਦੇ ਉੱਪਰ ਜਿਹੜਾ ਬਾਕਸ ਪਿਆ ਉਹਦੇ ਚੋਂ ਪਰਚੀ ਆਪਣੀ ਰਾਈਟ ਵੇ ਕੱਢ ਲਿਓ, $1100 ਕੈਸ਼, $500 ਕੈਸ਼, ਐਪਲ ਦੀ ਸਮਾਰਟ ਵਾਚ, 85 ਇੰਚ ਦਾ ਟੈਲੀਵਿਜ਼ਨ, ਮਾਈਕ੍ਰੋਵੇਵ, ਬਹੁਤ ਸਾਰੇ ਤੋਹਫੇ ਤੁਸੀਂ ਬਾਕਸ ਦੇ ਵਿੱਚੋਂ ਮਿਲਣੇ ਆ। ਸੋ ਸੋਫਾ ਸੈੱਟ ਤੁਸੀਂ ਬਾਏ ਕਰਕੇ ਸੋਫਾ ਕਮ ਬੈੱਡ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਰਾਈਟ ਵੇ ਤੁਸੀਂ ਆਪਣਾ ਨਾਮ ਜਿੱਤ ਕੇ ਤੇ ਆਪਣੀ ਗੱਡੀ ਦੇ ਵਿੱਚ ਤੋਹਫਾ ਰੱਖ ਕੇ ਆਪਣੇ ਘਰ ਤੇ ਲੈ ਕੇ ਜਾ ਸਕਦੇ ਹੋ। ਸੋ ਡੀਲਾਂ ਤੇ ਤੋਹਫੇ ਇਹੋ ਜਿਹੇ ਮਿਲਣੇ ਨੇ ਐਨਵਰਸਰੀ ਸੇਲ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ, 6085 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਨੂੰ ਯਾਦ ਰੱਖੋ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਐਨਵਰਸਰੀ ਸੇਲ ਸੇਲ ਸੇਲ ਨਵੀਂ ਬਾਜ਼ਾਰ।
1: ਕੀ ਬਾਤ ਹੈ, ਸੁਪਰ ਗ੍ਰਾਮ ਹੈ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 905-673-3337 ਤੇ ਲਾ ਦੀ ਇਹਨਾਂ ਦਾ ਗਾਣਾ। ਦੇਖੋ ਇੰਨੇ ਪਿਆਰ ਨਾਲ ਰਿਕੁਐਸਟ ਕੀਤਾ, ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ, ਸੁਣੋ।

0: ਯਾ ਵਾਹ ਬਈ ਵਾਹ, ਇਸ਼ਕ ਦੀ ਮਾਰੀ ਤਾਂ ਬਹੁਤ ਕੁਛ ਹੋ ਜਾਂਦਾ ਯਾਰ। ਪਤਾ ਨਹੀਂ ਲੋਕ, ਠੀਕ ਹੈ ਇਸ਼ਕ ਕਰੋ ਪਿਆਰ ਕਰੋ, ਬਟ ਲੋਕ ਤਾਂ ਅੰਨੀ ਹੋ ਜਾਂਦੇ ਆ, ਲੋਕ ਤਾਂ ਭੁੱਲ ਹੀ ਜਾਂਦੇ ਵੀ ਮੈਂ ਕੌਣ ਆ। ਕਈ ਲੋਕ ਤਾਂ ਇੰਨੀ ਡਿਪਰੈਸ਼ਨ ਦੇ ਵਿੱਚ, ਜੇ ਕੋਈ ਛੱਡ ਛੁੱਟ ਜਾਂਦਾ, ਕੋਈ ਦਿਲ ਤੋੜ ਜਾਂਦਾ, ਠੀਕ ਹੈ ਫਿਰ ਕੀ ਹੋ ਗਿਆ, ਅੱਗੇ ਵਧੋ, ਜ਼ਿੰਦਗੀ ਆਪਣੀ ਜੀਓ ਯਾਰ। ਇੱਕ ਬੰਦੇ ਖਾਤਰ ਤੁਸੀਂ ਇੰਨਾ ਯਾਰ ਆਪਣੇ ਆਪ ਨੂੰ ਨੀਵਾਂ ਕਰ ਰਹੇ ਹੋ, ਆਈ ਡੋਨਟ ਨੋ, ਸਮਝ ਨਹੀਂ ਆਉਂਦੀ ਕਈ ਵਾਰ। ਬਟ ਚਲੋ, ਕਈ ਲੋਕ ਨਹੀਂ ਉਹਨੇ ਮੈਂਟਲੀ ਸਟਰੋਂਗ ਹੁੰਦੇ, ਦਿਲ ਦਿਲ ਟੁੱਟਿਆ ਤਾਂ ਅੱਗੇ ਵਧੋ, ਕੋਈ ਤੁਹਾਨੂੰ ਛੱਡ ਗਿਆ, ਕੋਈ ਤੁਹਾਨੂੰ ਧੋਖਾ ਦੇ ਗਿਆ, ਇਟਸ ਓਕੇ, ਕਿਹੜਾ ਕੋਈ ਦੁਨੀਆ ਖਤਮ ਹੋ ਗਈ ਹੈ, ਬੜਾ ਕੁਛ ਹੁੰਦਾ। 0080 ਹਾਂਜੀ ਵੀਰੇ, ਹੱਸੀ ਆ, ਪਹਿਲਾਂ ਹੀ ਹੱਸੀ ਜਾਂਦੇ, ਮੈਂ ਤਾਂ ਹੈਲੋ ਹੀ ਕੀਤੀ ਆ। ਪਤਾ ਨੀ, ਮੈਂ ਨਾ ਬਹੁਤ ਸੋਚਦਾ ਕਈ ਵਾਰੀ ਕਿ ਲੋਕ ਕਿਹੋ ਜਿਹੀਆਂ ਚੀਜ਼ਾਂ ਕਰਕੇ ਬਸ ਐ ਕਰਦੇ ਆ ਵੀ ਜ਼ਿੰਦਗੀ ਖਤਮ ਹੈ। ਦੇਖੋ, ਮੈਂ ਨਾ ਮੰਨਦਾ ਕਿ ਡਿਪਰੈਸ਼ਨ ਨਾਮ ਦੀ ਚੀਜ਼ ਹੈ, ਐਂਗਜ਼ਾਇਟੀ ਹੈ, ਸਟ੍ਰੈਸ ਨੂੰ ਹੁੰਦਾ, ਇਹ ਕਈ ਵਾਰ ਮੈਂਟਲ ਡਿਸਆਰਡਰ ਨੇ, ਇਹ ਆਪਾਂ ਇਹ ਓਵਰਕਮ ਕਰਨੇ ਬਹੁਤ ਔਖੇ ਨੇ। ਬਟ ਕਿਸ ਦਾ ਦਿਲ ਟੁੱਟ ਗਿਆ, ਕਿਸ ਨੇ ਕੋਈ ਚੀਟਿੰਗ ਕਰਤੀ ਤਾਂ ਅਗਲਾ ਬਸ ਕਮਰੇ ਚੋਂ ਨਹੀਂ ਨਿਕਲਦਾ, ਉਹਨਾਂ ਦਾ 50-60 ਪਾਊਂਡ ਭਾਰ ਘੱਟ ਜਾਂਦਾ ਆਊਟ ਆਫ ਸਟ੍ਰੈਸ। ਕਿਸੇ ਦੀ ਕੋਈ ਜੌਬ ਛੁੱਟ ਜਾਂਦੀ ਹੈ, ਉਹ ਬੰਦਾ ਦੇਖੋ, ਜੇ ਜੌਬ ਤੁਹਾਡੀ ਛੁੱਟ ਗਈ, ਤੁਹਾਨੂੰ ਤਾਂ ਚਾਹੀਦਾ ਕਿ ਯਾਰ ਤੁਸੀਂ 100 ਥਾਈ ਜਾ ਕੇ ਅਪਲਾਈ ਕਰੋ, ਵਧੀਆ ਇੱਕ ਹੋਰ ਜੌਬ ਲਓ। ਉਹ ਲੋਕ ਨਾ ਕੰਮ ਕਰਦੇ ਆ, ਨਾ ਖਾਂਦੇ ਆ, ਨਾ ਪੀਂਦੇ ਆ, ਨਾ ਵਾਲ ਕੱਟਦੇ ਆ, ਨਾ ਦਾੜੀ ਸ਼ੇਵ ਕਰਦੇ ਆ, ਬਸ ਪਤਾ ਨਹੀਂ ਲੱਗਦਾ ਕਿ ਬੰਦਾ ਕੌਣ ਆ। ਸੋ ਇਹ ਜਿਹੜਾ ਸਟੇਟ ਆਫ ਮਾਈਂਡ ਆ ਜਾਂਦਾ ਨਾ, ਫਿਰ ਇਸ ਤੋਂ ਨਿਕਲਣਾ ਬਹੁਤ ਔਖਾ।
1: ਜਦੋਂ ਤੁਹਾਨੂੰ ਲੱਗਦਾ ਨਾ ਕਿ ਤੁਸੀਂ ਜ਼ੀਰੋ ਤੇ ਆ ਗਏ ਜਾਂ ਤੁਹਾਡੇ ਨਾਲ ਕੁਛ ਹੋ ਗਿਆ, ਏਦਾਂ ਦਾ ਜਿੱਦਾਂ ਵੀ ਗੱਲ ਕੀਤੀ, ਚੀਟ ਕੀਤੀ ਹੈ ਜੌਬ ਦੇ ਲਈ, ਤੁਸੀਂ ਉਹਨੂੰ ਨੈਕਸਟ ਡੇ ਏਦਾਂ ਲਓ ਕਿ ਨਾ ਮੈਨੂੰ ਹੁਣ ਇੱਕ ਨਿਊ ਬਿਗਨਿੰਗ ਕਰਨ ਦਾ ਮੌਕਾ ਮਿਲਿਆ। ਲੈਟਸ ਸਟਾਰਟ ਅ ਨਿਊ ਬਿਗਨਿੰਗ, ਵੀ ਆਪਾਂ ਇਹਨੂੰ ਨਾ ਨਵੀਆਂ ਚੀਜ਼ਾਂ ਤੋਂ, ਨਵੀਂ ਚੀਜ਼ ਤੋਂ ਸ਼ੁਰੂ ਕਰੀਏ, ਨਵੇਂ ਸਿਰੇ ਤੋਂ, ਜਿਵੇਂ ਪੰਜਾਬੀ ਚ ਕਹਿੰਦੇ ਕਾਪੀ ਦਾ ਨਵਾਂ ਵਰਕਾ ਲਾ ਕੇ ਲਿਖੀਦਾ ਨਾ, ਤਾਂ ਨਵੀਂ ਚੀਜ਼ਾਂ ਸ਼ੁਰੂ ਕਰੀਏ ਤੇ ਪੁਰਾਣੀਆਂ ਜਿੱਥੇ ਕ ਰਹਿ ਗਈਆਂ, ਜਿੱਥੇ ਸਕਸੈਸ ਨਹੀਂ ਮਿਲੀ, ਆਪਾਂ ਰਹਿ ਗਏ ਜਸਟ ਫੋਰਗੇਟ ਅਬਾਊਟ ਇਟ, ਤੇ ਦੁਬਾਰਾ ਤੇ ਸ਼ੁਰੂ ਤੋਂ ਸ਼ੁਰੂ ਕਰੋ।
0: ਬਿਲਕੁਲ 100%,
1: ਉਹਦੇ ਨਾਲ ਆਪਾਂ ਨੂੰ ਬਹੁਤ ਅੰਦਰੋਂ ਪੋਜ਼ਿਟਿਵਿਟੀ ਮਿਲਦੀ ਹੈ, ਤੇ ਆਪਾਂ ਕਿਤੇ ਨਾ ਆਪਾਂ ਲੈ ਲੈਂਦੇ ਹਾਂ ਕੰਮ, ਆਪਾਂ ਓਵਰਕਮ ਕਰ ਜਾਂਦੇ ਹਾਂ। ਮੈਂ ਤੁਹਾਨੂੰ ਕਾਲ ਕੀਤੀ, ਮੈਂ ਕਿਹਾ ਯਾਰ ਇੰਡੀਅਨ ਆਈਡਲ ਫੋਲੋ ਕਰ ਰਹੇ ਹੋ ਤੁਸੀਂ? ਸੁਣ,
0: ਨਹੀਂ ਯਾਰ ਇੰਡੀਅਨ ਆਈਡਲ ਨਹੀਂ ਮੈਂ ਕਰ ਰਿਹਾ ਐਤਕੀ।
1: ਮਨਰਾਜ ਵੀਰ ਕਰਕੇ ਆ ਮੁੰਡਾ ਨਾ, ਸਿੰਘ ਆਪਣਾ।
0: ਅੱਛਾ,
1: ਹਾਂ, ਤੇ ਉਹ ਬੰਦਾ, ਉਹ ਪਰਫਾਰਮੈਂਸ ਵੀ ਵਧੀਆ ਦਿੰਦਾ, ਉਹਦੀ ਆਵਾਜ਼ ਵੀ ਬੜੀ ਸੋਹਣੀ ਆ। ਉਹਨੇ ਨਾ ਕੱਲ ਇੱਕ AK ਦਾ ਸੌਂਗ ਆਇਆ ਸੀ, ਉਹ ਸੁਣਾਇਆ ਜੀ, ਟਾਈਮ ਲੱਗਿਆ ਸੀ।
0: ਮਨਵੀਰ ਸਿੰਘ ਹੈ ਮੁੰਡੇ ਦਾ ਨਾਂ?
1: ਹਾਂਜੀ ਹਾਂਜੀ, ਮਨਵੀਰ ਮਨਰਾਜ, ਮਨਰਾਜ ਸੋਰੀ ਮਨਰਾਜ ਵੀਰ,
0: ਮਨਰਾਜ ਵੀਰ, ਆਪਣੇ ਵੀ ਘਰਦੇ ਨੀ ਹਟਦੇ ਹੈ, ਨਾ ਵੀ ਦੋ ਦੋ ਰੱਖੇ ਹੋਏ ਆ ਬੰਦੇ ਦੇ, ਮਨਰਾਜ ਵੀਰ। ਹਾਂਜੀ, ਮੈਂ ਇਹਦੀ ਕੁਝ ਕਲਿਪਸ ਦੇਖੀਏ ਨੇ, ਕੋਈ ਇਹਦੀ ਲਾਈਵ ਪਰਫਾਰਮੈਂਸ ਚ ਕਿਹੜਾ ਗਾਣਾ ਬਹੁਤ ਵਧੀਆ ਗਾਇਆ ਹੋਇਆ?
1: ਇੱਕ ਨਾ ਇਹਨੇ ਸੈਟਰਡੇ ਗਾਇਆ AK ਦਾ ਸੌਂਗ,
0: AK ਦਾ,
1: AK
0: ਜਿਹੜਾ ਸੀਗਾ ਮੁੰਡਾ, ਸੋਹਣੀ ਨੀ ਆਈਫੋਨ ਵਰਗਾ ਉਹਦਾ?
1: ਨਹੀਂ ਨਹੀਂ, ਉਹ ਨੀ, ਇੱਕ ਨਾ ਹਿੰਦ ਸਿੰਘ ਰਣਵੀ ਭਾਈ, ਇੱਕ ਨਾ 90s ਦੇ ਸੌਂਗ ਚੋਂ।
0: ਅੱਛਾ,
1: ਮੈਨੂੰ ਸੌਂਗ ਦਾ ਨਾਮ ਨੀ ਯਾਦ ਆ ਰਿਹਾ, ਬਟ ਬੜੀ ਇਹਦੇ ਨਾ ਪਿਛਲੇ ਵੀਕ ਦਾ ਸੌਂਗ ਵੀ ਨਾ 90s ਦੇ ਸੌਂਗ ਚੱਲ ਰਹੇ ਸੀ, ਕੁਮਾਰ ਸਾਨੂੰ ਦਾ ਬੜਾ ਸੋਹਣਾ ਗਾਣਾ ਗਾਇਆ।

0: ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313
2: ਉਹ ਵਾਹ ਵੇ ਵਾ ਢਿੱਲੋਂ ਵੀਡੀਓ ਦਾ ਬਹਿ ਜਾ ਬੱਲੇ ਬੱਲੇ। ਹੋਰ ਸੁਣਾਓ ਸਾਰੇ ਕਿਵੇਂ ਹੋ, ਠੀਕ ਠਾਕ ਹੋ? ਮਿਊਜ਼ਿਕ ਚੱਲ ਪਿਆ ਆਪਣਾ ਹੈ, ਕਿਆ ਗਾਣਾ ਲੱਗਿਆ, ਵਾਹ ਵੇ ਵਾਹ। ਮੈਂ ਕਹਿੰਦਾ ਬਹਿ ਜਾ ਮਿਰਜ਼ਾ ਬੁਲਾਉਂਦਾ, ਮਿਰਜ਼ਾ ਯਾਰ ਬੁਲਾਉਂਦਾ ਤੇਰਾ, ਨਾਰਾ ਨਾਰਾ ਨਾਰਾ ਨਾ। ਕਿਆ ਕਮਾਲ ਹੈ ਯਾਰ, ਮਾਣਕ ਸਾਹਿਬ ਵੀ ਬਸ ਮਾਣਕ ਨਹੀਂ ਕਿਸੇ ਨੇ ਬਣ ਜਾਣਾ। ਸੋ ਪ੍ਰੋਗਰਾਮ ਹੈ ਪੰਜਾਬੀ ਰਾਤ ਦੇ ਨੰਬਰ ਹੈ ਆਪਣਾ 905-673-3337 905-673-3337 ਤੁਹਾਡਾ ਸਾਡਾ ਆਪਣਾ ਸਟੂਡੀਓ ਦਾ ਨੰਬਰ ਹੈ ਅਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਇੱਕ ਤਾਂ ਬਿਯੋਂਡ ਆਇਓਰ ਐਨਕਾਂ ਚਾਹੀਦੀਆਂ, ਹੰਬਰ ਵੈਸਟ ਗੋਰਵੇ ਬਿਯੋਂਡ ਆਇਓਰ ਇੰਸ਼ੋਰੈਂਸ ਕੰਪਨੀ ਨੂੰ ਡਾਇਰੈਕਟ ਬਿਲਿੰਗ ਕਰਦੇ ਆ, ਸਨ ਗਲਾਸਿਸ ਲਓ, ਗੁੱਚੀ ਦੀਆਂ, ਅਰਮਾਨੀ ਦੀਆਂ, ਟੌਮ ਫੋਰਡ ਦੀਆਂ। ਬਿਯੋਂਡ ਆਇਓਰ 905-793-3937 905-793-3937 ਬਿਯੋਂਡ ਆਇਓਰ ਦੀ ਟੀਮ ਦੇ ਨਾਲ ਸੰਪਰਕ ਕਰ ਲਓ। ਤੁਹਾਡੀ ਗੱਡੀ ਦਾ AC ਨਹੀਂ ਚੱਲ ਰਿਹਾ, ਗੱਡੀ ਦੀ ਊਬਰ ਲਿਫਟ ਦੀ ਸੇਫਟੀ ਹੋਣ ਵਾਲੀ ਹੈ, ਗੱਡੀ ਦਾ ਓਇਲ ਚੇਂਜ ਕਰਵਾਉਣ ਵਾਲਾ, ਗੱਲ ਕੀ ਗੱਡੀ ਦਾ ਕੋਈ ਵੀ ਕੰਮ, ਤਾਂ ਰੋਇਲ ਆਟੋ ਸੈਂਟਰ ਸਟੀਲਸ ਮੈਲਨੀ, ਰੋਇਲ ਆਟੋ ਸੈਂਟਰ ਸਟੀਲਸ ਮੈਲਨੀ ਰਾਜ ਬਾਈ ਜੀ 905-799-1478 ਸਟੀਲਸ ਅਤੇ ਮੈਲਨੀ ਦੇ ਕੋਰਨਰ ਦੇ ਉੱਤੇ ਨੇ 905-799-1478। ਇੱਕ ਮੈਨੂੰ ਗੀਤ ਦੀ ਰਿਕੁਐਸਟ ਆਈ ਹੋਈ ਹੈ ਕਵੀਰ ਨੇ ਸ਼ਿਵਮ, ਉਹ ਹਮੇਸ਼ਾ ਇੰਸਟਾਗ੍ਰਾਮ 'ਤੇ ਰਿਕੁਐਸਟ ਕਰਦੇ ਆ, ਤੁਸੀਂ ਕੋਈ ਗਾਣੇ ਦੀ ਰਿਕੁਐਸਟ ਕਰਨੀ ਹੈ, ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਅਤੇ ਕੋਈ ਵੀ ਯਾਰ ਦੇਖੋ ਤੁਸੀਂ ਗਾਣੇ ਦੀ ਰਿਕੁਐਸਟ ਕਰਨੀ ਹੈ, ਕੋਈ ਸਾਡੇ ਸਪੋਂਸਰ ਦੇ ਬਿਜ਼ਨਸ ਪਰਸਨ ਦੇ ਨੰਬਰ ਲੈਣੇ ਆ, ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ, ਠੀਕ ਹੈ? ਸਿੰਪਲ PUNJABI LEHRAN ਤੁਸੀਂ ਉਹਦੇ 'ਤੇ ਬਸ ਮੈਸੇਜ ਕਰ ਦਿਆ ਕਰੋ ਕਿ ਨਵੀਂ ਆਹ ਨੰਬਰ ਚਾਹੀਦਾ, ਨਵੀਂ ਉਹ ਨੰਬਰ ਚਾਹੀਦਾ ਅਤੇ ਅਸੀਂ ਤੁਹਾਡੇ ਲਈ ਹਾਜ਼ਰ ਹਾਂ, ਠੀਕ ਹੈ? ਅਤੇ ਗਾਣੇ ਦੀ ਰਿਕੁਐਸਟ ਸੀ ਦਿਲਪ੍ਰੀਤ ਢਿੱਲੋਂ। ਅੱਛਾ ਬੋਲੇ ਯਾਰ, ਦਿਲਪ੍ਰੀਤ ਢਿੱਲੋਂ ਦਾ ਤਾਂ ਕੋਈ ਗਾਣਾ ਹੀ ਨਹੀਂ ਮੈਂ ਸੁਣਿਆ, ਪਤਾ ਨਹੀਂ ਕਿੰਨੇ ਸਾਲ ਹੋ ਗਏ। ਮੈਨੂੰ ਤਾਂ ਇੱਕ ਦਿਲਪ੍ਰੀਤ ਢਿੱਲੋਂ ਦਾ ਆਪਣਾ ਕੀ ਕਹਿੰਦੇ ਹੁੰਦੇ ਆ ਗਾਣਾ ਯਾਦ ਹੈ, ਅਤੇ ਉਹ ਗਾਣਾ ਕਿਹੜਾ ਸੀਗਾ ਆਪਣਾ, ਕੀ ਸੀ ਯਾਰ, ਹਵਾਈ ਫੈਰ ਕੁਛ ਇੱਦਾਂ ਦਾ ਉਹ ਸੀ, ਗੁਲਾਬ, ਹਾਂ ਉਹ ਲਾਉਂਦੇ ਆ ਸ਼ਿਵਮ ਯਾਰ, ਸੋਰੀ ਡੋਂਟ ਮਾਇੰਡ, ਮੈਂ ਤੁਹਾਡੇ ਲਈ ਉਹ ਗਾਣਾ ਲਾਉਂਦਾ ਅਤੇ ਉਹ ਸੁਣ ਕੇ ਥੋੜ੍ਹਾ ਆਨੰਦ ਜਿਹਾ ਆਊਗਾ ਕਿਉਂਕਿ ਬੜਾ ਪੁਰਾਣਾ ਪੁਰਾਣਾ ਨਹੀਂ ਬਟ ਗਾਣਾ ਉਹੀ ਚੱਲਿਆ ਸੀਗਾ ਦਿਲਪ੍ਰੀਤ ਦਾ ਜ਼ਿਆਦਾ। ਅਤੇ ਖੈਰ ਸਾਰੇ ਮੈਸੇਜ ਤੁਹਾਨੂੰ ਦੇ ਦਈਏ। TSC ਕੰਸਟਰਕਸ਼ਨ ਡਰਾਈਵੇ ਬਣਵਾਉਣਾ ਨਾ, ਮੈਂ ਨੰਬਰ ਦਿੰਦਾ, ਡਰਾਈਵੇ ਬਣਵਾਉਣ ਦੇ ਲਈ ਇੱਕੋ ਇੱਕ ਟੀਮ ਹੈ TSC ਕੰਸਟਰਕਸ਼ਨ, ਮੈਂ ਖੁਦ ਇਹਨਾਂ ਤੋਂ ਕੰਮ ਕਰਾਇਆ, ਇੰਨਾ ਕਮਾਲ ਦਾ ਰੇਟ ਹੈ, ਇੰਨਾ ਸੋਹਣਾ ਕੰਮ ਕਰਦੇ ਆ ਤਲਵਿੰਦਰ ਭਾਅ ਜੀ ਯਾਰ, ਇਹਨਾਂ ਦਾ ਲਾਇਆ ਪੱਥਰ ਪਤਾ ਲੱਗਦਾ ਵੀ ਇੱਕ ਇੱਕ ਪੱਥਰ ਤਰਾਸ਼ ਕੇ ਲਾਇਆ ਹੋਇਆ। ਸੋ ਇੰਟਰਲੋਕਿੰਗ ਡਰਾਈਵੇ ਨਵਾਂ ਹੋਵੇ 416-930-4238-416-930-4216-9-3042-3832 'ਤੇ ਕਾਲ ਕਰ ਲਓ ਅਤੇ ਤੁਹਾਡੇ ਲਈ ਹਾਜ਼ਰ ਇੱਕੋ ਇੱਕ ਟੀਮ, ਇੱਕੋ ਇੱਕ ਟੀਮ TSC ਕੰਸਟਰਕਸ਼ਨ ਦੀ। ਸੋ ਇੱਕ ਜੋਬ ਅਵੇਲੇਬਲ ਹੈ, ਜੇ ਕਿਸੇ ਕੋਲ ਵੀ ਐਕਸਪੀਰੀਅੰਸ ਹੈ ਨਾ ਤੰਦੂਰ ਦੇ ਕੰਮ ਦਾ, ਇਹਨਾਂ ਨੂੰ ਤੰਦੂਰ ਸ਼ੈੱਫ ਦੀ ਲੋੜ ਹੈ, ਤੰਦੂਰ ਸ਼ੈੱਫ ਚਾਹੀਦਾ ਹੈ ਸਿੰਪਲੀ ਇੰਡੀਅਨ ਵਾਲਿਆਂ ਨੂੰ। ਨੰਬਰ ਹੈ 905-794-8111, ਵਟਸਐਪ ਕਰ ਦਿਓ 905-794-8111

0: ਵੈਰੀ ਗੁੱਡ। ਤੇ ਨਾਲ ਦੀ ਨਾਲ ਸਿਮਰਨ ਸੈਣੀ ਜੀ ਵੀ ਸਾਡੇ ਨਾਲ ਨੇ, ਆਲ ਕਾਈਂਡ ਇੰਸ਼ੋਰੈਂਸ ਤੋਂ। ਸਿਮਰਨ ਵੈਲਕਮ।
1: ਥੈਂਕ ਯੂ ਨਵੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਜੀ।
0: Very good evening, Simmons. Always different insurance investment related products ਦੀ ਗੱਲਬਾਤ ਆਪਾਂ ਤੇ ਬਹੁਤ ਇੱਕ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਐਜੂਕੇਟਡ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ। ਸੋ ਅੱਜ ਕੀ ਜਾਣਕਾਰੀ ਹੈ?
1: ਨਵੀ ਸਪੈਸ਼ਲੀ ਗੱਲ ਕਰਾਂਗੀ ਮਨੀ ਬੈਕ ਇੰਸ਼ੋਰੈਂਸ ਪਲਾਨਸ ਦੇ ਬਾਰੇ ਦੇ ਵਿੱਚ, ਔਰ ਸਪੈਸ਼ਲੀ ਲਾਈਫ ਇੰਸ਼ੋਰੈਂਸ ਪਾਲਿਸੀਜ਼ ਜਿਹਦੇ ਵਿੱਚ ਤੁਹਾਡੇ ਕੋਲ ਮਨੀ ਬੈਕ ਆਪਸ਼ਨਸ ਅਵੇਲੇਬਲ ਹੁੰਦੀਆਂ ਨੇ, ਕਿਉਂਕਿ ਬੜਾ ਜਿਹੜਾ ਮੈਂ ਕਹੂੰਗੀ ਕਿ ਇੰਟਰਸਟਿੰਗ ਟੋਪਿਕ ਵੀ ਹੈਗਾ, ਔਰ ਇਹਦੇ ਨਾਲ ਰਿਲੇਟਡ ਲੋਕਾਂ ਦੇ ਵਿੱਚ ਥੋੜੀ ਜਿਹੀ ਜਿਹੜੀ ਮੈਂ ਕਹੂੰਗੀ ਕਿ ਸਾਨੂੰ ਗਲਤ ਫਹਿਮੀ ਹੁੰਦੀ ਹੈ ਕਿ ਜਿਹੜੀ ਇਹ ਮਨੀ ਬੈਕ ਆਪਸ਼ਨ ਹੈ ਇਹ ਸ਼ਾਇਦ ਜਿਸ ਤਰ੍ਹਾਂ ਬੈਕ ਹੋਮ ਪਾਲਿਸੀਜ਼ ਹੁੰਦੀਆਂ ਨੇ ਉਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਇਹ ਵਰਕ ਕਰਦੀ ਹੈਗੀ ਆ। ਸੋ ਇਹ ਅੱਛੇ ਪਲਾਨ ਨੇ ਨੋ ਡਾਊਟ, ਬਿਕਾਜ਼ ਇਹ ਪਰਮਾਨੈਂਟ ਪਾਲਿਸੀ ਹੈਗੀ ਆ, ਔਰ ਪਲੱਸ ਇਹਦੇ ਵਿੱਚ ਤੁਹਾਡੇ ਕੋਲ ਮਨੀ ਬੈਕ ਆਪਸ਼ਨ ਐਜ਼ ਅ ਐਮਰਜੈਂਸੀ ਰਿਜ਼ਰਵ ਹੁੰਦੀ ਹੈ। ਹੁਣ ਇੱਕ ਮਨੀ ਬੈਕ ਆਪਸ਼ਨ ਕੀ ਪਲਾਨ ਮੈਚਿਓਰ ਹੋ ਗਿਆ ਤੁਹਾਨੂੰ ਆਪਣੇ ਆਪ ਪੈਸੇ ਮਿਲ ਜਾਣੇ ਹੈ, ਏਦਾਂ ਦੇ ਪਲਾਨ ਨਹੀਂ ਹੁੰਦੇ। ਇਹ ਜਿਹੜੀਆਂ ਪਾਲਿਸੀਜ਼ ਨੇ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਇਹਦੇ ਵਿੱਚ ਹੁਣ ਤੁਹਾਡੇ ਕੋਲ ਯੂਨੀਵਰਸਲ ਲਾਈਫ ਪਲਾਨਸ ਆਉਂਦੇ ਨੇ ਜਿਹਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਦੇ ਹੋ, ਯਾਨੀ ਕਿ ਮਾਰਕੀਟ 'ਚ ਪੈਸਾ ਲਗਾਉਂਦੇ ਹੋ, ਐਕਸਟਰਾ ਪੈਸੇ ਪਾ ਕੇ ਮਾਰਕੀਟ 'ਚ ਇਨਵੈਸਟ ਕਰਦੇ ਹੋ। ਗਰੰਟਡ ਹੋਲ ਲਾਈਫ ਪਾਲਿਸੀਜ਼ ਆਉਂਦੀਆਂ ਨੇ ਜਿਹਨਾਂ ਦੇ ਵਿੱਚ ਗਰੰਟਡ ਇੱਕ ਅਮਾਊਂਟ ਹੁੰਦਾ ਹੈ ਕਿ ਜਿਹਨੂੰ ਤੁਸੀਂ ਐਜ਼ ਆ ਲੋਨ ਲੈ ਸਕਦੇ ਹੁੰਦੇ ਹੋ। ਔਰ ਇੱਕ ਇਹਦੇ ਚ ਡਿਵੀਡੈਂਟ ਵਾਲੀਆਂ ਪਾਲਿਸੀਜ਼ ਆਉਂਦੀਆਂ ਨੇ ਜਿਹਨੂੰ ਅਸੀਂ ਪਾਰਟੀਸਪੇਟਿੰਗ ਪਾਲਿਸੀਜ਼ ਕਹਿ ਦਿੰਦੇ, ਜਿਹਦੇ ਵਿੱਚ ਕੰਪਨੀ ਆਪਣਾ ਜਿਹੜਾ ਪ੍ਰੋਫਿਟ ਹੈ ਉਹ ਆਪਣੇ ਜਿਹੜੇ ਸ਼ੇਅਰ ਹੋਲਡਰਸ ਨੇ ਉਹਨਾਂ ਦੇ ਨਾਲ ਸ਼ੇਅਰ ਕਰਦੀ ਹੈਗੀ ਆ। ਹੁਣ ਇਹ ਸਾਰੀਆਂ ਹੈ ਸੁਣਨ ਚ ਮਨੀ ਬੈਕ ਪਾਲਿਸੀਜ਼, ਬਟ ਸਾਰੀਆਂ ਦਾ ਇੱਕ ਕੋਨਸੈਪਟ ਬੜਾ ਸੇਮ ਹੈ ਕਿ ਅਗਰ ਇੱਕ ਸਰਟਨ ਟਾਈਮ ਪੀਰੀਅਡ ਤੋਂ ਬਾਅਦ ਤੁਸੀਂ ਇਹਦੇ ਚੋਂ ਪੈਸੇ ਵਾਪਸ ਲੈਣੇ ਨੇ। ਹੁਣ ਅਗਰ ਤੁਹਾਡੇ ਕੋਲ ਆਲਰੇਡੀ ਮਨੀ ਬੈਕ ਪਾਲਿਸੀ ਔਰ ਤੁਸੀਂ ਸੋਚ ਰਹੇ ਹੋ ਕਿ ਮੈਨੂੰ 10-20 ਸਾਲ ਬਾਅਦ ਸਿੱਧੇ ਹੀ ਪੈਸੇ ਮਿਲ ਜਾਣੇ ਨੇ ਜਾਂ ਕੰਪਨੀ ਨੇ ਤੁਹਾਨੂੰ ਇੰਨੇ ਪੈਸੇ ਦੇ ਦੇਣੇ, ਨਹੀਂ ਇਹ ਗਲਤ ਇਨਫੋਰਮੇਸ਼ਨ ਹੈ। ਮਨੀ ਬੈਕ ਆਪਸ਼ਨ ਲੈਣ ਦੇ ਲਈ ਤੁਹਾਡੇ ਕੋਲ ਦੋ ਆਪਸ਼ਨਸ ਨੇ ਕਿ ਜਾਂ ਤਾਂ ਤੁਸੀਂ ਪਾਲਿਸੀ ਦੇ ਅਗੇਂਸਟ ਲੋਨ ਲੈ ਲਓ, ਜਾਂ ਤੁਸੀਂ ਪਾਲਿਸੀ ਨੂੰ ਸਰੈਂਡਰ ਕਰਕੇ ਉਹਦੇ ਚੋਂ ਸਾਰੇ ਦੇ ਸਾਰੇ ਪੈਸੇ ਚੁੱਕ ਲਓ, ਜਾਂ ਤੁਸੀਂ ਪਾਰਸ਼ਲ ਸਰੈਂਡਰ ਕਰਕੇ ਥੋੜੇ ਪੈਸੇ ਚੱਕ ਲਓ, ਬਟ ਉਹਦੇ ਨਾਲ ਤੁਹਾਡੀ ਕਵਰੇਜ ਘੱਟ ਜਾਏਗੀ। ਹੁਣ ਜਦੋਂ ਤੁਸੀਂ ਸਾਰੀ ਪਾਲਿਸੀ ਚੋਂ ਪੈਸੇ ਸਿੱਧੇ ਚੱਕਦੇ ਹੋ ਉਹਦੇ ਤੇ ਟੈਕਸਿਸ ਵੀ ਲੱਗਦੇ ਨੇ, ਔਰ ਅਗਰ ਤੁਸੀਂ ਲੋਨ ਲੈ ਰਹੇ ਹੈਗੇ ਹੋ ਪਾਲਿਸੀ ਦੇ ਗੇਨਸ ਉਹਦੇ ਉੱਪਰ ਇੰਟਰਸਟ ਵੀ ਲੱਗੂਗਾ। ਅਗਰ ਇਹ ਕੋਨਸੈਪਟ ਤੁਹਾਨੂੰ ਸਮਝ ਆ ਜਾਂਦਾ ਹੈਗਾ ਔਰ ਇਹ ਚੀਜ਼ ਸਮਝਣ ਤੋਂ ਬਾਅਦ ਤੁਸੀਂ ਐਜ਼ ਅ ਇਨਵੈਸਟਮੈਂਟ ਇਹ ਪਾਲਿਸੀ ਲੈ ਰਹੇ ਹੋ, ਪਰਫੈਕਟ। ਬਿਕਾਜ਼ ਇਹਦੇ ਚ ਜਿਹੜੀ ਇੱਕ ਪਲੱਸ ਪੁਆਇੰਟ ਹੈਗਾ ਉਹ ਹੈ ਤੁਹਾਡੀ ਪਰਮਾਨੈਂਟ ਇੰਸ਼ੋਰੈਂਸ, ਕਿ ਚਾਹੇ ਪਰਸਨ 90-100 ਡਜ਼ਨਟ ਮੈਟਰ ਕਿਹੜੀ ਏਜ ਦੇ ਪਰਸਨ ਦੀ ਡੈਥ ਹੁੰਦੀ ਹੈ, ਇਹ ਪਰਮਾਨੈਂਟ ਪਾਲਿਸੀ ਹੈ। ਬਟ ਅਗਰ ਤੁਸੀਂ ਸਿਰਫ ਇਸ ਕਰਕੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਮਨੀ ਬੈਕ ਆਪਸ਼ਨ ਚੂਜ਼ ਕਰ ਰਹੇ ਹੋ ਕਿ ਮੈਨੂੰ ਇੰਨੇ ਸਾਲਾਂ ਬਾਅਦ ਇੰਨੇ ਪੈਸੇ ਵਾਪਸ ਆ ਜਾਣੇ ਹੈ, ਦੈਨ ਇਹ ਰੋਂਗ ਹੈ। ਬਿਕਾਜ਼ ਇਨਵੈਸਟਮੈਂਟ ਦੇ ਲਈ ਹੋਰ ਆਪਸ਼ਨਸ ਬਹੁਤ ਹੈਗੀਆਂ ਨੇ। ਪਰਮਾਨੈਂਟ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਜਿਹੜੀ ਇਹ ਮਨੀ ਬੈਕ ਆਪਸ਼ਨ ਹੈ ਬਿਲਟ ਇਨ ਆਉਣੀ ਹੈਗੀ ਹੈ, ਜਿਸ ਤਰ੍ਹਾਂ ਤੁਸੀਂ ਘਰ ਬਾਏ ਕੀਤਾ ਤੁਹਾਡੇ ਘਰ ਦੀ ਇਕੁਇਟੀ ਹੈ, ਸੇਮ ਚੀਜ਼। ਲਾਈਫ ਇੰਸ਼ੋਰੈਂਸ ਤੁਸੀਂ ਪਰਮਾਨੈਂਟ ਪਲਾਨ ਚਾਹੇ ਯੂਨੀਵਰਸਲ ਲਾਈਫ ਹੈ ਚਾਹੇ ਹੋਲ ਲਾਈਫ ਹੈ, ਉਹਦੇ ਵਿੱਚ ਬਿਲਟ ਇਨ ਤੁਹਾਡੇ ਕੋਲ ਕੈਸ਼ ਵੈਲਿਊ ਆਉਣੀ ਹੈ। ਹੁਣ ਉਸ ਕੈਸ਼ ਵੈਲਿਊ ਨੂੰ ਤੁਸੀਂ ਚੁੱਕਣਾ ਚਾਹੁੰਦੇ ਹੋ, ਨਹੀਂ ਤੁਸੀਂ ਵਿਦਡਰਾ ਕਰਨਾ ਚਾਹੁੰਦੇ ਹੋ, ਤੁਹਾਡੀ ਪਰਸਨਲ ਚੋਇਸ ਹੈਗੀ ਹੈ। ਬਟ ਹਾਂ, ਐਮਰਜੈਂਸੀ ਦੇ ਲਈ ਤੁਹਾਡੇ ਕੋਲ ਇੱਕ ਅੱਛੀ ਆਪਸ਼ਨ ਹੈ ਕਿ ਤੁਸੀਂ ਇਸ ਪੈਸੇ ਨੂੰ ਵਿਦਡਰਾ ਕਰ ਸਕਦੇ ਹੋ। ਬਹੁਤ ਸਾਰੇ ਸਾਡੇ ਲਿਸਨਰਸ ਹੋਣਗੇ ਜਿਹਨਾਂ ਨੇ ਬੱਚਿਆਂ ਦੇ ਲਈ ਵੀ ਇੰਸ਼ੋਰੈਂਸ ਪਲਾਨ ਲਏ ਹੋਏ ਨੇ, ਔਰ ਕਈ ਵਾਰੀ ਆਪਾਂ ਇਹ ਸੋਚਦੇ ਹਾਂ ਕਿ ਬੱਚਿਆਂ ਦੇ ਐਜੂਕੇਸ਼ਨ ਦੇ ਟਾਈਮ ਇਹਦੇ ਚੋਂ ਪੈਸੇ ਵਿਦਡਰਾ ਕਰ ਲਾਂਗੇ, ਬਟ ਤਰੀਕੇ ਉਹੀ ਦੋ ਨੇ, ਜਾਂ ਪਾਲਿਸੀ ਬੰਦ ਕਰੋਗੇ ਜਾਂ ਤੁਸੀਂ ਪਾਲਿਸੀ ਦੇ ਅਗੇਂਸਟ ਲੋਨ ਲਵੋਗੇ। ਸੋ ਇਹ ਚੀਜ਼ਾਂ ਨੂੰ ਸਮਝਣ ਤੋਂ ਬਾਅਦ ਤੁਸੀਂ ਇੰਸ਼ੋਰੈਂਸ ਪਾਲਿਸੀ ਲੈਣੀ ਹੈ। ਇਹ ਨਹੀਂ ਕਰਨਾ ਕਿ ਹਾਂਜੀ ਕੋਈ ਗੱਲ ਨਹੀਂ ਅਸੀਂ ਟਰਮ ਨਹੀਂ ਲੈਣੀ, ਇਹਦੇ ਚ ਪੈਸੇ ਖਰਾਬ ਹੁੰਦੇ ਨੇ, ਅਸੀਂ $200 ਦੀ ਪਰਮਾਨੈਂਟ ਪਾਲਿਸੀ ਲੈ ਲੈਣੀ ਹੈ ਕਿ ਸਾਨੂੰ ਸਾਰੇ ਪੈਸੇ ਵਾਪਸ ਆ ਜਾਣੇ ਹੈ, ਏਦਾਂ ਨਹੀਂ ਹੁੰਦਾ ਹੈਗਾ। ਸੋ ਉਹਦੇ ਵੀ ਜਿਹੜੇ ਤਰੀਕੇ ਹੁੰਦੇ ਨੇ ਉਹਦੇ ਲਈ ਵੀ ਤੁਹਾਨੂੰ ਜਿਹੜਾ ਹੈਗਾ ਆਪਸ਼ਨ ਚੂਜ਼ ਕਰਨੀਆਂ ਪੈਂਦੀਆਂ ਨੇ। ਸੋ ਇੱਥੇ ਏਦਾਂ ਦੇ ਪਲਾਨ ਨਹੀਂ ਹੈਗੇ ਜਿਸ ਤਰ੍ਹਾਂ ਇੰਡੀਆ ਹੁੰਦਾ ਕਿ ਇੰਨੇ ਸਾਲ ਬਾਅਦ ਮੈਚੋਰਿਟੀ ਹੋਈ ਔਰ ਪਲਾਨ 'ਚ ਤੁਹਾਨੂੰ ਪੈਸੇ ਮਿਲ ਗਏ। ਇਹ ਚੀਜ਼ ਜ਼ਰੂਰ ਸਮਝਣ ਵਾਲੀ ਹੈ, ਬਿਕਾਜ਼ ਕਈ ਵਾਰੀ ਇਸ ਤਰੀਕੇ ਦੇ ਨਾਲ ਪਾਲਿਸੀ ਸੈੱਲ ਕੀਤੀ ਗਈ ਹੁੰਦੀ ਹੈ, ਬਟ ਅਗਰ ਤੁਹਾਡਾ ਕੋਨਸੈਪਟ ਕਲੀਅਰ ਹੈਗਾ ਦੈਨ ਪਰਫੈਕਟ, ਇਹ ਅੱਛੀਆਂ ਆਪਸ਼ਨ ਅਵੇਲੇਬਲ ਨੇ। ਸੋ ਅਗਰ ਤੁਸੀਂ ਡਿਟੇਲ ਲੈਣਾ ਚਾਹੁੰਦੇ ਹੋ ਜਾਂ ਕੋਟੇਸ਼ਨ ਲੈਣਾ ਚਾਹੁੰਦੇ ਹੋ ਪਰਮਾਨੈਂਟ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੀ, ਮਨੀ ਬੈਕ ਇੰਸ਼ੋਰੈਂਸ ਪਾਲਿਸੀਜ਼ ਦੀ, ਤਾਂ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਡਿਟੇਲ 'ਚ ਐਕਸਪਲੇਨੇਸ਼ਨ ਦੇ ਲਈ, ਡਿਟੇਲ 'ਚ ਸਮਝਣ ਦੇ ਲਈ ਕਿ ਇਹ ਪਲਾਨ ਕਿਸ ਤਰ੍ਹਾਂ ਵਰਕ ਕਰਦਾ। ਨੰਬਰ ਹੈ ਜੀ 416-994-7272, 416-994-7272, ਕੋਈ ਵੀ ਕੁਐਸਚਨਸ ਨੇ ਤੁਹਾਡੇ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ ਹੈ ਜਾਂ ਸੁਪਰ ਵੀਜ਼ਾ ਵਿਜ਼ਟਰ ਟਰੈਵਲ ਇੰਸ਼ੋਰੈਂਸ ਹੈਗੀਆਂ ਨੇ, ਕੋਈ ਪੁਰਾਣੀ ਪਾਲਿਸੀਜ਼ ਨੂੰ ਤੁਸੀਂ ਰਿਵਿਊ ਕਰਨਾ, ਜਾਂ ਤੁਸੀਂ ਇਨਵੈਸਟਮੈਂਟ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੈ ਜਾਂ PFSA ਫਸਟ ਹੋਮ ਸੇਵਿੰਗ RRSP, ਕੋਈ ਤੁਹਾਡੀਆਂ ਕੰਪਨੀ ਨਾਲ ਰਿਲੇਟਡ ਜਿਹੜੀਆਂ ਇੰਸ਼ੋਰੈਂਸ ਹੁੰਦੀਆਂ ਨੇ, ਜਿਹਦੇ ਚ ਅਸੀਂ ਕਾਰਪੋਰੇਟ ਪਾਲਿਸੀਜ਼ ਦੀ ਗੱਲ ਕਰਦੇ ਹਾਂ, ਟੈਕਸ ਸੇਵਿੰਗ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਬੈਠ ਕੇ ਡਿਟੇਲ ਚ ਡਿਸਕਸ ਕਰ ਸਕਦੇ ਹਾਂ. ਤੁਹਾਡੀ ਸਟੇਟ ਪਲੈਨਿੰਗ ਰਿਲੇਟਡ ਕੁਐਸਚਨ ਹੋ ਸਕਦੇ ਨੇ, ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ, ਆਲ ਕੈਂਡ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੋ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ. ਔਰ ਮੇਰਾ ਨੰਬਰ ਗੇਨ ਐਂਡ ਸੇਮ ਹੈ ਜੀ,
0: 416-994-7272. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ.